0: वकील ब्रिज मोहन पिछले 32 सालों तो अक्रॉस कैनेडा कार एक्सीडेंट लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। थोड़ा अपना वकील वकील ब्रिज मोहन, कॉन्टैक्ट अस एट bridgemohan.com।
1: जे तुसी जाना होवे किसी भी टोरंटो आइलैंड्स नू, सेंटर आइलैंड, वार्ड्स आइलैंड या हैनलिन्स पॉइंट, तां लेके जाओ टी डॉट वाटर टैक्सी। फेरी दियां 2-3 घंटे दियां लाइनअप्स तो बचो अते लेके जाओ अपनी प्राइवेट टी डॉट वाटर टैक्सी। टी डॉट वाटर टैक्सी दी डॉक लोकेटेड है 1 क्वींस की ईस्ट ते यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजिआं वांग जाओ अपनी प्राइवेट वाटर टैक्सी ते। टी डॉट वाटर टैक्सी 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਿਆ ਬਾਤ ਹੈ, ਬਿਲਕੁਲ 9434 ਕੱਟ ਗਏ ਕਾਲ, ਕੋਈ ਗੱਲ ਨੀ। ਸੋ ਦੇਖਿਆ ਕਾਲ ਤੁਹਾਡੀ ਲੈਣ ਹੀ ਲੱਗਿਆ ਸੀ, ਤੁਸੀਂ ਕੱਟ ਹੀ ਦਿੱਤੀ ਕਾਲ। ਸੋ ਪ੍ਰੋਗਰਾਮ ਪੰਜਾਬੀ ਦਾ ਓਕੇ ਦਿਨ ਆ ਰਹੇ ਨੇ ਬੜੇ ਵਧੀਆ, ਕਿਉਂਕਿ ਕੁਝ ਕੁ ਦਿਨਾਂ ਤੱਕ ਤੁਹਾਡੇ ਸਾਡੇ ਸਭ ਦੇ ਫੇਵਰੇਟ ਹੰਸ ਰਾਜ ਹੰਸ ਬੜੀ ਬੁਲੰਦ ਆਵਾਜ਼ ਦੇ ਮਾਲਕ। ਮੈਂ ਕੱਲ੍ਹ ਵੀ ਕਹਿ ਰਿਹਾ ਸੀ ਕਿ ਕਿਸੇ ਵੀ ਗਾਇਕ ਨੂੰ ਹੰਸ ਰਾਜ ਹੰਸ ਸਾਹਿਬ ਦੇ ਅੱਗੇ ਖੜਾ ਦਿਉ, ਗਾਇਕ ਕੰਬਣ ਲੱਗ ਪੈਂਦਾ, ਕਿਉਂਕਿ ਹੰਸ ਜੀ ਦੀ ਏਡੀ ਆਵਾਜ਼ ਹੈ, ਏਡਾ ਇੱਕ ਕਹਿੰਦੇ ਹੁੰਦੇ ਕਿ ਔਰਾ। ਤੇ ਹੰਸ ਰਾਜ ਹੰਸ ਯਾਰ, ਮੈਂ ਕਹਿੰਦਾ ਜਦੋਂ ਅੱਜ ਵੀ ਹੇਕ ਲਾਉਂਦੇ ਆ ਤਾਂ ਸਾਰਾ ਸਟੇਡੀਅਮ ਕੰਬਣ ਲੱਗ ਪੈਂਦਾ। ਸੋ ਹੰਸ ਰਾਜ ਹੰਸ 18 ਸਪਤੰਬਰ ਨੂੰ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਪਰਫੋਰਮ ਕਰ ਰਹੇ ਨੇ। ਸਪਟੈਂਬਰ 18th ਲਿਵਿੰਗ ਆਰਟ ਸੈਂਟਰ, ਬੜਾ ਹੀ ਖੂਬਸੂਰਤ ਵੈਨਿਊ ਹੈ, ਲਿਮਿਟਡ ਟਿਕਟਾਂ ਨੇ। ਤੇ ਪੰਜਾਬੀ ਵਿਰਸਾ ਰੇਡੀਓ ਦੇ ਸਾਡੇ ਆਪਣੇ ਸਿੰਘ ਹਰਜੀਤ 11 ਤੋਂ 12 ਹਰ ਰੋਜ਼ ਸੁਬਹਾ ਤੁਸੀਂ ਜੇ ਕਿਸੇ ਪ੍ਰੋਗਰਾਮ ਨੂੰ ਸੁਣਦੇ ਹੋ ਤਾਂ ਉਹ ਹੈ ਪੰਜਾਬੀ ਵਿਰਸਾ AM 530 ਤੇ। ਤੇ 18 ਸਪਤੰਬਰ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ ਲਿਵਿੰਗ ਆਰਟ ਸੈਂਟਰ, ticketmaster.ca ਟਿਕਟਾਂ ਲੈ ਲਓ ਆਪਣੀਆਂ, ਬਹੁਤ ਹੀ ਸੌਖਾ ਤਰੀਕਾ, ticketmaster.ca ਤੇ ਜਾਓ ਟਿਕਟ ਲਓ। ਜੇ ਤੁਸੀਂ ਕਹਿੰਦੇ ਹੋ ਨਹੀਂ ਯਾਰ ਨਵੀਂ ਅਸੀਂ ਤਾਂ ਹਰਜੀਤ ਜੀ ਨੂੰ ਮਿਲਣਾ ਅਤੇ ਹਰਜੀਤ ਜੀ ਕੋਲੋਂ ਟਿਕਟ ਲੈਣੀ ਹੈ, ਕੋਈ ਗੱਲ ਨਹੀਂ, ਤੁਸੀਂ ਫੋਨ ਨੰਬਰ ਘੁਮਾਓ ਹੰਸ ਰਾਜ ਹੰਸ ਸਾਹਿਬ ਦੀਆਂ ਟਿਕਟਾਂ ਲਈ 647-448-1000 647-448-1000 ਤੇ ਸ਼ੋਅ ਨੂੰ ਪ੍ਰਜੈਂਟ ਕੀਤਾ ਜਾ ਰਿਹਾ ਸੈਲੂਲਰ ਪੁਆਇੰਟ ਅਤੇ ਰੀਅਲਟਰ ਰੈਵ ਸਿੰਘ ਹੋਰਾਂ ਵੱਲੋਂ। ਸੋ ਨੰਬਰ ਹੈ 647-448-1000 ਟਿਕਟਾਂ ਤੁਸੀਂ ਲੈ ਲਓ ਅਤੇ ਬੜੀ ਪਿਆਰੀ ਬੜੀ ਕਮਾਲ ਦੀ ਸੁਰੀਲੀ ਸ਼ਾਮ ਹੋਵੇਗੀ। ਅਤੇ ਐਸੇ ਯਾਰ ਗਾਇਕਾਂ ਨੂੰ ਸਪੋਰਟ ਕਰਨਾ, ਚਲੋ ਸਪੋਰਟ ਤਾਂ ਇਹਨਾਂ ਕੋਲ ਸਾਲਾਂ ਤੋਂ ਸਪੋਰਟ ਹੀ ਹੋ ਰਹੀ ਹੈ, ਬਟ ਇਹਨਾਂ ਨੂੰ ਸੁਣ ਕੇ ਸਗਾ ਅਤੇ ਤੁਹਾਡੇ ਕੰਨ ਕਹਿਣਗੇ ਕਿ ਯਾਰ ਮਸਾਂ ਕੁਛ ਅੱਛਾ ਸੁਣਨ ਨੂੰ ਮਿਲਿਆ। ਸੁਣੀਏ ਨਿਤ ਖੈਰ ਮੰਗਾ ਹੰਸ ਜੀ ਦੀ ਆਵਾਜ਼ 'ਚ।

0: ਵਾਹ ਕਮਾਲ ਹੀ ਹੈ ਕਿ ਨਹੀਂ। ਸੋ ticketmaster.ca ਤੋਂ ਟਿਕਟਾਂ ਲੈ ਲਓ ਤੇ ਹੰਸਰਾਜ ਹੰਸ 18 ਤਰੀਕ ਨੂੰ ਲਾਈਵ ਆਪਣੇ ਸ਼ਹਿਰ ਟੋਰਾਂਟੋ 'ਚ। ਮੇਕ ਸ਼ੁਰ ਕਰ ਲਈ ਸਾਰੇ ਮੈਸੇਜ ਸਾਡੇ ਤੁਹਾਡੇ ਤੱਕ ਪਹੁੰਚ ਰਹੇ ਨੇ। ਇੱਕ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਪ੍ਰਦੀਪ ਭਾਅ ਜੀ ਨੂੰ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਪ੍ਰਦੀਪ ਭਾਅ ਜੀ ਨੂੰ ਫੋਨ ਕਰ ਲਓ 647-622-3203। ਮਿਸਟਰ ਪ੍ਰਦੀਪ 647-622-3203 ਤੇ ਪ੍ਰਦੀਪ ਜੀ ਨੂੰ ਕਾਲ ਕਰ ਲਓ। ਇੱਕ ਜੀ ਗੱਡੀ ਲੈਣੀ ਆ, ਕੈਲੇਡਨ ਮਿਤਸੂਬਿਸ਼ੀ ਗੱਡੀ ਲਓ ਯਾਰ, ਵਧੀਆ ਟੌਪ ਦੀ ਪ੍ਰੀਮੀਅਮ ਫੀਚਰ ਨੇ ਮਿਤਸੂਬਿਸ਼ੀ ਦੀਆਂ ਗੱਡੀਆਂ 'ਚ ਤੇ ਬਹੁਤ ਹੀ ਰੀਜ਼ਨੇਬਲ ਰੇਟ ਹੈ। ਕੈਲੇਡਨ ਮਿਤਸੂਬਿਸ਼ੀ ਨੂੰ ਫੋਨ ਕਰ ਲਓ। ਮੈਂ ਸਿੱਧਾ ਤੁਹਾਨੂੰ CEO ਦਾ ਨੰਬਰ ਦੇ ਰਿਹਾ 647-678-2754 647-678-2754 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਨੂੰ। ਅਸੀਂ ਨਾ ਆਉਣ ਵਾਲੇ 11 ਤਰੀਕ ਨੂੰ ਅਗਲੇ ਵੀਕ ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਸਬਜ਼ੀ ਮਾਰਕੀਟ ਅਤੇ ਰੈਸਟੋਰੈਂਟ ਹੁਣ ਖੁੱਲ੍ਹਾ, ਤੀਜੀ ਲੋਕੇਸ਼ਨ ਹੈ ਇਹਨਾਂ ਦੀ ਵਿਲੀਅਮ ਪਾਰਕਵੇ ਅਤੇ ਟੋਰਰੂਮ ਅਤੇ ਇੱਕੋ ਹੀ ਪਲਾਜ਼ਾ, ਵਿਲੀਅਮ ਪਾਰਕਵੇ ਟੋਰਰੂਮ ਦੇ ਕੋਰਨਰ ਅਤੇ ਕੋਰਨਰੀ ਯੂਨਿਟ ਹੈ। ਤੀਜੀ ਲੋਕੇਸ਼ਨ 24 ਘੰਟੇ ਖੁੱਲ੍ਹੇ, ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ, 416-388-4661 ਨੰਬਰ ਹੈ। ਆਉਣ ਵਾਲੇ ਦਿਨਾਂ 'ਚ ਡੀਲਾਂ ਹੋਰ ਦੇਵਾਂਗੇ। 416-388-4661 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ। ਐਂਡ ਫਿਊਨਰਲ ਦੀ ਪ੍ਰੀ ਪਲੈਨਿੰਗ, ਤੁਹਾਨੂੰ ਹਮੇਸ਼ਾ ਕਹੀਦਾ ਕਿ ਯਾਰ ਕਿਸੇ ਨਾ ਕਿਸੇ ਦਿਨ ਆਪਣਾ ਸਾਰਿਆਂ ਦਾ ਫਿਊਨਰਲ ਹੋਣਾ ਹੀ ਹੈ। ਮੈਨੂੰ ਪਤਾ ਕਿ ਕਹਿੰਦੇ ਹੋਏ ਥੋੜ੍ਹਾ ਜਿਹਾ ਲੱਗਦਾ ਕਿ ਯਾਰ ਨਾ ਵੀ ਐਂ ਨਾ ਕਿਆ ਕਰੋ, ਬਟ ਹੁਣ ਜਦੋਂ ਗੱਲ ਸੱਚ ਹੈ ਫਿਰ ਕਹਿਣੀ ਤਾਂ ਪੈਂਦੀ ਹੈ। ਸੋ ਤੁਸੀਂ ਆਪਣੇ ਫਿਊਨਰਲ ਦੀ ਹੁਣ ਪ੍ਰੀ ਪਲੈਨਿੰਗ ਕਰ ਸਕਦੇ ਹੋ। ਤੁਹਾਨੂੰ ਅੱਜ ਦਾ ਰੇਟ ਮਿਲ ਜਾਣਾ, ਹੁਣ ਫਿਊਚਰ ਦੇ ਵਿੱਚ ਰੇਟ ਵੀ ਉੱਤੇ ਚੱਲ ਜਾਣੇ ਆ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਫਾਇਦੇ ਬਹੁਤ ਨੇ। ਅੱਜ ਦਾ ਰੇਟ ਲੌਕ ਹੋ ਗਿਆ ਸਾਰਾ, ਤੁਸੀਂ ਨਾ ਕਹਿੰਦੇ ਹੁੰਦੇ ਕਿ ਤੁਸੀਂ ਆਪਣੀ ਆਖਰੀ ਇੱਕ ਜ਼ਿੰਮੇਵਾਰੀ ਨਿਭਾ ਕੇ ਜਾ ਰਹੇ ਹੋ। ਸੋ ਫੈਮਿਲੀ ਲਈ ਇਹ ਕੰਮ ਕਰ ਜਾਓ, ਤੁਹਾਡਾ ਫਿਊਨਰਲ ਪਲੈਨ ਹੋਵੇ, ਪੈਸੇ ਦਿੱਤੇ ਹੋਣ ਅਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ। ਸੋ ਉਹਦੇ ਲਈ ਬਰੈਂਪਟਨ ਕ੍ਰੈਮੇਟੋਰੀਅਮ 905-458-2222 ਦੇ ਉੱਤੇ ਕਾਲ ਕਰ ਸਕਦੇ ਹੋ ਅਤੇ ਤੁਸੀਂ ਜ਼ਰੂਰ ਬਰੈਂਪਟਨ ਕ੍ਰੈਮੇਟੋਰੀਅਮ ਨੂੰ ਯਾਦ ਰੱਖੋ। ਇੱਕ ਨਾ ਤੁਹਾਨੂੰ ਮੈਂ ਹੋਰ ਇਨਫੋਰਮੇਸ਼ਨ ਦੇ ਦੇਵਾਂ ਕਿ ਇੱਕ ਬੜਾ ਕਮਾਲ ਦਾ ਫੰਡ ਰੇਜ਼ਰ ਇਵੈਂਟ ਹੋ ਰਿਹਾ ਅਤੇ ਫੰਡ ਰੇਜ਼ਰ ਇਵੈਂਟ ਇੱਕ ਬੜੀ ਅੱਛੀ ਯੂਥ ਦੀ ਗਰੁੱਪ ਹੈ, ਹੋਪ ਕਲੈਕਟਿਵ, ਮੇਰੇ ਸਾਰੇ ਮਿੱਤਰ ਨੇ ਅਤੇ ਇਹ ਨਾ ਪੈਸੇ ਇਕੱਠੇ ਕਰ ਰਹੇ ਆ ਦੋ ਚੀਜ਼ਾਂ ਲਈ। ਇਹਨਾਂ ਨੇ ਪਿਛਲੇ ਸਾਲ ਵੀ ਪੈਸੇ ਇਕੱਠੇ ਕੀਤੇ ਅਤੇ $1,46,000 ਇਕੱਠਾ ਹੋਇਆ। ਇਹਨਾਂ ਨੇ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ। ਹੁਣ ਜਦੋਂ ਨਾ ਆਪਣੇ ਪਰਿਵਾਰਾਂ 'ਚ ਕੋਈ ਤੁਰ ਜਾਂਦਾ, ਕੋਈ ਮਾਂ ਬਾਪ ਤੁਰ ਗਏ, ਕਿਸੇ ਦੇ ਬੱਚੇ ਤੁਰ ਗਏ, ਕਿਸੇ ਦੇ ਭੈਣ ਭਰਾ ਤੁਰ ਗਏ, ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਯਾਰ ਕਿ ਉਹਨਾਂ ਇਮੋਸ਼ਨਸ ਨਾਲ ਕਿਵੇਂ ਡੀਲ ਕਰਨਾ। ਇਹਨਾਂ ਨੇ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ। ਤੁਹਾਡੇ ਲਈ ਮੁਫਤ ਸੇਵਾ, ਜੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਤੁਰ ਗਿਆ ਅਤੇ ਤੁਹਾਨੂੰ ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਪਤਾ ਨਹੀਂ ਲੱਗਦਾ ਕੀ ਕਰਨਾ, ਕਿਹਦੇ ਨਾਲ ਗੱਲ ਕਰਨੀ, ਇਸ ਗਰੀਫ ਕਾਉਂਸਲਰ ਨਾਲ ਆਪਣੇ ਇਮੋਸ਼ਨ ਸ਼ੇਅਰ ਕਰ ਸਕਦੇ ਹੋ, ਠੀਕ ਹੈ। ਇਹਦੇ ਲਈ ਪੈਸੇ ਇਕੱਠੇ ਹੋਏ ਅਤੇ ਬਾਕੀ ਲੰਗਰ ਔਨ ਵੀਲਸ ਹੈ, ਫਰੈਸ਼ ਮੀਲਸ, ਜਿਹੜੇ ਬਜ਼ੁਰਗ ਨੇ ਜਿਹਨਾਂ ਕੋਲ ਖਾਣਾ ਪੀਣਾ ਨਹੀਂ ਮਿਲਦਾ ਉਹਨਾਂ ਲਈ 6 ਦਿਨ ਫਰੈਸ਼ ਖਾਣਾ ਜਾਂਦਾ। ਸੋ ਇੱਦਾਂ ਦੀਆਂ ਚੀਜ਼ਾਂ ਨੇ ਅਤੇ ਇਹ ਨਾ 20 ਤਰੀਕ ਨੂੰ ਇੱਕ ਕਾਰਨਵਲ ਕਰ ਰਹੇ ਆ ਐਮਬਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਵਿਖੇ, ਬੱਚਿਆਂ ਲਈ ਗੇਮਾਂ, ਰਾਈਡਾਂ ਅਤੇ ਬੜੀ ਇੰਟਰਟੇਨਿੰਗ ਇੱਕ ਚੀਜ਼ ਹੈ। ਤੁਸੀਂ ਬੱਚਿਆਂ ਪਰਿਵਾਰਾਂ ਸਮੇਤ ਆਇਓ, ਫਰੀ ਐਂਟਰੀ ਹੈ ਅਤੇ ਅਸੀਂ ਉੱਥੇ ਹੋਵਾਂਗੇ, ਮਿਲਿਓ ਸਾਨੂੰ ਜ਼ਰੂਰ 20 ਤਰੀਕ ਨੂੰ ਐਮਬੈਸੀ ਗ੍ਰੈਂਡ। 7337 ਹੈਲੋ।
1: ਹੈਲੋ,
0: ਹਾਂਜੀ,
1: ਹੈਲੋ
0: ਹੈਲੋ,
1: ਲਾਈਫ ਇੰਸ਼ੋਰੈਂਸ ਵਾਸਤੇ ਜੀ ਫੋਨ ਨੰਬਰ ਚਾਹੀਦਾ ਸੀ।
0: ਲਾਈਫ ਇੰਸ਼ੋਰੈਂਸ ਵਾਸਤੇ ਜੀ ਹੁਣੇ ਬੋਲ ਕੇ ਹਟਿਆ, ਨੰਬਰ ਲਿਖ ਲਓ ਉਹਨਾਂ ਦਾ।
1: ਇੱਕ ਸੈਕਿੰਡ ਜੀ।
0: ਹਾਂਜੀ ਸਰ, ਮੈਂ ਤੁਹਾਨੂੰ ਟੈਕਸਟ ਮੈਸੇਜ ਕਰ ਦਵਾਂ।
1: ਨਹੀਂ ਕਰ ਦੇ, ਬਹੁਤ ਸ਼ੁਕਰੀਆ।
0: ਓਕੇ, ਸਿਮਰਨ ਸੈਣੀ ਜੀ ਹੋਣਗੇ, ਮੈਂ ਭੇਜ ਦਿੰਦਾ, ਹੁਣੇ ਕਾਲ ਕਰ ਲਿਓ, ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ।
1: ਬਹੁਤ ਸ਼ੁਕਰੀਆ ਜੀ ਮੈਡਮ ਜੀ।
0: ਕੋਈ ਗੱਲ ਨਹੀਂ ਸਰ, ਮੈਂ ਹੁਣੇ ਤੁਹਾਨੂੰ ਭੇਜਦਾ।
1: ਠੀਕ ਹੈ,
0: ਥੈਂਕ ਯੂ ਸਰ, ਥੈਂਕ ਯੂ, ਨੋ ਪ੍ਰੋਬਲਮ, ਨੋ ਪ੍ਰੋਬਲਮ। ਕੋਈ ਵੀ ਨੰਬਰ ਚਾਹੀਦੇ ਹੁੰਦੇ ਮੈਨੂੰ ਪੁੱਛ ਲਿਆ ਕਰੋ ਯਾਰ, ਨਾ ਤੁਹਾਨੂੰ ਗੂਗਲ ਕਰਨ ਦੀ ਲੋੜ ਹੈ, ਨਾ ਤੁਹਾਨੂੰ ਕਿਸੇ ਹੋਰ ਨੂੰ ਪੁੱਛਣ ਦੀ ਲੋੜ ਹੈ, ਨਵੀਂ ਨੂੰ ਪੁੱਛੋ ਅਤੇ ਨੰਬਰ ਟੌਪ ਦਾ ਮਿਲੂ, ਟੌਪ ਦਾ, ਠੀਕ ਹੈ, ਕੋਈ ਆਏ ਨਹੀਂ ਵੀ ਤੁਹਾਨੂੰ ਨੰਬਰ ਕੋਈ ਗਲਤ ਦੇਵਾਂਗੇ। ਸੋ ਬੜੇ ਮੈਸੇਜ ਤੁਹਾਨੂੰ ਦੇ ਰਹੇ ਹਾਂ ਕਿ ਯਾਰ ਅਸੀਂ ਤੁਹਾਨੂੰ 2 VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੇ ਲਈ ਕੱਢ ਰਹੇ ਹਾਂ, VIP ਟਿਕਟਾਂ 2 ਐਂਡ VIP ਬਾਰ ਹੋਊਗਾ ਉੱਥੇ, VIP ਵਾਸ਼ਰੂਮ, ਇੱਕ ਡਰਿੰਕ ਸਾਡੇ ਵੱਲੋਂ ਫ੍ਰੀ, ਅਤੇ CNE ਦੀਆਂ ਅਨਲਿਮਿਟਡ ਜਿੰਨੀਆਂ ਰਾਈਡਾਂ ਮਰਜ਼ੀ ਇੰਜੋਏ ਕਰਿਓ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILERARAN। ਉਸ ਪੋਸਟ 'ਤੇ ਮੈਂ ਵੀਡੀਓ, ਉਸ ਪੇਜ 'ਤੇ ਮੈਂ ਵੀਡੀਓ ਪਾਈ ਹੈ, ਉਸ ਵੀਡੀਓ ਹੇਠਾਂ ਕਮੈਂਟ ਕਰ ਦਿਉ ਕਿ ਜੇ ਤੁਸੀਂ ਜਿੱਤਦੇ ਹੋ ਤਾਂ ਕਿਹਨੂੰ ਲੈ ਕੇ ਜਾਓਗੇ, ਬਸ ਟੈਗ ਕਰ ਦਿਉ ਕਿਸੇ ਨੂੰ, ਅਤੇ ਅਸੀਂ ਕੱਲ੍ਹ ਜਾਂ ਪਰਸੋਂ ਤੱਕ ਵਿਨਰ ਅਨਾਊਂਸ ਕਰਾਂਗੇ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILERARAN, ਠੀਕ ਹੈ। ਸੋ ਚੈੱਕ ਕਰੋ, ਅੱਛਾ 8:15 ਨਵੀਂ ਹੋ ਵੀ ਗਏ, ਬੱਲੇ ਬੱਲੇ ਬੱਲੇ ਬੱਲੇ, ਇੱਕ ਤਾਂ ਸਮਾਂ ਬੜਾ ਛੇਤੀ ਲੰਘਦਾ ਯਾਰ, ਪਤਾ ਨਹੀਂ ਲੱਗਦਾ। ਚਲੋ ਚੰਗੀ ਗੱਲ ਹੈ, ਜਦੋਂ ਸਮਾਂ ਆਪਾਂ ਇੰਜੋਏ ਕਰ ਰਹੇ ਹੁੰਦੇ ਹਾਂ ਨਾ ਤਾਂ ਫਿਰ ਵਧੀਆ ਲੰਘਦਾ। ਸ਼ੁਰੂ 'ਚ 2-4 ਕਾਲਾਂ ਆਈਆਂ, ਮੈਂ ਕਿਹਾ ਕਹਿੰਦੇ ਕਿ ਨਵੀਂ ਤੁਹਾਡਾ ਪ੍ਰੋਗਰਾਮ ਸੁਣਦੇ ਸੁਣਦੇ ਪਤਾ ਨਹੀਂ ਲੱਗਦਾ ਡੈਸਟੀਨੇਸ਼ਨ 'ਤੇ ਪਹੁੰਚ ਜਾਈਦਾ। ਮੈਂ ਕਿਹਾ ਇਹੀ ਤਾਂ ਫਿਰ ਗੱਲਾਂ ਨੇ, ਜਦੋਂ ਆਪਾਂ ਇਕੱਠੇ ਇੰਜੋਏ ਕਰਦੇ ਹਾਂ ਤਾਂ ਫਿਰ ਸਮਾਂ ਬਸ ਬਹੁਤ ਤੇਜ਼ੀ ਦੇ ਨਾਲ ਲੰਘਦਾ, ਅਤੇ ਉਹ ਇੱਕ ਅੱਛੀ ਗੱਲ ਹੈ। ਜਦੋਂ ਕੋਈ ਦੁੱਖ ਦਾ ਸਮਾਂ, ਉਦੋਂ ਐਂ ਲੱਗਦਾ ਕਿ ਦਿਨ ਪਤਾ ਨਹੀਂ ਯਾਰ ਲੰਬੇ ਬਾਹਲੇ ਨੇ। ਸੋ ਕਿ ਗਾਣਾ ਤੁਹਾਡੇ ਲਈ ਲਾਈਏ, ਇਫ ਯੂ ਨੋ ਯੂ ਨੋ, ਬੜਾ ਚੱਲ ਰਿਹਾ ਗਾਣਾ, ਬੱਲੇ ਬੱਲੇ ਬੱਲੇ, ਦੋ ਕੁ ਬੋਲ ਸੁਣ ਲੈਂਦੇ ਹਾਂ।

ਚੱਲ ਰਿਹਾ ਇਹ ਅੱਜ ਕੱਲ੍ਹ, ਉਹ ਜਿਹੜੀ ਨਾ ਬੀਟ ਸਵਿੱਚ ਹੈ, ਫਲੋ ਚੇਂਜ ਆ ਹੁੰਦਾ, ਉਹਦੇ ਸਿਰ 'ਤੇ ਗਾਣਾ ਬੜਾ ਯਾਰ ਮਕਬੂਲ ਹੋਇਆ। ਚਲੋ ਵੈਰੀ ਗੁੱਡ ਮੁੰਡਾ, ਵਧੀਆ ਯਾਰ। ਇਹਦੇ ਦੋ ਤਿੰਨ ਹੋਰ ਵੀ ਇਸ ਐਲਬਮ 'ਚ ਗਾਣੇ ਮੈਨੂੰ ਬਹੁਤ ਵਧੀਆ ਲੱਗੇ, ਜਿਹੜੇ ਪਹਿਲੇ ਦੋ ਨੇ ਨਾ, ਨੌਕ ਨੌਕ ਜਨਰੇਸ਼ਨ ਅਤੇ ਫੋਰਮੂਲਾ ਵੀ, ਅਤੇ ਫਿਰ ਇਹ ਵੀ, ਇਹ ਚਾਰੇ ਹੀ ਜਿਹੜੇ ਪਹਿਲੇ ਚਾਰੇ ਨੇ ਦੇ ਵਰ ਮਾਈ ਫੇਵਰੇਟ, ਬਾਕੀ ਦੇ ਵੀ ਚਲੋ ਵਧੀਆ। ਸੋ ਜੱਗੀ ਆ ਮੁੰਡੇ ਦਾ ਨਾਂ, ਅਤੇ ਜੱਗੀ ਚੱਕਦੇ ਫੱਟੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣ ਰਹੇ ਹੋ ਤੁਸੀਂ, ਨੰਬਰ ਹੈ 905-673-3337 ਆਪਣਾ। ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਤਾਂ ਟੈਨਸ਼ਨ ਨਾ ਲਓ ਯਾਰ, ਟੈਨਸ਼ਨ ਇੰਨੀ ਨਹੀਂ ਲਈ ਦੀ ਹੁੰਦੀ ਜਦੋਂ ਅਸੀਂ ਖੜ੍ਹੇ ਹਾਂ ਤੁਹਾਡੇ ਲਈ। ਤੁਸੀਂ ਮਨਪ੍ਰੀਤ ਅਤੇ ਢੀਂਟ ਸਾਨੂੰ ਫੋਨ ਕਰੋ, ਮਨਪ੍ਰੀਤ ਨੇ ਤੁਹਾਨੂੰ ਬਹੁਤ ਵੱਡੇ ਵੱਡੇ ਡਿਸਕਾਊਂਟ ਲੈ ਕੇ ਦੇਣੇ ਆ, ਠੀਕ ਹੈ। ਸਾਡੇ ਬਹੁਤ ਸਾਰੇ ਲਿਸਨਰਸ ਨੂੰ ਮਨਪ੍ਰੀਤ ਹੋਣਾ ਨੇ ਹਜ਼ਾਰਾਂ ਡਾਲਰ ਬਚਾ ਕੇ ਦਿੱਤੇ ਆ। ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਮਨਪ੍ਰੀਤ ਨੂੰ ਕਾਲ ਕਰੋ ਜੇ ਡਿਸਕਾਊਂਟ ਚਾਹੁੰਦੇ ਹੋ। ਮਨਪ੍ਰੀਤ ਢੀਂਡਸਾ 416-500-1818 416-500-1818 'ਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਅਤੇ ਇੱਕ ਮੈਂ ਤੁਹਾਨੂੰ ਮੈਸੇਜ ਆ ਵੀ ਦੇ ਦੇਵਾਂ।

0: of locations in GTA. For more information, visit rajdhanisweets.ca.
1: ਉਹ ਬਵਨ ਜੀ ਕਿਵੇਂ ਹੋ, ਕੀ ਬਣਦਾ ਸਰ?
2: ਹਾਂਜੀ, ਕੀ ਹਾਲ ਚਾਲ ਬਣਾਵੀ ਬਾਈ?
1: ਵਧੀਆ ਵਧੀਆ, ਤੁਸੀਂ ਸੁਣਾਓ ਕਿਵੇਂ ਹੋ, ਠੀਕ ਹੋ?
2: ਹਾਂਜੀ ਵਧੀਆ ਬਾਈ।
1: ਕੀ ਬਣਦਾ?
2: ਗਾਣੇ ਦੀ ਫਰਮਾਇਸ਼ ਸੀਗੀ ਬਾਈ।
1: ਹਾਂਜੀ ਹਾਂਜੀ, ਦੱਸੋ।
2: ਆਪਣੇ ਹਾਂ ਗ੍ਰੇਟੈਸਟ ਗਾਣਾ ਆਪਣੇ ਅਰਜਨ ਬਾਈ
1: ਦਾ। ਅਰਜਨ ਦਾ ਯਾਰ ਮੈਂ ਗ੍ਰੇਟੈਸਟ ਕੱਲ ਆਇਆ ਸੀ, ਹੋਰ ਕੋਈ ਅਰਜਨ ਦਾ?
2: ਬ੍ਰੈਟਸ ਲਾ ਦੋ ਫਿਰ।
1: ਬ੍ਰੈਟਸ?
2: ਹਾਂਜੀ
1: ਠੀਕ ਹੈ। ਅਰਜਨ ਦੇ ਫੈਨ ਹੋ ਪੂਰੇ ਹੈ ਤੁਸੀਂ?
2: ਹਾਂਜੀ ਹਾਂਜੀ ਬਾਈ, ਆਪਣੇ ਲਿਰਿਕਸ ਮੀਨਸ ਪੂਰੇ ਅਸਰ ਕਰਦੇ ਆ।
1: ਹਾਂ ਹਾਂ, ਤੁਹਾਡਾ ਫੇਵਰਿਟ ਫੇਵਰਿਟ ਸਿੰਗਰ ਕੌਣ ਹੈ?
2: ਆਪਣਾ ਫੇਵਰਿਟ ਤਾਂ ਬਾਈ ਹੁਣ ਆਪਣੇ ਸਿੱਧੂ ਬਾਈ ਦੀ ਜਗ੍ਹਾ ਤੋਂ ਕੋਈ ਲੈ ਹੀ ਨਹੀਂ ਸਕਦਾ।
1: ਹਾਂ ਉਹ ਤਾਂ ਹੈ,
2: ਬਟ ਹਾਂ ਦੂਜੇ ਵੀ ਆਪਣੇ ਅਰਜਨ ਬਾਈ ਲਾ ਲਓ, ਫਿਰ ਆਪਣੇ ਬੱਬੂ ਮਾਨ।
1: ਅਰਜਨ, ਬੱਬੂ ਮਾਨ ਤੇ ਸਿੱਧੂ, ਇਹ ਤੁਹਾਡੇ ਤਿੰਨ ਫੇਵਰਿਟ ਨੇ ਹੈ?
2: ਹਾਂਜੀ ਹਾਂਜੀ, ਦੂਜੇ ਵੀ ਮਤਲਬ ਸਾਰੇ ਵਧੀਆ ਹੀ ਗਾਉਂਦੇ ਆ, ਮਤਲਬ ਜੇ ਆਪਾਂ ਅਕੋਰਡਿੰਗਲੀ ਲਿਰਿਕਸ ਗੱਲ ਕਰੀਏ ਤੇ ਇਹਨਾਂ ਦੇ ਵਧੀਆ ਹੈ ਲਿਰਿਕਸ।
1: ਚਲੋ ਠੀਕ ਹੈ, ਬ੍ਰੈਟਸ।
2: ਆਪਣੇ ਦੂਜੇ ਹਾਂ ਸ਼ੇਰੀਮਾਨ ਸਾਹਿਬ ਦਾ ਵੀ, ਉਹ ਵੀ ਵਧੀਆ ਹੈ।
1: ਹਾਂ ਸ਼ੇਰੀ ਵੀ ਯਾਰ, ਸ਼ਾਹ ਸ਼ੇਰੀ ਦਾ ਟ੍ਰਾਂਸਪੋਰਟ ਹੀ ਤੁਹਾਡਾ ਫੇਵਰਿਟ ਗਾਣਾ?
2: ਹਾਂਜੀ
1: ਹਾਂਜੀ ਹਾਂਜੀ, ਉਹ ਤਾਂ ਬਾਈ ਦਿਲ ਖੁਸ਼ ਕਰ
2: ਦਿੰਦਾ।
1: ਦਿਲ ਖੁਸ਼ ਕਰ ਦਿੰਦਾ ਨੀ, ਵੱਜਦੇ ਭੰਗੜਾ ਛੱਡੋ, ਭੰਗੜਾ ਪਵਾਵਾਂਗੇ, ਠੀਕ ਹੈ? ਪਾ ਲਾਂਗੇ, ਚਲੋ ਵੈਰੀ ਗੁੱਡ, ਥੈਂਕ ਯੂ ਸਰ, ਥੈਂਕ ਯੂ। ਓਕੇ ਸੋ ਪ੍ਰੋਗਰਾਮ ਪੰਜਾਬੀ ਰਾਜ ਸਰ, ਕਹਿੰਦੇ ਕਿ ਦੇਖਿਆ ਵਧੀਆ ਲੱਗਦਾ ਯਾਰ ਜਦੋਂ ਕੋਈ ਕਹਿੰਦਾ ਇਹ ਨਾ ਬਵਨ ਇਹ ਗੁਜਰਾਤੀ ਹੈ, ਦੇਖ ਲਓ ਮੁੰਡਾ ਪੰਜਾਬੀ ਆਪਣੇ ਤੋਂ ਵਧੀਆ ਬੋਲਦਾ। ਸੋ ਕਹਿੰਦੇ ਕਿ ਭੰਗੜਾ ਪਾਉਣ ਨੂੰ ਜੀ ਕਰੇ ਆਉਂਦਾ, ਸੋ ਭੰਗੜਾ ਪਾਓ, ਕੋਈ ਗੱਲ ਨਹੀਂ, ਜੋ ਮਰਜ਼ੀ ਪਾਉਣਾ ਪਾਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜ਼ਰੂਰ ਜਾਓ ਤੁਸੀਂ, ਆਪਣਾ ਫੇਵਰੇਟ ਖਾਣਾ ਪੀਣਾ ਖਾਣਾ। ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ, ਜਾਓਗੇ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ, ਬਹਿ ਜਾ ਹੋ ਗਈ। ਸਿੰਪਲੀ ਇੰਡੀਅਨ ਦਾ ਇੰਨਾ ਵਧੀਆ ਫੂਡ, ਇੰਨਾ ਦਾ ਫੂਡ ਵਧੀਆ, ਕੇਟਰਿੰਗ ਬੜੀ ਅੱਛੀ ਹੈ। ਕੇਟਰਿੰਗ ਕਰਾਉਣੀ ਹੈ ਤਾਂ ਤੁਸੀਂ ਸਿੰਪਲੀ ਇੰਡੀਅਨ ਨੂੰ ਯਾਦ ਰੱਖੋ। ਪਤਾ ਨਹੀਂ ਕਿੰਨੇ ਕੇਟਰਿੰਗ ਟਰੱਕ ਨੇ ਇਹਨਾਂ ਕੋਲ, ਮੈਨੂੰ ਲੱਗਦਾ ਕਿ 8-10 ਤਾਂ ਹੋਣਗੇ। ਸੋ ਕਿਸੇ ਵੀ ਫੰਕਸ਼ਨ ਲਈ, ਕੇਟਰਿੰਗ ਲਈ ਤੁਸੀਂ ਯਾਦ ਰੱਖੋ 905-794-8111, 905-794-8111, ਸਿੰਪਲੀ ਇੰਡੀਅਨ। ਤਿੰਨ ਲੋਕੇਸ਼ਨਾਂ ਨੇ, ਆਪਣੇ ਫੈਮਿਲੀ ਨੂੰ ਡਿਨਰ ਲਈ ਲੈ ਕੇ ਜਾਣਾ ਤਾਂ ਇੱਕ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਸਲਮੋਰ, 15 ਫੈਂਡਰ ਵੇ ਬਵੇਡਨ ਸਿੰਘ ਕਿਊਜ਼ੀ, ਜਾਂ 85 ਮਾਊਂਟ ਪੈਲੀਅਰ ਸਟ੍ਰੀਟ ਮਿਸਾਗਾ ਫਾਈਨੈਂਸ਼ੀਅਲ, 9181। ਹੈਲੋ
3: ਹਾਂਜੀ ਨਵੀਂ, ਕੀ ਹਾਲ ਆ?
1: ਵਧੀਆ ਜੀ ਵਧੀਆ, ਕਿੱਦਾਂ?
3: ਬਸ ਮਸਾਨੀ ਵੇਟ ਕਰੀ ਜਾਂਦੇ।
1: ਹਲੋ ਹਲੋ, ਸੁਣੋ ਸੁਣੋ ਸੁਣੋ।

0: ਵੈਰੀ ਗੁੱਡ, ਕਿਆ ਬਾਤ ਹੈ ਯਾਰ, ਬੜੇ ਵਧੀਆ ਆਰਟਿਸਟ ਨੇ ਜੀ। 9434 ਹਾਂਜੀ, ਸਤਿ ਸ਼੍ਰੀ ਅਕਾਲ
1: ਜੀ।
0: ਵਧੀਆ ਜੀ, ਬੱਲੇ ਬੱਲੇ ਆ।
1: ਓਕੇ ਓਕੇ, ਕੀ ਬਣੀ ਜਾਂਦਾ?
0: ਬਣਦਾ ਯਾਰ ਅਜੇ ਕੁਛ ਨੀ, ਬਣਾਵਾਂਗੇ ਹੁਣ।
1: ਮੈਂ ਹੁਣੇ ਰੇਡੀਓ ਆਨ ਕੀਤਾ ਸੀ ਤੇ ਮੈਂ ਕਿਹਾ ਬਾਈ ਨੂੰ ਇੱਕ ਗਾਣਾ ਸੁਣਾ ਕੇ।
0: ਦੱਸੋ ਸੁਣਾਓ।
1: ਤੇ ਗਾਣਾ ਹੈਗਾ ਥੋੜਾ ਜਿਹਾ ਵੀ ਜਿਵੇਂ ਆਪਣੇ ਉੱਥੇ ਚੱਲਦਾ ਵੀ ਦਾਰੂ ਦੂਰੂ ਵਾਲਾ, ਸੁਣਾ ਦਿਆ?
0: ਸੁਣਾ ਦੋ, ਸੁਣਾ ਦੋ।
1: ਚਲੋ ਠੀਕ ਹੈ। ਉਹ ਸਾਡੀ ਖਾਧੀ ਬਿਨਾਂ ਅੱਖ ਨਹੀਂ, ਉਹ ਖੁੱਲਦੀ ਤੇ ਪੀਤੀ ਬਿਨਾਂ ਆਵੇ ਨੀਂਦ ਨਾ। ਪੂਰਾ ਹੈਗੀ ਆ ਤਾਂ ਚੱਕ ਕੇ ਫੜਾ ਦੇਖਾ ਤੂੰ, ਜੱਟ ਦਾ ਕਢਾਉਂਦੀ ਰੀਂਗਣਾ। ਨੀ ਉੱਥੇ ਟੇਕਿਆਂ ਦੀ ਕੰਮ ਨੀ, ਉਹ ਕਰਦੀ ਹੈ ਘਰੇ ਦਾਰੂ ਕੱਢੀ ਮਗਰੋਂ। ਜਿੰਨਾ ਪੀਤੀ ਵਿੱਚ ਆਉਂਦਾ ਤੇਰਾ ਮੋਹ, ਆਉਣਾ ਨੀ ਫਿਰ ਛੱਡੀ ਮਗਰੋਂ।
0: ਅੱਗੇ
1: ਉਹ ਕਦੇ ਕਦੇ ਯਾਰਾਂ ਦੀ ਉਹ ਟਾਣੀ ਵਿੱਚ ਪੀਂਦਾ ਤੇਰਾ, ਨਿੱਤ ਦਾ ਬਰਾੜ ਕੁੜਿਆ ਦੀ ਨੀ। ਸਹੁੰ ਤੇਰੀ ਲੱਗੇ ਕੌਣੀਆਂ ਵਾਲਾ ਦਰਕਾਨੇ, ਤੇਰੇ ਪਿਆਰ ਤੋਂ ਵੀ ਹੁੰਦਾ ਕਦੇ ਬਾਗੀ ਨੀ। ਬੰਦਾ ਹੁੰਦਾ ਮੈਂ ਸਿਆਣਾ, ਫਿਰ ਵੇਖਿਆ ਨੀ ਡੂੰਗੀ ਸੱਟ ਲੱਗੀ ਮਗਰੋਂ। ਜਿੰਨਾ ਪੀਤੀ ਵਿੱਚ ਆਉਂਦਾ ਤੇਰਾ ਮੋਹ,
0: ਛੱਡੀ ਮਗਰੋਂ। ਹਾਂ ਗੱਲ ਸਹੀ ਹੈ ਯਾਰ, ਜਦੋਂ ਬੰਦੇ ਦਾ ਇੱਕ ਤਾਂ ਪਿਗਲਾ ਹੁੰਦਾ ਬੰਦਾ, ਬਸ ਜਾਨੂ ਜਾਨੂ ਕਰਦਾ, ਬਾਅਦ ਦੇ ਵਿੱਚ ਫਿਰ ਕੁੜੀ ਕਹਿੰਦੀ ਹੈ ਛੱਡ ਦੇ, ਫਿਰ ਬੰਦੇ ਨੇ ਬੁਲਾਉਣਾ ਨੀ, ਫਿਰ ਕਹੂਗੀ ਯਾਰ ਆਹ ਕੀ ਹੋ ਗਿਆ ਤੈਨੂੰ।
1: ਹਾਂ
0: ਤੁਹਾਡਾ ਆਪਦਾ ਲਿਖਿਆ ਹੋਇਆ?
1: ਹਾਂਜੀ ਹਾਂਜੀ।
0: ਵੈਰੀ ਗੁੱਡ, ਤੁਹਾਡਾ ਨਾਂ ਕੀ ਹੈ?
1: ਮਨਿੰਦਰ
0: ਤੇ ਨੀ, ਮਨਿੰਦਰ ਤਾਂ ਚਲੋ ਵੈਸੇ ਹੀ ਨਾਂ ਤੁਹਾਡਾ। ਹੁਣ ਗਾਇਕੀ ਵਾਲਾ ਕੀ ਨਾਮ ਹੈ ਜਾਂ ਲਿਖਾਰੀ ਵਾਲਾ ਕੀ ਨਾਮ ਹੈ?
1: ਲਿਖਾਰੀ ਵਾਲਾ ਕੋਈ ਏਡੇ ਲਿਖਾਰੀ ਹੈ ਨੀ ਗੀ, ਆਪਾਂ ਬਸ ਤੂੰ ਹੀ ਲਿਖ ਲਈਦਾ ਮਾੜਾ ਮੋਟਾ।
0: ਕੀ ਗੱਲ ਹੋ ਗਈ ਸੀ, ਕਿਸੇ ਤੁਹਾਨੂੰ ਪਹਿਲਾਂ ਲਾ ਲੈਂਦੇ ਸੀ ਇੱਕ ਅੱਧਾ ਪਿੱਗ, ਫਿਰ ਕੁੜੀ ਨੇ ਕਿਹਾ ਤਾਂ ਛੱਡ ਦੇ?
1: ਹੋਰ
0: ਅੱਛਾ, ਤੁਹਾਡੇ ਨਾਲ ਬਾਕੀ ਹੱਡ ਬੀਤੀ ਆ?
1: ਹੱਡ ਬੀਤੀ ਹੈ, ਫਿਰ ਉਹ ਜਜ਼ਬਾਤੀ ਜੇ ਹੋ ਕੇ ਲਿਖਤਾ।
0: ਅੱਛਾ ਹੁਣ ਛੱਡੀ ਹੋਈ ਆ? ਗੱਲ ਸਹੀ ਹੈ ਵੈਸੇ, ਕਿ ਉਹਨਾਂ ਮੂੰਹ ਨੀ ਹੁੰਦਾ ਫਿਰ ਛੱਡੀ ਮਗਰੋਂ। ਨਾਲੇ ਸਹੀ ਵੀ ਹੈ ਯਾਰ, ਚਲੋ ਜਿਹੜੇ ਬਾਹਲੀ ਪੀਂਦੇ ਆ ਨਾ ਉਹ ਬਸ ਹੱਟਦੇ ਨੀ, ਛੱਡਦੇ ਨੀ, ਉਹਨਾਂ ਨੂੰ ਹੁੰਦਾ ਕਿ ਮੈਂ ਤਾਂ ਬੋਤਲ ਹੀ ਮਕਾਉਣੀ ਆ, ਉਹਨਾਂ ਲਈ ਮਾੜੀ ਆ। ਹੁਣ ਜਿਹੜਾ ਬੰਦਾ ਇੱਕ ਅੱਧਾ ਪੈਗ ਲਾ ਕੇ ਵਧੀਆ ਯਾਰ ਹੱਸਦਾ, ਸੋਹਣੀਆਂ ਗੱਲਾਂ ਕਰਦਾ, ਉਹ ਫਿਰ ਚਲੋ ਠੀਕ ਹੈ, ਕੋਈ ਮਾੜੀ ਵੀ ਨਹੀਂ ਹੈਗੀ ਹੈ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਨੰਬਰ ਹੈ ਆਪਣਾ 905-673-3337, ਅਤੇ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ। ਪ੍ਰੋਗਰਾਮ ਪੰਜਾਬੀ ਲਹਿਰਾਂ ਵਾਲੇ ਨਾਲ ਹੀ ਤੁਸੀਂ ਸੁਣ ਰਹੇ ਹੋ। ਐਂਡ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਰੋਇਲ ਇੰਡੀਆ ਗਰੋਸਰਸ ਦੀ ਅਤੇ ਗ੍ਰਿਲ ਕਲੱਬ ਦੀ ਦਵਾਂ। ਇਹ ਨਾ ਗਰੋਸਰੀ ਸਟੋਰ ਹੈ, 24 ਘੰਟੇ ਖੁੱਲ੍ਹਾ, ਰੋਇਲ ਇੰਡੀਆ ਗਰੋਸਰੀਜ਼। ਇਹ ਕੰਟਰੀ ਸਾਈਡ 'ਤੇ ਗੋਰਵੇ 'ਤੇ ਹੈ, ਬਿਲਕੁਲ ਕੰਟਰੀ ਸਾਈਡ ਦੇ ਗੋਰਵੇ ਦੇ ਕੋਰਨਰ 'ਤੇ ਹੈ, ਅਤੇ ਤੁਸੀਂ ਜਾਓ, 24 ਘੰਟੇ ਗਰੋਸਰੀ ਸਟੋਰ ਖੁੱਲ੍ਹਾ। ਜਿਹੜਾ ਇਹਨਾਂ ਦਾ ਰੈਸਟੋਰੈਂਟ ਹੈ ਉਹ ਖੁੱਲ੍ਹਾ 10 ਵਜੇ ਤੱਕ। ਮੈਨੂੰ ਕੁਝ ਡੀਲਾਂ ਹੋਈਆਂ, ਫਿਸ਼ ਪਕੌੜਾ 4 ਪਾਊਂਡ ਲਓ ਸਿਰਫ 1999 'ਚ ਯਾਰ, 4 ਪਾਊਂਡ ਫਿਸ਼ ਪਕੌੜਾ 1999। ਚਿਕਨ ਲੈਗ, ਕੁਕਡ ਚਿਕਨ ਲੈਗ 3 ਲਓ $10 'ਚ, ਬ੍ਰੈਡ ਪਕੌੜੇ 2 ਲਓ $3 'ਚ, ਚਾਹ ਫਰੀ ਹੈ, ਆਲੂ ਪੈਟੀ 99 ਸੈਂਟ ਈਚ, ਬੂੰਦੀ ਵਾਲੇ ਲੱਡੂ 4.99 ਨੂੰ ਪਾਊਂਡ, ਮੋਤੀ ਚੂਰ ਲੱਡੂ 4.99 ਪਾਊਂਡ, ਬੇਸਣ ਦੀ ਬਰਫੀ 4.99 ਨੂੰ ਪਾਊਂਡ, ਗੁਲਾਬ ਜਾਮਣ 4.99 ਨੂੰ ਪਾਊਂਡ। ਇਹ 10 ਵਜੇ ਤੱਕ ਖੁੱਲ੍ਹੇ ਆ, ਅਤੇ ਜਿਹੜਾ ਇਹਨਾਂ ਦਾ ਗਰੋਸਰੀ ਸਟੋਰ ਹੈ 24 ਘੰਟੇ ਹੈ, ਰੋਇਲ ਇੰਡੀਆ ਗਰੋਸਰਸ ਗੋਰਵੇ ਐਂਡ ਕੰਟਰੀ ਸਾਈਡ ਦਾ ਕੋਰਨਰ ਹੈ। ਇੰਡੀਆ ਗੇਟ ਦਾ ਜਿਹੜਾ ਰਾਈਸ ਹੈ ਬਾਸਮਤੀ 5 kg 12.99 ਦੀ ਥਾਂ 'ਤੇ 10.99 ਨੂੰ ਹੈ। ਯੈਲੋ ਅਨੀਅਨ ਦਾ 10 ਪਾਊਂਡ ਦਾ ਬੈਗ 6.99 ਵਾਲਾ 3.99 ਨੂੰ। ਸੀਲ ਟੈਸਟ ਹੋਮੋ ਦੁੱਧ 7.99 ਦੀ ਥਾਂ 'ਤੇ 7.29 'ਚ, ਅਤੇ ਟਮਾਟਰ 1.99 ਦੀ ਥਾਂ 'ਤੇ 99 ਸੈਂਟ ਨੂੰ ਪਾਊਂਡ। ਅਤੇ ਇਹਨਾਂ ਦਾ ਇਹ ਹੈ ਕਿ ਕੁਆਲਿਟੀ ਟੋਪ ਦੀ ਹੈ, ਕੁਆਲਿਟੀ ਕੰਟਰੋਲ ਬਹੁਤ ਪ੍ਰਾਇਓਰਟੀ ਹੈ ਵੀਰ ਉਹਨਾਂ ਦੀ। ਬਹੁਤ ਕਿ ਤੁਸੀਂ ਜਾਓਗੇ ਨਾ, ਕਹੋਗੇ ਭਾਈ ਤੁਸੀਂ ਤਾਂ ਗਰੋਸਰੀ ਸਟੋਰ ਐਂ ਸਜਾਇਆ ਜਿਵੇਂ ਯੂਨੋ ਲੋਕਾਂ ਦੇ ਕਿਚਨ ਹੀ ਇੰਨੇ ਸੋਹਣੇ ਸਜਾਏ ਹੁੰਦੇ, ਕਿਹਾ ਜਾ ਕੇ ਦੇਖੋ ਤੁਸੀਂ ਆਪ, ਮੈਨੂੰ ਕਹੋਗੇ ਕਿ ਬਹਿ ਜਾ ਬਹਿ ਜਾ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਕਰਜ਼ਾ ਮਾਫ਼ ਕਰਵਾਉਂਦੇ ਆ, ਜੇ ਸਿਰ ਕਰਜ਼ਾ ਚੜ ਗਿਆ ਟੈਂਸ਼ਨ ਨਹੀਂ ਲੈਣੀ, ਜੀ ਟੀ ਏ ਕ੍ਰੈਡਿਟ ਨੂੰ ਫੋਨ ਕਰ ਲਓ। ਪਿਛਲੇ ਤਕਰੀਬਨ 25 ਸਾਲ ਤੋਂ ਕਰਜ਼ਾ ਮਾਫ ਕਰਵਾ ਰਹੇ ਆ। 4160 1100 4160 50 1100 7583 ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ
1: ਅਮਰ ਸਿੰਘ ਸ਼ੌਂਕੀ ਸੁਣਾਉਣਾ ਜੀ ਤੁਹਾਨੂੰ।
0: ਓ ਵਾਹ
1: ਸੁਣਾਵਾਂ ਜੀ?
0: ਸੁਣਾਓ ਜੀ ਸੁਣਾਓ।

0: ਵੈਰੀ ਗੁੱਡ ਅਮਰਦੀਪ, ਵਧਾਈਆਂ ਹੋਣ ਤੁਹਾਨੂੰ ਵੀਰੇ, ਤੇ ਜ਼ਰੂਰ ਤੁਸੀਂ ਸਟੂਡੈਂਟ ਮਹਿਕਮਾ ਸਰਚ ਕਰੋ ਔਨ ਯੂਟਿਊਬ ਐਂਡ ਅਮਰਦੀਪ ਦੇਵਗਨ ਹੁਣਾਂ ਦਾ ਗੀਤ ਸੁਣੋ ਅਤੇ ਗੀਤ ਨੂੰ ਸਪੋਰਟ ਕਰੋ। ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ, ਖਬਰਾਂ ਤੁਹਾਡੇ ਲਈ ਬੜੀ ਹੀ ਜਲਦ ਅਸੀਂ ਪੇਸ਼ ਕਰ ਰਹੇ ਹਾਂ। ਸਟੇ ਟਿਊਨਡ, ਖਬਰਾਂ ਦੇ ਬੁਲੇਟਿਨ ਦੇ ਲਈ ਤੁਸੀਂ ਹਮੇਸ਼ਾ ਉਡੀਕ ਕਰਦੇ ਹੋ। ਅਤੇ ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਵੇਰੇ ਤੁਸੀਂ ਜੁੜ ਜਾਣਾ ਸਾਡੇ ਨਾਲ 4 ਵਜੇ ਤੋਂ, ਸਵੇਰੇ 4 ਵਜੇ ਸਾਂਝਾ ਵਿਰਸਾ ਰੇਡੀਓ, ਹਰਜੀਤ ਜੰਜੂਆ ਜੀ ਪੇਸ਼ ਕਰਨਗੇ, ਅਤੇ ਫਿਰ 5 ਵਜੇ ਸ਼ਮੀ ਭੱਠਲ ਜੀ, ਅਤੇ ਫਿਰ 6 ਵਜੇ ਬਲਜਿੰਦਰ ਤੰਬੜ ਜੀ, ਬੜਾ ਖੜਕਵਾਂ ਸ਼ੋਅ ਲੈ ਕੇ ਆਉਂਦੇ ਆ ਵਿਰਾਸਤ ਰੇਡੀਓ। ਅਤੇ ਸਵੇਰੇ 7 ਤੋਂ 8 ਤੁਸੀਂ ਸੁਣੋਗੇ ਰੇਡੀਓ ਚੜ੍ਹਦੀ ਕਲਾ, ਹਰਵੀਰ ਸਿੰਘ ਹੁਣੇ ਪੇਸ਼ ਕਰ ਰਹੇ ਨੇ। ਅਤੇ ਰੇਡੀਓ ਚੜ੍ਹਦੀ ਕਲਾ, ਸਾਡੀ ਆਵਾਜ਼, ਸਾਡਾ ਮਾਣ ਅਤੇ ਸਾਡੀ ਚੜ੍ਹਦੀ ਕਲਾ, ਨਿਊਜ਼ ਸੈਗਮੈਂਟ ਹੋਵੇਗੀ ਅਰਵਿੰਦਰ ਸਿੰਘ ਭੱਟੀ ਹੋਣਾ ਨਾਲ, ਅਤੇ ਹੋਰ ਖਬਰਾਂ ਅਤੇ ਬੜੀਆਂ ਹੋਰ ਦਿਲਚਸਪ ਗੱਲਾਂ ਬਾਤਾਂ ਹੋਣਗੀਆਂ, ਬੜੇ ਵੱਖਰੇ ਵੱਖਰੇ ਸਪੋਂਸਰ ਦੇ ਨਾਲ ਗੱਲਬਾਤ ਹੋਵੇਗੀ। ਸੋ ਸਵੇਰੇ 7 ਤੋਂ 8 ਰੇਡੀਓ ਚੜ੍ਹਦੀ ਕਲਾ ਨੂੰ ਸਪੋਰਟ ਤੁਸੀਂ ਸਭ ਨੇ ਕਰਨਾ। ਅਤੇ ਇੱਕ ਫ੍ਰੀ ਪਿਕਨਿਕ ਹੋ ਰਿਹਾ ਇਸ ਵੀਕਐਂਡ,
1: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ 2nd ਐਨੂਅਲ ਪਿਕਨਿਕ,
2: ਸੰਡੇ 6 ਸਤੰਬਰ।

0: या डिशेज भी बना के लिया सकते हो। पूरा पिकनिक वाला माहौल ते पंजाब वाली वाइब। आ जाओ फिर 6 सितंबर दिन एतवार सवेरे 11 बजे एट बल्ले बल्ले फार्म 13219 चिंकोजी रोड कैलेडन।
1: वधेरे जानकारी जा स्पॉन्सरशिप ले हरजीत जंजुआनु कॉल करो 6478352594।
2: बिल्कुल फ्री है पिकनिक।
3: आस दी किरण रे ऑफ होप नशा छुड़ाओ ते पुनर्वास केंद्र दयालपुरा कपूरथला। नशे दी एडिक्शन एक मानसिक बीमारी है, इस दा इलाज जल्द ते सौखा हो सकता है। आस दी किरण दा मनोरथ है कि नशे दी एडिक्शन करन वाले व्यक्ति अते परिवार नू इस मानसिक बीमारी तो छुटकारा दवाउणा। आधुनिक सहूलतां नाल लैस नशा छुड़ाओ केंद्र आस दी किरण भारत सरकार वालों मंजूर शुदा है। तुहाडे परिवार का कोई व्यक्ति या दोस्त नशे दी एडिक्शन विच है तो जल्द इलाज लई 99-151-54-548 लखबीर सिंह संधु MD नू कॉल करो 9915154548।
2: जे तुसी जाना होवे किसी भी टोरंटो आइलैंड्स नू, सेंटर आइलैंड, वार्ड्स आइलैंड या हैनलिन्स पॉइंट, ता लेके जाओ T. वाटर टैक्सी। फेरी दिया 2-3 घंटे दिया लाइनअप्स तो बचो अते लेके जाओ अपनी प्राइवेट T. वाटर टैक्सी। T. वाटर टैक्सी दी डॉक लोकेटेड है 1 Queens Quay East ते, यंग अते Queens Quay East दे बिल्कुल कॉर्नर ते। मामूली जिहा रेट अते आराम नाल राजा वांग जाओ अपनी प्राइवेट वाटर टैक्सी ते। T. वाटर टैक्सी 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T. ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T. ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-
4: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
7: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ, ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ
8: ਸੰਘਰਸ਼ ਦੀ ਕਿਉਂਕਿ ਕਿਸਾਨਾਂ ਨੇ ਪਹਿਲਾਂ ਕੀਤੇ ਐਲਾਨ ਮੁਤਾਬਕ ਆਪਣਾ 7 ਦਿਨ ਲੰਮਾ ਸੰਘਰਸ਼ ਸ਼ੁਰੂ ਕਰ ਦਿੱਤਾ ਪੰਜਾਬ ਦੇ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਦਿਨ ਰਾਤ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਜੋ ਕਿ 7 ਸਤੰਬਰ ਤੱਕ ਜਾਰੀ ਰਹੇਗਾ ਪੰਜਾਬ ਭਰ ਤੋਂ ਸੈਂਕੜੇ ਟਰੈਕਟਰ ਟਰਾਲੀਆਂ ਤੇ ਵਾਹਨਾਂ ਵਿੱਚ ਸਵਾਰ ਹੋ ਕੇ ਕਿਸਾਨ ਮੋਹਾਲੀ ਦੇ ਫੇਜ਼ 11 ਅਤੇ ਚੰਡੀਗੜ੍ਹ ਬਾਰਡਰ ਵਿਖੇ ਪਹੁੰਚ ਗਏ ਕਿਸਾਨ ਆਗੂਆਂ ਨੇ ਦੱਸਿਆ ਕਿ ਚੰਡੀਗੜ੍ਹ ਬਾਰਡਰ ਉੱਤੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਪਹਿਲਾ ਵੱਡਾ ਮੋਰਚਾ ਹੈ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਟੇਜ ਲਾ ਕੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਪ੍ਰਸ਼ਾਸਨ ਨਾਲ ਤੈਅ ਕੀਤੇ ਗਏ ਪ੍ਰਬੰਧ ਮੁਤਾਬਕ ਮੋਰਚਾ ਸੰਭਾਲਿਆ ਹੈ ਇਸ ਮੋਰਚੇ ਨੂੰ ਲਾਉਣ ਵਾਲੇ ਕਿਸਾਨਾਂ ਦੀਆਂ ਅਤੇ ਜਥੇਬੰਦੀ ਦੀਆਂ ਮੁੱਖ ਮੰਗਾਂ ਵਿੱਚ C2+ 50% ਫਾਰਮੂਲੇ ਮੁਤਾਬਕ MSP ਦੀ ਕਾਨੂੰਨੀ ਗਾਰੰਟੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਪ੍ਰਸਤਾਵਿਤ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨਾ ਅਤੇ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਨੂੰ ਵਾਪਸ ਲੈਣਾ ਸ਼ਾਮਲ ਹੈ ਇਸ ਤੋਂ ਇਲਾਵਾ ਡੈਮ ਸੇਫਟੀ ਐਕਟ ਅਤੇ ਪਾਣੀਆਂ ਦੇ ਪੁਰਾਣੇ ਸਮਝੌਤਿਆਂ ਨੂੰ ਲੈ ਕੇ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟ੍ਰੈਫਿਕ ਪ੍ਰਬੰਧ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਨੇ ਵੱਖ ਵੱਖ ਮਾਰਗਾਂ ਉੱਤੇ ਡਾਇਵਰਜਨ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਨੇ ਜਦਕਿ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਲਗਾਤਾਰ ਚੱਲ ਰਹੀ ਹੈ ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਇਹ ਮੁੱਦਾ ਨਿਤ ਦਿਨ ਪਖਿਆ ਹੀ ਹੋਇਆ ਪਿਛਲੇ ਦਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ABVP ਨੂੰ ਦਿੱਤੀ ਗਈ ਹਿਮਾਇਤ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਹੋਰ ਚੱਲ ਪਈ ਸੀ ਪਰ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਇਸ ਨੂੰ ਨਕਾਰਿਆ ਗਿਆ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ BL ਸੰਤੋਸ਼ ਨੇ ਇੱਕ ਵਾਰ ਫਿਰ ਇਹੀ ਕਿਹਾ ਕਿ ਇਹੋ ਜਿਹੀ ਕੋਈ ਸੰਭਾਵਨਾ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਚੋਣਾਂ ਦੌਰਾਨ ਦਿੱਤੇ ਗਏ ਸਮਰਥਨ ਨੂੰ ਪੰਜਾਬ ਦੀ ਸਿਆਸਤ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ ਉਹਨਾਂ ਦਾ ਕਹਿਣਾ ਕਿ ਦੋਹੇ ਅੱਡ ਅੱਡ ਮਾਮਲੇ ਨੇ ਭਾਜਪਾ ਦੇ ਜਥੇਬੰਦਕ ਢਾਂਚੇ ਵੱਲੋਂ ਪੰਜਾਬ ਵਿੱਚ 117 ਸੀਟਾਂ ਲਈ ਤਿਆਰੀ ਕੀਤੀ ਜਾ ਰਹੀ ਹੈ BL ਸੰਤੋਸ਼ ਨੇ ਆਪਣੇ ਪੰਜਾਬ ਦੌਰੇ ਦੌਰਾਨ 117 ਸੀਟਾਂ ਉੱਤੇ ਚੋਣ ਲੜਨ ਦੀ ਗੱਲ ਕਈ ਵਾਰ ਕਹੀ ਹੈ ਪਰ ਇਹ ਵੀ ਚਰਚਾ ਚੱਲ ਰਹੀ ਹੈ ਕਿ ਅੰਦਰੋਂ ਅੰਦਰ ਹੀ ਗੱਠਜੋੜ ਬਾਰੇ ਗੱਲ ਹੋ ਰਹੀ ਹੈ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਫੇਸ ਪੇਜ ਫਸਿਆ ਹੋਇਆ ਅਹਿਮ ਸੂਤਰਾਂ ਮੁਤਾਬਕ ਭਾਜਪਾ ਤਰਫੋਂ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਫਿਲਹਾਲ ਖੁੱਲ੍ਹ ਕੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਭਾਵੇਂ ਸਿਆਸੀ ਪਹਿਲਕਦਮੀ ਦੀ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋਈ ਪਰ ਇੰਨਾ ਜ਼ਰੂਰ

0: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪ੍ਰਭਾਵੀ ਬਣਾਉਣ ਵਾਸਤੇ ਅਤੇ ਸੰਗਤ ਨੂੰ ਇਹ ਆਦੇਸ਼ ਮੰਨਣ ਵਾਸਤੇ ਪ੍ਰੇਰਨ ਲਈ ਗੁਰਦੁਆਰਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਵਾਲੇ ਫਲੈਕਸ ਬੋਰਡ ਵੀ ਲਾਏ ਗਏ ਸਨ, ਪਰ ਇਸ ਦੇ ਬਾਵਜੂਦ ਉਸ ਹੁਕਮ ਦਾ ਸੰਗਤ ਉੱਤੇ ਕੋਈ ਵਧੇਰੇ ਪ੍ਰਭਾਵ ਵਿਖਾਈ ਨਹੀਂ ਦਿੱਤਾ ਹੈ। ਜਦਕਿ ਇਹ ਮਾਮਲਾ ਪੂਰੀ ਤਰ੍ਹਾਂ ਠੰਡੇ ਬਸਤੇ ਵਿੱਚ ਪੈ ਗਿਆ ਲੱਗਦਾ ਹੈ ਤੇ ਸਿਆਸੀ ਸਫ਼ਾ ਵਿੱਚ ਇਸ ਦੀ ਚਰਚਾ ਵੀ ਨਾ ਦੇ ਬਰਾਬਰ ਹੀ ਹੋ ਰਹੀ ਹੈ। ਪੰਜਾਬ ਵਿੱਚ ਨਸ਼ੇ ਦਾ ਮੁੱਦਾ ਹਾਲੇ ਵੀ ਸਮਾਜ ਵਿੱਚ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਅਤੇ ਬਹੁਤ ਥਾਵਾਂ ਤੇ ਅਜਿਹਾ ਨਜ਼ਰ ਆਉਂਦਾ ਹੈ ਕਿ ਲੋਕੀ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ, ਸਗੋਂ ਖੁਦ ਆਪਣੇ ਪੱਧਰ ਤੇ ਵੀ ਇਸ ਸੰਬੰਧੀ ਕੰਮ ਕੀਤੇ ਜਾ ਰਹੇ ਨੇ। ਨਸ਼ੇ ਖਿਲਾਫ਼ ਪੰਚਾਇਤਾਂ ਪੰਜਾਬ ਵਿੱਚ ਆਪਣੇ ਪੱਧਰ ਉੱਤੇ ਕੰਮ ਵੀ ਕਰ ਰਹੀਆਂ ਨੇ, ਫੈਸਲੇ ਵੀ ਲੈ ਰਹੀਆਂ ਨੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਨਸ਼ਾ ਸਮਗਲਿੰਗ ਦੇ ਮਾਮਲਿਆਂ ਵਿੱਚ ਫੜੇ ਗਏ ਮੁਲਜ਼ਮਾਂ ਦੀ ਜ਼ਮਾਨਤ ਦੇਣ ਵਾਲੇ ਨੂੰ 10,000 ਰੁਪਏ ਜੁਰਮਾਨਾ ਆਪਣੇ ਪੱਧਰ ਉੱਤੇ ਕਰਨ ਦਾ ਫੈਸਲਾ ਕੀਤਾ ਹੈ। ਪਿੰਡ ਵਾਸੀਆਂ ਨੇ ਪਿੰਡ ਦੇ ਗੁਰੂ ਘਰ ਤੋਂ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਇਹ ਫੈਸਲਾ ਲਾਗੂ ਕਰਨ ਅਤੇ ਨਸ਼ਾ ਪੀੜਤਾਂ ਦੀ ਮਦਦ ਲਈ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ। ਪਿੰਡ ਦੇ ਮੋਹਤਬਰ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਕਥਿਤ ਨਸ਼ਾ ਪੀੜਤਾਂ ਦੀ ਸੂਚੀ ਤਿਆਰ ਕੀਤੀ ਹੈ। ਪਿੰਡ ਦੇ ਕਮੇਟੀ ਮੈਂਬਰ ਇਹਨਾਂ ਸਾਰੇ ਨੌਜਵਾਨਾਂ ਦੇ ਘਰ ਜਾ ਕੇ ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ ਅਤੇ ਉਹਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਵੇਗੀ। ਸਰਪੰਚ ਨੇ ਦੱਸਿਆ ਕਿ ਪਿੰਡ ਵਾਸੀ ਸਿਆਸੀ ਮਤਭੇਦ ਭੁਲਾ ਕੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਇਕੱਠੇ ਹੋਏ। ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵੀ ਉਹ ਪੁਲਿਸ ਕੋਲ ਜਾਂਦੇ ਨੇ ਤਾਂ ਗ੍ਰਿਫਤਾਰੀ ਲਈ ਉਹਨਾਂ ਕੋਲੋਂ ਹੀ ਪੁੱਛਿਆ ਜਾਂਦਾ ਹੈ ਕਿ ਨਸ਼ਾ ਕੌਣ ਕਰ ਰਿਹਾ ਹੈ ਜਾਂ ਵੇਚ ਰਿਹਾ ਹੈ। ਇਸ ਲਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਉਹ ਖੁਦ ਘਰ ਘਰ ਜਾ ਕੇ ਲੋਕਾਂ ਨੂੰ ਇਹ ਰਾਹ ਛੱਡਣ ਦੀ ਅਪੀਲ ਕਰਨਗੇ। ਪਿਛਲੇ ਹਫ਼ਤੇ ਮਾਲਵੇ ਦੇ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 7 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਫਾਜ਼ਿਲਕਾ ਵਿੱਚ ਹੀ 2 ਦਿਨਾਂ ਅੰਦਰ 3 ਮੌਤਾਂ ਹੋਈਆਂ ਨੇ। ਪਿਛਲੇ ਸਾਲ ਬਠਿੰਡਾ ਦੇ ਪਿੰਡ ਮੌੜ ਕਲਾਂ ਵਿੱਚ ਨੌਜਵਾਨ ਦੀ ਮੌਤ ਮਗਰੋਂ ਲੋਕਾਂ ਨੇ ਸਮਗਲਰਾਂ ਦੇ ਘਰ ਵੱਲ ਇਸ਼ਾਰਾ ਕਰਦਿਆਂ ਕੰਧਾਂ ਉੱਤੇ ਲਿਖ ਦਿੱਤਾ ਸੀ ਕਿ ਇੱਧਰ ਚਿੱਟਾ ਸ਼ਰੇਆਮ ਮਿਲਦਾ ਹੈ। ਇਸ ਘਟਨਾ ਦੀ ਬਹੁਤ ਚਰਚਾ ਹੋਈ ਸੀ, ਪਰ ਬਾਅਦ ਚ ਫਿਰ ਗੱਲ ਹੌਲੀ ਹੌਲੀ ਬਾਹਰ ਹੋ ਗਈ ਸੀ। ਪਰ ਹੁਣ ਪੰਚਾਇਤਾਂ ਆਪਣੇ ਪੱਧਰ ਉੱਪਰ ਉਪਰਾਲੇ ਕਰ ਰਹੀਆਂ ਨੇ, ਆਪਣੇ ਪੱਧਰ ਉੱਪਰ ਨਸ਼ੇ ਖਿਲਾਫ ਮੁਹਿੰਮ ਵਿੱਢ ਰਹੀਆਂ। ਪੰਜਾਬ ਦੇ ਮੌਸਮ ਸੰਬੰਧੀ ਤੁਹਾਨੂੰ ਇੱਕ ਵਾਰ ਫਿਰ ਜਾਣਕਾਰੀ ਦੇਈਏ ਤਾਂ ਸਤੰਬਰ ਦਾ ਮਹੀਨਾ ਸ਼ੁਰੂ ਹੋ ਜਾਣ ਦੇ ਬਾਵਜੂਦ ਪੰਜਾਬ ਵਿੱਚ ਮੌਨਸੂਨ ਦਾ ਕੋਈ ਨਾਮੋ ਨਿਸ਼ਾਨ ਨਹੀਂ, ਮੀਂਹ ਦੀ ਕੋਈ ਰਾਹਤ ਨਜ਼ਰ ਨਹੀਂ ਆ ਰਹੀ, ਸਗੋਂ ਗਰਮੀ ਦਾ ਪ੍ਰਕੋਪ ਘਟਣ ਦੀ ਥਾਂ ਹੋਰ ਵੱਧਦਾ ਜਾ ਰਿਹਾ। ਉੱਤੋਂ ਮੌਸਮ ਵਿਭਾਗ ਦਾ ਕਹਿਣਾ ਕਿ ਸਤੰਬਰ ਮਹੀਨੇ ਦੌਰਾਨ ਮੌਸਮ ਖੁਸ਼ਕ ਰਹਿਣ ਦੇ ਆਸਾਰ ਨੇ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਸ ਮਹੀਨੇ ਪੰਜਾਬ ਵਿੱਚ ਮੀਂਹ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ, ਜਦਕਿ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਦੇ ਨੇੜੇ ਜਾਂ ਕੁਝ ਜ਼ਿਆਦਾ ਹੋ ਸਕਦਾ ਹੈ। ਮੌਸਮ ਵਿਭਾਗ ਨੇ ਪਾਣੀ ਦੀ ਸੰਭਾਲ ਅਤੇ ਖੇਤੀਬਾੜੀ ਲਈ ਸਮੇਂ ਸਿਰ ਯੋਜਨਾਬੰਦੀ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ। ਇਸ ਦਰਮਿਆਨ ਵੱਧ ਤੋਂ ਵੱਧ ਤਾਪਮਾਨ 36 ਤੋਂ 37 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਹੈ ਤੇ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿ ਰਿਹਾ ਹੈ। ਕੁਝ ਥਾਵਾਂ ਤੇ 3 ਤੋਂ 6 ਸਤੰਬਰ ਤੱਕ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਜ਼ਰੂਰ ਦੱਸੀ ਗਈ। ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਇਸ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਪਿਛਲੇ ਜੁਲਾਈ ਅਤੇ ਅਗਸਤ ਮਹੀਨੇ ਵਾਂਗ ਸਤੰਬਰ ਦੌਰਾਨ ਵੀ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਲਈ ਗਰਮੀ ਇੱਕ ਵੱਡੀ ਚੁਣੌਤੀ ਇਸ ਮਹੀਨੇ ਵੀ ਬਣੀ ਰਹਿ ਸਕਦੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ। ਮੁਲਾਜ਼ਮਾਂ ਨੂੰ ਡੀਅਰਨੈਸ ਅਲਾਉਂਸ ਯਾਨੀ ਕਿ DA ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਫੋਫਾ ਖੜਕਾਇਆ ਅਤੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਸਪਾਈਸ ਜੈੱਟ ਦੀ ਦੁਬਈ ਉਡਾਣ 15 ਘੰਟੇ ਲੇਟ ਹੋਈ, ਜਿਸ ਤੋਂ ਤੰਗ ਆਏ ਯਾਤਰੀਆਂ ਨੇ ਹਵਾਈ ਅੱਡੇ ਉੱਤੇ ਕਾਫੀ ਹੰਗਾਮਾ ਕੀਤਾ ਤੇ ਕਿਹਾ ਕਿ ਏਅਰਲਾਈਨ ਨੇ ਦੇਰੀ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਸਪਾਈਸ ਜੈੱਟ ਦੀ ਫਲਾਈਟ 18 ਘੰਟੇ ਲੇਟ ਰਹੀ ਸੀ। ਲਗਾਤਾਰ ਦੂਜੇ ਦਿਨ ਇਹੋ ਜਿਹੀ ਘਟਨਾ ਵਾਪਰੀ ਹੈ। ਨੀਟ ਪੇਪਰ ਲੀਕ ਦੇ ਵਿਰੋਧ ਵਿੱਚ ਦਿੱਲੀ ਦੇ ਜੰਤਰ ਮੰਤਰ ਸਮੇਤ ਦੇਸ਼ ਭਰ ਵਿੱਚ ਮੁਜ਼ਾਹਰੇ ਕਰਨ ਵਾਲੇ ਵਿਦਿਆਰਥੀਆਂ ਖਿਲਾਫ FIR ਰੱਦ ਕਰਨ ਦਾ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਤੇ ਕਿਹਾ ਕਿ ਮੁਜ਼ਾਹਰਾਕਾਰੀ ਵਿਦਿਆਰਥੀ ਦਰਜ ਸਾਰੇ ਕੇਸ ਰੱਦ ਕੀਤੇ ਜਾਣ। ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਨੇ 5 ਤਰੀਕ ਦਾ ਐਲਾਨਿਆ ਵਿਰੋਧ ਮਾਰਚ ਵਾਪਸ ਲੈ ਲਿਆ।
1: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
3: The Green Lantern's oath is to protect people.
4: Crave brings you the most anticipated series of the summer. From DC Studios comes Lanterns, starring Emmy Award winner Kyle Chandler and Aaron Pierre as two intergalactic cops brought together by a small town murder.
5: Something is off here. I can feel it.
4: And divided by their destiny.
6: The only way you're going to get this ring is over my dead body.
7: I think he likes me.
4: Lanterns. Stream now. Only on Crave. Subscribe now at crave.ca.
8: This is AM 530, CHLO AM, serving Brampton, Mississauga, Toronto, the GTA, and the world at am530.ca.
0: ਇਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਧੰਨਵਾਦ, ਇਸ ਵਕਤ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
3: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ gifts 905-805-3000 Argentia Road Mississauga Dream Home Appliances
4: Pizza to go best pizza in the town Pizza to go tandoori paneer pizza butter chicken pizza chaat pizza makhni paneer pizza shahi paneer pizza kalle pizza nahi jithe tusi fish pakoda best soya chaap malai wings crunchy momo malai momo sun ke aaya na muh vich pani so ajj apne yaaran dostan te parivar de naal kuch vadhiya te quality wala khaan nu dil kar reha na ta ikko ik naam yaad rakho pizza to go best pizza in the town ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਤੇ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
2: 647-706-6640
3: Rushmeet call at 647-539-4499.
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ।

0: ਸੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਇੱਕ ਵਾਰ ਫਿਰ ਸਭ ਦਾ ਸਵਾਗਤ ਹੈ ਰੇਡੀ ਪ੍ਰੋਗਰਾਮ ਉਡਾਨ ਦੇ ਵਿੱਚ ਔਰ ਮੇਰੇ ਨਾਲ ਗੁਮਨਾਮ ਮੇਰਾ ਸਾਥ ਦੇ ਰਹੇ ਨੇ ਗੁਮਨਾਮ ਕੀ ਹਾਲ ਚਾਲ ਹੈ ਜੀ ਆਇਆਂ ਨੂੰ
1: ਜੀ ਆਇਆਂ ਨੂੰ ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਵਾਪਸ ਆ ਕੇ ਫਿਰ ਤੋਂ ਇੱਕ
0: ਬਹੁਤ ਬਹੁਤ ਵਧੀਆ ਲੱਗ ਰਿਹਾ ਬਹੁਤ ਬਹੁਤ ਸਵਾਗਤ
1: ਬਹੁਤ ਬਹੁਤ ਸਵਾਗਤ ਮੇਰੇ ਸਾਰੇ ਸਰੋਤਿਆਂ ਦਾ ਵੀ ਬਹੁਤ ਸਾਰੇ ਨਿੱਘਾ ਸਵਾਗਤ
0: ਠੀਕ ਠਾਕ ਹੋ
1: ਮੈਂ ਠੀਕ ਹਾਂ ਜੀ ਤੁਸੀਂ ਦੱਸੋ
0: ਚੜ੍ਹਦੀ ਕਲਾ
1: ਥਕਾਨ ਲੈ ਗਈ
0: ਹਾਂ ਸੋ ਜਿਹਨਾਂ ਜਿਹਨਾਂ ਨੇ ਐਮੀ ਵਿਰਕ ਦਾ ਸ਼ੋਅ ਵੇਖ ਕੇ ਥਕਾਨ ਲਈ ਹੋਣੀ ਆ ਸੋ ਅੱਜ ਥਕਾਨਾਂ ਲੈ ਗਈਆਂ ਨੇ ਸੋ ਇੱਕ ਵਕਵੀ ਵੱਲ ਫਿਰ ਆ ਗਈਆਂ ਗੱਲਾਂ ਬਾਤਾਂ ਕਰਨ ਸੋ ਅੱਜ ਫਿਰ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ ਸੋ ਸਾਡੇ ਸੱਜਣ ਮਿੱਤਰ ਜਿਹੜੇ ਸਾਡੇ ਨਾਲ ਜੁੜ ਗਏ ਨੇ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੋ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਮੁਹੱਬਤ ਠੀਕ ਠਾਕ ਹੋ ਸਾਰੇ ਕਰੀਏ ਗੱਲਾਂ ਬਾਤਾਂ ਸੋ 9056673333 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧ ਦੇ ਨਾਲ

0: ਅੱਛਾ ਇੱਦਾਂ ਹੁੰਦਾ ਵੈਸੇ, ਜਿਹੜੀਆਂ ਸੂਰਤਾਂ ਧੁੰਦਲੀਆਂ ਧੁੰਦਲੀਆਂ ਅੱਖਾਂ ਮੂਹਰੇ ਰਹਿ ਜਾਂਦੀਆਂ ਯਾਰ, ਪਿਆਰ ਬੜੀ ਖੂਬਸੂਰਤ ਚੀਜ਼ ਆ ਗੁਮਨਾਮ।
1: ਹਾਂਜੀ
0: ਪਿਆਰ,
1: ਮੈਂ ਉਹੀ ਪੁੱਛਣ ਲੱਗਿਆ ਤੁਹਾਨੂੰ ਵੀ ਜਿਹੜੇ ਤੁਸੀਂ ਅੱਜ ਇੰਨੇ ਪਿਆਰੇ ਪਿਆਰੇ ਜਿਹੇ ਗੀਤ ਲਾ ਰਹੇ ਹੋ, ਕੀ ਗੱਲ ਹੈ, ਨਾਲ ਨਾਲ ਮੁਸਕਰਾ ਵੀ ਰਹੇ ਹੋ।
0: ਨਹੀਂ ਗੱਲ ਤਾਂ ਇਹ ਹੈ ਕਿ ਜਿਹੜਾ ਪਿਆਰ ਆ, ਮੁਹੱਬਤ ਆ, ਵਿਆਹ ਆ,
1: ਹਾਂਜੀ
0: ਦੋਵਾਂ ਜਣਿਆਂ ਦਾ ਸਾਥ ਆ, ਇਹ ਮੈਨੂੰ ਲੱਗਦਾ ਕਿ ਔਰਤ ਬੜੀ ਖੂਬਸੂਰਤ ਚੀਜ਼ ਬਣਾਈ ਹੈ ਪਰਮਾਤਮਾ ਨੇ, ਬੜੀ ਮੈਨੂੰ ਲੱਗਦਾ ਕਿ ਸਭ ਤੋਂ ਖੂਬਸੂਰਤ ਜੇ ਕੋਈ ਚੀਜ਼ ਆ ਉਹ ਔਰਤ ਆ। ਚਾਹੇ ਤੁਸੀਂ ਦੇਖੋ, ਆਪਾਂ ਜਦੋਂ ਗੱਲਬਾਤ ਕਰਦੇ ਹਾਂ ਪੀਰ ਪੈਗੰਬਰਾਂ ਦੀ, ਉਹਨੂੰ ਜਨਮ ਦੇਣ ਵਾਲੀ ਇੱਕ ਔਰਤ।
1: ਮੈਂ ਜੀ ਜਦੋਂ ਛੋਟਾ ਹੁੰਦਾ ਸੀ ਨਾ, ਇੱਕ ਗੱਲ ਸੁਣਦਾ ਹੁੰਦਾ ਸੀ
0: ਜੀ,
1: ਕਹਿੰਦੇ ਕਿ ਸਭ ਤੋਂ ਪਹਿਲਾਂ ਰੱਬ ਨੇ ਨਾ ਸ੍ਰਿਸ਼ਟੀ ਬਣਾਈ
0: ਜੀ,
1: ਫਿਰ ਉਹਨੇ ਜੀਵ ਜੰਤੂ ਬਣਾਏ,
0: ਆਹ
1: ਫਿਰ ਉਹਨੇ ਕੀਤਾ ਰਾਮ।
0: ਅੱਛਾ, ਪਹਿਲਾਂ
1: ਪਹਿਲਾਂ ਰੱਬ ਨੇ ਦੁਨੀਆ ਬਣਾਈ,
0: ਅੱਛਾ
1: ਫਿਰ ਉਹਨੇ ਕੀਤਾ ਰਾਮ,
0: ਅੱਛਾ ਫਿਰ ਉਹਨੇ ਰਾਮ ਕੀਤਾ,
1: ਫਿਰ ਉਹਨੇ ਜੀਵ ਜੰਤੂ ਬਣਾਏ,
0: ਓਕੇ
1: ਫਿਰ ਕੀਤਾ ਰਾਮ,
0: ਅੱਛਾ
1: ਫਿਰ ਉਹਨੇ ਬਣਾਇਆ ਬੰਦਾ, ਫਿਰ ਕੀਤਾ ਰਾਮ,
0: ਓਕੇ
1: ਫਿਰ ਉਹਨੇ ਬਣਾਈ ਜੀ, ਫਿਰ ਉਹਨੇ ਬਣਾਈ ਔਰਤ,
0: ਔਰਤ
1: ਉਸ ਤੋਂ ਬਾਅਦ ਨਾ ਰੱਬ ਨੇ ਰਾਮ ਕੀਤਾ, ਨਾ ਦੁਨੀਆਂ ਨੇ ਰਾਮ ਕੀਤਾ, ਨਾ ਜੀਵ ਜੰਤੂਆਂ ਨੇ ਤੇ ਨਾ ਬੰਦਿਆਂ
0: ਨੇ। ਨਹੀਂ ਏਦਾਂ ਨਹੀਂ, ਏਦਾਂ ਨਹੀਂ ਗੁਮਨਾਮ, ਨਹੀਂ ਇਹ ਮਜ਼ਾਕ ਵਿੱਚ ਚੱਲ ਲੈ ਗਿਆ ਤੂੰ। ਔਰਤ ਪੂਰੀ ਸ੍ਰਿਸ਼ਟੀ ਦੀ ਸਭ ਤੋਂ ਖੂਬਸੂਰਤ ਚੀਜ਼ ਆ,
1: ਬਿਲਕੁਲ ਜੀ,
0: ਸਭ ਤੋਂ ਖੂਬਸੂਰਤ ਜੇ ਕੁਦਰਤ ਨੂੰ ਨਵਾਜ਼ਣ ਵਾਲੀ ਔਰਤ ਆ, ਉਹ ਮਾਂ ਵੀ ਆ,
1: ਹਾਂਜੀ
0: ਉਹ ਭੈਣ ਵੀ ਆ, ਉਹ ਪਤਨੀ ਵੀ ਆ, ਉਹ ਬੇਟੀ ਵੀ ਆ,
1: ਬਿਲਕੁਲ ਜੀ।
0: ਸੋ ਅਸੀਂ ਦੇਖੋ ਸ਼ਾਇਰਾਂ ਨੇ ਵੀ ਅਲੱਗ ਅਲੱਗ ਤਰੀਕੇ ਨਾਲ ਆਪਣੇ ਆਪਣੇ ਅੰਦਾਜ਼ ਦੇ ਵਿੱਚ ਔਰਤ ਨੂੰ ਸਲਾਹਿਆ ਆ, ਬਾਕੀ ਸਾਡਾ ਬਾਬਾ ਨਾਨਕ ਦੇਖੋ ਜੋ ਪਦਵੀ ਔਰਤ ਨੂੰ ਦੇ ਗਿਆ ਉਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਪਰ ਤੂੰ ਮੈਨੂੰ ਬੈਕ ਸਟੇਜ ਕਹਿ ਰਿਹਾ ਸੀਗਾ ਕਿ ਕਿਵੇਂ ਡਰਦਾ, ਡਰ ਭੈ, ਉਹ ਚੀਜ਼ ਉਹ ਮੈਨੂੰ ਦੱਸ ਸਾਰੀ ਗੱਲ ਦੁਬਾਰਾ। ਮੈਂ ਚਾਹੁੰਦਾ ਕਿ ਤੈਨੂੰ ਮੈਂ ਔਨ ਏਅਰ ਝੂਠਾ ਕਰਾਂ।
1: ਮੈਂ ਤਾਂ ਇਹ ਕਹਿਣਾ ਚਾਹੁੰਦਾ,
0: ਕਿਉਂਕਿ ਮੇਰੇ ਤੋਂ ਤਾਂ ਤੂੰ ਮੰਨਦਾ ਨਹੀਂ, ਮੇਰੇ ਨਾਲ ਤਾਂ ਤੂੰ ਬਹੁਤ ਬਹਿਸ ਕਰਦਾ।
1: ਮੈਂ ਤਾਂ ਹੀ ਹੁਣ ਜੋ ਮੈਂ ਰੀਅਲ ਲਾਈਫ,
0: ਤੂੰ ਤਾਂ ਮੇਰੇ ਮੋਢਿਆਂ 'ਤੇ ਜਿਵੇਂ ਵਿਕਰਮ ਬਤਾਲ ਨਹੀਂ ਬਹਿ ਜਾਂਦਾ ਉਹ ਬੈਠਾ ਮੈਂ ਤੂੰ।
1: ਆਪਣੀ ਜੋੜੀ ਉਹੀ ਹੈ ਜੀ, ਪਰ ਮੈਂ ਜੋ ਦੇਖਦਾ ਆਲੇ ਦੁਆਲੇ ਨਾ, ਮੈਂ ਤੁਹਾਡੇ ਸਾਹਮਣੇ ਉਹੀ ਲਿਆਉਣਾ। ਹਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਚੀਜ਼ ਨੂੰ ਲੈ ਕੇ ਸਹੀ ਹੁੰਦਾ ਜਾਂ ਮੇਰੀ ਸੋਚ ਜਾਂ ਸਹੀ ਵੀ ਹੁੰਦੀ ਆ, ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਜੋ ਆਲੇ ਦੁਆਲੇ ਚੱਲਦਾ ਮੈਂ ਟਰਾਈ ਕਰਦਾ ਵੀ ਉਹ ਤੁਹਾਡੇ ਅੱਗੇ ਪੇਸ਼ ਕਰਾਂ, ਤੇ ਤਾਂ ਜੋ ਮੈਂ ਵੀ ਸਮਝ ਸਕਾਂ ਉਸ ਚੀਜ਼ ਨੂੰ।
0: ਅੱਛਾ ਨਹੀਂ, ਤੇਰੇ ਕਹਿਣ ਦੇ ਮੁਤਾਬਿਕ ਤੂੰ ਕਹਿ ਰਿਹਾ ਕਿ ਵੀ ਜਿੰਨੇ ਵੀ ਹਸਬੈਂਡ ਆ ਉਹ ਵਾਈਫ ਤੋਂ ਡਰਦੇ ਆ।
1: ਹਸਬੈਂਡ ਨਹੀਂ ਕਹਿ ਸਕਦੇ ਇਨਸਾਨ, ਜੋ ਬੰਦਾ ਮੈਂ ਈਵਨ ਕਿ ਮੇਰਾ ਦੋਸਤ ਆ ਨਾ।
0: ਅੱਛਾ ਤੂੰ ਮਤਲਬ ਇਨਸਾਨ ਜਾਤੀ ਨੂੰ ਕਹਿਦਾ ਵੀ ਸਾਰੀ ਇਨਸਾਨ ਜਾਤੀ ਔਰਤ ਤੋਂ ਡਰਦੀ ਆ?
1: ਡਰਦੀ ਹੈ ਜੀ।
0: ਨਹੀਂ
1: ਹੁਣ ਮੇਰਾ ਦੋਸਤ ਆ ਜੀ, ਮੈਂ ਉਹਨੂੰ ਕਦੇ ਕਹਿ ਦਵਾਂ ਕਿ ਆ ਜਾ ਕਿਤੇ ਚੱਲਦੇ ਆ ਘੁੰਮਣ, ਉਹਨੇ ਕਹਿਣਾ
0: ਜੀ
1: ਮੈਂ ਤੇਰੀ ਭਾਬੀ ਨੂੰ ਪੁੱਛ ਕੇ ਦੱਸਦਾ, ਠੀਕ ਹੈ? ਫਿਰ ਉਹਨੂੰ ਮੈਂ ਕਦੇ ਕਹਿ ਦੇਣਾ ਵੀ
0: ਆਪਾਂ। ਅੱਛਾ ਯਾਰ, ਇਹ ਇਹ ਇੱਕ ਮਿੰਟ, ਇਹ ਪ੍ਰਜਾਤੀ ਵਾਕਈ, ਇਹ ਜਿਹੜੀ ਭਾਬੀ ਨੂੰ ਪੁੱਛ ਕੇ ਦੱਸਦਾ, ਮੈਂ ਤੇਰੀ ਭਰਜਾਈ ਨੂੰ ਪੁੱਛ ਕੇ ਦੱਸਦਾ,
1: ਮੈਂ ਉਹਦੇ ਨਾਲ ਸਲਾਹ ਕਰ ਲਵਾਂ,
0: ਹਾਂ
1: ਤਾਂ ਉਹ ਚੀਜ਼ ਕਹਿਣੀ ਚਾਹੁੰਦਾ ਵੀ।
0: ਅੱਛਾ ਸਲਾਹ ਕਰਨਾ ਬੁਰਾ ਨਹੀਂ ਵੈਸੇ, ਤੁਸੀਂ ਸਲਾਹ ਲੈ ਕੇ ਚੱਲਣਾ, ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਹਰ ਵੇਲੇ ਆਪਣੀ ਸਲਾਹ ਕਰੋ, ਇਹ ਮੈਂ ਚ ਗਲਤ ਨਹੀਂ ਮੰਨਦਾ। ਇਹਦੇ ਵਿੱਚ ਡਰ ਕੀ ਆ?
1: ਡਰ ਨਹੀਂ, ਮੈਨੂੰ ਉਹ ਚੀਜ਼ ਇੱਦਾਂ ਲੱਗਦੀ ਆ ਵੀ ਵੀ ਥੋੜ੍ਹੇ ਬੰਦੇ ਆਪ ਨੂੰ ਵੀ ਫੈਸਲਾ ਲੈਣਾ ਚਾਹੀਦਾ ਕਿਸੇ ਸਿਚੁਏਸ਼ਨ 'ਤੇ, ਹਰ ਸਿਚੁਏਸ਼ਨ 'ਤੇ ਤਾਂ ਨਹੀਂ ਹੁਣ ਵੀ ਕਿਸੇ 'ਤੇ ਪਾਈ ਜਾ ਸਕਦੀ।
0: ਓਕੇ ਸੋ ਮੁੱਖ ਦੀ ਗੱਲ ਇਹ ਆ ਕਿ ਕਿੰਨੇ ਕੁ ਸਾਡੇ ਵੀਰ ਐਸੇ ਆ ਕਿ ਜਿਹੜੇ ਇਹ ਕਹਿੰਦੇ ਕਿ ਕੋਈ ਸੱਜਣ ਮਿੱਤਰ ਕਵੇ ਕਿ ਯਾਰ ਆਪਾਂ ਉੱਥੇ ਜਾਣਾ ਆ, ਆਪਾਂ ਆਹ ਕੰਮ ਕਰਨਾ, ਕਿੰਨੇ ਕਹਿੰਦੇ ਯਾਰ ਮੈਂ ਘਰੋਂ ਪੁੱਛ ਕੇ ਦੱਸਦਾ। ਅੱਛਾ ਇਹ ਇੱਕ ਹੋਰ ਚੀਜ਼ ਆ, ਸਲਾਹ ਕਰਕੇ ਦੱਸਣਾ ਮੈਨੂੰ ਲੱਗਦਾ ਇਹ ਬੁਰਾ ਨਹੀਂ।
1: ਹਾਂਜੀ
0: ਸਲਾਹ ਕਰਨੀ, ਅਫਕੋਰਸ ਤੁਸੀਂ ਆਪਣੇ ਲਾਈਫ ਪਾਰਟਨਰ ਸਲਾਹ ਕਰਨੀ, ਉਹ ਕੋਈ ਬੁਰਾ ਨਹੀਂ, ਪਰ ਜਿਹੜੇ ਕਹਿੰਦੇ ਪੁੱਛ ਕੇ ਦੱਸਦਾ,
1: ਪਰ ਉਹਨਾਂ ਦਾ ਕਈਆਂ ਦਾ
0: ਦਾਲ ਚਕਾਲਾ,
1: ਕਈ ਬਹਾਨੇ ਲਾ ਕੇ ਵੀ ਆਉਂਦੇ ਆ ਜੀ।
0: ਅੱਛਾ ਸੋ 905-673-3337 ਅੱਜ ਹੱਸ ਬੈਂਡਸ ਦੀ ਗੱਲ ਹੋ ਰਹੀ ਹੈ। ਹਾਂ ਕਹਿੰਦੇ ਹੱਸ ਬੈਂਡ, ਕਹਿੰਦੇ ਜਦੋਂ ਹੱਸਣਾ ਬੰਦ ਹੋ ਜਾਵੇ ਫਿਰ ਉਹਨੂੰ ਹੱਸ ਬੈਂਡ ਕਹਿ ਦਿੰਦੇ। ਸੋ ਐਸੀ ਗੱਲ ਨਹੀਂ ਆ, ਕਿੰਨੇ ਕੁ ਜਾਣੇ ਆ ਕਿ ਜਿਹੜੇ ਇਸ ਗੱਲ 'ਤੇ ਐਗਰੀ ਆ ਕਿ ਘਰਦਿਆਂ ਨਾਲ ਸਲਾਹ ਕਰਨੀ ਚਾਹੀਦੀ ਆ, ਅਤੇ ਕਿੰਨੇ ਕੁ ਜਾਣੇ ਐਸੇ ਜਿਹੜੇ ਸਭ ਤੋਂ ਪਹਿਲਾਂ ਇਹ ਕਹਿੰਦੇ ਕਿ ਮੈਂ ਪੁੱਛ ਕੇ ਦੱਸੂਗਾ, ਇਹਨਾਂ ਵਿੱਚ ਕਿੰਨਾ ਕੁ ਫਰਕ ਆ? 905-673-3337 905-673-3337। ਅੱਛਾ ਬਾਕੀ ਨਾਲੇ ਇਹ ਵੀ ਪੁੱਛ ਲੈਂਦੇ ਹਾਂ ਕਿ ਡਰਨਾ ਚਾਹੀਦਾ, ਡਰਦੇ ਹੋ ਕਿ ਜਿਸ ਮੈਂ ਗੱਲਾਂ ਹੀ ਬਣੀਆਂ ਕਿ ਯਾਰ ਐਵੇਂ ਕਈ ਵਾਰੀ ਤੁਸੀਂ ਔਰਤ ਨੂੰ ਬਦਨਾਮ ਵੀ ਕਰਦੇ ਹੋ ਨਾ, ਐਵੇਂ ਵਾਈਫਾਂ ਨੂੰ ਬਦਨਾਮ ਕੀਤਾ ਹੋਇਆ ਵੀ ਡਰ ਆ, ਖੌਫ ਆ, ਭੈ ਆ, ਦੱਬੇ ਪੈਰੀ ਬਾਹਰ ਜਾਣਾ, ਹੌਲੀ ਹੌਲੀ ਜਾਣਾ, ਪੁੱਛਦੇ ਰਹਿਣਾ, ਦੱਸਦੇ ਰਹਿਣਾ ਕਿੱਥੇ ਹਾਂ ਜੀ, ਮੈਂ ਇੱਥੇ ਹਾਂ, ਇਹ ਦੇਖੋ ਇਨਫੋਰਮੇਸ਼ਨ ਦੇਣੀ, ਸਾਂਝੀ ਕਰਨੀ ਤਾਂ ਇਟਸ ਓਕੇ, ਪਰ ਡਰਨਾ ਨਹੀਂ, ਮੈਨੂੰ ਲੱਗਦਾ ਹੈ ਇਹਨੂੰ ਡਰਨਾ ਨਹੀਂ ਤੁਸੀਂ ਕਹਿ ਸਕਦੇ, ਉਹ 'ਚ ਤੂੰ ਗਲਤ ਆ, ਊਂ ਨਹੀਂ ਤੂੰ ਗਲਤ ਆ, ਤੂੰ ਮੈਨੂੰ ਕਿਹਾ ਕਿ ਇਹ ਡਰਿਆ।
1: ਇਹ ਤਾਂ ਜੀ ਹੁਣ ਜਦੋਂ ਸਰੋਤੇ ਆ ਕੇ ਕਲੀਅਰ ਕਰਨਗੇ ਫੇਰ ਹੀ ਆ, ਤੁਸੀਂ ਤਾਂ ਹਰ ਮੇਰੀ ਗੱਲ 'ਚ ਬੈਸਦੇ ਹੀ ਹੋ ਮੇਰੇ ਨਾਲ,
0: ਤੂੰ ਮੇਰੇ ਮੋਢੇ 'ਤੇ ਚੜ ਕੇ ਬਹਿ ਜਾਂਦਾ ਰੋਜ਼, ਮੈਂ ਬੋਲਣਾ ਕੁਛ ਹੋਰ ਹੁੰਦਾ, ਉਹਨੇ ਤੂੰ ਬੁਲਵਾ ਕੁਛ ਹੋਰ ਦਿੰਦਾ। ਐਨੀਵੇ ਕਾਲ ਬਹੁਤ ਸਾਰੀਆਂ, ਸਾਰੀਆਂ ਲਾਈਨ ਬਿਜ਼ੀ ਨੇ, ਅਤੇ ਸਭ ਨਾਲ ਵਾਰੀ ਵਾਰੀ ਗੱਲ ਕਰਾਂਗੇ। ਜਾਫਰ ਮਲਕ ਜੀ ਵੀ ਜੁੜ ਚੁੱਕੇ ਨੇ, ਸੰਧੂ ਸਾਹਿਬ ਵੀ ਜੁੜ ਚੁੱਕੇ ਨੇ, ਕੁਲਦੀਪ ਜੀ ਵੀ ਜੁੜ ਚੁੱਕੇ ਨੇ, 7880 'ਤੇ ਵੀ ਜੁੜ, ਮਾਫ ਕਰਨਾ 6780 ਵਾਲਿਓ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
2: ਸ਼ੁਕਰ ਹੈ ਮਾਲਕ ਦਾ, ਬਹੁਤ ਸ਼ੁਕਰ ਹੈ।
0: ਚੜ੍ਹਦੀ ਕਲਾ,
2: ਮੈਂ ਕਿਹਾ ਭਾਜੀ ਜਿੱਦਾਂ ਤੁਸੀਂ ਸਾਰਿਆਂ ਨੂੰ ਪਹਿਲਾਂ ਜਿਹੜਾ ਗੀਤ ਲਾਇਆ ਸੀ ਨਾ
0: ਜੀ,
2: ਤੇ ਮੇਰੇ ਧਿਆਨ 'ਚ ਇੱਕੋ ਗੱਲ ਹੈ ਕਿ ਮੁੰਡਿਆਂ ਨੂੰ ਨਾ, ਬੰਦਿਆਂ ਨੂੰ ਤਿੰਨ ਚੀਜ਼ਾਂ ਨੇ ਸਾਰੀ ਉਮਰ ਭੁੱਲਦੀਆਂ
0: ਜੀ, ਉਹ ਕਿਹੜੀਆਂ?
2: ਪਹਿਲਾ ਇਸ਼ਕ, ਪਹਿਲੀ ਨੌਕਰੀ, ਤੇ ਪਹਿਲੀ ਆਪਦੀ ਕਮਾਈ ਦੀ ਗੱਡੀ।
0: ਅੱਛਾ ਯਾਰ, ਗੱਲ 'ਚ ਵਜ਼ਨ ਤਾਂ ਹੈ,
2: ਤਿੰਨ ਚੀਜ਼ਾਂ ਨੀ ਕਦੀ ਭੁੱਲਦੇ ਆ।
0: ਤੁਹਾਡਾ ਵਿਆਹ ਹੋਇਆ?
2: ਮੇਰੇ ਦੋ ਨਿਆਣੇ ਆ ਬਾਜੀ।
0: ਭਾਬੀ ਸੁਣਦੀ ਆ? ਰੋਟੀ ਨੀ ਮਿਲਣੀ ਤੁਹਾਨੂੰ, ਪੱਕਾ ਗਰੰਟੀ ਹੈ।
2: ਰਹੀ ਗੱਲ ਉਹ ਭਾਜੀ ਨੇ ਕਿਹਾ ਸਲਾਹ, ਜਿੱਦਾਂ ਹੁਣ ਜਿੱਦਾਂ ਮੇਰੇ ਦੋ ਬੱਚੇ ਨੇ
0: ਜੀ,
2: ਇੱਕ ਤਾਂ ਹੁਣ ਨਿਊ ਬੋਰਨ ਆ 4 ਮਹੀਨੇ ਦਾ, ਇੱਕ 2 ਸਾਲ ਦਾ। ਹੁਣ ਕਈ ਵਾਰ ਕੁਛ ਸਿਚੁਏਸ਼ਨ ਇੱਦਾਂ ਦੀ ਹੋ ਜਾਂਦੀ, ਉਹ ਤੁਹਾਨੂੰ ਪਤਾ ਆਫਟਰ ਬੀਵੀ ਹੋਣ ਤੋਂ ਬਾਅਦ ਉਹ ਆਪਣਾ 100% ਦਿੰਦੀ ਬੱਚਿਆਂ ਨੂੰ। ਮੈਂ ਚਲੋ ਮੈਂ ਤਾਂ ਕੰਮ ਚ ਰਹਿੰਦਾ ਬਾਹਰ, ਹਨਾ, ਬੰਦੇ ਦੇ ਦਿਮਾਗ ਦੇ ਵਿੱਚ ਹੁੰਦਾ ਨਿਆਣਾ ਕਿ ਆਪਾਂ ਅੱਗੇ ਕਿੱਦਾਂ ਪਾਲਣਾ ਸਭ ਕੁਛ।
0: ਅੱਛਾ, ਮੁੱਖ ਦੀ ਗੱਲ ਇਹ ਦੱਸੋ ਕਿ ਤੁਸੀਂ ਡਰਦੇ ਹੋ?
2: ਡਰਦੇ ਭਾਈ ਸਿਚੁਏਸ਼ਨ ਦੇ ਹਿਸਾਬ ਨਾਲ ਹੁੰਦਾ, ਕੈਨੇਡਾ ਚ ਤਾਂ ਵੈਸੇ ਵੀ ਥੋੜਾ ਬਹੁਤਾ ਡਰਨਾ ਚਾਹੀਦਾ, ਤਾਂ ਹੈ ਹੀ ਜਨਾਨੀਆਂ ਦੇ ਪੱਖ ਚ ਸਭ ਕੁਛ।
0: ਅੱਛਾ, ਥੋੜੀ ਥੋੜੀ ਵੋਟ ਤਾਂ ਫਿਰ ਹੋ ਗਈ ਨਾ ਗੁਮਨਾਮ ਵੱਲ? ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜਫਰ ਮਲਕ ਜੀ ਵੀ ਸਾਡੇ ਨੇ, ਜਫਰ ਮਲਕ ਸਾਹਿਬ ਕਰਦੇ ਹਾਂ ਗੱਲ ਆਪਾਂ ਇੱਕ ਸੈਕਿੰਡ, ਸੰਧੂ ਸਾਹਿਬ ਹੋਣ ਨਾਲ ਗੱਲਬਾਤ ਕਰ ਲਈਏ। ਸੰਧੂ ਸਾਹਿਬ ਨੂੰ ਪੁੱਛਦੇ ਹਾਂ ਕਿ ਸੰਧੂ ਸਾਹਿਬ ਤੁਸੀਂ ਡਰਦੇ ਹੋ ਕਿ ਬਸ ਹਿੰਮਤ ਮਦਦ ਤੇ ਮਦਦ ਦੇ ਖੁਦਾ? ਸੰਧੂ ਸਾਹਿਬ ਜੀ ਆਨ ਕੀ ਹਾਲ ਚਾਲ?
3: ਸਾਡੇ ਕੰਮ ਉਲਟਾ, ਅਸੀਂ ਨਾ ਜਾਣਨਾ ਤੇ ਕਹਿੰਦੇ ਭਾਜੀ ਮੈਨੂੰ ਵੇਟ ਕਰੋ, ਮੈਂ ਨਾ ਆਪਣੇ ਹਸਬੈਂਡ ਨੂੰ ਪੁੱਛ ਕੇ ਦੱਸ ਦੇ ਵੀ ਕੀ ਕਰਨਾ। ਉਲਟਾ ਵਾ ਵੀ ਹਾਲਾਤ ਕੀ ਹੈ, ਡਿਸੀਜਨ ਕਿੰਨੇ ਲੈਣਾ। ਅਸੀਂ ਉਹਨੇ ਵੀ ਭਾਜੀ ਤੁਹਾਡੇ ਘਰ ਡਿਸੀਜਨ ਮੇਕਰ ਕੌਣ ਦਾ ਤੇ ਕਿੰਨੇ ਲੈਣਾ ਫੈਸਲਾ, ਤੇ ਵੀ ਭਾਜੀ ਮੈਂ ਉਹਨੂੰ ਪੁੱਛ ਕੇ ਦੱਸ ਦੇ। ਹਾਂ, ਕਈ ਮਸਲਿਆਂ 'ਚ ਸਹੀ ਗੱਲ ਆ, ਜਿਵੇਂ ਮੈਂ ਅਜੇ ਕਿ ਸੁਣ ਰਿਹਾ ਸੀ, ਬੰਦਾ ਸੀ ਨਾ ਉਹ ਵਿਆਹ ਤੋਂ ਬਾਅਦ ਵੀ ਬਹਾਨੇ ਮਾਰੇ, ਕਹਿੰਦੇ ਨਾ ਬਹਾਨੇ ਮਾਰੇ, ਸੇਬ ਬਹਾਨੇ ਮਾਰ ਕੇ ਮੈਨੂੰ ਮਿਲਣ ਆਉਣਾ ਹੁੰਦਾ ਸੀ।
0: ਸੋ ਇਹ ਵੀ ਗੱਲ ਹੋ ਸਕਦੀ ਹੈ।
3: ਬਾਕੀ ਦੇਖੋ ਬੜੀ ਵੱਡੀ ਗੱਲ ਹੈ, ਕਹਿੰਦਾ ਜੇ ਰੁਜ਼ਗਾਰ ਤੀਰ ਬਣ ਜਾਵੇ, ਧਿਆਨ ਨਾਲ ਸੁਣਿਓ। ਹੈਲੋ
0: ਜੀ ਸਰ, ਬੜੇ ਧਿਆਨ ਨਾਲ ਸੁਣ ਰਹੇ ਹਾਂ।
3: ਜੇ ਰੁਜ਼ਗਾਰ ਹੀਰ ਬਣ ਜਾਵੇ ਤਾਂ ਲੱਖਾਂ ਰਾਂਝੇ ਪੈਦਾ ਹੋ ਜਾਓ।
0: ਕੀ ਬਾਤ ਹੈ,
3: ਮੈਨੂੰ ਦੱਸੋ ਗੁਮਨਾਮ ਜੀ, ਮੁਹੱਬਤ ਔਰ ਪਿਆਰ ਚ ਕੀ ਫਰਕ ਆ? ਮੈਂ ਸੁਣਦਾ
0: ਤੁਹਾਨੂੰ ਮੁਹੱਬਤ ਇਸ਼ਕ ਤੇ, ਇਸ਼ਕ ਤੇ ਪਿਆਰ ਵੀ ਅਲੱਗ ਅਲੱਗ ਚੀਜ਼ਾਂ, ਤਿੰਨ ਚੀਜ਼ਾਂ
3: ਨੀ। ਮੁਹੱਬਤ ਪਿਆਰ, ਮਤਲਬ ਪਿਆਰ ਨੂੰ ਇੱਕ ਚੀਜ਼ ਆ, ਮੁਹੱਬਤ ਪਿਆਰ ਇਸ਼ਕ, ਇਹਨਾਂ ਦੋਨਾਂ ਚ ਕੀ ਫਰਕ ਆ? ਮੁਹੱਬਤ ਚ ਇਸ਼ਕ ਕੀ ਫਰਕ?
0: ਤੁਸੀਂ 6 ਵਜੇ ਤੋਂ ਬਾਅਦ ਮਤਲਬ ਗੱਲ ਬਣ ਜਾਂਦਾ ਤੁਹਾਡੇ 'ਚ?
3: ਨਹੀਂ ਸਰ, ਏਦਾਂ ਨੀ ਹੁੰਦਾ, ਇਹ ਨੀ ਗੱਲ ਇਹੋ ਜਿਹੀ। ਕੱਲ ਵੀ ਕਦੇ ਕਹਿਣ ਡੇ ਵੀ ਮੈਂ ਕੁਛ ਨੀ ਕਹਿਣਾ ਚਾਹੁੰਦਾ, ਦੱਸੋ ਕਿ ਇਸ਼ਕ ਔਰ ਪਿਆਰ 'ਚ ਕੀ ਫਰਕ? ਸੁਣਨਾ ਚਾਹੁੰਦਾ।
0: ਬਹੁਤ ਸ਼ੁਕਰੀਆ ਜੀ। ਇਸ਼ਕ ਪਿਆਰ ਮੁਹੱਬਤ, ਚਲੋ ਬਈ ਇਹ ਹੁਣ ਤੁਹਾਨੂੰ ਸਵਾਲ ਪਾਇਆ, ਤੁਸੀਂ ਦੱਸੋ। ਮੈਂ ਇੰਨੇ ਔਖੇ ਸਵਾਲਾਂ ਦੇ ਵਿੱਚ ਨਹੀਂ ਨਿਭ ਸਕਦਾ ਸੰਧੂ ਸਾਹਿਬ ਹੋਣਾ ਨਾਲ, ਮੇਰੇ ਨਾਲ ਜਫਰ ਮਲਕ ਜੀ ਜੁੜ, ਅੱਗੇ ਜਾ ਕੇ ਸਰੋਤੇ ਵੀ ਦੱਸ ਸਕਦੇ ਆ, ਇਸ਼ਕ ਪਿਆਰ ਮੁਹੱਬਤ 'ਚ ਕੋਈ ਫਰਕ ਹੈਗਾ? ਦੱਸ ਸਕਦੇ ਹੋ? ਨਾਲ ਦੀ ਨਾਲ ਗੱਲ ਕਰ ਰਹੇ ਹਾਂ ਕਿ ਆਪਾਂ ਵਾਈਫ ਤੋਂ ਡਰਦੇ ਹਾਂ ਕਿ ਵਾਕਈ ਡਰਦੇ ਹਾਂ? ਡਰ ਹੁੰਦਾ ਵਾਈਫ ਦਾ, ਪਤਨੀਆਂ ਦਾ, ਇਹ ਕੀ ਐਵੇਂ ਗੱਲਾਂ ਹੀ ਬਣੀਆਂ? ਬਾਈ ਜੀ ਤਾਂ ਕਹਿ ਗਿਆ ਵੀ ਕੈਨੇਡਾ ਦੇ ਹਿਸਾਬ ਨਾਲ ਮੈਂ ਡਰਦਾ, ਪਰ ਇੰਡੀਆ ਦੇ ਹਿਸਾਬ ਨਾਲ ਨਹੀਂ। ਕਿਉਂ ਭਾਈ ਇੰਡੀਆ 'ਚ ਕਿਉਂ ਨਹੀਂ?
1: ਇਹ ਵੀ ਸਵਾਲ ਆ।
0: ਹਾਂ ਕਿਉਂ ਨਹੀਂ? ਸੋ 905-673-3337 pinia.ca ਸਾਡੀ ਭੈਣ ਸਾਨੂੰ ਵੇਖ ਰਹੀ ਆ, ਬਹੁਤ ਸ਼ੁਕਰੀਆ ਭੈਣ, ਥੈਂਕ ਯੂ ਸੋ ਮੱਚ। ਸੋ 905-673-3337 905-673-3337 ਸਾਰੀਆਂ ਹੀ ਲਾਈਨ ਬਿਜ਼ੀ ਨੇ, ਸੋ ਵਨ ਬਾਏ ਵਨ ਸਭ ਨਾਲ ਗੱਲ ਕਰਾਂਗੇ, ਸਾਰੀਆਂ ਲਾਈਨ ਬਿਜ਼ੀ ਨੇ। ਸੋ ਸਭ ਤੋਂ ਪਹਿਲਾਂ ਜਾਫਰ ਮਲਕ ਵੱਲ ਚੱਲਾਂਗੇ, ਨਹੀਂ ਪਹਿਲਾਂ ਸਭ ਤੋਂ 2825 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ, ਕੀ ਹਾਲ ਚਾਲ?
4: ਠੀਕ ਠਾਕ ਆ, ਗੁਰੂ ਨਾਮ ਨਵ ਜੀ
0: ਜੀ, ਸਤਿ ਸ਼੍ਰੀ ਅਕਾਲ ਸਰ।
4: ਹਾਂਜੀ ਹਾਂਜੀ ਠੀਕ ਠਾਕ ਆ, ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ, ਤੁਸੀਂ ਕੀ ਕਹਿੰਦੇ ਤੰਦਾਂ ਛੇੜੀਆਂ ਹੋਈਆਂ ਪਿਆਰ ਮੁਹੱਬਤ ਦੀਆਂ
0: ਜੀ ਜੀ।
4: ਹਾਂਜੀ, ਇਸ ਤਰ੍ਹਾਂ ਆ, ਆਪਣੇ ਬਾਏ ਕੈਨੇਡਾ ਤਾਂ ਹੁੰਦਾ, ਮੈਂ ਵੀ ਸਹੀ ਬੋਲੂੰਗਾ, ਸੱਚ ਬੋਲੂੰਗਾ, ਵੀ ਹੈਵ ਟੂ ਬੀ ਲਾਈਕ ਡੀਅਰ, ਲਾਈਕ ਡਰਨਾ ਜ਼ਰੂਰੀ, ਡੀਅਰ
0: ਹੈਵ ਟੂ
4: ਵੀ ਹੈਵ ਹਾਂ, ਦੈਨ ਯੂ ਬੀ ਹੈਪੀ,
0: ਜੇ ਡਰ ਕੇ ਰਹਿੰਦੇ ਤਾਂ ਫਿਰ ਹੈਪੀ ਹੈਪੀ ਹੈਪੀ ਵਾਈਫ ਹੈਪੀ ਲਾਈਫ ਹੈ,
4: ਹਾਂ ਫਿਰ ਠੀਕ ਹੈ, ਅਦਰਵਾਈਜ਼ ਯੂ ਕੈਨ ਨਾਟ, ਆਪਣੇ ਤੁਸੀਂ ਦੂਜੇ ਪਾਸੇ ਨਹੀਂ ਜਾ ਸਕਦੇ, ਵੀ ਮੈਂ
0: ਸਿੱਧਾ ਕਹੋ ਯੂ ਕੈਨ ਨਾਟ ਸਰਵਾਈਵ,
4: ਰਾਈਟ ਰਾਈਟ ਇਹ ਵੀ ਹੈਗਾ, ਹਾਂ ਕਿਆ ਬਾਤ ਹੈ, ਇਸ ਤਰ੍ਹਾਂ ਆ, ਜਾਣੀ ਕਿ ਇਹ ਤੁਹਾਨੂੰ ਐਡਜਸਟਮੈਂਟਾਂ ਬਹੁਤ ਚੀਜ਼ਾਂ ਹੈਗੀਆਂ ਇਹਦੇ ਵਿੱਚ, ਮੇਰੇ ਵੀ ਮੈਰਿਜ ਨੂੰ 25-26 ਸਾਲ ਹੋ ਗਏ ਆ, ਕਾਫੀ ਸਟਰਗਲ, ਜਿੱਦਾਂ ਇਹ ਚੀਜ਼ ਮੇਰੇ ਹਿਸਾਬ ਨਾਲ ਕਾਫੀ ਹਾਰਡ ਹੈ, ਜਿੱਦਾਂ ਜਿੰਨੇ ਮੇਰੀ ਮੈਂ ਸਰਵਾਈਵ ਕੀਤਾ, ਜਿੱਦਾਂ
0: ਪਤਾ ਨੀ ਕਿਉਂ ਲੋਕ, ਤੁਸੀਂ ਉਹ ਲਾਈਵ ਦੇਖਦੇ ਆ ਤੁਹਾਡੇ ਵਿੱਚ ਆਈ ਡੋਂਟ ਨੋ ਫਰਸਟ੍ਰੇਸ਼ਨ ਹੁੰਦੀ ਨਾ, ਕਈ ਵਾਰ ਤੁਸੀਂ ਦਿਮਾਗੀ ਤੌਰ ਤੇ ਇੰਨੇ ਫਰਸਟ੍ਰੇਟਡ ਹੁੰਦੇ ਹੋ, ਕਿਸੇ ਨੂੰ ਵੇਖਦੇ ਹੋ ਸੋਸ਼ਲ ਮੀਡੀਆ ਤੇ ਕੋਈ ਗੱਲਬਾਤ ਕਰਦਾ,
4: ਆਪਾਂ ਕਹਿ ਸਕਦੇ ਆ ਵੀ ਉਹ ਹਾਈਪਰਪਨ, ਜਾਂ ਤੁਸੀਂ ਆਪਣੇ ਹੇਟ ਕਹਿ ਸਕਦੇ ਆ ਵੀ ਤੁਸੀਂ ਦੂਜੇ ਨੂੰ ਜਰਦੇ ਨਹੀਂ ਆਪਣੇ ਉਹਦੀ ਵਧੀਆ ਕਮਿਟਮੈਂਟ ਨੂੰ, ਹਨਾ।
0: ਨਹੀਂ ਚਲੋ ਐਨੀਵੇ, ਆਪਾਂ ਟਿਕਟੋਕ ਵਾਲੇ ਨੂੰ ਫਤਿਹ ਬੁਲਾ ਦਈਏ। ਸਤਿ ਸ਼੍ਰੀ ਅਕਾਲ ਜੀ, ਟਿਕਟੋਕ ਤੇ ਜਿੰਨੇ ਵੀ ਪਰਿਵਾਰ, ਅਰੁਣ ਜੀ, ਨਾਨਾ ਪ੍ਰੈ, ਆਈ ਡੋਂਟ ਨੋ, ਹੋਰ ਬੜੇ ਸਾਰੇ ਦੋਸਤ ਜੁੜੇ ਹੋਏ ਨੇ, ਅਤੇ ਸਤਿ ਸ਼੍ਰੀ ਅਕਾਲ ਆ ਜੀ ਸਾਡੇ ਵੱਲੋਂ, ਅਤੇ ਅਸੀਂ ਟੋਰਾਂਟੋ ਤੋਂ ਲਾਈਵ ਹਾਂ, ਰੇਡੀਓ ਪ੍ਰੋਗਰਾਮ ਕਰ ਰਹੇ ਹਾਂ ਇਸ ਟਾਈਮ ਰੇਡੀਓ ਉਡਾਨ 'ਤੇ, ਅਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਆ, ਅਤੇ ਸਾਡੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਆ ਜਿਹੜੇ ਸਾਡੇ ਨਾਲ ਲਾਈਵ ਜੁੜੇ ਹੋਏ ਨੇ AM 530 ਰੇਡੀਓ ਉਡਾਨ ਦੇ ਨਾਲ, ਅਤੇ ਬਹੁਤ ਪਿਆਰ, ਬਹੁਤ ਮੁਹੱਬਤ, ਅਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਕਾਲਜ ਵੱਲ ਚੱਲਦੇ ਹਾਂ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ, ਬਹੁਤ ਸਾਰੀਆਂ ਕਾਲਜ ਨੇ, ਅਤੇ ਸਭ ਤੋਂ ਪਹਿਲਾਂ ਤੁਹਾਡੇ ਵਾਲ ਅਗਾਉਣੇ ਆ, ਜਿਹੜੇ ਵਾਲ ਤੁਹਾਡੇ ਝੜ ਗਏ ਆ, ਤੁਹਾਡੇ ਵਾਲ ਡਿੱਗਣ ਦੀ ਕਗਾਰ 'ਚ ਆ ਗਏ ਆ, ਵਾਲਾਂ ਝੜਨ ਦਾ ਨਾ ਇੱਕ ਬੜਾ ਹੀ ਪੱਕਾ ਨੁਸਖਾ ਲੈ ਕੇ ਆ ਗਏ ਤੁਹਾਡੇ ਤੱਕ, ਪੱਕਾ ਇਹ ਆ ਕਿ 20-21 ਸਾਲਾਂ ਦੇ ਤਜਰਬੇ ਤੋਂ ਬਾਅਦ, ਰਿਸਰਚ ਤੋਂ ਬਾਅਦ ਇੱਕ ਹੇਅਰ ਟੋਨਿਕ ਬਣਿਆ ਜਿਹਦਾ ਨਾਮ ਆ ਫਰੈਸ਼ ਹੇਅਰ ਟੋਨਿਕ, ਅਤੇ ਉਹ ਟੋਨਿਕ ਐਸਾ ਹੈ ਕਿ ਤੁਹਾਨੂੰ ਗੰਜੇ ਹੋਣ ਤੋਂ ਬਚਾ ਦੂਗਾ, ਤੁਹਾਡੇ ਵਾਲ ਪਤਲੇ ਹੋ ਰਹੇ ਆ, ਝੜ ਰਹੇ ਆ, ਤੁਹਾਡੇ ਘਰ ਬੱਚੇ ਆ, ਭੈਣਾਂ ਆ, ਮਾਵਾਂ ਆ, ਬਜ਼ੁਰਗ ਬੱਚਿਆਂ ਦੇ ਵਾਲਾਂ ਨੂੰ ਕੋਈ ਵੀ ਇਸ਼ੂ ਆ, ਤੁਸੀਂ ਜਾਫਰ ਮਲਕ ਜੀ ਉਹਨਾਂ ਨਾਲ ਗੱਲ ਕਰ ਲਓ, ਐਕਸਪਰਟ ਨੇ ਤੁਹਾਡੇ, ਤੁਹਾਨੂੰ ਟ੍ਰਾਂਸਪਲਾਂਟ ਦੀ ਲੋੜ ਨਹੀਂ ਪੈਣੀ, ਤੁਹਾਨੂੰ ਵਾਲਾਂ ਦੀ ਕੋਈ ਦਵਾਈ ਖਾਣ ਦੀ ਲੋੜ ਨਹੀਂ ਪੈਣੀ, ਜਾਫਰ ਮਲਕ ਉਹਨਾਂ ਦਾ ਇੱਕ ਵਾਰੀ ਗੱਲਬਾਤ। ਮਲਕ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ
5: ਜੀ? ਸਤਿ ਸ਼੍ਰੀ ਅਕਾਲ ਜੀ, ਪਹਿਲੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ ਭਾਈ ਜਾਨ,
0: ਦਿਓ ਜੀ ਦਿਓ,
5: ਦੇਣਾ ਹੈ ਕਿ ਤੁਸੀਂ ਜਿਹੜੇ ਸਵਾਲ ਕੀਤੇ ਨੇ ਉਹ ਸਵਾਲ ਅੱਧੇ ਹੈਗੇ ਜੀ,
0: ਸਵਾਲ ਪੂਰੇ ਹੀ ਨਹੀਂ ਹੈਗੇ।
5: ਪੁੱਛਿਆ ਪਿਆਰ ਮੁਹੱਬਤ ਤੇ ਇਸ਼ਕ ਇਹ ਕੀ ਚੀਜ਼ ਹੈਗੀ ਹੈ, ਤੇ ਨਾਲ ਤੁਸੀਂ ਕਿਹਾ ਕਿ ਜੀ ਬੇਗਮ ਕੋਲੋਂ ਡਰਦੇ ਹੋ ਕਿ ਨਹੀਂ ਡਰਦੇ, ਉਹ ਮੇਰੀ ਜਾਨ ਮੇਰੀ ਗੱਲ ਸੁਣੋ, ਜਿਹੜੀ ਪਿਆਰੀ ਲੱਗੀ ਉਹਦੇ ਨਾਲ ਮੁਹੱਬਤ ਹੋ ਜਾਂਦੀ ਹੈ,
0: ਹਾਏ ਹਾਏ,
5: ਮੁਹੱਬਤ ਜਿਸ ਵਕਤ ਸਮਝ ਚ ਨਹੀਂ ਆਉਂਦੀ ਤੇ ਉਹ ਇਸ਼ਕ ਆਉਂਦਾ
0: ਜੀ,
5: ਕਲੀਅਰ ਹੋਈ ਗੱਲ ਤੁਹਾਡੇ ਵਾਸਤੇ ਕਿ ਨਹੀਂ ਹੋਈ?
0: ਮੁੱਕਦੀ ਗੱਲ ਹੈ ਕਿ ਡਰਦੇ ਹੋ ਕਿ ਨਹੀਂ,
5: ਅਗਲੀ ਗੱਲ ਆ ਗਈ, ਡਰਦੇ ਹੋ, ਇਹ ਸਵਾਲ ਗਲਤ ਹੈ ਭਾਈ ਜਾਨ, ਅਸੀਂ ਡਰਦੇ ਨਹੀਂ, ਅਸੀਂ ਖਿਆਲ ਰੱਖਦੇ ਹਾਂ,
0: ਖਿਆਲ ਰੱਖਦੇ,
5: ਅਸੀਂ ਇਹਤਿਆਤ ਰੱਖਦੇ ਹਾਂ ਕਿ ਗੁਲਾਬ ਦੇ ਫੁੱਲ ਨੂੰ ਅਸੀਂ ਪ੍ਰੋਪਰ ਗੁਲਾਬ ਦੀ ਤਰ੍ਹਾਂ ਵਰਤੀਏ, ਗੱਲ ਨੂੰ ਸਮਝੋ, ਨਜ਼ਾਕਤ ਜਿਹੜੀ ਹੈ ਉਹ ਲਿਆਕਤ ਤੋਂ ਇੰਪ੍ਰੈਸ ਹੁੰਦੀ ਹੈ,
0: ਮੁੱਕਦੀ ਗੱਲ ਕਿ ਇਤਿਹਾਸ ਜ਼ਰੂਰੀ ਹੈ,
5: ਜੇ ਤੁਹਾਡੇ ਕੋਲ ਲਿਆਕਤ ਨਹੀਂ ਹੈਗੀ ਨਾ ਤਾਂ ਤੁਸੀਂ ਨਜ਼ਾਕਤ ਕੋਲੋਂ ਡਰਦੇ ਹੀ ਨਹੀਂ, ਤੁਸੀਂ ਅੱਗੇ ਲੱਗੇ ਰਹੋਗੇ, ਲਿੱਤਰ ਹੀ ਖਾਂਦੇ ਰਹੋਗੇ, ਲਿਆਕਤ ਹੋਣੀ ਚਾਹੀਦੀ ਹੈ ਕਿ ਨਜ਼ਾਕਤ ਉਹਦੇ ਪਿੱਛੇ ਆਵੇ,
0: ਮੇਰੀ ਸਮਝ ਆ ਗਈ, ਬਹੁਤ ਖੂਬਸੂਰਤੀ ਸਮਝਾਤਾ ਜੀ,
5: ਕਿਸੇ ਨੂੰ ਮੈਂ ਲਿਆਂਦਾ ਫਰੈਸ਼ ਏਅਰ ਟੋਨਿਕ ਤੇ ਜਿਸਨੂੰ ਤੁਸੀਂ ਖੁਸ਼ ਰੱਖਣਾ ਹੈ, ਜਿਹਨੂੰ ਇਤਿਹਾਸ ਨੇ ਆਪਣੇ ਨਾਲ ਰੱਖਣਾ ਕਿ ਉਹ ਖੁਸ਼ ਰਹੇ, ਉਹਨੂੰ ਫਰੈਸ਼ ਏਅਰ ਟੌਨਿਕ ਦਿਓ ਨਾ
0: ਜੀ, ਬਿਲਕੁਲ
5: ਉਹਨੂੰ ਗਿਫਟ ਕਰੋ ਨਾ, ਤੁਸੀਂ ਗਿਫਟ ਕਰੋ ਤੇ ਸਾਰੀ ਜ਼ਿੰਦਗੀ ਤੁਹਾਡੇ ਸ਼ੁਕਰ ਗੁਜ਼ਾਰ ਨਾ ਹੋਣ ਤੇ ਮੈਂ ਪੜ ਲੈਣਾ। ਗੱਲ ਮੁੱਕੀ ਕਿ ਨਹੀਂ ਮੁੱਕੀ?
0: ਜੀ ਬਿਲਕੁਲ ਜੀ ਬਿਲਕੁਲ, ਗੱਲ ਤੁਸੀਂ ਮੁਕਾ ਛੱਡੀ ਜੀ।
5: ਸੋਰੀ ਪਰਦੇਸ਼, ਮੈਂ ਮਜ਼ਾਕ ਕਰ ਰਿਹਾ। ਗੱਲ ਇਹ ਜੀ ਬਾਬੂ ਜੀ ਕਿ ਤੁਹਾਡੇ ਸਾਥੀ ਨੇ, ਰੱਬ ਨੇ ਕੈਸੀ ਚੀਜ਼ ਨਜ਼ਾਕਤ ਦੀ ਸ਼ਕਲ ਚ ਬਣਾਈ ਹੈ ਕਿ ਉਹਨੇ ਤੁਹਾਡਾ ਦਿਲ ਲਗਾ ਦਿੱਤਾ। ਜਿਸ ਦਿਲ ਲੱਗਦਾ ਤੇ ਉਹਨੂੰ ਇਤਿਹਾਸ ਨਾਲ ਰੱਖਣਾ ਹੁੰਦਾ, ਉਹਨੂੰ ਨਾਰਾਜ਼ ਤੇ ਨੀ ਕਰਨਾ ਨਾ, ਇਹਨੂੰ ਡਰਨਾ ਨੀ ਕਹਿੰਦੇ, ਇਹਨੂੰ ਇਤਿਹਾਸ ਕਹਿੰਦੇ ਨੇ। ਯੂ ਟੇਕ ਕੇਅਰ ਫੋਰ ਦੀ ਅਦਰਸ।
0: ਸੋ ਜਫਰ ਮਲਕ ਸਾਹਿਬ, ਇਤਿਹਾਸ ਜ਼ਰੂਰੀ ਹੈ
5: ਜੀ, ਇਤਿਹਾਸ ਬਹੁਤ ਜ਼ਰੂਰੀ ਹੈ। ਇਤਿਹਾਸ ਕਰੋਗੇ, ਅੰਦਰ ਦਾ ਖਿਆਲ ਰੱਖੋਗੇ ਤਾਂ ਸਭ ਚੀਜ਼ਾਂ ਕਾਇਮ ਰਹਿਣਗੀਆਂ। ਜੇ ਖਿਆਲ ਹੀ ਨਹੀਂ ਰੱਖੋਗੇ, ਇਤਿਹਾਸ ਨਹੀਂ ਕਰੋਗੇ, ਫਜ਼ੂਲ ਗੱਲ ਕਰੋਗੇ ਤਾਂ ਫਿਰ ਚੀਜ਼ਾਂ ਠੀਕ ਨਹੀਂ ਰਹਿਣਗੀਆਂ। ਤੇ ਨਜ਼ਾਕਤ ਨੂੰ ਸਮਝ ਕੇ ਡੀਲ ਕਰੋ ਕਿ ਨਜ਼ਾਕਤ ਨੂੰ ਰੱਖਣਾ ਕਿਵੇਂ।
0: ਵਾਲਾਂ ਦਾ ਇਤਿਹਾਸ ਕਿਵੇਂ ਰੱਖੀਏ ਜੀ?
5: ਹਾਂਜੀ, ਹੁਣ ਆ ਗਈ ਗੱਲ ਡੈਲੀਕੇਸੀ ਤੋਂ, ਤੇ ਵਾਲ ਵੀ ਡੈਲੀਕੇਸੀ ਚਾਹੁੰਦੇ ਜੇ। ਵਾਲ ਕਿਉਂਕਿ ਸੁੱਕਦੇ ਨੇ ਤੇ ਪੋਰ ਚੋਂ ਨਿਕਲ ਜਾਂਦੇ ਨੇ, ਤੁਸੀਂ ਕੰਘੀ ਕਰਦੇ ਹੋ, ਤੁਸੀਂ ਬਰਸ਼ ਕਰਦੇ ਹੋ, ਤੁਸੀਂ ਸ਼ੈਂਪੂ ਕਰਦੇ ਹੋ ਤੇ ਵਾਲ ਝੜਦੇ ਨੇ। ਬਾਬੂ ਜੀ ਫਰੈਸ਼ ਏਅਰ ਟੌਨਿਕ ਇਸਤੇਮਾਲ ਕਰੋ ਤੇ ਆਪਣੀ ਹਰ ਬਿਮਾਰੀ ਦਾ ਇਲਾਜ ਉਹਦੇ ਕੋਲ ਲੈ ਲਓ। ਤੁਹਾਨੂੰ ਸੋਰਾਇਸਿਸ ਹੈ, ਤੁਹਾਨੂੰ ਐਲੋਪੇਸ਼ੀਆ ਹੈ, ਤੁਹਾਡੇ ਵਾਲ ਝੜ ਗਏ ਨੇ, ਤੁਹਾਨੂੰ ਕੋਈ ਹੋਰ ਮਸਲਾ ਪਿਆ ਹੈ, ਉਹ ਸਭ ਦਾ ਇਲਾਜ ਅਸੀਂ ਤੁਹਾਨੂੰ ਫਰੈਸ਼ ਏਅਰ ਟੌਨਿਕ ਦੀ ਸ਼ਕਲ ਵਿੱਚ ਦਿੰਦੇ ਹਾਂ, ਤੁਹਾਡੇ ਘਰ ਪਹੁੰਚਾਉਂਦੇ ਹਾਂ। ਫ੍ਰੀ ਸ਼ਿਪਿੰਗ ਹੈਗੀ ਹੈ, ਕੈਨੇਡੀਅਨ ਪ੍ਰੋਡਕਟ ਹੈਗੀ ਹੈ। ਲੋਕਾਂ ਨੇ ਕਿਹਾ ਕਿ ਜੀ ਅਗਸਤ ਮੁੱਕ ਗਿਆ ਤੇ ਹੁਣ ਸਾਡੇ ਤੁਸੀਂ ਗਿਫਟ ਮੁਕਾ ਦਿੱਤਾ 2+1 ਵਾਲਾ। ਮੈਂ ਕਿਹਾ ਨਹੀਂ ਜੀ ਮੁਕਾਇਆ ਨਹੀਂ, ਤੁਸੀਂ 2 ਬੋਤਲਾਂ ਮੰਗਾਓ ਤੇ ਅਸੀਂ ਤੁਹਾਨੂੰ ਸ਼ੈਂਪੂ ਫ੍ਰੀ ਭੇਜਾਂਗੇ। ਹੋਰ ਦੱਸੋ, ਹੁਣ ਸ਼ੁਰੂ ਕਰਦੇ ਹਾਂ, ਆਪਕੇ ਸ਼ੈਂਪੂ ਅਸੀਂ ਫ੍ਰੀ ਦੇਵਾਂਗੇ, ਫਰੈਸ਼, ਉਹਦੇ ਕੋਈ ਕੈਮੀਕਲ ਨਹੀਂ ਹੈਗਾ, ਔਰਗੈਨਿਕ ਪ੍ਰੋਡਕਟ ਹੈਗੀ ਉਹ ਵੀ। ਜਿਸ ਤਰ੍ਹਾਂ ਸਾਡਾ ਆਇਲ ਹੈਗਾ ਨਾ ਔਰਗੈਨਿਕ, ਲੋਕਾਂ ਦੇ ਕੰਮ ਆਉਂਦਾ, ਇਸ ਤਰ੍ਹਾਂ ਸ਼ੈਂਪੂ ਵੀ ਫ੍ਰੀ ਜਾਵੇਗਾ। ਹੁਕਮ ਕਰੋ ਜਨਾਬ।
0: ਸੋ ਬਿਲਕੁਲ, ਇੱਕ ਵਾਰ ਤੁਸੀਂ ਇਹ ਦੱਸੋ ਕਿ ਇਹ ਪੱਕੀ ਗੱਲ ਆ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਆ?
5: ਜੀ ਜੀ,
0: ਤੇ 2 ਬੋਤਲਾਂ ਦੇ ਨਾਲ ਸ਼ੈਂਪੂ ਫ੍ਰੀ ਆ?
5: ਹਾਂਜੀ ਫ੍ਰੀ ਹੈ, ਤੁਹਾਡੇ ਜਦ ਤੱਕ ਉਡਾਨ ਦਾ ਜ਼ਿਕਰ ਕਰਨਗੇ ਅਸੀਂ ਉਹਨਾਂ ਨੂੰ ਫ੍ਰੀ ਦੇਵਾਂਗੇ।
0: ਅੱਛਾ, ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਹੀ 2 ਬੋਤਲਾਂ ਦੇ ਨਾਲ ਸ਼ੈਂਪੂ ਫ੍ਰੀ ਮਿਲੂਗਾ? ਅੱਛਾ ਮਲਕ ਸਾਹਿਬ, ਮੰਨ ਲਓ ਕਿ ਤੁਸੀਂ ਪਿਛਲੇ ਦਿਹਾੜੇ ਇੱਕ ਗੱਲ ਕਹੀ ਸੀ ਕਿ ਤੁਸੀਂ ਇਸ ਤੇਲ ਨੂੰ ਜੇ ਦੇਖਣਾ ਆ, ਪਰਖਣਾ ਆ, ਤੇ ਕਿੰਨੇ ਦਿਨ ਲਾ ਕੇ ਵੇਖਣ ਤੇ ਫੋਟੋ ਖਿੱਚਣ, ਉਹ ਗੱਲ ਸਾਰੀ ਸੁਣਾਓ।
5: ਮੈਂ ਅੱਜ ਕਰਦਾ, ਤੁਸੀਂ ਜਨਾਬ 1 ਦਿਨ ਲਗਾਉਣਾ ਸ਼ੁਰੂ ਕਰੋ, ਰੋਜ਼ ਲਗਾਵੋ, ਨਾਗਾ ਨਾ ਪਾਵੋ, ਤੇ ਪਹਿਲੇ ਦਿਨ ਵੀ ਤਸਵੀਰ ਲੈ ਲਓ ਤੇ 8 ਦਿਨ ਬਾਅਦ ਵੀ ਤਸਵੀਰ ਲੈ ਲੈਣਾ, ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਰੀਗਰੋਥ ਨਜ਼ਰ ਆਉਂਦੀ ਹੈ। 3 ਦਿਨ ਚ ਅਗਰ ਸ਼ੈਂਪੂ ਕਰਦੇ ਆ, ਗੁੱਛੇ ਵੀ ਉਤਰਦੇ ਹੋਣ ਵਾਲਾਂ ਦੇ, ਤੇ ਉਹ ਤੁਹਾਨੂੰ ਨਜ਼ਰ ਆ ਜਾਏਗਾ ਕਿ ਗੁੱਛੇ ਉਤਰਨੇ ਬੰਦ ਹੋ ਗਏ ਜੇ 3 ਦਿਨ ਚ, ਵਾਲ ਚੜ੍ਹਨ ਤੋਂ ਰੁਕ ਜਾਂਦੇ ਨੇ 3 ਦਿਨ ਚ, 6-7 ਦਿਨ ਬਾਅਦ ਦੇਖੋ, ਹਫ਼ਤੇ ਬਾਅਦ ਤੁਹਾਨੂੰ ਇਹ ਪਤਾ ਚੱਲ ਜਾਏਗਾ ਕਿ ਤੁਹਾਡੀ ਉੱਥੇ ਰੀਗਰੋਥ ਸ਼ੁਰੂ ਹੋ ਚੁੱਕੀ ਹੈ। ਠੀਕ ਹੈ ਜੀ,
0: ਸ਼ੁਕਰੀਆ। ਇੱਕ ਵਾਰ ਜਫਰ ਮਲਕ ਜੀ ਆਪਣਾ ਨੰਬਰ ਜ਼ਰੂਰ ਦੇ ਦਿਓ, ਬਹੁਤ ਸਾਰੇ ਸਰੋਤੇ ਸਾਡਾ ਟਿਕਟੌਕ ਤੇ ਜੁੜੇ ਹੋਏ
5: ਨੇ
0: ਜੀ।
5: 6-4-7-5-2-1-5-1-5-9 647-521-5159 ਤੇ ਮੈਨੂੰ ਫੋਨ ਕਰੋ, ਅਸੀਂ ਤੁਹਾਡੇ ਹਰ ਮਸਲੇ ਦਾ ਹੱਲ ਤੁਹਾਡੇ ਘਰ ਪਹੁੰਚਾ ਦਿਆਂਗੇ, ਪਰਵਾਹ ਨਾ ਕਰੋ।
0: ਸੋ ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਵਾਰ ਫਿਰ ਜਫਰ ਮਲਕ ਹੋਣਾ ਜੀ ਦਾ ਨੰਬਰ ਦਿੰਦਾ, ਜੇ ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤੁਹਾਨੂੰ ਲੱਗਦਾ ਕਿ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਤੁਸੀਂ ਜਫਰ ਮਲਕ ਹੋਣਾ ਦਾ 21 ਸਾਲਾਂ ਦੇ ਐਕਸਪੀਰੀਅੰਸ ਤੋਂ ਬਣਿਆ ਹੋਇਆ ਹੇਅਰ ਟੌਨਿਕ ਜ਼ਰੂਰ ਇਸਤੇਮਾਲ ਕਰੋ ਤੇ 100% ਤੁਹਾਨੂੰ ਫਾਇਦਾ ਹੋਣਾ। ਬਹੁਤ ਸਾਰੇ ਪਰਿਵਾਰ ਬੜੇ ਬੜੇ ਲੰਬੇ ਸਾਲਾਂ ਤੋਂ ਰੇਡੀਓ ਤੇ ਆਉਣੇ ਰਹਿ ਕੇ ਦੱਸਦੇ ਆ, ਉਹ ਕਹਿੰਦੇ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਇਹ ਇਸਤੇਮਾਲ ਕਰ ਰਹੇ ਹਾਂ ਔਰ ਬਿਲਕੁਲ ਇਹ ਕੰਮ ਕਰਦਾ ਆ। 647-521-5159 6-4-7-5-2-1-5-1-5-9 647-521-5159 ਬਹੁਤ ਸ਼ੁਕਰੀਆ ਮਲਕ ਸਾਹਿਬ, ਥੈਂਕ ਯੂ ਸੋ ਮਚ।
5: ਥੈਂਕ ਯੂ ਵੈਰੀ ਮਚ ਜੀ, ਗੁੱਡ ਲੱਕ।
0: ਗੁੱਡ ਲੱਕ ਜੀ, ਥੈਂਕ ਯੂ ਸੋ ਮਚ, ਤੁਹਾਨੂੰ ਵੀ ਗੁੱਡ ਲੱਕ, ਤੇ ਨਾਲ ਦੀ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਨੇ, ਬੜੇ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਆਉਣੇ ਗੱਲਾਂ ਬਾਤਾਂ ਕਰਾਂਗੇ। ਤੁਸੀਂ ਆਪਣੀ ਵਾਈਫ ਤੋਂ ਡਰਦੇ ਹੋ ਜਾਂ ਪਿਆਰ ਕਰਦੇ ਹੋ, ਜਾਂ ਸਿਰਫ ਜਿੱਦਾਂ ਮਲਕ ਸਾਹਿਬ ਕਹਿ ਕੇ ਗਏ ਕਿ ਇਤਿਹਾਸ ਜ਼ਰੂਰੀ ਹੈ? ਸੋ ਸਾਡੇ ਨਾਲ ਸਰਪੰਚ ਸਾਹਿਬ ਜੁੜੇ ਹੋਏ ਨੇ, ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸਾਸਿਕਾਲ ਜੀ ਆਇਆਂ ਨੂੰ ਕੀ ਹਾਲ ਚਾਲ
6: ਵਧੀਆ ਵਧੀਆ ਠੀਕ ਠਾਕ ਗੁਰਨਾਮ ਜੀ ਸਾਸਿਕਾਲ
1: ਜੀ ਸਾਸਿਕਾਲ
6: ਮੈਂ ਸੋਕੋ ਬੰਦਾ ਕੀ ਜਿੱਤ ਜਮੇ ਹੋ ਰਹਾ ਜਾਨ
0: ਜੀ ਜੀ ਬਿਲਕੁਲ ਮੈਂ ਤਾਂ ਆਪ ਕਹਿ ਰਿਹਾ ਕਿ ਬਾਬੇ ਨਾਨਕ ਨੇ ਦੇਖੋ ਔਰਤ ਨੂੰ ਬਹੁਤ ਉੱਚਾ ਰੁਤਬਾ ਦਿੱਤਾ ਆ ਔਰਤ ਦੁਨੀਆਂ ਦੀ ਨਾਯਾਬ ਅਤੇ ਕੀਮਤੀ ਸ਼ੈ ਆ ਦੇਖੋ ਮਾਂ ਭੈਣ ਬੇਟੀ ਇਹ ਇਹਨਾਂ ਦੇ ਵਿੱਚੋਂ ਜਿਹੜੇ ਰੂਪ ਆ ਉਹ ਸਾਡੇ ਘਰੇ ਸਾਡੇ ਪਰਿਵਾਰ ਆਸ ਪਾਸ ਰਹਿੰਦੇ ਆ ਪਰ ਜਦੋਂ ਪਤਨੀ ਦੀ ਗੱਲ ਆਉਂਦੀ ਆ ਉਦੋਂ ਕਿਉਂ ਕਹਿ ਦਿੰਦੇ ਹਾਂ ਕਿ ਪਤਨੀ ਤੋਂ ਡਰਦੇ ਆ ਸਾਰੇ ਮਤਲਬ ਉਹ ਡਰਨਾ ਅੱਛਾ ਇੱਕ ਦੇਖੋ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਹੁੰਦਾ ਕਿ ਮੈਂ ਸਲਾਹ ਕਰਕੇ ਦੱਸਦਾ ਮੈਂ ਤੁਹਾਨੂੰ ਕਹਾਂ ਕਿ ਸਰਪੰਚ ਸਾਹਿਬ ਆ ਜਾਓ ਆਪਾਂ ਅੱਜ ਨਾਗਰਾ ਫਲ ਚੱਲਣਾ ਤੁਸੀਂ ਕਹਿਣਾ ਕਿ ਮੈਂ ਸਲਾਹ ਕਰਕੇ ਦੱਸਦਾ ਉਹ ਗੱਲ ਵੱਖਰੀ ਆ ਤੇ ਜਿਹੜੇ ਇਹ ਕਹਿੰਦੇ ਕਿ ਮੈਂ ਪੁੱਛ ਕੇ ਦੱਸੂਗਾ ਬਈ ਉਹ ਦੋਵਾਂ 'ਚ ਕੀ ਫਰਕ ਆ
6: ਨਹੀਂ ਫਰਕ ਹੈਗਾ ਵਾ ਇਹ ਇਹ ਚੀਜ਼ਾਂ ਵੀ ਜਿਹੜਾ ਸਲਾਹ ਕਰਨੀ ਹੈ ਨਾ ਉਹਦੇ 'ਚ ਮੈਂ ਸਲਾਹ ਕੋਈ ਵੀ ਕੰਮ ਦੀ ਜਾਂ ਕਿਸ ਤਰ੍ਹਾਂ ਮੈਂ ਯਾਰ ਇੱਧਰ ਜਾ ਰਿਹਾ ਵਾਂ ਕਿਤੇ ਵਾਂਢੇ ਜਾਣਾ ਸਲਾਹ ਕਰਨ ਲਈ ਵੀ ਚਲੋ ਵੀ ਮਤਲਬ ਇਹ ਦਿਨ ਚੱਲ ਜਾਵਾਂ ਇਸ ਦਿਨ ਚੱਲ ਜਾਵਾਂ ਜਿਹੜਾ ਬਈ ਮੈਂ ਕਿਤੇ ਵੀ ਜਾਣਾ ਪੁੱਛ ਕੇ ਉਹ ਫਿਰ ਡਰਨ ਵਾਲੀ ਗੱਲ ਹੋ ਗਈ ਪੁੱਛ ਕੇ ਦੱਸੂਗਾ
0: ਸੋ ਤੁਸੀਂ ਮੰਨਦੇ ਹੋ ਡਰਨ ਵਾਲਾ ਕੰਮ ਹੋ ਗਿਆ
6: ਨਹੀਂ ਨਹੀਂ ਨਹੀਂ ਵੀ ਜੇ ਪੁੱਛ ਕੇ ਦੱਸਣਾ ਉਹ ਡਰਨ ਵਾਲਾ ਕੰਮ ਤੇ ਸਲਾਹ ਕਰਨਾ ਉਹ ਡਰਨ ਵਾਲਾ ਕੰਮ ਨਹੀਂ ਆ ਫਰਕ ਆ ਗਿਆ ਨਾ
0: ਜੀ ਹੁਣ ਤੁਸੀਂ ਪੁੱਛਦੇ ਹੋ ਕਿ ਤੁਸੀਂ ਸਲਾਹ ਕਰਦੇ ਹੋ
6: ਤੇ ਆਪਾਂ ਜੇ ਕਰੀ ਤੇ ਸਲਾਹ ਕਰਾਂਗੇ ਪੁੱਛਣ ਦੀ ਕੀ ਲੋੜ ਆਪਾਂ ਨੂੰ
0: ਬਹੁਤ ਸ਼ੁਕਰੀਆ ਮੈਨੂੰ ਕਹਿੰਦੇ ਨਾ ਕੈਨੇਡਾ ਦੇ ਵਿੱਚ ਸਲਾਹ ਵੀ ਕਰਨੀ ਚਾਹੀਦੀ ਪੁੱਛਣਾ ਵੀ ਚਾਹੀਦਾ ਦੋਨੋਂ ਕੰਮ ਕਰਨੇ ਚਾਹੀਦੇ ਆ ਮੈਨੂੰ ਸਮਝ ਨੀ ਆਈ ਇੰਡੀਆ ਚ ਕਿਉਂ ਤੇ ਇੱਥੇ ਕਿਉਂ ਮਤਲਬ ਉੱਥੇ ਕਹਿੰਦੇ ਸਾਡੀ ਚੱਲਦੀ
6: ਇੱਥੇ ਬੋਲਬਾਲਾ ਜ਼ਿਆਦਾ ਜੀ ਇਸਤਰੀਆਂ ਦਾ ਬੀਬੀਆਂ ਦਾ ਬੀਬੀਆਂ ਦੀ ਸੁਣਵਾਈ ਜ਼ਿਆਦਾ ਵਾ ਉਹਨਾਂ ਨੇ ਚੱਕ ਕਾਲ ਕੀਤੀ ਬੰਦੇ ਨੂੰ ਪੁੱਛਣਾ ਨੀ ਕਿਸੇ ਨੇ ਚੁੱਕੇ ਅੰਦਰ ਮਾਰਨਾ ਹੈ ਜੀ ਆਹ ਗੱਲ ਹੈ
0: 911 ਤੋਂ ਡਰਦੇ ਸਾਰੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ ਮਲਿਕ ਸਾਹਿਬ ਨੈਕਸਟ ਕਾਲ ਵੱਲ ਚੱਲੀਏ ਜੀ 3308 ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਸੀਂ ਆਉਂਦੇ ਰਹੋ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਸ ਇੰਨਾ ਹੀ ਕਹਾਂਗਾ ਕਿ ਕਿਸੇ ਨੇ ਡਿਸਕ੍ਰਾਈਬ ਕੀਤਾ ਕਿ ਓਲਡ ਬੰਦਿਆਂ ਔਰ ਜਿਹੜੇ ਨੌਜਵਾਨ ਬੰਦਿਆਂ 'ਚ ਕੀ ਫਰਕ ਹੈ
0: ਜੀ
7: ਤੇ ਉਹ ਨੌਜਵਾਨ ਬੰਦੇ ਸਮਝਦੇ ਨੇ ਓਲਡ ਬੰਦੇ ਬੇਵਕੂਫ ਨੇ
0: ਅੱਛਾ ਜੀ
7: ਓਲਡ ਬੰਦੇ ਨੇ ਕਿਹਾ ਵੀ ਤੁਸੀਂ ਦੱਸੋ ਕਹਿੰਦਾ ਅਸੀਂ ਤੇ ਜਾਣਦੇ ਹਾਂ ਕਿ ਛੋਟੇ ਜਿਹੜੇ ਨਾ ਸਮਝ ਨੇ ਉਹ ਬੇਵਕੂਫ ਨੇ ਸਿਮੀਲਰਲੀ ਤੁਹਾਨੂੰ ਖੁਸ਼ ਰੱਖਣਾ ਹੈ ਆਪਣੀ ਵਾਈਫ ਨੂੰ ਨੋਇੰਗਲੀ ਸਭ ਕੁਛ ਔਰ ਤਰੀਕਾ ਫਾਰਮੂਲਾ ਇੱਕੋ ਹੀ ਹੈ ਸਭ ਕੁਛ ਸੁਣੀਏ ਔਰ ਕੁਛ ਨਾ ਕਹੀਏ ਸਭ ਕੁਛ ਸੁਣੀਏ ਕੁਛ ਨਾ ਕਹੀਏ ਜੇ ਕੁਛ ਕਹੀਏ ਤੇ ਇਹੀ ਕਹੀਏ ਵਾਹਵਾ ਵਾਹਵਾ ਵਾਹਵਾ ਤੁਸੀਂ ਕਮਾਲ ਦੇ ਹੋ ਥੈਂਕ ਯੂ ਜੀ
0: ਬਹੁਤ ਸ਼ੁਕਰੀਆ ਤੁਸੀਂ ਤਾਂ ਬੜਾ ਜਿਹੜਾ ਨਾ ਇੱਕ ਫਾਰਮੂਲਾ ਦੇ ਗਏ ਖੁਸ਼ ਰਹਿਣ ਦਾ ਗੁਮਨਾਮ ਬਾਈ
8: ਹਾਂਜੀ
0: ਦੇਖ ਹੁਣ ਤੂੰ ਆਪਣਾ ਯੋਗਦਾਨ ਪਾ ਸਕਦਾ ਆ ਮੈਂ ਤੈਨੂੰ ਵੀ ਫੋਰੀ ਫ੍ਰੀ ਹੈਂਡ ਦਿੰਦਾ ਆ ਵੀ ਬਹੁਤੀ ਤਾਦਾਦ ਇਹੀ ਆ ਕਿ ਚਾਹੇ ਪੁੱਛਣਾ ਆ ਤੇ ਚਾਹੇ ਸਲਾਹ ਕਰਨੀ ਆ ਬਈ ਦੋਨੋਂ ਹੱਥਾਂ ਦੇ ਵਿੱਚ ਜਾਂ ਤਾਂ ਸਲਾਹ ਕਰ ਲਓ ਜਾਂ ਪੁੱਛ ਲਓ
1: ਮੈਂ ਤਾਂ ਇਹੀ ਕਹੂੰਗਾ ਵੀ ਸਲਾਹ ਕਰਨੀ ਬਿਲਕੁਲ ਗਲਤ ਨਹੀਂ ਸਲਾਹ ਆਪਾਂ ਹਰ ਰਿਸ਼ਤੇ ਨਾਲ ਕਰਦੇ ਹਾਂ ਭਰਾ ਨਾਲ ਵੀ ਕਰਦੇ ਹਾਂ ਪਰ ਜਿਹੜਾ ਕਈ ਵਾਰ ਪ੍ਰੋਗਰਾਮ ਕੈਂਸਲ ਕਰ ਦਿੰਦੇ ਆ ਨਾ ਕਈ ਵਾਰ ਆਇਆ ਨਹੀਂ ਜਾਣਾ
0: ਅੱਛਾ ਮਤਲਬ ਉਹ ਬਣੀ ਨਹੀਂ ਗੱਲ ਘਰੋਂ ਇਜਾਜ਼ਤ ਨਹੀਂ ਮਿਲੀ
1: ਨਹੀਂ ਘਰੋਂ ਇਜਾਜ਼ਤ ਮਿਲੀ ਉਹ ਤੇਰੀ ਭਾਬੀ ਨੇ ਨਹੀਂ ਆਉਣ ਦਿੱਤਾ ਕਈ ਇਹ ਕਹਿ ਦਿੰਦੇ ਆ ਹੁਣ
0: ਅੱਛਾ ਕਈ ਬਦਨਾਮ ਵੀ ਕਰਦੇ ਆ ਅੱਛਾ ਕਈ ਵਾਰੀ ਉਹ ਕਹਿੰਦੀ ਕੁਛ ਨੀ ਵਿਚਾਰੀਆਂ ਉਹਦੇ ਬਦਨਾਮ ਕਰਦੇ ਉਹ ਕਈਆਂ ਨੇ ਵਾਈਫਾਂ ਨੂੰ ਮਰੇਸ਼ਪੁਰੀ ਬਣਾਇਆ ਹੋਇਆ ਉਹੀ ਵੈਸੇ ਹੀ ਕਿ ਯਾਰ ਤੇਰੀ ਭਰਜਾਈ ਨਹੀਂ ਆਉਣ ਦਿੰਦੀ ਉਹਦਾ ਉਹ ਇੱਦਾਂ ਆ ਉਹ ਪੀਣ ਨਹੀਂ ਦਿੰਦੀ ਉਹ ਘਰੇ ਖਾਣ ਨਹੀਂ ਦਿੰਦੀ ਉਹ ਚਿਕਨ ਹੁੰਦਾ ਖੋਣਾ ਆਪ ਨਹੀਂ ਹੁੰਦਾ ਪਾਰਟੀ ਆਪ ਨਹੀਂ ਕਰਨੀ ਹੁੰਦੀ ਉਹ ਵਿਚਾਰੀਆਂ ਵਾਈਫਾਂ ਨੂੰ ਕਈ ਚੰਗੇ ਭਲੇ ਹੁੰਦੇ ਉਹਨੂੰ ਏਦਾਂ ਹੀ ਬਦਨਾਮ ਕਰਦੇ ਇਹ ਵੀ ਹੁੰਦਾ ਹੁਣੇ ਕੀ ਸੱਜਣ ਏਦਾਂ ਦੇ ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ
9: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਜਵਾਬ ਇਹ ਹੈ ਜੀ ਇਹ ਡਿਪੈਂਡ ਹੋਆ ਵੀ ਤੁਸੀਂ ਕਿਸੇ ਨੇ ਕਾਲ ਕਿੱਦਾਂ ਦੀ ਕੀਤੀ ਆ ਪਹਿਲਾਂ ਮੈਂ ਉਹਦੀ ਗੱਲ ਸੁਣੂਗਾ ਉਸ ਬੰਦੇ ਦੀ ਫਿਰ ਉਹਦਾ ਸੋਚ ਸਮਝ ਕੇ ਮੈਂ ਕਿਸੇ ਪਾਸੇ ਜੇ ਮੈਨੂੰ ਲੋੜ ਆ ਕਿਸੇ ਦੀ ਕੋਈ ਪੁੱਛੂਗਾ ਨਹੀਂ ਤਾਂ ਨਹੀਂ
0: ਅੱਛਾ ਫਿਰ ਤੁਸੀਂ ਚਲੋ ਹੁਣ ਤੇ ਤੁਹਾਡਾ ਜੀਵਨ ਸਾਥੀ ਪਰਮਾਤਮਾ ਦੇ ਕੋਲ ਪਰਮਾਤਮਾ ਉਹਨਾਂ ਨੂੰ ਜੰਨਤ ਨਸ਼ੀਨ ਦੇਵੇ। ਪੁੱਛਦੇ ਸੀ ਕਿ ਸਲਾਹ ਕਰਦੀ ਸੀ ਭਲਵਾਨ ਸਾਹਿਬ, ਵੈਸੇ ਮੈਨੂੰ ਲੱਗਦਾ ਨੀ ਕਿ ਤੁਸੀਂ ਪੁੱਛਣ ਵਾਲੇ ਹੋ, ਤੁਸੀਂ ਦੱਸਣ ਵਾਲੇ ਹੋ।
9: ਬਿਲਕੁਲ ਨੀ ਜੀ, ਮੇਰੇ ਕੰਮ ਕਰਨੇ ਵਾਲਾ ਹੋਇਆ ਮੈਂ ਕਰ ਸਕਦਾ, ਮੈਂ ਕਰ ਦਿੰਦਾ ਸੀਗਾ ਕੋਈ ਵੀ ਜੋ ਜੋ ਹੁੰਦਾ ਸੀ, ਨਹੀਂ ਤਾਂ ਨਹੀਂ, ਮੈਂ ਨੀ ਸੀ ਪੁੱਛਦਾ ਜੀ, ਕਦੀ ਨੀ ਪੁੱਛਿਆ ਸੀ।
0: ਓਕੇ, ਪਰ ਮੈਨੂੰ ਲੱਗਦਾ ਕਿ ਪ੍ਰਹਾਰ ਸਾਹਿਬ ਇਸ ਵਿੱਚ ਕੋਈ ਗੁਨਾਹ ਨਹੀਂ ਹੈ, ਜੇ ਤੁਸੀਂ ਜੀਵਨ ਸਾਥੀ ਦੀ ਸਲਾਹ ਲੈਂਦੇ ਹੋ ਜਾਂ ਪੁੱਛਦੇ ਹੋ, ਕੋਈ ਗੁਨਾਹ ਹੈਗਾ?
9: ਕੋਈ ਗੁਨਾਹ ਨਹੀਂ ਸੀਗਾ, ਜੇ ਲੋੜ ਹੈਗੀ ਤਾਂ ਮੈਂ ਪੁੱਛਣੇ ਪੁੱਛ ਸਕਦਾ ਸੀਗਾ, ਪਰ ਜਦ ਮੈਨੂੰ ਲੋੜ ਹੀ ਨਹੀਂ ਤੇ ਫਿਰ ਮੈਨੂੰ, ਜੇ ਕਈ ਬੰਦੇ ਹੁੰਦੇ ਜਿਹੜਾ ਫੈਮਿਲੀ ਦੇ ਵਿੱਚ ਵੀ ਪਰਿਵਾਰਾਂ ਦੇ ਵਿੱਚ ਵੀ ਕਿਸੇ ਨੇ ਹਾਂ ਪੱਖੀ ਸੀ ਜੇ ਕਿਤੇ ਜਵਾਬ ਨਹੀਂ ਦੇਣਾ ਹੁੰਦਾ ਜੀ, ਯੈਸ ਨਹੀਂ ਕਰਨੀ ਹੁੰਦੀ, ਇਸ ਬੰਦੇ ਤੋਂ ਤੁਹਾਨੂੰ ਹੈ ਹੀ ਆਸ ਹੀ ਨਾ ਦੀ ਹੈ ਤੇ ਤੁਸੀਂ ਉਸ ਬੰਦੇ ਨੂੰ ਪੁੱਛਣ ਲੱਗੇ, ਮਾਂ ਵੀ ਸਿਖਪਾਈ ਕਰਨ ਦੀ ਲੋੜ ਹੈ ਜੀ।
0: ਪਤੇ ਦੀ ਗੱਲ ਹੈ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਅਤੇ ਬ੍ਰੇਕ ਦੇ ਵਿੱਚ ਅਸੀਂ ਚੱਲਦੇ ਹਾਂ, ਸਾਡੇ ਨਾਲ ਰਸ਼ਮੀਤ ਜੀ ਜੁੜੇ ਹੋਏ ਨੇ, ਲੰਬੇ ਸਮੇਂ ਤੋਂ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ, ਉਹਨਾਂ ਨੂੰ ਇਹ ਸਵਾਲ ਨਹੀਂ ਪੁੱਛਣਾ ਆਪਾਂ। ਸੋ ਮੋਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਆ, ਕੋਈ ਡੈਟ ਕੰਸੋਲੀਡੇਟ ਬਾਰੇ ਜਾਂ ਫਸਟ ਟਾਈਮ ਹੋਮ ਬਾਇਰ ਹੋ, ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਮੋਰਗੇ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਆ, ਬਸ ਤੁਸੀਂ ਵਨ ਕਾਲ ਅਵੇ, ਤੁਸੀਂ ਗੂਗਲ ਕਰ ਲਿਓ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, RASHMEET, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਸਾਰੀਆਂ ਮਸਲਿਆਂ ਦੇ ਹੱਲ ਤੁਹਾਡੇ ਕਰ ਦੇਣਗੇ। ਪਰ ਟਾਈਮ ਨਾ ਆਉਣਾ ਪੈਣਾ ਸਾਰੇ ਪਾਸਿਓਂ, ਜੇ ਸ਼ੋਪ ਅਰਾਊਂਡ ਕਰਕੇ ਲਾਸਟ 'ਤੇ ਆਉਂਗੇ ਫਾਈਲਾਂ ਖਰਾਬ ਕਰਕੇ, ਜਦੋਂ ਸਾਰੇ ਪਾਸੇ ਨਾ ਹੋ ਜਾਂਦੀ ਆ, ਪਹਿਲਾਂ ਆਓ, ਸਮੇਂ 'ਤੇ ਆਓ ਅਤੇ ਤੁਹਾਡੀ ਬਾਂਹ ਜ਼ਰੂਰ ਫੜੀ ਜਾਊਗੀ। ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਤੁਸੀਂ ਓਨਰ ਹੋ ਜੈਨ।
8: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਮੈਂ ਕਿਹਾ ਪਹਿਲਾਂ ਮੋਰਗੇਜ ਦੀ ਗੱਲ ਕਰਾਂਗੀ, ਉਸ ਤੋਂ ਬਾਅਦ ਤੁਹਾਡਾ ਕੁਐਸਚਨ ਸੁਣ ਕੇ ਰੱਖ ਦਾਂਗੀ, ਪੁੱਛਣਾ ਨਹੀਂ ਹੈ ਤੇ ਮੈਂ ਹੁਣੇ ਨਹੀਂ ਪੁੱਛਾਂਗੀ, ਕਿਉਂਕਿ ਮੈਨੂੰ ਪਤਾ ਵੀ ਤੁਹਾਨੂੰ ਪਤਾ ਮੈਨੂੰ ਕਿੰਨੇ ਆਨਸਰ ਆਉਂਦੇ ਨੇ
0: ਜੀ। ਬਿਲਕੁਲ ਜੀ,
8: ਮੋਰਗੇਜ ਰਿਲੇਟਡ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ, ਡੈਟ ਮਤਲਬ ਸਾਡਾ ਜਿਹੜਾ ਕਰਜ਼ਾ ਹੈਗਾ, ਕੰਸੋਲੀਡੇਟ ਕਰਨਾ ਮਤਲਬ ਇਕੱਠਾ ਕਰਨਾ। ਸੋ ਬਹੁਤ ਵਾਰੀ ਹੁੰਦਾ ਹੈਗਾ ਕਿ ਅਸੀਂ ਵੇਰੀਅਸ ਸੋਰਸਿਸ ਤੋਂ ਪੈਸਾ ਚੁੱਕਿਆ ਹੁੰਦਾ ਤੇ ਲੌਂਗ ਟਰਮ ਤੋਂ ਮਿਨੀਮਮ ਕਿਸ਼ਤ ਭਰਦੇ ਹੁੰਦੇ ਹਾਂ। ਪਹਿਲੀ ਗੱਲ ਤੇ ਇਹ ਸਮਝੀਏ, ਜਦੋਂ ਮੈਂ ਮਿਨੀਮਮ ਕਿਸ਼ਤ ਕਹਿਤੀ, ਉਸ ਵੇਲੇ ਮਤਲਬ ਕਿ ਅਸੀਂ ਸਿਰਫ ਵਿਆਜ ਦੇ ਰਹੇ ਹਾਂ, ਪ੍ਰਿੰਸੀਪਲ ਵੱਲ ਕੁਝ ਨਹੀਂ ਜਾ ਰਿਹਾ, ਜਿਹਦੇ ਕਰਕੇ ਸਾਡਾ ਬੈਲੈਂਸ ਜਿਹੜਾ ਜੀ, ਕ੍ਰੈਡਿਟ ਕਾਰਡ ਮੈਂ $1,000 ਵਰਤੇ ਸੀ, ਉਹ ਹਜ਼ਾਰ ਹੀ ਪਿਆ ਕਿਉਂਕਿ ਮੈਂ ਸਿਰਫ ਵਿਆਜ ਹੀ ਦੇ ਰਹੀ ਹੈਗੀ ਆ। ਉਹਦੇ ਨਾਲ ਕੀ ਹੁੰਦਾ, ਇੱਕ ਤੇ ਸਾਡੇ ਕ੍ਰੈਡਿਟ ਤੇ ਇਫੈਕਟ ਹੁੰਦਾ ਹੈਗਾ ਕਿ ਕ੍ਰੈਡਿਟ ਦਾ ਸਕੋਰ ਜਿਹੜਾ ਡਾਊਨ ਜਾਣਾ ਸ਼ੁਰੂ ਹੋ ਜਾਏਗਾ, ਈਵਨ ਇਫ ਤੁਸੀਂ ਕੋਈ ਵੀ ਪੇਮੈਂਟ ਮਿਸ ਨਹੀਂ ਕਰਦੇ ਹੋ। ਕਈ ਵਾਰ ਸਾਨੂੰ ਇਹ ਭੁਲੇਖਾ ਹੁੰਦਾ ਕਿ ਵੀ ਮੈਂ ਪੇਮੈਂਟ ਨਹੀਂ ਮਿਸ ਕਰ ਰਿਹਾ, ਬਟ ਐਟ ਦਾ ਸੇਮ ਟਾਈਮ ਅਗਰ ਮੈਂ ਕ੍ਰੈਡਿਟ ਕਾਰਡ ਫੁੱਲ ਭਰੇ ਕੀਤੇ ਹੋਏ ਨੇ ਤੇ ਉਸ ਵੇਲੇ ਪੇਮੈਂਟ ਨਾ ਵੀ ਮਿਸ ਹੋਏ, ਕ੍ਰੈਡਿਟ ਤੇ ਇਫੈਕਟ ਹੋ ਰਿਹਾ ਹੈਗਾ, ਨਾਲੇ ਮੈਂ ਸਿਰਫ ਵਿਆਜ ਦੇ ਰਹੀ ਹਾਂ, ਮੇਰਾ ਪ੍ਰਿੰਸੀਪਲ ਤੇ ਉਤਰ ਨਹੀਂ ਰਿਹਾ, ਉਹਦਾ ਬੈਸਟ ਸੋਲਿਊਸ਼ਨ ਕੀ ਰਹਿੰਦਾ ਹੈਗਾ ਕਿ ਮੈਂ ਸਾਰੇ ਕਰਜ਼ੇ ਆਪਣੇ ਘਰ ਦੇ ਅਗੇਂਸਟ ਪਾ ਦੇਵਾਂ, ਘਰ ਦੀ ਇਕੁਇਟੀ ਵਿੱਚ ਪਾ ਦੇਵਾਂ। ਉਹ ਤਾਂ ਹੀ ਪੋਸੀਬਲ ਹੈਗਾ ਜੇ ਸਾਡੇ ਕੋਲ ਘਰ ਹੈਗਾ ਤੇ ਘਰ ਵਿੱਚ ਇਕੁਇਟੀ ਹੈਗੀ ਹੈ, ਇਨਫ ਪੈਸੇ ਹੈਗੇ ਨੇ, ਕਿਉਂਕਿ ਬੈਂਕ ਨੇ ਜਦੋਂ ਅਸੀਂ ਪੈਸੇ ਲੈਣ ਜਾਣਾ 20% ਡਾਊਨ ਰੱਖ ਕੇ 80% ਦਾ ਮੈਕਸੀਮਮ ਲੋਨ ਜਿਹੜਾ ਦੇਣਾ ਹੈਗਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਔਰ ਨਾਲ ਦੀ ਨਾਲ ਅਸੀਂ ਵੀ ਇੱਕ ਵਾਰ ਨੰਬਰ ਦੇ ਦਈਏ ਰਸ਼ਮੀਤ ਜੀ ਹੁਣਾਂ ਦਾ, 647-539-4499, 6475394499। ਰਸ਼ਮੀਤ ਜੀ
8: ਜੀ,
0: ਮੋਸਟਲੀ ਕਿਹਾ ਜਾਂਦਾ ਕਿ ਜਿਹੜੇ ਹਸਬੈਂਡ ਹੁੰਦੇ ਨਾ ਵਾਈਫ ਤੋਂ ਡਰਦੇ ਆ, ਤੁਸੀਂ ਇਸ ਚੀਜ਼ ਨਾਲ ਕਿੰਨਾ ਕਹਿ ਰਹੇ ਹੋ?
8: ਮੈਨੂੰ ਲੱਗਦਾ ਡਰਿਆ ਹੋਇਆ ਹਸਬੈਂਡ ਬੋਲਦਾ ਪਿਆ, ਵੈਸੇ ਟਰੂ ਹੈ ਕਿ ਨਹੀਂ, ਤੇ ਆਈ ਥਿੰਕ ਇਟਸ ਅ ਵੈਰੀ ਪਰਸਨਲ ਕੁਐਸਚਨ ਕਿ ਮਤਲਬ ਹਰ ਹਰ ਫੈਮਿਲੀ ਦਾ ਡਿਫਰੈਂਟ ਆਨਸਰ ਹੋਏਗਾ, ਆਈ ਡੋਂਟ ਥਿੰਕ ਸੋ ਦਾ ਇੱਕ ਜਨੈਰਿਕ ਆਨਸਰ ਹੈਗਾ।
0: ਪਰ ਦੇਖੋ ਹੋ ਸਕਦਾ ਕਿ ਹਰ ਇਨਸਾਨ ਦਾ ਡਿਫਰੈਂਟ ਹੋਵੇ, ਪਰ ਇਹ ਕਿਹਾ ਆਮ ਤੌਰ 'ਤੇ ਜਾਂਦਾ ਕਿ ਕਿਸੇ ਨੂੰ ਕਹੀਏ ਕਿ ਮੈਂ ਗੁਮਨਾਮ ਨੂੰ ਪੁੱਛੇ, ਮੈਂ ਗੁਮਨਾਮ ਕੱਲ ਨੂੰ ਆਪਾਂ ਉੱਥੇ ਜਾਣਾ, ਕਹੂਗਾ ਮੈਂ ਪੁੱਛ ਕੇ ਦੱਸਦਾ, ਮਤਲਬ ਇਹ ਪੁੱਛਣਾ ਮਤਲਬ
8: ਨਹੀਂ ਨਹੀਂ ਹਾਂਜੀ ਅੱਛਾ ਉਦਾਂ ਮੈਂ ਸਿੱਖਿਆ ਹੈਗਾ ਕਿ ਕੋਈ ਕਲਾਇੰਟ ਕਹਿ ਰਿਹਾ ਹੈਗਾ ਕਿ ਮੈਂ ਘਰੋਂ ਪੁੱਛ ਕੇ ਦੱਸਾਂਗਾ ਉਹ ਕਿ ਗੱਲ ਸੁਣ ਲਈ ਹੈ, ਉਹ ਦੈਟ ਮੀਨਸ ਉਹ ਇੱਕ ਸੈਟਲ ਵੇ ਹੁੰਦਾ ਹੈਗਾ, ਗੁਮਨਾਮ ਨੇ ਤੁਹਾਨੂੰ ਮਨਾ ਕੀਤਾ ਹੈਗਾ ਕਿ ਨਹੀਂ ਜਾਣਾ।
0: ਪਰ ਤੁਹਾਨੂੰ ਵੀ ਬਹੁਤ ਸਾਰੇ ਸਵਾਲ ਆਉਂਦੇ ਹੋਣੇ ਰਸ਼ਮੀਤ ਜੀ, ਜਦੋਂ ਤੁਸੀਂ ਮੌਰਗੀ ਦੀ ਸਾਰੀ ਫਾਈਲ ਡਨ ਕਰਤੀ ਤੇ ਕਦੀ ਕਿਸੇ ਨੇ ਕਿਹਾ ਕਿ ਯਾਰ ਮੈਂ ਸਲਾਹ ਕਰਕੇ ਦੱਸੂਗਾ, ਮੈਂ ਪੁੱਛ ਕੇ ਦੱਸੂਗਾ?
8: ਬਿਲਕੁਲ ਜੀ, ਬਿਲਕੁਲ ਜੀ, ਬਹੁਤ ਵਾਰੀ ਇਦਾਂ ਹੁੰਦਾ ਹੈਗਾ, ਬਟ ਕਈ ਵਾਰ ਇਦਾਂ ਵੀ ਹੁੰਦਾ ਕਿ ਅਸੀਂ ਕਿਸੇ ਨੂੰ ਨਾ ਕਰਨੀ ਹੋਏ ਜਾਂ ਅਸੀਂ ਕਿਤੇ ਹੋਰ ਕੁਛ ਐਕਸਪਲੋਰ ਕਰਨਾ ਹੋਏ ਤੇ ਅਸੀਂ ਕਹਿ ਜਾਂਦੇ ਹੈਗੇ ਕਿ ਅਸੀਂ ਘਰ ਸਲਾਹ ਕਰਕੇ ਦੱਸਾਂਗੇ।
0: ਮੈਂ ਉਹੀ ਕਹਿ ਕੇ ਰਿਹਾ, ਮੈਂ ਕਿਹਾ ਕਈ ਵਾਰ ਅਸੀਂ ਵਾਈਫ ਨੂੰ ਵਿਚਾਰੇ ਨੂੰ ਬਦਨਾਮ ਵੀ ਕਰ ਛੱਡਿਆ ਐਵੇਂ ਹੀ ਬਿਨਾਂ ਕੰਮ ਤੋਂ, ਪਾਰਟੀ ਆਪ ਨਹੀਂ ਦੇਣੀ ਹੁੰਦੀ, ਨਹੀਂ ਮੇਰੀ ਵਾਈਫ ਦਾਰੂ ਲਾਈਕ ਨਹੀਂ ਕਰਦੀ ਘਰੇ ਇਦਾਂ ਵੀ।
8: ਬਸ ਤੁਸੀਂ ਸਮਝ ਗਏ ਹੋ, ਮੈਂ ਡਰਿਆ ਹੋਇਆ ਹਸਬੈਂਡ ਕਦੀ ਨੀ ਦੇਖਿਆ, ਮਤਲਬ
0: ਨਹੀਂ ਮੈਂ ਬਹੁਤ ਦੇਖਿਆ ਜੀ।
8: ਅੱਛਾ ਠੀਕ ਹੈ ਜੀ,
0: ਅੱਜ ਤੋਂ ਪਹਿਲਾਂ ਜਿੰਨੇ ਵੀ ਆਏ ਸੀ ਕਾਲ ਤੇ ਸਭ ਡਰੇ ਹੋਏ ਸੀਗੇ,
8: ਜਿਹੜਾ ਡਰਿਆ ਹੋਇਆ ਸੀ ਉਹ ਫੋਨ ਹੀ ਨਹੀਂ ਕਰ ਸਕਦਾ।
0: ਹਾਂ ਇਹ ਵੀ ਹੈ, ਪਰ ਹੋ ਸਕਦਾ ਕਿ ਉਹਦੀ ਵਾਈਫ ਰੇਡੀਓ ਨਾ ਸੁਣਦੀ ਹੋਵੇ।
8: ਠੀਕ ਹੈ ਜੀ, ਮੈਂ ਸੁਣਦੀ ਰਹਾਂਗੀ, ਦੇਖਦੀ ਹਾਂ ਹੋਰ ਲੋਕਾਂ ਦਾ ਕੀ ਆਨਸਰ ਹੈਗਾ, ਪਰ ਮੇਰੇ ਖਿਆਲ ਨਾਲ ਡਰਿਆ ਹੋਇਆ ਹਸਬੈਂਡ ਐਗਜ਼ਿਸਟ ਨਹੀਂ ਕਰਦਾ।
0: ਬਹੁਤ ਸ਼ੁਕਰੀਆ ਜੀ, ਚਲੋ ਦੇਖਦੇ ਹਾਂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਸ ਨੇ, ਗੁਰਜੀਤ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਉਸ ਤੋਂ ਪਹਿਲਾਂ ਜਸਵਿੰਦਰ ਜੀ ਸਾਡੇ ਨਾਲ ਜੁੜੇ ਹੋਏ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ, ਕੀ ਹਾਲ ਚਾਲ?
10: ਸਤਿ ਸ਼੍ਰੀ ਅਕਾਲ ਜੀ, ਹਾਲ ਚਾਲ ਬਹੁਤ ਵਧੀਆ ਜੀ।
0: ਜੀ ਸਰ, ਤੁਸੀਂ ਡਰੇ ਹੋਏ ਹੋ ਜਾਂ ਤੁਸੀਂ ਪੁੱਛਦੇ ਹੋ ਜਾਂ ਦੱਸਦੇ ਹੋ?
10: ਜਿਹੜੀ ਗੱਲ ਦਾ ਮੈਂ ਤੁਹਾਨੂੰ ਜਵਾਬ ਦਿੰਦਾ, ਜਿਹੜਾ ਤਾਂ ਬੰਦਾ ਕਹਿੰਦਾ ਵੀ ਮੈਂ ਪੁੱਛ ਕੇ ਦੱਸਦਾ ਵਾਂ
0: ਜੀ,
10: ਉਹ ਤਾਂ ਬੋਲਦਾ ਸੱਚ, ਤੇ ਜਿਹੜਾ ਕਹਿੰਦਾ ਮੈਂ ਸਲਾਹ ਕਰਕੇ ਦੱਸਦਾ ਉਹ ਬੋਲਦਾ ਝੂਠ।
0: ਅੱਛਾ, ਉਹ ਝੂਠਾ?
10: ਤੇ ਮੈਂ ਤਾਂ ਪੁੱਛ ਕੇ ਦੱਸਦਾ ਹੁੰਦਾ ਜੀ।
0: ਅੱਛਾ, ਤੁਸੀਂ ਕੀ ਦੱਸਦੇ ਹੋ?
10: ਮੈਂ ਤਾਂ ਪੁੱਛ ਕੇ ਦੱਸਦਾ, ਮੈਂ ਸਲਾਹ ਨਹੀਂ ਕਰਦਾ।
0: ਅੱਛਾ, ਪੁੱਛ ਕੇ ਦੱਸਦੇ ਤੁਸੀਂ?
10: ਹਾਂਜੀ।
0: ਇਹ ਇਹ ਵੈਸੇ ਹੁਣ ਅਸੀਂ ਕੀ ਕਹੀਏ ਕਿ ਤੁਸੀਂ ਡਰਦੇ ਹੋ ਜਾਂ ਨਹੀਂ ਡਰਦੇ ਜਾਂ ਮਿਊਚੁਅਲ ਅੰਡਰਸਟੈਂਡਿੰਗ?
10: ਬਿਲਕੁਲ ਡਰਦਾ ਜੀ।
0: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਤੁਸੀਂ ਮੇਰੇ ਵੱਲ ਦੀ ਵੋਟ ਨਹੀਂ, ਤੁਹਾਡੀ ਵੋਟ ਚਲੀ ਗਈ ਗੁਮਨਾਮ ਵੱਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੁਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
11: ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਤੁਹਾਨੂੰ ਵੀ ਗੁਰਨਾਮ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਕਿਹੜੇ ਪੱਖ ਚੋਂ?
11: ਭਾਜੀ ਟੋਪਿਕ ਹੀ ਤੁਸੀਂ ਬੜੇ ਗੰਭੀਰ ਜਿਹੇ ਲਿਆਉਣ ਲੱਗ ਗਏ ਯਾਰ, ਤੇ ਥੋੜਾ ਹਾਸੇ ਖੇਡੇ ਵਾਲੀ ਰੱਖਿਆ ਕਰੋ ਕੰਮ। ਤੇ
0: ਮੈਨੂੰ ਲੱਗਦਾ ਸਭ ਤੋਂ ਹਾਸੇ ਖੇਡੇ ਵਾਲੇ, ਇਦੋਂ ਵੱਧ ਕੋਈ ਹਾਸੇ ਖੇਡਾ ਹੈ ਹੀ ਨਹੀਂ ਆ।
11: ਨਹੀਂ ਸੀਰੀਅਸ ਟੋਪਿਕ ਨੇ ਤਾਂ ਭਾਜੀ,
0: ਮੈਂ ਤਾਂ ਰੋਟੀ, ਮੈਂ ਤਾਂ ਅੱਜ ਰੋਟੀ ਬਾਹਰ ਖਾਣੀ ਆ, ਮੈਨੂੰ ਪਤਾ। ਤੁਸੀਂ ਦੇਖੋ ਆਪਣਾ, ਦੇਖੋ ਤੁਸੀਂ,
11: ਸਾਨੂੰ ਵੀ ਮੈਨੂੰ ਤਾਂ ਲੱਗਦਾ ਬਾਹਰ ਹੀ ਖਵਾਵੋਗੇ ਯਾਰ, ਜਿਸ ਹਿਸਾਬ ਨਾਲ ਪੁੱਛ ਰਹੇ ਹੋ ਮੈਨੂੰ ਲੱਗਦਾ ਬਾਹਰ ਹੀ ਖਵਾਵੋਗੇ ਜੀ ਅੱਜ, ਲੱਗ ਰਿਹਾ ਮੈਨੂੰ। ਤੇ ਸੱਚੀ ਗੱਲ ਤਾਂ ਇਹੀ ਹੈ ਭਾਜੀ, ਦੇਖੋ ਜਿਹਨਾਂ ਦੀ ਤਾਂ ਆਪਸ ਵਿੱਚ ਹੀ ਵਧੀਆ ਬਣਦੀ ਆ ਨਾ, ਉਹਨਾਂ ਦਾ ਵਧੀਆ ਚੱਲੀ ਜਾਂਦਾ ਜੀ। ਵੈਸੇ ਹੈ ਜ਼ਿਆਦਾਤਰ ਕੰਮ ਥੱਲੇ ਹੀ ਲੱਗਿਆ ਹੋਇਆ ਜੀ, ਇੱਥੇ ਥੋੜਾ ਜਿਹਾ ਨਹੀਂ
0: ਹੈਗਾ ਭਾਈ ਜੀ, ਹੈਗਾ।
11: ਹਾਂ ਹੈਗਾ ਭਾਜੀ ਚੱਕਰ ਇਹ, ਕਿਉਂਕਿ ਕਾਫੀ ਕੰਮ ਖਰਾਬ ਹੋਇਆ ਜੀ ਜ਼ਿਆਦਾਤਰ। ਸੋ ਬਾਕੀ ਜਿਹਨਾਂ ਦੀ ਆਪਸ ਵਿੱਚ ਵਧੀਆ ਬਣਦੀ ਹੈ ਜੀ, ਉਹਨਾਂ ਦਾ ਸਾਰਾ ਕੁਛ ਵਧੀਆ ਚੱਲੀ ਜਾਂਦਾ, ਨਹੀਂ ਤਾਂ ਔਖਾ ਹੀ ਆ ਜੀ ਕੰਮ ਇੱਥੇ। ਨਹੀਂ
0: ਭਾਈ ਜੀ, ਕੁੱਲ ਆਲਮ ਦੇ ਪਤੀਆਂ ਨਾਲ ਮੇਰੀ ਹਮਦਰਦੀ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਪਰ ਹੈਗਾ, ਤੁਹਾਡੀ ਗੱਲ 'ਚ ਸਚਾਈ ਹੈਗੀ ਹੈ। 905-673-3337 ਆਪਾਂ ਨਾ ਗੁਰਜੀਤ ਜੀ ਤੋਂ ਪੁੱਛਦੇ ਹਾਂ, ਕਿਉਂਕਿ ਗੁਰਜੀਤ ਜੀ ਦਾ ਰੋਜ਼ ਬਹੁਤ ਸਾਰੇ ਪਰਿਵਾਰਾਂ ਨਾਲ ਵਹਾਅ ਵਾਸਤਾ ਰਹਿੰਦਾ, ਔਰ ਇਹਨਾਂ ਦਾ ਜਿਹੜਾ ਨਾ ਜਿਹੜਾ ਇੰਸ਼ੋਰੈਂਸ ਦੀ ਫੀਲਡ ਹੀ ਇੱਦਾਂ ਦੀ ਆ ਕਿ ਸਾਰੀ ਮਿਹਨਤ ਕਰਾ ਕੇ ਕੋਟੇਸ਼ਨਾਂ ਲੈ ਕੇ ਬਾਅਦ 'ਚ ਕਹਿ ਦਿੰਦੇ ਵੀ ਮੇਰੀ ਵਾਈਫ ਨਹੀਂ ਮੰਨੀ ਜਾਂ ਵਾਈਫ ਨਾਲ ਸਲਾਹ ਕਰਕੇ ਦੱਸੂਗਾ ਜਾਂ ਹਸਬੈਂਡ, ਕਦੀ ਵਾਈਫ ਨੇ ਕਿਹਾ ਕਿ ਮੈਂ ਹਸਬੈਂਡ ਨਾਲ ਸਲਾਹ ਕਰਕੇ ਦੱਸੂਗਾ? ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
8: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਏ ਐਮ 530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਹਾਲ ਚਾਲ ਬਹੁਤ ਵਧੀਆ
0: ਜੀ। ਜੀ ਤੁਸੀਂ ਉਮੀਦ ਕਰਦੇ ਤੁਸੀਂ ਸੁਣ ਰਹੇ ਹੋਵੋਗੇ
8: ਜੀ, ਮੈਂ ਤੁਹਾਡੀ ਗੱਲਬਾਤ ਸੁਣਦੀ ਸੀਗੀ। ਪਰ ਪ੍ਰਭ ਜੀ ਹਾਂਜੀ, ਮਤਲਬ ਠੀਕ ਹੈਗਾ ਕਿ ਦੋਨਾਂ ਦੀ ਸਲਾਹ ਹੋਣੀ ਚਾਹੀਦੀ ਆ ਜਾਂ ਬਹਾਨੇ ਲਾ ਰਹੇ ਜਾਂ ਸਾਰਾ ਕੁਛ ਡਿਫਰੈਂਟ ਸਟੋਰੀ ਆ, ਬਟ ਮੈਂ ਜਿਹੜੇ ਪੱਖ ਤੋਂ ਦੱਸਣਾ ਹੈਗਾ ਉਹ ਹੈਗਾ ਕਿ ਫਾਈਨੈਂਸ਼ੀਅਲ ਪੱਖ ਤੋਂ। ਉਹਦੇ ਵਿੱਚ ਕੀ ਹੈਗਾ ਕਿ ਘਰ ਦੇ ਵਿੱਚ
12: ਕੁਛ ਨੀ ਹੋ ਰਿਹਾ, ਕੋਈ ਤੁਸੀਂ ਡਿਸੀਜਨ ਲੈ ਰਹੇ ਹੋ, ਹੁਣ ਤੁਸੀਂ ਇੰਸ਼ੋਰੈਂਸ ਦੀ ਕਵਰੇਜ ਲੈ ਰਹੇ ਹੈਗੇ ਆ। ਕਈ ਵਾਰੀ ਇਦਾਂ ਹੁੰਦਾ ਕਿ ਮੋਸਟਲੀ ਘਰਾਂ ਦੇ ਵਿੱਚ ਕੀ ਹੈਗਾ ਕਿ ਇੱਕ ਹੀ ਪਰਸਨ ਡਿਸੀਜਨ ਲੈਂਦਾ, ਇੱਕ ਹੀ ਪਰਸਨ ਜਿਹੜਾ ਹੈਗਾ ਕਿ ਹਰ ਚੀਜ਼ ਦੀ ਟੇਕ ਕੇਅਰ ਕਰਦਾ ਹੈਗਾ। ਬਟ ਜਦੋਂ ਗੱਲ ਫਾਈਨੈਂਸ ਦੀ ਆਉਂਦੀ ਆ, ਉੱਥੇ ਹਸਬੈਂਡ ਵਾਈਫ ਦੋਨਾਂ ਨੂੰ ਜਿਹੜੀਆਂ ਹੈਗੀਆਂ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਮੇਰੇ ਕੋਲ ਕੋਈ ਕਲਾਇੰਟ ਵੀ ਕਹਿੰਦੇ ਨਾ ਅਸੀਂ ਆਫਿਸ ਆਉਣਾ, ਮੈਂ ਆਲਵੇਸ ਕਹਿੰਦੀ ਹਾਂ ਕਿ ਦੋਨੋਂ ਜਾਣੇ ਤੁਸੀਂ ਆਇਓ, ਕਿਉਂਕਿ ਇਹ ਇੱਦਾਂ ਦੇ ਮੈਟਰ ਹੈਗੇ ਆ ਕਿ ਦੋਨਾਂ ਨੂੰ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਇੱਕ ਵਿੱਚੋਂ ਨੂੰ ਕਿਸੇ ਨੂੰ ਕੁਛ ਹੋ ਜਾਵੇ, ਦੂਸਰੇ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਫਾਈਨੈਂਸ ਕੀ ਆ, ਸਾਡੀਆਂ ਸੇਵਿੰਗ ਕੀ ਆ, ਕਿ ਸਾਡੇ ਬਿੱਲ ਬੱਤੀਆਂ, ਮੋਰਗੇਜ ਲੋਨ ਆ, ਜਾਂ ਅਸੀਂ ਕੋਈ ਫਾਈਨੈਂਸ਼ੀਅਲ ਜਿਹੜਾ ਹਾਇਰ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ। ਇਹ ਮੈਟਰ ਜਿਹੜਾ ਬਹੁਤ ਸੈਂਸਿਟਿਵ ਮੈਟਰ ਹੈਗਾ, ਇਸ ਲਈ ਹਮੇਸ਼ਾ ਹੀ ਦੋਨੋਂ ਨੂੰ ਜਿਹੜੀਆਂ ਦੋਨੋਂ ਨੂੰ ਪਤਾ ਹੋਣੀਆਂ ਚਾਹੀਦੀਆਂ।

0: ਥਾਊਜ਼ੈਂਡ ਦੀ ਕ੍ਰਿਟੀਕਲ ਦੀ ਕਵਰੇਜ ਆ, ਤੇ ਇਨ ਕੇਸ ਕਿਤੇ ਕੋਈ ਸੱਟ ਚੋਟ ਲੱਗਦੀ ਆ ਸਾਡੇ ਵੀ ਜਿਹੜੇ ਟਰੱਕਿੰਗ ਦੇ ਵਿੱਚ ਹੈਗੇ ਆ ਉਹਨਾਂ ਦੇ ਲਈ $2,000 ਦਾ ਨਾਲ ਡਿਸਬਿਲਟੀ ਦਾ ਪਲਾਨ ਵੀ ਐਡ ਆਨ ਹੈਗਾ। ਕੋਈ ਵੀ ਇਹਦੀ ਜਾਣਕਾਰੀ ਲੈਣੀ ਆ ਜਾਂ ਬੱਚਿਆਂ ਦੇ ਲਈ ਤੁਸੀਂ RESP ਦਾ ਪਲਾਨ ਓਪਨ ਕਰਾਉਣਾ ਹੈਗਾ, ਪੇਰੈਂਟਸ ਆ ਰਹੇ ਆ ਤੁਹਾਡੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਹੈਗੇ ਆ। ਤੇ ਨੰਬਰ ਜੀ 416-627-3111 416-627-3111। ਪ੍ਰਭ ਜੀ ਹੁਣ ਮੈਂ ਪੁੱਛਣਾ ਚਾਹੂੰਗੀ ਕਿ ਤੁਸੀਂ ਮੇਰੀ ਗੱਲ ਨਾਲ ਕਿੰਨੇ ਕੁ ਸਹਿਮਤ ਹੈਗੇ ਆ ਕਿ ਜਿਹੜੇ ਫਾਈਨੈਂਸ ਨੂੰ ਲੈ ਕੇ ਇੰਸ਼ੋਰੈਂਸ ਨੂੰ ਲੈ ਕੇ ਮੈਟਰ ਹੈਗੇ ਆ, ਕਿ ਦੋਨਾਂ ਨੂੰ ਪਤਾ ਹੋਣੇ ਚਾਹੀਦੇ ਆ ਜਾਂ ਇੱਕੋ ਹੀ ਪਰਸਨ ਨੂੰ ਪਤਾ ਹੋਣੇ ਚਾਹੀਦੇ ਆ?
1: ਮੈਨੂੰ ਲੱਗਦਾ ਕਿ ਦੇਖੋ ਜਿਹੜੇ ਫਾਈਨੈਂਸ਼ੀਅਲ ਚੀਜ਼ਾਂ ਇਹ ਤਾਂ ਆਫਕੋਰਸ ਸ਼ੇਅਰ ਹੋਣੀਆਂ ਚਾਹੀਦੀਆਂ, ਇਹ ਇਕੱਲੇ ਰੱਖਣ ਵਾਲਾ ਮੈਟਰ ਹੈ ਹੀ ਨਹੀਂ ਹੈ। ਕੱਲ੍ਹ ਨੂੰ ਪਰਮਾਤਮਾ ਨਾ ਕਰੇ ਇੱਕ ਜੀ ਨੂੰ ਕੋਈ ਫਿਜ਼ੀਕਲ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਲਾਈਫ ਥ੍ਰੈਟਨਿੰਗ ਹੁੰਦੀ ਹੈ, ਤਾਂ ਐਟਲੀਸਟ ਦੂਜੇ ਪਾਰਟਨਰ ਨੂੰ ਪਤਾ ਹੋਵੇ ਕਿ ਸਾਡੇ ਕੋਲ ਕਿਹੜੀਆਂ ਇੰਸ਼ੋਰੈਂਸ ਆ, ਕੀ ਫਾਈਨੈਂਸ਼ੀਅਲ ਪਲਾਨਿੰਗ ਆ ਸਾਡੇ ਕੋਲ, ਸਾਡੇ ਬੱਚਿਆਂ ਦੇ ਪ੍ਰਤੀ ਅੱਗੇ ਕੀ ਅਸੀਂ ਐਜੂਕੇਸ਼ਨ ਪਲਾਨਿੰਗ ਕਿੱਦਾਂ ਕੀਤੀ ਹੋਈ ਆ। ਸੋ ਇਹ ਮਿਊਚੁਅਲ ਆ, ਇਹਦੇ ਵਿੱਚ ਇੱਕ ਪਰਸਨ ਦਾ ਰੋਲ ਹੀ ਨਹੀਂ ਹੈ
0: ਜੀ। ਤੇ ਪ੍ਰਭ ਜੀ ਇੱਕ ਮੈਸੇਜ ਸਾਡੇ ਉਹ ਲਿਸਨਰ ਦੇ ਨੂੰ ਦੇਣਾ ਚਾਹੂੰਗੀ ਕਿ ਜਿਹੜੇ ਚਾਹੇ ਉਹ ਸਟੂਡੈਂਟ ਰਹਿ ਰਹੇ ਆ, ਸਿੰਗਲ ਇੱਥੇ ਰਹਿ ਰਹੇ ਆ, ਕਿ ਜਿਹਨਾਂ ਦੀ ਫੈਮਿਲੀ ਦੇ ਵਿੱਚ ਇੱਥੇ ਕੋਈ ਨਹੀਂ ਹੈਗਾ, ਉਹਨਾਂ ਦੇ ਲਈ ਵੀ ਹਾਈਲੀ ਰਿਕਮੈਂਡਡ ਹੈਗਾ ਕਿ ਜਦੋਂ ਵੀ ਤੁਸੀਂ ਆਪਣੀ ਕਵਰੇਜ ਲੈਂਦੇ ਹੈਗੇ ਆ, ਪਿੱਛੇ ਪੇਰੈਂਟਸ ਦਾ ਤੁਸੀਂ ਬੈਕ ਹੋਮ ਉਹਨਾਂ ਦਾ ਨਾਮ ਬੈਨੀਫਿਸ਼ਰੀ ਪਵਾਉਂਦੇ ਹੈਗੇ ਆ, ਜਦੋਂ ਵੀ ਤੁਹਾਡੀ ਪਾਲਿਸੀ ਦੀ ਅਪਰੂਵਲ ਆ ਜਾਂਦੀ ਹੈ, ਆਪਣੇ ਪੇਰੈਂਟਸ ਨੂੰ ਆਪਣੀ ਪਾਲਿਸੀ ਤੇ ਨਾਲ ਆਪਣੇ ਐਡਵਾਈਜ਼ਰ ਦੀ ਜਿਹੜੀ ਹੈਗੀ ਆ ਡਿਟੇਲ ਜ਼ਰੂਰ ਭੇਜੋ, ਕਿ ਪਰਮਾਤਮਾ ਨਾ ਕਰੇ ਕਦੀ ਕਿਸੇ ਨੂੰ ਲੋੜ ਪਵੇ, ਪਰ ਪੈਂਦੀ ਆ ਤੇ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿਹਨੂੰ ਕੰਟੈਕਟ ਕਰਨਾ ਹੈਗਾ। ਥੈਂਕ ਯੂ ਪ੍ਰਭ ਜੀ।
1: ਅਸੀਂ ਵੀ ਇੱਕ ਵਾਰ ਫਿਰ ਤੁਹਾਨੂੰ ਗੁਰਜੀਤ ਸੂਰੀ ਹੋਣਾ ਦਾ ਨੰਬਰ ਦੇ ਦਈਏ, ਜੇ ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਈਵਨ ਕਿ ਤੁਸੀਂ ਕੋਈ ਫਾਈਨੈਂਸ਼ੀਅਲ ਪਲਾਨਿੰਗ ਕਰਨੀ ਆ, ਤੁਸੀਂ ਆਪਣੇ ਬੱਚਿਆਂ ਦੀ RESP ਬਾਰੇ ਬੜੇ ਸਾਰੇ ਸਵਾਲ ਹੁੰਦੇ ਨੇ ਤੁਸੀਂ ਆਪਣੀ ਫਾਈਨੈਂਸ਼ੀਅਲ ਪਲਾਨਿੰਗ ਦੇ, ਤੁਸੀਂ ਗੁਰਜੀਤ ਜੀ ਉਹਨਾਂ ਨੂੰ ਜ਼ਰੂਰ ਕਾਲ ਕਰੋ 416-627-3111 416-627-3111 ਗੁਰਜੀਤ ਸੂਰੀ ਜੀ। ਔਰ ਸਾਨੂੰ ਤੁਸੀਂ ਕਾਲ ਕਰਕੇ ਇੰਸਟਾਗ੍ਰਾਮ 'ਤੇ ਸਾਡੇ ਕਿਸੇ ਵੀ ਸਪੋਂਸਰਸ ਦਾ ਤੁਸੀਂ ਨੰਬਰ ਲੈ ਸਕਦੇ ਹੋ, ਔਰ ਤੁਸੀਂ ਆਪਣੇ ਇੰਸ਼ੋਰੈਂਸ ਦੇ ਬਾਬਤ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਵਿਸਾਹ ਨਹੀਂ ਖਾਣਾ ਚਾਹੀਦਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿਹੜੀਆਂ ਚੰਗੀਆਂ ਚੀਜ਼ਾਂ ਨਾ ਉਹਨਾਂ ਦਾ ਵਿਸਾਹ ਨਹੀਂ ਖਾਣਾ ਚਾਹੀਦਾ। ਸੋ ਇਸ ਕੰਟਰੀ ਦੇ ਵਿੱਚ ਇੰਸ਼ੋਰੈਂਸ ਵੀ ਤੁਹਾਡਾ ਉਹ ਸਾਥੀ ਆ ਜਿਸ ਵੇਲੇ ਸਾਰੇ ਤੁਹਾਡਾ ਸਾਥ ਛੱਡ ਜਾਂਦੇ ਆ ਨਾ, ਅਤੇ ਇੰਸ਼ੋਰੈਂਸ ਤੁਹਾਡੇ ਨਾਲ ਇੱਕ ਐਸਾ ਸਾਥੀ ਬਣ ਕੇ ਖੜਦਾ ਜਿਹੜਾ ਕਿ ਤੁਹਾਡਾ ਸਾਥ ਹੀ ਨਹੀਂ ਛੱਡਦਾ। ਸੋ ਜ਼ਰੂਰ ਇੰਸ਼ੋਰੈਂਸ ਤੁਸੀਂ ਆਪਣੀ ਕਰਵਾਓ, ਲਾਈਫ ਇੰਸ਼ੋਰੈਂਸ। ਔਰ ਅੱਜ ਕੱਲ੍ਹ ਤਾਂ ਇੰਸ਼ੋਰੈਂਸ ਬੜੀ ਸਸਤੀ ਆ, ਕਈ ਵਾਰੀ ਸਾਨੂੰ ਇਹ ਲੱਗਦਾ ਕਿ $200 $300 ਨਹੀਂ, ਤੁਸੀਂ $20-25 ਦੇ ਵਿੱਚ ਵੀ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ। ਤੁਹਾਡੀ ਏਜ ਦੇ ਰਿਗਾਰਡਿੰਗ $15 $20 $25 ਤੁਸੀਂ ਜੇ ਅਜੇ ਯੰਗ ਹੋ ਤਾਂ $15-20 ਵਿੱਚ ਵੀ ਤੁਸੀਂ ਕਵਰ ਹੋ ਸਕਦੇ ਹੋ, ਪਰ ਤੁਹਾਨੂੰ ਕਾਲ ਕਰਨੀ ਪੈਣੀ ਆ। ਤੁਸੀਂ ਕਾਲ ਗੁਰਜੀਤ ਹੋਣਾ ਨੂੰ ਕਰ ਸਕਦੇ ਹੋ 416-627-3111 416-627-3111 ਅਤੇ ਸਮਾਂ ਹੋ ਗਿਆ ਹੁਣ ਬਹੁਤ, ਆਪਾਂ ਇੱਕ ਪਿਆਰਾ ਜਿਹਾ ਗਾਣਾ ਸੁਣ ਲਈਏ। ਗੁਮਨਾਮ ਕੀ ਕਹਿੰਦੇ ਹੋ, ਕਿਉਂਕਿ ਲੰਬਾ ਸਮਾਂ ਹੋ ਗਿਆ। ਨਹੀਂ ਮੈਂ ਚਾਹੁੰਦਾ ਕਿ ਕੁਛ ਚੱਕਮਾਂ 'ਚ ਰੱਖੀਏ ਕੰਮ, ਇੱਕ ਮੈਸੇਜ ਵੀ ਦੇਣਾ ਅੱਜ। ਇੱਕ ਮੈਸੇਜ ਇਹ ਆ ਕਿ ਰਾਹਤ ਫਤਿਹ ਅਲੀ ਖਾਨ ਪਹੁੰਚ ਰਹੇ ਆ ਬਈ, ਔਰ 70% ਜਿਹੜਾ ਸ਼ੋਅ ਆ ਨਾ ਸੋਲਡ ਆਊਟ ਹੋ ਗਿਆ। ਸਕੋਸ਼ੀਆ ਅਰੀਨਾ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਪਹੁੰਚ ਰਿਹਾ, ਤੇ ਸੁਣੀਏ ਰਾਜ ਜੀ ਦੀ ਐਡ।
2: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Voice that has defined generations, the one and only Rahat Fateh Ali Khan, live in Toronto with Shah Zaman Ali Khan, Sunday September 27th at Scotiabank Arena, presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets visit ticketmaster.ca.
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
4: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
3: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
4: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟ ਇਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na ta ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696

ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ 905-673-3337 ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਏਮ 530 ਤੋਂ ਪ੍ਰਭ ਸੰਧੂ ਦੇ ਨਾਲ ਨਾਲ ਦੀ ਨਾਲ ਤੁਹਾਨੂੰ BDS ਹੋਮ ਰੈਨੋਵੇਸ਼ਨ ਦਾ ਸੁਨੇਹਾ ਦਈਏ BDS ਹੋਮ ਰੈਨੋਵੇਸ਼ਨ ਤੁਸੀਂ ਆਪਣੀ ਬੇਸਮੈਂਟ ਫਿਨਿਸ਼ ਕਰਵਾਉਣੀ ਆ ਤੁਸੀਂ ਟਾਇਲਿੰਗ ਦਾ ਕੰਮ ਕਰਾਉਣਾ ਫਲੋਰਿੰਗ ਦਾ ਕੰਮ ਕਰਾਉਣਾ ਪੇਂਟਿੰਗ ਦਾ ਕੰਮ ਕਰਾਉਣਾ ਰੈਨੋਵੇਸ਼ਨ ਦੀਆਂ ਸਾਰੀਆਂ ਸੇਵਾਵਾਂ ਦਿੰਦੇ ਨੇ BDS ਹੋਮ ਰੈਨੋਵੇਸ਼ਨ ਅਤੇ ਪੇਂਟਿੰਗ ਜੁਗਰਾਜ ਬਾਈ ਹੁਣਾਂ ਨੂੰ ਤੁਸੀਂ ਕਾਲ ਕਰ ਲਿਓ ਕਿਸੇ ਵੀ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਾਉਣਾ ਇੱਕਦਮ ਫਸਟ ਕਲਾਸ ਕੰਮ ਕਰਕੇ ਦੇਣਗੇ 12 ਸਾਲਾਂ ਦਾ ਤਜ਼ਰਬਾ ਆ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ ਤੁਸੀਂ ਜਾਂ ਰੈਨੋਵੇਸ਼ਨ ਦੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਤਾਂ ਤੁਸੀਂ ਜੁਗਰਾਜ ਸਿੰਘ BDS ਹੋਮ ਰੈਨੋਵੇਸ਼ਨ 905-965-6311 ਅਤੇ ਸਿਟੀ ਆਫ ਗੋਲਡ 75+ million ਹੋ ਗਏ ਆ ਵਿਊ ਦੇ ਨਹੀਂ ਜ਼ਿਆਦਾ ਹੋ ਗਏ ਹੁਣ ਤਾਂ ਓਕੇ 96 million ਵਿਊ ਕਿਹਾ ਯਾਰ

0: ਜੀ ਬਹੁਤ ਸ਼ੁਕਰੀਆ। ਸਮਾਂ ਆਪਾਂ ਦੇਖਿਆ ਨਹੀਂ ਜੋ ਆਪਣਾ ਗੁਮਨਾਮ ਅੱਜ 8:09 ਉਹ 1 ਮਿੰਟ ਰਹਿ ਗਿਆ ਸਾਡੇ ਕੋਲ, ਸੋ ਆਪਾਂ ਲਾਈਵ ਗੱਲਾਂ ਬਾਤਾਂ ਹੋਰ ਕਰਾਂਗੇ, ਪਰ ਸਾਡੇ ਕੋਲ ਸਮਾਂ 1 ਮਿੰਟ ਦਾ ਰਹਿ ਗਿਆ, ਸੋ ਲਾਈਵ ਅਸੀਂ ਆਪਣਾ ਹੁਣ ਬੰਦ ਕਰਾਂਗੇ। ਟਿਕਟੋਕ 'ਤੇ ਲਾਈਵ ਸਾਡਾ ਜਾ, ਟਿਕਟੋਕ 'ਤੇ ਅਸੀਂ ਬਹੁਤ ਗੱਲਾਂ ਬਾਤਾਂ ਕਰਾਂਗੇ। ਗੁਮਨਾਮ ਫ੍ਰੀ ਆ ਨਾ ਤੂੰ?
1: ਹਾਂਜੀ ਮੈਂ।
0: ਸੋ ਆਪਾਂ ਗੱਲਾਂ ਬਾਤਾਂ ਕਰਾਂਗੇ ਟਿਕਟੋਕ 'ਤੇ। ਸੋ ਇੱਥੇ ਸਾਨੂੰ ਇਜਾਜ਼ਤ ਦਿਓ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਉਡਾਣ AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਹੁਣ ਅਸੀਂ ਪੰਗੇ ਲੈਂਦੇ ਰਿਹਾ ਕਰਾਂਗੇ, ਅਸੀਂ ਟਿਕਟੋਕ 'ਤੇ ਇੰਸਟਾਗ੍ਰਾਮ 'ਤੇ ਲਾਈਵ ਆਉਂਦੇ ਰਿਹਾ ਕਰਾਂਗੇ। ਬਸ ਗਾਲਾਂ ਗੁਲਾਂ ਜਿਹਾ ਨਾ ਕੱਢਿਆ ਕਰੋ, ਡਰ ਲੱਗਦਾ ਯਾਰ, ਗਾਲਾਂ ਬਹੁਤ ਕੱਢਦੇ ਇੱਕ ਤਾਂ ਔਨਲਾਈਨ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਬਾਈ ਜੀ, ਜਿੰਨੇ ਵੀ ਸਾਨੂੰ ਦੋਸਤ ਪਿਆਰੇ ਸੱਜਣ ਸੁਣ ਰਹੇ ਸੀ। ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ, ਇਸੇ ਘੜੀ, ਇਸੇ ਪਲ 'ਤੇ। ਵੈਸੇ ਦੇਖੋ ਜਿਹੜੇ ਸਰੋਤੇ ਆ ਨਾ ਰੇਡੀਓ ਸੁਣਨ ਵਾਲੇ, ਉਹ ਬਹੁਤ ਸੁਹਿਰਦੇ ਆ, ਪਰ ਲਾਈਵ ਜਿਹੜੀ ਜਿਹੜੇ ਟਿਕਟੋਕ ਅਤੇ ਇੰਸਟਾਗ੍ਰਾਮ ਵਾਲੇ ਆ, ਉਹਨਾਂ ਵਾਸਤੇ ਆਪਾਂ ਗੱਲਬਾਤ ਕਰ ਰਹੇ ਹਾਂ, ਉਹਨਾਂ ਨੂੰ ਥੋੜ੍ਹਾ ਜਿਹਾ ਸੁਹਿਰ ਦੇਣ ਦੀ ਲੋੜ ਆ। ਪਰ ਮੇਰੇ ਤਾਂ ਇੱਥੇ ਲਾਈਵ 'ਤੇ ਵੀ ਬਹੁਤ ਪਿਆਰੇ ਸੁਰਤ 'ਤੇ ਆਏ ਆ, ਸੋ ਪਿਆਰ ਬਹੁਤ ਕਰ ਦਿਓ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਵੇਲੇ, ਇਸੇ ਘੜੀ, ਇਸੇ ਪਲ 'ਤੇ। ਸਤਿ ਸ਼੍ਰੀ ਅਕਾਲ, ਗੁਮਨਾਮ,
1: ਅਤੇ ਜ਼ਿੰਦਾਬਾਦ,
0: ਅਤੇ ਗੁੱਡ ਨਾਈਟ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਵੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ

0: ਸਾਰੀ ਜ਼ਿੰਦਗੀ ਮੰਗਦਾ ਰੱਜਦਾ ਨਹੀਂ, ਜੋ ਵੀ ਜੰਮਦਾ ਜੱਗ ਤੇ ਨੰਗ ਆਉਂਦਾ ਹੈ। ਸਾਰੀ ਜ਼ਿੰਦਗੀ ਮੰਗਦਾ ਰੱਜਦਾ ਨਹੀਂ, ਜੋ ਵੀ ਮੰਗਦਾ ਜੱਗ ਤੇ ਨੰਗ ਆਉਂਦਾ ਹੈ, ਪਰ ਕਿਸੇ ਖੁਸ਼ੀ ਦੀ ਉਸ ਨੂੰ ਘਾਟ ਰਹਿੰਦੀ, ਜਿਹੜਾ ਬਾਹਰ ਜਹਾਨ ਤੋਂ ਲੰਘ ਆਉਂਦਾ ਹੈ। ਪਿਸ ਕੇ ਸੁੱਕ ਕੇ ਖਤਮ ਵਜੂਦ ਕਰਕੇ ਕਿਤੇ ਫੇਰ ਜਾ ਮਹਿੰਦੀ ਦਾ ਰੰਗ ਆਉਂਦਾ ਹੈ। ਰੱਬਾ ਮੇਰਿਆ ਫਲਸਫਾ ਜ਼ਿੰਦਗੀ ਦਾ, ਜਦੋਂ ਲੰਘ ਜੇ ਜਿਉਣ ਦਾ ਢੰਗ ਆਉਂਦਾ ਹੈ, ਜਦੋਂ ਲੰਘ ਜੇ ਜਿਉਣ ਦਾ ਢੰਗ ਆਉਂਦਾ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਸਾਡੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਹੀ ਖੂਬਸੂਰਤੀ ਦੇ ਨਾਲ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਸਵੇਰੇ 4 ਵਜੇ ਤੋਂ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਨਾਲ ਐਂਟਰਟੇਨ ਕਰਦੇ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ। ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ, ਸਭ ਤੋਂ ਆਖਰ ਦੇ ਵਿੱਚ। ਤੇ ਜਿਸ ਤਰ੍ਹਾਂ ਹੁੰਦਾ ਨਾ, ਆਖਰ ਦੇ ਵਿੱਚ ਜਦੋਂ ਖਾ ਪੀ ਲਈਏ, ਖਾਣਾ ਵਾਣਾ ਖਾ ਲਈਏ, ਤੇ ਕੁਝ ਸਵੀਡਿਸ਼ ਲੈਣੀ ਹੁੰਦੀ, ਉਸ ਤੋਂ ਬਾਅਦ ਥੋੜੀ ਬਹੁਤੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ, ਜਿਹੜੇ ਬਹੁਤ ਦੂਰ ਦੂਰ ਪ੍ਰਦੇਸ਼ਾਂ ਤੋਂ ਚੱਲ ਕੇ ਇੱਥੇ ਕੈਨੇਡਾ ਦੇ ਵਿੱਚ ਵਸੇ ਹੋਏ ਨੇ, ਤੇ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਪੰਜਾਬੀ ਦੀਆਂ ਜੜ੍ਹਾਂ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ ਜੋੜ ਕੇ ਰੱਖੀਏ ਥੋੜਾ ਬਹੁਤ, ਕਿਉਂਕਿ ਰਾਤ ਦਾ ਟਾਈਮ ਹੁੰਦਾ ਹੈ। ਤੁਸੀਂ ਇਸ ਤੋਂ ਬਾਅਦ ਆਪਣੇ ਆਪਣੇ ਬਿਸਤਰਿਆਂ ਦੇ ਵਿੱਚ ਆਪਣੇ ਆਪਣੇ ਆਰਾਮ ਕਰਨ ਦੇ ਲਈ, ਆਰਾਮ ਦੀ ਜ਼ਿੰਦਗੀ ਬਤੀਤ ਕਰਨੀ ਹੈ, ਸੋਹਣਾ ਹੈ। ਅਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਜੋ ਤੁਹਾਡੇ ਮਨ ਦੇ ਉੱਪਰ ਕਿਸੇ ਕਿਸਮ ਦਾ ਕੋਈ ਬੋਝ ਪਵੇ, ਪ੍ਰੈਸ਼ਰ ਪਵੇ। ਆਰਾਮ ਦੇ ਨਾਲ ਤੁਸੀਂ ਸਕੂਨ ਦੀ ਨੀਂਦ ਸੌ ਔਰ ਸਵੇਰੇ ਫਰੈਸ਼ ਫਰੈਸ਼ ਉੱਠੋ। ਸੋ ਅੱਜ ਹੋ ਗਈ ਜੀ 1 ਸਤੰਬਰ, ਇੱਕ ਮਹੀਨੇ ਬਾਅਦ ਆਪਾਂ ਮਿਲੇ ਹਾਂ। ਕੱਲ੍ਹ ਮਿਲੇ ਸੀ 31 ਅਗਸਤ ਨੂੰ, ਅਤੇ ਅੱਜ ਮਿਲੇ ਹਾਂ 1 ਸਤੰਬਰ ਨੂੰ। ਮੰਗਲਵਾਰ ਦਾ ਦਿਨ ਹੋ ਗਿਆ, 21 ਡਿਗਰੀ ਟੈਂਪਰੇਚਰ ਹੈ ਇਸ ਵੇਲੇ ਬਾਹਰ ਦਾ, ਲੇਕਿਨ 28 ਡਿਗਰੀ ਰਿਹਾ ਦਿਨ ਵੇਲੇ। ਕੱਲ 2 ਸਤੰਬਰ ਹੋ ਜਾਣੀ ਬੁੱਧਵਾਰ, 6:13 ਤੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ, ਤੇ 7:52 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਕੱਲ ਟੈਂਪਰੇਚਰ ਰਹੇਗਾ 29 ਡਿਗਰੀ ਤੱਕ, ਲੇਕਿਨ ਕੱਲ 70 ਤੋਂ 75 ਡਿਗਰੀ ਤੱਕ ਪਰਸੈਂਟ ਤੱਕ ਬਾਰਿਸ਼ ਦੀ ਜਿਹੜੀ ਸੰਭਾਵਨਾ, ਥੰਡਰ ਸਟੋਰਮ ਵੀ ਆ ਸਕਦਾ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜੇ ਹੋਏ ਹੋ। 647-5353 ਸਾਡਾ ਨੰਬਰ ਹੈ ਰੋਜ਼ ਦੀ ਤਰ੍ਹਾਂ। ਸਭ ਰੰਗ ਰੇਡੀਓ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ। ਔਰ ਜਿੱਥੇ ਤੁਸੀਂ ਦੇਖੋਗੇ ਬੜੀਆਂ ਅੱਛੀਆਂ ਅੱਛੀਆਂ ਕਲਾਸਿਕ ਪੰਜਾਬੀ ਫਿਲਮਾਂ, ਪੁਰਾਣੀਆਂ ਪੰਜਾਬੀ ਫਿਲਮਾਂ ਔਰ ਨਵੀਆਂ ਪੰਜਾਬੀ ਫਿਲਮਾਂ, ਇਹਦੇ ਨਾਲ ਨਾਲ ਇਸ ਵੇਲੇ ਸਾਡੇ ਦੋਸਤ ਮਿੱਤਰ ਕੋਈ ਸਾਡੇ ਨਾਲ ਜੁੜਨ ਤੋਂ ਰਹਿ ਗਏ ਜਾਂ ਕਿਸੇ ਪਰਿਵਾਰਕ ਰੁਝੇਵੇਂ ਦੇ ਕਾਰਨ ਸਾਡਾ ਪ੍ਰੋਗਰਾਮ ਨਹੀਂ ਸੁਣ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਅਪਲੋਡ ਕਰਦੇ ਨੇ ਇਸ ਪ੍ਰੋਗਰਾਮ ਨੂੰ, ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ, ਜੋ ਵਿਸ਼ਵ ਪੰਜਾਬੀ ਸਭਾ ਦੁਆਰਾ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਸਮਰਪਿਤ ਕੀਤਾ ਹੋਇਆ, ਜਿੱਥੇ ਅਸੀਂ ਅਕਸਰ ਹੀ ਹਰ ਵੀਕਐਂਡ ਤੇ ਕੋਈ ਨਾ ਕੋਈ ਪ੍ਰੋਗਰਾਮ ਆਯੋਜਿਤ ਕਰਦੇ ਰਹਿੰਦੇ ਹਾਂ। ਪਿਛਲੇ ਦਿਨਾਂ ਵਿੱਚ ਅਸੀਂ ਡਾਕਟਰ SPS ਓਬਰਾਏ ਦੇ ਨਾਲ ਰੂਬਰੂ ਕੀਤਾ, ਤੇ ਹੁਣ ਸਾਡਾ ਆਉਣ ਵਾਲਾ ਜਿਹੜਾ ਇੱਕ ਵੱਡਾ ਪ੍ਰੋਗਰਾਮ ਹੈ ਨਾ, 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਅਸੀਂ ਕਰਵਾ ਰਹੇ ਹਾਂ, 7ਵੀਂ ਵਿਸ਼ਵ ਪੰਜਾਬੀ ਕਾਨਫਰੰਸ, ਜੋ 3 ਦਿਨ ਦਾ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਦਾ ਹੈ, ਜਿੱਥੇ ਘੱਟੋ ਘੱਟ 400-500 ਦੇ ਕਰੀਬ ਸਾਡੇ ਡੈਲੀਗੇਟਸ, ਲਾਸਟ ਈਅਰ ਜਿਹੜੀ ਅਸੀਂ ਕਾਨਫਰੰਸ ਕਰਾਈ, ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੇ ਸਨ, ਤੇ ਬਹੁਤ ਹੀ ਇੱਕ ਖੂਬਸੂਰਤ 3 ਦਿਨਾਂ ਦਾ ਮੇਲਾ ਜਿਹੜਾ ਲੱਗਿਆ ਸੀ। ਤੇ ਤੁਹਾਨੂੰ ਵੀ ਉਸ ਮੇਲੇ ਦੇ ਵਿੱਚ ਆਉਣ ਲਈ ਬਹੁਤ ਬਹੁਤ ਨਿੱਘਾ ਤੁਹਾਨੂੰ ਸੱਦਾ ਹੈ, ਤੁਸੀਂ ਆ ਸਕਦੇ ਹੋ। 3 ਦਿਨ ਉੱਥੇ ਪੂਰਾ ਰੌਣਕ ਮੇਲਾ ਲੱਗੇਗਾ, ਸਵੇਰ ਦੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ ਵੀ ਉੱਥੇ ਹੋਏਗਾ। ਤੁਸੀਂ ਆਓ, ਨਾਲੇ ਆਪਣੀ ਸਾਹਿਤਕ ਜਿਹੜੀ ਇੱਛਾ ਉਸ ਨੂੰ ਪੂਰੀ ਕਰ ਸਕਦੇ ਹੋ, ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਵੀ ਮਾਣ ਸਕਦੇ ਹੋ, ਤੇ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਓਗੇ। ਸੋ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਬੜਾ ਇੱਕ ਖੁਸ਼ੀ ਦਾ ਸਬੱਬ ਹੈ ਕਿ ਸਾਡੇ ਦਰਮਿਆਨ 2 ਐਸੀਆਂ ਸ਼ਖਸੀਅਤਾਂ ਪਹੁੰਚੀਆਂ ਨੇ, ਜੋ ਸਾਡੀ ਵਿਸ਼ਵ ਪੰਜਾਬੀ ਸਭਾ ਦੇ ਨਾਲ, ਜਿਨ੍ਹਾਂ ਦਾ ਬੜਾ ਨੇੜਲਾ ਨਾਤਾ ਹੈ। ਸਭ ਤੋਂ ਪਹਿਲੇ ਸਾਡੇ ਇੱਕ ਭੈਣ ਜੀ ਬਲਬੀਰ ਰਾਏਕੋਟੀ ਜੀ ਜਿਹੜੇ ਪੰਜਾਬ ਤੋਂ ਨੇ ਤੇ ਸਾਡੇ ਇੰਡੀਆ ਦੇ ਵਿੱਚ ਜਿਹੜੀ ਸਾਡੀ ਵਿਸ਼ਵ ਪੰਜਾਬੀ ਸਭਾ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਇਕਾਈਆਂ ਬਣੀਆਂ ਹੋਈਆਂ ਨੇ, ਚਾਹੇ ਉਹ ਪੰਜਾਬ ਦੇ ਵਿੱਚ ਹੈ, ਚਾਹੇ ਉਹ ਹਰਿਆਣੇ ਦੇ ਵਿੱਚ ਹੈ, ਚਾਹੇ ਉਹ ਰਾਜਸਥਾਨ ਦੇ ਵਿੱਚ ਹੈ, ਤੇ ਉਹਨਾਂ ਦੇ ਚੇਅਰਪਰਸਨ ਦੇ ਤੌਰ ਤੇ ਇਹ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਕੰਮ ਕਰ ਰਹੇ ਨੇ। ਜੋ ਜੋ ਵੀ ਇੱਥੋਂ ਕਥੂਰੀਆ ਸਾਹਿਬ ਜਦੋਂ ਜਾਂਦੇ ਨੇ, ਜੋ ਜੋ ਵੀ ਪ੍ਰੋਗਰਾਮ ਉੱਥੇ ਆਰਗੇਨਾਈਜ਼ ਕੀਤੇ ਜਾਣੇ ਹੁੰਦੇ, ਉਹਨਾਂ ਦਾ ਸਾਰਿਆਂ ਦਾ ਅਰੇਂਜਮੈਂਟ ਹੀ ਉੱਥੇ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਚਾਹੇ ਕਿਸੇ ਸਕੂਲ ਦੇ ਵਿੱਚ ਹੋਏ, ਚਾਹੇ ਕਿਸੇ ਹੋਰ ਆਰਗੇਨਾਈਜੇਸ਼ਨ ਵੱਲੋਂ ਹੋਵੇ, ਚਾਹੇ ਕੋਈ ਆਈ ਕੈਂਪ ਲਗਾਉਣਾ ਹੋਵੇ, ਚਾਹੇ ਕੋਈ ਹੋਰ ਹੈਲਥ ਚੈੱਕਅਪ ਦਾ ਪ੍ਰੋਗਰਾਮ ਹੋਵੇ, ਜੋ ਜੋ ਵੀ ਪ੍ਰੋਗਰਾਮ ਚੈੱਕਆਊਟ ਕੀਤਾ ਜਾਂਦਾ ਨਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਤੇ ਹਿੰਦੁਸਤਾਨ ਦੇ ਵਿੱਚ ਉਸ ਨੂੰ ਨੇਪਰੇ ਚਾੜਨ ਦਾ ਜਿਹੜਾ ਜ਼ਿੰਮਾ ਹੈ ਨਾ, ਉਹ ਬਲਬੀਰ ਰਾਏਕੋਟੀ ਨੂੰ ਦਿੱਤਾ ਹੋਇਆ। ਤੇ ਬੜੇ ਸਾਡੇ ਸਰਕਰਦਾ ਆਫਿਸ ਬੇਰਰ ਨੇ ਸਾਡੇ ਵਿਸ਼ਵ ਪੰਜਾਬੀ ਸਭਾ ਦੇ, ਤੇ ਉਹਨਾਂ ਦੇ ਨਾਲ ਸਾਡੇ ਭੈਣ ਜੀ ਰੂਪ ਕਾਲੋਂ ਜੀ ਜਿਹੜੇ ਸਾਡੇ ਇਸਤਰੀ ਵਿਮਨ ਵਿੰਗ ਦੇ ਜਿਹੜੇ ਚੇਅਰਮੈਨ ਨੇ ਇੱਥੇ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਵਿੱਚ, ਉਹ ਵੀ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਨੇ। ਉਹ ਵੀ ਸਾਡੀ ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਵੀ ਅਸੀਂ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਨਾ, ਉਹਦੇ ਵਿੱਚ ਬੜਾ ਵੱਧ ਚੜ ਕੇ ਹਿੱਸਾ ਵੀ ਲੈਂਦੇ ਨੇ, ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਵੀ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਉਸ ਨੂੰ ਬੜੇ ਵਧੀਆ ਤਰੀਕੇ ਨਾਲ ਪਰਫੋਰਮ ਕਰਦੇ ਨੇ। ਆਪਣੇ ਏਰੀਆ ਦੇ ਵਿੱਚ ਇਹਨਾਂ ਨੇ ਰੂਪ ਕਾਲੋਂ ਸੀਨੀਅਰ ਕਲੱਬ ਵੀ ਇੱਕ ਬਣਾਇਆ ਹੋਇਆ, ਉਸ ਨੂੰ ਵੀ ਬੜੀ ਕਾਮਯਾਬੀ ਦੇ ਨਾਲ ਇਹ ਚਲਾ ਰਹੇ ਨੇ। ਪਿਛਲੇ ਲੰਬੇ ਸਾਲਾਂ ਤੋਂ ਮੈਨੂੰ ਵੀ 2-3-4 ਵਾਰ ਇਹਨਾਂ ਦੇ ਪ੍ਰੋਗਰਾਮਾਂ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ, ਤੇ ਬਹੁਤ ਵਧੀਆ ਡਿਸਿਪਲਿਨ ਤਰੀਕੇ ਦੇ ਨਾਲ, ਬੜੇ ਵਧੀਆ ਮੈਨੇਜਡ ਤਰੀਕੇ ਦੇ ਨਾਲ ਇਹ ਪ੍ਰੋਗਰਾਮਾਂ ਨੂੰ ਹੋਸਟ ਕਰਦੇ ਨੇ, ਤੇ ਬਹੁਤ ਵਧੀਆ ਇਹ ਕੁੱਕ ਵੀ ਨੇ। ਅੱਜ ਇਹਨਾਂ ਨਾਲ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ, ਆਪਾਂ 2-3-4 ਦੀ ਜਿਹੜੀ ਕਾਨਫਰੰਸ ਆ ਉਹਦੇ ਬਾਰੇ ਵੀ ਕਰਾਂਗੇ, ਤੇ ਨਾਲ ਇਹਨਾਂ ਦੀ ਆਪਣੀ ਜ਼ਿੰਦਗੀ ਦੇ ਬਾਰੇ ਵੀ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਹਾਂਜੀ ਭੈਣ ਜੀ ਬਲਬੀਰ ਰਾਏਕੋਟੀ ਜੀ, ਤੁਸੀਂ 2-3-4 ਅਕਤੂਬਰ ਨੂੰ ਜਿਹੜੀ ਸਾਡੀ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਤੁਸੀਂ ਬੜਾ ਨੇੜੇ ਤੋਂ ਉਹਦੇ ਨਾਲ ਜੁੜੇ ਹੋਏ ਹੋ, ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੇ ਨੇ, ਉਹਨਾਂ ਦੀ ਇਨਵੀਟੇਸ਼ਨ ਸੱਦਾ ਪੱਤਰ ਵਗੈਰਾ ਬਣ ਗਏ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਜਿਨ੍ਹਾਂ ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜਣਾ ਅਸੀਂ, ਤੇ ਕਿੱਥੋਂ ਤੱਕ ਤੁਹਾਡੀਆਂ ਤਿਆਰੀਆਂ ਪਹੁੰਚੀਆਂ ਉਸਦੀ?
1: ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਬੁਲਾਵਾਂਗੀ, ਤੇ ਦੂਸਰੀ ਗੱਲ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਤੁਸੀਂ ਸਾਨੂੰ ਰੇਡੀਓ ਤੇ ਸਰੋਤਿਆਂ ਦੇ ਨਾਲ ਰੂਬਰੂ ਕਰ ਰਹੇ ਹੋ। ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ 2023 ਤੋਂ ਜਿਹੜਾ ਹੈ ਲਗਾਤਾਰ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੀ ਸਰਪ੍ਰਸਤੀ ਦੇ ਵਿੱਚ, ਸਾਡੇ ਚੇਅਰਮੈਨ ਸਾਹਿਬ ਦੇ ਰਹਿਨੁਮਾਈ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕੰਮ ਕਰ ਰਹੀ ਹੈ। ਤੇ ਇਹ ਜੋ ਤੁਸੀਂ ਗੱਲ ਕਰ ਰਹੇ ਹੋ ਕਾਨਫਰੰਸ ਦੀ, ਇਹ 2-3-4 ਅਕਤੂਬਰ ਨੂੰ ਹੋਣ ਜਾ ਰਹੀ ਹੈ ਬ੍ਰੈਂਪਟਨ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਔਰ ਇਹ ਸਾਡੀ 7ਵੀਂ ਕਾਨਫਰੰਸ ਹੈ। ਇਸ ਤੋਂ ਪਹਿਲਾਂ ਅਸੀਂ ਪਾਕਿਸਤਾਨ ਲਹਿੰਦੇ ਪੰਜਾਬ, ਦੁਬਈ ਤੇ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ ਕਾਨਫਰੰਸਾਂ ਕਰਵਾ ਚੁੱਕੇ ਹਾਂ। ਤੇ ਇਸ ਕਾਨਫਰੰਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਜਿਹੜੀ ਹੈ ਬੇਨਤੀ ਕਰਾਂਗੀ ਕਿ ਜਿੰਨੇ ਵੀ ਬ੍ਰੈਂਪਟਨ ਦੇ ਔਰ ਬ੍ਰੈਂਪਟਨ ਦੇ ਨੇੜੇ ਤੇੜੇ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਸਾਡੇ ਸਰੋਤੇ ਜੁੜੇ ਹੋਏ ਨੇ, ਉਹਨਾਂ ਨੂੰ ਸਾਰਿਆਂ ਨੂੰ ਮੈਂ ਇਨਵਾਈਟ ਕਰਦੀ ਹਾਂ, ਸੱਦਾ ਪੱਤਰ ਦਿੰਦੀ ਹਾਂ। ਤੇ ਇਸ ਕਾਨਫਰੰਸ ਦੀਆਂ ਤਿਆਰੀਆਂ ਸਾਰੀ ਟੀਮ ਜਿਹੜੀ ਹੈ ਧੂਮਧਾਮ ਨਾਲ ਕਰ ਰਹੀ ਹੈ, ਔਰ ਜੋ 3 ਦਿਨਾਂ ਦੀ ਇਹ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਜਿੱਥੇ ਸਾਡੇ ਸਾਹਿਤਕਾਰ ਖੋਜਕਾਰ ਜਿਹੜੇ ਆਪਣੇ ਪੱਤਰ ਪੇਸ਼ ਕਰਦੇ ਹੈ, ਖੋਜ ਪੱਤਰ ਪੜ੍ਹਦੇ ਹੈ ਵਿਸ਼ਿਆਂ ਨਾਲ ਸੰਬੰਧਿਤ, ਉੱਥੇ ਹੀ ਨਾਲ ਨਾਲ ਅਸੀਂ ਸੱਭਿਆਚਾਰਕ ਪ੍ਰੋਗਰਾਮ, ਖਾਸ ਤੌਰ ਤੇ ਅਸੀਂ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਲਈ ਵੀ ਖਾਸ ਜਿਹੜਾ ਹੈ ਪ੍ਰੋਗਰਾਮ ਰੱਖਦੇ ਹਾਂ।
0: ਜੀ ਜੀ ਜੀ ਹਾਂਜੀ ਭੈਣ ਜੀ ਰੂਪ ਕਾਲੋਂ ਜੀ, ਕੀ ਹਾਲ ਚਾਲ ਤੁਹਾਡਾ? ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ, ਤੇ ਜੀ ਆਇਆਂ ਨੂੰ ਤੁਹਾਨੂੰ ਬਹੁਤ ਬਹੁਤ, ਤੁਸੀਂ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਮੈਂ ਅਕਸਰ ਦੇਖਦਾ ਹੁੰਦਾ ਤੁਹਾਡੇ ਜਿਹੜਾ ਰੂਪ ਕਾਲੋਂ ਸੀਨੀਅਰ ਕਲੱਬ ਤੁਸੀਂ ਬਣਾਇਆ ਹੋਇਆ ਨਾ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਨੂੰ ਮੈਨੇਜ ਕੀਤਾ ਹੋਇਆ, ਬਹੁਤ ਵਧੀਆ ਵਧੀਆ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਦੇ ਤੁਸੀਂ ਪਹਿਰੇਦਾਰ ਬਣੇ ਹੋਏ ਹੋ, ਉੱਥੇ ਪੂਰੀਆਂ ਸੱਭਿਆਚਾਰਕ ਪੋਸ਼ਾਕਾਂ ਦੇ ਵਿੱਚ ਦੋਸਤ ਮਿੱਤਰ ਭੈਣ ਭਰਾ ਸਾਰੇ ਉੱਥੇ ਸ਼ਾਮਿਲ ਹੁੰਦੇ ਆ। ਤੇ ਮੈਂ ਪਿਛਲੇ ਸਾਲਾਂ ਚ ਦੇਖਦਾ ਵੀ ਜਦੋਂ ਅਸੀਂ ਵੀ ਇੱਥੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਉਦਘਾਟਨ ਕਰਦੇ ਹਾਂ ਨਾ ਪਹਿਲੇ ਦਿਨ, ਤੇ ਪਹਿਲੇ ਦਿਨ ਤੁਹਾਡੀ ਡਿਊਟੀ ਲੱਗੀ ਹੁੰਦੀ ਹੈ ਕਿ ਤੁਸੀਂ ਇੱਕ ਵੈਲਕਮ, ਇੱਕ ਜੀ ਆਇਆਂ ਨੂੰ ਇੱਕ ਬੜੀ ਵਧੀਆ ਇੱਕ ਆਈਟਮ ਤਿਆਰ ਕੀਤੀ ਹੋਈ ਹੈ ਔਰ ਹਰ ਵਾਰ ਪੇਸ਼ ਹੁੰਦੀ ਹੈ, ਤੇ ਇਸ ਵਾਰ ਵੀ ਅਸੀਂ ਇਹੀ ਪਲਾਨ ਕਰ ਰਹੇ ਹਾਂ ਕਿ ਤੁਹਾਡੀ ਉਸ ਆਈਟਮ ਦੇ ਨਾਲ ਹੀ ਸ਼ੁਰੂਆਤ ਕਰਵਾਈ ਜਾਵੇ ਕਿ ਸਾਡੇ ਪੰਜਾਬੀ ਭੈਣ ਭਰਾਵਾਂ ਦੀ ਜੋ ਇੱਕ ਰਵਾਇਤ ਹੈ ਕਿ ਜਦੋਂ ਸਾਡੇ ਘਰ ਕੋਈ ਪ੍ਰਾਹੁਣੇ ਆਉਂਦੇ ਨੇ ਤਾਂ ਅਸੀਂ ਉਹਨਾਂ ਦਾ ਜੀ ਆਇਆਂ ਕਰਦੇ ਹਾਂ ਪੂਰੇ ਸੱਭਿਆਚਾਰਕ ਤੌਰ ਤਰੀਕੇ ਦੇ ਨਾਲ, ਤੇ ਤੁਹਾਡੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ ਤੁਸੀਂ ਦੱਸੋ?
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਸਾਰੇ ਸਰੋਤੇ ਜਿੰਨੇ ਵੀ ਇੱਥੇ ਕਿ ਸਾਡੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ 2-3-4 ਅਕਤੂਬਰ 2026 ਨੂੰ ਹੋ ਰਹੀ ਹੈ
0: ਜੀ,
1: ਇਹ ਹੈਗਾ ਇਹ ਵਿਸ਼ਵ ਪੰਜਾਬੀ ਭਵਨ 114 ਕੈਨੇਡੀ ਰੋਡ ਸਾਊਥ ਬਰੈਂਪਟਨ ਕੈਨੇਡਾ
0: ਜੀ।
1: ਵਿਸ਼ਵ ਪੰਜਾਬੀ ਕਾਨਫਰੰਸ ਦਾ ਮੁੱਖ ਵਿਸ਼ਾ ਜਿਹੜਾ ਹੈ ਪੰਜਾਬੀ ਸਿਹਤ ਅਤੇ ਸਮਾਜ ਵਿੱਚ ਔਰਤ ਦਾ ਅਕਸ
0: ਜੀ ਜੀ ਜੀ ਜੀ। ਅੱਜ ਦੇਖੋ ਸਾਡੇ ਨਾ ਕਾਨਫਰੰਸ ਦਾ ਵਿਸ਼ਾ ਹੈ ਕਿ ਸਾਹਿਤ ਤੇ ਸਮਾਜ ਵਿੱਚ ਔਰਤ ਦਾ ਅਕਸ ਕੀ ਹੈ, ਤੇ ਅਸੀਂ ਦੇਖੋ ਅੱਜ ਸ਼ੁਰੂਆਤ ਪ੍ਰੋਗਰਾਮ ਦੀ ਕੀਤੀ ਹੈ ਦੋ ਔਰਤਾਂ ਦੇ ਨਾਲ ਹੀ ਗੱਲਬਾਤ ਕਰਨ ਦੀ ਅਸੀਂ ਅੱਜ ਕੋਸ਼ਿਸ਼ ਕੀਤੀ ਹੈ, ਤੇ ਸਾਡੇ ਲਈ ਇਹ ਬੜਾ ਵਧੀਆ ਸਬੱਬ ਹੈ ਕਿ ਜੋ ਸਾਡੀ ਕਾਨਫਰੰਸ ਦਾ ਮੁੱਖ ਵਿਸ਼ਾ ਹੈ ਤੇ ਸਾਡੀ ਸ਼ੁਰੂਆਤ ਵੀ ਉਸ ਵਿਸ਼ੇ ਦੇ ਨਾਲ ਹੀ ਹੋਈ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਅੱਜ ਦੋ ਔਰਤਾਂ ਪਹੁੰਚੀਆਂ ਨੇ ਜਿਨ੍ਹਾਂ ਦਾ ਬੜਾ ਮਹੱਤਵਪੂਰਨ ਰੋਲ ਹੈ ਸਾਡੀ ਵਿਸ਼ਵ ਪੰਜਾਬੀ ਸਭਾ ਦੇ ਵਿੱਚ ਤੇ ਸਮਾਜ ਦੇ ਵਿੱਚ ਵੀ। ਤੁਸੀਂ ਆਪਣੇ ਆਪਣੇ ਤੌਰ ਤੇ ਬਹੁਤ ਵਧੀਆ ਰੋਲ ਨਿਭਾ ਰਹੇ ਹੋ, ਤੇ ਤੁਹਾਡੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ?
1: ਡਾਕਟਰ ਦਰਸ਼ਨਦੀਪ ਸਿੰਘ ਜੀ, ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਹੋ ਨਾ
0: ਜੀ,
1: ਤੇ ਤੁਸੀਂ ਇੰਨਾ ਔਰਤ ਜਾਤ ਨੂੰ ਇੰਨਾ ਸਤਿਕਾਰ ਨਾਲ ਬੁਲਾਉਂਦੇ ਹੋ ਤੇ ਸਾਨੂੰ ਬੜਾ ਵੱਡਾ ਸਾਡੇ ਚੰਗੇ ਭਾਗ ਨੇ ਕਿ ਤੁਸੀਂ ਅੱਜ ਸਾਨੂੰ ਪਹਿਲੇ ਦਿਨ ਹੀ ਸਾਨੂੰ ਔਰਤਾਂ ਨੂੰ ਇੰਨਾ ਸਨਮਾਨ ਦੇ ਕੇ ਇੱਥੇ ਬੋਲਣ ਲਈ ਬੁਲਾਇਆ। ਮੈਂ ਰੂਪ ਕਾਲੋਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਆਪ ਸਭ ਨੂੰ ਸੱਦਾ ਦਿੰਦੀ ਹਾਂ ਕਿ ਤੁਸੀਂ ਸਾਡੀ 7ਵੀਂ ਵਿਸ਼ਵ ਪੰਜਾਬੀ ਸਭਾ ਵਿੱਚ ਆਓ। ਸਾਡੀਆਂ ਤਿਆਰੀਆਂ ਪੂਰੀਆਂ ਚੱਲ ਰਹੀਆਂ ਨੇ, ਤੁਹਾਡੀ ਤਨੋ ਮਨੋ ਵੈਲਕਮ ਵੀ ਹੋਏਗਾ, ਸੇਵਾ ਵੀ ਹੋਏਗੀ, ਤੁਹਾਡੀ ਕੇਅਰ ਵੀ ਹੋਏਗੀ, ਤੇ ਤੁਹਾਡੇ ਸਭ ਦੀ ਅਸੀਂ ਇੱਥੇ ਹਾਜ਼ਰੀ ਲਾਉਣ ਲਈ ਬਹੁਤ ਹੀ ਜ਼ਰੂਰੀ ਹੈ ਤੁਹਾਡੀ ਹਾਜ਼ਰੀ ਇੱਥੇ ਲੱਗਣੀ। ਆਪ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅਕਤੂਬਰ 2-3-4 ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਆਵੋ ਤੇ ਸਾਡੇ ਆ ਕੇ ਇਸ ਮੌਕੇ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਿੱਚ ਫਰਾਮ ਆਨਰੇਬਲ ਚੇਅਰਮੈਨ ਡਾਕਟਰ ਦਲਵੀਰ ਸਿੰਘ ਕਥੂਰੀਆ ਜੀ, ਜਿਹੜੇ ਕਿ 3 ਦਿਨ ਲੰਗਰ, ਚਾਹ, ਪਾਣੀ, ਖਾਣ ਪੀਣ ਅਤੁੱਟ ਵਰਤਾਇਆ ਜਾਂਦਾ ਹੈ। ਤੁਸੀਂ ਖਾਣ ਪੀਣ ਦਾ ਵੀ ਆਨੰਦ ਲਵੋਗੇ, ਤੁਸੀਂ ਸਾਰੇ ਸਰੋਤੇ ਇੱਥੇ ਆ ਕੇ ਸਾਡੇ ਵਿਸ਼ਵ ਪੰਜਾਬੀ ਦੀ 7ਵੀਂ ਕਾਨਫਰੰਸ ਨੂੰ ਜਿਹੜੇ ਕਿ 4 ਚੰਦ ਲਾ ਦੋਗੇ, ਤੇ ਤੁਹਾਡੀ ਸਭ ਦੀ ਹਾਜ਼ਰੀ ਸਾਡੇ ਲਈ ਬਹੁਤ ਜ਼ਰੂਰੀ ਹੈ। ਮਾਂ ਬੋਲੀ ਲਈ ਤੁਹਾਡਾ ਸਭ ਦਾ ਤਹਿ ਦਿਲੋਂ ਖੁੱਲਾ ਸੱਦਾ ਤੁਹਾਨੂੰ ਸਾਰੇ ਮਾਵਾਂ ਦੇ ਪੁੱਤਾਂ ਨੂੰ, ਮਾਵਾਂ ਦੀਆਂ ਧੀਆਂ ਨੂੰ, ਬਜ਼ੁਰਗਾਂ ਨੂੰ, ਬਜ਼ੁਰਗਣੀਆਂ ਨੂੰ, ਭੈਣਾਂ ਭਰਾਵਾਂ ਨੂੰ, ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਆਓ, ਰੌਣਕ ਲਾਓ, ਖਾਓ, ਪੀਓ, ਐਸ਼ ਕਰੋ, ਸੋਹਣੇ ਸੋਹਣੇ ਕੱਪੜੇ ਪਾ ਕੇ ਆਓ, ਪੁਸ਼ਾਕਾਂ ਪਾ ਕੇ ਆਓ। ਇਹ ਮੈਂ ਲੇਡੀਜ਼ ਨੂੰ ਕਹਿ ਰਹੀ ਹਾਂ ਕਿ ਤੁਸੀਂ ਆਪਣਾ ਪਹਿਰਾਵਾ, ਆਪਣਾ ਵਿਸ਼ਵ ਪੰਜਾਬੀ ਦਾ ਪਹਿਰਾਵਾ, ਪੰਜਾਬੀ ਬੋਲੀ ਦੇ ਨਾਲ ਨਾਲ ਸਾਡੇ ਪੁਰਖਾਂ ਦੇ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਚ ਜਿਵੇਂ ਕਿ ਘੱਗਰੇ, ਫੁਲਕਾਰੀਆਂ ਤੇ ਹੱਥ ਵਿੱਚ ਸੋਟਾ ਫੜ ਕੇ ਤੇ ਜਾਗੋ ਤੇ ਉਹ ਸਾਰੇ ਇੰਜ ਤਿਆਰ ਹੋ ਕੇ ਆਓ। ਇੱਕ ਮੇਲਾ ਏ, ਇਹ ਵਿਆਹ ਵਾਂਗੂ ਅਸੀਂ 3 ਦਿਨ ਸਵੇਰ ਤੋਂ ਲੈ ਕੇ ਰਾਤੀ 10 ਵਜੇ ਤੱਕ ਤੁਹਾਡੀ ਹਾਜ਼ਰੀ ਵਿੱਚ ਅਸੀਂ ਹਾਜ਼ਰ ਹਾਂ।
0: ਬਲਬੀਰ ਜੀ, ਇਸ ਤਰ੍ਹਾਂ ਹੈ ਕਿ ਵਿਸ਼ਵ ਪੰਜਾਬੀ ਸਭਾ ਦੁਆਰਾ ਜਿਹੜਾ ਵਿਸ਼ਾ ਰੱਖਿਆ ਗਿਆ ਨਾ ਇਸ ਵਾਰ ਕਿ ਸਮਾਜ ਦੇ ਵਿੱਚ ਔਰ ਸਾਹਿਤ ਦੇ ਵਿੱਚ ਔਰਤ ਦਾ ਕੀ ਰੋਲ ਹੈ, ਸਦੀਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ, ਪੜ੍ਹਦੇ ਆ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਉਹ ਰੁਤਬਾ, ਉਹ ਸਤਿਕਾਰਯੋਗ ਥਾਂ ਜਿਹੜੀ ਨਹੀਂ ਮਿਲੀ ਸਾਡੇ ਪਾਸਟ ਦੇ ਵਿੱਚ। ਜਦੋਂ ਅਸੀਂ ਨਜ਼ਰ ਮਾਰਦੇ ਹਾਂ, ਜਦੋਂ ਬਾਬੇ ਨਾਨਕ ਤੋਂ ਪਹਿਲੇ ਬਾਬੇ ਨਾਨਕ ਨੇ ਜਦੋਂ ਹਾਹ ਦਾ ਨਾਰਾ ਮਾਰਿਆ ਸੀ ਨਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਉਸ ਤੋਂ ਪਹਿਲਾਂ ਜੋਗੀਆਂ ਨੇ ਜਿਹੜੀ ਇੱਕ ਕਵਿਤਾ ਲਿਖੀ ਸੀ ਕਿ ਮਾਓ ਕਹੇ ਮੇਰਾ ਪੂਤ ਵਿਆਹਿਆ, ਗੀਲੀ ਲੱਕੜੀ ਕੋਹ ਕੁਣ ਲਾਇਆ, ਇਹ ਗੁਰੂ ਗੋਰਖਨਾਥ ਨੇ ਲਿਖਿਆ ਸੀ। ਸੋ ਔਰਤ ਦੀ ਤ੍ਰਿਸਕਾਰਤ ਹਾਲਤ ਰਹੀ ਹੈ ਸਾਡੇ ਸਮਾਜ ਦੇ ਵਿੱਚ। ਉਸ ਗੁਰੂ ਸਾਹਿਬਾਨ ਨੇ ਬੜਾ ਔਰਤ ਨੂੰ ਵਡਿਆਇਆ, ਉਸ ਤੋਂ ਬਾਅਦ ਸਾਡੇ ਕਵੀਆਂ ਨੇ ਵੀ ਹੌਲੀ ਹੌਲੀ, ਲੇਕਿਨ ਅੱਜ ਵੀ ਸਾਡੇ ਸਮਾਜ ਦੇ ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਔਰਤ ਨੂੰ ਸੰਵਿਧਾਨਕ ਤੌਰ ਤੇ ਜ਼ਰੂਰ ਆਜ਼ਾਦੀ ਮਿਲੀ ਹੋਈ ਹੈ। ਸੰਵਿਧਾਨਕ ਤੌਰ ਤੇ ਹਰ ਖੇਤਰ ਦੇ ਵਿੱਚ ਮੁਕਾਬਲਤੇ ਦੀ ਭਾਵਨਾ ਹੈਗੀ ਹੈ, ਬਰਾਬਰਤਾ ਮਿਲੀ ਹੋਈ ਹੈ, ਪਰ ਅਸਲੀਅਤ ਦੇ ਵਿੱਚ ਨਹੀਂ ਹੈ। ਕੈਨੇਡਾ ਜਿਹੜਾ ਹੈ ਨਾ ਵਰਕ ਓਰੀਐਂਟਡ ਕੰਟਰੀ ਹੈਗਾ, ਇੱਥੇ ਔਰਤ ਨੂੰ ਬਿਲਕੁਲ ਬਰਾਬਰ ਦੇ ਅਧਿਕਾਰ ਨੇ ਤੇ ਕਿਸੇ ਵੀ ਕਿਸਮ ਦਾ ਉਹਦੇ ਨਾਲ ਅਨਿਆਏ ਜਿਹੜਾ ਨਾ ਉਹ ਨਹੀਂ ਹੋ ਸਕਦਾ। ਤੇ ਵਿਸ਼ਵ ਪੰਜਾਬੀ ਸਭਾ ਦਾ ਇਹ ਉਦਮ ਜਿਹੜਾ ਇਸ ਵਾਰ ਹੈ ਕਿ ਇਸ ਕਾਨਫਰੰਸ ਦੇ ਵਿੱਚ ਵਿਸ਼ਾ ਹੀ ਹੈ ਇਸ ਚੀਜ਼ ਨੂੰ ਬਣਾ ਕੇ ਕਿ ਔਰਤ ਦਾ ਅਕਸ਼ ਕਿਸ ਤਰ੍ਹਾਂ ਦਾ ਸਮਾਜ ਤੇ ਸਾਹਿਤ ਦੇ ਵਿੱਚ, ਤੁਹਾਡੇ ਮੁਤਾਬਕ ਕਿੰਨਾ ਕੁ ਸਾਰਥਕ ਸਿੱਧ ਹੋਏਗਾ ਜਿਹੜਾ ਹੈ। ਸਾਡੇ ਇੱਕ ਕਾਲਰ ਆ ਗਏ ਨੇ ਆਪਾਂ ਪਹਿਲਾਂ, ਸਾਡੇ ਬੀਬੀ ਕੁਲਦੀਪ ਗੋਸਲ ਜੀ, ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਤਿ ਸ੍ਰੀ ਅਕਾਲ। ਪੰਜਾਬ ਚ ਕਹਿੰਦੇ ਹੁੰਦੇ ਨਾ ਜਦੋਂ ਕੋਈ ਵਿਆਹ ਵੂ ਜਾ ਕੇ ਆਇਆ ਹੋਵੇ ਤਾਂ ਅਗਲਾ ਕਹਿੰਦਾ ਵੀ ਲੱਡੂ ਲੁੱਡੂ ਤੇ ਭਾਜੀ ਭੂਜੀ ਮਿਲੀ ਹੋਣੀ ਉੱਥੋਂ ਫਿਰ ਫੁਰ ਤੁਹਾਨੂੰ
2: ਬਹੁਤ। ਮੈਂ ਕਿਹਾ ਮੈਂ ਇੰਨਾ ਭਾਗ ਕੇ ਚੱਕੀ ਜਾਣਾ, ਮੈਂ ਹੁਣ ਇਹੀ ਨਾ ਹੋ ਜਾਣਾ ਥੋੜੇ ਚਿਰ ਨੂੰ, ਵੀ ਨੱਬੇ ਨੱਬੇ ਨਾ ਵਰਸੇ ਹੋਣਾ, ਮੈਂ ਤੁਹਾਨੂੰ ਜਰੂਰ ਬੁਲਾਉਣਾ।
0: ਚਲੋ ਕੋਈ ਗੱਲ ਨਹੀਂ ਜੀ, ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ, ਤੁਹਾਨੂੰ ਤੰਦਰੁਸਤ ਉਮਰ ਦੇਵੇ ਤੁਹਾਨੂੰ।
2: ਸੁਣੋ ਜੋ ਤੁਸੀਂ ਕਰ ਰਹੇ ਇਸਤਰੀ ਬਾਰੇ
0: ਜੀ,
2: ਇਹ ਜਿਹੜੀਆਂ ਇਸਤਰੀਆਂ ਇਹਨਾਂ ਦਾ ਮਾਨ ਸਨਮਾਨ ਬਹੁਤ, ਇੱਥੇ ਅਸੀਂ ਕਲੱਬਾਂ ਜਾਂਦੇ ਹਾਂ, ਤਿੰਨ ਮੈਂ ਚਾਰ ਕਲੱਬ ਜੁਆਇਨ ਕੀਤੇ, ਇੰਨੀ ਇੱਜ਼ਤ ਮਾਨ ਮਿਲਦਾ ਆ, ਅਸੀਂ ਉੱਥੇ ਗਾਣੇ ਗਾਉਣੇ ਆ, ਮੈਂ ਡਾਂਸ ਹਰੇਕ ਤਾਂ ਕਰ ਲੈਂਦੀ ਹਾਂ, ਮੇਰਾ ਮੈਨੂੰ ਤੁਸੀਂ ਦੇਖਿਆ ਨੀ ਹੈਗਾ ਕਿ ਮੈਂ ਤਾਂ
0: ਮਤਲਬ ਕੋਈ ਐਸਾ ਫੀਲਡ ਨਹੀਂ ਹੈਗਾ, ਚਾਹੇ ਉਹ ਪੋਲਿਟਿਕਸ ਹੈ, ਚਾਹੇ ਉਹ ਕੋਈ ਸੋਸਾਇਟੀ ਦਾ ਹੈ, ਚਾਹੇ ਕੋਈ ਰਾਜਨੀਤੀ ਹੈ, ਚਾਹੇ ਕੋਈ ਡਿਫੈਂਸ ਹੈ, ਕੋਈ ਏਰੀਆ ਨਹੀਂ ਹੈ। ਅਸੀਂ ਬਸ ਲੋਕਾਂ ਤੋਂ ਇਹੀ ਵਿਚਾਰ ਸੁਣਨੇ ਆ ਕਿ ਤੁਹਾਡੇ ਮੁਤਾਬਕ ਔਰਤ ਨੇ ਇਹਨਾਂ ਖੇਤਰਾਂ ਦੇ ਵਿੱਚ ਕਿੱਥੋਂ ਕਿੱਥੋਂ ਤੱਕ ਪ੍ਰਾਪਤੀਆਂ ਕੀਤੀਆਂ।
2: ਉੱਦਾਂ ਤਾਂ ਇੰਡੀਆ ਵਿੱਚ ਵੀ ਔਰਤਾਂ ਬੜੇ ਅੱਗੇ ਜਾਂਦੀਆਂ, ਕਈ ਕੁਛ ਕਰ ਰਹੀਆਂ ਅੱਜ ਕੱਲ,
0: ਪਰ
2: ਜਿਹੜੇ ਪਿੰਡਾਂ 'ਚ ਅਜੇ ਕੁਛ ਔਰਤਾਂ ਪਿੱਛੇ ਆ, ਬਾਕੀ ਪੜ੍ਹਾਈ ਵਿੱਚ ਬਹੁਤ। ਸਾਡੇ ਜ਼ਮਾਨੇ 'ਚ ਮੈਨੂੰ ਮਾਂ ਮੇਰੀ ਕਹਿੰਦੀ ਸੀ ਹਾਈ ਸਕੂਲ ਨਹੀਂ ਭੇਜਣਾ, ਮੈਂ ਹੁਣ ਦੇਖੋ ਕਿੰਨੀ, ਤੇ ਹੁਣ ਤਾਂ ਕੁੜੀਆਂ ਸਾਰੇ ਜ਼ਰੂਰੀ ਹੋ ਗਿਆ ਨਾ ਬੱਚਿਆਂ ਦਾ, ਪਹਿਲਾਂ ਤਾਂ ਕਈ ਸਕੂਲ ਸਾਰੇ ਪਿੰਡ ਸਕੂਲ ਭੱਜ ਚੁੱਕੇ ਘਰ ਪਿੰਡ ਕਰਕੇ, ਬਹੁਤ ਚਿਰਾਂ ਦਾ ਸਕੂਲ ਡੇਢ ਦੋ ਸੌ ਸਾਲ ਹੋ ਗਿਆ, ਪਰ ਉੱਥੇ ਫਿਰ ਵੀ ਕੁੜੀਆਂ ਭੇਜਦੇ ਨੀ ਸੀ, ਰੋਟੀ ਪਕਾ ਲਓ ਘਰ ਦਾ ਕੰਮ ਕਰੋ, ਪਰ ਅਸੀਂ ਵੱਡੇ ਭੈਣ ਜੀ ਪੜ੍ਹੇ, ਮੈਂ ਵੀ ਪੜ੍ਹੀ, ਛੋਟੀ ਵੀ ਪੜ੍ਹੀ, ਅਸੀਂ ਤਿੰਨੇ ਭੈਣਾਂ ਖੂਬ ਪੜ੍ਹਾਈ ਕੀਤੀ, ਭਰਾ ਭੈਣ ਸਾਰਿਆਂ ਨੇ ਪੜ੍ਹਾਈ ਕੀਤੀ। ਸੋ ਡਾਕਟਰ ਜੀ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ
0: ਸ਼ੁਕਰੀਆ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੁਸੀਂ ਵੀ ਕੋਈ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਸਾਡੀ ਗੱਲਬਾਤ ਹੀ ਅੱਜ ਚੱਲ ਰਹੀ ਹੈ ਕਿ ਸਾਡੀ ਕਾਨਫਰੰਸ ਦੇ ਵਿੱਚ ਵਿਸ਼ਾ ਇਸ ਵਾਰ ਸਿਰਫ ਤੇ ਸਿਰਫ ਔਰਤ ਦੇ ਉੱਪਰ ਰੱਖਿਆ ਹੋਇਆ ਹੈ ਕਿ ਔਰਤ ਨੇ ਕਿਸ ਤਰ੍ਹਾਂ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਮਰਦ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਈ ਵੀ ਐਸਾ ਖੇਤਰ ਨਹੀਂ ਹੈ, ਸਾਡੇ ਤਾਂ ਇੱਥੇ ਕਿਸੇ ਕਿਸਮ ਦਾ ਕੋਈ ਭੇਦਭਾਵ ਹੈ ਹੀ ਨਹੀਂ ਹੈ ਨਾ। ਅਸੀਂ ਸਿਰਫ ਕੰਟੈਕਸਟ ਦੇਖਦੇ ਹਾਂ ਕਿ ਸਾਡੇ ਹਿੰਦੁਸਤਾਨ ਜਿੱਥੋਂ ਅਸੀਂ ਆਏ ਹਾਂ ਨਾ, ਜਿਸ ਸਮਾਜ ਦੇ ਵਿੱਚੋਂ ਅਸੀਂ ਆਏ ਹਾਂ, ਉੱਥੇ ਅਜੇ ਵੀ ਸੰਵਿਧਾਨਕ ਤੌਰ ਤੇ ਆਜ਼ਾਦੀ ਮਿਲਣ ਦੇ ਬਾਵਜੂਦ ਵੀ ਲੋਕਾਂ ਦੀ ਸੋਚ ਅਜੇ ਉਨੀ ਤਬਦੀਲ ਨਹੀਂ ਹੋਈ। ਤੇ ਮੈਂ ਬਲਵੀਰ ਤੁਹਾਨੂੰ ਪੁੱਛ ਰਿਹਾ ਸੀ ਕਿ ਤੁਹਾਡੇ ਮੁਤਾਬਕ ਜਿਹੜਾ ਵਿਸ਼ਾ ਇਸ ਵਾਰ ਅਸੀਂ ਰੱਖਿਆ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ, ਕਿੰਨਾ ਕੁ ਸਾਰਥਕ ਹੈ ਸਾਡੇ ਪੰਜਾਬ ਦੇ ਨਾਲ, ਜੇ ਅਸੀਂ ਜੋੜ ਕੇ ਥੋੜਾ ਦੇਖੀਏ। ਸਾਡੇ ਇੱਕ ਕਾਲਰ ਆ ਗਏ ਨੇ, ਇਹਨਾਂ ਦੀ ਗੱਲ ਆਪਾਂ ਸੁਣ ਲਈਏ ਫਿਰ ਗੱਲਬਾਤ ਨੂੰ ਕਰਨੀ। ਸਤਿ ਸ੍ਰੀ ਅਕਾਲ ਜੀ, 1484।
3: ਸਤਿ ਸ੍ਰੀ ਅਕਾਲ ਜੀ,
0: ਡਾਕਟਰ ਸਾਹਿਬ ਕੀ ਹਾਲ ਚਾਲ ਨੇ?
3: ਵਧੀਆ ਜੀ, ਵਧੀਆ ਜੀ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ? ਆਉਣ ਵਾਲੇ ਜਿਹੜੇ ਸਾਡੇ ਗੈਸਟ ਹੈਗੇ ਨੇ
0: ਵਿਸ਼ਵ ਪੰਜਾਬੀ ਸਭਾ ਦੇ ਵਿੱਚ, ਜਿਹੜੀਆਂ ਜਿਹੜੀਆਂ ਵੀ ਡਿਊਟੀਆਂ ਇਹਨਾਂ ਨੂੰ ਦਿੱਤੀਆਂ ਤੇ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ। ਤੇ ਹੁਣ ਦੋ ਤਿੰਨ
3: ਚਾਰ ਮਿਲਿਆ ਵੀ ਹੈਗਾ।
0: ਅੱਛਾ ਅੱਛਾ ਅੱਛਾ ਅੱਛਾ, ਜਰੂਰ ਮਿਲੇ ਹੋਗੇ ਜੀ, ਬਿਲਕੁਲ ਮਿਲੇ ਹੋਗੇ। ਡਾਕਟਰ ਸਾਹਿਬ ਤੁਸੀਂ ਵੀ ਬਸ ਸਾਡੀ ਹੈਲਪ ਕਰਨੀ ਹੈ ਕਿਉਂਕਿ ਬੜਾ ਵੱਡਾ ਇਹ ਈਵੈਂਟ ਹੈ ਸਾਡਾ, ਘੱਟੋ ਘੱਟ 400-500 ਦੇ ਕਰੀਬ ਡੈਲੀਗੇਟ ਆਉਣ ਦੀ ਸਾਨੂੰ ਸੰਭਾਵਨਾ ਹੈ ਤੇ ਪੂਰਾ ਇੱਕ ਮਾਹੌਲ, ਜਸ਼ਨ, ਵਿਆਹ ਵਾਲਾ ਮਾਹੌਲ ਹੋਣਾ ਵੀ ਆਇਆ ਗਿਆ ਨੂੰ, ਸਾਰਿਆਂ ਨੂੰ ਅਸੀਂ ਅਟੈਂਡ ਵੀ ਕਰਨਾ, ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕਰਨਾ, ਉਹਨਾਂ ਦੇ ਖਾਣ ਪੀਣ ਦਾ ਵੀ, ਉਹਨਾਂ ਦੀ ਟਰਾਂਸਪੋਰਟੇਸ਼ਨ ਦਾ ਵੀ ਇੰਤਜ਼ਾਮ ਕਰਨਾ ਤੇ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ। ਡਾਕਟਰ ਜਸਬੀਰ ਚੌਹਾਨ ਜੀ ਸਾਡੇ ਨਾਲ ਅਕਸਰ ਜੁੜਦੇ ਹੁੰਦੇ ਨੇ ਤੇ ਇਹ ਸੋਸ਼ਲ ਮੀਡੀਆ ਦੇ ਉੱਪਰ ਵੀ ਬੜੇ ਐਕਟਿਵ ਨੇ ਤੇ ਵੈਸੇ ਵੀ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਇਹਨਾਂ ਦਾ 30-35 ਸਾਲ ਦਾ ਤਜਰਬਾ। ਫੋਨ ਨੰਬਰ ਇਹਨਾਂ ਦਾ 647-993-1484, 6478-1484। ਤੁਹਾਨੂੰ ਸਿਹਤ ਸੰਬੰਧੀ ਕੋਈ ਵੀ ਸਮੱਸਿਆ ਹੋਵੇ, ਕੋਈ ਪ੍ਰੋਬਲਮ ਹੋਵੇ, ਤਾਂ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਹੈਲਥ ਦੀਆਂ ਜਿਹੜੀਆਂ ਸੇਵਾਵਾਂ ਥੋੜੀਆਂ ਜਿਹੀਆਂ ਟਫ ਮਿਲਦੀਆਂ, ਤੇ ਤੁਸੀਂ ਡਾਕਟਰ ਸਾਹਿਬ ਦੀ ਸੇਵਾ ਜਦੋਂ ਮਰਜ਼ੀ ਲੈ ਸਕਦੇ ਹੋ, ਫੋਨ ਕਰੋ ਤੇ ਤੁਹਾਨੂੰ ਉਦੋਂ ਹੀ ਪ੍ਰਾਇਰਟੀ ਬੇਸ ਤੇ ਟਾਈਮ ਦੇਣਗੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
3: ਅੱਜ ਦੇਖੋ ਜੀ, ਮੇਰਾ ਸਵੇਰ ਦਾ 7 ਵਜੇ ਦਾ ਫੋਨ ਚੱਲਦਾ ਜੀ।
0: ਕਿਆ ਬਾਤ, ਕਿਆ ਬਾਤ।
3: 7 ਵਜੇ ਤੋਂ ਲੈ ਕੇ ਮੈਂ 12 ਵਜੇ ਤੱਕ ਬਿਜ਼ੀ ਰਿਹਾ ਇੰਡੀਆ ਤੇ ਪਾਕਿਸਤਾਨ ਚ।
0: ਵੈਰੀ ਗੁੱਡ, ਵੈਰੀ ਗੁੱਡ। ਚਲੋ, ਪ੍ਰਮਾਤਮਾ ਕਰੇ ਤੁਹਾਡੇ ਕਾਰੋਬਾਰ ਦੇ ਵਿੱਚ ਹੋਰ ਵਾਧਾ ਕਰੇ, ਤੁਹਾਡੇ ਪੇਸ਼ੈਂਟ ਤੁਹਾਡੇ ਨਾਲ ਜੁੜਦੇ ਰਹਿਣ, ਤੇ ਤੁਸੀਂ ਲੋਕਾਂ ਦੀ ਇਸੇ ਬਹਾਨੇ ਸੇਵਾ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ,
3: ਸਭ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਸਤਿ। ਹਾਂਜੀ ਬਲਬੀਰ ਜੀ।
1: ਹਾਂਜੀ ਡਾਕਟਰ ਸਾਹਿਬ, ਜਿਹੜਾ ਇਸ ਵਾਰ ਕਾਨਫਰੰਸ ਦਾ ਮੁੱਖ ਵਿਸ਼ਾ ਜਿਹੜਾ ਹੈ ਔਰਤ ਓਰੀਐਂਟਿਡ ਰੱਖਿਆ ਸੀ ਕਿ ਸਮਾਜ ਦੇ ਵਿੱਚ, ਖਾਸ ਤੌਰ ਤੇ ਸਾਹਿਤ ਦੇ ਵਿੱਚ ਔਰਤ ਦੀ ਜਿਹੜਾ ਅਕਸ ਉਹ ਕੀ ਰਿਹਾ ਹੈ, ਔਰ ਦੂਸਰਾ ਹੀ ਕਿ ਔਰਤ ਦਾ ਮੇਨ ਜਿਹੜਾ ਹੈ ਭੂਮਿਕਾ ਕੀ ਰਹੀ ਹੈਗੀ। ਤੇ ਵੈਸੇ ਤਾਂ ਤੁਸੀਂ ਗੱਲ ਕੀਤੀ ਹੈ ਜਿਵੇਂ ਕਿ ਸਾਡਾ, ਅਸੀਂ ਜਦੋਂ ਸਾਡਾ ਪਿਛੋਕੜ ਦੇਖਦੇ ਹਾਂ, ਅਸੀਂ ਸਦੀਆਂ ਪਿੱਛੇ ਚਲੇ ਜਾਂਦੇ ਹਾਂ, ਤਾਂ ਔਰਤ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਰਹੀ ਹੈਗੀ, ਕਿਉਂਕਿ ਉਸਨੂੰ ਔਰਤ ਨੂੰ ਇੱਕ ਇਨਸਾਨ ਹੋਣ ਦਾ,
0: ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ,
1: ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਘਰ ਦੇ ਵਿੱਚ ਕੈਦ ਹੀ ਰੱਖਿਆ ਜਾਂਦਾ ਸੀ, ਉਸਨੂੰ ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀ, ਉਸਦਾ ਕੋਈ ਸਲਾਹ ਮਸ਼ਵਰਾ, ਘਰ ਦੇ ਵਿੱਚ ਕੋਈ ਯੋਗਦਾਨ ਨਹੀਂ ਸੀ ਹੁੰਦਾ। ਤੇ ਹਾਲਾਂਕਿ ਜਿਵੇਂ ਸਮਾਂ ਬਦਲਿਆ ਹੈ, ਜਿਸ ਤਰੀਕੇ ਦੇ ਨਾਲ ਅਸੀਂ ਨਵੇਂ ਯੁੱਗ ਦੇ ਵਿੱਚ ਆਏ ਹਾਂ, ਉਸ ਤਰੀਕੇ ਦੇ ਨਾਲ ਔਰਤ ਦਾ ਰੁਤਬਾ ਹਜੇ ਵੀ ਉਸ ਮੁਕਾਮ ਤੇ ਨਹੀਂ ਹੈ।
0: ਠੀਕ
1: ਹੈ ਜੀ। ਜੇਕਰ ਅਸੀਂ ਪੰਜਾਬ ਦੀ, ਪਿੰਡਾਂ ਦੀ ਗੱਲ ਕਰਦੇ ਹਾਂ, ਪਛੜੇ ਦੇਸ਼ਾਂ ਦੀ ਗੱਲ ਕਰੀਏ, ਕੱਲਾ ਭਾਰਤੀ ਨਹੀਂ ਹੋਰ ਵੀ ਪਛੜੇ ਦੇਸ਼ਾਂ ਦੀ, ਖਾਸ ਤੌਰ ਤੇ ਏਸ਼ੀਆ ਦੀ ਗੱਲ ਕਰੀਏ, ਤਾਂ ਅੱਜ ਵੀ ਉੱਥੇ ਔਰਤ ਦੀ ਜਿਹੜੀ ਹੈਗੀ ਹੈ ਆਪਣੀ ਉਸ ਤਰੀਕੇ ਦੀ ਆਜ਼ਾਦੀ ਕਹਿ ਲਵੋ, ਤੁਸੀਂ ਕਹੋ ਕਿ ਸੁਤੰਤਰਤਾ ਨਹੀਂ ਮਿਲੀ ਹੈ ਜਾਂ ਉਸਨੂੰ ਬਰਾਬਰ ਤੇ ਅਧਿਕਾਰ ਨਹੀਂ ਮਿਲੇ, ਕਿ ਕੁਛ ਕੁ ਥਾਵਾਂ ਤੇ ਹੈ ਕਿ ਹਾਂ ਅਸੀਂ ਅੱਜ ਇਹ ਕਹਿੰਦੇ ਹਾਂ ਕਿ ਔਰਤ ਆਪਣੇ ਦਮ ਤੇ ਪੜ੍ਹ ਲਿਖ ਕੇ ਹਰ ਖੇਤਰ ਦੇ ਵਿੱਚ ਅੱਗੇ ਆ ਰਹੀ ਹੈ, ਪਰ ਮੈਜੋਰਿਟੀ ਦੇ ਦੇਖੀ ਜਾਵੇ ਜ਼ਿਆਦਾਤਰ ਔਰਤਾਂ ਦੀ ਜਿਹੜੀ ਹੈਗੀ ਹੈ ਘਰ ਦੇ ਵਿੱਚ, ਆਪਣੇ ਹੀ ਘਰ ਦੇ ਵਿੱਚ ਜਿਹੜੀ ਹੈਗੀ ਹੈ, ਉਸਨੂੰ ਇੰਨਾ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਫੈਸਲੇ ਖੁਦ ਕਰ ਸਕੇ।
0: ਜੀ ਜੀ ਜੀ ਜੀ।
1: ਤੇ ਜਦੋਂ ਤੱਕ ਸਮਾਜ ਔਰਤ ਨੂੰ ਆਪਣੇ ਫੈਸਲੇ ਕਰਨ ਦਾ ਅਧਿਕਾਰ ਨਹੀਂ ਦਿੰਦਾ, ਔਰਤ ਨੂੰ ਆਪਣੇ ਹਿਸਾਬ ਨਾਲ ਚੱਲਣ ਦਾ ਅਧਿਕਾਰ ਨਹੀਂ ਦਿੰਦਾ, ਉਸਦੀ ਬਰਾਬਰਤਾ ਚਾਹੇ ਜਿੰਨੀ ਮਰਜ਼ੀ ਅਸੀਂ ਸੰਵਿਧਾਨਿਕ ਤੌਰ ਤੇ ਮੰਨੀ ਜਾਈਏ, ਚਾਹੇ ਸੰਵਿਧਾਨ ਸਾਨੂੰ ਦਿੰਦਾ ਵੋਟ ਪਾਉਣ ਦਾ ਅਧਿਕਾਰ ਦਿੰਦਾ, ਕੰਮ ਕਰਨ ਦਾ ਅਧਿਕਾਰ ਦਿੰਦਾ, ਪੜ੍ਹਨ ਲਿਖਣ ਦਾ ਅਧਿਕਾਰ, ਸੰਵਿਧਾਨਿਕ ਅਧਿਕਾਰ ਤਾਂ ਮਿਲ ਚੁੱਕੇ ਆ, ਪਰ ਰਿਐਲਿਟੀ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਬਹੁਤ ਉਸਦਾ ਜਿਹੜਾ ਹੈਗਾ ਜਿਹੜਾ ਅਲੱਗ ਹੈ, ਰੂਪ ਅਲੱਗ ਹੈ। ਤੇ ਜੇ ਵਿਸ਼ਵ ਪੰਜਾਬੀ ਜਿਹੜੀ ਸਾਡੀ ਕਾਨਫਰੰਸ ਨੂੰ ਅਸੀਂ ਇਸ ਲਈ ਰੱਖਿਆ ਕਿ ਆਉਣ ਵਾਲਾ ਸਮਾਂ ਜਿਹੜਾ ਹੈ, ਜਿਸ ਤਰੀਕੇ ਦਾ ਸਿਨੇਰੀਓ ਬਣ ਰਿਹਾ ਵਿਸ਼ਵ ਪੱਧਰ ਤੇ, ਜਿਸ ਤਰੀਕੇ ਦਾ ਆਰਥਿਕ ਸੰਕਟ ਜਿਹੜਾ ਹੈ ਅੱਜ ਹਰ ਦੇਸ਼ ਦੇ ਵਿੱਚ ਹੈ, ਔਰ ਆਰਥਿਕਤਾ ਦੇ ਨਾਲ ਨਾਲ ਜਿਹੜੀ ਹੈਗੀ ਹੈ ਸਮਾਜਿਕ ਔਰ ਰਾਜਨੀਤਿਕ ਜਿਹੜੀ ਵਿਵਸਥਾ ਹੈ ਉਹ ਵਿਗੜ ਹੀ ਰਹੀ ਹੈ, ਤੇ ਅੱਗੇ ਵੀ ਆਉਣ ਵਾਲੀ ਸੰਭਾਵਨਾ ਜਿਹੜੀ ਹੈ ਉਹ ਕੋਈ ਵਾਲੀ ਚੰਗੀ ਨਹੀਂ ਹੈ, ਤਾਂ ਫਿਰ ਉੱਥੇ ਜਦੋਂ ਇਹੋ ਜਿਹੇ ਹਾਲਾਤ ਹੋਣ ਦੇਸ਼ ਦੇ ਵਿਸ਼ਵ ਪੱਧਰ ਤੇ, ਤਾਂ ਫਿਰ ਸਾਡਾ ਫਰਜ਼ ਬਣ ਜਾਂਦਾ ਇਹਨਾਂ ਹਾਲਾਤਾਂ ਨੂੰ ਸਹੀ ਕਰਨ ਦੇ ਵਿੱਚ, ਸਾਡਾ ਜੋ ਯੋਗਦਾਨ ਹੈ ਔਰਤ ਦਾ ਵੀ ਉਨਾ ਹੀ ਭੂਮਿਕਾ ਮੇਰੇ ਖਿਆਲ ਚ ਮਰਦ ਨਾਲੋਂ ਜ਼ਿਆਦਾ ਭੂਮਿਕਾ ਵਧੀਆ ਹੋਵੇਗੀ, ਕਿਉਂਕਿ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਦੇਖਦੇ ਹਾਂ, ਸਵੇਰੇ ਸਭ ਤੋਂ ਪਹਿਲਾਂ ਔਰਤ ਉੱਠਦੀ ਹੈ, ਘਰ ਦੇ ਕੰਮ ਕਰਦੀ ਹੈ, ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਆਰਗੇਨਾਈਜ਼ ਕਰਦੀ ਹੈ, ਤਾਂ ਜੇਕਰ ਅਸੀਂ ਉਸ ਦੀ ਇਸ ਕੰਮ ਨੂੰ ਵੇਖੀਏ, ਇਸ ਭੂਮਿਕਾ ਨੂੰ ਵੀ ਵੇਖੀਏ, ਇੱਕ ਅਨਪੜ੍ਹ ਔਰਤ ਵੀ ਘਰ ਨੂੰ ਬਹੁਤ ਘੱਟ ਖਰਚਿਆਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ
0: ਸਕਦੀ ਹੈ, ਜੀ ਜੀ ਜੀ,
1: ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਜਿਹੋ ਜਿਹਾ ਸਿਨੇਰੀਓ ਹੁਣ ਵਿਸ਼ਵ ਪੱਧਰ ਤੇ ਬਣਦਾ ਜਾ ਰਿਹਾ ਉਸ ਦੇ ਵਿੱਚ ਔਰਤ ਦੀ ਭੂਮਿਕਾ ਤੇ ਗੱਲ ਕੀਤੀ ਜਾਵੇ, ਔਰ ਉਸ ਨੂੰ ਬਣਦਾ ਰੁਤਬਾ ਦੇਣ ਦੇ ਲਈ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਕੰਮ ਕੀਤਾ
0: ਜਾਵੇ। ਭੈਣ ਜੀ ਰੂਪ ਕਾਲੋਂ ਜੀ, ਤੁਸੀਂ ਨਾ ਇੱਥੇ ਰੂਪ ਕਾਲੋਂ ਸੀਨੀਅਰ ਕਲੱਬ ਚਲਾਉਂਦੇ ਹੋ?
4: ਹਾਂਜੀ।
0: ਤੇ ਮੇਰਾ ਖਿਆਲ ਹੈ ਕਿੰਨੇ ਮੈਂਬਰ ਹੈਗੇ ਤੁਹਾਡੇ ਉਸ ਕਲੱਬ ਦੇ ਵਿੱਚ?
4: ਮੇਰੇ ਕੋਲ 200 ਤੋਂ ਜ਼ਿਆਦਾ ਮੈਂਬਰ।
0: ਹਾਂ, ਮੈਂ ਜਿਹੜੀ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਨਾ ਕਿ 200 ਦੇ ਕਰੀਬ ਮੈਂਬਰ ਹੈ, ਮੈਂ ਤੁਹਾਡੇ ਉੱਥੇ ਕਈ ਵਾਰ ਸ਼ਾਮਲ ਹੋਇਆ, ਬਹੁਤ ਸਾਰੇ ਮੇਲ ਮੈਂਬਰ ਉਹਦੇ ਵਿੱਚ ਵੀ, ਫੀਮੇਲ ਮੈਂਬਰ ਵੀ ਹੈ, ਤੇ ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ 200 ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ, ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਕੰਫਰਟੇਬਲ ਹਮੇਸ਼ਾ ਰਿਹਾ ਕਿ ਕਦੇ ਕੋਈ ਸਮੱਸਿਆ ਆਈ ਹੈ ਕਿ ਇੰਨੇ ਮਰਦਾਂ ਨੂੰ ਵੀ ਨਾਲ ਲੈ ਕੇ ਚੱਲਣਾ, ਔਰਤਾਂ ਨੂੰ ਵੀ ਨਾਲ ਲੈ ਕੇ ਚੱਲਣਾ, ਪੂਰਾ ਮੈਨੇਜ ਕਰਨਾ, ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ 5 ਤਰੀਕ ਨੂੰ ਇੱਕ ਸਾਡਾ 29 ਫੈਮਲੀਆਂ ਦਾ ਇੱਕ 7 ਦਿਨ ਦਾ ਤੁਸੀਂ ਬਾਈ ਏਅਰ ਕਿਸੇ ਕੋਈ ਉੱਥੇ ਟ੍ਰਿਪ ਦਾ ਇੱਕ ਆਰਗੇਨਾਈਜ਼ ਕੀਤਾ ਹੋਇਆ ਵੀ 7 ਦਿਨ ਤੁਸੀਂ ਉੱਥੇ ਸਟੇ ਕਰਨਾ ਵਿਦ ਫੈਮਲੀ, ਆਰਗੇਨਾਈਜ਼ ਕਰਨ ਦੇ ਵਿੱਚ ਤੁਹਾਨੂੰ ਕਦੇ ਸਮੱਸਿਆ ਆਈ ਹੈ ਔਰਤ ਹੋਣ ਦੇ ਨਾਤੇ? ਕਿਉਂਕਿ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਨਹੀਂ ਇਹ ਸਮਝਦਾ ਕਿ ਇਸ ਤਰ੍ਹਾਂ ਕੋਈ ਔਰਤ ਅੱਗੇ ਲੱਗ ਕੇ ਕਿਸੇ ਗਰੁੱਪ ਨੂੰ ਬਣਾ ਲਵੇ, ਉਹਨੂੰ ਲੀਡ ਕਰੇ ਤੇ ਉਹਨੂੰ ਆਰਗੇਨਾਈਜ਼ ਕਰੇ ਤੇ ਇੱਦਾਂ ਗਰੁੱਪ ਨੂੰ ਪੂਰੇ ਅਰੇਂਜ ਕਰੇ ਕੋਈ ਨਾ ਕੋਈ ਟ੍ਰਿਪ 7-7 ਦਿਨ ਦਾ ਵਿਦ ਫੈਮਲੀ।
4: ਦੇਖੋ, ਮੈਨੂੰ ਕਦੇ ਕੋਈ ਔਕੜ ਪੇਸ਼ ਨਹੀਂ ਆਈ
0: ਜੀ,
4: ਕਿਉਂਕਿ ਇਹ ਮੈਂ ਜਦੋਂ ਵੀ ਕੋਈ ਵੀ ਕੰਮ ਸ਼ੁਰੂ ਕਰਨੀ ਆ ਨਾ, ਮੈਂ ਕਿੰਨੀਆਂ ਉਸ ਸੱਚੇ ਸਤਿਗੁਰ ਨੇ ਮੈਨੂੰ ਇੱਕ ਡਿਊਟੀ ਲਾਈ ਏ, ਮੈਂ ਡਿਊਟੀ ਹੋਣ ਦੇ ਨਾਤੇ ਉਹਨਾਂ ਦਾ ਵਾਹਿਗੁਰੂ ਜੀ ਦਾ ਓਟ ਆਸਰਾ ਲੈਣੀ ਆ। ਸਾਡੇ ਕਲੱਬ ਵਿੱਚ ਅੱਜ ਤੱਕ ਕਦੇ ਕਿਸੇ ਨੇ ਵੀ ਆਰਗੂਮੈਂਟ ਨਹੀਂ ਕੀਤੀ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ 28-29 ਜਣੇ ਆਪਣੀ ਆਪਣੀ ਡਿਊਟੀ ਸੰਭਾਲਦੇ ਨੇ, ਜਿੰਨੇ ਡਾਇਰੈਕਟਰ ਨੇ, ਜਿੰਨੇ ਯੋਗਾ ਟੀਚਰ ਨੇ, ਜਿੰਨੇ ਲਾਇਬ੍ਰੇਰੀ ਇੰਚਾਰਜ ਨੇ, ਜਿੰਨੇ ਕਿਚਨ ਚ ਨੇ, ਜਿੰਨੇ MC ਨੇ, ਖਾਣਾ ਵਰਤਾਉਣ ਵਾਲੇ ਕਰਨ ਵਾਲੇ, ਹਾਂ, ਸਿੱਧੇ ਖੇੜੇ ਮੱਥੇ ਵੀਰ ਵੀ ਤੇ ਭੈਣਾਂ ਵੀ, ਤੇ ਅਸੀਂ ਇੱਕ ਪਰਿਵਾਰ ਵਾਂਗੂ ਭੱਜ ਭੱਜ ਕੇ ਕੰਮ ਕਰੀਦਾ।
0: ਦੇਖੋ, ਇਹ ਤਾਂ ਜ਼ਰੂਰੀ ਵੀ ਬਣ ਜਾਂਦਾ ਕਿਉਂਕਿ ਸਾਡੇ ਜਿਹੜੇ ਸੀਨੀਅਰ ਕਲੱਬ ਬਣੇ ਆ ਨਾ, ਉਹ ਬਣੇ ਹੀ ਇਸੇ ਵਾਸਤੇ ਆ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਘਰਾਂ ਦੀਆਂ ਟੈਨਸ਼ਨਾਂ, ਘਰਾਂ ਦੀਆਂ ਸਮੱਸਿਆਵਾਂ ਤੋਂ ਆਪਣੇ ਆਪ ਨੂੰ ਫ੍ਰੀ ਕਰਨ ਦੇ ਲਈ ਨਾ, ਇੱਦਾਂ ਦੇ ਕਲੱਬਾਂ ਵਿੱਚ ਲੋਕ ਪਾਰਟਿਸਿਪੇਟ ਕਰਦੇ ਵੀ, ਉੱਥੇ ਆਪਣਾ ਹੱਸੋ ਖੇਡੋ, ਘਰਾਂ ਦੀਆਂ ਚਿੰਤਾਵਾਂ ਤੋਂ ਆਪਣੇ ਆਪ ਨੂੰ ਮੁਕਤ ਹੋ ਕੇ ਨਾ, ਆਪਣੀ ਪਰਸਨਲ ਆਪਣੇ ਆਪ ਨੂੰ ਟਾਈਮ ਦਿਓ ਤੇ ਹੱਸੋ ਖੇਡੋ ਤੁਸੀਂ ਉੱਥੇ।
4: ਮੈਂ ਜਿਵੇਂ ਕਿ ਗੱਲ ਕਰਾਂ, ਥੋੜੀ ਦੇਰ ਪਹਿਲਾਂ ਸਾਡੇ ਕੁਲਦੀਪ ਕੌਰ ਗੋਸਲ ਜੀ ਦਾ ਹੁਣੇ ਫੋਨ ਆਇਆ, ਉਹ ਪਹਿਲਾਂ ਸਾਡੇ ਕਲੱਬ ਦੇ ਵੀ ਮੈਂਬਰ ਸਨ। ਦੇਖੋ, ਉਹ 89 ਈਅਰਸ ਦੇ ਹੋ ਗਏ ਨੇ, 90ਵਾਂ ਸਾਲ ਉਹਨਾਂ ਨੂੰ ਅਗਲੇ ਸਾਲ ਲੱਗ ਜਾਣਾ। ਜਿੱਦਾਂ ਫੁਲਕਾਰੀਆਂ ਤੇ ਘੱਗਰੇ ਤੇ ਜੁਐਲਰੀ ਤੇ ਨੱਚਣਾ ਤੇ ਟੱਪਣਾ ਤੇ ਯੋਗਾ ਦਾ ਇੱਕ ਪੂਰੀ ਐਕਸਰਸਾਈਜ਼ ਉਹ ਕਰਦੇ ਰਹੇ ਨੇ।
0: ਉਹ ਸੁਣਦੇ ਪਏ ਬੀਬੀ ਗੋਸਲ ਜੀ, ਤੁਹਾਡੀ ਤਾਰੀਫ ਵੇਖੋ,
4: ਸਤਿਕਾਰ ਕਰਨੀ ਆ, ਉਹ ਮੇਰੀ ਭੈਣ ਵੀ, ਇਹ ਮੇਰੀ ਮਾਂ ਵੀ ਹੈ, ਵੱਡੀ ਮੇਰੀ ਮਾਵਾਂ ਵਾਂਗੂ ਵੀ ਮੇਰੀ ਭੈਣ ਵੀ ਹੈ, ਜਿੰਨੇ ਰੱਬ ਨੇ ਉਹਨਾਂ ਨੂੰ ਗੁਣ ਬਖਸ਼ੇ ਨੇ, ਜਿੰਨੇ ਉਹਨਾਂ ਨੂੰ ਗੁਣ ਬਖਸ਼ੇ ਨੇ, ਉਹ ਮੈਂ ਉਹ ਮੇਰੇ ਰੋਲ ਮਾਡਲ ਨੇ। ਮੈਂ ਗਲਤੀ ਕਰ ਸਕਦੀ ਹਾਂ, ਪਰ ਮੇਰੇ ਭੈਣ ਜੀ ਬਹੁਤ ਚੰਗੇ ਨੇ, ਰੱਬ ਇਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਏਦਾਂ ਹੀ ਰੱਖੇ, ਤੇ ਮੈਂ ਇਹਨਾਂ ਇਹ ਮੇਰੇ ਰੋਲ ਮਾਡਲ ਹੀ ਰਹਿਣ।
0: ਉਹਨਾਂ ਦੀ ਗੱਲ ਸੁਣੋ ਹੁਣ ਅੱਗੋਂ ਤੁਸੀਂ।
4: ਹਾਂਜੀ ਹਾਂਜੀ
2: ਹਾਂਜੀ ਰੂਪ ਜੀ, ਤੁਹਾਡਾ ਮੈਂ ਬਹੁਤ, ਮੈਨੂੰ ਤੁਸੀਂ ਇਦਾਂ ਲੈ ਕੇ ਗਏ ਸੀ, ਬੜੇ ਆਦਰ ਮਾਨ ਨਾਲ,
4: ਥੈਂਕ
2: ਯੂ ਤੁਹਾਡਾ। ਪਰ ਜੋ ਵੀ ਇਦਾਂ ਹੋਇਆ, ਠੀਕ ਆ, ਤੁਸੀਂ ਆਪਣੇ ਢੰਗ ਠੀਕ ਹੋਵੋਗੇ, ਪਰ ਮੈਂ ਤੇਰੀਆਂ ਮਿਹਨਤਾਂ ਕੀਤੀਆਂ ਸੀ, ਠੀਕ ਆ, ਤੁਸੀਂ ਬਹੁਤ ਚੰਗਾ ਕੰਮ ਕਰ ਰਹੇ, ਬੜਾ ਇਹ ਵੀ ਇੱਕ ਬੜੇ ਜ਼ਿੰਮੇਵਾਰੀ ਦੀ ਕੰਮ ਹੈਗਾ, ਜਿਹੜਾ ਕਲੱਬ ਵਿੱਚ ਹੋਵੇ ਤਾਂ ਬਹੁਤ ਚੰਗਾ ਰਿਹਾ,
4: ਤੁਹਾਡਾ ਸਾਥ ਵੀ ਬੜਾ ਰਿਹਾ ਹੈ, ਤੁਸੀਂ ਬੜੇ ਚੰਗੇ ਹੋ, ਬਹੁਤ ਪਿਆਰੇ।
2: ਰੂਪ ਜੀ ਇੱਕ ਮਿੰਟ ਦੱਸੋ, ਤੁਸੀਂ ਮੈਨੂੰ ਇੱਕ ਵਾਰੀ ਆਏ ਨੂੰ ਕਹਿੰਦੇ ਭੈਣ ਜੀ ਬਹਿ ਜਾਓ ਆ ਜਾਓ, ਮੇਰਾ ਬੜਾ ਮਨ ਖੁਸ਼ ਹੋਣਾ ਸੀ, ਪਰ ਮੈਂ ਨਾ ਰੂਪ ਜੀ ਅਜੇ ਵੀ ਤੁਸੀਂ ਮੈਨੂੰ ਕਦੇ ਕਿਹਾ ਨੀ ਵੀ ਭੈਣ ਜੀ
4: ਸਦਕੇ ਜਾਓ, ਕਲੱਬ ਚ ਵੀ ਆਵੋ, ਇੱਥੇ ਵਿਸ਼ਵ ਪੰਜਾਬੀ ਚ ਵੀ ਆਵੋ।
0: ਚਲ ਕੋਈ ਨੀ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਨ ਏਅਰ ਨਾ ਕਰੋ, ਸਾਰੇ ਕੈਨੇਡਾ ਚ ਪਤਾ ਲੱਗ ਜਾਣੀਆਂ ਤੁਹਾਡੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਹੀਂ ਕਰਦੀਆਂ
4: ਲੇਡੀਆਂ।
0: ਚਲੋ, ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ, ਤੁਸੀਂ ਜੁੜਿਓ 647-300-5753 ਸਾਡੇ ਸਟੂਡੀਓ ਦਾ ਨੰਬਰ। ਲਓ ਜੀ, ਇੱਕ ਤੁਹਾਨੂੰ ਛੋਟਾ ਜਿਹਾ ਅਸੀਂ ਗੀਤ ਸੁਣਾਉਣੇ ਆ, ਤੇ ਗੀਤ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਫਿਰ ਕੰਟੀਨਿਊ ਅੱਗੇ ਰੱਖਾਂਗੇ। ਸੁਣੋ ਇੱਕ ਪਿਆਰਾ ਜਿਹਾ ਗੀਤ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਗੱਲਬਾਤ ਸਾਡੀ ਚੱਲ ਰਹੀ ਸੀ ਅੱਜ ਔਰਤ ਦੇ ਬਾਰੇ ਕਿਉਂਕਿ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ 2-3-4 ਅਕਤੂਬਰ ਨੂੰ ਹੋ ਰਹੀ ਹੈ ਉਹਦੇ ਵਿੱਚ ਅਸੀਂ ਮੇਨ ਵਿਸ਼ਾ ਹੀ ਇਸ ਵਾਰ ਜਿਹੜਾ ਰੱਖਿਆ ਨਾ ਕਿ ਪੰਜਾਬੀ ਸਾਹਿਤ ਦੇ ਵਿੱਚ ਔਰ ਪੰਜਾਬੀ ਸਮਾਜ ਦੇ ਵੱਖਰੇ ਵੱਖਰੇ ਜਿਹੜੇ ਸ਼ੋਭੇ ਨੇ ਚਾਹੇ ਉਹ ਕੋਈ ਵੀ ਹੈ 27 ਵਿਸ਼ੇ ਅਸੀਂ ਇਸ ਵਾਰ ਰੱਖੇ ਹੈ ਕਿ ਜਿੱਦਾਂ ਗੁਰਬਾਣੀ ਦੇ ਵਿੱਚ ਔਰਤ ਦਾ ਕੀ ਸਰੂਪ ਹੈ, ਪੰਜਾਬੀ ਫਿਲਮਾਂ ਵਿੱਚ ਔਰਤ ਦਾ ਕੀ ਬਿੰਬ ਹੈ, ਵਿਗਿਆਨ ਮਨੋਵਿਗਿਆਨ ਅਤੇ ਤਕਨੋਲੋਜੀ ਵਿੱਚ ਪੰਜਾਬਣਾਂ ਨੇ ਕੀ ਕੁਝ ਕੀਤਾ ਹੈ, ਕੰਮਕਾਜੀ ਔਰਤ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ, ਔਰਤ ਦੀ ਚੋਣ ਅਤੇ ਇੱਜ਼ਤ ਦਾ ਪ੍ਰਸ਼ਨ, ਔਰਤ ਦੀ ਆਜ਼ਾਦੀ ਦਾ ਪ੍ਰਸ਼ਨ, ਕਵਿਤਰੀਆਂ ਦੀ ਨਜ਼ਰ ਵਿੱਚ ਔਰਤ ਦਾ ਬਿੰਬ। ਇਹ ਬੜਾ ਖੂਬਸੂਰਤ ਬਲਵੀਰ ਜੀ ਮੈਨੂੰ ਲੱਗਿਆ ਕਿ ਕਵਿਤਰੀਆਂ ਦੀ ਨਜ਼ਰ ਵਿੱਚ ਔਰਤ ਦਾ ਬਿੰਬ। ਆਮ ਤੌਰ ਤੇ ਕਹਿੰਦੇ ਹੁੰਦੇ ਨਾ ਕਿ ਔਰਤ ਦੀ ਔਰਤ ਦੁਸ਼ਮਣ, ਇਹ ਬੜਾ ਵਧੀਆ ਹੈ ਕਿ ਕਵਿਤਰੀਆਂ ਜਿਹੜੀਆਂ ਔਰਤਾਂ ਜਿਹੜੀਆਂ ਔਰਤ ਬਾਰੇ ਕੀ ਸੋਚਦੀਆਂ, ਇਹ ਵੀ ਇੱਕ ਬੜਾ ਵਧੀਆ ਇੱਕ ਮੈਨੂੰ ਬਹੁਤ ਵਧੀਆ ਵਿਸ਼ਾ ਹੋਇਆ। ਇੱਕ ਹੋਰ ਚੀਜ਼ ਹੈ ਕਿ ਪੰਜਾਬੀ ਔਰਤ ਦੇ ਲੈਂਗਿਕ ਸਰੋਕਾਰ, ਬਹੁਤ ਸਾਰੇ ਸਾਡੇ ਪਿੰਡਾਂ ਦੇ ਵਿੱਚ ਤਾਂ ਖਾਸ ਤੌਰ ਤੇ ਇਹਨਾਂ ਕੰਮਾਂ ਨੂੰ ਡਿਵਾਈਡ ਕੀਤਾ ਹੁੰਦਾ ਭਾਈ, ਇਹ ਕੰਮ ਔਰਤਾਂ ਦੇ ਕਰਨ ਵਾਲੇ ਹੈ, ਇਹ ਕੰਮ ਮਰਦਾਂ ਦੇ ਕਰਨ ਵਾਲੇ ਹੈ, ਇਹ ਡਿਵਾਈਡ ਕੀਤਾ ਹੁੰਦਾ ਸਾਡੇ ਪੰਜਾਬ ਦੇ ਵਿੱਚ। ਔਰ ਬੜਾ ਵਧੀਆ ਵਿਸ਼ਾ ਹੈ ਕਿ ਇਹ ਪੋਸੀਬਲ ਹੈ ਇੱਥੇ ਕੈਨੇਡਾ ਦੇ ਵਿੱਚ। ਤੁਸੀਂ ਦੇਖ ਲਓ ਕਿਹੜਾ ਕੰਮ ਜਿਹੜੇ ਆਦਮੀ ਕਰਦੇ ਅਤੇ ਔਰਤਾਂ ਉਹ ਨਹੀਂ ਕਰਦੀਆਂ। ਉਹ ਵੱਡੇ ਵੱਡੇ ਟਰਾਲੇ ਮੈਂ ਦੇਖਦਾ, ਡਬਲ ਡਬਲ ਜਿਹੜੀਆਂ ਬੱਸਾਂ ਉਹ ਔਰਤਾਂ ਦੇਖਦੇ ਅਤੇ ਫਟਾਫਟ ਉਹ ਚਲਾਈ ਫਿਰਦੀਆਂ ਸੜਕਾਂ ਦੇ ਉੱਪਰ, ਅਤੇ ਘਰਾਂ ਦੇ ਵਿੱਚ ਦੇਖ ਲਓ ਮਰਦ ਮੈਂ ਕਈ ਦੇਖਦਾ ਉਹ ਬਰਤਨ ਵੀ ਮਾਂਜਦੇ ਸਾਫ਼ ਕਰ ਲੈਂਦੇ, ਉਹ ਕੱਪੜੇ ਵੀ ਧੋ ਲੈਂਦੇ। ਇੱਥੇ ਕੋਈ ਉਹ ਲੈਂਗਿਕ ਸਰੋਕਾਰ ਵਾਲਾ ਲੈਂਗਿਕ ਅਭੇਦਤਾ ਜਿਹੜੀ ਨਾ ਇੱਥੇ ਤਾਂ ਕੋਈ ਨਜ਼ਰ ਨਹੀਂ ਆਉਂਦੀ, ਲੇਕਿਨ ਸਾਡੇ ਪੰਜਾਬ ਦੇ ਵਿੱਚ ਅਜੇ ਵੀ ਬਰਕਰਾਰ ਹੈ। ਤੋ ਇਸ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ, ਅਤੇ ਲੇਕਿਨ ਉਸ ਤੋਂ ਪਹਿਲੇ ਇੱਕ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਲਾਂ ਆਪਣਾ ਮੈਸੇਜ ਵੀ, ਅਤੇ ਮੈਸੇਜ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਰੱਖੋ, ਆਪਾਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਨਾ ਜੀ। ਸੋ ਸਾਡੇ ਪ੍ਰਾਊਡ ਸਪੋਂਸਰਡ ਜੀ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕੋਈ ਗਰੋਸਰੀ, ਘਰ ਦੀ ਕਿਚਨ ਦਾ ਕੋਈ ਬਰਤਨ ਲੈਣਾ ਹੋਏ, ਆਪਣੇ ਰੈਸਟੋਰੈਂਟ ਦੀ ਕੋਈ ਗਰੋਸਰੀ ਲੈਣੀ ਹੋਵੇ ਬਲਕ ਦੇ ਵਿੱਚ, ਜਾਂ ਰੈਸਟੋਰੈਂਟ ਦਾ ਕੋਈ ਬਰਤਨ ਲੈਣਾ ਹੋਵੇ ਬਹੁਤ ਵੱਡੀ ਕਪੈਸਿਟੀ ਵਾਲਾ, ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੋਏ ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦਾ, ਔਰ ਕਿਸੇ ਵੀ ਮਾਤਰਾ ਦੇ ਵਿੱਚ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ, ਦਵਾਈ ਜਿਹੜੀਆਂ ਅਕਸਰ ਅਸੀਂ ਘਰ ਦੇ ਵਿੱਚ ਫਸਟ ਏਡ ਦੇ ਤੌਰ 'ਤੇ ਪੰਜਾਬ ਦੇ ਵਿੱਚ ਰੱਖਦੇ ਸੀ, ਉਹ ਤੁਹਾਨੂੰ ਹਰ ਕਿਸਮ ਦੀ ਦਵਾਈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਉਹਦੇ ਨਾਲ ਸੰਬੰਧਿਤ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਘਰ ਦੇ ਵਿੱਚ ਕੋਈ ਤੁਹਾਡੇ ਫੰਕਸ਼ਨ ਹੈ, ਕੋਈ ਸਮਾਗਮ ਤੁਸੀਂ ਰੱਖਿਆ ਹੋਇਆ ਤਾਂ ਪੰਜਾਬੀ ਥੀਮ ਡਿਵੈਲਪ ਕਰਨਾ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ, 905-200-3048-400। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਪਿਛਲੇ 3 ਦਹਾਕਿਆਂ ਤੋਂ ਜਾਣਿਆ ਪਹਿਚਾਣਿਆ ਨਾਮ, ਤੁਸੀਂ ਵਫੇ ਇਹਨਾਂ ਦਾ ਜ਼ਰੂਰ ਟਰਾਈ ਕਰੋ। 40-50 ਆਈਟਮਾਂ ਦਾ, ਤਰ੍ਹਾਂ ਤਰ੍ਹਾਂ ਦੀਆਂ ਕਲਾਸਿਕ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੇ ਸੈਲਡਸ, ਤਰ੍ਹਾਂ ਤਰ੍ਹਾਂ ਦੀਆਂ ਸਵੀਟ ਡਿਸ਼ਿਜ਼, ਔਰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਅਤੇ ਪੰਜਾਬੀ ਜ਼ਾਇਕੇ ਦਾ ਆਨੰਦ ਮਾਣੋਗੇ। ਸਟਰੀਟ ਫੂਡ ਤੁਸੀਂ ਇੰਜੋਏ ਕਰੋ, ਇਹਨਾਂ ਦਾ ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਟਿਫਨ ਤੁਸੀਂ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਡਿਸਾਈਡ ਕਰੋਗੇ, ਜੋ ਕੀਮਤ ਤੁਹਾਡੇ ਨਾਲ ਤੈਅ ਕਰਨਗੇ, ਤਾਂ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਜੋ ਮੈਨਿਊ ਡਿਸਾਈਡ ਕਰੋਗੇ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਾਉਣਗੇ। ਕੋਈ 100-125 ਆਦਮੀਆਂ ਦੇ ਲਈ ਹਾਲ ਦੀ ਜ਼ਰੂਰਤ ਹੈ ਤਾਂ ਤੁਸੀਂ ਹਾਲ ਵੀ ਬੁੱਕ ਕਰਵਾ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਅਤੇ ਤੁਸੀਂ ਫੋਨ ਕਰ ਸਕਦੇ ਹੋ 905-550-33-33-114 ਕੈਨੇਡੀ ਰੋਡ, ਔਰ 6403 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333 ਨੰਬਰ ਹੈ ਜੀ। ਸਾਡੇ ਇੱਕ ਕਾਲਰ ਨੇ ਚਰਨਦੀਪ ਜੀ, ਸਤਿ ਸ਼੍ਰੀ ਅਕਾਲ।
1: ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ
1: ਭਾਜੀ? ਜੀ ਮੈਂ ਗੁਰਦਾਸ ਮਾਨ ਗਾਣਾ ਸੁਣਨਾ ਚਾਹੁੰਦਾ, ਪਿੰਡ ਦੀ ਹਵਾ।
0: ਹਾਂ, ਗੁਰਦਾਸ ਮਾਨ ਦਾ ਤੈਨੂੰ ਸੁਣਾ ਤਾਂ ਦਿੱਤਾ ਹੁਣ ਯਾਰ, ਇੱਕ ਗਾਣਾ ਕਿੱਡਾ ਖੂਬਸੂਰਤ ਗਾਣਾ ਸੁਣਾਇਆ, ਚੰਦ ਵਾਂਗੂ ਰੱਖਣਾ, ਇਸ ਤੋਂ ਵਧੀਆ ਪਿੰਡ ਦੀ ਹਵਾ ਵਧੀਆ ਹੋਣੀ ਇਸ ਤੋਂ।
1: ਇਦਾਂ ਕਰੋ, ਪਿੰਡ ਦਾ ਲਾ ਲਓ ਗਾਣਾ।
0: ਚਲੋ ਹੁਣ ਹੁਣੇ ਸੁਣਾ ਦਿੰਦੇ, ਸੁਣਾ ਦਿੰਦੇ।
1: ਬੁਲਬੁਲ,
0: ਜ਼ਰੂਰ ਸੁਣਾਵਾਂ, ਜ਼ਰੂਰ ਸੁਣਾ। ਸੋ ਦੋਸਤੋ 647-357-5353 ਬਲਵੀਰ ਭੈਣ ਜੀ, ਮੈਂ ਗੱਲ ਕਰ ਰਿਹਾ ਸੀ ਜਿਸ ਵਿਸ਼ੇ ਦੇ ਬਾਰੇ ਕਿ ਇਹ ਪੱਖਪਾਤ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੈ ਨਾ, ਅਜੇ ਵੀ ਬਰਕਰਾਰ ਹੈ। ਕੁਛ ਇੱਕ ਕੰਮ ਜਿਹੜੇ ਐਸੇ ਨੇ ਨਾ, ਉਹ ਕਹਿੰਦੇ ਵੀ ਇਹ ਮਰਦਾਂ ਦੇ ਕਰਨ ਵਾਲੇ ਹੈ, ਕੁਛ ਇੱਕ ਕੰਮ ਐਸੇ ਜਿਹੜੇ ਉਹ ਕਹਿੰਦੇ ਇਹ ਔਰਤਾਂ ਦੇ ਕਰਨ ਵਾਲੇ ਹੀ ਹੈ। ਇੱਥੇ ਕਿਉਂ ਨਹੀਂ ਉਹ ਚੀਜ਼ ਜਿਹੜੀ ਲਾਗੂ ਹੁੰਦੀ? ਸਾਡੇ ਪੰਜਾਬ ਦੇ ਵਿੱਚ ਧੱਕੇ ਨਾਲ ਹੀ ਇਹ ਚੀਜ਼ਾਂ ਲਾਗੂ ਕਰੀ ਜਾਂਦੀ ਹੈ ਚੀਜ਼ਾਂ।
2: ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂਗੇ, ਆਪਾਂ ਪਹਿਲਾਂ ਵੀ ਇਹੀ ਗੱਲ ਕਰ ਚੁੱਕੇ ਹਾਂ ਕਿ ਕਿ ਔਰਤ ਨੂੰ
0: ਲੈ ਕੇ ਕਾਲਰ ਨੇ ਆਪਾਂ ਉਹਨਾਂ ਦੀ ਗੱਲ ਸੁਣ ਲਈਏ। 7391 ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਡਾਕਟਰ।
0: ਵਧੀਆ ਜੀ, ਵਧੀਆ, ਬਿਲਕੁਲ ਠੀਕ ਹੈ ਜੀ।
1: ਇਕੱਲਾ ਪੰਜਾਬ ਦੀ ਪ੍ਰੋਬਲਮ ਨਹੀਂ ਆ ਇਹ, ਆਪਣਾ ਜਿਹੜਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ,
0: ਚਲੋ ਪੰਜਾਬ ਕਹਿ ਲਓ, ਆਪਾਂ ਹਿੰਦੁਸਤਾਨ ਕਹਿ ਲਓ, ਅਸੀਂ ਥੋੜਾ ਜਿਹਾ ਕਿਉਂਕਿ ਪੰਜਾਬ ਨੂੰ ਬਿਲੋਂਗ ਕਰਦੇ, ਉੱਥੇ ਸਾਰੀਆਂ ਚੀਜ਼ਾਂ ਆਪਾਂ ਅੱਖੀ ਦੇਖੀਆਂ, ਤਾਂ ਕਰਕੇ ਆਪਾਂ ਉਹਨਾਂ ਦੇ ਗਵਾਹ ਬਣ ਸਕਦੇ ਹਾਂ ਵੀ ਇਹ ਚੀਜ਼ਾਂ ਅਸੀਂ ਦੇਖੀਆਂ ਭਾਈ। ਇਹ
1: ਟੋਟਲੀ ਰੋਂਗ, ਇਹ ਜਿਹੜਾ ਨਾ ਟੈਂਡੈਂਸੀ ਹੈ ਟੋਟਲੀ ਗਲਤ ਆ
0: ਜੀ।
1: ਦੂਜੀ ਗੱਲ ਇਹ ਹੈ ਜੇ ਤਾਂ ਇੱਕ ਆਪਾਂ ਐਗਜ਼ਾਮਪਲ ਦੇ ਤੌਰ ਤੇ ਕਹਿ ਦਿੰਦੇ ਹਾਂ ਵੀ ਘਰ ਦੇ ਵਿੱਚ ਜਿਹੜੀਆਂ ਲੇਡੀਜ਼ ਜਿਹੜਾ ਚੁੱਲ੍ਹਾ ਚੌਂਕਾ ਕਰਦੀਆਂ
0: ਜਾਂ
1: ਰੋਟੀ ਸਬਜ਼ੀ ਬਣਾਉਂਦੀ
0: ਜੀ ਜੀ,
1: ਉਹਨਾਂ ਨੂੰ ਉਹ ਜ਼ਰੂਰੀ ਆ, ਇੱਕ ਤਰ੍ਹਾਂ ਨਾਲ ਟਾਈਟਲ ਦਿੱਤਾ ਜਾਂਦਾ ਵੀ ਰੋਟੀ ਲੇਡੀ ਨੇ ਬਣਾਉਣੀ। ਦੁਨੀਆਂ ਦੇ ਵਿੱਚ ਸਰ ਗੂਗਲ ਕਰਕੇ ਦੇਖੋ ਜਿਹੜੇ ਟੌਪ ਦੇ ਸ਼ੈਫ ਆ ਉਹ ਮੇਲ।
0: ਹਾਂ ਹਾਂ, ਹੈਗੇ ਹੈਗੇ, ਬਿਲਕੁਲ ਹੈਗੇ।
1: ਇਸ ਕਰਕੇ ਇਹ ਕੋਈ ਬਹੁਤ ਸਿਆਣਪ ਵਾਲੀ ਗੱਲ ਨੀ। ਮੇਰੇ ਨਾਲ ਕਈ ਫਰੈਂਡ ਸੀਗੇ ਤਾਂ ਕਿਸੇ ਨੂੰ ਬਿਲੋਂਗ ਕਰਦੇ ਸੀ, ਅਸੀਂ ਕਹਿੰਦੇ ਘਰ ਹੱਥ ਨੀ ਲਾਉਂਦੇ, ਚਾਹ ਨੀ ਬਣਾਉਂਦਾ। ਇੱਕ ਬੰਦਾ ਕਹਿੰਦਾ ਮੈਂ ਚਾਹ ਨੀ ਬਣਾਉਣੀ ਆਉਂਦੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੇਰੀ ਘਰ ਵਾਲੀ ਚੱਲ ਜਾਵੇ ਤੂੰ ਤਾਂ ਭਾਈ ਭੁੱਖਾ ਮਰ ਜਾਏਗਾ। ਦੇਖੋ ਬਹੁਤ ਸਿਆਣੀ ਗੱਲ ਨਹੀਂ ਆ। ਦੇਖੋ ਹਰ ਕੰਮ ਹਰ ਇੱਕ ਬੰਦਾ ਨਹੀਂ ਕਰ ਸਕਦਾ, ਪਰ ਯੈਸ ਜਿਹੜੇ ਡੋਮੈਸਟਿਕ ਕੰਮ ਹੈ ਨਾ ਉਹਦੇ ਵਿੱਚ ਉਹ ਸਾਰੇ, ਕਿਉਂਕਿ ਇੱਥੇ ਤਾਂ ਬਰਾਬਰ ਦੀ ਦੌੜ ਆ ਜੀ,
0: ਇੱਥੇ ਤਾਂ ਬਰਾਬਰ
1: ਦੀ। ਤੁਸੀਂ ਕੰਮ ਕਰਦੇ ਆ ਤਾਂ ਜੇ ਮੈਂ ਕੰਮ ਕਰਦਾ ਤਾਂ ਮੇਰੀ ਵਾਈਫ ਵੀ ਕੰਮ ਕਰਦੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਇੰਡੀਆ ਦੇ ਵਿੱਚ ਵੀ ਇੱਦਾਂ ਹੀ ਹੋ ਰਿਹਾ, ਜਿਹੜੇ ਮੈਟਰੋਪੋਲੀਟਨ ਸਿਟੀ ਦਾ ਉੱਥੇ ਸਰ ਬਿਲਕੁਲ ਆਪਣੇ ਵਾਂਗੂ ਆ।
0: ਉੱਥੇ
1: ਮੈਂ ਅੱਜ ਤੋਂ 20 ਸਾਲ ਪਹਿਲਾਂ ਵੀ ਦੇਖਦਾ ਹੁੰਦਾ ਸੀਗਾ, ਹੁਣ ਜਿਹੜੀ ਸਾਈਬਰ ਹੱਬ ਆ ਉੱਥੇ ਸਾਡੇ ਬੈਚਮੇਟ ਨੇ।
0: ਨਹੀਂ ਉੱਥੇ ਭਾਵੇਂ ਹੁਣ ਆਪਣੇ ਦੇਖੋ, ਆਪਣੇ ਜਿਹੜੀ ਯੰਗ ਜਨਰੇਸ਼ਨ ਆਪਣੇ ਉੱਧਰ ਪੰਜਾਬ ਇੰਡੀਆ ਦੇ ਵਿੱਚ ਵੀ ਆ ਗਈ ਨਾ, ਉੱਥੇ ਵੀ ਉਹਨਾਂ ਨੂੰ ਪਤਾ ਹੈ ਕਿ ਇੱਕ ਆਦਮੀ ਦੀ ਜੌਬ ਦੇ ਨਾਲ ਤੁਸੀਂ ਵਧੀਆ ਲਾਈਫ ਨਹੀਂ ਜਿਉ ਸਕਦੇ, ਵਾਈਫ ਵੀ ਕੰਮ ਕਰਦੀ ਹੈ ਨਾਲ। ਤੇ ਜਦੋਂ ਦੋਨੋਂ ਜੀ ਕੰਮ ਕਰਨਗੇ ਨਾ, ਤੇ ਫਿਰ ਤੁਹਾਨੂੰ ਦੋਨਾਂ ਨੂੰ ਇੱਕ ਦੂਸਰੇ ਨੂੰ ਹਰ ਕੰਮ ਦੇ ਵਿੱਚ ਕੋਆਪਰੇਟ ਕਰਨਾ ਪੈਣਾ ਹੀ ਪੈਣਾ।
1: ਬਿਲਕੁਲ ਸਹੀ ਗੱਲ, ਇਕੁਇਲੀਬ੍ਰੀਅਮ ਜਿਹੜਾ ਨਾ ਜ਼ਰੂਰੀ ਆ। ਜੇ ਤੁਸੀਂ ਲਾਈਫ ਨੂੰ ਅੱਛੀ ਤਰ੍ਹਾਂ ਜੀਣਾ ਚਾਹੁੰਦੇ ਆ ਨਾ, ਤੇ ਤੁਹਾਨੂੰ ਇਹ ਇਕੁਏਸ਼ਨ ਨੂੰ ਬਰਾਬਰ ਕਰਨਾ ਹੀ ਪੈਣਾ।
0: ਜੀ ਜੀ, ਚਲ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ। ਸਤਿ ਸ੍ਰੀ ਅਕਾਲ ਜੀ ਗੋਲਡੀ, ਕੀ ਹਾਲ ਚਾਲ ਹੈ?
3: ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਆ?
0: ਕੀ ਹਾਲ ਚਾਲ? ਠੀਕ ਠਾਕ ਹੋ ਤੁਸੀਂ? ਤੁਹਾਡੀ ਆਵਾਜ਼, ਹਾਂਜੀ ਹਾਂਜੀ,
3: ਸਾਰੀ ਆਵਾਜ਼ ਠੀਕ ਹੈ? ਤੁਹਾਡੇ ਨਾਲ ਸ਼ੋਰ ਬਹੁਤ ਆ ਰਿਹਾ, ਮੈਨੂੰ ਸੁਣ ਆਈ
0: ਹੁਣ। ਹੁਣ ਆਵਾਜ਼ ਸਹੀ ਹੈ ਬਿਲਕੁਲ ਤੁਹਾਡੀ?
3: ਹਾਂਜੀ ਹਾਂਜੀ, ਠੀਕ ਠਾਕ ਜੀ,
0: ਵਧੀਆ ਵਧੀਆ, ਬਿਲਕੁਲ।
3: ਮੈਂ ਚਲੋ ਪਹਿਲਾਂ ਹੀ ਇਹ ਗੱਲ ਕਿਹਾ ਕਿ ਮਾਫੀ ਮੰਗਦਾ ਵੀ ਸੋ ਕੇ ਬੰਦਾ ਆਖੀਏ ਜਿੱਤ ਜੰਮੇ ਰਾਜਾਨ,
0: ਠੀਕ ਹੈ ਜੀ? ਇਹ ਤਾਂ ਮੈਂ ਕਹਿੰਦਾ ਗੁਰੂ ਸਾਹਿਬ ਨੇ ਸ਼ੁਰੂਆਤ ਕਰ ਦਿੱਤੀ ਕਿ ਔਰਤ ਦੀ ਜਿਹੜੀ ਹਾਲਤ ਇੰਨੀ ਵਧੀਆ। ਤੇ ਤੁਹਾਡੀ ਨਾ ਆਵਾਜ਼ ਪਿੱਛੋਂ ਡਿਸਟਰਬੈਂਸ ਆ ਰਹੀ, ਤੁਹਾਡੇ ਸਾਊਂਡ ਦੀ ਆਵਾਜ਼ ਬਹੁਤ ਜ਼ਿਆਦਾ ਆ ਗਈ ਤੁਹਾਡੀ। ਤੁਸੀਂ ਵੀ ਕੋਈ ਫੀਡਬੈਕ ਦੇਣੀ ਹੋਵੇ ਇਸ ਵਿਸ਼ੇ ਦੇ ਉੱਪਰ, ਬਹੁਤ ਵਧੀਆ ਵਧੀਆ ਵਿਸ਼ੇ ਜਿਹੜੇ ਅਸੀਂ ਰੱਖੇ ਇਸ ਵਾਰ, ਤੇ ਬੜਾ ਮਜ਼ਾ ਆਏਗਾ ਸੁਣਨ ਦਾ, ਵੀ ਤੁਸੀਂ ਵੀ ਆ ਸਕਦੇ ਹੋ। ਹਾਂ ਗੋਲਡੀ, ਠੀਕ ਹੈ ਹੁਣ ਆਵਾਜ਼? ਬਿਲਕੁਲ
3: ਤਾਮਿਲਨਾਡੂ ਜਾਂ ਕੇਰਲਾ ਪੜ੍ਹਿਆ ਲਿਖਿਆ ਨੀ, ਯੂਪੀ ਬਿਹਾਰ ਦੇ ਵਿੱਚ ਅਜੇ ਵੀ ਮੰਦੀ ਹਾਲਤ ਆ ਜਿਹੜੀ ਆ ਲੇਡੀਜ਼ ਦੀ,
0: ਬਿਲਕੁਲ ਹੈਗੀ ਹੈ, ਬਿਲਕੁਲ ਹੈਗੀ ਹੈ, ਬਿਲਕੁਲ ਹੈਗੀ ਹੈ।
3: ਕੁੱਟਲੇ ਮਾਰਦੇ ਆਪਣੇ

0: ਕਮਿਊਨਿਟੀ ਦੇਖ ਲੋ ਇੱਥੇ ਵੀ ਅਧਿਕਾਰ ਜ਼ਿਆਦਾ ਨੇ ਤਾਂ ਜਿਹੜੇ ਸਾਡੀ ਇੱਥੇ ਲੜਕੀਆਂ ਆਈਆਂ ਨੇ ਉਹਨਾਂ ਨੇ ਵੀ ਸਭ ਤੋਂ ਜ਼ਿਆਦਾ ਆਪਣੇ ਘਰ ਵਾਲਿਆਂ ਦੇ ਪਰਚੇ ਕਰਾਏ ਹੋਏ ਨੇ
1: ਇੱਥੇ ਸੌਖਾ ਜਿਹਾ ਕੰਮ ਉੱਥੇ ਤਲਾਕ ਹੁੰਦਾ ਵੀ ਸੌਖਾ ਨੀ ਨਾ ਫਿਰ
0: ਉੱਥੇ ਦੇਖੋ ਜੇ ਲੇਡੀਜ਼ ਉੱਥੇ ਹੁਣ ਉੱਥੇ ਸੂਟ ਲੇਡੀ ਸਾਡੀ ਪਾ ਲਵੇ ਕੋਈ ਹਨਾ ਧੀ ਭੈਣ ਪੰਜਾਬੀ ਜੁੱਤੀ ਨਾਲ ਉਹਦੇ ਵਰਗਾ ਮਤਲਬ ਉਹ ਸ਼ਿੰਗਾਰ ਕੋਈ ਨੀ ਇੱਥੇ ਹੁਣ ਨੰਗ ਪਾਉਣਾ ਚੱਲਦਾ ਜੀ ਇੱਥੇ ਅਧਿਕਾਰ ਨੇ
1: ਬਿਲਕੁਲ ਸਹੀ ਗੱਲ ਹੈ
0: ਇਹ ਚੀਜ਼ਾਂ ਦਾ ਨੁਕਸਾਨ ਵੀ ਹੈਗਾ ਨਾ ਆਪਾਂ ਜੇ ਥੋੜਾ ਵਾਲਾ ਕਿਤੇ ਕਹੋ ਜਿਹੜੇ ਜਿਹੜੀਆਂ ਸਟੇਟਾਂ 'ਚ ਹੈਗਾ ਜਾਂ ਜਿਹੜੀਆਂ ਕੰਟਰੀਆਂ 'ਚ ਉਹ ਮਾੜੀ ਗੱਲ ਹੈ ਦੇਖੋ ਤਾਂ ਵੱਢ ਟੁੱਕ ਫੁੱਟ ਮਾਰ ਪਰ ਜਿਹੜੇ ਹੁਣ ਜੇ ਤੁਸੀਂ ਜਮਾ ਹੀ ਖੁੱਲਾ ਛੱਡ ਦੋਗੇ ਤਾਂ ਫਿਰ ਵਿਆਹ ਵੀ ਨੀ ਕਰਾਉਣੇ ਜਿਸ ਨੇ ਦੇਖ ਲਓ ਕਿੰਨੇ
1: ਬਿਲਕੁਲ ਬਿਲਕੁਲ ਬਹੁਤ
0: ਕਮੀ ਕਿਸੇ 'ਚ ਨੀ ਹੋਈ ਮੁੰਡੇ ਕੁੜੀ ਨੇ ਵਿਆਹ ਹੀ ਨੀ ਹੋ ਰਿਹਾ 35-35 ਸਾਲ ਦੇ PR ਮੁੰਡੇ ਕੁੜੀਆਂ ਬੈਠੇ
1: ਚਲੋ ਬਹੁਤ ਵਧੀਆ ਗੋਲਡੀ ਬਹੁਤ ਵਧੀਆ ਫੀਡਬੈਕ ਦਿੱਤੀ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਦੋਸਤੋ 647-367-5353 6473 ਲੱਗਦਾ ਹੈ ਸਾਡੀ ਕਾਨਫਰੰਸ ਨਾ ਐਤਕੀ ਬਹੁਤ ਮਜ਼ਾ ਆਉਣ ਵਾਲਾ ਵਿਸ਼ੇ ਬੜੇ ਇੰਟਰਸਟਿੰਗ ਹੈ ਤੇ ਬਹੁਤ ਵਧੀਆ ਗੱਲਬਾਤ ਵੀ ਹੋਊਗੀ ਵੈਸੇ ਇਹਦੇ ਚ ਕੋਈ ਸ਼ੱਕ ਨਹੀਂ ਕਿ ਔਰਤ ਔਰ ਮਰਦ ਇੱਕ ਜ਼ਿੰਦਗੀ ਦੇ ਨਾ ਦੋ ਪਹੀਏ ਹੈਗੇ ਆ ਜੀ ਤੇ ਜ਼ਿੰਦਗੀ ਨੂੰ ਵਧੀਆ ਸਕੂਨ ਦੇ ਲਈ ਚਲਾਉਣ ਦੇ ਲਈ ਨਾ ਵਧੀਆ ਜ਼ਿੰਦਗੀ ਨੂੰ ਜਿਉਣ ਦੇ ਲਈ ਇਹਨਾਂ ਦੋਨਾਂ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਅਦਰਵਾਈਜ਼ ਇਹਨਾਂ ਦੇ ਵਿੱਚੋਂ ਇੱਕ ਦੇ ਵਿੱਚ ਵੀ ਕੋਈ ਫਾਲਟ ਪੈ ਗਿਆ ਨਾ ਤਾਂ ਤੁਹਾਡੀ ਜ਼ਿੰਦਗੀ ਦੀ ਜਿਹੜੀ ਗੱਡੀ ਹੈ ਨਾ ਉਹ ਲਾਈਨ ਦੇ ਉੱਤੋਂ ਉਤਰ ਜਾਊਗੀ
2: ਬਿਲਕੁਲ ਜਿਵੇਂ ਕਿ ਹੁਣੇ ਸਾਡੇ ਭਾਈ ਸਾਹਿਬ ਕਹਿ ਰਹੇ ਸੀਗੇ ਅਧਿਕਾਰਾਂ ਦੀ ਬਹੁਤ ਆਂਤ ਜਾਂ ਜ਼ਿਆਦਾ ਅਧਿਕਾਰ ਮਿਲਣਾ ਐਕਸੈਸ ਕੁਛ ਵੀ ਹੋਵੇ ਮੰਨ ਲਓ ਹੁਣ ਸਬਜ਼ੀ ਬਣਾਈ ਹੈ ਜੀ ਇੱਕ ਸਬਜ਼ੀ ਦੇ ਵਿੱਚ ਨਮਕ ਜ਼ਿਆਦਾ ਪੈ ਗਿਆ ਤਾਂ ਉਹ ਚਾਹੇ ਜਿੰਨੀ ਮਰਜ਼ੀ ਚੰਗੀ ਸ਼ੈਫ ਦੀ ਬਣਾਈ ਹੋਵੇ ਪਰ ਜਦੋਂ ਤੱਕ ਬੈਲੈਂਸ ਨਹੀਂ ਨਾ ਹੋਏਗਾ ਬਰਾਬਰ ਬੈਲੈਂਸ ਨਾ ਰੱਖਿਆ ਜਾਵੇਗਾ ਉਦੋਂ ਤੱਕ ਅਸੀਂ ਜਿਹੜਾ ਹੈ ਇੱਕ ਚੰਗਾ ਸਮਾਜ ਨਹੀਂ ਸਿਰਜ ਸਕਦੇ ਜੇਕਰ ਅਸੀਂ ਔਰਤ ਦੇ ਦਸ਼ਾ ਦੀ ਗੱਲ ਕਰਦੇ ਹਾਂ ਕਿ ਔਰਤ ਦੀ ਕਿਹੋ ਜਿਹੀ ਦਸ਼ਾ ਹੈ ਏਸ਼ੀਆ ਕੰਟਰੀ ਸਾਈਡ ਜਿਵੇਂ ਹੁਣ ਮੈਂ ਇਹ ਗੱਲ ਵੀ ਤੁਹਾਡੇ ਨਾਲ ਦੱਸਦੀ ਹਾਂ ਕਿ ਹੁਣ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਚੇਂਜ ਹੋ ਰਹੀਆਂ ਨੇ ਗੀਆਂ ਅਸੀਂ ਅਡੋਪਟ ਕਰ ਰਹੇ ਹਾਂ ਪਹਿਲਾਂ ਬਹੁਤ ਸਾਰਾ ਸੀਗਾ ਕਿ ਪਹਿਲਾਂ ਅਸੀਂ ਜਿਹੜਾ ਸੀਗਾ ਸਾਡਾ ਆਪਸੀ ਦੇਸ਼ਾਂ ਦਾ ਜਾਂ ਯੂਰਪ ਦਾ ਇੱਧਰਲੇ ਏਰੀਏ ਦਾ ਜਾਂ ਉਧਰ ਜਿਹੜਾ ਸੀ ਨਾ ਸੰਪਰਕ ਨਹੀਂ ਸੀਗਾ ਹੁਣ ਤਾਂ ਪੂਰਾ ਵਿਸ਼ਵ ਇੱਕ ਸਾਡੀ ਮੁੱਠੀ ਚ ਹੈਗਾ ਮੋਬਾਈਲਾਂ ਤੇ ਅਸੀਂ ਕਿਸੇ ਵੀ ਕੰਟਰੀ ਦਾ ਖਾਣਾ ਪੀਣਾ ਚੈੱਕ ਕਰ ਲੋ ਪਹਿਰਾਵਾ ਚੈੱਕ ਕਰ ਲੋ ਉੱਥੋਂ ਦੇ ਮਾਹੌਲ ਦੇਖ ਲੋ ਹਨਾ ਹੁਣ ਸਾਰਾ ਕੁਛ ਜਿਹੜਾ ਹੈ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਹੈ ਪਰ ਫਿਰ ਵੀ ਜਿਹੜੀ ਇੱਕ ਸਾਡੀਆਂ ਰੀਤ ਬਣ ਚੁੱਕੀ ਹੈ ਜਿਹੜੇ ਰਿਵਾਜ ਬਣ ਚੁੱਕੇ ਹੈ ਕਿ ਔਰਤ ਨੂੰ ਇਸ ਦਾਇਰੇ ਤੱਕ ਸੀਮਤ ਰੱਖਣਾ ਹੈ ਮਰਦ ਦੇ ਅਧਿਕਾਰ ਇਹ ਨੇ ਗੇ ਮਰਦ ਨੇ ਔਰਤ ਨੂੰ ਆਪਣੇ ਅੰਡਰ ਰੱਖਣਾ ਹੈ ਜਾਂ ਉਹਦੇ ਤੇ ਦਬਾਅ ਬਣਾ ਕੇ ਰੱਖਣਾ ਹੈ
1: ਇਹ ਹੈ ਨਹੀਂ ਹੈ ਹੈ ਹੁਣ ਕਿਸੇ ਸੰਵਿਧਾਨ ਚ ਵੀ ਨਹੀਂ ਹੈ ਨਾ ਇੱਥੇ ਨਾ ਆਪਣੇ ਪਰ ਇਹਨਾਂ ਵੀ ਸਾਡੇ ਅਜੇ ਨਾ ਸੋਸਾਇਟੀ ਦੇ ਵਿੱਚ ਚੀਜ਼ਾਂ ਹੈਗੀਆਂ
2: ਜਰੂਰ ਹੈ ਨਾ ਜੀ ਦੇਖੋ ਅਸੀਂ ਸੰਵਿਧਾਨ ਕਿਤਾਬੀ ਗੱਲਾਂ ਤਾਂ ਨਹੀਂ ਨਾ ਕਰ ਸਕਦੇ ਗੱਲ ਤਾਂ ਰਿਐਲਿਟੀ ਦੀ ਹੈ ਨਾ ਅਸਲ ਹਾਂ ਅਸਲੀਅਤ ਕੀ ਹੈ ਅਸਲੀਅਤ ਪਿੰਡਾਂ ਦੇ ਵਿੱਚ ਅੱਜ ਵੀ ਚਲੇ ਜਾਓ ਜੀ ਬਹੁਤ ਸਾਰੀਆਂ ਥਾਵਾਂ ਤੇ ਜੇਕਰ ਸੁਧਾਰ 20% ਤਾਂ 80% ਜਿਹੜੇ ਹੈ ਉਹ ਅਜੇ ਵੀ
1: ਤੁਸੀਂ ਦੇਖ ਲਓ ਕਿ ਦਾਜ ਦੇਣਾ ਤੇ ਦਾਜ ਲੈਣਾ ਕਾਨੂੰਨੀ ਤੌਰ ਤੇ ਜੁਰਮ ਹੈ ਕੀ ਦਾਜ ਦਿੱਤਾ ਨੀ ਜਾਂਦਾ ਜਾਂ ਦਾਜ ਲਿਆ ਨੀ ਜਾਂਦਾ
2: ਬਿਲਕੁਲ
1: ਸਗੋਂ ਮੇਰਾ ਖਿਆਲ ਹੈ ਉਸ ਤੋਂ ਜ਼ਿਆਦਾ ਹੈਗਾ
3: ਸਭ ਕੁਛ
2: ਤਰੀਕੇ ਬਦਲ ਗਏ ਆ ਦੇਖੋ ਤਰੀਕੇ ਬਦਲ ਗਏ ਆ ਮੈਂ ਕਈ ਵਾਰ ਕਹਿੰਦੀ ਹੁੰਦੀ ਆ ਕਿ ਔਰਤ ਨੂੰ ਜਿਹੜਾ ਹੈ ਤੁਸੀਂ ਗੱਲ ਕਰਦੇ ਹੋ ਕਿ ਕੁੜੀਆਂ ਨੂੰ ਅਸੀਂ ਕੁੜੀਆਂ ਨੂੰ ਪੜ੍ਹਾ ਰਹੇ ਹਾਂ ਪਰ ਇੱਕ ਮੈਂ ਇਹ ਵੀ ਦੇਖਦੀ ਹਾਂ ਕਿ ਅੱਜ ਕੁੜੀਆਂ ਨੂੰ ਪੜ੍ਹਾਉਣ ਦਾ ਜਿਹੜਾ ਸੀਗਾ ਸਾਡੇ ਪੰਜਾਬ ਚ ਪਿਛਲੇ 3 ਸਾਲ ਬੜਾ ਰੁਝਾਨ ਜਿਹੜਾ ਸੀਗਾ ਰੁਝਾਨ ਇਹ ਹੋ ਗਿਆ ਸੀ ਕਿ ਬਾਹਰ ਕੈਨੇਡਾ ਦੂਜੇ ਅਮੈਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ ਜਾਣ ਲਈ ਕੁੜੀਆਂ ਨੂੰ ਪੜ੍ਹਾਉਣ ਲੱਗ ਗਏ ਜੀ ਆਈਲੈਟਸ ਕਰਾਓ ਮੁੰਡਿਆਂ ਵਾਲੇ ਪੈਸੇ ਲਾਣਗੇ ਤੇ ਕੁੜੀਆਂ ਬਾਹਰ ਲੈ ਕੇ ਜਾਣਗੀਆਂ ਮੁੰਡਿਆਂ ਨੂੰ ਇਹ ਦੇਖੋ ਕੁੜੀਆਂ ਨੂੰ ਪੜ੍ਹਾਇਆ ਕਾਹਦੇ ਵਾਸਤੇ ਜਾ ਰਿਹਾ ਸੀ ਸਿਰਫ ਮੁੰਡਿਆਂ ਨੂੰ ਬਾਹਰ ਭੇਜਣ ਲਈ ਹਨਾ ਤਾਂ ਹਰ ਤਰੀਕੇ ਦੇ ਜਿਹੜੇ ਹੈ ਕਿ ਕਿਸੇ ਜਿੱਥੇ ਇੱਕ ਪਾਸਾ ਸਹੀ ਹੈ ਤਾਂ ਉਹਦੇ ਨਾਲ ਨਾਲ ਗਲਤ ਵੀ ਚੱਲਦਾ ਹੈ ਜਿਵੇਂ ਹੁਣੇ ਗੱਲ ਕਰਕੇ ਹਟੇ ਆ ਵੀ ਕੈਨੇਡਾ ਦੇ ਵਿੱਚ ਔਰਤਾਂ ਨੂੰ ਅਧਿਕਾਰ ਬਹੁਤ ਨੇ ਪਰ ਉਹਨਾਂ ਅਧਿਕਾਰਾਂ ਦੀ ਦੁਰਵਰਤੋਂ ਹੋ ਰਹੀ ਹੈ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਸਮਾਜ ਦੇ ਰੀਤੀ ਰਿਵਾਜ ਨੇ ਉਹਨਾਂ ਦੇ ਵਿੱਚ ਔਰਤ ਨੂੰ ਜਿਹੜਾ ਹੈ ਘਰ ਦੇ ਵਿੱਚ ਰੱਖਿਆ ਜਾਣਾ ਅਸੀਂ ਕਈ ਵਾਰ ਇਤਿਹਾਸ ਪੜ੍ਹਦੇ ਹਾਂ ਕਿ ਉਸ ਟਾਈਮ ਹੋ ਸਕਦਾ ਹਾਲਾਤ ਇਹੋ ਜਿਹੇ ਸੀ ਡਾਕੂ ਆ ਜਾਂਦੇ ਸੀ ਹਮਲਾਵਰ ਆਉਂਦੇ

0: ਸੀ, ਬਾਹਰਲੇ ਦੇਸ਼ਾਂ ਤੋਂ ਹਮਲੇ ਹੁੰਦੇ ਸੀ ਤਾਂ ਔਰਤਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੂੰ ਘਰਾਂ ਦੇ ਵਿੱਚ ਸੇਫ ਰੱਖਣਾ ਇੱਕ ਉਸ ਟਾਈਮ ਦਾ ਉਸ ਟਾਈਮ ਦੀ ਜ਼ਰੂਰਤ ਵੀ ਹੋ
1: ਸਾਡੇ ਇੱਕ
0: ਸਕਦੀ।
1: ਕਾਲਰ ਨੇ ਜੀ 3622, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਡਾਕਟਰ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
2: ਜਿਹੜਾ ਸਾਡਾ ਵਿਸ਼ਾ ਚੱਲ ਰਿਹਾ ਜੀ ਅੱਜ, ਵੈਸੇ ਕੈਨੇਡਾ ਦਾ ਤੇ ਇੰਡੀਆ ਦਾ ਬਹੁਤ ਫਰਕ
1: ਹੈਗਾ ਹੈ, ਸਾਡੇ ਤਾਂ ਕਲਚਰਲ ਡਿਫਰੈਂਸ ਹੀ ਬਹੁਤ ਹੈ ਨਾ। ਇੱਥੋਂ ਦੇ ਕੰਟੈਕਸਟ ਚ ਔਰਤ ਦਾ ਪ੍ਰਸੰਗ ਇੱਥੇ ਹੋਰ ਹੈ, ਸਾਡੇ ਪੰਜਾਬ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਉੱਥੋਂ ਤੇ ਇੱਥੋਂ।
2: ਹਾਂਜੀ, ਇੱਥੇ ਔਰਤਾਂ ਨੂੰ ਜ਼ਿਆਦਾ ਅਧਿਕਾਰ ਨੇ, ਇੰਡੀਆ ਵਿੱਚ ਮਰਦਾਂ ਨੂੰ ਜ਼ਿਆਦਾ ਅਧਿਕਾਰ ਨੇ।
1: ਮਰਦਾਂ ਨੂੰ ਜ਼ਿਆਦਾ ਅਧਿਕਾਰ ਨਹੀਂ, ਸਾਡੇ ਸੰਵਿਧਾਨ ਦੇ ਵਿੱਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਹੈਗੇ ਇੰਡੀਆ ਦੇ ਵਿੱਚ, ਪਰ ਪ੍ਰੈਕਟੀਕਲੀ ਸੋਸਾਇਟੀ ਦੇ ਵਿੱਚ ਨਹੀਂ, ਸੰਵਿਧਾਨ ਤੱਕ ਹੀ ਰਹਿ ਗਏ। ਬਿਲਕੁਲ ਤੁਹਾਡੀ ਗੱਲ,
2: ਉੱਥੇ ਤੱਕ ਹੀ ਰਹਿ ਗਏ। ਹਾਂਜੀ ਹਾਂ, ਉਹ ਪ੍ਰੈਕਟੀਕਲੀ ਨਹੀਂ ਹੋ ਰਹੇ, ਪਰ ਉਹ ਦੇਖ ਲਓ ਸਰਪੰਚ ਬਣਦੀ ਆ ਲੇਡੀਜ, ਪਰ ਉਹ ਸੈਨ ਉਹਦਾ ਘਰ ਵਾਲਾ ਕਰਦਾ ਵਾ
1: ਕਰਦਾ। ਹਾਂ ਇਹ ਵੀ ਹੈ।
2: ਹਾਂਜੀ ਹਾਂ,
1: ਕੋਈ ਕੌਂਸਲਰ ਹੋਰ ਹੁੰਦਾ, ਸਰਪੰਚ ਹੋਰ ਹੁੰਦਾ, ਤੇ ਘਰ ਵਾਲਾ ਹੀ ਸਾਈਨ ਕਰੀ ਜਾਂਦਾ ਉੱਥੇ। ਦੇਖੋ
2: ਘਰ ਵਾਲਾ ਹੀ ਸਾਈਨ ਕਰਦਾ, ਘਰ ਦੇ ਵਿੱਚ ਵੀ ਕਹੂ ਮੈਂ ਸਾਈਨ ਕਰ ਦਿੰਦਾ, ਕੋਈ ਨਾ ਉਹਦੇ ਕਰ ਦੇਣੇ ਜੀ।
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਮਿਹਰਬਾਨੀ ਮਿਹਰਬਾਨੀ।
0: ਤੇ ਜਿਹੜੀ ਹੁਣ ਆਪਾਂ ਗੱਲ ਕਰੀਏ, ਜਿਹੜੀ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਇੱਥੋਂ ਦੀ, ਇਸੇ ਲਈ ਇਹ ਵਿਸ਼ੇ ਰੱਖੇ ਗਏ ਨੇ ਕਿ ਇਹਨਾਂ ਤੇ ਵਿਚਾਰ ਚਰਚਾ ਹੋ ਸਕੇ, ਜਿਵੇਂ ਇੱਥੋਂ ਦੇ ਹਾਲਾਤਾਂ ਦੇ ਅਨੁਸਾਰ ਕੀ ਸੋਚ ਹੈ, ਕਿਹੋ ਜਿਹੇ ਤਰੀਕੇ ਦੇ ਨਾਲ ਮਰਦ ਕੀ ਸੋਚਦੇ ਆ, ਔਰਤਾਂ ਕੀ ਸੋਚਦੀਆਂ ਨੇ, ਇਸੇ ਵਿਸ਼ੇ ਨੂੰ ਜੇਕਰ ਅਸੀਂ ਏਸ਼ੀਆ ਦੇ ਇਲਾਕੇ ਵਿੱਚ ਦੇਖਿਆ ਜਾਵੇ, ਭਾਰਤ ਦੇ ਵਿੱਚ ਦੇਖਿਆ ਜਾਵੇ, ਤਾਂ ਭਾਰਤ ਦੇ ਜਾਂ ਖਾਸ ਤੌਰ ਤੇ ਜਿਵੇਂ ਪੰਜਾਬ ਤੋਂ ਬਹੁਤ ਸਾਰੇ ਡੈਲੀਗੇਟਸ ਆ ਰਹੇ ਨੇ, ਉੱਥੋਂ ਦੇ ਹਾਲਾਤਾਂ ਨੂੰ ਲੈ ਕੇ ਇਹਨਾਂ ਦੀ ਕਿਹੋ ਜੀ ਜਿਹੜੀ ਹੈਗੀ ਹੈ ਵਿਚਾਰ ਚਰਚਾ ਹੋਏਗੀ। ਇਹ ਬੜਾ ਇੰਟਰਸਟਿੰਗ ਵਿਸ਼ਾ ਹੋਣ ਵਾਲਾ ਹੈਗਾ, ਨਾਲ ਨਾਲ ਇਹਦੇ ਤੇ ਇੱਕ ਵਧੀਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਹੋ ਸਕਦਾ ਕਿ ਔਰਤ ਨੂੰ ਵੀ ਸਮਝਣਾ ਪਏਗਾ, ਜੇਕਰ ਤੁਹਾਨੂੰ ਇਹਨਾਂ ਕੰਟਰੀਆਂ ਦੇ ਵਿੱਚ ਅਧਿਕਾਰ ਮਿਲੇ ਨੇ ਤਾਂ ਉਹਨਾਂ ਅਧਿਕਾਰਾਂ ਨੂੰ ਕਿਵੇਂ ਵਰਤਣਾ ਹੈ ਸਹੀ ਤਰੀਕੇ ਦੇ ਨਾਲ। ਸਮਾਜ ਦੇ ਵਿੱਚ ਇੱਕ ਚੰਗਾ ਸਮਾਜ ਉਦੋਂ ਹੀ ਬਣੇਗਾ ਜੇਕਰ ਇੱਕ ਚੰਗਾ ਘਰ ਹੋਏਗਾ, ਘਰ ਦੇ ਵਿੱਚ ਔਰਤ ਦੀ ਤੇ ਮਰਦ ਦੀ ਜਿਹੜੀ ਹੈਗੀ ਦੋਨਾਂ ਦੀ ਹੀ ਬਰਾਬਰਤਾ ਜ਼ਰੂਰੀ ਹੈ, ਔਰ ਉਹ ਹੀ ਅੱਗੇ ਜਾ ਕੇ ਇੱਕ ਘਰ ਤੋਂ ਹੀ ਸਮਾਜ ਬਣਦਾ ਹੈਗਾ, ਠੀਕ ਹੈ, ਇਕਾਈ ਤੋਂ ਹੀ ਅੱਗੇ ਜਾ ਕੇ ਸਮਾਜ ਨੂੰ। ਤੇ ਇਸੇ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਵੀ ਦੇਖਣਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਉੱਥੇ ਭਾਰਤ ਦੇ ਵਿੱਚ ਮਰਦਾਂ ਨੂੰ ਅਧਿਕਾਰ ਸਾਡੇ ਰੀਤੀ ਰਿਵਾਜ ਦੇ ਹਿਸਾਬ ਨਾਲ ਨੇ, ਕਿਉਂਕਿ ਸੰਵਿਧਾਨ ਤਾਂ ਸਾਨੂੰ ਦਿੰਦਾ ਬਰਾਬਰਤਾ, ਹਾਲਾਂਕਿ ਅਸੀਂ 33% ਤੇ ਹੀ ਬੈਠੇ ਹਾਂ, ਜੇ ਵੀ ਸਾਨੂੰ ਵੋਟਾਂ ਦੇ ਵਿੱਚ 50% ਨਹੀਂ ਮਿਲਿਆ, ਪਰ ਫਿਰ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਔਰਤ ਨੂੰ ਫਿਰ ਵੀ ਪਿੱਛੇ ਰੱਖਿਆ ਜਾ ਰਿਹਾ, ਇਹ ਸਿਨੇਰੀਓ ਵੀ ਗਲਤ ਹੈ। ਇੱਥੇ ਔਰਤਾਂ ਆਪਣੇ ਅਧਿਕਾਰਾਂ ਦਾ ਮਿਸ ਯੂਜ਼ ਕਰ ਰਹੇ ਨੇ, ਉਹ ਵੀ ਗਲਤ ਹੈ, ਤਾਂ ਬੈਲੈਂਸ ਬਣਾਉਣਾ
1: ਮੈਨੂੰ ਬਹੁਤ ਵਧੀਆ ਲੱਗਦੀ ਆਈਟਮ ਉਹਦੀ ਤਿਆਰੀ। ਤੁਸੀਂ ਕਿੰਨੇ ਕੁ ਗਰੁੱਪ ਮੈਂਬਰ ਹੁੰਦੇ ਹੋ ਜਿਹੜਾ ਵੈਲਕਮ ਸੌਂਗ ਦੇ ਵਿੱਚ ਕਿੰਨੇ ਕੁ ਜਾਣੇ ਪੇਸ਼ ਕਰਦੇ ਹੋ?
3: ਅਸੀਂ ਘੱਟੋ ਘੱਟ 7-8 ਜਣੀਆਂ ਹੁੰਦੇ ਆ
1: ਜੀ,
3: ਤੇ ਉਹਦੇ ਨਾਲ ਇਹ ਹੋ ਜਾਂਦਾ ਹੈ ਜਿਵੇਂ ਕਿ ਇੱਕ ਕੱਲੀ ਪਰੌਂਠੀ ਰੱਖ ਦੋ, ਉਹਦੇ ਤੇ ਮੱਖਣ ਘਿਓ ਲਸਣ ਆਪਣਾ ਦਹੀਂ ਲੱਸੀ ਨਾ ਰੱਖੋ ਤੇ ਉਹਦਾ ਇੰਨਾ ਪ੍ਰਭਾਵ ਨਹੀਂ ਪੈਂਦਾ।
1: ਚਲੋ ਤੁਸੀਂ ਇੱਕ ਛੋਟੀ ਜਿਹੀ ਲਾਈਨ ਬੋਲ ਕੇ ਸੁਣਾਓ, ਲਾਈਨ ਕੀ ਹੋਣੀ ਪਹਿਲੇ ਸੌਂਗ ਦੀ, ਜਿਹੜੀ ਇੱਕ ਲਾਈਨ ਬੋਲ ਕੇ ਸੁਣਾ ਦਿਓ।
3: ਆਓ

0: ਜੀ ਸਾਰੇ ਆਓ ਤੇ ਰੌਣਕਾਂ ਲਾਓ ਤੇ ਪੂਰਾ ਪ੍ਰੋਗਰਾਮ ਦੇਖੋ। ਥੈਂਕ ਯੂ ਸਾਰਿਆਂ ਦਾ,
1: ਸ਼ੁਕਰੀਆ ਜੀ। ਲਓ ਸਾਡੇ ਪ੍ਰੋਗਰਾਮ ਦੀ ਹੁਣ ਸਮਾਪਤੀ ਹੈ ਤੇ ਅਸੀਂ ਇੱਕ ਛੋਟਾ ਜਿਹਾ ਮੈਸੇਜ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅਸੀਂ ਸਮਾਪਤ ਕਰਾਂਗੇ। ਸਾਡੇ ਇੱਕ ਕਾਲਰ ਆ ਗਏ ਨੇ, ਅਸੀਂ ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਹਾਂਜੀ ਦਵਿੰਦਰ, ਕੀ ਹਾਲ ਚਾਲ ਹੈ?
2: ਹਾਂਜੀ ਹਾਂਜੀ, ਮੈਂ ਤਾਂ ਇੱਕ ਥੋੜੀ ਜਿਹੀ ਗੱਲ ਕਰਨੀ ਸੀ ਤੇ ਭੈਣ ਜੀ ਉਹਨਾਂ ਦੀ ਇਨਫੋਰਮੇਸ਼ਨ ਥੋੜੀ ਇੱਥੇ ਗਲਤ ਹੈ ਵੀ 33% ਪੈਣ
0: ਲੇਡੀਜ਼,
2: 33% ਤੇ ਲੇਡੀਜ਼ ਨੇ ਜਰਨਲ ਤੇ ਐਸਸੀ, 33% ਹੈਗਾ ਐਸਸੀ ਕੋਟਾ, 33 ਹੈਗਾ ਆਪਣੇ ਜਰਨਲ ਵਰਗ ਕੋਲ।
1: ਨਹੀਂ ਆਪਣੇ ਉਧਰ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਵਿੱਚ ਮੇਰੇ ਖਿਆਲ ਸਰ,
2: ਹਾਂਜੀ ਹਾਂਜੀ ਹਾਂਜੀ, ਮੈਂ ਪੰਜਾਬ ਦੀ ਗੱਲ ਕਰ ਰਿਹਾ ਸੀ, ਲੇਡੀਜ਼ ਨੂੰ 33 ਨਹੀਂ ਉਹ 33 ਸਾਰਿਆਂ ਨੂੰ 33 ਹੀ ਹੈ।
1: ਨਹੀਂ ਆਪਣੇ ਉੱਥੇ ਹੈਗਾ ਕਿ ਜਿਹੜੀਆਂ ਆਮ ਨੌਕਰੀਆਂ ਦੇ ਵਿੱਚ ਤਾਂ ਮੇਰਾ ਖਿਆਲ 50% ਤੋਂ ਵੀ ਉੱਤੇ ਹੈ ਨੌਕਰੀਆਂ ਚ, ਤੇ ਪੋਲਿਟਿਕਸ ਚ ਜੇ ਉਹਨਾਂ ਨੇ 33% ਸੰਵਿਧਾਨ ਚ ਉਹਨਾਂ ਨੇ
3: ਜਦੋਂ ਸਦਨ ਦੇ ਵਿੱਚ ਬੈਠਦੇ 33% ਸਾਡੀ
2: ਸੰਖਿਆ।
1: ਸ਼ੁਕਰੀਆ, ਮਿਹਰਬਾਨੀ। ਸੋ ਦੋਸਤੋ, ਮਿਲਾਂਗੇ ਅਸੀਂ ਹੁਣ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ, ਤੇ ਹੁਣ ਆਪਾਂ ਜੀ ਲੈਨੇ ਇਜਾਜ਼ਤ ਅੱਜ ਦੇ ਪ੍ਰੋਗਰਾਮ ਦੀ। ਸਾਡੇ ਸਗੋਂ ਮੈਸੇਜ ਵੀ ਰਹਿ ਗਏ ਦੋਸਤਾਂ ਮਿੱਤਰਾਂ ਦੇ, ਤੇ ਕੱਲ ਗੱਲਬਾਤ ਕਰਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: Wow, Mom. Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-7

0: ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

ਪ੍ਰੋਗਰਾਮ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਦਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਕੀ ਹਾਲ ਚਾਲ ਨੇ ਸਭ ਦੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਵਨ ਐਂਡ ਓਨਲੀ, ਚਲੋ AM 530 ਹਾਈ ਡੈਫੀਨੇਸ਼ਨ, ਵਨ ਐਂਡ ਓਨਲੀ AM ਦੀ ਇੱਕੋ ਇੱਕ HD ਫ੍ਰੀਕੁਐਂਸੀ ਤੋਂ ਤੁਹਾਡੇ ਲਈ ਅਸੀਂ ਹਾਜ਼ਰ ਹਾਂ ਤੇ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਸ਼ਾਮ ਨੂੰ। ਤੇ ਆ ਜਾਓ ਫਿਰ, ਕਰਾਈਏ ਫਿਰ ਬੱਲੇ ਬੱਲੇ।

ਕਿਆ ਬਾਤ ਹੈ। ਸੋ ਰੌਣਕ ਮੇਲਾ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਆਲਵੇਜ਼ ਇੰਜੋਏ ਕਰਦੇ ਹੋ ਤੇ ਬੜੇ ਲੰਬੇ ਸਮੇਂ ਤੋਂ ਇੰਜੋਏ ਕਰ ਰਹੇ ਹੋ। ਸੋ ਆ ਜਾਓ ਫਿਰ ਕਰਦੇ ਹਾਂ ਕੁਝ ਗੱਲਾਂ ਬਾਤਾਂ ਮਿੱਠੀਆਂ ਪਿਆਰੀਆਂ, ਕੁਝ ਥੋੜੀਆਂ ਕੁਝ ਸਾਡੀਆਂ। ਤੇ ਹੈ ਨਹੀਂ ਸੀ ਆਪਣੇ ਫਿਰੋਜ਼ ਖਾਨ ਜੀ ਦਾ ਗੀਤ ਹੈ ਕਿ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ, ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ। ਸੋ ਦੇਖੋ ਜ਼ਿੰਦਗੀ ਦੇ ਵਿੱਚ ਇਹੀ ਹੈ, ਕਈ ਵਾਰ ਨਾ ਕਿਸੇ ਨਾਲ ਗੱਲਬਾਤ ਤੁਸੀਂ ਕਰ ਰਹੇ ਹੋ, ਜ਼ਰੂਰੀ ਨਹੀਂ ਵੀ ਕੋਈ ਤੁਹਾਡੀ ਮਹਿਬੂਬਾ ਹੀ ਹੈ, ਕਿਸੇ ਨਾਲ ਵੀ ਗੱਲਬਾਤ ਕਰ ਰਹੇ ਹੋ ਤਾਂ ਜੀ ਕਰਦਾ ਕਿ ਗੱਲਬਾਤ ਮੁੱਕੇ ਹੀ ਨਾ। ਕਈ ਯਾਰ ਦੋਸਤ ਹੁੰਦੇ ਜਿਹਨਾਂ ਨਾਲ ਤੁਹਾਡੀ ਬਣਦੀ ਬਹੁਤ ਹੈ, ਕਈ ਚਲੋ ਆਫਕੋਰਸ ਜੇ ਕੋਈ ਆਸ਼ਕੀ ਹੈ, ਜੇ ਕੋਈ ਕਿਤੇ ਨਾ ਕਿਤੇ ਤੁਹਾਡੀ ਗੱਲ ਬਣ ਗਈ, ਫਿਰ ਇਹ ਹੁੰਦਾ ਕਿ ਗੱਲਬਾਤ ਇਹਦੇ ਨਾਲ ਬਸ ਕਰੀ ਜਾਈਏ ਕਰੀ ਜਾਈਏ। ਤਾਂ ਹੀ ਤਾਂ ਰਾਤਾਂ ਨੂੰ ਨਾ ਜਦੋਂ ਫਿਰ ਨਵਾਂ ਨਵਾਂ ਪਿਆਰ ਹੁੰਦਾ, ਆਪਾਂ ਪਿਛਲੇ ਹਫ਼ਤੇ ਗੱਲ ਵੀ ਕਰ ਰਹੇ ਸੀ, ਨਵਾਂ ਨਵਾਂ ਪਿਆਰ ਹੁੰਦਾ ਤਾਂ ਫਿਰ ਅਗਲਾ ਕਹਿੰਦਾ ਯਾਰ ਬਸ ਸਾਰੀ ਰਾਤ ਹੀ ਭਾਵੇਂ ਗੱਲ ਕਰੀ ਜਾਓ, ਪਤਾ ਨਹੀਂ ਚੱਲਦਾ ਕਿ ਸਮਾਂ ਕਿੱਥੇ ਗਿਆ। ਸੋ ਪ੍ਰੋਗਰਾਮ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3333 7905-673-3333 7905-673-3333 7 ਤੇ ਗੱਲਬਾਤ ਥੋੜੀ ਅਤੇ ਸਾਡੀ ਹੋ ਰਹੀ ਹੈ ਤੇ ਪ੍ਰੋਗਰਾਮ ਹੈ ਇੱਕੋ ਇੱਕ ਪੰਜਾਬੀ ਦਾ 905-673-3333 7।

0: ਆਵੇ ਵਾ ਮੋਢੇ ਤੋਂ ਤਿਲਕ ਦਾ ਜਾਵੇ ਸਤਾਰਾਂ ਬਲ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋ ਵੈਰੀ ਗੁੱਡ ਦੁਪੱਟਾ ਸੱਤ ਰੰਗ ਦਾ ਤੇ ਅੱਜ ਕੱਲ੍ਹ ਤਾਂ ਦੁਪੱਟਿਆਂ ਦੀ ਇੱਕ ਪਹਿਲਾਂ ਪਹਿਲਾਂ ਇੱਕ ਸਮਾਂ ਜਿਹਾ ਆਇਆ ਸੀ ਦੇਖੋ ਆਪਣਾ ਜਿਹੜਾ ਪਹਿਰਾਵਾ ਹਮੇਸ਼ਾ ਸਦਾ ਬਹਾਰ ਹੀ ਹੈ ਕੁੜਤੇ ਪਜਾਮੇ ਹੋ ਗਏ ਕੁੜਤਾ ਚਾਦਰਾ ਹੋ ਗਿਆ ਲੇਡੀਜ਼ ਸੂਟ ਹੋ ਗਏ ਹਮੇਸ਼ਾ ਯਾਰ ਬਹੁਤ ਕਹਿੰਦੇ ਹੁੰਦੇ ਨਾ ਕਿ ਟੋਪ ਆਫ ਦਾ ਲਾਈਨ ਫੈਸ਼ਨ ਆ ਬਟ ਇੱਥੋਂ ਦੀ ਜੇ ਗੱਲ ਕਰੀਏ ਕਿਤੇ ਨਾ ਇੱਕ ਸਮਾਂ ਜਿਹਾ ਆਇਆ ਸੀ ਬੱਚੇ ਆਪਣੇ ਪੇਰੈਂਟਸ ਨੂੰ ਕਹਿੰਦੇ ਹੁੰਦੇ ਸੀ ਕਿ ਮੋਮ ਡੈਡ ਮੈਂ ਨਹੀਂ ਕੁੜਤਾ ਪਜਾਮਾ ਪਾਉਣਾ ਕੁੜੀਆਂ ਕਹਿੰਦੀਆਂ ਸੀ ਮੋਮ ਡੈਡ ਮੈਂ ਨਹੀਂ ਸੂਟ ਪਾਉਣਾ ਤੇ ਪਿਛਲੇ ਦਸਾਂ ਕੁ ਬਾਰਾਂ ਕੁ ਸਾਲਾਂ ਤੋਂ ਇੱਕ ਐਸਾ ਟ੍ਰੈਂਡ ਚੱਲਿਆ ਕਿ ਹੁਣ ਸਪੈਸ਼ਲ ਬੱਚੇ ਕੁੜਤੇ ਪਜਾਮੇ ਕੁੜਤੇ ਚਾਦਰੇ ਤੇ ਕੁੜੀਆਂ ਸੂਟ ਆਦਿ ਸਪੈਸ਼ਲ ਤੌਰ ਤੇ ਆਰਡਰ ਕਰਦੇ ਆ ਪੇਰੈਂਟਸ ਤੋਂ ਕਿ ਯਾਰ ਸਾਨੂੰ ਚਾਹੀਦੇ ਆ ਹੁਣ ਜਿਹੜੇ ਯੰਗਸਟਰ ਨੇ ਉਹਨਾਂ ਦੀਆਂ ਕਲੋਸਟਾਂ ਭਰੀਆਂ ਪਈਆਂ ਕੁੜਤਿਆਂ ਨਾਲ ਕਿਉਂਕਿ ਹੁਣ ਹਰੇਕ ਕੋਈ ਵਿਆਹ ਦਾ ਫੰਕਸ਼ਨ ਹੈ ਹੁਣ ਤਾਂ ਸਗਾ ਤੇ ਰਿਕੁਐਸਟ ਹੁੰਦੀ ਹੈ ਸੁੱਖ ਨਾਲ ਕਿ ਬਈ ਕੁੜਤਾ ਪਜਾਮਾ ਪਾ ਕੇ ਆਇਓ ਹੁਣ ਪਰਾਂਦੀਆਂ ਕੁੜੀਆਂ ਦੇ ਵੱਖਰੇ ਵੱਖਰੇ ਸ਼ਰਾਰੇ ਪਲਾਜ਼ੋ ਗਰਾਰੇ ਯੇ ਵੋ ਬਹੁਤ ਵੰਸ ਅਗੇਨ ਇਨ ਫੈਸ਼ਨ ਨੇ ਵਧੀਆ ਗੱਲ ਹੈ ਯਾਰ ਹੋਣਾ ਚਾਹੀਦਾ ਬਟ ਕਿਉਂਕਿ ਅਸੀਂ ਨਾ ਇੱਥੋਂ ਦੇ ਬੋਰਨ ਹੋਣ ਕਰਕੇ ਕਿਤਨਾ ਕਿਤੇ ਜਦੋਂ ਅਸੀਂ ਬਹੁਤ ਛੋਟੇ ਸੀ ਹੁੰਦਾ ਸੀ ਪੇਰੈਂਟਸ ਨੇ ਕਹਿਣਾ ਕੁੜਤਾ ਪਜਾਮਾ ਪਾਓ ਅਸੀਂ ਕਹਿੰਦੇ ਰੀਨੀਅਸ ਤਾਂ ਬਈ ਟੀ ਸ਼ਰਟ ਪਾਉਣੀ ਹੈ ਜਾਂ ਬਟਨ ਅਪ ਸ਼ਰਟ ਪਾਉਣੀ ਹੈ ਡਰੈਸ ਪੈਂਟ ਪਾਉਣੀ ਹੈ ਫਿਰ ਸਾਨੂੰ ਰੀਅਲਾਈਜ਼ ਹੋਇਆ ਯਾਰ ਸਾਡਾ ਤਾਂ ਪਹਿਰਾਵਾ ਇੰਨਾ ਕਮਾਲ ਦਾ ਕਾਹਨੂੰ ਅਸੀਂ ਐਵੇਂ ਪੈਂਟਾਂ ਸ਼ਰਟਾਂ ਪਾਈ ਜਾਂਦੇ ਹਾਂ ਸੋ ਕੇ ਤੁਸੀਂ ਇੱਕ ਗੇੜਾ ਲਗਾਓ ਰੋਇਲ ਇੰਡੀਆ ਗਰੋਸਰਸ 'ਤੇ ਰੋਇਲ ਇੰਡੀਆ ਗਰੋਸਰਸ 24 ਘੰਟੇ ਖੁੱਲ੍ਹਾ ਗਰੋਸਰੀ ਸਟੋਰ ਹੈ ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ ਨਾਲ ਇਹਨਾਂ ਦਾ ਰੈਸਟੋਰੈਂਟ ਹੈ ਗ੍ਰਿਲ ਕਲੱਬ ਤੁਸੀਂ ਇੱਥੇ ਜਾਓਗੇ ਫਿਸ਼ ਪਕੌੜਾ $4.99 ਨੂੰ ਕੁਕਡ ਚਿਕਨ ਲੈਗ $3 ਦੇ ਬ੍ਰੈਡ ਪਕੌੜਾ $2 ਦੇ ਤੇ ਫ੍ਰੀ ਚਾਹ ਆਲੂ ਪੈਟੀ $0.99 ਈਚ ਬੂੰਦੀ ਵਾਲੇ ਲੱਡੂ $4.99 ਨੂੰ ਪਾਊਂਡ ਮੋਤੀ ਚੂਰ ਲੱਡੂ $4.99 ਨੂੰ ਪਾਊਂਡ ਬੇਸਣ ਦੀ ਬਰਫੀ $4.99 ਨੂੰ ਪਾਊਂਡ ਗੁਲਾਬ ਜਾਮਣ $4.99 ਨੂੰ ਪਾਊਂਡ ਇੱਥੇ ਕੁਆਲਿਟੀ ਪੱਖੋਂ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਟੋਪ ਟੋਪ ਟੋਪ ਦੀ ਕੁਆਲਿਟੀ ਇੱਥੋਂ ਦੇ ਜਿਹੜੇ ਮਾਲਕ ਨੇ ਭਾਅ ਜੀ ਹੁਣੇ ਭਾਅ ਜੀ ਕਹਿੰਦੇ ਕਿ ਨਵੀਂ ਮੇਰਾ ਵਾਅਦਾ ਹੈ ਕਿ ਕੋਈ ਵੀ ਕਲਾਇੰਟ ਆਊਗਾ ਉਹਨਾਂ ਦਾ ਕੋਈ ਅਲਾਂਬਾ ਨਹੀਂ ਹੋਊਗਾ ਅਸੀਂ ਕੁਆਲਿਟੀ ਕੰਟਰੋਲ ਇੰਨੀ ਰੱਖਦੇ ਹਾਂ ਬਸ ਕਮਾਲ ਹੀ ਹੈ ਸੋ ਪਹੁੰਚੋ ਨਾਲੇ ਗਰੋਸਰੀ ਸਟੋਰ ਇਹਨਾਂ ਦਾ ਡੀਲਾਂ 'ਤੇ ਡੀਲਾਂ ਲੱਗੀਆਂ ਰੋਇਲ ਇੰਡੀਆ ਗਰੋਸਰੀਜ਼ ਲੇਬਰ ਡੇ ਸਪੈਸ਼ਲ ਡੀਲਾਂ ਅਸੀਂ ਇਸ ਫਰਾਈਡੇ ਨੂੰ ਇੱਥੇ ਲਾਈਵ ਵੀ ਹੋਵਾਂਗੇ ਫਰਾਈਡੇ ਸ਼ਾਮ ਨੂੰ ਸੋ ਗੋਰਵੇ ਕੰਟਰੀ ਸਾਈਡ 10950 ਗੋਰਵੇ ਡਰਾਈਵ 8661 ਹੈਲੋ ਜੀ ਵੈਲਕਮ
1: ਹਾਂਜੀ ਪ੍ਰੋਗਰਾਮ ਤੁਹਾਡਾ ਹਰ ਰੋਜ਼ ਵਾਂਗ ਅੱਜ ਵੀ ਬਹੁਤ ਵਧੀਆ ਚੱਲ ਰਿਹਾ
0: ਧੰਨਵਾਦ ਸਰ
1: ਤੇ ਮੈਂ ਕਹਿਣਾ ਚਾਹੁੰਦਾ ਤੁਸੀਂ ਉਹ ਤੋਤੇ ਨੂੰ ਇਹਦੀ ਟਿਊਨ ਵਜਾਈ ਹੈ ਮੇਰਾ ਜੀ ਕਰ ਰਿਹਾ ਤੁਹਾਨੂੰ ਕਹਾਂ ਕਿ ਇਹ ਗਾਣਾ ਹੀ ਯਾਰ ਲਗਾ ਦੋ
0: ਹਾਏ ਹਾਏ ਲਾ ਦਿੰਦੇ ਆ ਭਾਜੀ ਤੁਸੀਂ ਇੰਨੇ ਪਿਆਰ ਨਾਲ ਕਿਹਾ ਚੱਕ ਦਿਆਂਗੇ ਫੱਟੇ
1: ਥੈਂਕ ਯੂ
0: ਭੰਗੜਾ ਪਾਓ ਪਰ ਜ਼ਰੂਰ ਗਾਣਾ ਸੁਣ ਕੇ
1: ਹਾਂਜੀ ਹਾਂਜੀ ਹਾਂਜੀ ਮੈਂ ਹਾਲੇ ਕਾਰ ਹੀ ਚਲਾ
0: ਰਿਹਾ ਫਿਰ ਨਾ ਭੰਗੜਾ ਪਾਓ ਫਿਰ ਭੰਗੜਾ ਪਾ ਲਓ ਸਿਰਫ ਮੋਢਿਆਂ ਵਾਲਾ ਸਟੀਰਿੰਗ ਤੇ ਦੋਨੋਂ ਹੱਥ ਰੱਖੋ ਜ਼ਰੂਰ ਮੋਢਿਆਂ ਵਾਲਾ ਭੰਗੜਾ ਕਹਿ ਗਈ ਸਰ ਬਹੁਤ ਸ਼ੁਕਰੀਆ ਜਿਹੜੇ ਮੋਢੇ ਆ ਨਾ ਇਹ ਬੜਾ ਕੰਮ ਆਉਂਦੇ ਆ ਭੰਗੜੇ ਵੇਲੇ ਜਿਹੜਾ ਬੰਦਾ ਸਿੱਖ ਜਾਂਦਾ ਨਾ ਕਿ ਮੋਢੇ ਕਿਵੇਂ ਹਿਲਾਉਣੇ ਆ ਤੇ ਫਿਰ ਉਹਦੀ ਕਿਤੇ ਰੀਸ ਹੈ ਅਸੀਂ ਨਾ ਜਦੋਂ ਭੰਗੜੇ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਸੀਗੇ ਤਾਂ ਸਾਨੂੰ ਬੜੇ ਜ਼ੋਰ ਨਾਲ ਕਿਹਾ ਜਾਂਦਾ ਸੀ ਕਿ ਯਾਰ ਮੋਢਿਆਂ ਤੇ ਐਮਫਸਾਈਜ਼ ਜ਼ਰੂਰ ਕਰੋ ਜੇ ਭੰਗੜੇ ਵੇਲੇ ਤੁਹਾਡੇ ਮੋਢੇ ਨਾ ਹਿੱਲੇ ਤਾਂ ਫਿਰ ਭੰਗੜਾ ਕਾਹਦਾ ਪਿਆ ਵੈਰੀ ਗੁੱਡ ਯਾਰ ਭੰਗੜਾ ਵੀ ਇੱਕ ਦੇਖੋ ਜਿੱਥੇ ਕਿ ਡਾਂਸ ਹੈ ਇੰਨੀ ਤਕੜੀ ਐਕਸਰਸਾਈਜ਼ ਹੈ ਤੁਸੀਂ ਸੱਚ ਮੰਨਿਓ ਸੀ ਚਲੋ ਸਾਡੀ ਤਾਂ ਪ੍ਰੋਫੈਸ਼ਨਲ ਪ੍ਰੈਕਟਿਸ ਹੀ ਬਹੁਤ ਜ਼ਿਆਦਾ ਸੀ ਅਸੀਂ ਤਾਂ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਘੰਟੇ ਪ੍ਰੈਕਟਿਸ ਕਰਨਾ ਇੰਨਾ ਸਟੈਮਿਨਾ ਬਣਿਆ ਹੋਇਆ ਸੀਗਾ ਚਲੋ ਭੰਗੜਾ ਪਾਉਂਦੇ ਸੀ ਫਿਰ ਕਿਤੇ ਕੋਈ ਬਾਸਕਿਟਬਾਲ ਸੋਕਰ ਖੇਡਦੇ ਸੀ ਬਾਕੀ ਦੇ ਵੀ ਮੁੰਡੇ ਕਹਿੰਦੇ ਸੀ ਯਾਰ ਤੁਹਾਡੇ 'ਚ ਤਾਂ ਸਟੈਮਿਨਾ ਹੀ ਇੰਨਾ ਫਿਰ ਆਫਕੋਰਸ ਭੰਗੜਾ ਹੁਣ ਅਸੀਂ 10 ਮਿੰਟ ਲਗਾਤਾਰ ਬਿਨਾਂ ਰੁਕਿਆਂ ਭੰਗੜਾ ਪਾਉਣਾ ਰਨਿੰਗ ਤੋਂ ਵੀ ਔਖਾ ਕਿਸੇ ਬਾਸਕਿਟਬਾਲ ਸੋਕਰ ਤੋਂ ਵੀ ਔਖਾ ਕਿਉਂਕਿ ਤੁਸੀਂ ਵੱਖਰੇ ਵੱਖਰੇ ਸਟੈਪ ਕਰਨੇ ਆ ਛਾਲਾਂ ਵੀ ਮਾਰਨੀਆਂ ਬੈਠਕਾਂ ਵੀ ਮਾਰਨੀਆਂ ਸੋ ਚਲੋ ਹੁਣ ਉਸ ਲੈਵਲ ਦੀ ਪ੍ਰੈਕਟਿਸ ਹੈ ਨਹੀਂ ਗੀ ਬਟ ਉਹ ਸਮਾਂ ਬੜਾ ਵਧੀਆ ਸੀ ਯਾਰ ਉਦੋਂ ਬਾਡੀ ਬੜੀ ਫਿੱਟ ਸੀ ਪੀਜ਼ਾ ਖਾ ਲਿਆ ਬਰਗਰ ਖਾ ਲਏ ਕੋਈ ਫਰਕ ਹੀ ਨਹੀਂ ਸੀ ਕਿਉਂਕਿ ਯੂ ਨੋ ਇੰਨਾ ਤੁਸੀਂ 3-4 ਘੰਟੇ ਆਪਣੇ ਬਾਡੀ ਦੀ ਬਸ ਕਰਾ ਦੇਣੀ ਵਧੀਆ ਸੀ ਯਾਰ, ਤਾਂ ਹੀ ਚਲੋ ਹੁਣ ਵੀ ਥੋੜਾ ਬਹੁਤਾ ਫਿਟਨੈਸ ਵੱਲ ਨੂੰ ਇੱਕ ਝੁਕਾ ਜਿਹਾ ਹੈਗਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਬੜੀ ਬੜੀ ਪ੍ਰੈਕਟਿਸ ਕੀਤੀ ਯਾਰ, ਟੂ ਮੱਚ। ਤੁਸੀਂ ਨਾ ਸਾਡੇ ਭੰਗੜੇ ਦੀਆਂ ਵੀਡੀਓਜ਼ ਦੇਖਣੀਆਂ ਨੇ, ਤੁਸੀਂ ਯੂਟਿਊਬ ਤੇ ਜਾ ਕੇ ਟਾਈਪ ਕਰੋ SGPD, ਐਸ ਐਜ ਇਨ ਸੈਮ, ਜੀ ਐਜ ਇਨ ਗੋਟ, ਪੀ ਐਜ ਇਨ ਪੀਟਰ ਤੇ ਡੀ ਐਜ ਇਨ ਡੋਗ, SGPD। ਠੀਕ ਹੈ, ਤੁਸੀਂ SGPD ਭੰਗੜਾ ਟਾਈਪ ਕਰਿਓ ਤੇ ਸਾਡੀ ਵੀਡੀਓਜ਼ ਦੇਖਿਓ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ, ਸਾਨੂੰ ਤਾਂ ਪਤਾ ਨਹੀਂ ਸੀਗਾ ਇਸ ਚੀਜ਼ ਦਾ। ਗਿੱਲ ਫਾਰਮ ਤੇ ਗੇੜਾ ਮਾਰੋ, ਗਿੱਲ ਫਾਰਮ ਤੇ ਤੁਸੀਂ ਪਹੁੰਚੋਗੇ ਫਰੈਸ਼ ਫਰੈਸ਼ ਫਰੈਸ਼ ਸਬਜ਼ੀਆਂ, ਸਾਗ, ਕੱਦੂ, ਟਮਾਟਰ, ਖੀਰੇ, ਪੇਠਾ, ਹਰੀਆਂ ਮਿਰਚਾਂ, ਹੋਰ ਬੜੀਆਂ ਸਬਜ਼ੀਆਂ। ਤੁਸੀਂ ਇੱਕ ਵਾਰ ਜਾਓ 14085 ਡਿਕਸੀ ਰੋਡ ਰੋਜ਼ ਫਰੈਸ਼ ਸਬਜ਼ੀਆਂ ਪਿੱਕ ਕਰਦੇ ਆ ਡਿਕਸੀ ਕਿੰਗ ਗਿੱਲ ਫਾਰਮ, 10 to 8 ਖੁੱਲਿਆ, 10 to 8 ਡਿਕਸੀ ਐਂਡ ਕਿੰਗ ਗਿੱਲ ਫਾਰਮ। ਭਾਜੀ ਦੀ ਰਿਕੁਐਸਟ ਆਈ ਹੈ, ਆ ਜਾਓ ਫਿਰ।

0: भी बिंदर खीर साहब नहीं रिश्ता यार, क्या टॉप टॉप टॉप कमाल दे गीत है बिंदर खीर साहब दी आवाज हेक इस जड़ी उच्ची सुर है ना इदी रीस नहीं किते। सो प्रोग्राम पंजाबी रहा तुसी सुन रहे हो, स्टूडियो दा फोन नंबर 1019053337 नंबर 9056733337 दे उत्ते गलबात थोड़ी ते साड़ी हो सकती है। एक मैं थोनू जरूर मैसेज दवा पी एंड जे रेनोवेशन दा, पी एंड जे रेनोवेशन दे प्रशांत बाई जी नाल तुसी गलबात करनी है। प्रशांत हुणे थोड़े लई हाजर ने, अगर कोई भी रेनोवेशन दा काम है खास तौर ते तुसी लीगल बेसमेंट तैयार करवानी है, कोई वाशरूम दी रेनोवेशन है, कोई फ्रेमिंग ड्राइववॉल कोई टाइलां नवीं लवानियां होण, कोई शॉर्टकट नहीं, बड़ा सॉलिड काम है, इंश्योर्ड फुली इंश्योर्ड कंपनी है। प्रशांत नूं फोन कमा लो 4373180400 437-318-0400 पी एंड जे रेनोवेशन मिस्टर प्रशांत। थोड़ी कोई प्रॉपर्टी है, प्रॉपर्टी मैनेजर हो, कोई रेंटल प्रॉपर्टी है, रियल्टर हो, प्रॉपर्टीज की निकी मोटी भी मेंटेनेंस है कोई, तो 4373180400 7473 हेलो 7473 हेलो जी।
1: हाँ जी सत श्रीकाल नवी कितना हाल
0: सत श्रीकाल जी वधिया जी की हाल
1: ठीक ठीक वधिया बहुत सोहना गाना लाया यार मैं इतों आ रहा ड्राइव करने का बेंटर तो
0: अच्छा
1: वापस आ रहा यानी पता ही नहीं लगे टाइम निकली जा रहा प्रोग्राम सुनने सुनने बाट निकली जा रही है
0: देख लो अद्धा घंटा लंघ भी गया थोड़ा प्रोग्राम खत्म होने सार तुसी बस पहुंच जाना या टिकाने
1: हाँ जी पहुंच जाना
0: होर सुनाओ
1: वाइदा बैठना बैठना नाले गल्ला मारी चल नाले कोई कोई गाना लाई चल बहुत बढ़िया लग रहा
0: चलो जी बहुत धन्यवाद थोड़ा शुक्रिया सर
1: ऑलवेज सुनी दा सवेरे भी थोड़ा प्रोग्राम सुनी दा फिर शाम नू पहला
0: थैंक यू सर थैंक यू सो मच कोई हुक्म
1: ਹੁਕਮ ਬਸ ਤੂੰ ਆਪਾਂ ਹੀ ਵਧੀਆ ਕਰੀ ਜਾਂਦਾ ਕੀ ਕਹਿਣਾ ਤੈਨੂੰ
0: ਠੀਕ ਹੈ ਬਹੁਤ ਸ਼ੁਕਰੀਆ ਚੱਕ ਦਿੰਦੇ ਹਾਂ ਫਟੇ
1: ਓਕੇ ਜੀ
0: ਓਕੇ ਥੈਂਕ ਯੂ ਜੀ 5950 ਹੈਲੋ
2: ਸਤਿ ਸ਼੍ਰੀ ਅਕਾਲ ਨਵੀਂ ਭਾਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬਹੁਤ ਵਧੀਆ ਭਾਜੀ ਬਹੁਤ ਜ਼ਿਆਦਾ ਟਾਇਰਡ ਹੋ ਕੇ ਕੰਮ ਤੋਂ ਨਿਕਲ ਰਹੇ ਸੀਗੇ ਬਸ ਤੁਹਾਡਾ ਚੈਨਲ ਚਲਾ ਲਿਆ
0: ਹਾਂ
2: ਆਨੰਦ ਹੀ ਆਨੰਦ ਹੈ
0: ਵੈਰੀ ਗੁੱਡ ਆਨੰਦ ਹੀ ਆਨੰਦ ਬਹੁਤ ਚੰਗੀ ਗੱਲ ਹੈ ਭਾਜੀ ਦੇਖੋ ਮੈਨੂੰ ਨਾ ਪਤਾ ਹੁੰਦਾ ਕਿ ਤੁਸੀਂ ਹੁਣ ਕੰਮ ਕਾਜ ਖਤਮ ਕਰਕੇ ਘਰਾਂ ਨੂੰ ਆ ਰਹੇ ਹੋ ਸੋ ਕੋਸ਼ਿਸ਼ ਹੈ ਕਿ ਬਸ ਤੁਸੀਂ ਯੂ ਨੋ ਆਉਂਦੇ ਹੋਏ ਥੋੜ੍ਹਾ ਜਿਹਾ ਸਟ੍ਰੈਸ ਫਰੀ ਹੋ ਜਾਓ ਤੁਹਾਨੂੰ ਇੰਝ ਹੋਵੇ ਕਿ ਯਾਰ ਪ੍ਰੋਗਰਾਮ ਸੁਣ ਕੇ ਵਧੀਆ ਇੱਕ ਰਿਲੈਕਸੇਸ਼ਨ ਜੀ ਮਿਲੀ ਹੈ
2: हरजिंदर
0: सिंह क्या बात है हरजिंदर जी बहुत धन्यवाद थोड़ा ਬਹੁਤ ਸ਼ੁਕਰੀਆ ਹਰਜਿੰਦਰ ਸਿੰਘ ਜੀ ਤੇ ਵਾਹ ਯਾਰ ਕੋਲਾਂ ਤੁਹਾਡੀਆਂ ਇੱਦਾਂ ਦੀਆਂ ਫਿਰ ਸਾਨੂੰ ਥੋੜ੍ਹਾ ਹੋਰ ਵੀ ਇੱਕ ਚਾਅ ਜਿਹਾ ਚੜ੍ਹ ਜਾਂਦਾ ਕਿ ਪ੍ਰੋਗਰਾਮ ਪੇਸ਼ ਕਰੀਏ ਚੱਕੀ ਤੇ ਚੱਕ ਦੀਏ ਫੱਟੇ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ 9056733337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਭਾਜੀ ਤੁਹਾਡੀ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ ਇੰਜਨ ਟ੍ਰਾਂਸਮਿਸ਼ਨ ਦੀ ਕੋਈ ਪ੍ਰੋਬਲਮ ਹੈ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਅਫੋਰਡੇਬਲ ਓਨੈਸਟ ਰਿਲਾਇਬਲ ਬੜੀ ਟੌਪ ਦੀ ਟੀਮ ਹੈ ਰੋਇਲ ਆਟੋ ਸੈਂਟਰ 9057991478 905-799-1478 ਰੋਇਲ ਆਟੋ ਸੈਂਟਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਹੁਣ ਨਾ ਮੌਸਮ ਅੱਜ ਦਿਨ ਵਧੀਆ ਲੱਗ ਗਿਆ ਨਹੀਂ ਤਾਂ ਕਣੀਆਂ ਹੀ ਕਣੀਆਂ ਕਣੀਆਂ ਹੀ ਕਣੀਆਂ ਚਲੋ ਵਧੀਆ ਗੱਲ ਇੱਦਾਂ ਦੇ ਦਿਨ ਜਿਹੜੇ ਹੈਗੇ ਆ ਲੱਗਣੇ ਵੀ ਚਾਹੀਦੇ ਆ ਸਮਰ ਖਤਮ ਹੋ ਰਹੀ ਹੈ ਬਟ ਖਤਮ ਹੋਣ ਤੋਂ ਪਹਿਲਾਂ ਨਾ ਤੁਸੀਂ ਕੰਮ ਕੋਈ ਵੀ ਰੂਫ ਦਾ ਹੈਗਾ ਕਰਾ ਲਓ ਪਲੀਜ਼ ਵਿੰਟਰ ਦੇ ਵਿੱਚ ਰੂਫ ਲੀਕ ਹੋ ਜਾਵੇ ਪੰਗਾ ਬਹੁਤ ਹੈ। ਤੁਸੀਂ ਟਾਈਮ ਨਾਲ ਹੁਣੇ ਆਪਣੀ ਰੂਫ ਨਵੀਂ ਲਗਵਾਉਣੀ ਹੈ ਨਵੀਂ ਲਵਾ ਲਓ, ਰਿਪੇਅਰ ਕਰਾਉਣੀ ਹੈ ਰਿਪੇਅਰ ਕਰਾ ਲਓ। ਪੈਸ਼ਨ ਰੂਫਿੰਗ 647-919-9413, ਫੁੱਲੀ ਇੰਸ਼ੋਰਡ ਕੰਪਨੀ 647-919-9413। 1451 ਹੈਲੋ,
3: ਹਾਂਜੀ ਸਤਿ ਸ੍ਰੀ ਅਕਾਲ ਨਵੀਂ ਜੀ।
0: ਸਤਿ ਸ੍ਰੀ ਅਕਾਲ ਜੀ,
3: ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਕਿਵੇਂ ਹੋ?
3: ਬਸ ਕਿਰਪਾ ਜੀ, ਚੜ੍ਹਦੀ ਕਲਾ ਤੁਹਾਡਾ ਪ੍ਰੋਗਰਾਮ ਸੁਣ ਕੇ।
0: ਕੀ ਬਾਤ ਹੈ, ਚੜ੍ਹਦੀ ਕਲਾ, ਚੜ੍ਹਦੀ ਕਲਾ ਚ ਆਪਾਂ ਰਹਿੰਦੇ ਹਾਂ ਵੈਸੇ ਹਮੇਸ਼ਾ ਹੀ, ਚੰਗੀ ਗੱਲ ਹੈ।
3: ਹਾਂਜੀ ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਜੀ ਤੁਹਾਡਾ।
0: ਧੰਨਵਾਦ ਸਰ, ਧੰਨਵਾਦ।
3: ਕਹਿਣਾ ਸੀ
0: ਬਹੁਤ ਪਿਆਰ। ਤੁਹਾਡਾ ਨਾਮ?
3: ਮੈਂ ਬਲਜੀਤ ਸਿੰਘ ਬੋਲਦਾ।
0: ਬਲਜੀਤ ਸਿੰਘ, ਬਲਜੀਤ ਸਿੰਘ ਜੀ ਕਿਵੇਂ ਹੋ? ਵਧੀਆ, ਖੁਸ਼ ਹੋ? ਜ਼ਿੰਦਗੀ ਚ ਸਿਹਤ ਸੋ ਠੀਕ ਹੈ?
3: ਬਸ ਹਾਂਜੀ, ਬਿਲਕੁਲ ਸਭ ਕੁਝ ਠੀਕ ਚੱਲਦਾ, ਵਧੀਆ ਜੀ।
0: ਦੇਖੋ ਸਿਹਤਾਂ ਠੀਕ ਨੇ ਸਭ ਤੋਂ ਬਸ ਖਾਸ ਚੀਜ਼ ਹੈ, ਹੋਰ ਜੋ ਮਰਜ਼ੀ ਹੋਈ ਜਾਵੇ।
3: ਹਾਂਜੀ, ਬਹੁਤ ਵਧੀਆ ਪ੍ਰੋਗਰਾਮ,
0: ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।
3: ਕਰਦੇ ਕਰਦੇ ਲਾਗੀ ਪਹੁੰਚ ਗਿਆ ਸੀ।
0: ਕੀ ਬਾਤ ਹੈ,
3: ਪ੍ਰੋਗਰਾਮ ਘਰ ਜਾ ਕੇ ਵੀ ਸੁਣਨਾ ਸੀ।
0: ਅੱਛਾ, ਵਾਹ ਵੀ ਵਾਹ, ਘਰੇ ਰੇਡੀਓ ਲਾਇਆ ਹੋਇਆ ਤੁਹਾਡਾ?
3: ਮੈਂ ਫੋਨ ਤੇ ਲਾ ਲੈਣਾ ਜੀ,
0: ਫੋਨ ਤੇ। ਵਧੀਆ, ਅੱਜ ਕੱਲ ਦੇਖੋ ਸਾਰਾ ਕੁਝ ਸੁਖਾਲਾ ਬਹੁਤ ਹੋ ਗਿਆ, ਫੋਨ ਤੇ ਜਿੱਥੇ ਮਰਜ਼ੀ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਭਾਵੇਂ ਪਿੰਡ ਮੋਟਰ ਤੇ ਬੈਠੇ ਉੱਥੇ ਵੀ ਫੋਨ ਤੇ ਪ੍ਰੋਗਰਾਮ ਲਾ ਲਓ ਤੇ ਸੁਣੋ ਆਰਾਮ ਨਾਲ।
3: ਮੈਂ ਤਾਂ ਬਾਹਰ ਗਿਆ ਹੁੰਦਾ ਜੀ ਕਈ ਵਾਰੀ, ਇੱਧਰ ਆਪਣੀ ਯੂਕੇ ਸਾਈਡ, ਮੈਂ ਉੱਧਰ ਤੁਹਾਡਾ ਐਪ ਤੇ ਲਾ ਲੈਂਦਾ।
0: ਵਾਹ, ਨਹੀਂ ਤੁਸੀਂ ਦੇ, ਮੈਂ ਨਾ, ਮੈਂ ਕਿਹਾ ਪਿਛਲੇ ਇੱਕ ਸਾਲ ਦੀ ਗੱਲ ਹੈ, ਮੈਂ ਕਿਤੇ ਛੁੱਟੀਆਂ ਤੇ ਗਿਆ ਤੇ ਵਾਪਸ ਆਉਂਦੇ ਹੋਏ ਚਲੋ ਜਹਾਜ਼ ਤੇ ਮੈਂ ਵਾਈਫਾਈ ਲੈ ਲਿਆ ਤੇ ਮੈਂ ਟਾਈਮ ਦੇਖਿਆ, ਮੈਂ ਕਿਹਾ ਯਾਰ ਪ੍ਰੋਗਰਾਮ ਚੱਲ ਰਿਹਾ। ਮੈਂ ਐਪ ਖੋਲੀ, ਪ੍ਰੋਗਰਾਮ ਲਾਇਆ ਤੇ ਮੇਰੇ ਡੈਡ ਉਦੋਂ ਪ੍ਰੋਗਰਾਮ ਕਰ ਰਹੇ ਸੀ। ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਡੈਡੀ ਦੇਖ ਲਓ ਤੁਹਾਨੂੰ ਮੈਂ ਜਹਾਜ਼ ਤੋਂ ਸੁਣ ਰਿਹਾ।
3: ਹਾਂਜੀ
0: ਹਾਂਜੀ, ਸੋ ਵਧੀਆ ਚੀਜ਼ ਹੈ, ਦੇਖੋ ਜਿੱਥੇ ਵੀ ਜਾਓ ਸੁਣੋ ਆਰਾਮ ਨਾਲ। ਬਹੁਤ ਸ਼ੁਕਰੀਆ ਭਾਜੀ,
3: ਥੈਂਕ ਯੂ ਸਰ,
0: ਬਹੁਤ ਧੰਨਵਾਦ, ਬਹੁਤ ਪਿਆਰ, ਬਹੁਤ ਸਤਿਕਾਰ, ਥੈਂਕ ਯੂ ਸੋ ਮਚ। ਤੇ ਇੱਕ ਮੈਂ ਤੁਹਾਨੂੰ ਲੈ ਕੇ ਚੱਲਦਾ ਮਨਜੀਤ ਹੋਣਾ ਕੋਲ, ਅਪਲਾਈਂਸ ਜੰਕਸ਼ਨ ਤੇ, ਵਨ ਐਂਡ ਓਨਲੀ ਮਨਜੀਤ। ਮਨਜੀਤ ਕਿਵੇਂ ਹੋ?
4: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਬੈਕ ਟੂ ਸਕੂਲ ਵੀਕ ਹੈ, ਬੈਕ ਟੂ ਸਕੂਲ ਵੀਕਐਂਡ ਆਏਗਾ ਜਿਹਦੇ ਵਿੱਚ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ LED ਸਮਾਰਟ 4K ਟੀਵੀ ਹੈ, 2026 ਦਾ ਲੇਟੈਸਟ ਮਾਡਲ ਹੈ, $1500 ਦੀ ਪ੍ਰਾਈਸ ਤੋਂ ਘਟਾ ਕੇ $999, ਤੇ ਨਾਲ $300 ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ਼ ਏ ਗਿਫਟ ਸਿਸਟਮ ਸੈਮਸੰਗ ਵੱਲੋਂ ਦਿੱਤੀ ਜਾ ਰਹੀ। $999 ਚ 75 ਇੰਚ ਦਾ ਟੀਵੀ ਤੇ ਨਾਲ ਫ੍ਰੀ ਸਾਊਂਡ ਬਾਰ। ਜਿੰਨੇ ਵੀ ਕਸਟਮਰ ਸਿਸਟਮ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਈਂਸਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫ੍ਰਿਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਅਪਲਾਈਂਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਈਂਸਸ ਦੇ ਵਿੱਚ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਈਂਸਸ ਦਾ ਪੂਰੇ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ $69.99 ਚ ਬਿਲਟ ਇਨ ਅਪਲਾਈਂਸਸ ਦਾ ਤੁਸੀਂ ਇਹ ਪੂਰਾ ਸੈੱਟ ਲਗਾ ਸਕਦੇ ਹੋ। ਸੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਨੂੰ ਮੌਕਾ ਦੇ ਰਹੇ ਹਾਂ, ਤੁਸੀਂ CNE ਦੀਆਂ ਦੋ ਟਿਕਟਾਂ ਜਿੱਤ ਸਕਦੇ ਹੋ ਫਰਾਈਡੇ। ਦੇਖੋ CNE ਅਨਲਿਮਿਟਿਡ ਰਾਈਡ ਵਾਲੀਆਂ ਟਿਕਟਾਂ, ਕੋਈ ਆਮ ਟਿਕਟਾਂ ਨਹੀਂ, ਤੇ ਨਾਲੇ CNE VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਇਸ ਫਰਾਈਡੇ। ਸੋ ਨਾਲੇ CNE ਇੰਜੋਏ ਕਰੋ, ਰਾਈਡਾਂ ਜਿੰਨੀਆਂ ਮਰਜ਼ੀ ਲਓ, ਨਾਲੇ 8:30 ਸ਼ਾਮ ਨੂੰ ਫਿਰ ਰੈਫ ਸਪੇਰਾ CNE ਦੇ ਸਟੇਜ ਤੇ ਬਹੁਤ ਇੱਕ ਦਮਦਾਰ ਟੌਪ ਦੀ ਪਰਫੋਰਮੈਂਸ ਕਰ ਰਿਹਾ। ਕਰਨਾ ਕੀ ਹੈ, ਇੰਸਟਾਗ੍ਰਾਮ ਪੇਜ ਆ ਸਾਡਾ ਪੰਜਾਬੀ ਲਹਿਰਾ, ਅਸੀਂ ਵੀਡੀਓ ਪਾਈ ਹੈ ਕੱਲ ਹੀ, ਉਸ ਵੀਡੀਓ ਤੇ ਟੈਗ ਕਰੋ ਕਿ ਤੁਸੀਂ ਕਿਹਨੂੰ ਲੈ ਕੇ ਜਾਓਗੇ ਨਾਲ, ਤੇ ਸਾਨੂੰ ਪੰਜਾਬੀ ਲਹਿਰਾ ਨੂੰ ਫੋਲੋ ਕਰੋ ਇੰਸਟਾਗ੍ਰਾਮ ਤੇ, ਤੇ ਤੁਹਾਨੂੰ ਮੌਕਾ ਮਿਲ ਰਿਹਾ ਕਿ ਤੁਸੀਂ ਰੈਫ ਸਪੇਰੇ ਦੇ ਸ਼ੋਅ ਦੀਆਂ VIP ਟਿਕਟਾਂ ਦੋ ਜਿੱਤੋ। ਪੇਜ ਹੈ ਪੰਜਾਬੀ ਲਹਿਰਾਂ PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ PUNJABILEHRAN। ਜੀ 6780 ਹੈਲੋ,
5: ਸਤਿ ਸ਼੍ਰੀ ਅਕਾਲ ਨਵੀਂ ਭਾਈ, ਕੀ ਹਾਲ ਚਾਲ?
0: ਵਧੀਆ ਵਧੀਆ ਭਾਜੀ, ਕੀ ਹਾਲ ਹੈ?
5: ਬਹੁਤ ਵਧੀਆ, ਸ਼ੁਕਰ ਹੈ ਰੱਬ ਦਾ। ਹੋਰ
0: ਬਹੁਤ ਵਧੀਆ ਜੀ, ਬੱਲੇ ਬੱਲੇ, ਬਸ ਵਧੀਆ ਮੌਸਮ ਇੰਜੋਏ ਕਰ ਰਹੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰ ਰਹੇ ਹਾਂ ਤੇ ਡਬਲ ਇੰਜੋਇਮੈਂਟ ਹੋ ਜਾਂਦੀ ਹੈ ਇਹਦੇ ਨਾਲ।
5: ਬਿਲਕੁਲ ਬਿਲਕੁਲ ਭਾਈ, ਤੁਹਾਡਾ ਪ੍ਰੋਗਰਾਮ ਹੈ ਹੀ ਏਦਾਂ ਦਾ ਕਿ ਸਹੀ ਗੱਲ ਆ, ਸਫ਼ਰ ਦਾ ਪਤਾ ਨੀ ਲੱਗਦਾ, ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ।
0: ਨਹੀਂ ਜਦੋਂ ਨਾ ਤੁਸੀਂ ਇੰਜੋਏ ਕਰ ਰਹੇ ਹੋ ਲਾਈਫ ਦੇ ਵਿੱਚ, ਫਿਰ ਵਾਕਈ ਦੇਖੋ ਹੁਣ ਤੁਸੀਂ ਛੁੱਟੀਆਂ ਤੇ ਚਲ ਜਾਂਦੇ ਹੋ, ਵਧੀਆ ਫੈਮਿਲੀ ਨਾਲ ਫਰੈਂਡਸ ਨਾਲ ਇੰਜੋਏ ਕਰ ਰਹੇ ਹੋ, 7-8 ਦਿਨ ਕਿਵੇਂ ਲੰਘਦੇ ਆ ਪਤਾ ਨੀ ਲੱਗਦਾ।
5: ਬਿਲਕੁਲ
0: ਬਿਲਕੁਲ, ਮੈਂ
5: ਵੀ ਹੁਣ ਕੰਮ ਤੋਂ ਨਿਕਲਿਆ ਸੀ ਮਾਰਕਮ ਤੋਂ ਤੇ ਚਾਹਣਾ ਮੈਂ ਘਰ ਸੀ, ਵਾਈਫ ਦਾ ਫੋਨ ਆ ਗਿਆ ਕਹਿੰਦੀ ਬ੍ਰੈਂਪਟਨ ਨੂੰ ਸਮਾਨ ਲਿਆਉਣਾ, ਮੈਂ ਗੱਡੀ ਨੂੰ ਬ੍ਰੈਂਪਟਨ
0: ਤੁਸੀਂ ਤੁਸੀਂ ਵੈਸੇ ਕਿੱਥੇ ਰਹਿੰਦੇ ਹੋ? ਬ੍ਰੈਂਪਟਨ ਤੋਂ ਕਿਹੜਾ ਐਸਾ ਸਮਾਨ ਹੈ ਜਿਹੜਾ ਕਿ ਤੁਹਾਨੂੰ ਉੱਥੋਂ ਨੀ ਮਿਲਦਾ?
5: ਉੱਥੇ ਬਾਈ ਆਪਣਾ ਨਾ ਜਿੱਦਾਂ ਪੰਜਾਬੀ ਸਟੋਰ ਘੱਟ ਹੈ ਇੱਥੇ ਮਾਰਕਮ, ਸਮਾਨ ਜਿੱਦਾਂ ਬੱਚੇ,
0: ਕਿਹੜਾ ਸਮਾਨ ਹੈ ਜਿਹੜਾ ਤੁਹਾਨੂੰ ਇੱਥੋਂ ਚਾਹੀਦਾ?
5: ਇੱਥੇ ਭਾਜੀ ਇੱਕ ਤਾਂ ਫਾਸਟ ਫੂਡ ਜਿਹੜਾ ਬ੍ਰੈਂਪਟਨ ਤੋਂ ਯਾਦ ਆਉਂਦਾ ਨਾ, ਹੁਣ ਕੁਲਚੇ ਖਾਣ ਚੱਲਿਆ ਪੈਕ
0: ਕਰਵਾਉਣਾ। ਕੁਲਚੇ ਕੁਲਚੇ ਕੁਲਚਿਆਂ ਲਈ ਤੁਸੀਂ ਬ੍ਰੈਂਪਟਨ ਆ ਰਹੇ ਹੋ? ਵਾਹ ਵੀ ਵਾਹ।
5: ਵਾਈਫ ਦੀ ਕਾਲ ਆ ਗਈ ਸੀ ਕਹਿੰਦੀ ਅੱਜ ਦਿਲ ਕਰਦਾ ਖਾਣ ਦਾ।
0: ਅੱਛਾ,
5: ਮੈਂ ਕਿਹਾ ਚਲੋ ਮੈਂ ਲਿਆਂਦਾ, ਉਹ ਕਿਉਂਕਿ ਉਹ ਪਿੱਛੇ ਬੱਚੇ ਦੋ ਹੈ ਮੇਰੇ ਬੇਟੇ, ਉਹਨੂੰ ਸਾਂਭਦੀ ਹੁੰਦੀ ਯਾਰ, ਜੋ ਕਹਿੰਦੀ ਲੈ ਆਓ।
0: ਚਲੋ
5: ਏਦਾਂ,
0: ਨਹੀਂ ਨਹੀਂ ਚੰਗੀ ਗੱਲ, ਆਪਾਂ ਕੱਲ ਨੀ ਸੀ ਗੱਲ ਕਰ ਰਹੇ, ਹੁਣ ਵਾਈਫ ਜਦੋਂ ਕੋਈ ਹੁਕਮ ਲਾਵੇ ਬੰਦੇ ਨੂੰ ਪੂਰਾ ਹੀ ਕਰਨਾ ਪੈਂਦਾ।
5: ਬਿਲਕੁਲ ਭਾਈ, ਰੋਟੀ ਵੀ ਤਾਂ ਫਿਰ ਤੁਹਾਨੂੰ ਪਤਾ ਔਖਾ, ਮੈਂ ਤਾਂ 2-3 ਵਾਰ ਰੋਟੀ ਬਣਾਉਣ ਦੀ ਕੋਸ਼ਿਸ਼ ਕੀਤੀ, ਫਾਇਰ ਅਲਾਰਮ ਵੱਜ ਗਿਆ, ਬਣ ਗਈ ਰੋਟੀ।
0: ਨਹੀਂ ਨਹੀਂ ਆਪਣੇ ਵਾਸ ਦੀ ਗੱਲ ਨੀ, ਤੁਸੀਂ ਬਸ ਬਾਹਰੋਂ ਮੰਗਾ ਲਿਆ ਕਰੋ। ਬਟ ਮੈਂ ਹੈਰਾਨ ਹਾਂ ਕਿ ਤੁਹਾਡੇ ਕੁਲਚੇ ਤੁਹਾਨੂੰ ਮਾਰਕਮ ਤੋਂ ਨੀ ਮਿਲਦੇ ਵਧੀਆ। ਚਲੋ ਕੋਈ ਨਾ, ਆ ਜਾਓ ਹੌਲੀ ਹੌਲੀ ਪ੍ਰੋਗਰਾਮ ਸੁਣਦੇ ਜਾਓ।
5: ਬਿਲਕੁਲ,
0: ਥੈਂਕ ਯੂ ਭਾਜੀ, ਥੈਂਕ ਯੂ। ਸੁਣਦੇ ਹਾਂ ਇੱਕ ਬਹੁਤ ਹੀ ਕਮਾਲ ਦਾ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਵੀਵਾ ਕੀ ਬਾਤ ਹੈ ਨੇਰੀ ਸਰ 9181 ਹਾਂਜੀ
4: ਹਾਂਜੀ ਨਵੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ
3: ਹੈ ਵਧੀਆ ਜੀ ਕਿਵੇਂ ਹੋ
4: ਬਸ ਪ੍ਰੋਗਰਾਮ ਸੁਣਿਆ ਤੁਹਾਡਾ ਫਿਰ ਲਿਸਨ ਕਰਨੇ ਹੋਰ ਕਾਸੀ ਕੀ ਕਰਨਾ ਬੇਲੇ ਹਾਂ
3: ਵੈਰੀ ਗੁੱਡ ਵੈਰੀ ਗੁੱਡ
4: ਪ੍ਰੋਗਰਾਮ ਆਇਆ ਤਾਂ ਲਾ ਲਈਦਾ ਜੇ ਵਜੇ
3: ਕੀ ਬਾਤ ਹੈ ਨੇਰੀ ਸਰ ਹੋਰ ਸੁਣ
4: ਹੋ ਠੀਕ ਹੈ ਮੈਂ ਕਿਹਾ ਕਾਲਾ ਜਿਹੜਾ ਗਾਣਾ ਪੁਰਾਣਾ ਜਿਹਾ ਲਾ ਦੇ ਇੱਕ ਸਤ ਸਿੰਘ ਮਸਾਨਾ ਦਾ
3: ਕਿਹੜਾ ਜੀ ਬਹੁਤ ਸ਼ੁਕਰੀਆ ਆਸਾ ਸਿੰਘ ਮਸਤਾਨਾ ਆਸਾ ਸਿੰਘ ਮਸਤਾਨਾ ਜੀ ਦੀ ਤਾਰੀਫ ਕੋਈ ਸਾਡੇ ਸੱਜਣ ਕਰ ਰਹੇ ਸੀ ਕੱਲ ਪਰਸੋਂ ਇੱਕ ਬਾਈ ਜੀ ਨੇ ਉਹ ਕਹਿੰਦੇ ਕਹਿੰਦਾ ਵੀ ਸਾਡਾ ਸਾਊਂਡ ਦਾ ਕੰਮ ਸੀਗਾ ਕਹਿੰਦੇ ਅਸੀਂ ਯਮਲਾ ਜੀ ਦਾ ਸਾਊਂਡ ਆਸਾ ਸਿੰਘ ਮਸਤਾਨਾ ਚਮਕੀਲਾ ਸਾਰਿਆਂ ਦਾ ਕੀਤਾ ਤੇ ਉਹਨਾਂ ਨੇ ਬੜੀ ਤਾਰੀਫ ਕੀਤੀ ਕਹਿੰਦੇ ਨੇ ਵੀ ਆਸਾ ਸਿੰਘ ਮਸਤਾਨਾ ਜੀ ਕਿਆ ਕਮਾਲ ਦੇ ਇਨਸਾਨ ਸੀਗੇ ਵੀ ਬਸ ਬਹੁਤ ਹੰਬਲ ਬੜੇ ਨਾਈਸ ਬੜੇ ਕਾਇੰਡ ਸੋ ਉਹਨਾਂ ਨੇ ਬੜੀ ਤਾਰੀਫ ਕੀਤੀ ਉਹਨਾਂ ਦੀ ਸੋ ਪ੍ਰੋਗਰਾਮ ਪੰਜਾਬੀ ਲੈਣਾ 905-673-3337 ਨੰਬਰ ਹੈ ਆਪਣਾ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਮੱਲੀ ਟੈਂਟ ਵਾਲਿਆਂ ਦਾ ਨੰਬਰ ਦਵਾਂ ਕਿਉਂਕਿ ਹੁਣ ਬਹੁਤ ਲੋੜ ਹੈ ਟੈਂਟ ਦੀ ਪਹਿਲਾਂ ਵੀ ਲੋੜ ਸੀ ਦੇਖੋ ਵਿਆਹ ਦਾ ਫੰਕਸ਼ਨ ਟੈਂਟ ਤੋਂ ਬਿਨਾਂ ਹੁੰਦਾ ਹੀ ਨਹੀਂ ਪੂਰਾ ਸਿੱਧੀ ਜੀ ਗੱਲ ਹੈ ਸੋ ਤੁਸੀਂ ਟੈਂਟ ਲਵਾਉਣਾ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਇਹਨਾਂ ਕੋਲ 50 ਬੰਦੇ ਤੋਂ ਲੈ ਕੇ 1500 ਬੰਦਿਆਂ ਤੱਕ ਦੇ ਟੈਂਟ ਨੇ ਕਲੀਅਰ ਟੈਂਟ ਵਾਈਟ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਸਾਰਾ ਕੁਝ ਹੈ ਇਹਨਾਂ ਕੋਲ ਮੱਲੀ ਟੈਂਟ ਸਰਵਿਸਿਸ 6479992569 ਮੱਲੀ ਟੈਂਟ ਸਰਵਿਸਿਸ ਨੂੰ ਕਾਲ ਕਰ ਲਓ 0080 ਹਾਂਜੀ ਵੀਰੇ
5: ਨਵੀ ਵੀਰ ਕੀ ਹਾਲ ਚਾਲ ਬ੍ਰੋ
3: ਵਧੀਆ ਜੀ ਕਿੱਦਾਂ
5: ਬਹੁਤ ਵਧੀਆ ਭਰਾ ਅੱਛਾ ਮੈਨੂੰ ਇਹ ਦੱਸੋ ਯਾਰ ਹੋਰੋਸਕੋਪ ਤੇ ਕਿੰਨਾ ਕੁ ਬਲੀਵ ਕਰਦੇ ਹੋ ਤੁਸੀਂ
3: ਮੈਂ ਬਿਲਕੁਲ ਨਹੀਂ
5: ਸ਼ੋਟ ਅੱਛਾ ਯਾਰ ਕਰਦਾ ਮੈਂ ਵੀ ਨਹੀਂ ਹੁਣ ਚੱਕਰ ਇਹ ਹੈ ਬ੍ਰੋ ਜਿਹੜਾ ਇਸ ਵੀਕ ਦਾ ਹੋਰੋਸਕੋਪ ਸੀ ਨਾ ਮੇਰਾ ਉਹ ਚ ਨਾ ਤਿੰਨ ਚੀਜ਼ਾਂ ਦੱਸਿਆ ਸੀ ਦੋ ਤਾਂ ਸਹੀ ਹੋ ਗਈਆਂ
3: ਹਾਂ ਕਿਹੜੀਆਂ
5: ਸੀਗੀਆਂ ਦੋ ਹੁਣ ਤੇ ਤੀਜੀ ਇਹ ਸੀਗੀ ਕਿ ਜੇ ਤੀਜੀ ਮੈਂ ਤਾਂ ਤੁਹਾਨੂੰ ਕਾਲ ਲਾਈ ਹੈ ਤੀਜੀ ਚ ਸੀਗਾ ਕਿ ਜੇ ਤੁਸੀਂ ਲੋਟਰੀ ਪਾਓਗੇ ਨਾ ਯੂ ਕੈਨ ਵਿਨ
3: ਅੱਛਾ
5: ਹਾਂ ਵੀ ਇਹ ਵੀਕ ਹੈਗਾ ਵੀ ਬਟ ਕਿਵੇਂ ਕਰੀਏ ਯਾਰ ਹੁਣ ਨੰਬਰ ਕਦੇ ਪਿਕ ਨਹੀਂ ਕੀਤੇ ਤਾਂ ਲੋਟਰੀ ਤਾਂ ਪਾ ਲੈਣੇ ਆ ਪਰ ਹੁਣ ਯਾਰ ਲੋਟਰੀ ਨੰਬਰ ਨਹੀਂ ਕਦੇ ਪਰ ਉਹ ਕਹਿੰਦੇ ਵੀ ਜੇ ਲੋਟਰੀ ਪਾਉਣੀ ਆ ਨਾ ਨੰਬਰ ਪਿਕ ਕਰਕੇ ਪਾਉਣੀ ਆ ਵੀ ਤੁਸੀਂ ਆਪਣੇ
3: ਨੰਬਰ ਇੱਕ ਤੁਸੀਂ ਆਪਦਾ ਜਨਮ ਦਿਨ ਪਾ ਦੋ ਵਾਈਫ ਦਾ ਪਾ ਦੋ ਇੱਕ ਅੱਧਾ ਹੋਰ ਪਾ ਦੋ
5: ਓਕੇ ਆਪਾਂ ਨੂੰ ਨਾ ਲੋਟੋ ਮੈਕਸ ਲਈ 7 ਨੰਬਰ ਚਾਹੀਦੇ ਹੁੰਦੇ ਆ ਓਕੇ
3: ਸੋ ਦੋ ਹੋ ਗਏ ਤੁਹਾਡੇ
5: ਪਾ ਦਿੰਦੇ ਆ ਇੱਕ ਹਾਂ ਇੱਕ ਤੁਹਾਡਾ ਪਾ ਦੇਣਾ ਮੇਰੇ ਕੋ ਹੈਗਾ
3: ਹਾਂ ਦੋ ਤੁਹਾਡੇ ਦੋ ਮੇਰੇ ਇੱਕ ਵਾਈਫ ਦਾ ਹੋ ਗਿਆ ਤੇ ਇੱਕ ਕੋਈ ਹੋਰ ਪਾ ਲਿਓ ਰੈਂਡਮ ਤੇ ਜੇ ਹੁਣ ਨਹੀਂ ਜਿੱਤੇ ਫਿਰ ਤੁਸੀਂ ਹੋਰੋਸਕੋਪ ਨਹੀਂ ਬਲੀਵ ਕਰਨੇ ਫਿਊਚਰ ਦੇ ਵਿੱਚ
5: ਨਹੀਂ 7 ਕ ਡਾਲਰ ਦੀ ਹੈ ਬ੍ਰੋ ਇਸ ਓਕੇ ਹਾਰ ਗਏ ਹਾਰ ਗਏ ਆਪਾਂ ਨੂੰ ਉਦਾਂ ਵੀ
3: ਤੁਹਾਡਾ ਹੋਰੋਸਕੋਪ ਕੀ ਹੈ
5: ਅੱਛਾ ਇੱਕ ਤਾਂ ਸੀਗਾ ਕੀ ਨਾ ਸ਼ਾਰਟ ਟ੍ਰਿਪ
3: ਨਹੀਂ ਨਹੀਂ ਮੇਰਾ ਮਤਲਬ ਵੀ ਤੁਸੀਂ ਕੀ ਸਕੋਰਪੀਓ ਕੈਂਸਰ ਲੀਬਰਾ ਕੀ ਹੋ
5: ਜੈਮਨਾਈ
3: ਦਾ ਇਸ ਵੀਕ ਦਾ ਕੀ ਆ ਰਿਹਾ ਕਹਿੰਦੇ ਨੇ ਕਿ ਜੈਮਨਾਈ ਦਿਸ ਮੰਡੇ ਬਿਟਵੀਨ ਆਗਸਟ 3 ਡਾਇਨਾਮਿਕ ਅੱਛਾ ਕੀ ਕਿਹਾ ਜਾ ਰਿਹਾ ਤੁਹਾਨੂੰ ਹੋਰੋਸਕੋਪ ਚ
5: ਇੱਕ ਤਾਂ ਮੈਂ ਸ਼ਾਰਟ ਟ੍ਰਿਪ ਕਰਕੇ ਆਇਆ ਹਨਾ ਠੀਕ ਹੈ
3: ਅੱਛਾ
5: ਤੇ ਮੈਂ ਆਇਆ ਅੱਜ ਆਫਟਰਨੂਨ ਚ ਵਾਪਸ ਮੈਨੂੰ ਵੈਂਕੂਵਰ ਜਾਣਾ ਪੈ ਗਿਆ ਸੀਗਾ ਮੈਂ ਫਰਾਈਡੇ ਨਿਕਲਿਆ ਮੈਂ ਆਇਆ ਵਾ ਆਫਟਰਨੂਨ ਚ ਵਾਪਸ ਠੀਕ ਹੈ ਦੂਜਾ ਇੱਕ ਮੈਂ ਕਿਸੇ ਤੋਂ ਲੈਣੇ ਸੀ $1200 ਉਹ ਭਾਈ ਦਾ ਵੀ ਅੱਜ ਮੈਸੇਜ ਆ ਗਿਆ ਬ੍ਰੋ ਤੇਰੇ ਭਾਈ ਮੈਂ ਤੈਨੂੰ ਹਾਂ ਮੈਂ ਤੈਨੂੰ ਥਰਸਡੇ ਦੇ ਦਾਂਗਾ
3: ਅੱਛਾ
5: ਤੇ ਇੱਕ ਰਹਿ ਗਿਆ ਹਾਂ
3: ਅੱਛਾ ਇੱਕ ਵੈਰੀ ਗੁੱਡ ਉਹ 1200 ਮਿਲ ਗਿਆ ਜਾਂ ਹਜੇ ਮਿਲਣਾ
5: ਹਾਂ ਉਹ ਬਾਈ ਕਹਿੰਦਾ ਮੈਨੂੰ ਥਰਸਡੇ ਮਿਲ ਲਿਆ ਆਪਾਂ ਚਾਈਲ ਲੈ ਲਈ ਮੇਰੇ ਤੋਂ ਮੈਂ ਰੈਡੀ ਆ ਉਹ ਉਹਨੇ ਉਹਦੀ ਕਾਲ ਕਰਨੀ ਸੀ ਜਦੋਂ ਮਨੀ ਰੈਡੀ ਆ ਠੀਕ ਹੈ
3: ਠੀਕ ਹੈ
5: ਤੇ ਉਹ ਬਾਈ ਮੈਨੂੰ ਕਹਿੰਦਾ ਮੈਂ ਤੈਨੂੰ

0: ਮੈਂ ਵੀ ਨਹੀਂ ਕਰਦਾ ਸੀਗਾ, ਮੈਂ ਪਤਾ ਨੀ ਕਿੱਦਾਂ ਬਈ ਮੈਨੂੰ ਵੀ ਕਿਸੇ ਨੇ ਫਾਰਵਰਡ ਕੀਤਾ ਵੀ ਤੇਰਾ ਆ, ਮੈਂ ਕਿਹਾ ਓਕੇ ਮੈਂ ਪੜ੍ਹ ਲਿਆ ਫਿਰ ਦੋ ਚੀਜ਼ਾਂ ਹੋ ਗਈਆਂ। ਹੁਣ ਮੇਰਾ ਪੁਆਇੰਟ ਆਫ ਵਿਊ ਇਹ ਵੀ ਜੇ ਆਪਾਂ ਇਹਨੂੰ ਫੋਲੋ ਕਰਦੇ ਹਾਂ ਇਹ ਹੋ ਜਾਂਦੀਆਂ ਇੱਦਾਂ ਚੀਜ਼ਾਂ, ਆਈ ਡੋਂਟ ਨੋ ਬਈ।
1: ਚਲੋ ਦੇਖੋ ਮੈਨੂੰ ਦੱਸਿਓ ਕੀ ਬਣਦਾ, ਠੀਕ ਆ?
0: ਠੀਕ ਆ ਭਰਾ ਜੀ,
1: ਚਲੋ ਥੈਂਕ ਯੂ। ਤੁਸੀਂ ਲਾਟਰੀ ਪਾ ਲਓ, ਬਾਅਦ ਚ ਦੇਖਦੇ ਆ। ਚਲੋ ਕਈ ਵਾਰ ਲਾਟਰੀ ਪਾਉਣ ਦੀ ਵੀ ਲੋੜ ਨਹੀਂ ਹੁੰਦੀ, ਫਰਨੀਚਰ ਦਾ ਡਿਸਕਾਊਂਟ ਲੱਭ ਰਹੇ ਹੋ ਤੁਸੀਂ, ਗ੍ਰੈਂਡ ਹੋਮ ਫਰਨੀਚਰ ਤੇ ਜਾਓ ਤੇ ਡਿਸਕਾਊਂਟ ਹੀ ਡਿਸਕਾਊਂਟ ਨੇ, ਤੇ ਪੂਰਾ ਸ਼ੋਰੂਮ ਨਵੀਂ ਇਨਵੈਂਟੋਰੀ ਦੇ ਨਾਲ ਫੁੱਲ ਹੈ, ਗ੍ਰੈਂਡ ਹੋਮ ਫਰਨੀਚਰ ਜੀ। ਸੋ ਭਾਜੀ
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਸਾਰੇ ਸ਼ੋਰੂਮ ਦੀ ਇਨਵੈਂਟਰੀ ਜਿਹੜੀ ਚੇਂਜ ਕਰ ਦਿੱਤੀ ਗਈ ਹੈ, ਨਿਊ ਅਰਾਈਵਲ ਨਿਊ ਕਲੈਕਸ਼ਨ ਜਿਹੜੀ ਸਾਰੀ ਇਨਵੈਂਟਰੀ ਲੱਗ ਚੁੱਕੀ ਆ। ਬੈਡਰੂਮ ਸੈੱਟ, ਸੋਫਾ ਸੈੱਟ, ਈਵਨ ਡਾਇਨਿੰਗ ਟੇਬਲ, ਕਾਫੀ ਟੇਬਲ ਏਰੀਆ, ਰਕਸ ਤੋਂ ਲੈ ਕੇ ਸਾਰੀ ਸਾਰੀ ਫਰਨੀਚਰ ਦੀ ਇਨਵੈਂਟਰੀ ਅਸੀਂ ਇਸ ਲੌਂਗ ਵੀਕਐਂਡ, ਲੇਬਰ ਡੇ ਲੌਂਗ ਵੀਕਐਂਡ ਲਈ ਇਨਵੈਂਟਰੀ ਤਿਆਰ ਵਰ ਤਿਆਰ ਤੁਹਾਡੇ ਲਈ ਕਰ ਰਹੀ ਹੈ। ਪਰ ਪ੍ਰਾਈਜ਼ਾਂ ਸਾਰੀ ਮਾਰਕੀਟ ਦਾ ਲੋਐਸਟ ਪੈਣੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵੀਕਐਂਡ ਦੇ ਉੱਪਰ, ਨਵੇਕਲੇ ਕਿਸਮ ਦੇ ਨਿਊ ਅਰਾਈਵਲ ਜਿਹੜੇ ਤੋਹਫੇ ਤੁਹਾਨੂੰ ਫਰਾਈਡੇ ਵਾਲੇ ਦਿਨ ਜਦੋਂ ਲਾਈਵ ਪੋਲੋਕੇਸ਼ਨ ਪ੍ਰੋਗਰਾਮ ਚੱਲਣਾ, ਇੱਕ ਤਾਂ ਨਵੇਕਲੇ ਕਿਸਮ ਦਾ ਬੱਚਿਆਂ ਲਈ ਤੋਹਫਾ ਲੈ ਕੇ ਆਏ ਆ, ਜਿਹੜੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਕਰੇਜ਼ ਆ, ਫਰਾਈਡੇ ਵਾਲੇ ਦਿਨ ਉਹ ਤੋਹਫੇ ਵੀ ਤੁਹਾਨੂੰ ਨਾਲ ਦਿੱਤੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਇਸ ਲੌਂਗ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਨਵੀ ਭਾਜੀ।
1: ਕੀ ਬਾਤ ਹੈ, ਨਹੀਂ ਜੀ ਸਰ, ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ। 6641 ਹੈਲੋ
3: ਹੈਲੋ
1: ਹੈਲੋ ਜੀ,
3: ਹਾਂਜੀ ਨਵੀ ਭਾਜੀ ਕੀ ਹਾਲ ਆ?
1: ਵਧੀਆ ਜੀ, ਕਿਵੇਂ ਹੋ?
3: ਠੀਕ ਠਾਕ, ਵਧੀਆ। ਨਵੀ ਭਾਜੀ ਸਾਨੂੰ ਨੰਬਰ ਚਾਹੀਦਾ ਸੀ ਵਾਈਨਲ ਫਲੋਰਿੰਗ ਵਾਲਿਆਂ ਦਾ,
1: 437 318 318 0400 0400। ਹਾਂਜੀ, ਬਸ ਕਹਿ ਦਿਓ ਨਵੀ ਤੋਂ ਮਿਲਿਆ ਨੰਬਰ ਤੇ ਕਰ ਲਿਓ ਗੱਲਬਾਤ, ਠੀਕ ਹੈ?
3: ਸ਼ੋਰ ਸ਼ੋਰ,
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। 2118 ਹੈਲੋ,
4: ਹਾਂਜੀ ਮਹਾਰਾਜ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਕੋਈ ਗੁਜ਼ਰ ਰਹੀ ਆ,
1: ਬਸ ਗੁਜ਼ਰ ਰਹੀ ਆ।
4: ਚੰਗਾ ਗੁਜ਼ਰ ਜਾ, ਇੰਨਾ ਚੰਗਾ
1: ਚੰਗਾ ਗੁਜ਼ਰ ਰਿਹਾ, ਵਧੀਆ ਗੱਲ ਨੀ। ਕੀ ਕਹਿ ਦਿੰਦੇ, ਬਸ ਜ਼ਿੰਦਗੀ ਗੁਜ਼ਰੀ ਜਾਂਦੀ ਆ, ਕੀ ਨਾ ਨੈਗੇਟਿਵਲੀ ਕਹਿ ਦਿੰਦੇ। ਮੈਂ ਕਿ ਨੈਗੇਟਿਵ ਨਾ ਹੋਇਆ ਕਰੋ, ਤੁਸੀਂ ਤਾਂ ਕਹਿੰਦੇ ਹੁੰਦੇ ਕਿ ਸ਼ਾਇਰ ਬੰਦੇ ਹੋ।
4: ਨੈਗੇਟਿਵ ਹੋਣ ਦਾ ਕੋਈ ਸਵਾਲ ਹੀ ਨਹੀਂ ਹੈ।
1: ਵੈਰੀ ਗੁੱਡ, ਚਾਹੀਦਾ ਇੱਦਾਂ ਭਾਜੀ ਜ਼ਿੰਦਗੀ ਚ। ਨਾ ਪਤਾ ਨੀ ਕਿਉਂ ਕਈ ਲੋਕਾਂ ਦਾ ਕੰਮ ਹੀ ਹੈ ਨੈਗੇਟਿਵ ਰਹਿਣਾ ਯਾਰ, ਨਿੱਕੀ ਮੋਟੀ ਗੱਲ ਹੋ ਗਈ ਫਿਰ ਕਿਸੇ ਨੂੰ ਚੱਜ ਨਾਲ ਬੁਲਾਉਣਾ ਨੀ, ਮੱਥੇ ਤੇ ਤਿਉੜੀ ਪਾਲਣੀ, ਤੇ ਬਸ ਆਈ ਡੋਂਟ ਨੋ ਕਿਉਂ ਲੋਕ ਇੱਦਾਂ ਕਰਦੇ ਆ।
4: ਨਾਮ ਜੀ ਪਤਾ ਕੀ ਗੱਲ ਆ, ਕਹਿੰਦਾ ਇਤਨਾ ਖੁਸ਼ ਰਹੋ ਕਿ ਦੁਨੀਆ ਪਰੇਸ਼ਾਨ ਹੋ ਜਾਏ।
1: ਵਾਹ,
4: ਇਤਨਾ ਖੁਸ਼ ਰਹੋ ਕਿ ਦੁਨੀਆ ਪਰੇਸ਼ਾਨ ਹੋ ਜਾਏ, ਇਹ ਸੋਚ ਕਰ ਕਿ ਇਹ ਕਿਸ ਬਾਤ ਤੇ ਖੁਸ਼ ਹੈ।
1: ਹਾਂ ਹਾਂ, ਸਹੀ ਗੱਲ ਹੈ,
4: ਸਹੀ ਗੱਲ, ਇਸ ਗੱਲ ਨੂੰ ਫੋਲੋ ਕਰਨਾ ਚਾਹੀਦਾ
1: ਚਾਹੀਦਾ ਇਦਾਂ। ਬਟ ਲੋਕ ਨਾ ਬਹੁਤ ਦੇਖਿਆ ਕਿ ਬਸ ਬਿਨਾਂ ਕਿਸੇ ਗੱਲੋਂ ਗੱਲ ਹੁੰਦੀ ਕੁਛ ਨੀ, ਉਹੀ ਕਿਸੇ ਨਾਲ ਨਾਰਾਜ਼ ਹੋ ਜਾਣਾ, ਉਹੀ ਕਿਸੇ ਨੂੰ ਪ੍ਰੋਪਰਲੀ ਬੁਲਾਉਣਾ ਨੀ, ਉਹ ਚੀਜ਼ਾਂ ਤੋਂ ਥੋੜਿਆ ਹਟਣਾ ਚਾਹੀਦਾ।
4: ਹੁਣ ਇੱਕ ਛੋਟੇ ਵੀਰ ਨੇ ਕਿਹਾ ਸੀਗਾ ਕਿ ਐਸਟ੍ਰੋਲੋਜੀ ਤੇ ਬਿਲੀਵ ਕਰਦੇ ਹੋ ਕਿ ਨਹੀਂ, ਹਨਾ?
1: ਹਾਂ,
4: ਮੈਂ ਫੋਨ ਤਾਂ ਕੀਤਾ, ਮੈਂ ਜਿਹੜੀ ਐਸਟ੍ਰੋਲੋਜੀ ਹੈ ਬੜੀ ਡੂੰਘੀ ਚੀਜ਼ ਆ।
1: ਅੱਛਾ,
4: ਇਹ ਪਰ ਯਕੀਨ ਕਰਨਾ ਕਿ ਨਹੀਂ ਕਰਨਾ ਇਹ ਤੁਹਾਡਾ ਪਰਸਨਲ ਆ ਨਾ।
1: ਬਿਲਕੁਲ,
4: ਅਗਰ ਕੋਈ ਯਕੀਨ ਕਰਦਾ ਆ ਤੇ ਇਟਸ ਵੈਰੀ ਗੁੱਡ, ਅਗਰ ਤੁਸੀਂ ਨਹੀਂ ਯਕੀਨ ਕਰਦੇ ਤਾਂ ਵੀ ਬਹੁਤ ਗੁੱਡ ਆ।
1: ਠੀਕ ਹੈ,
4: ਕਿਉਂ ਜੋ ਤੁਸੀਂ ਇਹਨੂੰ ਫੋਲੋ ਕਰੋਗੇ ਤੇ ਯੂ ਹੈਵ ਟੂ ਫੋਲੋ ਇਟ, ਹਨਾ?
1: ਨਹੀਂ, ਡਿਪੈਂਡ ਕਰਦਾ ਪਰਸਨ ਟੂ ਪਰਸਨ ਯਾ।
4: ਹਾਂ, ਏਦਾਂ ਨੀ ਹੈ ਕਿ ਤੁਸੀਂ ਅੱਜ ਇਹਨੂੰ ਫੋਲੋ ਕਰ ਲਿਆ ਤੇ ਕੱਲ ਦੇਖ ਰਹੇ ਹੁਣ ਤਾਂ ਮੈਂ ਤੇ ਯਕੀਨ ਨਹੀਂ ਕਰਦਾ ਕਿਉਂਕਿ ਮੇਰਾ ਕੰਮ ਹੀ ਨਹੀਂ ਹੋਇਆ, ਹਨਾ? ਇਸ ਕਰਕੇ ਅਗਰ ਯੂ ਵਾਂਟ ਟੂ ਫੋਲੋ ਇਟ, ਫੋਲੋ ਇਟ ਥੋਰਲੀ ਪ੍ਰੋਪਰਲੀ, ਹਨਾ? ਨਾਟ ਫੋਰ ਵਨ ਡੇ। ਇੱਕ ਹੋਰ ਛੋਟੀ ਜਿਹੀ ਗੱਲ ਹੈ, ਉਹ ਹੈ ਕਿ ਆਪਕੀ ਯਾਦ ਆਏ ਤੋ ਹਮ ਕਿਆ ਕਰੇ, ਆਪਕੀ ਯਾਦ ਆਏ ਤੋ ਹਮ ਕਿਆ ਕਰੇ, ਯਾਦ ਦਿਲ ਸੇ ਨਾ ਜਾਏ ਤੋ ਹਮ ਕਿਆ ਕਰੇ।
1: ਕਿਆ ਬਾਤ ਹੈ,
4: ਸੋਚਾ ਥਾ ਛੁਪਾ ਲੇਂਗੇ ਹਾਲੇ ਦਿਲ ਸਭ ਸੇ, ਸੋਚਾ ਥਾ ਛੁਪਾ ਲੇਂਗੇ ਹਾਲੇ ਦਿਲ ਸਭ ਸੇ, ਪਰ ਜੇ ਆਗੇ ਹੀ ਸਭ ਕਹਿ ਜਾਏ ਤੋ ਹਮ ਕਿਆ
1: ਕਰੇ। ਕਿਆ ਬਾਤ ਹੈ, ਇਹ ਤੁਹਾਡਾ ਲਿਖਿਆ ਹੈ ਕਿਸੇ ਹੋਰ ਤੋਂ ਤੁਸੀਂ ਇਹ ਲਿਆ?
4: ਨਹੀਂ, ਇਹ ਮੇਰੇ ਨੇ, ਇਹ ਦੋਵੇਂ ਮੇਰੇ ਨੇ।
1: ਕਿਆ ਬਾਤ।

0: ਨਹੀਂ ਗੱਲ ਵੀ ਵਾਕਈ ਤੁਹਾਡੀ ਸਹੀ ਹੈ, ਹੁਣ ਕਈ ਵਾਰ ਅੱਖਾਂ ਹੀ ਦੱਸ ਜਾਣੇ ਫਿਰ ਆਪਾਂ ਕੀ ਕਰ ਸਕਦੇ ਹਾਂ।
1: ਹਾਂਜੀ ਮੈਂ ਸੁਣਦਾ ਰਹਿੰਦਾ ਫੋਨ ਤੁਹਾਡਾ, ਉਦੋਂ ਤਾਂ ਮੈਨੂੰ ਮੁੰਡੇ ਦੀ ਗੱਲ ਦਿੱਤੀ ਨਾ ਵੀ ਐਸਟ੍ਰੋਲੋਜੀ ਤੇ ਬਿਲੀਵ ਕਰਾਂ ਕਿ ਨਾ ਕਰਾਂ, ਮੈਂ ਚੱਲ ਯਾਰ
0: ਨਹੀਂ। ਚਲੋ ਸਰ ਧੰਨਵਾਦ ਤੁਹਾਡਾ,
1: ਲਿਖਿਆ ਦੋ ਵੀ ਸੁਣਾ ਦਿੰਦੇ।
0: ਵੈਰੀ ਗੁੱਡ, ਬਹੁਤ ਸ਼ੁਕਰੀਆ, ਥੈਂਕ ਯੂ, ਸੁਣਾਇਆ ਕਰੋ, ਕਿਉਂ ਨਹੀਂ, ਥੈਂਕ ਯੂ। ਤੁਹਾਡੀ ਸ਼ੇਰੋ ਸ਼ਾਇਰੀ ਬਹੁਤ ਵਧੀਆ ਹੁੰਦੀ ਆ ਤੇ ਬੜੀ ਦੇਖੋ ਸ਼ੋਰਟ ਐਂਡ ਸਵੀਟ ਹੁੰਦੀ ਹੈ, ਮੇਨ ਗੱਲ ਹੈ ਥੋੜੇ ਜਿਹੇ ਬੋਲਾਂ ਜਦੋਂ ਤੁਸੀਂ ਕੁਛ ਕਹਿ ਜਾਂਦੇ ਹੋ ਨਾ ਫਿਰ ਉਹਦੇ ਵਰਗੀ ਕਿੱਥੇ ਰੀਸ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਹੈ, 30 ਸਾਲ ਦਾ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਹੈ। ਸੋ ਨਵਾਂ ਘਰ ਲੈ ਰਹੇ ਹੋ, ਮੂਵ ਹੋ ਰਹੇ ਹੋ, HK ਮੂਵਰਸ 416-524-6704 ਦੇ ਉੱਤੇ ਤੁਸੀਂ ਕਾਲ ਕਰਨੀ ਹੈ HK ਮੂਵਰਸ ਨੂੰ। ਇੱਕ ਤੁਸੀਂ ਰਾਜਵੰਤ ਨੂੰ ਯਾਦ ਰੱਖੋ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਤਾਂ ਟੈਨਸ਼ਨ ਕਾਹਨੂੰ ਲੈਂਦੇ ਹੋ ਯਾਰ, ਟੈਨਸ਼ਨ ਨਾ ਲਿਆ ਕਰੋ। ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਤੁਸੀਂ ਰਾਜਵੰਤ ਨੂੰ ਕਾਲ ਕਰੋ, ਜੇ ਤੁਹਾਡੀ ਕੋਈ ਵੀ ਦੇਖੋ ਰਿਨਿਊਅਲ ਆ ਰਹੀ ਹੈ, ਤੁਹਾਡੇ ਕੋਲ ਐਸਟੀਮੇਟ ਹੈ ਕਿ ਇੰਨੇ ਦਾ ਕੋਟ ਹੈ, ਹਰ ਇੱਕ ਕੋਟ ਨੂੰ ਬੀਟ ਕਰ ਰਹੇ ਆ ਰਾਜਵੰਤ ਕੌਰ। ਰਾਜਵੰਤ ਦਾ ਨੰਬਰ ਹੈ 647-674-4735 647-674-4735 ਇੱਕ ਵਾਰ ਆਪਣਾ ਕੋਟ ਇਹਨਾਂ ਨਾਲ ਸਾਂਝਾ ਕਰ ਦਿਓ ਤੇ ਰਾਜਵੰਤ ਤੁਹਾਡੀ ਪੂਰੀ ਮਦਦ ਕਰਨਗੇ। 647-674-4735 ਰਾਜਵੰਤ ਕੌਰ ਤੇ ਇੰਡੀਆ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਕਿਹਾ ਗੀਤ ਸੀਗਾ ਯਾਰ ਗੁਰਦਾਸ ਮਾਨ ਸਾਹਿਬ ਦਾ ਮੁੜ

0: ਸੋ ਗੁਰਦਾਸ ਜੀ ਦਾ ਗੀਤ ਤੁਹਾਡੇ ਲਈ ਲਾਵਾਂਗੇ, ਬਟ ਪਿੰਡ ਦੀ ਦੇਖੋ ਪਿੰਡ ਦੀ ਯਾਦ ਕਿਹਨੂੰ ਨਹੀਂ ਆਉਂਦੀ? ਇਹ ਤਾਂ ਮੈਂ ਕਹਿੰਦਾ ਕਿ ਸੌ ਜਾਂਦੇ ਹੋ ਤਾਂ ਵੀ ਆਉਂਦੀ ਹੈ, ਉੱਠਦੇ ਹੋ ਤਾਂ ਵੀ ਆਉਂਦੀ ਹੈ, ਪਿੰਡ ਜਾਇਆ ਹੋ ਇੰਨਾ ਹੀ ਡਿਲੇ ਨਾ ਕਰਿਆ ਕਰੋ। ਸੋ ਸਪੈਸ਼ਲ ਲਾਸਟ ਮੇਰੀ ਡੀਲ ਹੈ, ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ, ਕਿਤੇ ਨਹੀਂ ਰੁਕਦੀ, ਨਵੰਬਰ ਚ ਮੁੜੇ ਆਉਣੀ ਹੈ ਫਲਾਈਟ, $1470 ਚ, $1470 ਦੇ ਵਿੱਚ, ਦੁਆਬਾ ਟਰੈਵਲ, 9057967800, 9057967800, ਦੁਆਬਾ ਟਰੈਵਲ 9057967800 ਦੇ ਉੱਤੇ, ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਸਾਡੇ ਨਾਲ। ਕਿਆ ਬਾਤ ਹੈ, ਗਲੋਬਲ ਕੰਫਰਟ ਏਅਰ ਤੋਂ ਤੇਜਪਾਲ ਜੀ ਵੀ ਜੁੜੇ ਨੇ। ਤੇਜਪਾਲ ਭਾਜੀ ਕੀ ਹਾਲ ਹੈ, ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ, ਕੀ ਹਾਲ ਚਾਲ ਜੀ ਤੁਹਾਡਾ?
0: ਬਹੁਤ ਜੀ, ਦੇਖਿਆ ਤੁਹਾਡਾ ਨੰਬਰ ਪਛਾਣ ਲਿਆ ਜਦੀ।
1: ਹਾਂਜੀ ਹਾਂਜੀ ਹਾਂਜੀ,
0: ਵੈਰੀ ਗੁੱਡ। ਸੋ ਗਲੋਬਲ ਕੰਫਰਟ ਏਅਰ ਲੈਨਕਸ ਕੰਪਨੀ ਦੇ ਆਥੋਰਾਈਜ਼ਡ ਡੀਲਰ ਨੇ, ਬਹੁਤ ਹੀ ਪ੍ਰੋਫੈਸ਼ਨਲ ਐਚਵੈਕ ਕੰਪਨੀ ਹੈ, ਹੀਟਿੰਗ ਕੂਲਿੰਗ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ, ਫਰਨੇਸ ਬ੍ਰੈਂਡ ਨਿਊ, ਏਸੀ ਬ੍ਰੈਂਡ ਨਿਊ ਜਾਂ ਫਰਨੇਸ ਏਸੀ ਦੀ ਕੋਈ ਵੀ ਰਿਪੇਅਰ ਹੈ ਤਾਂ 905-790-9080, 9057909080। ਜੀ ਭਾਜੀ।
1: ਹਾਂਜੀ ਨਵੀ, ਤੁਹਾਨੂੰ ਪਤਾ ਵੀ ਹੁਣ ਸਮਰ ਦਾ ਜਿਹੜਾ ਲਾਸਟ ਮੰਥ ਹੀ ਚੱਲ ਰਿਹਾ, ਤੇ ਲੈਨਸ ਕੰਪਨੀ ਵੱਲੋਂ 15 ਅਗਸਤ ਤੋਂ ਲੈ ਕੇ 13 ਸਤੰਬਰ ਤੱਕ ਇੱਕ ਸਪੈਸ਼ਲ ਡੀਲ ਲਾਈ ਗਈ ਆ, ਕੋਈ ਵੀ ਲੈਨਕਸ ਦੀ 2-stage ਫਰਨਸ ਹੋਵੇ ਤੇ ਐਂਡ ਕੋਈ ਵੀ ਏਅਰ ਕੰਡੀਸ਼ਨ ਲੈਨਕਸ ਦਾ ਹੋਵੇ ਐਨੀ ਸਾਈਜ਼, ਉੱਥੇ $600 ਰੇਟ ਆ 13 ਸਤੰਬਰ ਤੱਕ। ਜਿਹਨਾਂ ਭੈਣਾਂ ਭਰਾਵਾਂ ਨੇ ਇਹਦਾ ਫਾਇਦਾ ਚੱਕਣਾ ਉਹ ਸਾਨੂੰ ਕਾਲ ਕਰ ਸਕਦੇ ਹਨ 416-419-2112, 905-790-9080। ਅਸੀਂ ਕਾਫੀ ਲੰਬੇ ਸਮੇਂ ਤੋਂ ਹੀਟਿੰਗ, ਏਅਰ ਕੰਡੀਸ਼ਨ, ਵਾਟਰ ਟੈਂਕ ਤੇ ਗੈਸ ਲਾਈਨਾਂ ਦਾ ਕੰਮ ਕਰਦੇ ਹਾਂ। ਜਿਨ੍ਹਾਂ ਨੇ ਕੁਆਲਿਟੀ ਉਹ ਵਰਕ ਲੈਣਾ ਹੈ, ਗੁੱਡ ਪ੍ਰਾਈਸ ਲੈਣੀ ਹੈ, ਵਧੀਆ ਭਰੋਸੇ ਜੋ ਕੰਟਰੈਕਟਰ ਨਾਲ ਕੰਮ ਕਰਨਾ ਹੈ, ਉਹ ਸਾਨੂੰ 416-419-2112 ਤੇ ਕਾਲ ਕਰ ਸਕਦੇ ਹਨ। ਅਸੀਂ 2131 ਵਿਲੀਅਮ ਪਾਰਕ ਯੂਨਿਟ ਨੰਬਰ 13 ਤੋਂ ਆਪਰੇਟ ਕਰਦੇ ਹਾਂ ਤੇ ਕਾਫੀ ਲੰਬੇ ਸਮੇਂ ਤੋਂ ਕਰਦੇ ਹਾਂ। ਹਾਂਜੀ ਨਵੀ ਜੀ,
0: ਵੈਰੀ ਗੁੱਡ। ਸੋ ਤੁਸੀਂ ਜ਼ਰੂਰ ਕਾਲ ਕਰੋ, ਲੈਨਕਸ ਦੇ ਆਥੋਰਾਈਜ਼ ਡੀਲਰ ਨੇ ਐਂਡ ਇਹਨਾਂ ਦੀ ਆਪਦੀ ਖੁਦ ਦੀ ਯੂਨਿਟ ਹੈ, ਸੋ ਬਹੁਤ ਪ੍ਰੋਫੈਸ਼ਨਲ ਕੰਪਨੀ, ਬੜੇ ਲੰਬੇ ਸਮੇਂ ਤੋਂ ਸਰਵ ਕਰ ਰਹੇ ਨੇ। ਸੋ ਫਰਨੇਸ ਏਸੀ ਨੂੰ ਲੈ ਕੇ ਕੋਈ ਵੀ ਤੁਹਾਡਾ ਇਸ਼ੂ ਹੈ ਤੁਸੀਂ ਹੁਣੇ ਹੀ ਸੰਪਰਕ ਕਰ ਲਓ, 416-419-2112 ਫੋਨ ਨੰਬਰ ਹੈ, 416-419-2112 ਦੇ ਉੱਤੇ ਤੁਸੀਂ ਕਾਲ ਕਰੋ। ਤੇ ਭਾਜੀ ਹੁਣ ਹੌਲੀ ਹੌਲੀ ਮੌਸਮ ਵੀ ਠੰਡਾ ਹੋਣਾ ਸ਼ੁਰੂ ਹੋ ਰਿਹਾ, ਸੋ ਇਹਨਾਂ ਦਿਨਾਂ ਦੇ ਵਿੱਚ ਹੋਮ ਓਨਰ ਜਿਹੜੇ ਨੇ ਇਹਨਾਂ ਨੂੰ ਕੀ ਕਰਨਾ ਚਾਹੀਦਾ?
1: ਹਾਂਜੀ, ਹੋਮ ਓਨਰ ਨੂੰ ਐਂਡ ਆਫ ਦਾ ਸਪਟੰਬਰ ਤੇ ਫਰਨਸ ਚਲਾਉਣ ਤੋਂ ਪਹਿਲਾਂ ਉਹਦੀ ਇੰਸਪੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ, ਉਹਨਾਂ ਦਾ ਫਿਲਟਰ, ਉਹਦੀ ਲੈਕੇ ਰਿਪਲੇਸਮੈਂਟ, ਉਹਦੀ ਲੈਕੇ ਹੀਟਿੰਗ ਆਪਰੇਸ਼ਨ ਤੇ ਉਹਦੇ ਕਈ ਕੰਪੋਨੈਂਟ ਜਿਹੜੇ ਸਾਫ਼ ਹੋਣੇ ਬਹੁਤ ਜ਼ਰੂਰੀ ਹੈ। ਮੇਕ ਸ਼ੋਰ ਕਰਨਾ ਵੀ ਕੋਰੋਨਾ ਮੋਨੋਆਕਸਾਈਡ ਘਰ ਵਿੱਚ ਲੀਕ ਨਾ ਕਰਦੀ ਹੋਵੇ ਤੇ ਉਹਦੇ ਕਰਕੇ ਉਹਦੀ ਇੰਸਪੈਕਸ਼ਨ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ

0: शादी दी मूवी बनवाने ली या रिंग सेरेमनी ली, वेडिंग एनिवर्सरी, जागो, प्री वेडिंग, बर्थडे और एनी इवेंट दी वधिया वीडियोग्राफी ते फोटोग्राफ शूट कर ली। याद रखो, देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नो 416-930-1251 416-930-1251।
1: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
2: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
0: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
3: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
4: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
5: 647-706-6640 ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
0: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
5: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।

0: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 905-459-5533
3: 905-459-5533 ਤੇ
5: PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੁਅਲ ਪਿਕਨਿਕ।
7: ਸੰਡੇ 6 ਸਪਤੰਬਰ 11 ਵਜੇ ਤੋਂ 4 ਵਜੇ ਐਟ ਬੱਲੇ ਬੱਲੇ ਫਾਰਮ।
6: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ। ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜਨੇਬਲ ਰੇਟਸ ਤੇ।
7: ਤੁਸੀਂ ਆਪਣੀਆਂ ਡਿਸ਼ਿਸ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈਬਸ। ਆ ਜਾਓ ਫਿਰ 6 ਸਪਤੰਬਰ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮ, 13219 ਚਿੰਕੂਜ਼ੀ ਰੋਡ, ਕੈਲੇਡਨ।
6: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-35-5594।
8: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
9: ਹਾਏ ਗਾਇਸ, ਐਂਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
10: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 serving you from 3 locations।
11: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
12: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
13: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ।
14: ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
15: 647-835-5294-647-835-5594।
16: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। 2 locations टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture ki dhamakedar festival season se.
17: Ladies and gentlemen, you are not ਰੈਡੀ ਫੋਰ ਦਿਸ,
18: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
19: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
18: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
19: ਕਾਲ 6476068110
18: ਔਰ ਵਿਜ਼ਿਟ sharmamortgages.com।
20: ਨਾਲੇ ਚੋਪੜੀਆਂ, ਨਾਲੇ ਦੋ ਦੋ।
21: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
22: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
21: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
22: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
21: ਕਾਲ ਗਗਨ ਔਰ ਗੁਰਿੰਦਰ ਐਟ 905-286-9257।
23: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-835-5594, 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਸੱਜਣ ਮੇਰੇ ਛੱਡ ਕੇ ਮੈਨੂੰ ਇਕੱਲਾ ਚਲੇ ਗਏ। ਕਹਿੰਦਾ ਸੱਜਣ ਮੇਰੇ ਛੱਡ ਕੇ ਮੈਨੂੰ ਇਕੱਲਾ ਚਲੇ ਗਏ, ਜਨਮਾਂ ਦਾ ਛੁਡਾ ਕੇ ਮੈਥੋਂ ਪੱਲਾ ਚਲੇ ਗਏ, ਮੁਹੱਬਤ ਦਾ ਮਸੀਹਾ ਸਨ ਜੋ ਮੇਰੇ ਲਈ ਲਾ ਕੇ ਇਸ਼ਕ ਦਾ ਰੋਗ ਅਵੱਲਾ ਚਲੇ ਗਏ, ਬਣ ਕੇ ਮਹਿਰਮ ਆਏ ਸੀ ਜੋ ਮੇਰੇ ਦੋਸਤੋ, ਛੱਡ ਕੇ ਖੁੱਲ੍ਹਾ ਜ਼ਖਮਾਂ ਨੂੰ ਅੱਲਾ ਚਲੇ ਗਏ, ਵਾਅਦਾ ਆਪਣੀ ਜਾਨ ਦੇਣ ਦਾ ਕੀਤਾ ਸੀ ਮੋੜ ਕੇ ਉਹ ਵੀ ਮੇਰਾ ਹੀ ਛੱਲਾ ਚਲੇ ਗਏ। ਕਹਿੰਦਾ ਕਰ ਗਏ ਰਸਵਾਈ ਉਹ ਮੇਰੀ ਜੱਗ ਉੱਤੇ, ਕਰ ਗਏ ਰਸਵਾਈ ਉਹ ਮੇਰੀ ਜੱਗ ਉੱਤੇ, ਹੱਸ ਹੱਸ ਕੇ ਕਰਦੇ ਲੱਲਾ ਲੱਲਾ ਚਲੇ ਗਏ, ਸੱਥ 'ਚ ਹੋਈ ਚਰਚਾ ਜਦੋਂ ਮੇਰੇ ਨਾਮ ਦੀ, ਵੱਟ ਕੇ ਪਾਸਾ ਉਹ ਤਾਂ ਝਾੜ ਪੱਲਾ ਚਲੇ ਗਏ, ਫਰੋਲਦੇ ਤੂੰ ਰੋਜ਼ ਮਿੱਟੀ ਕਿਉਂ ਮਦਹੋਸ਼, ਫਰੋਲਦਾ ਤੂੰ ਰੋਜ਼ ਮਿੱਟੀ ਕਿਉਂ ਮਦਹੋਸ਼, ਕੱਢ ਕੇ ਮਤਲਬ ਉਹ ਤਾਂ ਮੱਲਾ ਚਲੇ ਗਏ। ਕਿਆ ਬਾਤ, ਦਿਲ ਤੋਂ ਚਾਹ ਕੇ ਵੇਖਿਆ ਮੈਂ, ਠੋਕਰ ਖਾ ਕੇ ਵੇਖਿਆ ਮੈਂ, ਮੈਨੂੰ ਨਾ ਦੱਸ ਦਰਦ ਕੀ ਹੁੰਦਾ, ਇਹ ਸਭ ਹੰਢਾ ਕੇ ਵੇਖਿਆ ਮੈਂ। ਰੁਕਦਾ ਨਹੀਂ ਕੋਈ ਕਿਸੇ ਬਿਨਾ ਵੀ ਸਭ, ਰੁਕਦਾ ਨਹੀਂ ਕੋਈ ਕਿਸੇ ਬਿਨਾ ਵੀ ਸਭ ਦਾ ਇੱਥੇ ਸਰ ਜਾਂਦਾ ਹੈ, ਮਤਲਬ ਦੀ ਜਦੋਂ ਗੱਲ ਆ ਜਾਵੇ ਲੰਗੜਾ ਪੌੜੀ ਚੜ੍ਹ ਜਾਂਦਾ। ਕਹਿੰਦਾ ਮਰਜ਼ੀ ਹੋਵੇ ਜਦੋਂ ਉੱਪਰ ਵਾਲੇ ਦੀ, ਮਰੀਜ਼ ਵੀ ਉੱਠ ਕੇ ਖੜ੍ਹ ਜਾਂਦਾ ਏ, ਖੁਸ਼ੀ ਵੇਲੇ ਕਹਿੰਦਾ ਤੇਰੇ ਨਾਲ ਨਾ, ਕਹਿੰਦਾ ਖੁਸ਼ੀ ਵੇਲੇ ਕਹਿੰਦਾ ਨਾਲ ਤੇਰੇ ਮੈਂ, ਦੁੱਖ ਵੇਲੇ ਅੰਦਰ ਵੜ ਜਾਂਦਾ ਏ, ਦੁੱਖ ਵੇਲੇ ਅੰਦਰ ਵੜ ਜਾਂਦਾ। ਇਸ ਤਰ੍ਹਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜਿਹੜਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ ਦਾ ਆਇਆ, ਬੁੱਧ ਕੰਮ ਸੁੱਧ ਲੈ ਲਓ, ਕੰਮ ਗੇਟ 'ਚ ਹੋ ਗਿਆ ਕੰਮ। 2 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ, 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 21 ਟੈਂਪਰੇਚਰ ਆ ਮਿਸਾਗਾ 'ਚ, ਮਾਲਟਨ 'ਚ, ਪੀਅਰਸਨ, ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਜੜ੍ਹਾਂ ਦੇ ਵਿੱਚ, ਉਹਦੀਆਂ 'ਚ ਐਂ ਕਹਿ ਲਓ ਫੀਲ ਲਾਈਕ 23 ਕਰਦੇ ਹਾਂ, 28 ਹੈਗਾ ਸ਼ਾਮ ਨੂੰ, ਦੁਪਹਿਰ ਨੂੰ, ਅਤੇ 28 ਹੈਗਾ ਭਾਈ ਸ਼ਾਮ ਨੂੰ ਅਤੇ ਰਾਤ ਨੂੰ 23 ਟੈਂਪਰੇਚਰ। 6:43 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 7:52 'ਤੇ ਸ਼ਾਮ ਨੂੰ ਅਲੋਪ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-33-37 905-673-33-37 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ 905-673-33-37 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜੇ ਤੁਸੀਂ ਮੈਸੇਜ ਪਾਉਣੇ ਆ ਵਟਸਐਪ ਕਰਨਾ ਫਿਰ 647-835-5594 6475-8352-94 'ਤੇ ਗੱਲਬਾਤ ਕੀਤੀ ਜਾ ਸਕਦੀ ਮੈਸੇਜ। ਆਜੋ ਫਿਰ ਕਰੀਏ ਗੱਲਾਂ ਬਾਤਾਂ, ਰੌਣਕ ਮੇਲਾ ਲਾਉਂਦੇ ਹਾਂ ਅਤੇ ਦੇਖਦੇ ਹਾਂ ਵੀ ਅੱਜ ਟੈਲੀਫੋਨ ਸਟੂਡੀਓ 'ਤੇ ਚੱਲਦਾ ਜਾਂ ਨਹੀਂ ਚੱਲਦਾ। ਮਾੜਾ ਜਿਹਾ ਦੇਖਿਓ ਬੈਲ ਬੋਲੀ ਜੀ ਮਾਰ ਕੇ, ਮੈਨੂੰ ਲੱਗਦਾ ਵੀ ਅੱਜ ਸ਼ਾਇਦ ਫਿਰ ਨਾ ਪੰਗਾ ਪਿਆ ਹੋਵੇ ਕੋਈ, ਅਤੇ ਪਰ ਤੁਸੀਂ ਇੱਧਰੋਂ ਕਾਲ ਲਾਉਣੀ ਆ 905-673-33-37 'ਤੇ, ਫਿਰ ਮੇਰੇ ਕੋਲ ਇੱਧਰ ਆ ਜਾਣੀ ਆ ਉਹ ਕਾਲ, ਅਤੇ ਫਿਰ ਆਪਾਂ ਦੇਖਦੇ ਹਾਂ ਵੀ ਸਟੂਡੀਓ ਦਾ ਨੰਬਰ ਚੱਲਦੇ ਵੀ ਹੈ ਜਾਂ ਭਾਈ ਨਹੀਂ ਚੱਲਦੇ। ਚਲੋ ਆ ਗਈ ਫਿਰ 6 ਤਰੀਕ, ਲੈ ਲਿਆ ਕੰਮ ਗੇਟ 'ਚ ਬਾਬਾ ਜੀ ਦੀ ਕਿਰਪਾ ਨਾਲ, ਹਜੇ ਮੌਸਮ ਸੋਹਣਾ ਦਿਖਾ ਰਿਹਾ। ਪਰ ਕਈ ਵਾਰ ਐਂ ਹੁੰਦਾ ਵੀ ਜਿਵੇਂ ਹੁਣ ਮੈਂ ਇਹ ਫੋਨ ਲੈ ਕੇ ਮਿਸਾਗਾ 'ਚ ਬੈਠਾ ਨਾ, ਮਾਲਟਨ 'ਚ ਬੈਠਾ, ਹੋ ਸਕਦਾ ਬ੍ਰੈਂਪਟਨ ਦੇ ਵਿੱਚ ਮਤਲਬ ਧੁੱਪ ਖਿੰਡੀ ਹੋਵੇ, ਮੀਂਹ ਚੜਿਆ ਹੋਵੇ, ਪਰਲੇ ਕੈਲਡਨ ਉਹਦਾ ਤੀਜਾ ਸ਼ਹਿਰ ਪੈ ਗਿਆ, ਹੋ ਸਕਦਾ ਇੱਦਾਂ ਹੈ ਨਾ। ਅਤੇ ਪਰ ਜਿਵੇਂ ਕੱਲ੍ਹ ਸੀ ਜਾਂ ਪਰਸੋਂ ਚੌਥੇ ਸੀਗਾ, ਥੋੜ੍ਹਾ ਥੋੜ੍ਹਾ ਆਉਂਦਾ ਸੀਗਾ ਵੀ ਲੱਗਦਾ ਸੀ ਮੀਂਹ, ਪਰ ਉਮੀਦ ਆ ਵੀ ਨਹੀਂ, ਐਤਕੀ ਆਪਾਂ ਨੂੰ ਪਰਮਾਤਮਾ ਆਪਣਾ ਸਾਥ ਦਊਗਾ। ਅਤੇ ਬਾਕੀ ਸ਼ਹਿਰ ਦੇ ਵਿੱਚੋਂ ਕਾਫੀ ਇਨਕੁਆਇਰੀਆਂ ਆ ਰਹੀਆਂ ਨੇ ਵੀ ਕਿਹੜੀ ਤਰੀਕ ਨੂੰ ਆ ਜੀ, ਕਿਵੇਂ ਆ ਜੀ, ਅਸੀਂ ਪੋਸਟਰ ਦੇਖਿਆ ਜੀ, ਐਡਰੈਸ ਦੱਸੋ ਜੀ, ਫਲਾਨਾ ਦੱਸੋ ਜੀ, ਅਸੀਂ ਸਟੋਲ ਲਾਉਣਾ ਜੀ ਉੱਥੇ, ਕਿਸੇ ਫਲਾਨੀ ਚੀਜ਼ ਦਾ, ਫਲਾਨੀ ਚੀਜ਼ ਦਾ, ਫਲਾਨੀ ਚੀਜ਼ ਦਾ, ਹੈ ਨਾ। ਤਕਰੀਬਨ ਕੱਲ੍ਹ ਮੈਨੂੰ ਨਾ ਜਦ ਮੈਂ ਇੱਥੋਂ ਗਿਆ, ਚਲੋ ਮੈਨੂੰ 6:30-7 ਵੱਜ ਗਏ ਸੌਂਦੇ ਨੂੰ, ਅਤੇ ਬਸ 10 ਵਜੇ ਤੋਂ ਪਹਿਲਾਂ ਲੱਗ ਗਿਆ ਸੀ ਵੱਜਣ, ਦੋ ਤਿੰਨ ਕੁ ਫੋਨ ਤਾਂ ਮੈਂ ਇਗਨੋਰ ਕੀਤੇ, ਮੈਂ ਕਿਹਾ ਚੱਲ ਮੈਂ ਉੱਠ ਕੇ ਕਰ ਲੂੰਗਾ ਹੈ ਨਾ, ਪਰ ਜਦ ਇੱਕ ਬੰਦਾ ਦੋ ਬੰਦੇ ਹਟੇ ਨਹੀਂ, ਦੋ ਦੋ ਚਾਰ ਚਾਰ ਬੈਲਾਂ ਮਾਰੀਆਂ, ਫਿਰ ਮੈਨੂੰ ਚੱਕਣਾ ਵਾ, ਜਾਣੀ ਕਹਿਣ ਦਾ ਭਾਵ ਫਿਰ ਵੀ ਮੈਂ 12 ਕੁ ਵਜੇ ਨੂੰ ਉੱਠ ਖੜਿਆ ਸੀ। ਮੈਂ ਕਿਹਾ ਚੱਲ ਮਨਾ ਉੱਠ, ਕੋਈ ਗੱਲ ਨਹੀਂ, ਕੰਮ ਜ਼ਰੂਰੀ, ਕੰਮ ਕਰੀਏ, ਠੀਕ ਨਹੀਂ, ਅਤੇ ਕੋਈ ਬੰਦਾ ਆਸ ਨਾ ਫੋਨ ਲਾ ਸਕਦਾ ਹੈ ਨਾ, ਅਤੇ ਉਹਨੂੰ ਥੋੜ੍ਹੀ ਪਤਾ ਵੀ ਮੈਂ ਸੁੱਤਾ ਪਿਆ। ਅਤੇ ਫਿਰ ਉੱਠ ਕੇ ਫੋਨ ਫੋਨ ਕੀਤੇ, ਭਾਈ ਗੱਲਾਂ ਬਾਤਾਂ ਤੁਹਾਡੇ ਨਾਲ ਹੋਈਆਂ ਸਭ ਨਾਲ, ਅਤੇ ਫਿਰ ਇਹ ਸੀਗੀ ਬਾਤ, ਅਤੇ ਇਹ ਸੀ ਗੱਲ, ਅਤੇ ਹੁਣ 6 ਤਰੀਕ ਕਿਹਨੂੰ ਕਿਹਨੂੰ ਪਤਾ, ਅਤੇ ਆਪਾਂ ਕਿੱਥੇ ਕਿੱਥੇ ਜਾਣਾ, ਕੋਈ ਐਡਰੈਸ ਦੱਸ ਸਕਦਾ ਬਿਨਾਂ ਪੋਸਟਰ ਦੇਖਿਓ? ਸੱਚੀ ਗੱਲ ਬਾਈ ਸਾਹਿਬ ਲੰਘਿਓ, ਸਤਿ ਸ਼੍ਰੀ ਅਕਾਲ ਜੀ ਨੂੰ
1: ਜੀ, ਜੰਜੂਆ ਜੀ, ਸਾਰੀ ਜਨਤਾ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕਿੱਦਾਂ?
1: ਘਰਾਇਆ ਨਾ ਗੱਲ, ਜੇ 2000 ਬੰਦੇ ਸਾਨੂੰ ਲੁਕ ਜਾਣਗੇ ਤਾਂ ਸਾਨੂੰ ਕੋਈ 20 ਆ ਜਾਣਗੇ।
0: ਅੱਛਾ, ਇੱਦਾਂ ਹੁੰਦੀ ਆ?
1: ਹਾਂ,
0: ਕੀ ਬਾਤ ਆ,
1: ਲੋਕ ਬਾਰ ਬਾਰ ਪੁੱਛਦੇ ਆ ਕਿੰਨੇ ਵਜੇ ਕਿੰਨੇ ਵਜੇ, ਮੈਂ ਤਾਂ ਆ ਜਾਓ ਖੁੱਲੇ ਦਿਮਾਗ ਨਾਲ।
0: ਹਾਂ, ਵਜੇ ਵਜੇ 8-9 ਵਜੇ ਆਪਾਂ ਕਹਿੰਦੇ ਸਟਾਰਟ ਕਰ ਦੇਣਾ ਕੰਮ, ਉੱਥੇ ਲੈ ਲੈਣਾ ਕੰਮ ਰੇਟ 'ਚ,
1: 6 ਵਜੇ ਬੁਲਾ ਲੈ, 6 ਵਜੇ ਆ ਜਾਣਗੇ।
0: ਹਾਂ,
1: ਗੱਲ ਕੋਈ ਨੀ,
0: ਗੱਲ ਸਹੀ ਆ।
1: ਇੱਕ ਜੇ ਛੋਟੀ ਬੇਨਤੀ ਮੇਰੀ ਸੁਣਨ ਦਾ ਅੱਜ ਮੌਕਾ ਹੈਗਾ, ਅੱਜ ਖਬਰ ਲੱਗਣੀ ਹੈ, ਅਜੀਤ ਨੂੰ ਦਰਦ ਹੋਣੀ, ਇਹਨਾਂ ਨੂੰ ਜੇ ਖਬਰ ਭੇਜ ਦੋ ਚੰਗੀ ਗੱਲ ਨੀ ਹੈਗੀ।
0: ਅੱਛਾ,
1: ਬੋਲਣ
0: ਵਾਲੇ ਨੂੰ ਆਪਾਂ ਮੌਕਾ ਹੀ ਨਹੀਂ ਦੇਣਾ, ਆਪਾਂ ਤਾਂ ਗੀਤ ਸੰਗੀਤ ਸੁਣਨਾ ਉੱਥੇ। ਆਪਾਂ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਪਰ ਸਾਹਮਣੇ ਬੈਠ ਕੇ ਦੇਖਾਂਗੇ, ਸੁਣਾਂਗੇ। ਉਹ ਦੇਖਦੇ ਆ ਹਲੇ, ਮੈਨੂੰ ਲੱਗਦਾ ਨੀ ਉੱਥੇ ਦਰਖਤ ਹੈ ਨੀ ਨੇੜੇ ਤੇੜੇ ਉਹੋ ਜਿਹਾ ਕੋਈ, ਬਿਲਕੁਲ ਬਿਲਕੁਲ।
2: ਜਿਨੇ ਆਉਣਾ ਪਰੇ ਉਧਰੋਂ ਮੇਫੀਲਡ ਵਾਲੇ ਪਾਸਿਓ, ਉਧਰੋਂ ਜੋਸਟ ਵੱਲੋਂ, ਉਹ ਕੱਢੇ ਚੰਕਿਊਜੀ ਜਾਂ ਕੱਢੇ ਆਪਣਾ ਓਲਡ ਸਕੂਲ, ਉੱਥੋਂ ਮਾਰੇ ਰਾਈਟ ਤੇ ਕਿੰਗ ਨੀ ਕ੍ਰੋਸ ਕਰਨੀ, ਬਸ ਉੱਥੋਂ 200-300 ਮੀਟਰ ਪਹਿਲਾਂ ਕਿੰਗ ਤੋਂ ਆ ਬੱਲੇ ਬੱਲੇ ਫਾਰ।
0: ਅੱਛਾ, ਕਿੰਗ ਉੱਥੇ ਨਾਲ ਹੀ ਆ? ਪਰੇ
2: ਕਿੰਗ ਉੱਥੇ ਸਾਰੀ 300-400 ਮੀਟਰ ਦੂਰ ਆ।
0: ਅੱਛਾ, ਉਧਰ ਮੈਂ ਗਿਆ ਨੀ ਕਿੰਗ ਵੱਲ,
2: ਜਾਂ ਉਧਰ ਜਿਹਨੇ ਆਉਣਾ ਓਲਜਲ ਤੋਂ, ਉਹ ਕੱਢੇ ਕਿੰਗ ਤੇ ਮਾਰੇ ਰਾਈਟ ਤੇ ਪੀਜੀ ਜੀ ਜਾ ਕੇ ਮਾਰੇ ਲੈਫਟ ਤੇ 200-300 ਮੀਟਰ ਦੂਰ ਬੱਲੇ ਬੱਲੇ ਹੋ।
0: 13,219 ਚੰਗੂਜੀ ਰੋਡ ਪਾ ਲਿਓ, ਕਿਤੇ ਨੀ ਪੁੱਛਣ ਦੱਸਣ ਦੀ ਲੋੜ, ਸਿੱਧਾ ਤੁਹਾਨੂੰ ਉਹਨੇ ਉੱਥੇ ਲੈ ਜਾਣਾ।
2: ਕਹਿੰਦੇ ਇਹਨੂੰ ਤੁਸੀਂ ਨਾ ਤਕਰੀਰਾਂ ਨਾ ਕਰਿਓ, ਉੱਥੇ ਕੰਪੇਨ ਲੈ ਸ਼ੁਰੂ ਕਰ ਲਿਓ ਦੀ ਇਲੈਕਸ਼ਨ।
0: ਨਾ ਨਾ, ਇਹਨਾਂ ਤੋਂ ਕੀ ਕਰਾਉਣਾ, ਲੀਡਰਾਂ ਛੇਡਰਾਂ ਤੋਂ ਆਪਾਂ, ਸਤਿਕਾਰਯੋਗ ਨੇ ਬਸ ਇਹ। ਤੁਹਾਡੀ ਕਾਲ ਘੱਟ ਗਈ, ਦੁਬਾਰਾ ਲਾ ਲੋ। ਸੁਖਜਿੰਦਰ ਭਾਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ
3: ਚਾਲ?
0: ਕਿਰਪਾ, ਤੁਸੀਂ ਸੁਣਾਓ।
3: ਬਿਲਕੁਲ
0: ਪ੍ਰੀਤ ਭਾਈ, ਸਤਿ ਸ਼੍ਰੀ ਅਕਾਲ ਜੀ, 35-15
4: ਸਤਿ
0: ਸ਼੍ਰੀ ਅਕਾਲ।
4: ਆਪਣੇ ਜਿਹੜੇ ਸੀਨੀਅਰ ਕੈਪਟਨ ਸਾਹਿਬ ਤੇ ਆਪਣੇ ਸੀਨੀਅਰ ਬਜ਼ੁਰਗ ਹੁੰਦੇ ਹੁੰਦੇ ਆ, ਇਹਨਾਂ ਦੀ ਵੀ ਕੋਈ ਸਵੀਟ ਸਵੂਟ ਕਰਾ ਰਹੇ ਕੰਪੀਟੀਸ਼ਨ ਜੀ?
0: ਕਰਾ ਦਿੰਦੇ ਜੇ ਦੋਨੇ ਇਕੱਠੇ ਹੋਣਗੇ ਤਾਂ
4: ਚਾਹੀਦਾ ਜੀ,
0: ਪਰ ਇਹ ਆਉਂਦੇ ਨਹੀਂ ਇਕੱਠੇ ਇੱਕ ਦੂਜੇ ਦੇ ਸਾਹਮਣੇ।
4: ਪਰ ਉਹ ਟਾਈਮ ਥੋੜਾ ਬੰਨਵਾ ਦੇ ਦਿਓ ਜਣੇ ਦੀ ਵੀ
0: ਨਹੀਂ ਨਹੀਂ ਐਂ ਸੰਨ 47 ਵਾਲੀ ਗੱਲ ਥੋੜੀ ਉੱਥੇ ਚਲਾਉਣੀ ਆ, ਉਹ ਤਾਂ 26 ਵਾਲੀ ਚਲਾਵਾਂਗੇ
4: ਕੱਟ ਲੈਂਦੇ ਹੋ, ਕਿਉਂਕਿ ਇੱਧਰ ਵੀ ਹੁਣ ਟਰੰਪ ਵੀ ਐਵੇਂ ਲੇਕ ਦੇ ਵਿੱਚ ਲਕੀਰਾਂ ਮਾਰੀ ਇਹਨਾਂ ਨੂੰ ਵਾਟਰ ਬੋਟਰ ਤੇ ਕੱਢ ਲਿਓ ਲਕੀਰਾਂ ਮਤਾ ਕਹਿੰਦਾ ਇਹਨਾਂ ਨੂੰ ਹਰੇਕ ਰੇਡੀਓ ਤੇ ਜਾ ਕੇ ਦੱਸਣਾ ਪੈਂਦਾ ਤੇ ਸਟੇਜ ਦੇ ਉੱਤੇ ਹੁਣ ਇੰਨੀ ਆਪਣੇ ਉੱਥੇ ਪਬਲਿਕ ਆਉਣੀ
0: ਸਤਿਕਾਰਯੋਗ
4: ਦੇ ਦੋ ਨਾ, ਤਾਂ ਹੀ ਕਹਿੰਦੇ ਜੀ ਵੀ ਉਹਨਾਂ ਨੂੰ ਆਪਦੀ ਹਿਸਟਰੀ ਦੱਸਣੀ ਚਾਹੀਦੀ ਹੈ ਨਾ, ਕਿਉਂ ਇੱਧਰ ਹੁਣ ਟਰੰਪ ਵੀ ਮਾਰਦਾ ਫਕਾਰੇ ਇੱਧਰ ਬਾਰਡਰ ਬੁਰਡਰ ਤੇ ਭੇਜਦੇ ਆਪਾਂ ਇਹਨਾਂ ਸਾਰਿਆਂ ਨੂੰ
0: ਦਿਮਾਗ ਨੀ ਕਹਿੰਦੇ ਕੋਈ ਵੀ ਆ ਬੁੱਢਾ ਹੁੰਦਾ ਸਰੀਰ ਬੁੱਢਾ ਹੋ ਜਾਂਦਾ ਹਨਾ, ਦਿਮਾਗ ਤਾਂ ਚਾਹੇ ਕੈਪਟਨ ਸਾਹਿਬ ਨੇ ਫੌਜੀ ਆਪਣੇ ਬਾਸੀ ਸਾਹਿਬ ਜਾਂ ਕੋਈ ਵੀ ਹੋਰ ਦਿਮਾਗ, ਆਪਾਂ ਵੀ ਚਲੋ ਕੱਲ ਉਸ ਉਮਰਾਂ ਚ ਜਾ ਸਕਦੇ ਆ ਵੀ ਮੰਨ ਲਓ ਜਰੂਰ ਤੁਸੀਂ ਵੀ
4: ਸੁਣਦੇ ਹੋਣਗੇ ਰਾਜੇ,
0: ਬਿਲਕੁਲ 100% ਕੈਪਟਨ ਸਾਹਿਬ ਕਦੇ ਹੋ ਨਹੀਂ ਸਕਦਾ ਪ੍ਰੋਗਰਾਮ ਆਪਣਾ ਮਿਸ ਕਰ ਜਾਣਾ,
4: ਤੁਹਾਡੀ ਆਵਾਜ਼ ਸੁਣ ਲਈ ਦੀ ਉਂਝ ਵੀ ਅਸੀਂ ਦਰਸ਼ਨ ਕਰ ਲਾਂਗੇ ਸਾਰੇ ਤੇ
0: ਬਿਲਕੁਲ ਬਿਲਕੁਲ ਦਰਸ਼ਨ ਕਰਨੇ ਬਣਦੇ ਵੀ ਆ।
4: ਬਸ
0: ਇਹਨਾਂ ਨੇ ਲੇਖ ਪੜ੍ਹਨ ਲੱਗ ਜਾਣੇ ਉੱਥੇ ਗੁਰੂਆਂ ਦੇ, ਉਹ ਤਾਂ ਗੁਰੂਆਂ ਦੇ ਲੇਖ ਪੜ੍ਹਨ ਲੱਗ ਜਾਂਦੇ ਸਟੇਜ ਕੋਈ ਚੱਲਦੇ ਤੇ ਗੁਰੂਆਂ ਦੇ ਲੇਖ ਪੜ੍ਹਨ ਲੱਗ ਜਾਂਦੇ, ਗੁਰੂਆਂ ਦੇ ਲੇਖ ਗੁਰਦੁਆਰਾ ਸਾਹਿਬ ਹੁੰਦੇ ਆ, ਬਿਲਕੁਲ ਬਿਲਕੁਲ ਬਿਲਕੁਲ। ਥੈਂਕ ਯੂ ਭਾਜੀ, ਥੈਂਕ ਯੂ ਥੈਂਕ ਯੂ। 93-45 ਸਤਿ ਸ਼੍ਰੀ ਅਕਾਲ ਜੀ ਆਨ।
3: ਹੈਲੋ,
0: ਹਾਂਜੀ ਹਾਂਜੀ ਬਰਾੜ ਸਾਹਿਬ ਜੀ ਆਨ,
3: ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ
3: ਬਾਈ ਜੀ? ਵਧੀਆ ਵਧੀਆ ਤੇ ਪ੍ਰੋਗਰਾਮ ਪੜਾ ਦੇ ਵੈਦਰ ਵਧੀਆ ਹੀ ਆ, 24 ਆ ਦਿਨ ਨੂੰ ਤੇ 17 ਲੋ ਆ ਤੇ ਮੀਂਹ ਮੂੰਹ ਹੈ ਨੀ ਕੁਛ ਨੀ ਤੇ ਕੀ ਨੀ ਕੈਂਸਲ ਕੁਸਲ ਹੋਣਗੇ, ਤਾਂ ਜੇ ਪੈ ਵੀ ਗਿਆ ਤਾਂ ਪਟੈਂਟੀ ਚੱਕ ਦੇਣਾ ਕੰਮ,
0: ਬਸ ਬਸ ਐਤਕੀ ਮਿਸ ਨੀ ਕਰਨਾ।
3: ਹਾਂਜੀ ਹਾਂ, ਐਰਕੀ ਹੋਊਗਾ ਹੀ ਬਸ ਜੋ ਹੋਊਗਾ।
0: ਹਾਂ ਬਿਲਕੁਲ ਬਿਲਕੁਲ,
3: ਤੇ ਤੁਹਾਡੇ ਨਾਲ ਆ ਬੀਜੀ ਕੋਈ ਚੱਕਰ
0: ਨਹੀਂ, ਕੋਈ ਨੀ ਮੈਨੂੰ ਪਤਾ, ਆਈ ਨੋ ਥੈਂਕ ਯੂ, ਲਵ ਯੂ, ਥੈਂਕ ਯੂ। ਆਪਣੇ ਨਾਲ ਡਾਕਟਰ ਸਾਹਿਬ ਜੁੜ ਗਏ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ ਇੱਕ ਚੀਜ਼ ਦੱਸੋ ਮੈਨੂੰ, ਆਂਟੀ ਜੀ ਦਾ ਚਲੋ ਮੈਂ ਨਾਮ ਨਹੀਂ ਲਊਂਗਾ, ਉਹਨਾਂ ਦਾ ਮੈਸੇਜ ਆਇਆ ਮੈਨੂੰ ਹੁਣ ਸਵੇਰੇ ਹੀ ਆਉਂਦੇ ਆਉਂਦੇ ਤੇ, ਸੁਣਿਆ ਵੀ ਵੱਧਾ ਕਿ ਜਾਨੂੰ ਮੈਨੂੰ ਉਧਰੋਂ ਪਰਮਿੰਦਰ ਦੀ ਕਾਲ ਆ ਗਈ ਸੀ, ਜੇ ਕਿਸੇ ਦੇ ਧਰਨ ਪਈ ਹੋਵੇ,
5: ਮੈਡੀਕਲ ਚ ਹੁੰਦੀ ਜੀ,
0: ਧਰਨ ਮੈਡੀਕਲ ਚ ਹੁੰਦੀ ਹੋਣੀ, ਉਹ ਕਾਹਦੇ ਚ ਹੁੰਦੀ
5: ਨਾ, ਸਾਨੂੰ ਧਰਨ ਮੈਡੀਕਲ ਲੱਭੀ ਆ,
0: ਹਾਂ
5: ਹਾਰਟ ਦਾ ਵਾਲ ਹੁੰਦਾ ਜੀ ਜਿਹੜਾ ਨਾ, ਆਰਟਰੀ ਤੇ ਲੱਗਾ ਹੁੰਦਾ ਜਿਹੜਾ ਧੜਕ ਧੜਕਦਾ ਆ, ਹਾਰਟ ਵਾਲਾ ਅੰਦਰ ਅੰਦਰ ਵਾਲਾ ਜਿਹੜਾ ਵਾਲ ਪਹਿਲਾ ਵਾਲ ਬੰਦ ਹੁੰਦਾ ਤੇ ਉਹ ਖੁੱਲਦਾ ਆ, ਉਹ ਫਿਰ ਜਿੱਦਾਂ ਫਿਰ ਉਹਨੇ ਅੱਗੋਂ ਉਹਨੇ ਬੰਦ ਹੋ ਜਾਣਾ ਤੇ ਨੈਕਸਟ ਵਾਲਾ ਖੁੱਲ ਜਾਣਾ।
0: ਅੱਛਾ,
5: ਉਹ ਜਿਹੜੀ ਧੜਕਣ ਹਾਰਟ ਦੀ ਧੜਕਣ ਦੇ ਨਾਲ ਚੱਲਦੀ ਆ
0: ਤੇ ਮਹਾਰਾਜ ਜੀ ਉਹ ਤਾਂ ਲੋਕਾਂ ਦੀ ਬੱਸ ਕਰਾ ਦਿੰਦੀ ਹੈ ਧਰਨ, ਤੁਸੀਂ ਕਹਿੰਦੇ ਧਰਨੇ ਨੀ ਪਤਾ।
5: ਨਹੀਂ ਜੀ, ਉਹ ਮੋਟਿਆਂ ਕਰਕੇ ਆਉਂਦੀ ਹੈ, ਮੋਟੇ ਜਦੋਂ ਤੁਹਾਡੇ ਮੋਢੇ ਚ ਵਿੱਚ ਟੈਂਸ਼ਨ ਹੋਣੀ ਆ, ਕੈਪਸੂਲ ਹਾਰਡ ਜਿਹੜਾ ਹੱਥ ਨਹੀਂ ਸ਼ੋਲਡਰ ਦਾ ਉਹ ਟਾਈਟ ਹੋਣਾ, ਥੱਲੇ ਹਿਪ ਦੇ ਫਲੈਕਸਰ ਟਾਈਟ ਹੋ ਜਾਂਦੇ ਆ, ਉਹਦੇ ਕਰਕੇ ਅਪਸੈਟ ਹੁੰਦਾ ਸਿਸਟਮ ਸਾਰਾ ਜੀ। ਜਿਹੜੀ ਕੋਈ ਧਰਨੇ ਆ ਕਿਸੇ ਨੂੰ, ਕਦੀ ਕਿਸੇ ਡਾਕਟਰ ਕੋਲ ਜਾਓ, ਕਿਸੇ ਸਪੈਸ਼ਲਿਸਟ ਕੋਲ ਚਲੋ ਜਾਓ, ਤੁਹਾਨੂੰ ਧਰਨ ਬਾਰੇ ਕੋਈ ਚੀਜ਼ ਨਹੀਂ ਦੱਸੂਗੇ।
0: ਉਹ ਤਾਂ ਹਾਂ, ਉਹ ਤਾਂ ਕਰਦੇ ਨੀ, ਪਰ ਦੇਸੀ ਨੁਸਖੇ ਹੈਗੇ ਬਹੁਤ,
5: ਦੇਸੀ ਵਾਲੇ ਜੋ ਮਰਜ਼ੀ ਕਰੀ ਜਾਣੀ, ਦੇਸੀ
0: ਗੁੱਠੇ ਬੰਨ ਲਏ ਪੈਰਾਂ ਦੇ, ਗੁੱਠਿਆਂ ਨੂੰ ਧਾਗੇ ਬੰਨ ਕੇ ਖਿੱਚ ਲਏ,
5: ਗੁੱਠੇ ਗੁੱਠਾ ਕੀ ਹੈ ਜੀ, L5 ਆ, ਪੰਜਵਾਂ ਬਣਕਾ ਆ।
0: ਅੱਛਾ,
5: ਜਿਹੜਾ ਗੁੱਠਾ ਦੋਨਾਂ ਸਾਈਡਾਂ ਦਾ, ਉਹ ਜਦੋਂ ਪੁੱਲ ਕਰਦੇ ਆ ਨਾ ਤੇ ਹਿਪ ਦੇ ਫਲੈਕਸਰ ਜਿਹੜੇ ਨਾ, ਪੇਟ ਚ ਮਸਲ ਜਿਹੜੇ ਅੰਦਰ ਆ ਗਏ ਆ, ਉਹ ਰਿਲੈਕਸ ਹੋ ਜਾਂਦੇ ਥੋੜੇ ਜਿਹੇ,
0: ਰਿਲੈਕਸ
5: ਹੋਣ ਨਾਲ ਥੋੜੀ ਜਿਹੀ ਪੇਨ ਘੱਟ ਜਾਂਦੀ ਹੈ, ਸਪਾਈਨ ਥੋੜੀ ਰਿਲੈਕਸ ਹੋ ਜਾਂਦੀ ਆ, ਇੰਜਰੀ ਕਰਕੇ ਨਾ ਅੰਦਰ ਬਲੀਡ ਕੀਤਾ ਲੋਕਾਂ ਨੇ ਮਲ ਮਲ ਕੇ ਜਿਹੜੀ ਆ ਉੱਪਰਲੀ ਆਰਟਰੀ ਨੂੰ ਸੁਪੀਰੀਅਰ ਵੀਨਾ ਕਿਹਾ ਕਿੰਨੇ ਨੂੰ ਇਨਫੀਰੀਅਰ ਵੀਨਾ ਕਿਹਾ ਉਹਨੂੰ ਲੋਕਾਂ ਨੇ ਕਈਆਂ ਨੇ ਅੰਦਰ ਬਲੀਡ
0: ਨਹੀਂ ਜਿਵੇਂ ਹੁਣ ਕਈ ਇਹ ਵੀ ਹੈਗਾ ਪਤਾ ਲੱਗਦਾ ਵੀ ਧਾਗਾ ਧੁੰਨੀ ਤੋਂ ਲੈ ਕੇ ਇੱਧਰੋਂ ਆਪਣੇ ਦੁੱਧ ਤੱਕ ਮਤਲਬ ਉੱਥੇ ਤੱਕ ਵੀ ਉਹ ਫਰਕ ਪੈ ਜਾਂਦਾ
5: ਕਹਿੰਦੇ ਨਾ ਸੈਂਟਰ ਸੈਂਟਰ ਮਿਲਦੇ ਆ ਜਦੋਂ ਇਹ ਪਤਾ ਫਲੈਕਸਰ ਟਾਈਟ ਹੋ ਗਿਆ ਇੱਕ ਲੱਤ ਨੇ ਥੋੜੀ ਜਿਹੀ ਟਾਈਟ ਹੋ ਜਾਣਾ ਜਿਹੜੇ ਪਾਸੇ ਤਾਂ ਹਿੱਪ ਟਾਈਟ ਹੋ ਗਿਆ ਤੇ ਨੈਚੁਰਲੀ ਉਹਦਾ ਫਰਕ ਪੈ ਜਾਣਾ ਜੀ ਜਿਹੜੀ ਪਹਿਲਾਂ ਸੀ ਉੱਚੀ ਨਵੀਂ ਹੋ ਜਾਣੀ ਆ
0: ਨਹੀਂ ਇਹਦਾ ਇਲਾਜ ਤਾਂ ਹੋਊਗਾ ਨਾ ਕੋਈ ਬੰਦੇ ਦੀ ਤਾਂ ਬੱਸ ਹੋ ਜਾਂਦੀ ਦਰਦ ਨਾਲ
5: ਮੈਂ ਤਾਂ ਤੁਹਾਨੂੰ ਕਹਿਣ ਡਿਆ ਵੀ ਇਲਾਜ ਹੈਗਾ
0: ਉਹ ਕਿਵੇਂ
5: ਹੁਣ ਜਿੱਦਾਂ ਤੁਹਾਨੂੰ ਕਰਦੇ ਆ
0: ਉਹ ਤੁਹਾਡੀ ਅੱਛਾ
5: ਹੋਰ
0: ਇਹੀ
5: ਦੇਈਦਾ ਠੀਕ ਕਰਕੇ ਦੇਈਦਾ ਪਰ ਚੰਗਾ ਬਾਰ ਬਾਰ ਜਿਹੜਾ ਹੋਵੇ ਨਾ ਮਤਲਬ ਉਹ ਉਹ ਕੋਈ ਇਲਾਜ ਨੀ ਹੈ ਧਰਨ ਕਢਾ ਲਓ ਤਿਆਰ ਕੁਛ ਉਹਨਾਂ ਨੂੰ ਕੱਖ ਨੀ ਪਤਾ ਸੋਰੀ ਟੂ ਸੇ ਕਿ ਦੁਕਾਨਦਾਰੀ ਹੋ ਗਈ ਮੈਂ ਕਿਸੇ ਨੂੰ ਮਾੜਾ ਚੰਗਾ ਨੀ ਕਹਿੰਦਾ
0: ਨਹੀਂ ਗੱਲ ਸਹੀ ਆ ਬਿਲਕੁਲ ਬਿਲਕੁਲ
5: ਹਰ ਇੱਕ ਦਾ ਆਪਣਾ ਆ ਪਰ ਮੈਡੀਕਲ ਲੈਂਗੁਏਜ ਚ ਇਹਦੀ ਕੋਈ ਵੈਲਿਊ ਨਹੀਂ ਹੈ ਜਦੋਂ ਵੀ ਤੁਹਾਡੀ ਇਹ ਚੱਕਰ ਪੈਂਦਾ ਆ ਜਿਹੜਾ ਓਪੋਜਿਟ ਸਾਈਡ ਦਾ ਸ਼ੋਲਡਰ ਹੁੰਦਾ ਉਹ ਹਮੇਸ਼ਾ ਹੀ ਬੋਦਰ ਕਰਦਾ ਪਿੱਛੋਂ ਜਿਹੜਾ ਅੰਦਰ ਵਾਰ ਵਾਲਾ ਸ਼ੋਲਡਰ ਬਲੇਡ ਹੁੰਦਾ ਨਾ ਉਹ ਨਾਲ ਜੁੜ ਜਾਂਦਾ ਸਪਾਈਨ ਦੇ ਨਾਲ ਹੋਰ ਟਾਈਟ ਕਰ ਦਿੰਦਾ ਉਹ ਟਾਈਟ ਕਰਨ ਕਰਕੇ ਹੀ ਆਪਾਂ ਨੂੰ ਬੋਦਰ ਆਉਂਦੀ ਔਰ ਕਈ ਵਾਰ ਇਹੋ ਜਿਹੀ ਪੇਨ ਹੁੰਦੀ ਹੈ ਆਪਾਂ ਨੂੰ ਬਹੁਤੇ ਲੋਕਾਂ ਨੂੰ ਜਜਮੈਂਟ ਕਰ ਲੈਂਦੀ ਵੀ ਕਿੱਥੋਂ ਆ ਰਹੀ ਆ ਆਪਣੇ ਕਈ ਭੈਣ ਭਰਾ ਇਹੋ ਜਿਹਾ ਚਲੋ ਕਿਸੇ ਨੂੰ ਕਹਿਣਾ ਬਹੁਤ ਸਤਿਕਾਰਯੋਗ ਆ ਪਰ ਬਹੁਤੇ ਜਿੰਨਾ ਚਿਰ ਤੱਕ ਬਿਲਕੁਲ ਵੱਟ ਨੀ ਨਿਕਲ ਜਾਣਾ ਜਦ ਤੱਕ ਪੇਨ ਦਾ ਪਤਾ ਨੀ ਹੈਗਾ ਮੈਨੂੰ ਪੇਨ ਨੀ ਹੈਗੀ ਆ ਹੁੰਦਾ ਕੀ ਅਸਲ ਚ ਨਾ ਨਾੜਾਂ ਇੱਥੇ ਡੀਪ ਆ ਨਰਵ ਜਿੰਨੀਆਂ ਹੈ ਨਾ ਉੱਪਰ ਸ਼ੋਲਡਰ ਬਲੇਡ ਚ ਤੇ ਉਹ ਡੀਪ ਹੋਣ ਕਰਕੇ ਪੇਨ ਤੇ ਇੱਥੋਂ ਸਟਾਰਟ ਹੁੰਦੀ ਆ ਲੇਕਿਨ ਜਿਹੜੀ ਰੇਡੀਏਟ ਹੁੰਦੀ ਆ ਤੁਹਾਡੇ ਜਿਹੜਾ ਲੰਬਰ ਪੋਰਸ਼ਨ ਆ ਤੁਹਾਡਾ ਲੋਅਰ ਪੋਰਸ਼ਨ ਆ ਉੱਥੇ ਜ਼ਿਆਦਾ ਫੀਲ ਹੁੰਦੇ ਉੱਥੇ ਨਰਵ ਉੱਪਰ ਆ ਜਾਂਦੀਆਂ ਸੁਪਰਫੀਸ਼ੀਅਲ ਹੁੰਦੀਆਂ ਤੇ ਉੱਥੇ ਜ਼ਿਆਦਾ ਸ਼ੋ ਹੁੰਦੀ ਹੈ ਤੇ ਉੱਥੇ ਜ਼ਿਆਦਾ ਪੇਨ ਹੁੰਦੀ ਆ ਇਸ ਕਰਕੇ ਉੱਪਰ ਵੱਲ ਧਿਆਨ ਨਹੀਂ ਜਾਂਦਾ
0: ਚਲੋ
5: 90% ਪੇਨ ਉੱਪਰੋਂ ਸਟਾਰਟ ਹੋਣੀ ਆ
0: ਦੋ ਨੰਬਰ ਫਿਰ ਜੇ ਕਿਸੇ ਦੇ ਇੱਦਾਂ ਪਈ ਹੋਵੇ ਧਰਨਾ ਅੱਛਾ ਧੌਣ ਚਕੀਲਾ ਵੀ ਕੱਢਿਆ ਹੁੰਦਾ ਕਈਆਂ ਦੇ ਉਹ ਵੀ ਹੁੰਦਾ
5: ਉਹੀ ਹੈ ਜੀ ਨੈਕ ਦੀ ਐਕਸਟੈਂਸ਼ਨ ਜਿਹੜੀ ਹੈ ਧੌਣ ਪਿੱਛੇ ਨੂੰ ਜਾਂਦੀ
0: ਹਾਂ ਨਹੀਂ ਜਾਂਦੀ ਬਿਲਕੁਲ ਬਹੁਤ
5: ਹਾਂ ਧੌਣ ਦੇ ਸਾਰੇ ਮੂਵਮੈਂਟ ਚੈੱਕ ਕਰਨੀਆਂ ਪੈਂਦੀਆਂ ਕਿੰਨੀਆਂ ਮੂਵਮੈਂਟਸ ਆ ਕਿੱਥੇ ਜਾ ਕੇ ਰਿਸਟ੍ਰਿਕਸ਼ਨ ਆ ਕਿਹੜੇ ਕਿਹੜੇ ਕਰਕੇ ਆ ਉਹ ਮੋਸਟਲੀ ਸਕੇਲ ਹੁੰਦੇ ਸਾਈਡ ਦੇ ਜਿਹੜੇ ਤਿੰਨ ਮਸਲ ਹੁੰਦੇ ਆ ਉਹਦੇ ਵਿੱਚ ਆਰਟਰੀ ਤੇ ਨਰਵ ਚੱਲਦੀਆਂ ਇਕੱਠੀਆਂ ਹੀ ਆ ਉਹ ਜਦੋਂ ਮਸਲ ਘੁੱਟੇ ਜਾਂਦੇ ਆ ਉੱਥੇ ਹੀ ਨੈਕ ਜਿਹੜੀ ਮੋਨੋ ਬੰਦ ਹੋ ਜਾਂਦੀ ਆ
0: ਬਿਲਕੁਲ ਬਿਲਕੁਲ
5: ਉਹਨਾਂ ਹੀ ਸ਼ੋਲਡਰ ਨੂੰ ਟਾਈਟ ਕਰ ਦੇਣਾ ਉਹਨੇ ਥੱਲੇ ਤੱਕ ਜਿਹੜੀ ਓਪੋਜਿਟ ਸਾਈਡ 70% ਓਪੋਜਿਟ ਸਾਈਡ ਦੀ ਜਿਹੜੀ ਹਿੱਪ ਤੇ ਜਿਹੜਾ ਪਟੇਲਾ ਹੈ ਗੋਡਾ ਇਹ ਟਾਈਟ ਹੋ ਜਾਂਦਾ 30% ਕਈ ਵਾਰ ਸੇਮ ਸ਼ੋਲਡਰ ਨਾਲ ਸੋ ਦੋਨੋਂ ਹੀ ਖੋਲਣੇ ਪੈਂਦੇ ਆ
0: ਬਿਲਕੁਲ ਬਿਲਕੁਲ ਬਿਲਕੁਲ ਚਲੋ ਦੋ ਨੰਬਰ ਆਪਣਾ ਤੇ ਸੰਪਰਕ ਕਰਨ ਤੁਹਾਨੂੰ ਸਰੋਤੇ
5: ਸੋ ਕਿਸੇ ਭੈਣ ਭਰਾ ਨੂੰ ਕਿਸੇ ਟਾਈਪ ਦੀ ਦਰਦ ਹੈ ਕਿਸੇ ਟਾਈਪ ਦੀ 90% ਸੇਮ ਡੇ ਠੀਕ ਕਰਕੇ ਭੇਜਾਂਗੇ ਜੀ ਮੋਰ ਦੈਨ 90
0: ਬਿਲਕੁਲ
5: ਸੋ ਬਾਕੀ ਕਿਸੇ ਦੇ ਗੋਡੇ ਦੀ ਜਿੰਨੀ ਮਰਜ਼ੀ ਪ੍ਰੋਬਲਮ ਆ ਮੋਢੇ ਦੀ ਜਿੰਨੀ ਮਰਜ਼ੀ ਆ ਗੋਡਾ ਠੀਕ ਨਹੀਂ ਹੁੰਦਾ ਆਮ ਕਰਕੇ ਮੋਢਾ ਮੱਚ ਬੈਟਰ ਕਰਕੇ ਭੇਜਾਂਗੇ ਫਸਟ ਟਾਈਮ ਤੇ ਹੀ ਤੁਹਾਡੇ ਹੱਥ ਪੈਰ ਸੌਂਦੇ ਆ ਪੈਰ ਸੌਂਦੇ ਆ ਤੇ ਮੈਂ ਜੀ ਸੰਡੇ ਤੱਕ ਸੰਡੇ ਨੂੰ ਵਾਪਸ ਆਊਂਗਾ ਬਾਹਰ ਜਾ ਰਿਹਾ ਕਿਤੇ ਸੋ ਜਿੰਨੇ ਭੈਣ ਭਰਾਵਾਂ ਨੇ ਕਿਸੇ ਨੇ ਆਉਣਾ ਅੱਜ ਦੀ ਦਿਹਾੜੀ ਇੱਥੇ ਆ ਉਹ ਤੋਂ ਮੁੜ ਕੇ ਜਿੰਨੇ ਆਉਣਾ ਸੰਡੇ ਵਾਪਸ ਆਉਣ ਜੀ ਸੁਰ ਕੇ ਸੰਡੇ ਨੂੰ ਆਣ ਕੇ ਕੰਮ ਕਰਨਾ
0: 4 16 800 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84 84
5: ਕੋਈ
0: ਨੀ ਵਿਆਹ ਆਪਾਂ ਬਾਅਦ ਚ ਕਰਾ ਲਾਂਗੇ, ਪਹਿਲਾਂ ਆਪਾਂ ਆਹ ਵਿਆਹ ਕਰੀਏ ਜਿਹੜਾ ਨਜਿੱਠਿਆ ਹੋਇਆ ਤੇ
5: ਹੋਰ ਕਰਾਉਣਾ,
0: ਪਰ 6 ਤਰੀਕ ਵਾਲਾ ਨਿਬੇੜ ਲਈਏ ਪਹਿਲਾਂ,
5: ਦੱਸ ਦੇ ਨੀ
0: ਹਾਂਜੀ
5: ਅਜੇ ਹੋਰ ਕਰਾਉਣਾ
0: ਨਹੀਂ ਕਰਾਉਣਾ ਤਾਂ ਨੀ, ਚਲੋ ਦੇਖਣਾ ਆ ਪਹਿਲਾਂ 6 ਤਰੀਕ ਵਾਲਾ ਦੇਖੀਏ ਤੇ ਤੁਸੀਂ ਮੁੰਡੇ ਹੋਣਾ ਜਦ ਤੱਕ ਤੇ ਦੁਪਹਿਰੇ 11-12 ਵਜੇ ਆ ਜਾਓ ਉੱਥੇ ਨੂੰ, ਤੁਹਾਡੀ ਹਾਜ਼ਰੀ ਸਾਹਮਣੇ ਲਾਵਾਂਗੇ,
5: 10 ਮਿੰਟ
0: ਹਾਜ਼ਰੀ ਜ਼ਰੂਰ ਲਾਉਣੀ ਤੁਹਾਡੀ ਉੱਥੇ, ਲਵ ਜੂ, ਥੈਂਕ ਯੂ, 416-868-5486, ਥੈਂਕ ਯੂ ਥੈਂਕ ਯੂ ਜੱਸੀ ਮੰਗਟ, ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਬਹੁਤ ਵਧੀਆ, ਤੁਸੀਂ ਸੁਣਾਓ,
6: ਹਾਂ
0: ਦੋ ਚੱਲ ਕੋਈ ਨੀ, ਉਹ ਵੀ ਸਤਿਕਾਰ ਯੋਗ ਦੇ,
6: ਨਹੀਂ ਪਰ ਯਾਰ ਮੈਂ ਗੱਲ ਕਰਨੀ ਨੀ ਸੀ, ਮੈਂ ਕਿਹਾ ਚੱਲ ਮੈਨੂੰ ਗੱਲ ਤਾਂ ਐਤਵਾਰ ਦੀ ਪਤਾ ਹੈ, ਪਰ ਮਾੜੀ ਗੱਲ ਆ ਯਾਰ, ਕਿਸੇ ਤੇ ਮੱਚਣਾ ਨੀ ਚਾਹੀਦਾ, ਉਹ ਦੀ ਰੀਤ ਕਰੋ, ਉਹ 3-4 ਟੋਹ ਵਾਲੇ ਟਰੱਕ ਵਾਲੇ ਖੜੇ ਸੀਗੇ, ਮੈਂ ਨਾਂ ਨੀ ਲੈਣਾ
0: ਕੰਪਨੀ ਦਾ,
6: ਤੈਨੂੰ ਮੈਸੇਜ ਕਰ ਦੋ ਹਨਾ, 6 ਤਰੀਕ ਨੂੰ ਆਪਣੇ ਇੱਧਰ ਰਿਸ਼ਤੇ ਨਾਲੇ ਗੁਰਦਾਰਾ ਹੀ ਹਨਾ, ਮੈਂ ਮੱਥਾ ਟੇਕਣ ਗਿਆ, ਕਹਿੰਦਾ 6 ਤਰੀਕ ਨੂੰ ਬਾਈ ਦਾ ਇੱਕ ਦਾ ਪ੍ਰੋਗਰਾਮ ਆ ਬੱਲੇ ਬੱਲੇ ਫਾਰਮ, ਉਹਦੇ ਸਨੀ ਪਹਿਲਾ ਪ੍ਰੋਗਰਾਮ ਆ ਸੀ, ਉੱਥੇ ਸਨੀ ਪੋਸਟ ਨੇ ਟਿਕਟਾਂ ਟੁਕਟਾਂ ਦਿੱਤੀਆਂ ਸੀ ਹਨਾ,
0: ਉਹ ਸੀਗਾ ਉਹਨਾਂ ਦਾ, ਹਾਂਜੀ ਉੱਥੇ ਸੀਗਾ, ਉਹ ਕੋਈ ਹੋਰ ਰੀਜਨ ਸੀ
6: ਚੜਿਆ ਹੋਇਆ ਹਨਾ, ਉਹ ਕਹਿੰਦੇ ਆਪਾਂ ਐਤਵਾਰ ਨੂੰ ਉੱਧਰ ਜਾਣਾ, ਉੱਥੋਂ ਗੱਡੀਆਂ ਟੋਹ ਆਉਣਗੀਆਂ, ਮੈਂ ਕਿਹਾ ਹੱਸ ਯਾਰ ਕਿੰਨੀ ਛੋਟੀ ਸੋਚ ਹੈ,
0: ਅਸੀਂ ਟੋਹ ਕਰਾਉਣ ਦੇਣੀ ਨੀ, ਅਸੀਂ ਪਹਿਲਾਂ ਹੀ ਬੇਨਤੀ ਇੱਕ ਹੀ ਕਰੀ ਜਾਂਦੇ ਹਾਂ ਵੀ ਗੱਡੀਆਂ ਖੜਾਇਓ ਨਾ ਸੜਕ ਤੇ, ਬਸ
6: ਗੱਲ ਤਾਂ ਦੇਖ ਕਿੰਨੀ ਸੋਚ ਗਲਦੀ ਆ ਯਾਰ,
0: ਏਦਾਂ ਹੀ ਆ ਬਸ, ਕੀ ਕਰੇ
6: ਯਾਰ, ਮੈਂ ਕਿਹਾ ਅਗਲੇ ਬੰਦੇ ਨੂੰ 2 ਮਹੀਨਾ ਹੋ ਗਿਆ ਜ਼ੋਰ ਲੱਗਿਆ ਯਾਰ, ਤੁਸੀਂ ਗਏ ਜਾਂ ਲੱਤਾਂਗੇ,
0: ਸੱਚੀ ਗੱਲ ਹੈ, ਸੱਚੀ ਗੱਲ ਹੈ,
6: ਬੜੀ ਸੋਚ ਗਲਦੀ ਆ ਯਾਰ,
0: ਮੈਂ ਤਾਂ ਹੀ ਕਹਿੰਦਾ ਵੀ ਆਪਾਂ ਉਹ ਕੱਲਾ ਮੇਰੇ ਦਾ ਨਾ ਗਿਣਿਓ, ਵੀ ਆਪਣੀ ਪਿਕਨਿਕ ਆ, ਆਪਣੀ ਸਾਰਿਆਂ ਦੀ ਪਿਕਨਿਕ ਆ ਉਹ, ਵੀ ਸਾਰੇ ਹੀ ਜਾਣੇ ਉੱਥੇ ਵਲੰਟੀਅਰ ਆ, ਸਾਰੇ ਹੀ ਜਾਣੇ ਬੌਸ ਨੇ, ਸਾਰੇ ਹੀ ਜਾਣੇ ਮਾਲਕ ਨੇ, ਹਨਾ ਵੀ ਇੱਕ ਦੂਜਾ ਜ਼ਿੰਮੇਵਾਰੀ ਸਮਝੋ, ਵੀ ਯਾਰ ਆਪਣਾ ਆਪਣਾ ਹੀ ਆ, ਜੇ ਖਰਾਬ ਹੋ ਗਿਆ ਸਮਝ ਲਓ ਆਪਣਾ ਹੀ ਆ ਉਹ, ਇਹਨੂੰ ਸਕਸੈਸ ਬਣਾਉਣਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਆ, ਨਹੀਂ ਥੈਂਕ ਯੂ ਭਾਜੀ, ਕਰਿਓ ਮੈਨੂੰ ਦਿਨ ਚ ਕਾਲ ਅੱਜ, ਲਵ ਯੂ, ਥੈਂਕ ਯੂ ਥੈਂਕ ਯੂ, 15-10 ਹਾਂਜੀ ਆਪਣੇ ਭਵਿੰਦਰ ਭਾਜੀ, ਜੀ ਆ ਰਹੇ ਸਤਿ ਸ਼੍ਰੀ ਅਕਾਲ,
7: ਮੈਂ ਕਹਿੰਦਾ ਆ ਸੱਜਣਾ ਦੇ ਹੁਣ ਦਿਲ ਨਾ ਤੋੜੋ, ਜੇ ਕਿਸੇ ਮੈਂ ਕਹਿੰਦਾ ਭਾਵਾਂ 20 ਜਣਿਆਂ ਨੇ ਬੋਲਣਾ ਹੋਵੇ, ਬਸ 3-3 ਮਿੰਟ ਦੇ ਦਿਓ ਉਹਨਾਂ ਨੂੰ, ਉਹ ਤੋਂ ਬਾਅਦ ਤਾਰ ਕੱਢ ਦਿਓ ਮਾਈਕ ਦੀ, ਬਸ
0: ਸਿੱਧੀ ਉਹ ਡਾਇਰੈਕਟ, ਹਾਂ ਸਿੱਧੇ 2-3 ਮਿੰਟ ਸਮਾਪਤ,
7: ਬਹੁਤ ਵਧੀਆ ਗੱਲ ਹੋ ਜਾਂਦੀ ਆ, ਬਹੁਤ ਬਹੁਤ ਹੁੰਦੇ
0: 3-3 ਤਾਂ ਬਹੁਤ ਜ਼ਿਆਦੇ ਆ,
7: ਤੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਚਲੋ 5-5 ਮਿੰਟ ਦੇ ਦਿਓ, ਕਿਉਂਕਿ ਉਹ ਸਰੀਰ ਸਾਥ ਨਹੀਂ ਦਿੰਦਾ, ਬੰਦਾ ਬੰਦੇ ਦਾ ਮਨ ਨਹੀਂ ਬੁੱਢਾ ਹੁੰਦਾ ਕਦੀ ਵੀ
0: ਨਹੀਂ ਹੁੰਦਾ,
7: ਤੇ ਮਨ ਉਹ ਤਾਂ ਮੁੰਡੇ ਖੁੰਡੇ ਜਿਹੜੇ ਬਜ਼ੁਰਗ ਆ ਸਾਡੇ, ਦੋਵੇਂ ਸ਼ਖਸੀਅਤਾਂ ਸਾਡਾ ਬੀਤਿਆ ਹੋਇਆ ਕੱਲ ਨੇ ਵੀ, ਤੇ ਜੇ ਇਹ ਚੋਣ ਹੋ ਸਕੇ ਤਾਂ ਇਹਨਾਂ ਦੋਵਾਂ ਦੀ ਕੁਸ਼ਤੀ ਕਰਾ ਦਿਓ, ਸਭ ਤੋਂ ਵਧੀਆ ਹੋਊ,
0: ਨਹੀਂ ਰੱਸਾ ਖਿਚਾ ਦਾਂਗੇ ਨਾ ਦੋਨਾਂ ਨੂੰ, ਰੱਸੀ ਵਾਲੀ ਗੇਮ ਵਧੀਆ ਦੋਨਾਂ ਕੋਲ, ਜਿਹੜਾ ਜਿੱਤ ਗਿਆ ਵੀ ਉਹਨੂੰ ਮੈਡਲ ਦੇਵਾਂਗੇ, ਸਹੀ ਗੱਲ ਆ, ਸਕੀਮ ਤੁਹਾਡੀ ਬਹੁਤ ਵਧੀਆ,
7: ਹਾਂ ਕਿਉਂਕਿ ਇੱਕ ਤਾਂ ਵੱਖੋ ਵੱਖਰੇ ਵਿਚਾਰ ਮਿਲਦੇ ਆ, ਜੇ 2 ਮਿੰਟ ਚ ਕੋਈ ਬੰਦਾ ਆਪਣੀ ਗੱਲ ਕਰ ਜੇ, ਬਹੁਤ ਹੁੰਦਾ
0: ਬਹੁਤ ਹੁੰਦਾ ਬਹੁਤ ਹੁੰਦਾ,
7: ਕਿਸੇ ਨੂੰ ਲਗਾਤਾਰ ਘੰਟਾ 2 ਘੰਟੇ ਸੁਣਨ ਨਾਲੋਂ ਨਾ, ਜਦ 15-20 ਮਿੰਟਾਂ ਜਿਹੜੀ ਗੱਲ ਦਾ ਜਾਂ ਤਾਂ ਰਸ ਹੋਵੇ ਨਾ, ਜਿੰਨਾ ਚਿਰ ਗੱਲ ਚ ਰਸ ਆ ਉਹ ਭਾਵਾਂ ਘੰਟਿਆਂ ਵੱਧ ਵੀ ਚੱਲੇ, ਫਿਰ ਹੀ ਸੁਣਨੇ ਨੂੰ ਦਿਲ ਕਰਦਾ, ਜਦੋਂ ਰਸ ਮੁੱਕ ਗਿਆ ਫਿਰ ਤਾਂ ਉਹ ਜਿੱਦਾਂ ਗੰਨੇ ਚ ਰਸ ਆ ਨੀ, ਐਵੇਂ ਚੋਲੀ ਵਾਲਾ ਦਾੜਾਂ ਹੇਠ ਉਹ ਚੀਜ਼ ਹੋ ਜਾਂਦੀ ਆ,
0: ਬਿਲਕੁਲ ਬਿਲਕੁਲ, ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਆ, 18-19 ਹਜ਼ਾਰ ਬੰਦੇ ਨੇ ਦੇਖ ਲਈ,
7: ਆਉਂਗੇ ਡਾਂਗਾ ਹੋ ਛੇਤੀ,
0: ਓ ਮਾਈ ਗੋਡ,
7: ਮੇਰੇ ਤਾਂ ਵਿਚਾਰ ਨਹੀਂ ਮਿਲਦੇ ਕਿਸੇ
0: ਨੂੰ, ਸਾਡੇ ਕਿ 400 ਬੰਦੇ ਨੇ ਸ਼ੇਅਰ ਕਰਤੀ ਉਹ ਬੜੀ ਵੀਡੀਓ ਵਾਇਰਲ ਹੋਈ ਹੋਈ, ਉਹ
7: ਮਾੜੀ ਮਾੜੀ ਗੱਲ ਤੇ ਭਾਵੁਕ ਹੋ ਜਾਂਦੇ, ਜਜ਼ਬਾਤੀ ਹੋ ਜਾਂਦੇ ਆ,
0: ਤੁਸੀਂ ਤਾਂ ਆਪਣਾ ਤੁਸੀਂ ਤਾਂ ਫਿਰ ਉਹ ਕਹਿੰਦੇ ਹੁੰਦੇ ਮੂੰਹ ਤੇ ਹੁੱਲ ਭੇਟ ਕੇ ਆਇਓ ਕੁਝ, ਓ ਮਾਈ ਗੋਡ,
7: ਨਹੀਂ ਦੇਖੋ ਜਿਹੜੇ ਬਜ਼ੁਰਗ ਆ ਨਾ ਸਾਡੇ, ਇਹ ਕਿੰਨੀ ਉਮਰ ਦੇ ਹੋ ਗਏ, ਇਹੀ ਬਹੁਤ ਪ੍ਰਾਪਤੀ ਇਹਨਾਂ ਦੀ,
0: ਹਾਂਜੀ ਹਾਂਜੀ,
7: ਸਾਡੇ ਵਰਗਿਆਂ ਤਾਂ ਹੁਣੇ ਖਾਲੀ ਪੀਪੇ ਖੜਕੇ ਪਏ ਆ, ਅਸੀਂ ਖੜੇ ਉੱਥੇ ਤੇ ਜਾਣਾ ਕਿ ਨਹੀਂ ਜਾਣਾ,
0: ਗੱਲ ਤਾਂ ਸਹੀ,
7: ਤੁਰੇ ਫਿਰਦੇ ਆ ਬੜੇ ਵਧੀਆ, ਵੀ ਇਹ ਜਵਾਨ ਹੀ ਆ, ਨੌਜਵਾਨ ਹੀ ਆ,
0: ਇਹ ਤਾਂ ਆਪਣੇ ਰੌਣਕ ਆ ਵੀ ਸਾਰੇ ਪ੍ਰੋਗਰਾਮਾਂ ਦੀ ਤੇ ਸ਼ਹਿਰ ਦੀ ਰੌਣਕ ਆ,
7: ਉਹੀ ਆ ਆਖਰੀ ਪੈਰ ਦੇ ਝਮੱਕੇ ਮਾਰਦੇ ਤਾਰੇ, ਪਤਾ ਨੀ ਹੁਣ ਕਦੋਂ ਬੁੱਝ ਜਾਣਾ ਇਹਨਾਂ,
0: ਨਹੀਂ ਨਹੀਂ ਲੈ ਬਾਬਾ ਲੰਬੀ ਉਮਰ ਕਰੇ,
7: ਲਾਹੀ ਆ,
0: ਅਮਰੀਕਾ ਦੀ ਇੱਕ ਖਬਰ ਆ ਵੀ ਉੱਥੇ ਗ੍ਰੀਨ ਕਾਰਡ ਕਿਸੇ ਨੇ ਲੈਣਾ ਹੋਵੇ, ਅੱਜ ਦੀ ਡੇਟ ਚ 179 ਸਾਲ ਦੀ ਵੇਟਿੰਗ ਆ, 179 ਈਅਰ ਦੀ, ਜੇ ਅੱਜ ਕਿਸੇ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਤਾਂ 179 ਸਾਲ ਬਾਅਦ ਉਹਨੂੰ ਮਿਲਣਾ, ਦੇਖ ਲਓ
7: ਉਹੀ ਹੈ ਸਮੇਂ ਦੇ ਗੇੜ ਚ ਹੀ ਸਾਰਾ ਕੁਛ ਬੰਦਾ ਬਸ ਥੋੜੇ ਜੇ ਕੁਛ ਦਿਨਾਂ ਦੀ ਗਿਣਤੀ ਹੈ ਦੁਨੀਆਂ ਤੇ ਆਉਂਦਾ ਬਸ ਜੋ ਵੀ ਹੈ ਆਪਣੇ ਚਾਹ ਮਲਾਰ ਪੂਰੇ ਕਰ ਲਓ ਇੱਕ ਦੂਜੇ ਨਾਲ ਕਿਉਂ ਲੜਦੇ ਫਿਰਨਾ ਐਵੇਂ ਇਹਦਾ ਮੂਰਖਤਾ ਹੈ ਇਹਨੂੰ ਕਤਲ ਕਰ ਦੋ ਉਹਨੂੰ ਕੁੱਟ ਲਓ ਕੁੱਟ ਖਾ ਲਓ
0: ਡੰਗਰ
7: ਇਹ ਡੰਗਰ ਬਣਾਇਆ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ ਉਹ ਸਮੇਂ ਲੰਘ ਗਏ ਜੰਗਲੀ ਸਮੇਂ ਹੁੰਦੇ ਸੀ ਅੱਜ ਤਾਂ ਬੰਦਾ ਸੱਭਿਅਕ ਤਰੀਕੇ ਨਾਲ ਰਹਿ ਸਕਦਾ
0: ਥੈਂਕ ਯੂ ਲਵ ਯੂ
7: ਮਿਹਰਬਾਨੀ
0: ਥੈਂਕ ਯੂ ਡਾਕਟਰ ਸਾਹਿਬ ਲੰਘਿਆ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
8: ਜੈਜੂਆ ਸਾਹਿਬ ਤੁਹਾਨੂੰ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਸਰੋਤਿਆਂ ਦਾ ਸਤਿਕਾਰ ਕਰਦਾ ਜਿਹੜੇ ਬਜ਼ੁਰਗਾਂ ਨੂੰ ਯਾਦ ਕਰ
0: ਰਹੇ ਜਾਣੋ ਸਾਡੀ
8: ਬਾਣੀ ਚ ਲਿਖਿਆ ਆਪਣੇ ਕੋ ਜੋ ਭਲਾ ਕਹਾਵਾ ਤਿਲਕੇ ਭਲਾਈ ਨਿਕਟ ਨਾਵੇ ਇਹ ਬਾਣੀ ਦੇ ਦੋ ਸਤਰਾਂ ਮੇਰੇ ਤੇ ਵੀ ਟੁੱਕਦੀਆਂ ਦੇਖੋ ਤੁਸੀਂ ਹਿਸਟਰੀ ਪੁੱਛ ਰਹੇ ਮੈਂ ਤੁਹਾਨੂੰ ਹਾਜੀ ਬਿਲਕੁਲ 100% ਸਹੀ ਦੱਸ
0: ਦਿੰਦਾ
8: ਨਾਨਾ ਮੇਰਾ 1914 ਦੀ ਜੰਗ ਲੜਿਆ ਸੀ ਪਹਿਲੀ
0: ਆਪਾਂ ਉਦਣ ਪਿਕਨਿਕ ਤੇ ਨਾ ਗੱਲਾਂ ਕਰੀਏ ਉਦਣ ਨੂੰ ਅੱਜ ਹੋਰ ਕਰ ਲੈਣੇ ਕੋਈ
8: ਬਾਬਿਆਂ ਦੇ ਪੁਰਬਾਂ ਚ ਦੌੜਦਾ ਤੇ ਸੈਕਿੰਡ ਹੀ ਆਉਂਦਾ ਰਿਹਾ ਆਖਰੀ ਟਾਈਮ
0: ਆਪਾਂ ਫਸਟ ਆਉਣਾ ਐਤਕੀ ਮੈਂ ਤੁਹਾਡੇ ਨਾਲ ਆ ਚਲੋ ਥੈਂਕ ਯੂ ਕੈਪਟਨ ਸਾਹਿਬ ਥੈਂਕ ਯੂ ਲਵ ਯੂ ਜੀ ਐਸ ਲਾਸਟ ਕਾਲ ਆ ਫਿਰ ਆਪਾਂ ਹੋਰ ਕਾਲਾਂ ਨੀ ਲੈਣੀਆਂ ਜੀ ਐਸ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਨ
9: ਹੈਲੋ
0: ਹਾਂਜੀ ਭਾਈ ਨੰਗਾ ਸਤਿ ਸ਼੍ਰੀ ਅਕਾਲ
9: ਹਾਂਜੀ ਵੀਰ ਸਤਿ ਸ਼੍ਰੀ ਅਕਾਲ ਮੈਂ ਤਾਂ ਨੀ ਕਰਦਾ ਤੁਹਾਡੇ ਕੋਲ ਪ੍ਰੋਗਰਾਮ ਘੰਟਾ ਹੀ ਆ
0: ਲਾ ਘੰਟਾ ਹੁਣ ਬਾਕੀਆਂ ਲਈ ਵੀ ਤਾਂ ਘੰਟਾ ਹੀ ਆ ਤੁਸੀਂ ਵੀ ਵਿੱਚੇ ਦਾਲ ਆ ਜਾਓ
9: ਆ ਜਿਹੜੀ ਧਰਨ ਦੀ ਗੱਲ ਕਰਦੇ ਹੋ ਮੇਰਾ ਇੰਡੀਆ ਤੋਂ ਲਿਆਂਦਾ ਆ ਮੇਰੇ ਪੈਂਦੀ ਆ ਧਰਨ ਬਹੁਤ ਜ਼ਿਆਦੇ
0: ਹਾਂਜੀ
9: ਤੇ ਮੈਂ ਉਹ ਕੁੱਪੀ ਜੀ ਨਾਲ ਕੱਢ ਲੈਣਾ ਕਿ ਡਾਕਟਰਾਂ ਦੇ ਬੱਸ ਦਾ ਰੋਗ ਨਹੀਂ ਹੈ ਜੇ ਤੁਸੀਂ ਕਹੋ
0: ਆਹੋ ਤਾਂ ਕਹਿ ਗਏ ਆਪ ਵੀ ਡਾਕਟਰ ਲੈਣ ਚ ਹੈ ਹੀ ਨਹੀਂ ਹੈ
9: ਤਾਂ ਨਹੀਂ ਉਹਨਾਂ ਦੇ ਬੱਸ ਦਾ ਰੋਗ ਨੇ ਉਹਨਾਂ ਨੇ ਉਹਨਾਂ ਦੀ ਪੜ੍ਹਾਈ ਕਰੀ ਆ ਉਹ ਹੋਰ ਹਿਸਾਬ ਨਾਲ ਕਰਦੇ ਆ
0: ਹਾਂ
9: ਜੇ
0: ਕਿਸੇ ਹੋਰ ਦਾ ਕੱਢਣੀ ਹੋਵੇ
9: ਉਹ ਕੁੱਪੀ ਜੀ ਨਾ ਮੇਰੇ ਕੋਲ ਤਾਂ ਕੁੱਪੀ ਜੀ ਲਿਆਂਦੀ ਇੰਡੀਆ ਤੋਂ
0: ਅੱਛਾ
9: ਉਹਦੇ ਨਾਲ ਪ੍ਰੈਸ਼ਰ ਨਾਲ ਮਾਰ ਕੇ ਪੰਪ ਜੇ ਜਦੇ ਆ ਜਾਂਦੀ ਆ ਟਿਕਾਣੇ ਤੇ
0: ਚਲੋ ਆਹੋ ਇਹ ਵੀ ਗੱਲ ਠੀਕ ਹੈ ਸਪੈਸ਼ਲ ਮਿਲਿਓ ਮੈਨੂੰ ਆ ਕੇ
9: ਹਾਂਜੀ ਜ਼ਰੂਰ
0: ਕੀ ਨਾਮ ਹੈ ਤੁਹਾਡਾ
9: ਮੇਰਾ ਨਾਮ ਗੁਰਮੁਖ ਸਿੰਘ ਕਹਿ ਰਿਹਾ
0: ਜੀ ਗੁਰਮੁਖ ਸਿੰਘ ਭਾਜੀ ਹਾਂ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਲਵ ਯੂ ਬਿਲਕੁਲ ਜੀ ਦੁਆਬਾ ਟਰੈਵਲ ਟੂਰ ਵਾਲਿਆਂ ਨੇ ਅਨਾਊਂਸਮੈਂਟ ਕੀਤੀ ਆ ਉਹ ਕਹਿੰਦੇ ਵੀ 1300-1350 ਦੀ ਇੱਕ ਟਿਕਟ ਆ ਉਹਨਾਂ ਕੋਲ ਸਤੰਬਰ ਮਹੀਨੇ 'ਚ ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਦਸੰਬਰ ਦੇ ਵਿੱਚ ਉੱਧਰੋਂ ਮੁੜਨਾ ਸਤੰਬਰ ਮਹੀਨੇ 'ਚ ਜਾ ਕੇ ਦਸੰਬਰ 'ਚ ਮੁੜਨਾ $1,350 ਦੀ ਟਿਕਟ ਆ 860 ਨੌਰਥ ਪਾਰਕ ਡਰਾਈਵ 'ਤੇ ਚੱਲ ਜਾਓ ਜੈਨ ਐਂਡ ਅਮਨਦੀਪ ਨਾਲ ਕਰ ਲਿਓ ਸੰਪਰਕ 905-796-7800 'ਤੇ ਸੰਪਰਕ ਕੀਤਾ ਜਾ ਸਕਦਾ PNJ ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕ ਐਂਡ ਟਰੇਲਰ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ ਬੁਸ਼ਿੰਗ ਦਾ ਅਲਾਈਨਮੈਂਟ ਦਾ ਤਾਂ 905-458-5533 ਬਰੈਡਕੋ ਬੁਲੇਵਾਰਡ ਮਿਸੀਸਾਗਾ ਡਿਕਸੀ ਐਂਡ ਮੈਥਸਨ ਦਾ ਏਰੀਆ 905-458-5533 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਗਿਲਜ਼ ਸਵੀਟਸ ਵਾਲਿਆਂ ਦੇ ਜਾ ਕੇ ਆਇਓ ਤੁਸੀਂ ਪਿਓਰ ਵੈਜੀਟੇਰੀਅਨ ਖਾਣਾ ਖਾਣਾ ਕੇਟਰਿੰਗ ਕਰਾਉਣੀ ਆ ਤੁਸੀਂ ਘਰ ਮੱਠੀਆਂ ਮਠਿਆਈਆਂ ਲੈਣੀਆਂ ਚਾਹੁੰਦੇ ਹੋ 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 905-799-2616 'ਤੇ ਸੰਪਰਕ ਕਰ ਲਿਓ ਟੋਇੰਗ ਦਾ ਕੋਈ ਕੰਮ ਆ ਤੁਹਾਡਾ ਬੀ ਟੋਨ ਵਾਲਿਆਂ ਨੇ ਕਰ ਲਿਓ ਸੰਪਰਕ ਰੱਬ ਨਾ ਕਰੇ ਕਿਤੇ ਗੱਡੀ ਖੜ ਗਈ ਜਾਂ ਐਕਸੀਡੈਂਟ ਹੋ ਗਿਆ ਜਾਂ ਤੁਹਾਡੀ ਗੱਡੀ ਨੂੰ ਕਿਤੇ ਕੋਈ ਪ੍ਰੋਬਲਮ ਆ ਗਈ ਆ ਤਾਂ ਸੰਦੀਪ ਭਾਈ ਉਹਨਾਂ ਨਾਲ ਕਰ ਲਿਓ ਸੰਪਰਕ 299-544-5519 299-544-5519 'ਤੇ ਸੰਪਰਕ ਕੀਤਾ ਜਾ ਸਕਦਾ ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ ਉਹਨਾਂ ਦਾ ਟਵਿੱਟਰ ਵੀ ਹੈਕ ਕਰ ਦਿਆ ਹੈ 416-717-2739 416-475-9311 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਪਿਕੋ ਦੇ ਵਿੱਚ ਰੰਗਰਬਖਸ਼ ਭਾਅ ਜੀ ਹੁਣੇ ਹੋਣਗੇ ਉੱਥੇ ਐਪਲੀਕੇਸ਼ਨ ਅੱਜ ਕਰ ਦਿਓ ਕੱਲ੍ਹ ਨੂੰ ਕੰਮ 'ਤੇ ਚੜ੍ਹ ਜਿਓ ਅਤੇ ਕਰਿਓ ਗੱਲਬਾਤ ਸਟੀਲ ਐਂਡ ਐਲਮੀਅਨ ਦਾ ਏਰੀਆ 416-717-2339 416-475-9311 ਸਟੀਫਨ ਫਰਨੀਚਰ 905-790-0560 ਅਤੇ ਜਸਵੀਰ ਭਾਅ ਜੀ ਨਾਲ ਸੰਪਰਕ ਕਰ ਲਿਓ ਫਰਨੀਚਰ ਦੀਆਂ ਕੋਈ ਵੀ ਆਈਟਮਾਂ ਲੈਣੀਆਂ 2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 14-17 ਬਰੈਂਪਟਨ 'ਚ ਨੇ ਤੰਦੂਰੀ ਬੋਇਜ 905-956-5111 ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ 7171 ਟੋਰਬਰਮ ਰੋਡ ਯੂਨਿਟ ਨੰਬਰ 5 ਇਹਨਾਂ ਦਾ ਫੂਡ ਸਟਾਲ ਵੀ ਉੱਥੇ ਹੋਊਗਾ ਤੁਸੀਂ ਉੱਥੇ ਖਾ ਲਿਓ ਭਾਈ ਖਾਇਓ ਯਾਰ ਪੈਸੇ ਖਰਚ ਦਿਓ ਥੋੜ੍ਹੇ ਥੋੜ੍ਹੇ $10-$20 ਤਾਂ ਕੀ ਹੋਜੂ 905-956-5111 ਦੇਸੀ ਸੈਨੇ ਫਿਲਮ ਦਾ ਜਗਦੀਸ਼ ਭਾਅ ਜੀ ਤੁਸੀਂ ਵੀਡੀਓ ਫੋਟੋ ਇਹਨਾਂ ਨੇ ਵੀਡੀਓ ਵੀ ਬਣਾਉਣੀ ਆ ਉੱਥੇ ਟੈਂਟ ਦੀਆਂ ਸਭਾਵਾਂ ਵੀ ਇਹਨਾਂ ਦੀਆਂ ਨੇ 416-930-1251 ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ 416-930-1251 ਸੋਫਾ ਸਟੂਡੀਓ ਦੇ ਸ਼ਗਨ ਦੇ ਵੱਲੋਂ 905-799-8877 'ਤੇ ਸੰਪਰਕ ਕੀਤਾ ਜਾ ਸਕਦਾ ਮਹਿਮੂਦ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਰਿਸ਼ਦ ਸਤਿ
10: ਸ਼੍ਰੀ ਅਕਾਲ ਭਾਅ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ
0: ਬਹੁਤ ਵਧੀਆ ਤੁਸੀਂ ਸੁਣਾਓ
10: ਜੀ ਤੁਸੀਂ ਛਾ ਗਏ ਆ ਵੈਸੇ ਯਾਰ
0: ਆ ਚੱਕ ਵਾਹਿਗੁਰੂ ਵਾਹਿਗੁਰੂ ਵਾਹਿ ਕਿਵੇਂ
10: ਪੈ
0: ਜਾਂਦੀ ਆ ਕਿਸੇ ਨੇ
10: ਸਵੇਰੇ ਸਵੇਰੇ ਕਣਕ ਬਾਰਸ਼ੀ ਆ ਜੀ ਪਿੰਡ ਚ ਨਾ
0: ਹਾਂਜੀ
10: ਇੱਕ ਵਾਰੀ ਮੇਰੇ ਵੀ ਇਹੀ ਪ੍ਰੋਬਲਮ ਜਿਹਾ ਹੋ ਗਿਆ ਤੇ ਮੈਂ ਉਹਨੂੰ ਕਿਹਾ ਕਹਿੰਦਾ ਤੂੰ ਕਿੱਥੋਂ ਆਇਆ ਮੈਂ ਕਿਹਾ ਮੈਂ ਇੱਥੋਂ ਹੀ ਆਇਆ ਕਹਿੰਦਾ ਫੇਰ ਵੀ ਦੱਸ ਤੇ ਕਿੱਥੋਂ ਨਜ਼ਰ ਹੀ ਨਹੀਂ ਕਰੀ ਗਿਆ ਮੈਂ ਕਿਹਾ ਮੈਂ ਤਾਂ ਕੈਨੇਡਾ ਹੁੰਦਾ ਬਸ ਕਹਿੰਦਾ ਫੇਰ ਤੂੰ ਚਲਾ ਗਿਆ ਗਲਤ ਹੱਥਾਂ 'ਚ ਮੈਂ ਕੀ ਗੱਲ ਹੋ ਗਈ ਕਹਿੰਦਾ ਤੂੰ ਅੱਗੇ ਧਰਮ ਤੇਰੇ ਪੈਂਦੀ ਹੁੰਦੀ ਸੀਗੀ ਮੈਂ ਯਾਰ ਉਹੀ ਥੋੜ੍ਹੀ ਆ ਕਹਿੰਦਾ ਮੇਰੇ ਕੋਲ ਅਮੈਰੀਕਾ ਕੈਨੇਡਾ ਕਿਹੜੇ ਕਿਹੜੇ ਉਹਨਾਂ ਨੂੰ ਕੰਟਰੀ ਕਹਿੰਦੇ ਮੈਨੂੰ ਵੀ ਨੀ ਪਤਾ ਕਹਿੰਦਾ ਉਹ ਡਾਕਟਰ ਤੋਂ ਗਿਆ ਤੇ ਕਦੇ ਕਿਸੇ ਕੋਲ ਨਿਕਲੀ ਮੈਂ ਕੱਢੀ ਮੈਂ ਕਿਹਾ ਅੱਛਾ ਭਾਈ ਗੱਲ ਉਹਦੀ ਸਹੀ ਸੀਗੀ ਉਂਗਲੀ ਤੂੰ ਨੀਚੇ ਰੱਖਦਾ ਸੀਗਾ ਪਤਾ ਨੀ ਕਿੱਦਾਂ ਮਾਲਿਸ਼ ਘੁਮਾਕ ਮੂਹੇ ਕਰਦਾ ਸੀ ਕਹਿੰਦਾ ਇੱਥੇ ਧੜਕਦੀ ਆ ਲੈ ਹੁਣ ਸੈਂਟਰ ਚ ਆ ਗਈ ਆ ਜਾ ਦੌੜ ਜਾ ਬਾਬਾ ਸਹੀ ਜਿੱਦਾਂ ਕੱਢਦੇ ਮਾਲਿਸ਼ ਨਾਲ ਹੀ ਕੱਢਦਾ ਸੀ ਉਹ ਪੀਆਂ ਕੱਪੀਆਂ ਕੋਈ ਨੀ ਸੀ ਮਾਲਿਸ਼ ਨਾਲ ਨਾ ਡੱਬ ਦੁੱਬ ਕੇ ਸਹੀ ਕਰ ਦਿੰਦਾ ਸੀਗਾ ਤੇ ਚਲੋ ਤੁਹਾਡਾ ਘੰਟਾ ਭਾਜੀ ਪ੍ਰੋਗਰਾਮ ਆ ਤੁਸੀਂ ਸੁੱਜੇ ਸੁੱਜੇ ਹੁੰਦੇ ਆ ਤੁਸੀਂ
0: ਚਲੇ ਜਾਂਦੇ ਕੋਈ ਨੀ ਸਾਰਿਆਂ ਨਾਲ ਪਿਆਰ ਆ ਸਾਰੇ ਹੈਲੋ ਹੈਲੋ ਕਰ ਜਾਂਦੇ ਆ ਚੰਗਾ ਸਮਾਂ ਤੇ ਬਿਲਕੁਲ ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾ ਕੇ ਆਇਓ ਬ੍ਰੈਮਲੀ ਐਂਡ ਕੁਈਨ ਦਾ ਏਰੀਆ ਤੁਸੀਂ ਕਿਸੇ ਪ੍ਰਕਾਰ ਦੀ ਗਰੋਸਰੀ ਕਰਨੀ ਆ ਤਾਂ 1729 ਕੁਈਨ ਸਟਰੀਟ ਈਸਟ ਬਰੈਂਪਟਨ 905-286-9957 'ਤੇ ਸੰਪਰਕ ਕਰ ਲਿਓ ਮੇਰੀ ਇੱਕ ਬੇਨਤੀ ਹੁੰਦੀ ਆ ਅਰਦਾਸ ਵੀ ਜਿੰਨੇ ਆਪਣੇ ਸਪੋਂਸਰ ਆ ਚਾਹੇ ਛੋਟੇ ਚਾਹੇ ਵੱਡੇ ਆ ਵਿਚਾਰੇ ਹੈ ਨਾ ਵੀ ਉਹ ਆਪਣਾ ਸਾਥ ਤਾਂ ਹੀ ਦਿੰਦੇ ਆ ਇੱਕ ਮੈਨੂੰ ਇੰਨਾ ਕੁ ਮਾਣ ਆ ਵੀ ਚਲੋ ਉਹ ਮੈਨੂੰ ਕਹਿੰਦੇ ਨਹੀਂ ਵਿਚਾਰੇ ਕੁਛ ਕਹਿੰਦੇ ਚੱਲ ਤੂੰ ਗੱਲਾਂ ਗੁੱਲਾਂ ਕਰ ਲਿਆ ਕਰ ਵੀ ਉਹਨਾਂ ਨੂੰ ਸਾਥ ਦੇ ਦਿਆ ਕਰੋ ਕੋਈ ਵੀ ਚੀਜ਼ ਹੁੰਦੀ ਆ ਉਹਨਾਂ ਤੋਂ ਲਿਆ ਲਿਓ ਕਰ ਦੱਸ ਦਿਆ ਕਰੋ ਉੱਥੇ ਜਾ ਕੇ ਵੀ ਅਸੀਂ ਰੇਡੀਓ ਸੁਣ ਕੇ ਆਏ ਹਾਂ 8805 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਹਾਂ
10: ਗੁੱਡ ਮਾਰਨਿੰਗ ਜੀ
0: ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਲੰਘਿਓ ਕਿਵੇਂ ਹੋ
10: ਬਸ ਠੀਕ ਠਾਕ ਜੀ ਵਧੀਆ ਮੈਂ ਹਾਜ਼ਰੀ ਲਵਾ ਦਈਏ
0: ਨਹੀਂ ਨਹੀਂ ਧੰਨਵਾਦ ਧੰਨਵਾਦ ਚਲੋ ਮੈਂ ਲੈ ਕੇ ਆਉਣਾ ਪਰਮਿੰਦਰ ਲੱਭ ਕੇ ਮਿੰਟ ਆਪਣੇ ਕੋਲ 15 ਰਹਿ ਗਏ ਕਰਦੇ ਹਾਂ ਗੱਲਾਂ ਬਾਤਾਂ

0: ਬਾ ਤਾਂ ਅਜੇ 10-15 ਘੰਟੇ ਹੋਇਆ ਗੀਤ ਆਏ ਨੂੰ, ਜਦੋਂ ਸੁਣਾਤਾ ਤੁਹਾਨੂੰ 71 ਤੋਂ ਰਾਜ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਮਨਜੀਤ ਦਾ ਵੀ ਮੈਸੇਜ, ਅਮਨ ਜੀ ਆ ਜਾਓ ਏਅਰ 'ਤੇ ਜੇ ਆਉਣਾ ਹੈਗੇ 2 ਮਿੰਟ ਤਾਂ ਤੁਹਾਡੇ ਨਾਲ ਗੱਲਬਾਤ ਕਰ ਲਾਂਗੇ। ਰੁਪਿੰਦਰ ਚਹਿਲ ਸਾਹਿਬ ਵੀ ਕਹਿੰਦੇ ਗੁੱਡ ਮਾਰਨਿੰਗ ਭਾਅ ਜੀ, ਵੇਅਰ ਆਈ ਕੈਨ ਵਾਚ ਭੁਪਿੰਦਰ ਵੀਰ ਵੀਡੀਓ। ਤੁਸੀਂ ਇੰਸਟਾਗ੍ਰਾਮ 'ਤੇ ਚਲ ਜਾਓ, ਉਹਦੇ 'ਤੇ ਮੇਰੇ ਵਾਲੀ 'ਤੇ ਸਾਂਝਾ ਵਿਰਸਾ ਰੇਡੀਓ ਪਾ ਲਓ, ਉਹਦੇ 'ਤੇ ਜਿਹੜੀ 17-18 ਹਜ਼ਾਰ ਤੱਕ 4th-5th ਇੱਕ ਵੀਡੀਓ ਆ, ਉਹਦੇ 'ਤੇ ਜਾ ਕੇ ਤੁਹਾਨੂੰ ਮਿਲ ਜਾਣੇ ਹੈ, ਅਤੇ ਫਿਰ ਤੁਸੀਂ ਦੇਖ ਲਿਓ, ਕਰ ਲਿਓ ਗੱਲਬਾਤ। 14-51 ਤੋਂ ਢੀਂਡਸਾ ਸਾਹਿਬ ਗੁੱਡ ਮਾਰਨਿੰਗ ਕਹਿੰਦੇ, ਸਤਿ ਸ਼੍ਰੀ ਅਕਾਲ, ਥੈਂਕ ਯੂ ਭਾਅ ਜੀ ਤੁਹਾਨੂੰ ਵੀ। ਅਤੇ ਨਾਵੀਰ ਕੁੰਬੜ ਤੋਂ ਸੰਧੂ ਸਾਹਿਬ ਦੇ ਮੈਸੇਜ ਆਏ ਹੋ, ਸੰਧੂ ਸਾਹਿਬ ਹੁਣ ਕੋਈ ਨਵਾਂ ਸੱਪ ਨਾ ਮੌਸਮ 'ਚ ਕੱਢ ਦਿਓ ਤੁਸੀਂ, ਡਰ ਲੱਗਦਾ ਮੌਸਮ ਦੀਆਂ ਫੋਟੋਆਂ ਦੇਖ ਦੇਖ ਕੇ ਤਾਂ ਮੈਨੂੰ। 85-20 ਤੋਂ ਰੇਸ਼ਮ ਭਾਅ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ। ਕੁਮਾਰੀ ਆਂਟੀ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ 87-95 ਤੋਂ ਵੀ ਭਾਅ ਜੀ ਕਹਿੰਦੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਥੈਂਕ ਯੂ ਸਰ। ਅਤੇ 00-64 ਤੋਂ ਵੀ ਭਾਅ ਜੀ ਸਤਿ ਸ਼੍ਰੀ ਅਕਾਲ, ਅੱਜ ਬਸ ਤੁਹਾਡੇ ਨਾਮ ਸਾਰੇ ਰੱਬ ਜਾਣਦਾ, ਐਂ ਕਹਿ ਲਓ ਹੈ ਨਾ। 905-673-3337, 905-673-3337 ਨੰਬਰ ਸੇਵ ਕਰਕੇ ਰੱਖਿਆ ਕਰੋ ਅਮਨ ਜੀ, ਇੱਦਾਂ ਨਹੀਂ। ਪਰਮਿੰਦਰ ਜੀ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਸਿਹਤਾਂ ਸੁਹਤਾਂ ਠੀਕ ਆ ਤੁਹਾਡੀਆਂ? ਮੌਸਮ ਮੌਸਮ ਕੀ ਕਹਿੰਦਾ?
1: ਦੇਖੋ ਜੀ, ਜੇ ਤੁਸੀਂ ਮੌਸਮ ਦੀ ਗੱਲ ਛੇੜੀ ਹੈ ਤਾਂ ਆਪਾਂ ਵੀ ਮੌਸਮ ਦੀ ਗੱਲ ਛੇੜਦੇ ਹਾਂ। 15-20 ਦਿਨ ਦੇ ਹੁੰਮਸ ਤੋਂ ਬਾਅਦ ਥੋੜੀ ਜਿਹੀ ਬੱਦਲਬਾਈ, ਥੋੜੀ ਜਿਹੀ ਤਿੱਤਰਖੰਬੀ ਜੀ ਹੋ ਰਹੀ ਆ। ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ 4-5 ਦਿਨ ਬੱਦਲਬਾਈ ਰਹੂਗੀ, ਮੌਸਮ ਥੋੜਾ ਖੁੱਲੇਗਾ। ਸੋ ਦੇਖਦੇ ਹਾਂ ਕਿ ਵੈਸੇ ਤਾਂ ਭਾਦੋਂ ਦੇ ਵਿੱਚ ਕਾਫੀ ਲੱਗਦੇ ਹੁੰਦੇ ਹੁੰਮਸ ਚਮਾਸੇ। ਸੋ ਦੇਖਦੇ ਹਾਂ ਕਿ 5 ਦਿਨ ਦਾ ਪਹਿਲਾ ਦਿਨ ਹੈ ਅੱਜ, ਦੇਖਦੇ ਹਾਂ ਕਿ ਤਿੱਤਰਖੰਬੀ ਹੁਣ ਕੋਈ ਮਾਮਲਾ ਕੀ ਆ, ਔਰ ਸੂਈ ਜਿਹੜੀ ਘੁੰਮ ਘੁਮਾ ਕੇ ਪਹੁੰਚ ਗਈ ਆ, ਇਸ਼ਾਰੇ ਕਰ ਰਹੀ ਆ ਸੀਐਮ ਭਗਵੰਤ ਮਾਨ ਦੀ ਫੈਮਿਲੀ ਵੱਲ। ਫੈਮਿਲੀ ਤੋਂ ਮੇਰਾ ਭਾਵ ਆ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ। ਇਹ ਮਾਮਲਾ 15-20 ਦਿਨ ਪੁਰਾਣਾ, ਜਿਸ ਦਿਨ ਆਪਾਂ ਖਬਰ ਕਰਕੇ ਗਏ ਸੀ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਹਾਈਕੋਰਟ ਦੇ ਵਿੱਚ ਪੰਜਾਬ ਦੇ ਵਿੱਚ 2 ਰੇਪ ਕੇਸਾਂ ਨਾਲ ਸੰਬੰਧਿਤ ਇੱਕ ਪਟੀਸ਼ਨ ਪਾਈ ਆ। ਉਸ ਪਟੀਸ਼ਨ ਦੇ ਵਿੱਚ ਕੁਝ ਸਬੂਤ ਲਾਏ ਗਏ ਨੇ ਪੀੜਤਾਂ ਵੱਲੋਂ ਕਿ ਉਹਨਾਂ ਦੀ ਪੁਲਿਸ ਸੁਣਵਾਈ ਨਹੀਂ ਕਰ ਰਹੀ। ਉਸ ਸਬੂਤਾਂ ਦੇ ਵਿੱਚ ਜਿਹੜੀਆਂ ਆਡੀਓ ਟੇਪਾਂ ਸੀ, ਜਿਹੜੀਆਂ ਵੀਡੀਓ ਸੀ, ਜਿਹੜੀਆਂ ਤਸਵੀਰਾਂ ਸੀ, ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਸਿਆਸੀ ਭੂਚਾਲ ਲਿਆਤਾ। ਔਰ ਵਿਕਰਮ ਮਜੀਠੀਆ ਨੇ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਪੂਰੇ ਮੀਡੀਆ ਦੇ ਸਾਹਮਣੇ ਸਾਰਾ ਹੀਜ ਪਿਆਜ ਖੋਲ ਕੇ ਰੱਖਤਾ। ਸੋ ਬਿਲਕੁਲ ਉਹ ਤਸਵੀਰਾਂ ਜ਼ਾਹਰ ਕਰਦੀਆਂ ਨੇ ਕਿ ਗੁਰੀ ਚਾਹਲ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਗਰੇਵਾਲ, ਉਹਨਾਂ ਦੀ ਜਿਹੜੀ ਆਪਸ ਵਿੱਚ ਗੱਲਬਾਤ ਆ। 5 ਕੇਸ ਦੱਸੇ ਜਾ ਰਹੇ ਨੇ ਹਰਜੀਤ ਜੀ, 5 ਰੇਪ ਦੇ ਕੇਸ ਦਬਾਉਣ ਲਈ 5 ਕਰੋੜ ਦੀ ਰਿਸ਼ਵਤ ਮੰਗੀ ਜਾ ਰਹੀ ਆ। ਔਰ ਇੱਕ ਵੀਡੀਓ ਦੇ ਵਿੱਚ ਇੱਕ ਜਿਹੜਾ ਰੈਸਟੋਰੈਂਟ ਦੇ ਵਿੱਚ ਜਿਹੜੇ ਅਕਿਊਜ਼ ਨੇ, ਜਿਹਨਾਂ ਦੇ ਦੋਸ਼ ਲੱਗਦੇ ਨੇ, ਉਹਨਾਂ ਦੇ ਨਾਲ ਖਾਣਾ ਖਾਂਦਾ ਚਾਹੁੰਦੇ ਨੇ ਕੌਣ? ਡਾਕਟਰ ਗੁਰਪ੍ਰੀਤ ਕੌਰ। ਸੋ ਲਿੰਕ ਕਿਤੇ ਜੁੜਦਾ ਕਿਤੇ ਟੁੱਟਦਾ। ਹੁਣ ਦੇਖਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਕਾਫੀ ਸਿਆਸਤ ਗਰਮ ਹੋ ਗਈ ਆ। ਮੋੜਵਾਂ ਜਵਾਬ ਆਮ ਆਦਮੀ ਪਾਰਟੀ ਨੇ ਵੀ ਦਿੱਤਾ। ਕੁਲਦੀਪ ਸਿੰਘ ਧਾਲੀਵਾਲ, ਬਲਤੇਜ ਸਿੰਘ ਪੰਨੂ, ਉਹ ਕਹਿੰਦੇ ਵਿਕਰਮ ਮਜੀਠੀਆ ਆਪਣਾ ਘਰ ਸੰਭਾਲਣ, ਪਹਿਲਾਂ ਡਰੱਗ ਵਾਲੇ ਜਿਹੜੀਆਂ ਰਕਮਾਂ ਨਾਲ ਪ੍ਰੋਪਰਟੀਆਂ ਬਣਾਈਆਂ ਉਹਨਾਂ ਦਾ ਹਿਸਾਬ ਦੇਣ, ਪਰ ਹੱਦ ਉਹਨਾਂ ਨੇ ਲਾਤੀ ਆ। ਸੁਖਪਾਲ ਖਹਿਰਾ ਨੇ, ਉਹਨਾਂ ਨੇ ਹਰਜੀਤ ਜੀ ਸੀਐਮ ਭਗਵੰਤ ਮਾਨ ਨੂੰ ਇੱਕ ਤੋਹਫਾ ਦਿੱਤਾ। ਕਾਹਦਾ ਤੋਹਫਾ ਦਿੱਤਾ? ਸਲਫਾਸ ਦੀ ਡੱਬੀ, ਸਲਫਾਸ ਦੀ ਡੱਬੀ ਦਾ ਤੋਹਫਾ ਦਿੱਤਾ। ਕਿਉਂ ਦਿੱਤਾ? ਉਹ ਕਹਿੰਦੇ ਇੱਕ ਵਾਰੀ ਸੀਐਮ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ, ਜੇਕਰ ਕਿਸੇ ਵੇਲੇ ਕੋਈ ਸਮਾਂ ਆਊਗਾ, ਇੱਕ ਪਾਸੇ ਪੰਜਾਬ ਦਾ 1 ਰੁਪਇਆ ਪਿਆ ਹੋਊਗਾ, ਦੂਜੇ ਪਾਸੇ ਜਿਹੜੀ ਸਲਫਾਸ ਦੀ ਡੱਬੀ ਪਈ ਹੋਊਗੀ, ਤਾਂ ਮੈਂ 1 ਰੁਪਇਆ ਖਾਣ ਦੀ ਬਜਾਏ ਸਲਫਾਸ ਖਾ ਲਊਂਗਾ। ਸੋ ਸੁਖਪਾਲ ਖਹਿਰਾ ਹੋਰੇ ਕਹਿੰਦੇ ਹੁਣ ਤਾਂ ਮਹਾਰਾਜ ਮੌਕਾ ਹੀ ਬਹੁਤ ਵਧੀਆ ਤੁਹਾਡੇ ਸਾਹਮਣੇ ਆਇਆ। 5 ਕਰੋੜ ਦੇ ਇਲਜ਼ਾਮ ਲੱਗ ਰਹੇ ਨੇ ਤੁਹਾਡੀ ਪਤਨੀ ਦੇ ਉੱਪਰ ਰਿਸ਼ਵਤ ਮੰਗਣ ਦੇ, ਆਹ ਚੱਕੋ ਤੋਹਫਾ ਮੈਂ ਦਿੰਦਾ, ਤੁਸੀਂ ਖਾਓ ਤੇ ਨਾਲ ਦੀ ਨਾਲ ਆਪਣਾ ਵਾਅਦਾ ਨਿਭਾਓ। ਜੀ
0: ਸਨੀ ਭਾਈ ਨਾਲ ਕਰ ਲਿਓ ਸੰਪਰਕ, ਗਰਾਸ ਡੋਰ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ, 647-470-1245 ਤੇ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ। ਫਲੂਦਾ ਦਾ ਇਹਨਾਂ ਨੇ ਸਟਾਲ ਲਾਉਣਾ, ਉੱਥੇ ਕੁਲਫੀਆਂ ਦਾ ਵੀ ਹੋਣਾ, ਅਤੇ ਤੁਸੀਂ ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਲੈਣਾ ਚਾਹੁੰਦੇ ਹੋ ਅਤੇ ਪਰਮ ਜੀ ਉਹਨਾਂ ਨਾਲ ਸੰਪਰਕ ਕਰ ਲਿਓ 437-430-1063। ਅਤੇ ਨਾਲ ਦੀ ਨਾਲ ਅਮਨਦੀਪ ਕੌਰ ਨਾਲ ਗੱਲਬਾਤ ਕਰ ਲਿਓ, ਅਮਨਦੀਪ ਆਪਣੇ ਨਾਲੇ ਜੁੜ ਗਏ ਆ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ।

0: ਜਾਂਦੀਆਂ ਨੇ ਇੱਕ, ਤੁਹਾਡੇ ਕੋਲ ਜਿੰਨੇ ਮਰਜ਼ੀ ਘਰ ਹੋਣ, ਸਾਰੇ ਘਰਾਂ ਦੀ ਇੱਕ ਪੇਮੈਂਟ, ਸਾਰੀਆਂ ਕਾਰਾਂ ਦੀ ਇੱਕ ਪੇਮੈਂਟ, ਸਿੰਪਲੀਫਾਈਡ ਪ੍ਰੋਸੈਸ ਹੈ।
1: ਕੰਬੋ ਲੈਣ ਦਾ ਫਾਇਦਾ ਹੁੰਦਾ,
0: ਕੰਬੋ ਲੈਣ ਦਾ ਫਾਇਦਾ ਹੁੰਦਾ, ਹਾਂਜੀ। ਹਰ ਇੱਕ ਕੰਪਨੀ 20-22% ਤੁਹਾਨੂੰ ਡਿਸਕਾਊਂਟ ਦਿੰਦੀ ਹੈ, ਸੋ ਕੰਬੋ ਮੇਕਸ ਮੋਰ ਸੈਂਸ, ਕੰਬੋ ਲੈਣ ਦਾ ਹੀ ਫਾਇਦਾ।
1: ਜੇ ਅੱਜ ਸਤੰਬਰ ਚੜ ਗਿਆ, ਕਿਸੇ ਦੀ 1 ਅਕਤੂਬਰ ਜਾਂ 30 ਸਤੰਬਰ ਨੂੰ ਰਿਨਿਊਲ ਆ, ਤਾਂ ਬੰਦੇ ਕਾਲ ਕਰ ਸਕਦੇ ਅੱਜ ਕੱਲ੍ਹ ਚ?
0: ਹਾਂਜੀ ਹਾਂਜੀ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। 40 ਡੇਜ਼ ਲਈ ਕੋਟ ਵੈਲਿਡ ਹੁੰਦਾ, ਸੋ ਕੋਟ ਬਣਾ ਕੇ ਇੱਧਰ ਉੱਧਰ ਸ਼ੋਪ ਅਰਾਊਂਡ ਕਰਕੇ ਦੇਖ ਕੇ ਬੈਸਟ ਪ੍ਰਾਈਸਿੰਗ, ਥੋੜਾ ਟਾਈਮ ਵੀ ਮਿਲ ਜਾਂਦਾ। ਬਟ ਹਾਂਜੀ, ਜੇ ਐਂਡ ਆਫ ਦਾ ਮੰਥ ਵਿੱਚ ਰਿਨਿਊਅਲ ਹੈ, ਅਕਟੂਬਰ ਵਿੱਚ ਰਿਨਿਊਅਲ ਹੈ, ਤੇ ਤੁਸੀਂ ਮੈਨੂੰ ਇਸ ਹਫਤੇ ਕਾਲ ਕਰ ਸਕਦੇ ਹੋ। ਮੈਂ 7 ਦਿਨ ਕੰਮ ਕਰਦੀ ਹਾਂ, ਸੋ ਕੁਛ ਕਿਸੇ ਵੀ ਦਿਨ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਸੀਂ ਵੀਕਐਂਡ 'ਚ ਬਿਜ਼ੀ ਹੋ, ਮੈਨੂੰ ਵੀਕਐਂਡ 'ਤੇ ਕਾਲ ਕਰ ਲਓ। ਮੈਂ ਯੂਜੁਅਲੀ 9-5 ਅਵੇਲੇਬਲ ਹੁੰਦੀ ਹਾਂ, ਬਟ ਵੀਕਡੇਜ਼ 'ਤੇ ਥੋੜ੍ਹਾ ਲੰਬਾ ਹੋ ਜਾਂਦਾ ਦਿਨ, ਸੋ ਤੁਸੀਂ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ।
1: 416-618-2768, 416-618-2768, ਜਾਂਦੇ ਜਾਂਦੇ 30 ਸਕਿੰਟ 'ਚ ਕੋਈ ਟਿਪ ਦੇਣੀ ਹੋਵੇ?
0: ਟਿਪ ਤੇ ਇਹੀ ਹੈ ਕਿ ਜੇ ਤੁਸੀਂ ਬਹੁਤ ਚਿਰ ਤੋਂ ਕਿਸੇ ਇੱਕ ਕੰਪਨੀ ਨਾਲ ਜੁੜੇ ਹੋਏ ਹੋ, ਤੇ ਇੱਕ ਵਾਰੀ ਕਾਲ ਕਰ ਲਓ, ਥੋੜਾ ਸ਼ੋਪ ਅਰਾਊਂਡ ਕਰੀਏ, ਦੇਖੀਏ ਕਿ ਤੁਹਾਡੀਆਂ ਐਕਸਟਰਾ ਕਵਰੇਜਸ ਤੇ ਨਹੀਂ ਐਡ, ਜਾਂ ਘੱਟ ਤੇ ਨਹੀਂ ਕਵਰੇਜਸ ਤੁਹਾਨੂੰ ਦਿੱਤੀਆਂ ਹੋਈਆਂ। 1-2 ਕਵਰੇਜ ਹਟਾ ਕੇ, 1-2 ਜਿਹੜੀਆਂ ਰੈਲੇਵੈਂਟ ਕਵਰੇਜਸ ਨੇ ਉਹ ਐਡ ਕਰਕੇ, ਪੋਲਿਸੀ ਤੇ ਕਾਫੀ ਫਰਕ ਪੈ ਜਾਂਦਾ ਹੈ, ਪ੍ਰਾਈਸਿੰਗ ਦਾ ਤੇ ਤੁਹਾਡਾ ਕਵਰੇਜ ਦਾ ਫਰਕ ਪੈ ਜਾਂਦਾ, ਕਾਫੀ ਵਾਰੀ ਪ੍ਰਾਈਸ ਨੀਚੇ ਆ ਜਾਂਦਾ। ਕਾਫੀ ਐਕਸੀਡੈਂਟ ਬੈਨੀਫਿਟ ਆਪਸ਼ਨਲ ਹੋ ਗਏ ਨੇ, ਕੁਛ ਘਟਾ ਕੇ ਕੁਛ ਐਡ ਕਰਕੇ ਪੋਲਿਸੀ ਥੋੜੀ ਜਿਹੀ ਚੀਪ ਹੋ ਜਾਂਦੀ ਹੈ।
1: ਨੰਬਰ ਬੋਲੋ।
0: 416-618-2768,
1: 416-618-2768। ਅਮਨਦੀਪ ਜੀ, ਅੱਜ ਲਈ ਥੈਂਕ ਯੂ।
0: ਥੈਂਕ ਯੂ,
1: ਥੈਂਕ ਯੂ ਸੋ ਮਚ। ਤੇ ਪਰਮਿੰਦਰ ਜੀ, ਦੋ ਬੋਲ ਨੇ ਖਬਰ ਕਰਨੀ ਹੈ।

0: ਚੋਂ ਮੰਡੀ ਦੇ ਵਿੱਚ ਐਮ ਐਲ ਏ ਦੇ ਪੁੱਤ ਕਹਿੰਦਾ ਕੁੰਡੀ ਲਾਊਂਗਾ ਹੀ ਲਾਊਂਗਾ, ਲੱਗਣਗੇ ਕਹਿੰਦਾ ਲੋਕ ਇਸ ਜੀ ਉਹਨੂੰ, ਕਹਿੰਦਾ ਲਾ ਲਈ ਕਹਿੰਦਾ ਜ਼ੋਰ, ਇਹ ਹਟਣੇ ਨਹੀਂ ਚਾਹੀਦੇ। ਕੀ ਹੋ ਗਿਆ ਖਬਰ?
1: ਬਿਲਕੁਲ ਪੁੱਛੋ, ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਮੁੰਡੇ ਦੇ ਮੁੰਡੇ ਨੇ ਨਵਾਂ ਚੰਦ ਚਾੜਤਾ ਜੀ। ਮੁੰਡੇ ਦਾ ਨਾਂ ਹਰਸਿਮਰਨ ਸਿੰਘ ਆ, ਫੀਲਡ ਚ ਬੜਾ ਸਰਗਰਮ ਆ। ਇੱਕ ਲੋਕਾਂ ਦੇ ਇਕੱਠ ਦੇ ਵਿੱਚ ਬਿਜਲੀ ਬੋਰਡ ਦੇ ਐਸ ਡੀ ਓ ਜਿਹਨਾਂ ਦਾ ਨਾਂ ਕੇਵਲ ਸੇਠੀ ਸੀ, ਉਹਨਾਂ ਨੂੰ ਫੋਨ ਲਾ ਲਿਆ ਪਬਲਿਕਲੀ ਔਰ ਕਿਹਾ
0: ਹੈਂਡ ਫ੍ਰੀ ਕਰਕੇ
1: ਮੇਰੇ ਇਲਾਕੇ ਦੇ ਮੇਰੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਚ ਨਾ ਜਾਲੀ ਮੋਟਰ ਪੱਟਣੀ ਆ, ਨਾ ਕਿਸੇ ਦਾ ਮੀਟਰ ਪੱਟਣਾ, ਨਾ ਕਿਸੇ ਦੀ ਕੁੰਡੀ ਲਾਉਣੀ ਆ। ਸੋ ਇਹ ਆਪਣੇ ਆਪ ਦੇ ਵਿੱਚ ਜਗੋ ਤੇਰਵੀਂ ਆ ਅਜੀਤ ਜੀ, ਕਿ ਬਿਲਕੁਲ ਮਤਲਬ ਇਹ ਤਾਂ ਫਿਰ ਅਨਾਰਕੀ ਫੈਲ ਜਾਊਗੀ। ਔਰ ਇਸ ਗੱਲ ਨੂੰ ਲੈ ਕੇ ਜਿਹੜੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋ ਗਈ ਆ, ਸੋ ਵਿਰੋਧੀ ਵੀ ਕਹਿ ਰਹੇ ਨੇ ਕਿ ਪੁੱਛੋ ਮੰਡੀ ਦੇ ਵਿੱਚ ਆਖਿਰ ਹੋ ਕੀ ਰਿਹਾ ਜੀ।
0: ਵਿਦਿਆਰਥੀਆਂ ਲਈ ਕੈਨੇਡਾ ਆਉਣਾ ਭਾਈ ਹੋ ਗਿਆ ਔਖਾ, ਸਖ਼ਤ ਕੀਤੇ ਇਹਨਾਂ ਦੇ ਰੂਲ, ਅਤੇ ਨੇਪਾਲ ਤੜਾਸ ਦੇ ਟੋਰਾਂਟੋ ਮੋਂਟਰੀਅਲ ਅਤੇ ਓਟਾਵਾ ਦੇ ਪਰਿਵਾਰਾਂ ਵਿੱਚ ਵੱਧ ਰਿਹਾ ਸਹਿਮ। ਕੈਨੇਡਾ 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਫਾਰੂਕ ਦੀਵਾਨ ਗ੍ਰਿਫਤਾਰ ਹੋ ਗਿਆ, ਚੰਗੀ ਗੱਲ। ਗ੍ਰੀਨ ਕਾਰਡ ਲਈ ਕਰਨਾ ਪਵੇਗਾ 179 ਸਾਲ ਇੰਤਜ਼ਾਰ, ਅਮਰੀਕਾ ਦੀ ਨਾਗਰਿਕਤਾ ਦਾ ਸੁਪਨਾ ਦੇਖ ਰਹੇ ਭਾਰਤੀਆਂ ਨੂੰ ਲੈ ਕੇ ਸਾਹਮਣੇ ਆਈ ਇਹ ਰਿਪੋਰਟ। ਅਮਰੀਕਾ ਹਮਲੇ ਦਾ ਜਵਾਬ ਵਿੱਚ ਇਰਾਨੀ ਫੌਜ ਨੇ ਜਾਰਡਨ, ਕਵੈਤ, ਬਹਿਰੀਨ ਅਤੇ ਮਿਜ਼ਾਈਲਾਂ ਦਾਗੀਆਂ, ਅਤੇ ਟਰੰਪ ਨਾ ਟਾਈਮ ਸਕੇਅਰ ਸਟੇਮਿੰਗ ਬੈਂਕ ਆਫ ਅਮਰੀਕਾ ਦੀ ਉਪ ਪ੍ਰਧਾਨ ਦਾ ਚਾਕੂ ਮਾਰ ਕੇ ਕਤਲ, ਸਨਕੀ ਮਹਿਲਾ ਦੇ ਹਮਲੇ 'ਚ ਇੱਕ ਹੋਰ ਜ਼ਖਮੀ ਹੋ ਗਿਆ। ਅਤੇ ਪਰਮਿੰਦਰ ਜੀ ਹੁਣ ਮਿੰਟ ਤਾਂ ਆਪਣੇ ਕੋਲ ਡੇਢ ਕੇ ਆ, ਅਤੇ ਕਵਰ ਤੋਂ ਤੁਹਾਨੂੰ ਜਿਹੜੀ ਗੱਲ ਲੱਗਦੀ ਉਹ ਕਰ ਲਓ ਫਿਰ, ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਉੱਧਰ ਪੁਲਿਸ ਵਾਲਾ ਵੀ ਕੁੱਟਤਾ ਤੇ ਉਹਦੀ ਭੈਣ ਵੀ ਕੁੱਟਤੀ
1: ਜੀ, ਕਿ ਪਿਕਨਿਕ ਕਹਿੰਦੇ ਵਿਆਹ ਰੱਖਿਆ ਸਿਰ ਤੇ ਆ ਗਿਆ, ਆਪਾਂ ਤਿਆਰੀਆਂ ਕਰਨੀਆਂ,
0: ਤਾਂ ਹੀ ਤੁਹਾਨੂੰ ਹੁਣ ਖਬਰਾਂ ਦਾ ਟਾਈਮ ਨਹੀਂ ਲੱਗ ਰਿਹਾ?
1: ਬਿਲਕੁਲ ਬਿਲਕੁਲ ਬਿਲਕੁਲ, ਉਹ ਤਿਆਰੀਆਂ। ਔਰ ਮੇਰੀ ਸਾਰੇ ਲਿਸਨਰ ਨੂੰ ਹੱਥ ਮੋੜ ਕੇ ਬੇਨਤੀ ਆ, ਜ਼ਰੂਰ ਪਹੁੰਚਣਾ ਜੀ ਆਪਣੇ ਪਰਿਵਾਰਾਂ ਨੂੰ ਲੈ ਕੇ, ਕਿਉਂਕਿ ਇਹ ਮਿਲਣੀ ਜਿਹੜੀ ਹੁੰਦੀ ਆ ਰੁਝੇਵਿਆਂ ਤੋਂ ਆਪਾਂ ਛੱਡ ਕੇ ਜਦੋਂ ਇੱਕ ਦੂਜੇ ਨੂੰ ਮਿਲਣੇ, ਨਹੀਂ ਤਾਂ ਆਪਾਂ

0: ਆਵਾਜ਼ ਦੇ ਜਿਹੜੀ ਆਪਾਂ ਇੱਕ ਦੂਜੇ ਦੀਆਂ ਅਰਜੀ ਜੀ ਤਸਵੀਰਾਂ ਬਣਾਈਆਂ ਹੁੰਦੀਆਂ ਨੇ, ਬੰਦਾ ਏਦਾਂ ਦਾ ਸਾਹਮਣੇ ਦਾ, ਕਈ ਵਾਰੀ ਉਹ ਗੱਲਾਂ ਹੋਰ ਹੀ ਨਿਕਲਦੀਆਂ ਨੇ। ਸੋ ਬਿਲਕੁਲ ਦੇਖਣ ਚੱਖਣ ਦਾ ਮੌਕਾ ਹੈ ਜੀ, ਜ਼ਰੂਰ ਮਿਲੋ।
1: ਪਿਓਰ ਪੰਜਾਬੀ ਸਵੀਟ ਵਾਲੇ ਰੈਸਟੋਰੈਂਟ ਵਾਲੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਆ ਸੰਧੂ ਨਾਭਾ ਹੈੱਡ ਕਾਊਂਟਰ ਤੋਂ, ਸੰਧੂ ਸਾਹਿਬ ਕਰਦੇ ਆ ਡਾਕਟਰ ਰਜਿੰਦਰ ਗੁਰਾਣਾ ਸਾਹਿਬ ਹੋਰਨ ਬਿਲਨ ਸ਼ਰਟ ਤੋਂ, ਰਮਨਦੀਪ ਗਰੀਸ਼ ਸ਼ਰਮਾ ਜੀ ਮੋਰਗੇ ਦਾ, ਕੋਈ ਕੁਐਸਚਨ 6 47 6 86 10 ਦਾਣਾ ਮੰਡੀ ਸੁਪਰ ਮਾਰਕੀਟ 905-900-905-286-9957 ਅਮਨਦੀਪ ਕੌਰ 416-618-27 ਘੱਟ ਪਰਮਿੰਦਰ ਜੀ ਇੱਕ ਅੱਧੇ ਮਿੰਟ ਦੇ ਵਿੱਚ ਕਰ ਦਿਓ ਹੈਡਲਾਈਨਸ ਨਿਬੇੜ ਦਿਓ।
0: ਪੰਜਾਬ ਦੇ 3 ਲੱਖ ਸਰਕਾਰੀ ਮੁਲਾਜ਼ਮਾਂ ਤੇ 4 ਲੱਖ ਪੈਨਸ਼ਨਰਾਂ ਦੇ ਗੱਫੇ ਦਾ ਫੈਸਲਾ ਸੁਪਰੀਮ ਕੋਰਟ ਪੁੱਜਾ। ਡੀਏ ਨੂੰ ਲੈ ਕੇ ਸੁਪਰੀਮ ਕੋਰਟ ਪੁੱਜੀ ਭਗਵੰਤ ਮਾਨ ਸਰਕਾਰ। ਪੰਜਾਬ 'ਚ ਡਰੱਗ ਤਸਕਰ ਬੇਲਗਾਮ, ਗੁਰਦਾਸਪੁਰ 'ਚ ਪੁਲਿਸ ਕਾਂਸਟੇਬਲ ਤੇ ਉਸਦੀ ਭੈਣ ਦਾ ਚਾੜਿਆ ਕੁਟਾਪਾ, ਦੋਵੇਂ ਪੀੜਿਤ ਹਸਪਤਾਲ 'ਚ ਦਾਖਲ। SGP ਨੇ 34 ਮੈਂਬਰਾਂ ਦੀਆਂ ਖਾਲੀ ਹੋਈਆਂ ਸੀਟਾਂ ਲਈ ਹੋਵੇਗੀ ਜ਼ਿਮਨੀ ਚੋਣ। ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਖਲ। ਚਮਕੌਰ ਸਾਹਿਬ ਨੇੜੇ ਸਰਹੰਦ ਨਹਿਰ 'ਚ ਪਿਆ ਪਾੜ, ਅੱਧ ਵਿਚਾਲੇ ਟੁੱਟੀ ਸੜਕ, ਚਾਰੇ ਪਾਸੇ ਪਾਣੀ ਹੀ ਪਾਣੀ। PGI ਚੰਡੀਗੜ੍ਹ 'ਚ ਹੋਵੇਗਾ ਬਲਵੰਤ ਸਿੰਘ ਰਾਜੋਆਣਾ ਦੇ ਅੱਖਾਂ ਦਾ ਇਲਾਜ। ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ ਉੱਤੇ ਸੁਣਾਇਆ ਫੈਸਲਾ।
1: ਥੈਂਕ ਯੂ, ਜੁੜਦੇ ਗੱਲ ਦੇ ਪ੍ਰੋਗਰਾਮ। ਇਹ ਸੀ ਅੱਜ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ ਕਰਦੇ ਮਾਫ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ ਸਾਂਝੇ ਵਿਰਸੇ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨੇ, ਬੁਲਾਈਏ ਫਤਿਹ ਸ਼ਮੀ ਭੱਠਲ ਨੇ ਲੈ ਕੇ ਆਪਣੇ ਤੋਂ ਬਾਅਦ ਪ੍ਰੋਗਰਾਮ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: for entertainment. 647-400-6862-416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
1: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
1: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ JN ਗੈਰੀ ਨੂੰ
1: 905-459-5533
2: 905-459-5533 ਤੇ
1: PNJ ਸਪਰਿੰਗ ਵੀਲ ਅਲਾਈਨਮੈਂਟ।
4: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ 2nd annual ਪਿਕਨਿਕ।
5: ਸੰਡੇ 6 September 11 ਤੋਂ 4 ਐਟ ਬੱਲੇ ਬੱਲੇ ਫਨ।
4: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ। ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜਨੇਬਲ ਰੇਟਸ ਤੇ।
5: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈਬ। ਆ ਜਾਓ ਫਿਰ 6 September ਦਿਨ ਐਤਵਾਰ ਸਵੇਰੇ 11 ਐਟ ਬੱਲੇ ਬੱਲੇ ਫਾਰਮ, 13219 ਚਿੰਕੂਜ਼ੀ ਰੋਡ, ਕੈਲੇਡਨ।
4: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5592।

0: sun, jump our sons, to our sons, happy sons, not it, horsey beasts, bole, sonny hall, sassier car.
1: ਸਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਯਾ ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਬਾਹਰ ਆ ਜਿਹੜੀ ਕਿਨਮਿਨ ਆ ਜਿਹੜੀ ਉਹ ਸ਼ੁਰੂ ਹੋ ਗਈ, ਸੋ ਜਿੱਦਾਂ ਮੈਂ ਆਉਂਦਾ ਸੀਗਾ ਇੱਕਦਮ ਸ਼ਰਾਟਾ ਜਿਹਾ ਮੀਂਹ ਆਇਆ। ਸੋ ਡਰਾਈਵ ਅਕੋਰਡਿੰਗ ਟੂ ਦਾ ਰੋਡ ਐਂਡ ਵੈਦਰ ਕੰਡੀਸ਼ਨਸ। ਇਸ ਵਕਤ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਆ ਜਿਹੜਾ 21 ਡਿਗਰੀ ਸੈਲਸੀਅਸ, ਹਲਕੀ ਜਿਹੀ ਹੁਣ ਵਰਖਾ ਦੀ ਭਵਿੱਖਬਾਣੀ ਹੈ। ਅਤੇ ਉਸ ਤੋਂ ਬਾਅਦ ਜਿਹੜੀ ਫਿਰ ਦੱਸਿਆ ਗਿਆ ਵੀ ਦੁਪਹਿਰ ਵੇਲੇ ਆ ਜਿਹੜੀ ਇੱਕ ਸ਼ਰਾਟਾ ਜਿਹੜਾ ਆ ਫਿਰ ਦੁਬਾਰਾ ਪਵੇਗਾ। ਸੋ ਮੌਸਮ ਦਾ ਉਦਾਂ ਪਤਾ ਨਹੀਂ ਚੱਲਦਾ, ਇੱਕਦਮ ਬਦਲ ਜਾਂਦਾ। ਸੋ ਫਿਲਹਾਲ ਆ ਜਿਹੜਾ ਮੌਸਮ ਵਿਭਾਗ ਵੱਲੋਂ ਇਹ ਦੱਸਿਆ ਗਿਆ 21 ਡਿਗਰੀ ਸੈਲਸੀਅਸ, 25 ਡਿਗਰੀ ਸੈਲਸੀਅਸ ਮਹਿਸੂਸ ਕਰੋਗੇ। ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਅਤੇ ਫੀਲ ਲਾਈਕ 39 ਡਿਗਰੀ 39 ਡਿਗਰੀ ਸੈਲਸੀਅਸ ਆ ਜਿਹੜਾ ਉਹ ਫੀਲ ਕੀਤਾ ਜਾਵੇਗਾ। 2 ਸਪਤੰਬਰ ਆਪਣੇ ਆਪ ਦੇ ਵਿੱਚ ਇਤਿਹਾਸ ਦੇ ਵਿੱਚ ਕੀ ਕੁਛ ਸਮੋਈ ਬੈਠਾ। 2 ਸਪਤੰਬਰ 1666 ਨੂੰ ਲੰਡਨ ਦੇ ਵਿੱਚ ਲੱਗੀ ਭਿਆਨਕ ਅੱਗ ਕਾਰਨ 13,200 ਘਰ ਅਤੇ 89 ਚਰਚ ਤਬਾਹ ਹੋਏ ਸੀ। ਇਸ ਘਟਨਾ ਨੂੰ ਲੰਡਨ ਦੀ ਮਹਾਨ ਅੱਗ ਕਿਹਾ ਗਿਆ। ਤੇ ਕਹਿੰਦੇ 2 ਸਪਤੰਬਰ 1945 ਨੂੰ ਜਪਾਨ ਨੇ ਆਤਮ ਸਮਰਪਣ ਕੀਤਾ ਸੀ ਅਤੇ ਇਸ ਨਾਲ ਦੂਸਰੇ ਵਿਸ਼ਵ ਯੁੱਧ ਦੀ ਹੈ ਜਿਹੜੀ ਉਹ ਸਮਾਪਤੀ ਹੈ ਹੋਈ ਸੀਗੀ। ਸੋ ਕਹਿੰਦੇ ਮਨੁੱਖ ਦੀ ਫਿਤਰਤ ਇਹ ਹੈ, ਜਿਸ ਨੂੰ ਇਹ ਨਫ਼ਰਤ ਕਰਦਾ ਉਹਦੀ ਕਹੀ ਗੱਲ ਉਮਰ ਭਰ ਯਾਦ ਰੱਖਦਾ, ਪਰ ਕਿਸੇ ਦੇ ਪਿਆਰ ਮੁਹੱਬਤ ਵਾਲੇ ਬੋਲ 2-4 ਸਾਲ ਬਾਅਦ ਭੁੱਲ ਜਾਂਦਾ ਹੈ। ਤਬਦੀਲੀ ਤੋਂ ਬਿਨਾਂ ਅੱਗੇ ਵਧਿਆ ਨਹੀਂ ਜਾ ਸਕਦਾ ਅਤੇ ਜਿਹੜੇ ਆਪਣੇ ਦਿਮਾਗ ਦੇ ਵਿੱਚ ਤਬਦੀਲੀ ਨਹੀਂ ਲਿਆ ਸਕਦੇ ਉਹ ਕੁਝ ਵੀ ਤਬਦੀਲ ਨਹੀਂ ਕਰ ਸਕਦੇ। ਚੜ੍ਹਦੀ ਸਵੇਰ ਸਭ ਲਈ ਚੰਗੀ ਅਤੇ ਬਰਕਤ ਵਾਲੀ ਹੋਵੇ। ਵੈਰੀ ਗੁੱਡ ਮਾਰਨਿੰਗ। ਜਦੋਂ ਕੁਝ ਵੀ ਸਾਡੇ ਵੱਸ ਦੇ ਵਿੱਚ ਨਾ ਹੋਵੇ ਤਾਂ ਉਹ ਸਭ ਪਰਮਾਤਮਾ ਦੇ ਵੱਸ ਵਿੱਚ ਹੁੰਦਾ ਹੈ। ਸਭ ਕੁਝ ਅਰਪਣ ਕਰ ਦਿਓ ਅਤੇ ਉਸ 'ਤੇ ਪੂਰਾ ਭਰੋਸਾ ਰੱਖੋ। ਖੁਦਾ ਦੇ ਦੇਵੇ ਤਾਂ ਸ਼ੁਕਰਾਨਾ ਉਸਦਾ ਕਰੀ, ਨਾ ਦੇਵੇ ਤਾਂ ਕੋਈ ਸ਼ਿਕਵਾ ਨਾ ਕਰੀ। ਉਸ ਦੇ ਫੈਸਲੇ ਕਮਾਲ ਹੁੰਦੇ ਹੈ, ਉਸ ਦੇ ਫੈਸਲਿਆਂ 'ਤੇ ਕੋਈ ਸਵਾਲ ਨਾ ਕਰੀ। ਕਈ ਵਾਰ ਖਾਸ ਰਿਸ਼ਤਿਆਂ ਦੇ ਵਿੱਚ ਨਾ ਡਾਂਗਾਂ ਚੱਲਦੀਆਂ ਹੁੰਦੀਆਂ ਅਤੇ ਨਾ ਹੀ ਗੋਲੀਆਂ, ਸਿਰਫ ਜ਼ੁਬਾਨ ਹੈ ਜਿਹੜੀ ਚੱਲੀ ਹੋਣ ਕਰਕੇ ਹੀ ਸਾਂਝਾਂ ਜਿਹੜੀਆਂ ਕਈ ਸਦੀਆਂ ਦੀਆਂ ਕਈ ਦਹਾਕਿਆਂ ਦੀਆਂ ਖਤਮ ਹੋ ਜਾਂਦੀਆਂ ਨੇ। ਤੁਹਾਡਾ ਸਰਲ ਸੁਭਾਅ ਤੁਹਾਡੀ ਕਮਜ਼ੋਰੀ ਨਹੀਂ, ਤੁਹਾਡੇ ਸੰਸਕਾਰਾਂ ਨੂੰ ਦਰਸਾਉਂਦਾ ਹੈ। ਪਰਮਾਤਮਾ ਸਾਨੂੰ ਕਦੇ ਦੁੱਖ ਨਹੀਂ ਦਿੰਦਾ, ਗੁਰੂ ਦੇ ਹੁਕਮ ਤੋਂ ਬਾਹਰ ਕੀਤੇ ਕਰਮ ਹੀ ਸਾਡੇ ਦੁੱਖਾਂ ਦਾ ਕਾਰਨ ਬਣਦੇ ਹੈ। ਕਿਆ ਬਾਤ ਹੈ ਮਨਪ੍ਰੀਤ ਜੀ, ਬਹੁਤ ਖੂਬਸੂਰਤ। ਇਹਨਾਂ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰੀਏ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਟੈਕਸਟ ਮੈਸੇਜ, ਵਟਸਐਪ ਮੈਸੇਜ ਹੈ ਜਿਹੜੇ ਉਹ ਆਏ ਹੋਏ ਨੇ, ਉਹ ਵੀ ਅੱਗੇ ਜਾ ਕੇ ਮੈਂ ਸ਼ੇਅਰ ਕਰਦਾ। ਅਤੇ ਅੱਜ ਹੈਡਲਾਈਨਸ ਕਰਕੇ ਆਪਾਂ ਫਿਰ ਚੱਲਾਂਗੇ ਸੱਭਿਆਚਾਰ ਦੀ ਅੱਜ ਪਟਾਰੀ ਖੋਲ੍ਹਾਂਗੇ। ਕਾਫੀ ਚਿਰ ਹੋ ਗਿਆ, ਕਈ ਵਾਰ ਕੋਈ ਨਾ ਕੋਈ ਖਬਰ ਇਹੋ ਜਿਹੀ ਆ ਜਾਂਦੀ ਹੈ ਜਿਸ ਕਰਕੇ ਸੱਭਿਆਚਾਰ ਪਟਾਰੀ ਸਾਡੀ ਉਹ ਰਹਿ ਜਾਂਦੀ ਹੈ, ਪਰ ਅੱਜ ਆਪਾਂ ਸੱਭਿਆਚਾਰ ਦੀ ਪਟਾਰੀ ਹੈ ਜਿਹੜੀ ਖੋਲ੍ਹਾਂਗੇ। ਅਤੇ ਆਓ ਅੱਜ 2-3 ਦਹਾਕੇ ਪਿੱਛੇ ਚੱਲਦੇ ਹਾਂ, ਉਹ ਯਾਦਾਂ ਦੇ ਵਿੱਚ ਗੁਆਚਦੇ ਹਾਂ। ਉਹ ਰੀਲ ਵਾਂਗੂ ਹੈ ਜਿਹੜੇ ਤੁਹਾਡੇ ਸਾਰੇ ਹੀ ਉਹ ਯਾਦਾਂ ਅੱਜ ਤੁਹਾਡੇ ਅੱਗੇ ਆ ਜਾਣਗੀਆਂ ਜਦੋਂ ਉਹ ਵਿਸ਼ਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਸੋ ਕਈ ਵਿਸ਼ੇ ਹੁੰਦੇ ਆ ਭਾਵੁਕ ਵੀ ਕਰ ਦਿੰਦੇ ਆ, ਕਈ ਵਿਸ਼ੇ ਆ ਜਿਹੜਾ ਸਾਨੂੰ ਕਈ ਸਾਡੇ ਆਪਣਿਆਂ ਦਾ ਚੇਤਾ ਵੀ ਕਰਾ ਦਿੰਦੇ ਆ। ਸੋ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ, ਸ਼ੰਮੀ ਭੱਠਲ ਸ਼ੋਅ ਦੇ ਵਿੱਚ, ਸੱਜਰੀ ਸਵੇਰ ਦੇ ਵਿੱਚ, ਵੀ ਇੱਦਾਂ ਦੀਆਂ ਯਾਦਾਂ ਨੂੰ ਆ ਜਿਹੜਾ ਮੁੜ ਸੁਰਜੀਤ ਹੈ ਜਿਹੜਾ ਰੱਖਿਆ ਜਾਵੇ, ਕਿਉਂਕਿ ਇਹ ਸਾਡਾ ਸਰਮਾਇਆ ਨੇ। ਸੋ ਦੋਸਤੋ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਤੁਸੀਂ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਸਟੂਡੀਓ ਦੇ ਵਿੱਚ, ਕੋਈ ਟ੍ਰੈਫਿਕ ਬਾਬਤ ਜਾਂ ਨਿਊਜ਼ ਵਿਊਜ਼ ਕੋਈ ਅਪਡੇਟ ਦੇਣਾ ਚਾਹੁੰਦੇ ਹੋ, ਜਾਂ ਫਿਰ ਕੋਈ ਹੋਰ ਤੁਹਾਡੇ ਤੱਕ ਖਬਰਸਾਰ ਹੈਗੀ ਹੈ, ਬਾਕੀ ਕਈ ਵਾਰ ਰੁਕਾਵਟ ਦੇਖਦੇ ਹੋ ਸੜਕ ਦੇ ਵਿੱਚ ਜਾਂ ਹਾਈਵੇ ਦੇ ਉੱਤੇ, ਉਹਦੇ ਬਾਰੇ ਕੋਈ ਅਪਡੇਟ ਦੇਣੀ ਹੈ ਤਾਂ ਇੱਕੋ ਇੱਕ ਸਟੂਡੀਓ ਦਾ ਨੰਬਰ ਹੈ 905-673-3337 9056733337 ਡਾਇਲ ਟੂ ਲਿਸਨ ਕਰਕੇ ਵੀ ਸਾਨੂੰ ਸੁਣਿਆ ਜਾ ਸਕਦਾ। 416-416-2740-4164772040 'ਤੇ ਅੱਜ ਇੱਕ ਮੇਰੇ ਕੋਲ ਜਿੰਗਲ ਹੈ ਜਿਹੜਾ ਉਹ ਗਲਤ ਲੱਗ ਗਿਆ, ਪੰਜਾਬੀ ਵਿਰਸਾ ਦਾ ਲੱਗ ਗਿਆ ਸੀਗਾ ਜਿੰਗਲ, ਮੈਨੂੰ ਲੱਗ ਗਿਆ ਪਤਾ, ਨਾਲ ਹੀ ਮੈਨੂੰ ਮੈਸੇਜ ਆ ਗਿਆ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਗੌਹ ਦੇ ਨਾਲ ਆ ਜਿਹੜਾ ਪ੍ਰੋਗਰਾਮ ਨੂੰ ਸੁਣਦੇ ਹੋ। ਨਿੱਕੀ ਨਿੱਕੀ ਗਲਤੀ ਹੈ ਜਿਹੜੀ ਇੱਕਦਮ ਫੜ ਲੈਂਦੇ ਹੋ। ਸੋ ਮੈਨੂੰ ਵੀ ਲੱਗ ਗਿਆ ਮੈਂ ਲਾਉਣਾ ਕੁਛ ਹੋਰ ਸੀਗਾ, ਕੁਛ ਹੋਰ ਦਿੱਤਾ। ਟਿੰਡਸਾ ਸਾਹਿਬ ਰੇਨੀ ਡੇ, ਬਿਲਕੁਲ ਜੀ ਬਿਲਕੁਲ। ਲਖਵਿੰਦਰ ਭਾਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਧੰਨਵਾਦ। ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਦਿਲਬਾਗ ਜੀ ਸਤਿ ਸ਼੍ਰੀ ਅਕਾਲ, ਗਗਨ ਭਾਜੀ ਸਤਿ ਸ਼੍ਰੀ ਅਕਾਲ, 5780 ਜੀ ਸਤਿ ਸ਼੍ਰੀ ਅਕਾਲ, ਆਪਣੇ ਪ੍ਰੀਤ ਜੀ ਸਤਿ ਸ਼੍ਰੀ ਅਕਾਲ, ਭਾਜੀ ਬਲਤੇਜ ਭਾਜੀ ਸਤਿ ਸ਼੍ਰੀ ਅਕਾਲ, ਵਰਨ ਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ, ਕਿਆ ਬਾਤਾਂ, ਮਹਿਤਾਬ ਜੀ ਸਤਿ ਸ਼੍ਰੀ ਅਕਾਲ, ਮਨਦੀਪ ਜੀ ਸਤਿ ਸ਼੍ਰੀ ਅਕਾਲ, ਵਿਕਰਮ ਜੀ ਸਤਿ ਸ਼੍ਰੀ ਅਕਾਲ, ਭਾਜੀ ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਸਾਰਿਆਂ ਦਾ ਤੁਹਾਡਾ ਧੰਨਵਾਦ। ਰੇਸ਼ਮ ਭਾਜੀ ਹੋਣਾਂ ਨੇ ਕੀ ਭੇਜਿਆ, ਕਹਿੰਦੇ ਗੁੱਡ ਮੋਰਨਿੰਗ, ਹੈਪੀ ਵੈਡਨਸਡੇ, ਬਲੈਸਿੰਗਸ, ਹਾਂ, ਮੇ ਯੂਅਰ ਡੇ ਬੀ ਫਿਲਡ ਵਿਦ ਪੀਸ, ਜੋਏ, ਕਾਈਂਡਨੈਸ ਐਂਡ ਗੋਡਸ ਐਂਡਲੈਸ ਬਲੈਸਿੰਗਸ। ਕਿਆ ਬਾਤ ਹੈ, ਹੈਵ ਏ ਵੰਡਰਫੁਲ ਡੇ। ਸਾਰਿਆਂ ਨੂੰ ਬਹੁਤ ਬਹੁਤ ਦਿਨ ਦੀਆਂ, ਇਸ ਨਵੇਂ ਦਿਨ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ। ਅਤੇ ਉੱਥੇ ਹੀ ਹੈ ਜਿਹੜਾ ਆਪਣੇ ਹਰਮਨ ਭਾਜੀ ਹੋਣਾਂ ਦੇ ਦੋ ਸੰਦੇਸ਼ ਦੇ ਨਾਲ ਸੰਧੂ ਸਾਹਿਬ ਆ ਗਏ ਆ, ਫਿਰ ਇਹਨਾਂ ਨੂੰ ਆਪਾਂ ਏਅਰ 'ਤੇ ਕਰਦੇ ਹਾਂ। ਉਹਨਾਂ ਨੇ ਕਿਹਾ, ਸਭ ਤੋਂ ਸੋਹਣੇ ਉਹ ਦਿਨ ਹਨ ਜੋ ਹਾਲੇ ਅਸੀਂ ਜਿਉਣੇ ਹਨ, ਸਭ ਤੋਂ ਸੋਹਣੀਆਂ ਉਹ ਗੱਲਾਂ ਹਨ ਜੋ ਹਾਲੇ ਤੈਨੂੰ ਕਹਿਣੀਆਂ ਹਨ। ਕਿਆ ਬਾਤ ਹੈ, ਅਸੀਂ ਵੱਡੇ ਹੋ ਕੇ ਅਕਸਰ ਉਹਨਾਂ ਪੌੜੀਆਂ ਨੂੰ ਭੁੱਲ ਜਾਂਦੇ ਹਾਂ ਜਿਨ੍ਹਾਂ 'ਤੇ ਚੜ੍ਹ ਕੇ ਅਸੀਂ ਅਸਮਾਨ ਛੂਹਿਆ ਸੀ। ਮਾਪੇ ਉਹ ਰੁੱਖ ਨੇ ਜੋ ਆਪਣੀ ਛਾਂ ਤਾਂ ਸਾਨੂੰ ਸਭ ਨੂੰ ਦਿੰਦੇ ਨੇ, ਪਰ ਜਦੋਂ ਉਹ ਖੁਦ ਸੁੱਕਣ ਲੱਗਦੇ ਨੇ ਤਾਂ ਅਸੀਂ ਅਕਸਰ ਪਾਣੀ ਦੇਣਾ ਭੁੱਲ ਜਾਂਦੇ ਹਾਂ। ਬਿਲਕੁਲ ਕਿਹਾ, ਸਹੀ ਕਿਹਾ ਤੁਸੀਂ। ਕਿਸੇ ਨੇ ਮੈਨੂੰ ਪੁੱਛਿਆ ਮੌਜ ਵਿੱਚ ਹੋ, ਤੇ ਮੈਂ ਜਵਾਬ ਦਿੱਤਾ ਨਹੀਂ, ਮੈਂ ਆਨੰਦ ਦੇ ਵਿੱਚ ਹਾਂ। ਤਾਂ ਉਸਨੇ ਕਿਹਾ ਵੀ ਦੋਨਾਂ ਦੇ ਵਿੱਚ ਫਰਕ ਕੀ ਹੈ। ਅੱਛਾ, ਇਹ ਫਰਕ ਤੁਸੀਂ ਮੈਨੂੰ ਦੱਸ ਦਿਓ। ਇੱਕ ਕਈ ਵਾਰ ਕਹਿੰਦੇ ਨਾ ਆਪਾਂ ਮੌਜ ਦੇ ਵਿੱਚ ਹੈ, ਕਈ ਵਾਰ ਕਹਿੰਦੇ ਆਪਾਂ ਆਨੰਦ ਦੇ ਵਿੱਚ ਹੈ, ਇਹ ਦੋ ਅੱਖਰਾਂ ਦੇ ਵਿੱਚ ਜਿਹੜਾ ਡਿਫਰੈਂਸ ਕੀ ਹੈ, ਫਰਕ ਕੀ ਹੈ, ਦੱਸ ਸਕਦੇ ਹੋ? ਬੜੇ ਡੂੰਘੇ ਅਰਥ ਹੈ ਦੋਨਾਂ ਦੇ, ਮੌਜ ਕਹਿ ਲਓ ਜਾਂ ਆਨੰਦ ਕਹਿ ਲਓ, ਦੱਸਿਓ ਜੇ ਇਹਨਾਂ ਦੋਨਾਂ ਸ਼ਬਦਾਂ ਦਾ ਅਰਥ ਹੈ ਜਿਹੜਾ ਉਹ ਵੱਖਰਾ ਵੱਖਰਾ ਆ, ਤੇ ਜ਼ਰੂਰ ਹੈ ਜਿਹੜਾ ਸਮਝਾਈਓ। ਸਟੂਡੀਓ ਦਾ ਨੰਬਰ 905-673-3337 ਆ ਗਏ ਸੰਧੂ ਸਾਹਿਬ। ਸੰਧੂ ਸਾਹਿਬ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ ਸਰ।
1: ਗੁੱਡ ਮਾਰਨਿੰਗ। ਦੇਖੋ, ਮੌਜ ਇਹ ਆ, ਕੋਈ ਬੰਦਾ ਮੰਨ ਲਓ ਕਿਸੇ ਲਈ ਕੰਮ ਕਾਜ ਆ, ਸਿਹਤ ਪੱਖੋਂ, ਵੱਟ ਐਵਰ ਕੁਛ ਵੀ ਆ, ਉਹ ਮਤਲਬ ਸਹੂਲਤਾਂ ਪੱਖੋਂ ਕਹੀ ਮੌਜ ਆ।
0: ਅੱਛਾ ਜੀ, ਠੀਕ ਹੈ।
1: ਆਨੰਦ ਦੀ ਅਵਸਥਾ ਹੁੰਦੀ ਹੈ ਕਿ ਤੁਸੀਂ ਕਿਸੇ ਵੀ ਹਾਲਤ ਚ,
0: ਚਾਹੇ
1: ਤੁਸੀਂ ਗਰੀਬੀ ਚੋ, ਚਾਹੇ ਤੁਸੀਂ ਸਿਹਤ ਪੱਖੋਂ ਕਮਜ਼ੋਰ ਹੋ, ਚਾਹੇ ਤੁਸੀਂ ਕਿੱਥੇ ਵੀ ਹੋ, ਜਿੱਦਾਂ ਮੇਰੇ ਫਾਦਰ ਸਾਹਿਬ ਨੇ, ਮੈਂ ਇਹਨਾਂ ਨੂੰ ਅਕਸਰ ਜ਼ਿੰਦਗੀ ਬਹੁਤ ਸਾਦਗੀ ਵਾਲੀ ਲਾਈਫ ਦੇਖੀ ਹੈ, ਮਤਲਬ ਕਿਸਾਨੀ ਕਰਦੇ ਸੀ, ਖੇਤੀਬਾੜੀ ਕੀਤੀ ਹੈ ਉਹਨਾਂ ਨੇ ਸਾਰੀ ਉਮਰ, ਔਰ ਉਹਨਾਂ ਦੀ ਜ਼ਿੰਦਗੀ ਚ ਕੋਈ ਵੀ ਖਾਸ ਨੀ ਹੈਗੀ, ਲਗਜ਼ਰੀ ਪਣ ਕਹਿ ਲਓ ਜਾਂ ਕੁਛ, ਉਹਨੂੰ ਕੋਈ ਖਾਸ ਨੀ, ਹਰ ਅਵਸਥਾ ਜੋ ਆਨੰਦ ਚ ਆ, ਆਪਾਂ ਉਹਨੂੰ ਕਹਿ ਸਕਦੇ ਕਿ ਕਿਸੇ ਵੀ ਹਾਲ ਚ ਇਹਨੂੰ ਆਨੰਦ ਦੀ ਅਵਸਥਾ ਕਹਿ
0: ਸਕਦੇ। ਕਿਆ ਬਾਤ
1: ਹੈ, ਬੜੀਆਂ ਸੋਹਣੀਆਂ ਕਿਸੇ ਨੇ ਲੈਣਾ ਕਹੀਆਂ, ਕਹਿੰਦਾ ਮਤ ਬਨ ਹਰ ਕਿਸੇ ਕੇ ਲਈ ਖੁੱਲੀ ਕਿਤਾਬ, ਮਤ ਬਨ ਹਰ ਕਿਸੇ ਕੇ ਲਈ ਖੁੱਲੀ ਕਿਤਾਬ, ਜਹਾਲਤ ਕਾ ਦੌਰ ਹੈ, ਲੋਕ ਅਕਸਰ ਪੜ੍ਹ ਕਰ ਫਾੜ ਦਿੰਦੇ।
0: ਕਿਆ ਬਾਤ ਹੈ, ਬੜੀਆਂ ਡੂੰਘੀਆਂ ਗੱਲਾਂ ਕਰ ਗਏ।
1: ਸ਼ਮੀ ਜੀ,
0: ਜੀ ਜੀ,
1: ਮੈਂ ਪੜ੍ਹਦਾ ਵਾਂ ਕਿ ਵੀਰੇ ਕਿ ਜਿਹੜਾ ਹੁਣ ਦੌਰ ਆ ਨਾ, ਮੈਂ ਬੱਚਿਆਂ 'ਚ ਦੇਖਦਾ, ਉਹ ਕਦਰਾਂ ਕੀਮਤਾਂ ਰਹੀਆਂ ਨੀ, ਉਹ ਸਭਿਆਚਾਰ ਜਿਹੜਾ ਆਪਣਾ ਵਿਰਸਾ ਸੀ, ਬਜ਼ੁਰਗਾਂ ਦੀ ਸਤਿਕਾਰ ਕਰਨਾ, ਸ਼ਰਮ ਹਜ਼ਾ, ਉਹ ਬਹੁਤ ਦੂਰ ਚਲ ਗਈ, ਚਾਹੇ ਕੋਈ ਮੇਰੀ ਗੱਲ ਨੂੰ ਸਹਿਮਤ ਹੋਵੇ ਨਾ ਹੋਵੇ, ਇਹ ਨਵੀਂ ਪੀੜ੍ਹੀ ਆ ਨਾ, ਮੈਨੂੰ ਐਂ ਲੱਗਦਾ ਵੀ ਜਿਕੂ ਨਾ ਇਹ ਬਸ ਸੋਸ਼ਲ ਜਾਂ ਮੀਡੀਆ ਵਾ ਜਾਂ ਉਹਨਾਂ ਚੀਜ਼ਾਂ ਤੇ ਕਿਸੇ ਨਾਲ ਬਹਿ ਕੇ ਰੂਹ ਨਾਲ ਗੱਲ ਕਰਨੀ, ਕਿਸੇ ਨੂੰ ਆਪਣੀ ਗੱਲ ਦੱਸਣੀ, ਮਨ ਹੌਲਾ ਕਰਨਾ, ਉਹਨਾਂ ਚੀਜ਼ਾਂ ਤੋਂ ਦੂਰ ਚਲ ਗਈ, ਦੋਸਤ ਚਲ ਜਾਂਦੇ ਯਾਰ, ਬਹਿ ਕੇ ਗੱਪਸ਼ਪ ਮਾਰਦੇ ਉੱਥੇ ਘੜੀ, ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕਰਦੇ, ਬਾਕੀ ਸੁਣ ਲਈ ਬਹੁਤ ਸੋਹਣਾ ਪ੍ਰੋਗਰਾਮ ਹੈ
0: ਜੀ,
1: ਬਸ ਆਨੰਦ ਦੀ ਅਵਸਥਾ ਜੀ।
0: ਕੀ ਬਾਤ ਹੈ, ਬਹੁਤ ਸੋਹਣਾ, ਬਹੁਤ ਖੂਬ,
1: ਥੈਂਕ ਯੂ।
0: ਥੈਂਕ ਯੂ ਸੰਧੂ ਸਾਹਿਬ, ਬਹੁਤ ਖੂਬ, ਬਹੁਤ ਸੋਹਣੀ ਗੱਲ ਕਹੀ ਹੈ। ਸੋ ਦੋਸਤੋ, ਤੁਸੀਂ ਵੀ ਆਪਾਂ ਆਪਣੇ ਵਿਚਾਰ ਦੇ ਸਕਦੇ ਹੋ। 0661, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ
2: ਜੀ।
0: ਹਾਂਜੀ ਭਾਜੀ, ਜੀ ਆਇਆਂ ਨੂੰ ਜੀ,
2: ਜੀ ਆਇਆਂ ਨੂੰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਮੇਰਾ ਖਿਆਲ ਹੈ ਜਿਹੜੀ ਮੌਜ ਆ ਨਾ, ਇਹ ਕਸਟਮ ਹੁੰਦੀ ਹੈ ਤੇ ਆਨੰਦ ਰੂਹਾਨੀ ਹੁੰਦਾ, ਜਿਹੜਾ ਆਨੰਦ ਕਿਸੇ ਵੀ ਹਾਲਤ ਦੇ ਵਿੱਚ ਹੋ, ਤੁਸੀਂ ਵੀ ਤੁਸੀਂ ਸਥਿਰ ਹੋਵੋ, ਉਹ ਆਨੰਦ ਆ।
0: ਸਹੀ ਗੱਲ ਹੈ,
2: ਜਿਹੜਾ ਆਨੰਦ ਸਾਹਿਬ ਪੜਿਆ ਜਾਂਦਾ ਨਾ, ਭਾਵੇਂ ਖੁਸ਼ੀ ਹੋਵੇ ਗਮੀ ਹੋਵੇ, ਉਹ ਆਨੰਦ ਆ।
0: ਕਿਆ ਬਾਤ,
2: ਤੁਸੀਂ ਸਥਿਰ ਹੋ ਜਾਓ। ਹਾਂਜੀ,
0: ਸਹੀ ਗੱਲ ਹੈ, ਬਹੁਤ ਖੂਬ ਭਾਜੀ, ਤੁਸੀਂ ਆ ਜਿਹੜਾ ਸਮ ਅਪ ਕਰਤਾ, ਕੁਝ ਵਿੱਚ ਸਮੁੰਦਰ ਬਣਤਾ, ਸਹੀ ਗੱਲ ਕਹੀ। ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੋ ਅੱਜ ਜਿਹੜਾ ਆਪਾਂ ਵਿਸ਼ਾ ਜਿਹੜਾ ਲੈਣਾ ਆ, ਮੈਂ ਹੁਣੇ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ, ਫਿਰ ਜਿਹੜੇ ਕੁਝ ਕੁ ਹੈਡਲਾਈਨਸ ਆ ਜਿਹੜੀਆਂ ਮੈਂ ਪੜ੍ਹ ਕੇ ਫਿਰ ਆਪਾਂ ਜਿਹੜਾ ਅੱਗੇ ਵਧਾਂਗੇ। ਹੈਡਲਾਈਨਸ ਦੇ ਵਿੱਚੋਂ ਵੀ ਜੇ ਕਿਸੇ ਖਬਰ 'ਤੇ ਤੁਸੀਂ ਟਿੱਕਾ ਟਿੱਪਣੀ ਕਰਨੀ ਹੋਵੇ ਤਾਂ ਮੋਰ ਦੈਨ ਵੈਲਕਮ, ਕਿਉਂਕਿ ਆਪਾਂ ਨੂੰ ਪਤਾ ਜ਼ਿਆਦਾ ਜਿਹੜਾ ਆਪਣਾ ਪ੍ਰੋਗਰਾਮ ਹੈ ਕਰੰਟ ਅਫੇਅਰਸ ਦੇ ਉੱਤੇ ਕੇਂਦਰਿਤ ਹੁੰਦਾ, ਜੋ ਆਲੇ ਦੁਆਲੇ ਸਾਡੇ ਮੁੱਦੇ ਨੇ, ਹਾਂਜੀ ਮਸਲੇ ਨੇ, ਉਹਨਾਂ ਦੇ ਉੱਤੇ ਆਪਾਂ ਜ਼ਿਆਦਾ ਕੇਂਦਰਿਤ ਰੱਖਦੇ ਹਾਂ। ਇਹ ਇੱਕ ਮੈਂ ਆਪਣੀ ਜ਼ਿੰਮੇਵਾਰੀ ਵਜੋਂ ਆ ਜਿਹੜਾ ਆਪਣੀ ਕਰਦਾ ਹਾਂ, ਭਾਵੇਂ ਇਹਦੇ 'ਤੇ ਮੈਨੂੰ ਆ ਜਿਹੜਾ ਉਹਦੇ ਪੜਦੇ ਪਿੱਛੇ ਆ ਜਿਹੜੀ ਕੀਤੀ ਮਿਹਨਤ, ਕਈ ਵਾਰ ਉਹ ਦਿਖਦੀ ਨਹੀਂ ਹੁੰਦੀ, ਪਰ ਮੇਰੀ ਕੋਸ਼ਿਸ਼ ਹੁੰਦੀ ਆ ਤੁਹਾਡੇ ਤੱਕ ਹਰ ਇੱਕ ਅਪਡੇਟ ਹੈ ਮੈਂ ਸਵੇਰੇ ਸਵੇਰੇ ਸਾਂਝੀ ਕਰਾਂ। ਕੁਛ ਕੁ ਜਿਹੜੀਆਂ ਅਖਬਾਰਾਂ ਜਿਹੜੀਆਂ ਹੁੰਦੀਆਂ ਉਹ ਤਕਰੀਬਨ ਤੁਸੀਂ ਲਾ ਲਓ 5:15 ਦੇ ਕਰੀਬ ਅਪਡੇਟ ਕਰਦੀਆਂ ਨੇ। ਸੋ ਮੇਰੀ ਇਹ ਵੀ ਹੁੰਦੀ ਹੈ ਵੀ ਜਦੋਂ ਮੈਂ ਪ੍ਰੋਗਰਾਮ ਚੱਲਦਾ ਹੁੰਦਾ, ਜ਼ਰੂਰ ਆ ਜਿਹੜਾ ਉਹਨਾਂ ਅਖਬਾਰਾਂ ਵੱਲ ਇੱਕ ਸਵੱਲੀ ਜਿਹੀ ਨਜ਼ਰ ਮਾਰ ਲਾਂ, ਜੇ ਉਹਨਾਂ 'ਤੇ ਕੋਈ ਇਹੋ ਜਿਹੀ ਅਪਡੇਟ ਹੋਵੇ ਤਾਂ ਤੁਹਾਡੇ ਨਾਲ ਜਿਹੜਾ ਜ਼ਰੂਰ ਜ਼ਰੂਰ ਮੈਂ ਸਾਂਝੀ ਕਰ ਦੇਵਾਂ। ਸੋ ਦੋਸਤੋ ਅੱਜ ਆ ਜਿਹੜਾ ਬੁੱਧਵਾਰ ਦਾ ਅਤੇ ਬੈਂਕ ਆਫ ਕੈਨੇਡਾ ਜਿਹੜਾ ਆ ਆਪਣਾ 6ਵਾਂ ਇੰਟਰਸਟ ਰੇਟ ਡਿਸੀਜ਼ਨ ਹੈ ਜਿਹੜਾ ਉਹ ਡਿਸਾਈਡ ਕਰੇਗਾ। ਸੋ ਇਸ ਟਾਈਮ ਬੈਂਕ ਆਫ ਕੈਨੇਡਾ ਨੇ ਆਪਣੀ ਪੋਲਿਸੀ ਰੇਟ ਹੈ ਜਿਹੜਾ 2.25% 2.25% 'ਤੇ ਹੈ ਜਿਹੜਾ ਰੱਖਿਆ ਹੋਇਆ ਸਿੰਸ ਲਾਸਟ ਈਅਰ। ਇਸ ਸਾਲ ਕੋਈ ਵੀ ਚੇਂਜ ਹੈ ਜਿਹੜੀ ਨਹੀਂ ਕੀਤੀ। ਐਨੂਅਲ ਇਨਫਲੇਸ਼ਨ ਹੈ ਜਿਹੜੀ ਉਹ 3% ਜੁਲਾਈ 'ਚ, ਪਰ ਜਿਹੜਾ CPI ਹੈ ਜਿਹਨੂੰ ਆਪਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਕਹਿੰਦੇ ਹਾਂ ਉਹ ਵੋਲਾਟਾਈਲ ਹੈ, ਮਤਲਬ ਉੱਪਰ ਥੱਲੇ ਛਾਲਾਂ ਮਾਰਦਾ ਪਿਆ, ਕਿਉਂਕਿ ਜਿਹੜਾ ਮਿਡਲ ਈਸਟ ਦੇ ਵਿੱਚ ਕੰਫਲਿਕਟ ਚੱਲ ਰਿਹਾ USA ਦਾ, ਉਹਦੇ ਕਰਕੇ ਜਿਹੜੀਆਂ ਗੈਸ ਪ੍ਰਾਈਸਿਸ ਹੈ ਜਿਹੜੀਆਂ ਉਹ ਵਧੀਆ ਹੋਈਆਂ ਨੇ। ਅਤੇ ਹੋਰ ਜਿਹੜੇ ਫੈਕਟਰਸ ਨੇ ਉਹ ਇਕੋਨਮੀ ਅਤੇ ਲੇਬਰ ਮਾਰਕੀਟ, ਜੋ ਪਿੱਛੇ ਜੇ ਅੰਕੜੇ ਆਏ ਸੀਗੇ ਉਹਨਾਂ ਨੇ ਆ ਜਿਹੜਾ ਸਟਰੋਂਗ ਰਿਕਵਰੀ ਹੈ ਜਿਹੜੀ ਸ਼ੋਅ ਕੀਤੀ ਹੈ। ਸੋ ਇਸ ਕਰਕੇ ਆ ਜਿਹੜਾ ਹੁਣ ਦੇਖਣਾ ਹੋਵੇਗਾ ਵੀ ਬੈਂਕ ਆਫ ਕੈਨੇਡਾ ਦੇ ਜਿਹੜੇ ਸਕਿਉਰਿਟੀ ਆਫਿਸਰਸ ਹੈ ਜਿਹੜੇ ਕੀ ਹੈ ਜਿਹੜਾ ਇਸ ਟਾਈਮ ਹੈ ਜਿਹੜਾ ਕਰਦੇ ਹੈ, ਕੀ ਡਿਸੀਜਨ ਹੈ ਜਿਹੜਾ ਉਹ ਲੈਂਦੇ ਹੈ। ਸੋ ਇਹਦੇ 'ਤੇ ਵੀ ਆ ਜਿਹੜਾ ਅੱਗੇ ਜਾ ਕੇ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗਾ। ਸੋ ਅੱਜ ਜਿਹੜੀ ਵਿਸ਼ਾ ਜਿਹੜਾ ਮੈਂ ਛੂਹਣਾ ਚਾਹੁੰਦਾ ਉਹ ਮੈਂ ਛੂਹਣਾ ਚਾਹੁੰਦਾ ਜੀ ਸੰਦੂਕ। ਸੱਚੋ ਸੱਚ ਦੱਸਿਓ, ਸੰਦੂਕ ਬਾਰੇ ਸੁਣਿਆ ਬਹੁਤ ਹੋਵੇਗਾ, ਕਈਆਂ ਨੇ ਸਟੋਰ ਆ ਜਿਹੜੇ ਸੰਦੂਕ ਦੇ ਨਾਂ 'ਤੇ ਖੋਲ੍ਹੇ ਨੇ, ਪਰ ਸੱਚੋ ਸੱਚ ਆ ਜਿਹੜਾ ਇਹ ਦੱਸਿਓ ਜਿਹੜੀ ਨਵੀਂ ਪੀੜ੍ਹੀ ਆ ਉਹ ਵੀ ਜ਼ਰੂਰ ਅੱਜ ਸ਼ਮੂਲੀਅਤ ਕਰਨ ਵੀ ਤੁਸੀਂ ਸੰਦੂਕ ਹੈ ਜਿਹੜਾ ਆਪਣੀ ਅੱਖੀ ਦੇਖਿਆ ਆ ਫਿਜ਼ੀਕਲੀ। ਉੱਦਾਂ ਤਾਂ ਆਪਾਂ ਜਿਹੜਾ ਕਈ ਵਾਰ ਵਿਰਾਸਤੀ ਮੇਲੇ ਜਾਂ ਫਿਰ ਅਜਾਇਬ ਘਰਾਂ ਜਾਂ ਫਿਰ ਸਾਨੂੰ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਤਸਵੀਰ ਹੈ ਜਿਹੜੀ ਲੱਭ ਜਾਂਦੀ ਹੈ, ਪਰ ਕੀ ਤੁਸੀਂ ਆਪਣੀ ਨਾਨੀਆਂ ਦਾਦੀਆਂ ਜੋ ਉਸ ਵਕਤ ਵਿਆਹ ਦੇ ਵਿੱਚ ਦਾਜ ਦੇ ਵਿੱਚ ਲਿਆਈਆਂ ਸੀਗੀਆਂ ਉਹ ਸੰਦੂਕ ਹੈ ਜਿਹੜਾ ਉਹ ਦੇਖਿਆ ਤੁਸੀਂ ਕਦੇ? ਅਤੇ ਸੰਦੂਕ ਦੇ ਵਿੱਚ ਹੈ ਜਿਹੜਾ ਜਾਂ ਸੰਦੂਕ ਦੀ ਵਰਤੋਂ ਹੈ ਕਿਸ ਕਿਸ ਪਰਪਸ ਵਾਸਤੇ ਕੀਤੀ ਜਾਂਦੀ ਸੀ, ਕਿਸ ਲਈ ਹੈ ਜਿਹੜਾ ਸੰਦੂਕ ਵਰਤਿਆ ਜਾਂਦਾ ਸੀ? ਸੰਦੂਕ ਦੇ ਨਾਲ ਬਹੁਤ ਰਸਮੋ ਰਿਵਾਜ਼ ਜੁੜੇ ਹੋਏ ਨੇ, ਉਹ ਵੀ ਅਸੀਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੇ ਕਰਾਂਗੇ। ਇੱਕ ਮੈਂ ਰਿਵਾਜ਼ ਹੈ ਜਿਹੜਾ ਹੋਰ ਅੱਗੇ ਜੋੜਾਂਗਾ, ਪਰ ਤੁਸੀਂ ਹੈ ਜਿਹੜਾ ਇਹ ਦੱਸਿਓ ਵੀ ਸੰਦੂਕ ਕਦੇ ਤੁਸੀਂ ਦੇਖਿਆ? ਜੇ ਤੁਸੀਂ ਸੁਣਿਆ ਅੱਜ, ਕੀ ਤੁਸੀਂ ਵਾਕਈ ਆ ਜਿਹੜੇ ਉਹ 2-3 ਦਹਾਕੇ ਆ ਜਿਹੜਾ ਪਿੱਛਾ ਚਲੇ ਗਏ, ਅਤੇ ਸ਼ਾਇਦ ਕਈ ਆ ਜਿਹੜੇ 5 ਦਹਾਕੇ ਪਿੱਛੇ ਵੀ ਚਲੇ ਗਏ ਹੋਣਗੇ, ਕਿਉਂਕਿ ਇਹ ਇੱਕ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਰਿਹਾ ਨੇ ਸੰਦੂਕ। ਹਾਲਾਂਕਿ ਹੁਣ ਅਲੋਪ ਹੋ ਗਏ, ਅਲਮਾਰੀਆਂ ਆ ਗਈਆਂ, ਇੱਥੇ ਤਾਂ ਚਲੋ ਸੰਦੂਕ ਤਾਂ ਕੀ ਹੈ, ਪਰ ਮੈਂ ਇਹ ਦੇਖਿਆ ਇੱਕ 2 ਖਾਸ ਪਰਿਵਾਰ ਨੇ ਜਿਨ੍ਹਾਂ ਨੇ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਕਈ ਚੀਜ਼ਾਂ ਜਿਹੜੀਆਂ ਸੰਭਾਲੀ ਬੈਠੇ ਨੇ। ਹਾਂਜੀ, ਸੋ ਤੁਸੀਂ ਆ ਜਿਹੜਾ ਇਹਦੇ 'ਤੇ ਜ਼ਰੂਰ ਆਪਣੀ ਸ਼ਮੂਲੀਅਤ ਦੱਸੀ ਕਰੀਓ, ਮੈਨੂੰ ਦੱਸਿਓ ਵੀ ਸੰਦੂਕ ਹੈ ਜਿਹੜਾ ਤੁਸੀਂ ਆ ਜਿਹੜਾ ਦੇਖਿਆ ਆਪਣੇ ਨਾਨੀਆਂ ਦਾਦੀਆਂ ਦਾ ਜਾਂ ਸ਼ਾਇਦ ਆਪਣੇ ਮਾਤਾਵਾਂ ਦਾ, ਕਿਉਂਕਿ ਬੜੀ ਜਲਦੀ ਆ ਜਿਹੜਾ ਚੇਂਜਸ ਆ ਜਿਹੜੀਆਂ ਹੋਈਆਂ, ਸੋ ਉਹਦੇ ਨਾਲ ਕੀ ਹੋਇਆ ਵੀ ਕਈ ਇਹੋ ਜਿਹੀਆਂ ਸੱਭਿਆਚਾਰਕ ਚੀਜ਼ਾਂ ਅਲੋਪ ਹੋ ਗਈਆਂ। ਬਹੁਤ ਸਾਰੀਆਂ ਬੋਲੀਆਂ ਗੀਤ ਆ ਜਿਹੜੇ ਸੰਦੂਕ ਦੇ ਉੱਤੇ ਬਣੇ ਹੋਏ ਨੇ। ਸੋ ਅੱਜ ਦੋਸਤੋ ਇਸ ਵਿਸ਼ੇ ਦੇ ਉੱਤੇ ਆ ਜਿਹੜੀ ਗੱਲਬਾਤ ਕਰਾਂਗਾ। ਲਾਈਨਸ ਆ ਜਿਹੜੀਆਂ ਮੇਰੀਆਂ ਸਾਰੀਆਂ ਫਲੈਸ਼ ਕਰਨ ਲੱਗ ਪਈਆਂ। ਮੈਂ ਚਾਹੁੰਦਾ ਸੀਗਾ 2 ਕੁ ਹੈਡਲਾਈਨਸ ਕਰਕੇ ਮੈਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਦੋਸਤੋ ਇਸੇ ਤਰ੍ਹਾਂ ਏਅਰ 'ਤੇ ਮੈਂ ਸ਼ੁਰੂ ਕਰ ਦੇਣੀਆਂ ਲੈਣੀਆਂ। ਸੋ ਬਸ ਇਸੇ ਤਰ੍ਹਾਂ ਜੁੜੇ ਰਹਿਣਾ। ਮੇਨ ਜਿਹੜੀਆਂ ਖਾਸ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਵੀ ਮੀਮ ਬਣਾਉਣੇ ਅਤੇ ਤੰਜ ਕਸਣੇ, ਜਿੱਦਾਂ ਬੁੜੀਆਂ ਜੇ ਕਰਦੀਆਂ ਉੱਦਾਂ ਪਹਿਲਾਂ ਕਰਦੀਆਂ ਉੱਦਾਂ ਕਰਨੇ ਆ ਜਿਹੜੇ ਬੰਦ ਕਰ ਦਿਉ, ਅਤੇ ਉਸ ਦੀ ਬਜਾਏ ਵਪਾਰਕ ਗੱਲਬਾਤ ਨੂੰ ਗੰਭੀਰਤਾ ਨਾਲ ਲਓ। ਕਾਰਨੀ ਮੁਤਾਬਕ ਕੈਨੇਡਾ ਅਤੇ ਅਮਰੀਕਾ ਨਾਲ ਆਪਸੀ ਫਾਇਦੇ ਵਾਲਾ ਵਪਾਰਕ ਸਮਝੌਤਾ ਕਰਨ ਲਈ ਤਿਆਰ ਹੈ, ਪਰ ਆਪਣੀ ਖੁਦ ਮੁਖਤਿਆਰੀ ਇੰਡੀਪੈਂਡੈਂਸ ਅਤੇ ਮੁੱਖ ਉਦਯੋਗਾਂ ਨਾਲ ਸਮਝੌਤਾ ਜਿਹੜਾ ਨਹੀਂ ਕਰੇਗਾ। ਉਹਨਾਂ ਨੇ ਕਿਹਾ ਵੀ ਅਮਰੀਕੀ ਸ਼ਰਤਾਂ ਕੈਨੇਡੀਅਨ ਉਦਯੋਗਾਂ ਨੂੰ ਅਮਰੀਕਾ ਉੱਤੇ ਨਿਰਭਰ ਬਣਾ ਸਕਦੀਆਂ ਸਨ, ਇਸ ਜਿਸ ਨੂੰ ਕੈਨੇਡਾ ਨੇ ਪਹਿਲਾਂ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਕਦੇ ਕਰੇਗਾ। ਗੱਲਬਾਤ ਟੁੱਟਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਟੈਰਿਫ ਜਿਹੜਾ ਤਣਾਅ ਇਹ ਵਧਿਆ ਸੀ, ਫਿਰ ਵੀ ਕਾਰਨੀ ਸਾਹਿਬ ਨੂੰ ਉਮੀਦ ਹੈ ਭਵਿੱਖ ਵਿੱਚ ਦੋਵਾਂ ਦੇਸ਼ਾਂ ਲਈ ਫਾਇਦੇਮੰਦ ਸਮਝੌਤਾ ਜਿਹੜਾ ਆ ਉਹ ਹੋ ਸਕਦਾ। ਹਾਈਵੇ 430 ਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਆ ਰਹੀ ਹੈ, ਸੋ ਉਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ। ਬਿੱਟੂ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ।
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ
0: ਜੀ। ਸਤਿ ਸ਼੍ਰੀ ਅਕਾਲ ਭਾਅ ਜੀ।
3: ਸਮਿਓ ਜੀ, ਅਸੀਂ ਤਾਂ ਸੰਦੂਕਾਂ ਚ ਨਾ ਵੜ ਕੇ, ਬਜ਼ੁਰਗ ਹੁੰਦੇ ਸੀ ਜਿਹੜੇ ਨਾਨੀਆਂ ਨੇ, ਉਹ ਜਦੋਂ ਚੀਨੀ ਕਦੇ ਕਦੇ ਮਿਲਦੀ ਹੁੰਦੀ, ਜਿਹੜੇ ਸ਼ਹਿਰੀ ਆਉਂਦੇ ਸੀ ਉਹਨਾਂ ਨੂੰ ਚੀਨੀ ਦੀ ਚਾਹ ਬਣਾਉਂਦੇ ਹੁੰਦੇ ਸੀ ਨਾ।
0: ਅੱਛਾ ਜੀ।
3: ਉਹ ਚੀਨੀ ਲੁਕੋ ਕੇ ਰੱਖਣੀ ਹੈ ਨਾ, ਅਸੀਂ ਉਹਨਾਂ ਵਿੱਚ ਵੜ ਕੇ ਚੀਨੀ ਖਾ ਲੈਣੀ ਜਾਂ ਜੋ ਵੀ, ਫਿਰ ਬਾਅਦ ਚ ਲੱਕੜ ਦੀਆਂ ਪੇਟੀਆਂ ਆਉਣੀਆਂ ਸ਼ੁਰੂ ਹੋ ਗਈਆਂ।
0: ਜੀ ਜੀ ਜੀ।
3: ਫਿਰ ਲੱਕੜ ਦੀਆਂ ਪੇਟੀ ਦੇ ਪੈ ਵੀ ਜਾਏ, ਜਦੋਂ ਗੈਸਟ ਜ਼ਿਆਦਾ ਆ ਜਾਂਦੇ ਸੀ ਲੱਕੜ ਦੇ ਪੇਟੀ ਦੇ ਪੈ ਜਾਓ,
0: ਹਨਾ,
3: ਉਹ ਵਧੀਆ ਚੀਜ਼ਾਂ ਸੀਗੀਆਂ। ਹਾਲੇ ਵੀ ਹੈਗਾ ਸਾਡੇ ਕੋਲ ਸੰਦੂਕ ਉੱਥੇ।
0: ਅੱਛਾ, ਤੁਸੀਂ ਸੰਭਾਲਿਆ ਪਿਆ?
3: ਹਾਂ, ਨਾਨੀ ਜੀ ਦਾ ਹੈਗਾ ਸੰਦੂਕ।
0: ਕੀ ਬਾਤ ਹੈ, ਕੀ ਬਾਤ ਹੈ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ। ਦੇਖੋ, ਕਈਆਂ ਨੇ ਤਾਂ ਜਿਹੜੀਆਂ ਚੀਜ਼ਾਂ ਸੰਭਾਲੀਆਂ, ਪਰ ਜ਼ਿਆਦਾਤਰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਨੇ ਘੁਣ ਨੇ ਜਿਹੜਾ ਇਹਨੂੰ ਇਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਤੇ ਸੰਦੂਕ ਬਾਬਤ ਕੋਈ ਵੀ ਯਾਦ ਹਾਂਜੀ ਆਪਣੇ ਸਿਆਣਿਆਂ ਦੀ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਸੋ ਜ਼ਰੂਰ ਹੈ ਜਿਹੜਾ ਸਾਂਝ ਪਾਇਓ ਅਗਲੀ ਕਾਲ 'ਤੇ ਚੱਲਦਾ ਕੈਪਟਨ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ
4: ਹਾਂਜੀ ਸ਼ਮੇ ਭੱਟਲ ਸਾਹਿਬ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਜ਼ਿੰਦਗੀ ਦੇ ਅੰਦਰ ਸਾਡੇ ਘਰ ਦੇ ਅੰਦਰ ਤਿੰਨ ਸੰਦੂਕ ਹੁੰਦੇ ਸੀ
0: ਉਹ ਬੱਲੇ
4: ਪਹਿਲਾ ਸੰਦੂਕ ਮੇਰੀ ਮਾਤਾ ਜੀ ਦਾ ਮਾਤਾ ਜੀ ਦਾ ਗੁਜ਼ਰ ਗਏ ਸੀ ਜਦੋਂ ਮੈਂ ਡੇਢ ਕੁ ਸਾਲ ਦਾ ਸੀ
0: ਅੱਛਾ ਜੀ
4: ਉਹਦਾ ਸੰਦੂਕ ਬਿਲਕੁਲ ਛੋਟੇ ਜਿਹੇ ਕੱਦ ਦਾ ਸੀ ਮਤਲਬ ਬਹੁਤਾ ਉੱਚਾ ਨਹੀਂ ਸੀ ਉਹਦੇ ਬਾਹਰਲੇ ਪਾਸੇ ਚੰਕ ਦਾ ਪੇਪਰ ਜੇ ਲੱਗੇ ਹੁੰਦੇ ਸੀ ਬੜੇ ਸੋਹਣੇ ਮੇਰੇ ਹੀ ਹਾਂ ਦੀ ਇੱਕ ਲੜਕੀ ਹੁੰਦੀ ਸੀ ਬੜੇ ਤਕੜੇ ਉਮੀਦ ਕਰਦੀ ਉਹਨੇ ਜਦੋਂ ਵੀ ਆਉਣਾ ਇੱਕ ਅੱਧਾ ਪੇਪਰ ਉਖਾੜ ਕੇ ਲੈ ਜਾਣਾ ਕਾਫੀ ਲੱਗੇ ਹੁੰਦੇ ਸੀ ਦੂਸਰਾ ਸੰਦੂਕ ਜਿਹੜਾ ਮੇਰੀ ਚਾਚੀ ਦਾ ਸੰਦੂਕ ਹੁੰਦਾ ਸੀਗਾ ਉਹ ਬੜੇ ਉੱਚਾ ਸੀ ਬਹੁਤ ਸੋਹਣੇ ਮਜ਼ਬੂਤ ਲੱਕੜ ਦਾ ਬਣਿਆ ਤੀਸਰਾ ਸੰਦੂਕ ਮੇਰੀ ਦਾਦੀ ਦਾ ਹੁੰਦਾ ਸੀ ਉਹਦਾ ਰੰਗ ਥੋੜਾ ਜਿਹਾ ਮੈਨੂੰ ਨੀ ਪਤਾ ਕਿ ਉਹਨੂੰ ਪੇਂਟ ਕੀਤਾ ਜਾਂ ਕੀ ਸੀ ਯਾਨੀ ਕਾਲਾ ਜਿਹਾ ਰੰਗ ਹੁੰਦਾ ਸੀ ਇਹ ਸੰਦੂਕ ਜਿਹੜਾ ਮੇਰੀ ਮਾਤਾ ਦਾ ਸੀ ਉਹ ਤਾਂ ਕਿਸੇ ਨੂੰ ਦੇ ਤਾ ਸੀ ਗਰੀਬ ਵਾਲੇ ਉਹਨਾਂ ਨੇ ਸ਼ਾਦੀ ਕਰਨੀ ਸੀ ਤੇ ਬਾਕੀ ਸੰਦੂਕ ਸਾਡੇ ਘਰੇ ਅਜੇ ਵੀ ਪਏ ਆ ਜਿਹੜਾ ਮੇਰੀ ਚਾਚੀ ਦਾ ਸੰਦੂਕ ਸੀ ਉਹਦੇ ਵਿੱਚ ਰੱਖਣੇ ਬਣੇ ਹੋਏ ਸੀਗੇ ਫੁੱਟੀ ਉਹਦੇ ਉੱਤੇ ਕਾਫੀ ਸਮਾਨ ਜਿਵੇਂ ਸੋਨਾ ਵਗੈਰਾ ਵਗੈਰਾ ਰੱਖਣਾ ਰੱਖਦੇ ਰਹੇ ਹੈਗੇ ਉਹਨਾਂ ਉਹ ਪੇਟੀ ਪੇਟੀ ਮੈਂ ਆਪਦੇ ਅੱਖੀ ਵੇਖੀ ਹੈ ਜਦੋਂ ਸਾਡੀ ਸਿਸਟਰ ਦੀ ਸ਼ਾਦੀ ਹੋਈ ਸੀ ਨਾਨਕੇ ਘਰ ਦੇ ਵਿੱਚ ਇੱਕ ਖੇਤ ਦੇ ਵਿੱਚੋਂ ਇੱਕ ਟਾਹਲੀ ਜਿਹੜੀ ਆ ਉਹ ਪੱਟੀ ਗਈ ਸੀ ਉਹਨਾਂ ਵੇਲਿਆਂ ਚੋਂ ਜਦੋਂ ਟਾਹਲੀ ਪੱਟੀ ਹਜੇ ਵਰਨੇ ਨੇ ਤੇ ਉਹ ਪਟਵਾਰੀ ਨੂੰ ਸ਼ਿਕਾਇਤ ਕਰਤੀ ਤੇ 20 ਰੁਪਏ ਦੇ ਕੇ ਪਟਵਾਰੀ ਖੁਸ਼ ਹੋ ਗਿਆ ਉਹ ਐਡੀ ਮਜ਼ਬੂਤ ਪੇਟੀ ਬਣਾਈ ਗਈ ਸੀ ਤੁਸੀਂ ਯਕੀਨ ਕਰੋ ਜਦੋਂ ਉਹਦਾ ਵਿਆਹ ਹੋਇਆ ਲੋੜ ਕਰਨ ਲੱਗੇ 10 ਬੰਦਿਆਂ ਨੇ ਚੱਕ ਕੇ ਉਹ ਟਰਾਲੀ ਦੇ ਵਿੱਚ
0: ਰੱਖੀ
4: ਉਹ ਅੱਜ ਵੀ ਕਾਲੀ ਲੱਕੜ ਦੀ ਬਣੀ ਹੋਈ ਟਰਾਲੀ ਹੈ ਹੁਣ ਕਿੱਥੇ ਕਾਲੀਆਂ ਲੱਕੜਾਂ ਮਿਲ ਗਈਆਂ ਟਾਹਲੀ ਦੀਆਂ ਟਾਹਲੀਆਂ ਤਾਂ ਅਸੀਂ ਸਾਰੀਆਂ ਹੀ ਖਾ ਗਏ ਹੈਗੇ ਆ ਟਾਹਲੀਆਂ ਵੀ ਏਡੀਆਂ ਵੱਡੀਆਂ ਨੇ 5-6 ਬੰਦੇ ਮਿਲ ਕੇ ਜੱਫੀ ਪਾਉਂਦੇ ਸੀ ਸਾਰੀਆਂ ਨੇ ਸਾਰੀਆਂ ਸੜਕਾਂ ਤੋਂ ਵੱਢ ਕੇ ਖਾ ਪੀ ਗਏ ਹੈਗੇ ਆ ਇਹ ਅਜੇ ਕਹਾਣੀ ਸੰਦੂਕ ਦੀ ਸਾਡੇ ਮੇਰੇ ਰਿਸ਼ਤੇਦਾਰ ਦੇ ਘਰੇ ਇੱਕ ਸੰਦੂਕ ਪਿਆ ਜੇ ਵੀ ਉਹਦੀ ਮਾਤਾ ਤਾਂ ਉਹਦੀ ਇੱਕ ਲੱਤ ਜੀ ਟੁੱਟੀ ਆ ਮੈਂ ਕਿਹਾ ਉਹ ਭਲਿਓ ਮਾਨਸੋ ਇਹ ਲੱਤ ਨੂੰ ਦੁਬਾਰਾ ਬਣਾ ਦੇਵੇ ਤੁਹਾਡੀ ਮਾਤਾ ਦਾ ਸੰਦੂਕ ਹੈਗਾ ਇਹ ਤੁਹਾਡੀ ਯਾਦ ਹੈ ਉਹਨਾਂ ਕੋਲ ਉਹਦੇ ਵਿੱਚ ਰੰਬੇ ਵਗੈਰਾ ਵਗੈਰਾ ਰੱਖੇ ਹੋਏ ਆ
0: ਬਿਲਕੁਲ ਜੀ ਥੈਂਕ ਯੂ ਕੈਪਟਨ ਸਾਹਿਬ ਬਿਲਕੁਲ ਸਹੀ ਕਿਹਾ ਜੀ ਅੱਜ ਕੱਲ੍ਹ ਜਿਹੜਾ ਕਿਸੇ ਖਲ ਖੁੰਜੇ ਦੇ ਵਿੱਚ ਬੜਾ ਵਿਚਾਰਾ ਸੰਦੂਕ ਹੈ ਜਿਹੜਾ ਉਹ ਪਿਆ ਹੋਇਆ ਪਰ ਇੱਕ ਟਾਈਮ ਰੋਜ਼ ਦੀ ਵਰਤੋਂ ਦੇ ਵਿੱਚ ਆਉਣ ਵਾਲਾ ਇੱਕ ਅਹਿਮ ਵਸਤ ਸੀਗੀ ਸੰਦੂਕ ਸੋ ਸੰਦੂਕ ਦੇ ਨਾਲ ਅੱਜ ਗੱਲਾਂ ਬਾਤਾਂ ਦੋਸਤੋ ਕਰ ਰਹੇ ਹੈ ਸੋ ਸੰਦੂਕ ਦੇ ਨਾਲ ਕੁਝ ਕੁ ਰਸਮਾਂ ਵੀ ਜੁੜੀਆਂ ਹੋਈਆਂ ਨੇ ਕੈਪਟਨ ਸਾਹਿਬ ਨੇ ਜਿਹੜਾ ਆਪਣੇ ਟਾਹਲੀ ਦੀ ਗੱਲ ਕੀਤੀ ਹੈ ਵੀ ਟਾਹਲੀ ਦੀ ਲੱਕੜ ਦਾ ਜਿਹੜਾ ਸੰਦੂਕ ਬੜਾ ਮਜ਼ਬੂਤ ਹੈ ਇੱਕ ਟਾਹਲੀ ਦੀ ਅਤੇ ਇੱਕ ਹੋਰ ਦਰਖਤ ਦੀ ਜਿਹੜੀ ਲੱਕੜ ਹੈ ਹਾਂਜੀ ਉਹਦਾ ਸੰਦੂਕ ਹੈ ਜਿਹੜਾ ਸਭ ਤੋਂ ਮਜ਼ਬੂਤ ਹੈ ਜਿਹੜਾ ਗਿਣਿਆ ਗਿਆ ਸੋ ਸੰਦੂਕ ਦੀਆਂ ਯਾਦਾਂ ਹੈ ਸਾਡੇ ਵੀ ਪਿੰਡ ਹੈ ਜਿਹੜਾ ਸੰਦੂਕ ਸਾਂਭਿਆ ਪਿਆ ਅਤੇ ਅੱਜ ਵੀ ਉਹ ਵਰਤੋਂ ਦੇ ਵਿੱਚ ਹੈਗਾ ਆ ਸੋ ਮੈਂ ਜਾਂਦਾ ਮੈਂ ਉਸ ਕਮਰੇ ਦੇ ਵਿੱਚ ਜ਼ਰੂਰ ਫੇਰੀ ਮਾਰ ਕੇ ਆਉਂਦਾ ਮੇਰੇ ਨਾਨਕੇ ਅਤੇ ਦਾਦਕੇ ਦੋਨੇ ਪਾਸੇ ਹੀ ਆ ਜਿਹੜਾ ਉਹ ਸੰਦੂਕ ਹੈ ਜਿਹੜਾ ਸਾਂਭੇ ਪਏ ਹੈ ਸੋ ਉਹ ਮੇਰੇ ਖਿਆਲ ਮੇਰੇ ਨਾਨੀ ਅਤੇ ਮੇਰੀ ਦਾਦੀ ਜੀ ਆਪਣੇ ਵਿਆਹ ਦੇ ਵਿੱਚ ਲੈ ਕੇ ਆਏ ਸੀਗੇ ਅਤੇ ਉਹ ਅੱਜ ਵੀ ਉਹ ਸੰਦੂਕ ਹੈ ਜਿਹੜੇ ਸਾਂਭੇ ਪਏ ਅੱਛਾ ਅਤੇ ਜਿੱਥੇ ਵੀ ਹੋਵਾਂ ਪਰ ਮੈਂ ਥੋੜ੍ਹਾ ਜਿਹਾ ਜਿਹੜਾ ਉਸ ਕਮਰੇ ਦੇ ਵਿੱਚ ਜ਼ਰੂਰ ਜਾ ਕੇ ਆਉਂਦਾ ਕਿਉਂਕਿ ਜਦੋਂ ਮੈਂ ਉਸ ਕਮਰੇ ਦੇ ਵਿੱਚ ਜਾਂਦਾ ਨਾ ਮੇਰਾ ਸਾਰਾ ਬਚਪਨ ਮੇਰਾ ਅੱਖਾਂ ਮੂਹਰੇ ਆ ਜਾਂਦਾ ਸੀਗਾ ਕਈ ਵਾਰ ਜਿਹੜੇ ਸਾਡੇ ਅਸੀਂ ਖੇਡਦੇ ਹੁੰਦੇ ਸੀ ਨਾ ਖਿਡੌਣੇ ਕਈ ਵਾਰ ਸਾਡੀ ਨਾਨੀ ਨੇ ਆ ਜਿਹੜਾ ਸਾਡੇ ਤੋਂ ਖਿਡੌਣੇ ਖੋਹ ਕੇ ਜਿਹੜਾ ਉਹ ਸੰਦੂਕ ਦੇ ਛੱਤ 'ਤੇ ਰੱਖ ਦੇਣੇ ਅਤੇ ਸੰਦੂਕ ਹੈ ਜਿਹੜੇ ਕਈ ਕਈ ਤਰ੍ਹਾਂ ਦੇ ਹੁੰਦੇ ਸੀਗੇ ਕਈ ਵਾਰ ਜਿਹੜੇ ਕੋਕੇ ਜੜੇ ਕਈਆਂ ਦੇ ਵਿੱਚ ਸ਼ੀਸ਼ੇ ਲੱਗੇ ਅੱਛਾ ਇੱਕ ਮੈਨੂੰ ਦੱਸਿਓ ਸੰਦੂਕ ਦੇ ਵਿੱਚ ਕੀ ਜਿਹੜੇ ਸਾਡੇ ਸਿਆਣੇ ਆ ਜਿਹੜੇ ਉਹ ਸਾਂਭ ਕੇ ਰੱਖਦੇ ਸੀ ਕੁਛ ਕੁ ਖਾਸ ਚੀਜ਼ਾਂ ਜਿਹੜੇ ਸੰਭਾਲੀਆਂ ਜਾਂਦੀਆਂ ਸੀਗੀਆਂ ਅਤੇ ਰਸਮ ਹੈ ਉਹਦੀ ਵੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਅਗਲੀ ਕਾਲ 'ਤੇ ਚੱਲਦੇ ਰਵਿੰਦਰ ਜੀ ਸਤਿ ਸ਼੍ਰੀ ਅਕਾਲ
5: ਹਾਂਜੀ ਸ਼ਮੀ ਭਾਈ
0: ਸਤਿ ਸ਼੍ਰੀ ਅਕਾਲ ਭਾਜੀ
5: ਸਾਡੀਆਂ ਮਾਵਾਂ ਤੁਰਦੀਆਂ ਜਾਂ ਦੋ ਜਾਂ ਇੱਥੇ ਹੈਗੀਆਂ ਉਹਨਾਂ ਦੇ ਦਿਲ ਚੇਤੇ ਭਾਜੀ ਕਰਾਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਬਹੁਤ ਜ਼ਿਆਦਾ
0: ਜੀ ਜੀ ਸਹੀ ਗੱਲ ਹੈ ਸਾਰਿਆਂ ਨੂੰ ਆ ਗਏ ਜੀ
6: ਪਿਛਲੇ
7: ਸਾਲ ਮੈਂ ਜਦੋਂ ਗਿਆ ਸੀ ਇੰਡੀਆ ਤੇ ਮੈਂ ਉਹ ਰਜਾਈ ਜਦੋਂ ਨਾ ਹੱਥ ਪਾਇਆ ਸੰਦੂਕ ਦੇ ਪੈਸੇ ਤੇ ਮੈਨੂੰ ਪੁਰਾਣਾ ਟਾਈਮ ਜਿੱਥੇ ਆ ਗਿਆ ਵੀ ਮੈਂ ਇੱਥੇ ਮਾਤਾ ਦੇ ਲੁਕੋਏ ਹੁੰਦੇ ਸੀ ਪੈਸੇ ਤੇ ਮੈਂ
6: ਸਹੀ ਗੱਲ
7: ਮੈਨੂੰ ਟਾਈਮ ਸੇਮ ਚੇਤਾ ਆ ਗਿਆ ਜੀ ਮੈਂ ਹੱਥ ਪਾ ਪਾ ਰਜਾਈ ਦੇ ਵਿੱਚ ਦੇਖਾਂ ਵੀ ਅੱਜ ਵੀ ਕਿਤੇ ਮਾਤਾ ਦੇ ਪੈਸੇ ਲੁਕੋ ਕੇ ਗਈ ਹੋਵੇ ਮੇਰੇ ਵਾਸਤੇ ਤੇ ਮੈਂ ਵਿੱਚ ਕੱਢ ਲਵਾਂ ਪਰ ਉਹ ਪੈਸੇ ਲੱਭੇ ਨੀ ਬਾਈ ਜੀ ਵਿੱਚ ਕੋਈ ਵੀ ਇਸ ਕਰਕੇ ਉਹ ਯਾਦਾਂ ਰਹਿ ਗਈਆਂ ਜੀ ਸੰਦੂਕਾਂ ਦੀਆਂ
6: ਸਹੀ ਗੱਲ
7: ਉਹਦੇ ਵਿੱਚ ਜਦੋਂ ਮਾਤਾ ਨੇ ਵਿੱਚੋਂ ਕੱਪੜੇ ਕੱਢੋ ਨਾ ਤਾਂ ਵੱਖਰੀ ਫਰਨੈਲ ਦੀ ਸਮੈਲ ਜੀ ਆਉਂਦੀ ਹੁੰਦੀ ਕੱਪੜਿਆਂ ਦੇ ਵਿੱਚੋਂ
6: ਰਜਾਈਆਂ ਗੱਦੇ
7: ਜਦੋਂ ਆਪਾਂ ਜਾਣ ਕੇ ਧੁੱਪੇ ਪੈ ਕੇ ਜਦੋਂ ਪਹੁੰਚੇ ਤੇ ਜਾ ਜਾ ਕੇ ਸਮੈਲਾਂ ਲੈਣੀਆਂ ਉਹਦੇ ਵਿੱਚ ਉਹਨਾਂ ਵਿੱਚ ਸਮੈਲ ਆਉਂਦੀ ਆ
6: ਜੀ ਜੀ ਜੀ ਜੀ
7: ਤੇ ਉਹ ਦਿਲ ਭਰ ਰਜਾਈਆਂ ਕਿੰਨੀਆਂ ਸੋਹਣੀਆਂ ਹੁੰਦੀਆਂ ਸਾਰਾ ਕੁਝ ਉਹ ਟਾਈਮ ਨਿਕਲ ਗਿਆ ਜੀ ਅੱਜ ਕੱਲ ਤੇ ਕੋਈ ਨੀ ਇੰਨਾ ਸਾਂਭਦਾ ਸੁਭਦਾ ਜੀ ਨਾ ਇੰਨੀ ਸੰਭਾਲੀ ਆ ਜਿਹੜੀਆਂ ਬੀਬੀਆਂ ਪਹਿਲੀਆਂ ਸੰਭਾਲ ਆਪਣੇ ਕੱਪੜੇ ਦੀ ਕਰਦੀਆਂ ਹੁੰਦੀਆਂ ਸੀ
6: ਸਹੀ ਗੱਲ
7: ਠੀਕ ਨੀ
6: ਸਹੀ ਗੱਲ
7: ਬਾਈ ਜੀ ਬਹੁਤ ਤੁਹਾਡਾ ਥੈਂਕ ਯੂ ਬਹੁਤ ਵਧੀਆ ਚੱਲ ਰਿਹਾ ਜੀ
6: ਜੀ ਥੈਂਕ ਯੂ
7: ਮੈਂ ਕਹਿੰਦਾ ਵੀ ਇੱਕ ਅੱਧਾ ਬਾਈ ਜੀ ਤੁਹਾਡੇ ਵਰਗਾ ਸਾਡੇ ਮੌਂਟਰੀਅਲ ਵੀ ਚਾਹੀਦਾ ਚਲੋ ਇਹ ਵੀ ਸਾਡਾ ਹੀ ਆ ਟੋਰਾਂਟੋ ਵੀ
6: ਜੀ ਜੀ
7: ਪਰ ਇੱਥੇ ਮੈਂ ਘੱਟ ਹੀ ਲਾਈ ਕਰਦਾ ਇੱਥੇ ਡੂੰਘਾ ਇੱਥੇ ਹੀ ਸੁਣਦੇ ਜ਼ਿਆਦਾ ਟੋਰਾਂਟੋ ਦਾ ਹੀ ਬਾਕੀ ਚਲੋ ਦੇਖਾਂਗੇ ਹੁਣ ਜੇ ਥੋੜੇ ਜਿਹੇ ਅੱਗਾ ਹੋ ਗਿਆ ਮੈਂ ਤੁਹਾਡੇ ਕੋਲ ਥੋੜਾ ਸਿੱਖੂਗਾ ਸ਼ਾਇਦ ਮੈਂ ਹੀ ਇੱਥੇ ਕਰਨ ਲੱਭ
6: ਜ਼ਰੂਰ ਜ਼ਰੂਰ ਮਹਾਰਾਜ ਜੀ ਕਰੋ ਕਰੋ ਜ਼ਰੂਰ ਥੈਂਕ ਯੂ
7: ਹਾਂਜੀ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
6: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਇੰਨਾ ਪਿਆਰ ਦਿੰਦੇ ਹੋ ਅੱਛਾ ਭਾਅ ਜੀ ਉਹਨਾਂ ਨੇ ਜਦੋਂ ਕਿਹਾ ਵੀ ਉਹ ਪੈਸੇ ਤਾਂ ਨਹੀਂ ਲੱਭੇ ਤੇ ਮੇਰੇ ਮੂੰਹ ਹੁਣ ਨਿਕਲਣ ਲੱਗਾ ਸੀ ਮੈਂ ਕਿਹਾ ਭਾਅ ਜੀ ਪੈਸੇ ਭਾਵੇਂ ਨਾ ਲੱਭੇ ਹੁਣ ਉਹ ਸਿਆਣਿਆਂ ਦੇ ਪਰ ਉਹ ਯਾਦਾਂ ਤੁਸੀਂ ਲੱਭ ਲਈਆਂ ਹਨਾ ਸੰਦੂਕ ਦੇ ਵਿੱਚ ਤੇ ਸਾਡੇ ਵੀ ਜਿਹੜੇ ਨਾਨੀ ਦਾਦੀ ਹੁੰਦੇ ਸੀ ਨਾ ਸੰਦੂਕ ਦੇ ਉੱਤੇ ਜਿਹੜਾ ਕੱਪੜਾ ਵਿਛਾਇਆ ਹੁੰਦਾ ਉਹਦੇ ਕਿਸੇ ਖੂੰਜੇ ਦੇ ਵਿੱਚ ਜਿਹੜੇ ਪੈਸੇ ਆ ਜਿਹੜੇ ਉਹ ਲੁਕੋਏ ਹੁੰਦੇ ਸੀਗੇ ਤੇ ਉੱਥੋਂ ਹੀ ਕੱਢ ਕੇ ਆ ਜਿਹੜੇ ਉਹਨਾਂ ਨੇ ਦੇਣਾ ਵੀ ਲੈ ਆਹ ਲੈ ਲੈ ਪੈਸੇ ਕੁਛ ਖਾ ਲੈ ਕਹਿੰਦੇ ਜਦੋਂ ਛੁੱਟੀਆਂ ਜਾਂਦੇ ਹੁੰਦੇ ਸੀਗੇ ਸੋ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਦੋਸਤੋ ਅੱਛਾ ਮੈਂ ਇੱਕ ਦੱਸਿਆ ਤੁਹਾਨੂੰ ਇੱਕ ਤਾਂ ਟਾਲੀ ਦੀ ਲੱਕੜ ਕੈਪਟਨ ਸਾਹਿਬ ਇੱਕ ਹੋਰ ਲੱਕੜ ਦਾ ਸੰਦੂਕ ਹੈ ਜਿਹੜਾ ਸਭ ਤੋਂ ਕਹਿੰਦੇ ਵੀ ਮਜ਼ਬੂਤ ਗਿਣਿਆ ਜਾਂਦਾ ਉਹ ਕਿਹੜੀ ਲੱਕੜ ਹੈ ਦੱਸਿਓ ਜਿਹੜਾ ਸੰਧੂ ਸਾਹਿਬ ਜੀ ਆਇਆਂ ਨੂੰ ਜੀ
8: ਸਾਡੇ ਘਰ ਦੀ ਦੋ ਸ਼ਮੇ ਜੀ ਸੰਦੂਕ ਇੱਕ ਦੇ ਦਾਦੀ ਜੀ ਦਾ ਇੱਕ ਮੰਮੀ ਦਾ ਮੰਮੀ ਜੀ ਦਾ ਮੇਰਾ ਵਿਆਹ ਹੋਇਆ 1963 ਚ ਤੇ ਦਾਦੀ ਦਾਦੀ ਦਾ ਵਿਆਹ ਹੋਇਆ 1925 ਚ
6: ਅੱਛਾ ਜੀ
8: ਔਰ ਮੈਂ ਤੁਹਾਨੂੰ ਇੱਕ ਬੜੀ ਵਿਲੱਖਣ ਦੱਸਦਾ ਗੱਲ ਹੈ ਕਿ ਸੰਦੂਕ ਤੁਹਾਡੇ ਘਰ ਉਹਨਾਂ ਟਾਈਮਾਂ ਦਾ ਇੱਕ ਲੋਕਰ ਸੀ
6: ਸਹੀ ਗੱਲ ਹੈ ਬਿਲਕੁਲ
8: ਕਿਉਂਕਿ ਖਾਸ ਕਰਕੇ ਦਰੀਆਂ ਖਾਸ ਕਰਕੇ ਮੈਨੂੰ ਪਰਿਵਾਰ ਨੂੰ ਵਹੀਆਂ ਸਾਡੇ ਵਹੀਆਂ ਜਿੰਨਾ ਜੇ ਥੋੜੇ ਬਹੁਤ ਪੈਸੇ ਲਿਖੇ ਕੇ ਉਹ ਲੈਣੇ ਦੇਣੇ ਔਰ ਸਭ ਤੋਂ ਵਿਲੱਖਣ ਚੀਜ਼ ਆ ਕਿ ਜਿਹੜਾ ਸੰਦੂਕ ਹੈ ਟੋਪ ਤੇ ਨਹੀਂ ਤੇ ਖਾਨਾ ਬਣਿਆ ਹੁੰਦਾ ਉੱਥੇ ਰੋਡ ਪੈਂਦੀ ਸੀ ਦੋਨਾਂ ਖਾਨਿਆਂ ਨੂੰ ਲੋਕ ਕਰਦਾ
6: ਸਹੀ ਗੱਲ ਹੈ
8: ਖਾਸ ਕਰਕੇ ਬੱਚਿਆਂ ਦਾ ਸਭ ਤੋਂ ਜ਼ਰੂਰੀ ਮੀਨਾਕਾਰੀ ਬਹੁਤ ਸਿੱਧਾ ਆਪਾਂ ਨਾ ਸੰਮਾ ਲਈ ਡਾਂਗ ਤੇ ਲਾਉਂਦੇ ਹਾਂ ਕੋਕੇ ਜੜਦੇ ਹਾਂ ਤੇ ਉਹ ਇੱਕ ਉਹਦੇ ਤੇ ਬਹੁਤ ਜ਼ਿਆਦਾ ਉਹਨਾਂ ਟਾਈਮਾਂ ਤੇ ਟਾਈਮ ਹੁੰਦਾ ਸੀ ਲੋਕਾਂ ਕੋਲ ਕਾਰੀਗਰਾਂ ਕੋਲ ਤੇ ਉਹ ਦੌਰ ਜਿਹੜਾ ਸੀ ਉਸ ਦੌਰ ਦੀਆਂ ਗੱਲਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਕੋਲ ਵੇਲ ਸੀ ਸੱਭਿਆਚਾਰ ਸੀ ਵਿਰਸਾ ਸੀ ਤੇ ਸਾਡੇ ਘਰ ਅੱਛਾ ਫਿਰ ਅਸੀਂ ਅੰਮ੍ਰਿਤਸਰ ਸ਼ਿਫਟ ਹੋ ਗਏ ਪਿੰਡ ਤੋਂ ਸ਼ਹਿਰ ਸ਼ਿਫਟ ਹੋਏ ਤੇ ਦੋਨੇ ਸੰਦੂਕ ਅੱਜ ਵੀ ਸਾਡੇ ਘਰ ਨੇ ਤੇ ਅੱਜ ਵੀ ਇਸਤੇਮਾਲ ਕਰਦੇ ਉਹਨਾਂ ਦਾ ਯਕੀਨ ਕਰਿਓ ਟਾਲੀ ਦੀ ਲੱਕੜ ਦੇ ਬਣੇ ਆ ਅੱਜ ਵੀ ਪੂਰੀ ਮਜ਼ਬੂਤੀ ਵਾਲੇ ਆ ਤੇ ਸਮਝ ਸਕਦੇ ਕਿ ਤੁਹਾਡੇ ਘਰ ਦਾ ਜਿੰਨਾ ਵੀ ਕੁਝ ਕਹਿ ਲਓ ਕਿ ਲੋਕਰ ਆ ਤੁਹਾਡੇ ਘਰ ਦਾ ਕੋਈ ਪੈਸੇ ਆ ਤਾਂ ਉੱਥੇ ਆ ਲੰਬੀ ਬਾਹ ਕਰੇ ਦਰਾਜ ਬਣੇ ਉਹਦੇ ਪਿੱਛੇ ਬਾਹ ਲੈ ਕੇ ਬੱਚਿਆਂ ਤੋਂ ਉਹਨਾਂ ਤੋਂ
6: ਸਹੀ ਗੱਲ
8: ਸੇਫਟੀ ਕਿਸੇ ਬੱਚਿਆਂ ਦੀ ਹੁੰਦੀ ਹੈ
6: ਜੀ ਜੀ
8: ਮਤਲਬ ਉਸ ਤੋਂ ਬਾਅਦ ਫਿਰ ਪੇਟੀ ਆ ਗਈ ਦੌਰ ਚੱਲ ਗਿਆ ਈਵਨ ਕਿ ਮੈਨੂੰ ਯਾਦ ਆ ਸਾਡੇ ਦਾਦੀ ਜੀ ਜਦੋਂ ਆਏ ਤੇ ਉਹ ਇੱਕ ਜਾਲੀ ਹੁੰਦੀ ਜਿਹੜੀ ਰਸੋਈ ਚ ਰੱਖਦੇ ਆ ਖਾਸ ਕਰਕੇ ਬਿੱਲੀ ਵਗੈਰਾ ਤੋਂ ਬਚਾਉਣ ਲਈ ਉਹਦੇ ਦੋ ਖਾਨੇ ਆ ਤੇ ਪੂਣਾ ਹੁੰਦਾ ਆਲੂ ਰੋਟੀ ਜਾਂ ਦਹੀਂ ਵੀ ਮਤਲਬ ਬਚਿਆ ਰਵੇ ਬਾਅਦ ਚ ਚਲੋ ਫਰਿੱਜ ਆ ਗਿਆ ਦੌਰ ਆ ਗਿਆ ਸੁਣਦੇ ਜੀ ਥੈਂਕ ਯੂ ਸਰ
6: ਜੀ ਜੀ ਜੀ ਬਹੁਤ ਬਹੁਤ ਧੰਨਵਾਦ ਇਹ ਭਾਜੀ ਹਾਂਜੀ ਤੁਸੀਂ ਉਹ ਜਿਹੜੀ ਚੀਜ਼ ਦੀ ਕੀਤੀ ਆ ਉਹਦਾ ਵੀ ਜ਼ਿਕਰ ਆ ਜਿਹੜਾ ਮੈਂ ਕਈ ਕਦੇ ਲੈ ਕੇ ਆਵਾਂਗਾ ਜਿਹਦੇ ਵਿੱਚ ਇਹੋ ਜਿਹੇ ਸਮਾਨ ਰੱਖੇ ਜਾਂਦੇ ਸੀਗੇ ਤੇ ਦੋਸਤੋ ਇੱਕ ਰਸਮ ਸੀਗੀ ਸੰਦੂਕ ਖੁਲਵਾਈ ਸੰਦੂਕ ਖੁਲਵਾਈ ਦੀ ਆ ਜਿਹੜੀ ਇੱਕ ਰਸਮ ਹੁੰਦੀ ਸੀ ਦੱਸਿਓ ਜਰਾ ਜਿਹਨਾਂ ਨੂੰ ਇਸ ਰਸਮ ਰਿਵਾਜ ਬਾਰੇ ਪਤਾ ਹੁਣ ਤਾਂ ਕਿਹੜੀਆਂ ਰਸਮਾਂ ਹੁੰਦੀਆਂ ਨੇ ਇਹ ਬਹੁਤ ਕਈ ਇਹੋ ਜਿਹੀਆਂ ਰਸਮਾਂ ਜਿਹੜੀਆਂ ਉਹ ਅਲੋਪ ਹੋ ਗਈਆਂ ਪਰ ਇਹ ਸੰਦੂਕ ਖੁਲਵਾਈ ਦੀ ਇੱਕ ਰਸਮ ਹੁੰਦੀ ਸੀ ਤੇ ਉਹ ਰਸਮ ਆ ਜਿਹੜੀ ਕਿੱਦਾਂ ਵਰਕ ਕਰਦੀ ਸੀਗੀ ਤੇ ਜਰੂਰ ਦੱਸਿਓ ਤੇ ਅੱਛਾ ਔਰ ਸੰਦੂਕ ਖੁਲਵਾਈ ਦੀ ਰਸਮ ਆ ਜਿਹੜੀ ਖਾਸ ਇੱਕ ਰਿਸ਼ਤੇ ਤੋਂ ਕਰਵਾਈ ਜਾਂਦੀ ਸੀਗੀ ਹਾਂਜੀ ਸੋ ਦੱਸਿਓ ਜਿਹੜਾ ਜੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਹੈ ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਤੇ ਨਾਲ ਦੀ ਨਾਲ ਦੋਸਤੋ ਸਾਡੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਤੇ ਵੀ ਜ਼ਰੂਰ ਹੈ ਜਿਹੜਾ ਸਾਨੂੰ ਫੋਲੋ ਕਰੋ ਕਿਉਂਕਿ ਉਹਦੇ ਵਿੱਚ ਵੀ ਆ ਜਿਹੜਾ ਅਸੀਂ ਆ ਜਿਹੜਾ ਐਕਟਿਵ ਹੋ ਰਹੇ ਹਾਂ ਸੋ ਇੱਦਾਂ ਦੀਆਂ ਜਿਹੜੀਆਂ ਕੁਛ ਕੁ ਯਾਦਾਂ ਉੱਥੇ ਵੀ ਆ ਜਿਹੜੀਆਂ ਵੀਡੀਓ ਬਣਾ ਕੇ ਅਸੀਂ ਪਾਉਂਦੇ ਪਏ ਹਾਂ ਤੇ ਨਾਲ ਦੀ ਨਾਲ ਹੈ ਜਿਹੜਾ ਉੱਥੇ ਦੀਆਂ ਜਿਹੜੀਆਂ ਕੁਛ ਕੁ ਜਿਹੜੀਆਂ ਲੋਕਲ ਖਬਰਾਂ ਹੁੰਦੀਆਂ ਉਹਦੇ ਤੇ ਵੀ ਅਪਡੇਟ ਅਸੀਂ ਦਿੰਦੇ ਹਾਂ ਸੋ ਸ਼ੰਮੀ ਪੱਠਲ ਕਰਕੇ ਜਿਹੜਾ ਸਾਡਾ ਸੋਸ਼ਲ ਪਲੇਟਫਾਰਮ ਹੈ ਉਹਦੇ ਤੇ ਵੀ ਜ਼ਰੂਰ ਆਪਣੀ ਹਾਜ਼ਰੀ ਉਹਦੇ ਤੇ ਵੀ ਜ਼ਰੂਰ ਜੁੜੋ ਅਸੀਂ ਸਾਰੇ ਇੱਕ ਆਵਾਜ਼ ਦੇ ਜ਼ਰੀਏ ਜੁੜੇ ਹਾਂ ਸੋ ਉੱਥੇ ਹੈ ਜਿਹੜਾ ਜਦੋਂ ਆਪਾਂ ਇੱਕ ਦੂਜੇ ਨੂੰ ਦੇਖਦੇ ਹਾਂ ਤੇ ਪਤਾ ਚੱਲਦਾ ਹਾਂਜੀ ਤੇ ਨਾਲ ਦੀ ਨਾਲ ਉੱਥੇ ਵੀ ਤੁਸੀਂ ਆਪਣੇ ਟੈਕਸਟ ਮੈਸੇਜ DM ਹੈ ਜਿਹੜਾ ਉਹ ਸਾਨੂੰ ਕਰ ਸਕਦੇ ਹੋ ਸਾਡੇ ਨਾਲ ਪਹੁੰਚ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਫੀਡਬੈਕ ਦੇ ਸਕਦੇ ਹੋ ਵੀ ਹੋਰ ਕਿੱਦਾਂ ਕਿੱਦਾਂ ਦੀਆਂ ਵੀਡੀਓਜ਼ ਹੈ ਜਿਹੜੀਆਂ ਅਸੀਂ ਲੈ ਕੇ ਆਈਏ ਸੋ ਜ਼ਰੂਰ ਹੈ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜਾ ਸਾਡਾ ਉਹਦੇ ਤੇ ਵੀ ਹੈ ਜਿਹੜਾ ਜ਼ਰੂਰ ਸਾਡੇ ਨਾਲ ਜੁੜੋ ਸੋ ਸ਼ੰਮੀ ਪੱਠਲ SHAMMI ਤੇ BHATHAL ਸ਼ੰਮੀ ਪੱਠਲ ਕਰਕੇ ਤੁਸੀਂ ਫੇਸਬੁੱਕ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਟਿਕਟੋਕ ਹੋ ਗਿਆ ਉੱਥੇ ਸਾਡੇ ਨਾਲ ਹੈ ਜਿਹੜਾ ਜੁੜ ਸਕਦੇ ਹੋ ਸੋ ਅਗਲੀ ਹੈ ਜਿਹੜੀ ਮੈਂ ਕਾਲ ਲੈਂਦਾ ਸਾਡੇ ਨਾਲ ਸੁਦਾਗਰ ਜੀ ਆ ਗਏ ਸਤਿ ਸ਼੍ਰੀ ਅਕਾਲ ਭਾਜੀ ਜੀ ਐਨੂੰ ਜੀ
9: ਸਤਿ ਸ਼੍ਰੀ ਅਕਾਲ
6: ਕਿੱਦਾਂ ਹਾਲ ਚਾਲ ਜੀ
9: ਹਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ
6: ਬਸ ਵਧੀਆ ਜੀ ਵਧੀਆ ਸਭ ਠੀਕ ਹੈ ਜੀ
9: ਮੈਂ ਦੱਸਣਾ ਸੀਗਾ ਸੰਦੂਖ ਬਾਰੇ
6: ਜੀ
9: ਸਾਡੀ ਮਾਤਾ ਦਾ ਸੰਦੂਖ ਵੀ ਪਿਆ ਮੇਰੀ ਚਾਚੀ ਦਾ ਵੀ ਪਿਆ ਤੇ ਉਹਦੇ ਵਿਚ ਇੱਕ ਤਾਂ ਰਜਾਈਆਂ ਰੱਖਦੇ ਹੁੰਦੇ ਸੀਗੇ ਤੇ ਚਾਦਰਾਂ ਚੂਦਰਾਂ ਸਰਾਣੇ ਤੇ ਪੱਖੀਆਂ ਜਦੇ ਕੋਈ ਪ੍ਰਾਹੁਣੇ ਤਰਾਉਣੇ ਆਉਣਾ ਚਾਦਰ ਕੱਢ ਕੇ ਵਿਛਾਉਣੀ ਪੱਖੀ ਫੜਾਉਣੀ ਪੱਖੀਆਂ ਹੁੰਦੀਆਂ ਸੀਗੀਆਂ
6: ਜੀ ਜੀ
9: ਤੇ ਬਾਕੀ ਹੁਣ ਮਾਤਾ ਵੀ ਚਲੀ ਗਈ ਚਾਚੀ ਵੀ ਚਲੀ ਗਈ ਸਾਰੇ ਚਲੇ ਗਏ ਤੇ ਮੇਰੇ ਸਾਂਭ ਕੇ ਰੱਖੇ ਹੋਏ ਆ ਉਹਦੇ ਜਦੋਂ ਹੱਥ ਹੁੱਥ ਮਾਰਿਆ ਤੇ ਡੱਬਰ ਪੈਸੇ ਗਲੀ ਵਾਲੇ ਪੈਸੇ ਚਾਂਦੀ ਦੇ ਰੁਪਈਏ ਇਹ ਚੀਜ਼ਾਂ ਵਿੱਚੋਂ ਮਿਲ ਗਏ
6: ਸੀਗੇ
9: ਉਹ ਮੈਂ ਦੁਬਾਰੇ ਪੈਂਟ ਪੁੰਟ ਕਰਾ ਕੇ ਸਾਂਭ ਕੇ ਦੋਨੇ ਸਲੂਕ ਰੱਖੇ ਹੋਏ ਆ ਇੱਕ ਤਾਂ ਕਾਫੀ ਉੱਚਾ 6-7 ਫੁੱਟ ਵਿੱਚ ਉਹਦੇ ਲਵਾਰੀਆਂ ਲਵੂਰੀਆਂ ਬਹੁਤ ਕੁਛ ਬਣਿਆ ਹੋਇਆ ਪਿੱਤਲ ਪੁੱਤਲ ਲੱਗਿਆ ਹੋਇਆ ਮੂਹਰੇ ਬਹੁਤ ਇੱਕ ਛੋਟਾ ਦੋਨੇ ਸਾਂਭ ਕੇ ਰੰਗ ਕਰਾ ਕੇ ਸਾਂਭ ਕੇ ਰੱਖ ਕੇ ਆਇਆ ਮੈਂ
6: ਤੁਸੀਂ ਸ਼ਾਬਾਸ਼ੀ ਦੇ ਹੱਕਦਾਰ ਹੋ ਜੀ ਜਿਨ੍ਹਾਂ ਨੇ ਆਪਣੇ ਸਿਆਣਿਆਂ ਦੀਆਂ ਅਲਮੋਲ ਚੀਜ਼ਾਂ ਜਿਹੜੀਆਂ ਸਾਂਭੀਆਂ ਪਈਆਂ ਨੇ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨਾ ਇਹਨਾਂ ਨੂੰ ਦੇਖ ਕੇ ਚੇਤਾ ਕਰਿਆ ਕਰਨਗੀਆਂ
9: ਮੇਰਾ ਤਾਂ ਬਹੁਤ ਕੁਛ ਸਾਂਭਿਆ ਹੋਇਆ ਸੀਗਾ ਮੈਂ ਜਿਹੜਾ ਫਲਾ ਜਿਹਦੇ ਨਾਲ ਗਾਉਂਦੇ ਹੋਏ ਕਣਕ
6: ਜੀ ਜੀ
9: ਪੰਜਾਲੀ ਹਾਲ ਵਾਲੀ ਤੇ ਖੂਹ ਵਾਲੀ ਰਾਤੀਆਂ ਰੰਬੇ ਤਾਂਗਲੀਆਂ ਕਈਆਂ ਲੱਜਾਂ ਸਾਰਾ ਰੰਬੇ ਦਾਤੀਆਂ ਮੇਰੇ ਭਰਾ ਨੇ ਉਹ ਸਾਰਾ ਕੁਝ ਜਾਲਤਾ ਬਸ ਸੰਦੂਖ ਬਚੇ ਆ
6: ਵੈਰੀ ਨਾਈਸ ਅੱਛਾ ਸੁਦਾਗਰ ਜੀ ਜਿੱਦਾਂ ਨਾਮ ਤੁਹਾਡਾ ਸੁਦਾਗਰ ਆਂਦਾ ਪਰ ਮੈਨੂੰ ਲੱਗਦਾ ਤੁਸੀਂ ਮੈਨੂੰ ਹੋਰ ਨਾਮ ਦੱਸਿਆ ਕੀ ਨਾਮ
9: ਮੇਰਾ ਨਾਂ ਤਾਂ ਜਿਹੜਾ ਪੇਪਰਾਂ ਚ ਸੀਗਾ ਲਿਖਾਇਆ ਮੇਰੇ ਬਾਬੇ ਨੇ ਰਣਧੀਰ ਸਿੰਘ ਲਿਖਾਇਆ ਸੀ
6: ਅੱਛਾ ਜੀ
9: ਨਾ ਘਰਦਿਆਂ ਨੇ ਸਰ ਬਾਬੇ ਨੇ ਸੁਦਾਗਰ ਰੱਖ ਲਿਆ ਕਹਿੰਦਾ ਮੈਂ ਸੁਦਾਗਰ ਰੱਖਣਾ
6: ਅੱਛਾ ਸੁਦਾਗਰ ਰੱਖਣਾ ਠੀਕ ਹੈ
9: ਰਣਧੀਰ ਸਿੰਘ
6: ਅੱਛਾ ਠੀਕ ਹੈ ਕਿਆ ਬਾਤ ਥੈਂਕ ਯੂ ਭਾਜੀ ਥੈਂਕ ਯੂ ਜੀ
9: ਮੈਨੂੰ ਆਏ ਨੂੰ ਤਾਂ ਇੱਥੇ 40-45 ਸਾਲ ਹੋ ਗਏ
6: ਵਾਹ ਜੀ ਵਾਹ ਸੋ ਬਹੁਤ ਚੇਂਜ ਹੈ ਜਿਹੜੀ ਤੁਸੀਂ ਦੇਖੀ
9: ਅੱਛੀ ਚ ਆਇਆ ਸੀ ਮੈਂ
6: ਠੀਕ ਹੈ
9: 1.5 ਸਾਲ ਬਾਅਦ ਜਾਣਾ ਹੁਣ
6: ਹਾਂ
9: ਉਹ ਤਾਂ ਮੈਂ ਪਿਛਲੇ ਸਾਲ ਫਿਰ ਗਿਆ ਸੀ ਮੇਰੇ ਭਤੀਜੇ ਨੇ ਮੇਰਾ ਘਰ ਵੀ ਆਪਦੇ ਕਬਜ਼ੇ ਚ ਕਰ ਲਿਆ ਸੀਗਾ ਪਲਾਟ ਵੀ ਮੇਰਾ ਬਗੜ ਲਿਆ ਫੇਰ ਵੀ ਸਾਰਾ ਕੁਝ ਆਪਦੇ ਨਾਂ ਨੂੰ ਕਰਾਈ ਬੈਠਾ ਸੀਗਾ ਤੇ ਮਸਾਂ ਮੈਂ ਜਾ ਕੇ ਪੈਸੇ ਪੁਸੇ ਤਾਂ ਕਾਫੀ ਮੇਰੇ ਲੱਗ ਗਏ ਪਰ ਜ਼ਮੀਨ ਵੀ ਲੈ ਲਈ ਮਤਲਬ ਸਾਰਾ ਕੁਝ ਵੇਚ ਲਿਆ ਬਸ ਆਪਦਾ ਇੱਕ ਕੋਠੀ ਰੱਖੀ ਹੋਈ ਆ ਉੱਥੇ ਸੰਦੂਖ ਸਦਾ ਸਾਰੇ ਕੁਝ ਸਾਂਭੇ ਜਿੰਨੇ ਮੇਰੇ ਸੰਦ ਸੀ ਸਾਰੇ ਬਾਪੂ ਵਾਲੇ ਸਾਂਭੇ ਖੇਤੀ ਦੇ ਇੱਕ ਨੀ ਸਾਡੇ ਸਾਰੇ ਜਹਾਜ਼ ਤੇ
6: ਵੈਰੀ ਨਾਈਸ ਜੀ ਥੈਂਕ ਯੂ ਸੁਦਾਗਰ ਜੀ ਬਹੁਤ ਬਹੁਤ ਧੰਨਵਾਦ ਇੱਕ ਤਰਾਸ ਦੀ ਵੀ ਹੈ ਜਿਹੜਾ ਸਾਡੇ NRIs ਦੇ ਨਾਲ ਜੁੜੀ ਹੋਈ ਹੈ ਇਹ ਹਾਂਜੀ ਜਦੋਂ ਕਬਜ਼ੇ ਹੋ ਜਾਂਦੇ ਆ ਫਿਰ ਛਡਾਉਣੇ ਪੈਂਦੇ ਆ ਆਪਣਿਆਂ ਤੋਂ ਹੀ ਛਡਾਉਣੇ ਪੈਂਦੇ ਆ ਹਾਂਜੀ ਸਤਨਾਮ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ
10: ਸਤਿ ਸ਼੍ਰੀ ਅਕਾਲ ਜੀ
6: ਸਤਿ ਸ਼੍ਰੀ ਅਕਾਲ
10: ਮੈਂ ਸੰਦੂਖ ਦੀ ਰਸਮ ਲੜਾਇਣ ਕਰਦੀ ਹੁੰਦੀ ਸੀ 5 ਰੁਪਏ ਲੈਂਦੀ ਹੁੰਦੀ ਸੀ ਜੀ
6: ਹਾਂ ਸਹੀ ਗੱਲ ਹੈ
10: ਹਾਂਜੀ ਹਾਂਜੀ ਰਹੇ ਨੂੰ ਤੇ ਸੰਦੂਖ ਨੂੰ ਪਿੱਤਲ ਬੜਾ ਸੋਹਣਾ ਲੱਗਿਆ ਹੁੰਦਾ ਸੀ
6: ਹਾਂ ਬਿਲਕੁਲ ਬਿਲਕੁਲ
10: ਬੜਾ ਕਾਰਾਗਰੀ ਕਰੀ ਹੁੰਦੀ ਸੀ ਉੱਥੇ
6: ਸਹੀ ਗੱਲ ਹੈ ਜੀ ਸਹੀ ਜੀ ਜੀ
10: ਬਾਕੀ ਹੈਲੋ ਇੱਕ ਪੁਰਾਣੀ ਜੀ ਬੰਦੂਕ ਵੀ ਬੁੜੇ ਦੀ ਰੱਖ ਦਿੰਦੇ ਸੀਗੇ, ਬਾਣ ਜੀ ਦੀ ਬੰਨੀ ਹੁੰਦੀ ਸੀ ਰੱਸੇ ਫਟੜੀ ਫਟੜੀ ਜੀ ਬੰਦੂਕ ਆਖਣਾ ਤੇਰੇ ਬਾਬੇ ਦਾ ਸੁਹਾਗਾ ਰਮਾ ਇਹਨੂੰ ਸੰਭਾਲ ਕੇ ਰੱਖਦੀ ਹੈ,
6: ਟੁੱਟੀ
10: ਜੀ ਬੰਦੂਕ ਮੂਹਰੇ ਨਾਲ ਅੱਡ ਹੋ ਜਾਂਦੀ ਸੀ, ਬਾਣ ਜੀ ਨੇ ਬੰਨੀ ਫਿਰਦੇ ਹੁੰਦੇ ਬੁੜੇ।
6: ਓਕੇ ਜੀ ਜੀ, ਥੈਂਕ ਯੂ ਜੀ, ਥੈਂਕ ਯੂ ਸਤਨਾਮ ਭਾਜੀ, ਹਸਾ ਕੇ ਚੱਲ ਮੇਰਾ ਆਪਣਾ ਹੀ ਨਹੀਂ, ਕਈ ਵਾਰ ਹਾਸਾ ਰੁਕਦਾ ਹੁੰਦਾ ਮੈਂ ਪ੍ਰੋਗਰਾਮ ਕੀ ਕਰ। ਓਕੇ ਚਲੋ, ਇਹ ਹਾਸਾ ਠੱਠਾ ਜਿਹੜਾ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਲ। ਸੋ ਤੁਸੀਂ ਇਹ ਜਿਹੜਾ ਕੋਈ ਪ੍ਰੋਗਰਾਮ ਦੇ ਵਿੱਚ ਆਪਣਾ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ, ਹੁਣ ਅਸੀਂ ਨਾ ਕੋਂਬੋ ਪੈਕੇਜ ਲੈ ਕੇ ਆਏ ਹਾਂ। ਇੱਕ ਤਾਂ ਅਸੀਂ ਰੇਡੀਓ 'ਤੇ ਪ੍ਰਮੋਸ਼ਨ ਤੁਹਾਡੀ ਕਰਦੇ ਹਾਂ, ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ 'ਤੇ ਵੀ ਆ ਜਿਹੜੀ ਅਸੀਂ ਪ੍ਰਮੋਸ਼ਨ ਆ, ਜਿਹੜੀ ਡਿਜੀਟਲ ਮਾਰਕੀਟਿੰਗ ਦੀ ਪ੍ਰਮੋਸ਼ਨ ਵੀ ਆ ਅਸੀਂ ਕਰਦੇ ਹਾਂ। ਸਾਡੀ ਇੱਕ ਟੀਮ ਹੈ ਉਹ ਸਾਡੇ ਨਾਲ ਜੁੜ ਗਈ ਹੈ, ਕਿਉਂਕਿ ਬੈਕ ਐਂਡ 'ਤੇ ਆ ਜਿਹੜਾ ਇਹ ਕੰਮ ਹੈ ਜਿਹੜਾ ਪਿਛਲੇ ਤਕਰੀਬਨ ਮੈਂ ਥੋੜ੍ਹੇ ਚਿਰ ਤੋਂ ਲੱਗਾ ਹੋਇਆ ਸੀਗਾ ਸੈਟਅਪ, ਅਤੇ ਬੜੀ ਜਲਦੀ ਆ ਜਿਹੜਾ ਇੱਕ ਸਟੂਡੀਓ ਵੀ ਅਸੀਂ ਸੈਟਅਪ ਪੋਡਕਾਸਟ ਵਾਸਤੇ ਆ ਜਿਹੜਾ ਉਹ ਕਰ ਰਹੇ ਹਾਂ। ਸੋ ਤੁਸੀਂ ਆ ਜਿਹੜਾ ਸਾਡੇ ਨਾਲ ਜੁੜ ਸਕਦੇ ਹੋ, ਤੁਸੀਂ ਆਪਣਾ ਬਿਜ਼ਨਸ ਕੋਈ ਪ੍ਰਮੋਟ ਕਰਨਾ ਚਾਹੁੰਦੇ ਹੋ, ਅਤੇ ਨੰਬਰ ਮੇਰਾ 416-917-7363-416-917-7763 'ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟਰੇਲਾਂ ਦਾ, ਕਮਾਣੀਆਂ ਦਾ, ਬੁਸ਼ਿੰਗ ਦਾ ਕੰਮ ਕਰਾਉਣਾ ਚਾਹੁੰਦੇ ਹੋ, ਕਿੰਗ ਪਿੰਨ ਦਾ ਕੰਮ ਕਰਾਉਣਾ, ਸਸਪੈਂਸ਼ਨ ਫਰੰਟ ਐਂਡ ਐਕਸਪਰਟ ਨੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਸੇਫਟੀ ਵੀ ਕੱਢਦੇ ਨੇ, ਵੈਲਡਿੰਗ ਵੀ ਕਰਦੇ, ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਨਾਮ ਯਾਦ ਰੱਖੋ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ। ਤੁਸੀਂ ਇੱਦਾਂ ਕਰਿਓ ਭਾਜੀ, ਹੁਣ ਨਾਲ ਪਹਿਲਾਂ ਡੀਲ ਬਣਾ ਲਿਓ, ਬਾਅਦ ਦੇ ਵਿੱਚ ਹਵਾਲਾ ਦੇ ਦਿਓ ਪ੍ਰੋਗਰਾਮ ਦਾ। ਸੋ 10-15% ਤੱਕ ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। ਡੀਲ ਬਣਾਉਣ ਦਾ ਫਾਇਦਾ ਇੱਦਾਂ ਹੀ ਹੁੰਦਾ, ਪਹਿਲਾਂ ਉਹਨਾਂ ਦੱਸੋ ਜਦੋਂ ਇੱਕ ਕਹਿਤਾ ਨਾ, ਫਿਰ ਦੱਸੋ ਵੀ ਅਸੀਂ ਉਹਨਾਂ ਨੂੰ ਸੁਣ ਕੇ ਆਏ ਹਾਂ, ਫਿਰ ਹੈ ਜਿਹੜਾ ਅਸਲ ਦੇ ਵਿੱਚ ਮਜ਼ਾ ਆਉਂਦਾ, ਅੱਛਾ ਹਾਂ ਫਰਕ ਪਿਆ। ਹਾਂਜੀ, ਸੋ ਤੁਸੀਂ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਵਿਖੇ ਆ ਜਿਹੜਾ ਦੋਸਤੋ ਵਿਜ਼ਿਟ ਕਰ ਸਕਦੇ ਹੋ। ਬਾਕੀ ਆਪਣੇ ਦੰਦਾਂ ਦਾ, ਮਸੂੜਿਆਂ ਦੀ ਸਿਹਤ ਸੰਭਾਲ ਵਾਸਤੇ ਤੁਸੀਂ ਬਲਵੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, ਇਹ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਸਿਰਫ ਇੱਕ ਕਾਲ ਕਰਨੀ ਹੈ। ਕਈ ਵਾਰ ਜਿਹੜਾ ਕਮਿਊਟ ਕਰਕੇ ਜਾਂ ਸਾਨੂੰ ਡੈਂਟਲ ਦੇ ਕੋਲ ਜਾਣਾ ਪੈਣਾ, ਉਹਦੇ ਕਰਕੇ ਅਸੀਂ ਕਾਲ ਕਰ ਦਿੰਦੇ ਹਾਂ, ਪਰ ਦੰਦਾਂ ਦੀ ਸਫਾਈ ਬਹੁਤ ਜ਼ਰੂਰੀ ਹੈ। ਪ੍ਰੋਫੈਸ਼ਨਲ ਕਲੀਨਿੰਗ ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਕਰਾਓ, ਕਿਉਂਕਿ ਦੰਦ ਤੁਹਾਡੇ ਜੇ ਨਰੋਏ ਨੇ ਤਾਂ ਸਰੀਰ ਆਪ ਹੀ ਰਿਸ਼ਟ ਪੁਸ਼ਟ ਰਹੇਗਾ। ਸੋ ਬਲਵੀਰ ਕੌਰ ਜੀ, ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ। ਸੋ ਨੰਬਰ ਟੂ ਮੇਕ ਐਨ ਅਪੁਆਇੰਟਮੈਂਟ 6479-0008 'ਤੇ ਆ ਜਿਹੜਾ ਬਲਵੀਰ ਕੌਰ ਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਸੋਰੀ, ਇੱਕ ਕਾਲ ਹੈ ਜਿਹੜੀ ਡਰੋਪ ਹੋ ਗਈ, ਮੈਂ ਅਗਲੀ ਕਾਲ 'ਤੇ ਚੱਲਦਾ। 7603 ਜੀ, ਸਵਾਗਤ ਹੈ ਜੀ। ਕਿਹੜਾ ਇੱਕ ਮੇਰੇ ਖਿਆਲ ਸਭ ਤੋਂ ਹਸਮੁਖ ਹਨਾ, ਧਰਤੀ ਮੁਸਕਰਾਹਟ ਦੀ ਧਰਤੀ, ਤੇ ਇੱਕ ਜਿੱਥੇ ਸਭ ਤੋਂ ਪਹਿਲਾਂ ਸੂਰਜ, ਉਹ ਤਾਂ ਜਾਪਾਨ ਹੈ। ਦੂਸਰਾ ਜਿਹੜਾ ਆ, ਹਾਂ ਹੋਰ ਭੁੱਲ ਗਿਆ ਸੀ ਮੈਂ, ਜਾਂਦੇ ਜਾਂਦੇ ਅੱਜ ਮੈਂ ਦੇ ਕੇ ਜਾਊਂਗਾ ਜਵਾਬ। ਜਰੂਰ ਜਰੂਰ ਜਰੂਰ ਜੀ, ਮੈਂ ਦੱਸ ਦਿਆਂਗਾ। ਥੈਂਕ ਯੂ ਜੀ, ਥੈਂਕ ਯੂ। ਸੋ ਬਹੁਤ ਬਹੁਤ ਧੰਨਵਾਦ, ਯਾਦ ਕਰਾ ਦਿੱਤਾ, ਕਈ ਵਾਰ ਰਹਿ ਜਾਂਦਾ ਕਿਉਂਕਿ ਲਾਸਟ ਮਿੰਟ ਤੇ ਜਿਹੜਾ ਰੈਪ ਅਪ ਬਹੁਤ ਕੁਛ ਕਰਨਾ ਹੁੰਦਾ। ਸੋ ਇੱਕ ਦੋਸਤੋ ਇਹ ਵੀ ਦੱਸਿਓ ਮੈਨੂੰ, ਇੱਕ ਇਹੋ ਜਿਹਾ ਦੇਸ਼ ਹੈ ਜਿਸ ਨੂੰ ਮੁਸਕਰਾਹਟਾਂ ਦੀ ਧਰਤੀ ਹੈ ਜਿਹੜਾ ਉਹ ਵੀ ਕਿਹਾ ਜਾਂਦਾ। ਤੁਸੀਂ ਭੰਗੜਾ ਗਿੱਧਾ ਸਿੱਖਣਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਆ ਜਿਹੜਾ ਸੱਭਿਆਚਾਰ ਅਮੀਰ ਵਿਰਸੇ ਦੇ ਨਾਲ ਜੋੜਨਾ ਚਾਹੁੰਦੇ ਹੋ, ਤਾਂ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਰਬਪੱਖੀ ਵਿਕਾਸ ਹੈ ਜਿਹੜਾ ਬੱਚਿਆਂ ਦਾ, ਇਹ ਕਰਦੇ ਨੇ, ਉਹਨਾਂ ਦੇ ਮੈਂਟਰ ਉਹਨਾਂ ਨੂੰ ਗਾਈਡ ਕਰਦੇ ਨੇ, ਕਿਉਂਕਿ ਇਸ ਟਾਈਮ ਜਿਹੜੀ ਇਹ ਇੰਸਟਰਕਟਰਸ ਦੀ ਟੀਮ ਹੈ ਵੱਖ ਵੱਖ ਫੀਲਡਸ ਦੇ ਵਿੱਚ ਜਿੱਥੇ ਪੜ੍ਹ ਵੀ ਰਹੇ ਨੇ, ਕੰਮ ਵੀ ਕਰ ਰਹੇ ਨੇ, ਕੋਈ ਮੈਡੀਕਲ ਦੇ ਵਿੱਚ, ਕੋਈ ਲਾਅ ਦੇ ਵਿੱਚ, ਕੋਈ PhD ਕਰ ਰਿਹਾ, ਹਾਂਜੀ ਕੋਈ ਇੰਜੀਨੀਅਰਿੰਗ ਦੇ ਵਿੱਚ ਕਰ ਰਿਹਾ। ਸੋ ਇੱਦਾਂ ਦੀ ਟੀਮ ਦੀ ਬੱਚਿਆਂ ਨੂੰ ਸੰਗਤ ਹੈ ਜਿਹੜੀ ਉਹ ਜ਼ਰੂਰ ਕਰਾਇਆ ਕਰੋ। ਭੰਗੜਾ ਗਿੱਧਾ ਚਲੋ ਇੱਕ ਪਾਸੇ, ਉਹ ਤਾਂ ਚਲੋ ਆਪਣੀ ਡਿਵੈਲਪਮੈਂਟ ਵਾਸਤੇ, ਆਪਣੀ ਗਰੋਥ ਵਾਸਤੇ ਵਧੀਆ ਹੁੰਦਾ, ਕਿਉਂਕਿ ਹਰ ਇੱਕ ਅੰਗ ਦੀ ਕਸਰਤ ਹੋ ਜਾਂਦੀ ਹੈ, ਨਾਲੇ ਪੰਜਾਬੀ ਗੀਤਾਂ ਦੇ ਨਾਲ ਬੱਚੇ ਜੁੜੇ ਰਹਿੰਦੇ ਆ। ਪਰ ਦੂਸਰੀ ਚੀਜ਼ ਇਹ ਹੈ ਵੀ ਜੇ ਸੰਗਤ ਵਧੀਆ ਹੋਊਗੀ ਤਾਂ ਬੱਚੇ ਆਪਣੇ ਆਪ ਹੈ ਜਿਹੜਾ ਸਹੀ ਰਸਤਾ ਫੜਨਗੇ। ਸੋ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣੀ, ਉਹਨਾਂ ਦੇ ਨਾਲ ਸੰਪਰਕ ਕਰ ਲਿਓ, ਕਾਲ ਕਰ ਲਓ, ਫਿਰ ਉਸ ਤੋਂ ਬਾਅਦ ਹੈ ਜਿਹੜੀ ਉਹਨਾਂ ਦੇ ਨਾਲ ਕੋਈ ਡੀਲ ਬਣਾ ਲਿਓ, ਤੁਸੀਂ ਕਹੋ ਸ਼ਮੀ ਭੱਠਲ ਨੂੰ ਸੁਣ ਕੇ ਆਇਓ। ਸੋ ਨੰਬਰ ਹੈ ਹਰਜੋਤ ਹੋਣਾ ਦਾ 647 5076577 7672 ਕੋਈ ਖੁਸ਼ੀ ਦਾ ਸਮਾਗਮ ਆ ਰਿਹਾ, ਕੋਰੀਓਗ੍ਰਾਫੀ ਕੋਈ ਕਰਨਾ ਚਾਹੁੰਦੇ ਹੋ, ਸੋ ਇਹ ਉਹਦੇ ਵਿੱਚ ਵੀ ਹੈ ਜਿਹੜੀ ਤੁਹਾਡੀ ਹੈਲਪ ਕਰਦੇ ਨੇ, ਕਿਉਂਕਿ ਅੰਤਰਰਾਸ਼ਟਰੀ ਪੱਧਰ ਦੀਆਂ ਸਟੇਜਾਂ 'ਤੇ ਇਹਨਾਂ ਨੇ ਬਹੁਤ ਸਾਰੇ ਭੰਗੜੇ ਕੰਪੀਟੀਸ਼ਨ ਹੈ ਦੋਸਤੋ ਜਿੱਤੇ ਨੇ। ਸੋ ਆਓ ਫਿਰ ਮੈਂ ਅਗਲੀ ਕਾਲ ਲੈਂਦਾ, ਉਸ ਤੋਂ ਪਹਿਲਾਂ ਜਿਹੜਾ ਇਹ ਦੱਸਿਓ ਵੀ ਮੁਸਕਰਾਹਟਾਂ ਦੀ ਧਰਤੀ ਜਿੱਥੇ ਦੇ ਲੋਕ ਕਹਿੰਦੇ ਬੜੇ ਖੁਸ਼ ਨੇ, ਆਓ ਭਗਤ ਬੜੀ ਕਰਦੇ ਨੇ। ਸੋ ਮੈਂ ਆਪ ਜਦੋਂ ਉਸ ਦੇਸ਼ ਬਾਰੇ ਪੜ੍ਹਿਆ ਨਾ, ਮੈਨੂੰ ਯਕੀਨ ਨਹੀਂ ਹੋਇਆ, ਵੈਸਟਰਨ ਕੰਟਰੀ ਨਹੀਂ ਹੈਗਾ ਇਹ ਮੈਂ ਤੁਹਾਨੂੰ ਦੱਸ ਦਿੰਦਾ, ਬਾਕੀ ਅੰਦਾਜ਼ਾ ਜਿਹੜਾ ਆ ਤੁਸੀਂ ਲਾ ਸਕਦੇ ਹੋ, ਜਸਟ ਉਹਦੀ ਗੈਸ ਵਰਕ ਲਾਉਣਾ ਉਹ ਤੁਸੀਂ ਹੈ ਜਿਹੜਾ ਲਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 'ਤੇ ਹੈ ਜਿਹੜਾ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਅਤੇ ਅਮਰੀਕ ਭਾਅ ਜੀ ਸਾਡੇ ਬੜੇ ਹੀ ਪਿਆਰੇ, ਕਿਆ ਮਤਲਬ ਲੱਠਾ ਬੰਦਾ, ਗਾਡਰ ਬੰਦਾ, ਹਾਂਜੀ, ਜਦੋਂ ਹਿੱਕ ਦੇ ਜ਼ੋਰ ਨਾਲ ਗਾਉਂਦਾ ਅਤੇ ਬਹਿਜਾ ਬਹਿਜਾ ਹੋ ਜਾਂਦੀ ਹੈ, ਮੰਤਰ ਮੁੱਖ ਕਰ ਦਿੰਦਾ। ਉਹਨਾਂ ਨੇ ਇੱਕ ਫਰਮਾਇਸ਼ ਭੇਜੀ ਅਮਰੀਕ ਭਾਅ ਜੀ ਨੇ, ਉਹ ਵੀ ਆਪਾਂ ਜਲਦੀ ਹੈ ਜਿਹੜਾ ਉਸਨੂੰ ਆਪਾਂ ਇੰਟਰੋਡਿਊਸ ਕਰਦੇ ਹਾਂ। ਅਤੇ ਉੱਥੇ ਹੀ ਦੋਸਤੋ ਸੱਜਣ ਸਾਹਿਬ ਗੁਰਦੇਵ ਸੱਜਣ ਸੋਮਵਾਰ ਨੂੰ ਹਾਜ਼ਰੀ ਲਵਾਈ ਸੀਗੀ, ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੁਸੀਂ ਆ ਜਿਹੜਾ ਓਨਟਾਰੀਓ ਤੋਂ ਬਾਹਰ ਜਾਂਦੇ ਪਏ ਹੋ, ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਹੋ, ਪ੍ਰੋਵਿੰਸ ਤੋਂ ਬਾਹਰ ਜਾ ਰਹੇ ਹੋ, ਡਿਸੇਬਿਲਟੀ ਇੰਸ਼ੋਰੈਂਸ ਦੇ ਕਵਰੇਜ ਹੈ ਜਿਹੜੀ ਇੱਦਾਂ ਦੇ ਜ਼ਰੂਰ ਲੈ ਕੇ ਰੱਖੋ, ਬਹੁਤ ਮਿਨੀਮਮ ਪੇਮੈਂਟ 'ਤੇ ਆ ਜਿਹੜਾ ਤੁਸੀਂ ਇਹ ਇੰਸ਼ੋਰੈਂਸ ਪਲੈਨ ਹੈ ਜਿਹੜੇ ਇਹ ਕਵਰੇਜ ਲੈ ਸਕਦੇ ਹੋ। ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਦੋਂ ਆਪਾਂ ਖਰੀਦਦੇ ਹਾਂ ਨਾ, ਉਦੋਂ ਸਾਨੂੰ ਇਹਨਾਂ ਦੀ ਬੁੱਕਤ ਦਾ ਪਤਾ ਨਹੀਂ ਚੱਲਦਾ, ਪਰ ਅਸਲ ਬੁੱਕਤ ਦਾ ਉਦੋਂ ਪਤਾ ਚੱਲਦਾ ਜਦੋਂ ਸਾਨੂੰ ਲੋੜ ਪੈਂਦੀ ਹੈ। ਸੋ ਇਸ ਕਰਕੇ ਗੁਰਦੇਵ ਸੱਜਣ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤਕਰੀਬਨ ਪਿਛਲੇ 12-13 ਸਾਲਾਂ ਤੋਂ ਜਿਹੜਾ ਇਹ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਨੇ। ਸੋ ਗੁਰਦੇਵ ਭਾਅ ਜੀ ਹੁਣਾਂ ਦਾ ਨੰਬਰ 416-843-5623 'ਤੇ ਗੁਰਦੇਵ ਸੱਜਣ ਭਾਅ ਜੀ ਹੁਣਾਂ ਦੇ ਨਾਲ ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਬਤ ਹੈ ਜਿਹੜਾ ਸੰਪਰਕ ਕਰ ਸਕਦੇ ਹੋ। ਕੈਪਟਨ ਸਾਹਿਬ ਜੀ ਇਹਨੂੰ ਜੀ
11: ਹਾਂਜੀ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਤੁਸੀਂ ਮੈਨੂੰ ਦੂਜੀ ਵਾਰ ਲੈਣੀ। ਇੱਕ ਸੱਜਣ ਦੱਸ ਕੇ ਗਏ ਗਏ ਸੰਦੂਕ ਖੁਲਵਾਈ ਬਾਰੇ
6: ਜੀ।
11: ਦੇਖੋ ਜਦੋਂ ਕਿਸੇ ਲੜਕੀ ਦਾ ਵਿਆਹ ਹੁੰਦਾ ਸੀਗਾ, ਉਸ ਤੋਂ ਬਾਅਦ ਜਦੋਂ ਉਹਦੇ ਸੰਦੂਕ ਵਿੱਚ ਸਭ ਕੁਛ ਪਾ ਦਿੱਤਾ ਜਾਂਦਾ ਸੀ, ਉਹਨੂੰ ਇੱਕ ਥੰਮਣੀ ਬੰਨ ਦਿੱਤੀ ਜਾਂਦੀ ਸੀਗੀ
6: ਜੀ ਜੀ,
11: ਕਿਉਂਕਿ ਉਹਨਾਂ ਵੇਲਿਆਂ ਚ ਕੋਈ ਜਿੰਦਾ ਦਲ ਆਉਂਦਾ ਨੀ ਸੀ, ਲੋਕਾਂ ਚ ਇਨਸਾਨੀਅਤ ਸੀ ਨਾ ਚੋਰੀ ਹੁੰਦੀ। ਉਹ ਸੰਦੂਕ ਗੱਡੇ ਤੇ ਹੋ ਕੇ ਲੋਡ ਹੋ ਕੇ ਆਉਂਦੇ ਸੀ, ਬਾਅਦ ਚ ਟਰਾਲੀਆਂ ਤੇ ਆਉਣ ਲੱਗ ਗਏ। ਫਿਰ ਜਦੋਂ ਲੜਕੀ ਦੇ ਵਿਆਹ ਕੇ ਆ ਰਹੇ ਆ ਆਪਣੇ ਸਹੁਰੇ ਘਰ, ਫਿਰ ਉਹ ਨਨਾਣ ਹੀ ਉਸ ਸੰਦੂਕ ਨੂੰ ਖੋਲਦੇ ਸੀ, ਜਾਂ ਉਹਨੂੰ ਕੈਸ਼ ਵਿੱਚ ਕੁਛ ਦੇ ਦਿੱਤਾ ਜਾਂਦਾ ਸੀ ਤੇ ਜਾਂ ਕੋਈ ਉਹਨੂੰ ਸੂਰ ਦਿੱਤਾ।
6: ਬਿਲਕੁਲ ਸਹੀ ਗੱਲ ਹੈ, ਸੂਟ ਵੀ ਦੇ ਦਿੱਤਾ ਜਾਂਦਾ ਸੀਗਾ। ਹਾਂ ਸ਼ਗਨ
11: ਤੇ ਹੁਣ ਇੱਕ ਸੱਜਣ ਦੱਸ ਕੇ ਗਏ ਆ ਨਾ ਕਿ ਮੇਰੇ ਘਰ ਦੇ ਵਿੱਚ ਉਹ ਸਾਰੇ ਸੰਨ ਸੁੱਧ ਸਾਰ ਤੇ ਜ਼ਮੀਨ ਦਾੜਾ ਭਲੀ ਗੁਰਮੁਖੋ ਪਰਮਾਤਮਾ ਦਾ ਸ਼ੋਰ ਅਦਾ ਕਰੋ ਵੀ ਤੁਸੀਂ ਬਚੇ ਹੋਏ ਆ। ਉਹ ਤਾਂ ਬੰਦਿਆਂ ਨੂੰ ਮਾਰੀ ਜਾਂਦੇ ਵੀ ਕਿਤੇ ਕਹਾ ਕੇ ਇਹਦਾ ਪੁੱਤ ਪੋਤਾ ਨਾ ਸਾਧੋ ਕੁਛ ਮੰਗਲੇ। ਮੈਂ ਤਾਂ ਕਈ ਦਫ਼ਾ ਹੱਸੇ ਨਾ ਇੱਥੇ ਖੁੱਲ ਚਰਚਾ ਹੁੰਦੀ, ਕਹਿ ਦਿੰਦਾ ਹੁੰਦਾ ਵੀ 10 ਬਜ਼ੁਰਗ ਸਾਡੇ ਜਾਂਦੇ ਉੱਥੇ, 2 ਵਾਪਿਸ ਹੀ ਨੀ ਆਉਂਦੇ, 1 ਦੀ ਤਾਂ ਉਮਰ ਪੂਰੀ ਹੋ ਗਈ, ਉਹਨੇ ਊ ਰਹਿ ਜਾਂਦਾ, ਇੱਕ ਅੱਧੇ ਨੂੰ ਭਈਆ ਮਾਰ ਕੇ ਭੱਜ ਜਾਂਦਾ, ਉਹ ਕਿਰਾਇਆ ਮੰਗਦੇ ਹੁੰਦੇ ਬਜ਼ੁਰਗ, ਉਹ ਉੱਥੇ ਹੀ ਰਹਿ ਜਾਂਦੇ, ਇੱਕ ਚੌਗਣਾ ਖਰਚ ਹੋ ਕੇ ਉੱਥੇ ਜਾਂਦੇ ਆ, ਐਵੇਂ 2-2 4-4 ਕਨਾਲਾਂ ਦੀ ਖਾਤਰ ਉੱਥੇ ਲੜਿਆ ਨਾ ਕਰੋ। ਮੈਂ ਤਾਂ ਆਪਦਾ ਮਕਾਨ ਇੱਥੇ ਉੱਥੇ ਸੀਗਾ, ਭਗਵੰਤ ਮਾਨ ਆਉਣ ਤੋਂ ਪਹਿਲਾਂ ਵੇਚਤਾ ਸੀ, ਤੇ ਆਪਦੇ ਬੇਟੇ ਨੂੰ ਕੋਈ ਕਾਕਾ ਜੇ ਮੈਂ ਇੱਥੋਂ ਨਾ ਲਿਖਿਆ ਤੂੰ ਨਹੀਂ ਜਾਣਾ, ਇੱਥੇ ਬੈਠਾ ਅੱਧ ਜੁੜੇ ਜੀ
6: ਜੀ ਜੀ ਜੀ। ਥੈਂਕ ਯੂ ਜੀ, ਥੈਂਕ ਯੂ ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ। 4865 ਜੀ ਸਵਾਗਤ ਹੈ ਜੀ। ਮੁਸਕਰਾਹਟ ਦੀ ਧਰਤੀ ਕਿਹਾ ਜਾਂਦਾ, ਸੁਣਿਆ? ਓਕੇ ਓਕੇ ਠੀਕ ਹੈ ਠੀਕ ਹੈ। ਅੱਛਾ ਜੀ ਠੀਕ ਹੈ ਠੀਕ ਹੈ, ਚਲੋ ਇਹ ਮੇਰੇ ਕੋਲ ਜਿਹੜਾ ਜਵਾਬ ਹੈ ਕੁਝ ਹੋਰ ਹੈ, ਮੇ ਬੀ ਸ਼ਾਇਦ ਤੁਸੀਂ ਸਹੀ ਵੀ ਹੋਵੇ ਉਹਦੇ ਵੀ ਮੈਂ ਦੱਸਾਂਗਾ, ਪਰ ਥੈਂਕ ਯੂ ਤੁਹਾਡਾ। ਪਰ ਐਟਲੀਸਟ ਤੁਸੀਂ ਚਲੋ ਦੱਸਿਆ ਤਾਂ ਹੈ ਨਾ ਵੀ ਉਸਨੂੰ ਜਿਹੜਾ ਕਿਹਾ ਜਾਂਦਾ ਵੀ ਉੱਥੇ ਦੇ ਲੋਕ ਬੜੇ ਖੁਸ਼ ਹੈ ਜੇ ਬ੍ਰਾਜ਼ੀਲ, ਇਹ ਗੀਤ ਬੜਾ ਮਸ਼ਹੂਰ ਹੋਇਆ ਸੀਗਾ ਜੀ। ਥੈਂਕ ਯੂ ਭਾਅ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਦੋਸਤੋ। ਤੇ ਉੱਥੇ ਹੀ ਆਪਾਂ ਜਿਹੜਾ ਆ ਇੱਕ ਗੀਤ ਹੈ ਜਿਹੜਾ ਅਮਰੀਕ ਭਾਅ ਜੀ ਹੁਣਾਂ ਦੀ ਫਰਮਾਇਸ਼ ਆ, ਉਧਰਲੇ ਪਾਸੇ ਚੱਲਦੇ ਆ, ਜੋ 413 ਹਾਈਵੇ ਦੀ ਪ੍ਰੋਗਰੈਸ ਹੈ ਜਿਹੜੀ ਸ਼ੁਰੂ ਹੋਈ ਹੈ ਕੱਲ ਸਾਡੇ ਓਨਟਾਰੀਓ ਦੇ ਟਰਾਂਸਪੋਰਟੇਸ਼ਨ ਮੰਤਰੀ ਪ੍ਰਮੀ ਸਰਕਾਰੀ ਆ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਓਨਟਾਰੀਓ ਦੀ ਫੋਰਡ ਸਰਕਾਰ ਨੇ ਹਾਈਵੇ 413 ਦੇ ਨਿਰਮਾਣ ਵੱਲ ਇੱਕ ਹੋਰ ਵੱਡਾ ਕਦਮ ਹੈ ਜਿਹੜਾ ਚੁੱਕਦੇ ਆ। ਹਾਈਵੇ ਦੇ ਪੂਰਬੀ ਹਿੱਸੇ ਲਈ ਪ੍ਰੋਕਿਓਰਮੈਂਟ ਨੋਟਿਸ ਹੈ ਜਿਹੜਾ ਉਹ ਜਾਰੀ ਕਰ ਦਿੱਤਾ। ਇਸ ਵਿੱਚ ਹਾਈਵੇ 400 ਤੋਂ ਲੈ ਕੇ ਦਾ ਗੋਰ ਰੋਡ ਦੇ ਪੱਛਮ ਤੱਕ ਲਗਭਗ 1/3 ਜਿਹੜਾ ਹਿੱਸਾ ਆ ਹਾਈਵੇ 427 ਜਿਹਦੇ ਵਿੱਚ ਐਕਸਟੈਂਸ਼ਨ ਵੀ ਸ਼ਾਮਿਲ ਹੈ, ਇਸ ਤੇ ਆ ਜਿਹੜਾ ਕੰਮ ਕਰਨਾ ਸ਼ੁਰੂ ਹੈ ਜਿਹੜਾ ਹੁਣ ਹੋਰ ਮਤਲਬ ਇੱਕ ਸਟੈਪ ਹੋਰ ਅੱਗੇ ਆ ਜਿਹੜੇ ਚੱਲ ਪਿਆ। ਸੋ ਸਰਕਾਰ ਮੁਤਾਬਕ ਹਾਈਵੇ 413 ਦੇ ਵਿੱਚ 11 ਇੰਟਰਚੇਂਜਸ ਹੋਣਗੇ ਅਤੇ ਰੋਜ਼ਾਨਾ ਲਗਭਗ 300,000 ਵਾਹਨ ਇਸ ਦੀ ਵਰਤੋਂ ਕਰ ਸਕਣਗੇ। ਦਾਅਵਾ ਹੈ ਕਿ ਇਸ ਨਾਲ GTA ਦੇ ਵਿੱਚ ਸਫ਼ਰ ਦਾ ਸਮਾਂ ਜਿਹੜਾ ਅੱਧਾ ਘੰਟਾ ਘੱਟ ਜਾਵੇਗਾ ਅਤੇ ਨਿਰਮਾਣ ਦੌਰਾਨ ਹਰ ਸਾਲ 6,000 ਤੋਂ ਵੱਧ ਨੌਕਰੀਆਂ

0: ਕਾਰਾਂ ਨੂੰ ਲੋੜ ਹੈ ਤੇ ਮੈਨੂੰ ਲੱਗਦਾ ਵੀ ਹੁਣ ਸਰਕਾਰ ਇਸ ਪ੍ਰੋਸੈਸ ਦੇ ਵਿੱਚ ਅੱਗੇ ਵੱਧ ਰਹੀਆਂ ਨੇ। ਰਾਜਦੀਪ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
1: ਬਹੁਤ ਵਧੀਆ ਭਾਜੀ, ਮੈਨੂੰ ਲੱਗਦਾ ਜੀ ਇਹ ਕੰਟਰੀ ਭੂਟਾਨ ਹੈਗਾ ਜੀ।
0: ਭੂਟਾਨ? ਕਲੋਜ਼ ਕਲੋਜ਼ ਆ ਗਏ ਤੁਸੀਂ, ਬੜਾ ਕਲੋਜ਼ ਆ ਗਏ।
1: ਜਾਂ ਫਿਰ ਨੇਪਾਲ ਹੋ ਸਕਦਾ। ਵੈਸੇ ਭੂਟਾਨ ਦਾ ਵੀ ਸੁਣਿਆ ਸੀ ਕਿ ਉਹ, ਕਿਉਂਕਿ ਉਹ ਕਾਫੀ ਵੈਸਟਰਨਾਈਜੇਸ਼ਨ ਤੋਂ ਦੂਰ ਨੇ
0: ਜੀ।
1: ਜਿੱਦਾਂ ਆਪਣੇ ਵੈਸਟਰਨ ਬ੍ਰਾਂਡ ਨੇ, ਕੋਈ KFC ਵਗੈਰਾ, ਕੋਈ ਵੀ ਫੂਡ ਦਾ ਲਾ ਲਓ ਜਾਂ ਕੱਪੜਿਆਂ ਦਾ
0: ਜੀ,
1: ਉਹ ਚੀਜ਼ਾਂ ਤੋਂ ਕਾਫੀ ਦੂਰ ਨੇ। ਲਾਈਕ ਨੇਟਿਵ ਕਲਚਰ ਨੂੰ ਅਡੋਪਟ ਕੀਤਾ ਉਹਨਾਂ ਨੇ, ਤਾਂ ਉਹ ਕਾਫੀ ਖੁਸ਼ ਨੇ
0: ਜੀ,
1: ਇਹ ਸੁਣਿਆ ਲਾਈਕ ਪੜਿਆ ਹੋਇਆ।
0: ਨਹੀਂ ਨਹੀਂ ਚਲੋ ਵਧੀਆ ਜੀ, ਵਧੀਆ ਤੁਸੀਂ, ਕਿਉਂਕਿ ਤੁਸੀਂ ਇਹ ਗੱਲ ਕੀਤੀ ਸਾਡੀ ਜਾਣਕਾਰੀ ਦੇ ਵਿੱਚ ਹੋਰ ਇਜ਼ਾਫਾ ਹੋਇਆ। ਥੈਂਕ ਯੂ ਰਾਜਦੀਪ ਜੀ, ਥੈਂਕ ਯੂ ਭਾਜੀ
1: ਜੀ,
0: ਬਹੁਤ ਬਹੁਤ ਧੰਨਵਾਦ। ਇੱਕ ਜਿਹੜੀ ਖਾਸ ਖਬਰ ਇਹ ਆ ਰਹੀ ਹੈ, ਕਹਿੰਦੇ ਪੀਲ ਪੁਲਿਸ ਦੀ ਇੱਕ ਵੱਡੀ ਕਾਰਵਾਈ, ਫਰੋਤੀ ਵਸੂਲਣ ਵਾਲੇ ਫੌਰ ਬ੍ਰਦਰਸ ਗਰੋਹ ਦੇ 17 ਪੰਜਾਬੀ ਗ੍ਰਿਫਤਾਰ ਕੀਤੇ, ਜਿਨ੍ਹਾਂ ਤੇ 106 ਮਾਮਲੇ ਦਰਜ ਕੀਤੇ ਗਏ। ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਫੌਰ ਬ੍ਰਦਰਸ ਨਾਮਕ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਵਿੱਚ ਮੁੱਖ ਤੌਰ ਤੇ ਪੰਜਾਬੀ ਮੂਲ ਦੇ 17 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਖਿਲਾਫ 106 ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਇਹ ਗਰੋਹ ਕੈਨੇਡਾ ਦੇ ਬ੍ਰੈਂਪਟਨ, ਮਿਸਾਗਾ ਤੇ ਕੈਲਡਨ ਖੇਤਰਾਂ ਦੇ ਵਿੱਚ ਦੱਖਣੀ ਏਸ਼ੀਆਈ, ਖਾਸ ਕਰਕੇ ਜਿਹੜੇ ਪੰਜਾਬੀ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਫਰੋਤੀ ਵਸੂਲਣ, ਅਗਦਨੀ ਅਤੇ ਗੋਲੀਬਾਰੀ ਵਰਗੀਆਂ ਹਿੰਸਕ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ। ਇਸ ਮਾਮਲੇ ਤੇ ਸੰਸਦ ਮੈਂਬਰ ਰੂਬੀ ਸਹੋਤਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੰਘੀ ਸਰਕਾਰ ਨੇ ਇਸ ਸੰਗਠਿਤ ਅਪਰਾਧ ਨੂੰ ਨੱਥ ਪਾਉਣ ਲਈ ਪੀਲ ਪੁਲਿਸ ਨੂੰ 1 ਮਿਲੀਅਨ ਕੈਨੇਡੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਫੜੇ ਗਏ ਜਿਹੜੇ ਬਹੁਤੇ ਮੁਲਜ਼ਮ ਨੇ, ਜ਼ਿਆਦਾ ਸਟੂਡੈਂਟ ਵੀਜ਼ੇ ਤੇ ਨੇ ਜਾਂ ਫਿਰ ਉਹ ਵਰਕ ਪਰਮਿਟ ਤੇ ਕੈਨੇਡਾ ਆਏ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਦੇਸ਼ ਨਿਕਾਲਾ ਕਹਿਣ ਦਾ ਭਾਵ ਡਿਪੋਰਟ ਕਰਨ ਦੀ ਪ੍ਰਕਿਰਿਆ ਵੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਡੀ ਇੱਕ ਤਰਾਸਦੀ ਹੈ ਵੀ 7 ਸਮੁੰਦਰੋਂ ਪਾ ਕੇ ਆ ਕੇ ਵੀ ਹੈ ਜਿਹੜਾ ਅਸੀਂ ਮਿਹਨਤ ਦਾ ਪੱਲਾ ਫੜਨ ਦੀ ਬਜਾਏ ਇੱਕ ਸ਼ਾਰਟਕੱਟ ਰਾਹ ਅਪਣਾਉਂਦੇ ਹਾਂ, ਅਤੇ ਉਹ ਜਿਹੜਾ ਸ਼ਾਰਟਕੱਟ ਰਾਹ ਹੁੰਦਾ ਅਤੇ ਫਿਰ ਉਹਦੇ ਅੰਜਾਮ ਹੈ ਜਿਹੜੇ ਬਹੁਤ ਬੁਰੇ ਹੁੰਦੇ ਆ, ਭਾਵੇਂ ਮੂਵੀਆਂ ਦੇ ਵਿੱਚ ਭਾਵੇਂ ਅਸਲ। ਅੱਛਾ, BC ਦੇ ਕੋਲ ਨਾ ਇੱਕ ਤੁਰਦੀ ਫਿਰਦੀ ਨਹੀਂ, ਸਾਰੀ ਤੈਰਦੀ ਆਈਲੈਂਡ ਹੈ ਉਹ, BC ਲੇਕ ਦੇ ਵਿੱਚ ਹੈ ਜਿਹੜੀ, ਇੱਕ ਵਿੰਸਟਨ ਅਤੇ ਮੇਰੇ ਖਿਆਲ ਲੇਕ ਹੈ, ਉਹਦੇ ਵਿੱਚ ਤੈਰਦੀ ਸੀ। ਕਹਿੰਦੇ 2 ਹਫ਼ਤੇ ਪਹਿਲਾਂ ਦਿਖੀ ਸੀਗੀ ਅਤੇ ਉਸ ਤੋਂ ਬਾਅਦ ਉਹ ਆਈਲੈਂਡ ਹੈ ਜਿਹੜੀ ਗੁਆਚ ਗਈ, ਮਤਲਬ ਐਨ ਗਾਇਬ ਹੋ ਗਈ, ਅਤੇ ਉਸ ਤੋਂ ਬਾਅਦ ਹੁਣ ਦੁਬਾਰਾ 2 ਹਫ਼ਤੇ ਬਾਅਦ 30 ਕਿਲੋਮੀਟਰ ਦੂਰ ਹੈ ਜਿਹੜਾ ਫਿਰ ਇਸ ਆਈਲੈਂਡ ਨੂੰ ਹੈ ਜਿਹੜਾ ਦੇਖਿਆ ਗਿਆ। ਹੁਣ ਲਗਾਤਾਰ ਇਸ 'ਤੇ ਹੈ ਜਿਹੜੀ ਨਿਗਰਾਨੀ ਹੈ ਜਿਹੜੇ ਰੱਖ ਰਹੇ ਨੇ ਵਿਗਿਆਨੀ ਖੋਜਕਾਰ ਹੁਣ, ਅਤੇ ਕਹਿੰਦੇ ਆ ਵੀ ਇਹਦੇ 'ਤੇ ਦੇਖਾਂਗੇ ਵੀ ਇਹ ਕਿਉਂ ਐਡੀ ਵੱਡੀ ਅਤੇ ਕਿੱਥੋਂ ਹੈ ਜਿਹੜਾ ਇਹ ਆਈਲੈਂਡ ਹੈ ਜਿਹੜਾ ਟੁੱਟ ਕੇ ਆਇਆ ਹੈ। ਸੋ ਉਹ ਵੀ ਇੱਕ ਰਿਹਾਸ ਹੈ ਜਿਹੜਾ ਬਹੁਤ ਵੱਡਾ ਦੋਸਤੋ ਬਣਿਆ ਹੋਇਆ ਸੀਗਾ। ਸੋ ਇਹ ਸੀਗਾ ਅੱਜ ਦਾ ਪ੍ਰੋਗਰਾਮ, ਇੱਕ ਗੀਤ ਹੈ ਜਿਹੜਾ ਪਹਿਲਾਂ ਲਾ ਲਈਏ, ਉਸ ਤੋਂ ਬਾਅਦ ਫਿਰ ਰੈਪ ਅਪ ਕਰਦੇ ਹਾਂ। ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ, ਸ਼ੋਪ ਅਰਾਊਂਡ ਕਰੋ ਇੱਕ ਵਾਰ। ਮਨਵੀਰ ਸਿੰਘ ਹੋਣੇ ਤੁਹਾਡਾ ਰਿਨਿਊਲ ਆ ਰਹੀ ਹੈ ਇੰਸ਼ੋਰੈਂਸ ਕੰਪਨੀਆਂ ਨੇ ਵਧਾ ਤੇ, ਮੇਰੇ ਤਾਂ ਆਪ ਵਧਾਈ ਹੋਈ ਹੈ। ਮੈਂ ਮਨਵੀਰ ਨੂੰ ਕਿਹਾ ਸੀਗਾ, ਕਹਿੰਦਾ ਭਾਅ ਜੀ ਵੇਟ ਕਰ ਲਓ 2 ਮਹੀਨੇ। ਮੈਂ ਕਿਹਾ ਯਾਰ ਕਰਾ ਦੇ, ਕਹਿੰਦਾ ਭਾਅ ਜੀ ਪੈਨਲਟੀ ਪੈ ਨਹੀਂ, ਵੇਟ ਕਰ ਲਓ ਬਸ ਹੁਣ। ਅਤੇ ਬਸ ਮੇਰਾ ਵੀ ਹੁਣ ਜਿਹੜਾ ਟਾਈਮ ਰਿਨਿਊਅਲ ਦਾ ਆ ਗਿਆ, ਅਤੇ ਮੈਂ ਵੀ ਮਨਵੀਰ ਨੂੰ ਪਹਿਲੀ ਜਿਹੜਾ ਸਾਰਾ ਕੁਛ ਦੇ ਦਿੱਤਾ ਅਪ ਫਰੰਟ। ਮੈਂ ਕਿਹਾ, ਕਹਿੰਦਾ ਭਾਅ ਜੀ ਦੇਖਿਓ ਤੁਹਾਡਾ ਰੇਟ ਹੈ ਜਿਹੜਾ ਕਿੰਨਾ ਘਟੇਗਾ। ਉਹਨੇ ਉੱਦਾਂ ਮੈਨੂੰ ਇਹ ਜਿਹੜਾ ਅੰਦਾਜ਼ਾ ਦੇ ਦਿੱਤਾ ਅਤੇ ਮੈਂ ਅਮੇਜ਼ ਸੀਗਾ। ਮੈਂ ਕਿਹਾ ਤੂੰ ਇੰਨੀ ਘਟਾ ਦੇਵੇਂਗਾ? ਅਤੇ ਕਹਿੰਦਾ ਭਾਅ ਜੀ ਦੇਖਿਓ ਇਹ ਸਾਰਿਆਂ ਦਾ ਫਾਇਦਾ ਕੀਤਾ, ਜੇ ਤੁਹਾਡਾ ਨਹੀਂ ਫਾਇਦਾ ਕੀਤਾ ਤਾਂ ਫਿਰ ਕਰ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ ਹੈ 647-219-2870 'ਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਮਨਵੀਰ ਸਿੰਘ। ਅਤੇ ਘਰ ਦੇ ਵਿੱਚ ਰੁਦਰਾ IPTV ਬਾਕਸ ਵਾਲਿਆਂ ਨੂੰ $75 ਦੇ ਵਿੱਚ ਸਰਵਿਸ ਸਵਿੱਚ ਕਰ ਦਿੰਦੇ ਨੇ। ਸੋ ਰੁਦਰਾ IPTV ਨੰਬਰ 437-236-4700 4372-36-4700 'ਤੇ ਸੰਪਰਕ ਕੀਤਾ ਜਾ ਸਕਦਾ। ਉੱਥੇ ਹੀ ਗੋਰ ਐਬੀਨੇਜ਼ਰ 'ਤੇ ਦੋਸਤੋ ਯਸ਼ ਵਿੰਡੋਜ਼ ਐਂਡ ਡੋਰਸ ਹੈ ਜਿਹੜੇ ਉਹ ਖੁੱਲ੍ਹੇ ਨੇ, ਤੁਸੀਂ ਗੂਗਲ ਵੀ ਕਰ ਸਕਦੇ ਹੋ ਯਸ਼ ਵਿੰਡੋਜ਼ ਐਂਡ ਡੋਰਸ। ਸੋ ਤੁਸੀਂ ਜਿਹੜਾ ਘਰ ਦੇ ਦਰਵਾਜ਼ੇ ਖਿੜਕੀਆਂ ਚੇਂਜ ਕਰਨਾ ਚਾਹੁੰਦੇ ਹੋ, ਇੱਕ ਵਾਰ ਉੱਥੇ ਜਾ ਕੇ ਡਿਜ਼ਾਇਨ ਦੇਖੋ। ਬੜਾ ਆਲੇ ਦਰਜੇ ਦਾ ਇਹ ਸ਼ੋਅਰੂਮ ਹੈ। ਗ੍ਰੈਂਡ ਓਪਨਿੰਗ ਹੈ, ਲੰਘੇ ਵੀਕਐਂਡ ਹੋਈ ਸੀਗੀ ਅਤੇ ਹਿਰਾਲ ਹੋਣਾ ਨੇ ਇਨਵਾਈਟ ਕੀਤਾ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਾ ਕੇ ਇੱਕ ਵਾਰ ਵਿਜ਼ਿਟ ਕਰਕੇ ਆਇਓ ਅਤੇ ਪ੍ਰਾਈਸਿਸ ਅਤੇ ਕੁਆਲਿਟੀ ਤੁਸੀਂ ਆਸ਼ਿਸ਼ ਕਰ ਉੱਠੋਗੇ। ਸੋ ਹਿਰਾਲ ਹੋਣਾ ਦੇ ਨਾਲ ਤੁਸੀਂ ਜਿਹੜਾ ਜ਼ਰੂਰ ਗੱਲਬਾਤ ਕਰ ਲਿਓ। ਤੋ ਯਸ਼ ਵਿੰਡੋਜ਼ ਐਂਡ ਡੋਰਸ ਦੀ ਟੀਮ ਦੇ ਨਾਲ ਜਿਹੜਾ ਜ਼ਰੂਰ ਸੰਪਰਕ ਕਰ ਲਿਓ। ਲਾਸਟ ਬਟ ਨਾਟ ਲੀਸਟ ਗੋਸਲ ਸਾਹਿਬ, ਬਸ ਸਮ ਅਪ ਹੀ ਕਰ ਦਿਓ ਜੀ ਇਹਨੂੰ।
1: ਹਾਂਜੀ, ਕੈਪਟਨ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਜੀ।
0: ਜੀ ਜੀ,
1: ਤੇ ਭਾਜੀ ਜਿਹੜੀ ਆ ਕ੍ਰਾਈਮ ਦੀ ਤੁਸੀਂ ਗੱਲ ਕਰਦੇ ਨਾ, ਤੁਸੀਂ 6 ਮਹੀਨੇ ਅਟਕੋ, ਇੱਥੇ ਵੱਡੇ ਵੱਡੇ ਪਟਾਕੇ ਪੈਣੇ ਆ ਜੀ।
0: ਪੈਣੇ ਚਾਹੀਦੇ ਭਾਜੀ ਜਿਹਨਾਂ ਨੇ ਕੀਤਾ ਨਾ ਉਹਨਾਂ ਨੂੰ ਭੁਗਤਣੀਆਂ ਚਾਹੀਦੀਆਂ ਜੀ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇੱਥੇ ਤੋਂ ਇਜਾਜ਼ਤ, ਪ੍ਰੋਗਰਾਮ

ਬਾਅਦ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਰੀਅਲ ਸਟੇਟ ਬਾਬਤ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਪ੍ਰੀਕੋਨ ਪ੍ਰੋਜੈਕਟਸ ਆ ਜਿਹੜੇ ਬਹੁਤ ਵਧੀਆ ਕੁਛ ਚੱਲ ਰਹੇ ਨੇ, ਆਫਟਰ ਰਿਬੇਟ ਆ ਜਿਹੜਾ ਬਿਲਡਰ ਕਈ ਪ੍ਰਾਈਸਿਸ ਆ ਜਿਹੜਾ ਉਹ ਦੇ ਰਿਹਾ, ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕੁਛ ਪਾਵਰ ਆਫ ਸੇਲ ਦੇ ਉੱਤੇ ਪ੍ਰੋਪਰਟੀਜ਼ ਨੇ, ਡਬਲ ਗਰਾਜ ਡਿਟੈਚ ਪ੍ਰੋਪਰਟੀ, ਜਾਂ ਫਿਰ ਤੁਸੀਂ ਆ ਜਿਹੜਾ ਇੱਕ ਸੈਮੀ ਡਿਟੈਚ ਪ੍ਰੋਪਰਟੀ ਜਿਹਦੇ ਵਿੱਚ ਦੋ ਬੈਡਰੂਮ ਦੀ ਬੇਸਮੈਂਟ ਜਿਹੜੀ ਬਣੀ ਹੋਈ ਆ, ਸਿਰਫ ਦੋ ਮੇਰੇ ਖਿਆਲ 6 ਤੋਂ 7 ਸਾਲ ਉਹ ਪੁਰਾਣਾ ਘਰ ਹੈ। ਨੰਬਰ ਮੇਰਾ 416-917-7763-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਥੇ ਤੋਂ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਮਰੀਕ ਭਾਅ ਜੀ, ਲਓ ਜੀ ਤੁਹਾਡਾ ਗੀਤ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ 'ਤੇ। ਤੁਸੀਂ ਆਡੀਓ ਵੀਡੀਓ ਦੇ ਰੂਪ ਵਿੱਚ ਦੇਖਦੇ ਹੋ, ਸੁਣਦੇ ਹੋ, ਧੰਨਵਾਦ ਤੁਹਾਡਾ। 24 ਘੰਟੇ 7 ਦਿਨ ਇਹ ਟੀਵੀ ਪ੍ਰੋਗਰਾਮ ਚੱਲਦਾ ਅਤੇ ਰੇਡੀਓ ਮੰਡੇ ਟੂ ਫਰਾਈਡੇ 530 AM ਡਾਇਲ 'ਤੇ ਆਪਾਂ ਹੋਈਦਾ, ਪਰ ਆਪਣਾ ਇਹ ਮੀਡੀਆ ਹੱਬ 530 AM ਡਾਇਲ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਵਾਰੀ ਆ ਜਾਂਦੀ ਹੈਗੀ ਆ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਬੁੱਧਵਾਰ ਦਾ ਦੇ ਰਿਹਾ ਬੁੱਧ ਕੰਮ ਸ਼ੁੱਧ ਸ਼ੁੱਧਿਆ 'ਤੇ ਕੀ ਆ ਹੁਣ ਅਭੀ ਧਾਲੀਵਾਲ ਜੀ ਦੱਸਣਗੇ। ਸੋ ਅਭੀ ਧਾਲੀਵਾਲ ਜੀ ਸਟੂਡੀਓ ਵਿੱਚ ਪਹੁੰਚੇ ਹੋਏ ਹਨ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਵੀ ਮੈਦਾਨ ਇਕੱਲੇ ਛੱਡ ਗਏ, ਇਹ ਇਕੱਲੇ ਛੱਡ ਕੇ ਗਏ, ਤੁਹਾਡੇ ਬਹੁਤ ਸਾਰੇ ਸਵਾਲ ਸੀਗੇ, ਸਵਾਲਾਂ ਦੇ ਜਵਾਬ ਲਵਾਂਗੇ। ਤੁਹਾਡੇ ਲਈ ਹੀ ਅਸੀਂ ਬੈਠੇ ਹਾਂ ਕਿਉਂਕਿ ਬਹੁਤ ਪ੍ਰਮੋਸ਼ਨ ਮਿਲੀ। ਮੈਂ ਨਹੀਂ ਕਹਿੰਦਾ ਵੀ ਸਾਡਾ ਮੀਡੀਆ ਤਕੜਾ, ਪਰ ਅਭੀ ਧਾਲੀਵਾਲ ਨੂੰ ਬਹੁਤ ਵੱਡੀ ਪ੍ਰਮੋਸ਼ਨ ਮਿਲੀ ਸਾਡੇ ਇਸ ਚੈਨਲ ਤੋਂ। ਅਸੀਂ ਤਾਂ ਉਹੀ ਗੱਲਾਂ ਕੀਤੀਆਂ ਜੋ ਮਾਰਕੀਟ ਵਿੱਚ ਹੋ ਰਹੀਆਂ ਸੀਗੀਆਂ, ਜੋ ਵਾਪਰ ਰਹੀਆਂ ਸੀ ਉਹੀ ਆਪਾਂ ਗੱਲਾਂ ਕੀਤੀਆਂ। ਅਤੇ ਤੁਸੀਂ ਪਸੰਦ ਕੀਤੀਆਂ, ਤੁਸੀਂ ਫਿਕਰ ਕਰਦੇ ਹੋ ਵੀ ਸਿਟੀ ਆਫ ਬਰੈਂਪਟਨ ਕਿੱਧਰ ਨੂੰ ਜਾ ਰਹੀ ਹੈ, ਕੀ ਕੁਝ ਹੋ ਰਿਹਾ ਹੈਗਾ, ਉਹੀ ਆਪਾਂ ਗੱਲਾਂ ਅੱਜ ਕਰਨੀਆਂ। ਸੋ ਪ੍ਰਭ ਗਿੱਲ ਜੀ ਵੀ ਪਹੁੰਚੇ ਹੋਏ ਆ ਸਟੂਡੀਓ ਵਿੱਚ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਪਹਿਲਾਂ ਅਭੀ ਧਾਲੀਵਾਲ ਜੀ ਨਾਲ ਗੱਲਬਾਤ ਕਰਾਂਗੇ। ਵੈਲਕਮ ਕਰਦੇ ਹਾਂ। ਬੁੱਧਵਾਰ ਦਾ ਦਿਨ, ਸਤੰਬਰ ਮਹੀਨੇ ਦੀ 2 ਤਰੀਕ, ਮੌਸਮ ਧੁੰਦ ਪਈ ਹੋਈ ਹੈਗੀ ਆ, ਮੀਂਹ ਪੈ ਰਿਹਾ ਹੈਗਾ ਆ ਅਤੇ ਸ਼ਾਮ ਨੂੰ ਵੀ ਮੀਂਹ ਪੈਣਾ। ਜਸਟ ਬੀ ਕੇਅਰਫੁਲ, ਡਰਾਈਵ ਕੇਅਰਫੁਲੀ ਅਤੇ ਗੱਲਾਂ ਬਾਤਾਂ ਸੁਣੋ ਸਾਡੀਆਂ। ਸਵੇਰੇ ਸਵੇਰੇ ਕੰਮ 'ਤੇ ਜਾ ਰਹੇ ਹੋ, ਆਪਣੀ ਰਾਜ਼ੀ ਖੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੀ, ਕੰਮ ਤੋਂ ਬਗੈਰ ਕੁਝ ਨਹੀਂ ਹੈਗਾ, ਕੰਮ ਡਾਵਾਂਡੋਲ ਚੱਲ ਰਿਹਾ ਹੈਗਾ ਆ ਅਤੇ ਉੱਧਰੋਂ ਕੰਟਰੀਜ਼ ਆਪਸ ਵਿੱਚ ਲੜਾਈ, ਟ੍ਰੇਡ ਵਾਰ ਕਹਿ ਲਓ, ਜੋ ਮਰਜ਼ੀ ਕਹਿ ਲਓ, ਬੱਚੇ ਇੱਕ ਦੂਸਰੇ ਨਾਲ ਦੁਖੀ ਹੋ ਰਹੇ ਹਨ, ਇਹੀ ਕਹਿ ਸਕਦਾ। ਕਿੱਦਾਂ ਦੀਆਂ ਟਿੱਪਣੀਆਂ ਕਰ ਰਹੇ ਹਾਂ ਡੋਨਲਡ ਟਰੰਪ, ਉੱਧਰੋਂ ਸਾਡੇ ਮਾਰਕ ਕਾਰਨੀ ਨੇ ਕਹਿ ਦਿੱਤਾ ਜਦੋਂ ਕਹਿੰਦਾ ਟ੍ਰੈਸ਼ ਟਾਕ ਕਹਿੰਦਾ ਬੰਦ ਹੋ ਗਏ ਨਾ, ਫਿਰ ਕਹਿੰਦਾ ਆਪਾਂ ਟ੍ਰੇਡ ਟਾਕ ਦੀ ਗੱਲ ਕਰਾਂਗੇ। ਇਜ਼ ਅ ਵੈਲ ਐਜੂਕੇਟਡ ਪਰਸਨ ਅਤੇ ਬਾਹਰ ਯੂਰਪੀਅਨ ਡੀਲ ਨਾਲ ਸਮਝੌਤਾ ਕਰ ਰਿਹਾ ਹੈਗਾ, ਕਾਫੀ ਵੱਡੇ ਡੀਲ ਬਣਾ ਰਿਹਾ ਹੈਗਾ, ਹੌਲੀ ਹੌਲੀ ਸਾਹਮਣੇ ਆਉਣ ਲੱਗ ਪਏ ਹਨ, ਪਰ ਇਕੋਨਮੀ ਹਜੇ ਵੀ ਡਾਵਾਡੋਲ ਹੈਗੀ ਹੈ। ਪਰ ਆਪਾਂ ਗੱਲਬਾਤ ਕਰਨੀ ਆਪਣੇ ਸ਼ਹਿਰ ਬਰੈਂਪਟਨ ਦੀ, ਆਪਾਂ ਗੱਲਬਾਤ ਕਰਨੀ ਹੈ ਮਿਊਨਿਸਪਲ ਇਲੈਕਸ਼ਨਸ ਦੀ, ਆਪਾਂ ਗੱਲਬਾਤ ਕਰਨੀ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਾਂ। ਪਹਿਲਾਂ ਮੋਟੇ ਮੋਟੇ ਮੈਂ ਦੱਸ ਦੇਵਾਂ, ਜਿਹੜੇ ਪ੍ਰੋਗਰਾਮ ਆ ਰਹੇ ਹਾਂ, ਸਾਂਝਾ ਵਿਰਸਾ ਪਿਕਨਿਕ ਆ ਰਹੀ ਹੈਗੀ ਆ ਸੰਡੇ, ਇਸ ਐਤਵਾਰ ਨੂੰ ਸਪਤੰਬਰ ਦੀ 6 ਤਰੀਕ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਬਹੁਤ ਸਾਰੇ ਕਲਾਕਾਰ ਵੀ ਪਹੁੰਚ ਰਹੇ ਹਨ, ਬੱਚਿਆਂ ਵਾਸਤੇ, ਫੈਮਿਲੀ ਵਾਸਤੇ ਇੱਕ ਵਧੀਆ ਮੌਕਾ ਹੋਵੇਗਾ ਬੈਠਣ ਦਾ। ਹਰਜੀਤ ਜੰਜੂਆ ਸਾਹਿਬ ਨਾਲ ਗੱਲਬਾਤ ਕਰ ਲਿਓ ਤੁਸੀਂ ਜ਼ਰੂਰ। ਉੱਧਰੋਂ ਅੱਜ ਜਿਹੜੀ ਹੈਗੀ ਆ, ਕਿਉਂਕਿ ਪ੍ਰਭ ਗਿੱਲ ਜੀ ਪਹੁੰਚੇ ਹੋਏ ਸਾਡੇ ਸਟੂਡੀਓ ਵਿੱਚ, ਉਹ ਵੀ ਖੁਦ ਆਪ ਦੱਸਣਗੇ, ਅੱਜ ਇਹਨਾਂ ਦੀ ਕੈਂਪੇਨ ਲਾਂਚ ਹੈਗੀ ਆ, ਤੁਹਾਡਾ ਵੈਲਕਮ ਕਰਨਗੇ। ਤੁਸੀਂ ਆਉਣਾ ਚਾਹੁੰਦੇ ਹੋ, ਪਹੁੰਚਿਓ ਜ਼ਰੂਰ ਕੈਂਪੇਨ ਲਾਂਚ ਦੇ ਵਿੱਚ ਅੱਜ ਸ਼ਾਮ ਨੂੰ ਸ਼ਾਰਪ 6 ਵਜੇ ਤੋਂ ਲੈ ਕੇ 8 ਵਜੇ ਤੱਕ। ਉਹ ਇੱਕ ਦੋ ਜਾਣੇ ਨੇ ਜਿਹੜੇ ਸਿਟੀ ਵਿੱਚ ਜਾਂ ਕਿਸੇ ਨੇ ਇਹਨਾਂ ਨੂੰ ਅਡੋਰਸ ਕਰਨਾ, ਉਹ ਵੀ ਉੱਥੇ ਪਹੁੰਚ ਰਹੇ ਹਨ, ਸੋ ਉਹਨਾਂ ਨੇ ਜਲਦੀ ਜਾਣਾ ਹੈਗਾ। ਸੋ 6 ਵਜੇ ਸ਼ੁਰੂ ਹੋ ਜਾਣੀ ਆ, ਮਿਲੇਨੀਅਮ ਗਾਰਡਨ ਬੈਂਕੁਟ ਸੈਂਟਰ ਹੈਗਾ 410 ਐਂਡ ਸਟੀਲ 'ਤੇ ਕਹਿ ਲਵੋ, ਪਹੁੰਚਣਾ ਜ਼ਰੂਰ ਕੈਂਪੇਨ ਲਾਂਚ ਪ੍ਰਭ ਗਿੱਲ ਦੀ ਅੱਜ ਬੁੱਧਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਹੋਣੀ ਹੈਗੀ ਆ। ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੇ, ਖਬਰ ਤੋਂ ਪਹਿਲਾਂ ਦੱਸ ਦਈਏ ਆਪਾਂ ਅਭੀ ਧਾਲੀਵਾਲ ਜੀ ਨਾਲ ਗੱਲਬਾਤ ਕਰਾਂਗੇ, ਸਟੂਡੀਓ ਵਿੱਚ ਪਹੁੰਚੇ ਹੋਏ ਹਨ। ਅਭੀ ਜੀ ਪੀ ਲਓ ਚਾਹ ਦਾ, ਚਾਹ ਦਾ ਘੁੱਟ ਡੋਲ, ਵਰੀ ਕਮਿੰਗ ਟੂ ਯੂ। ਸੋ ਤੁਸੀਂ ਵੇਟ ਕਰਦੇ ਸੀਗੇ ਵੀ ਅਭੀ ਧਾਲੀਵਾਲ ਨੇ ਸਾਨੂੰ ਜਾਗਰਤ ਕੀਤਾ। ਕਈ ਵਾਰੀ ਕੰਮਾਂ ਕਾਰਾਂ ਵਿੱਚ ਬਿਜ਼ੀ ਹੋਈਦਾ, ਪੈਸੇ ਦੇਈ ਜਾਂਦੇ, ਪ੍ਰੋਪਰਟੀ ਟੈਕਸ ਦੇਈ ਜਾਂਦੇ, ਕਹਿੰਦੇ ਆਹ ਨਹੀਂ ਹੋਇਆ, ਆਹ ਕੱਲ੍ਹ ਨਹੀਂ ਹੋਇਆ, ਅਤੇ ਸਾਨੂੰ ਫਿਕਰ ਪੈ ਜਾਂਦਾ ਵੀ ਸਾਡੀ ਆਵਾਜ਼ ਬਣ ਕੇ ਕੌਣ ਆਵੇਗਾ। ਜਿਹੜੇ ਬੈਠੇ ਹਨ ਉਹਨਾਂ ਨੇ ਕੰਮ ਕਿੱਧਰ ਕੀਤਾ ਤੁਸੀਂ ਜਾਣਦੇ ਹੋ, ਅਤੇ ਹੁਣ ਕਿਹਨੂੰ ਤੁਸੀਂ ਬਿਠਾਉਣਾ ਚਾਹੁੰਦੇ ਹੋ ਆਪਾਂ ਤੁਹਾਡੇ ਦੇ ਛੱਡ ਦਿੰਦੇ ਹਨ, ਅਤੇ ਅਭੀ ਧਾਲੀਵਾਲ ਜੀ ਕੱਲ੍ਹ ਬੈਠ ਗਏ, ਇਹ ਵੀ ਆਪਾਂ ਪਤਾ ਕਰ ਲਵਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਮੈਂ ਸਟੂਡੀਓ ਨੰਬਰ ਦੱਸ ਦਿੰਦਾ, 416-837-1515, 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਮੇਰਾ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ, 416-451-2222 'ਤੇ ਕਰ ਸਕਦੇ ਹੋ। ਸੋ ਅਭੀ ਧਾਲੀਵਾਲ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ, ਪਹਿਲਾਂ ਮੈਂ ਇਹਨਾਂ ਦਾ ਵੈਲਕਮ ਕਰ ਲਵਾਂ ਕਿਉਂਕਿ ਬੜਾ ਜ਼ਰੂਰੀ ਹੈਗਾ ਗੱਲਾਂ ਬਾਤਾਂ ਸੁਣਨ ਦਾ। ਅਭੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਤੰਬੜ ਸਾਹਿਬ ਤੁਹਾਡਾ, ਵਿਰਾਸਤ ਟੀਵੀ ਦੇ ਸਾਰੇ ਜਿਹੜੇ ਲਿਸਨਰਸ ਆ ਅਤੇ ਵਿਊਅਰਸ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਪਹਿਲਾਂ ਰੋਮਿੰਗ ਚਾਰਜਸ, ਲੌਂਗ ਡਿਸਟੈਂਸ ਚਾਰਜ ਤੁਹਾਡੇ ਦੇ ਲਾਉਣੇ ਆ, ਜਦੋਂ ਤੁਸੀਂ ਨਾ ਸੀਟ ਛੱਡ ਕੇ ਬੈਠੇ ਸੀਗੇ ਨਾ, ਕੱਲ੍ਹ ਬੈਠੇ ਹੋ ਪਤਾ ਕਰਾਂਗੇ, ਕਿਉਂਕਿ ਮੈਨੂੰ ਬਹੁਤ ਸਾਰੇ ਫੋਨ ਕਾਲ ਆਏ, ਤੁਹਾਡਾ ਮੈਸੇਜ ਆਇਆ ਸੀਗਾ, ਆਪਾਂ ਇਕੱਠੇ ਹੋ ਕੇ ਬੈਠ ਰਹੇ ਹੈਗੇ ਹਾਂ। ਆਪਾਂ ਚਾਹੁੰਦੇ ਹਾਂ ਬਹੁਤ ਸਾਰੇ ਮੇਅਰ ਦੀ ਕੈਂਡੀਡੇਟ ਵਾਸਤੇ ਬਹੁਤ ਸਾਰੇ ਨਾਂ ਸ਼ਾਮਿਲ ਹੋ ਗਏ ਹਨ, ਕਿਉਂਕਿ ਲੋਕ ਵੀ ਚਾਹੁੰਦੇ ਇੰਨੇ ਨਾਂ ਕੱਲ੍ਹੇ ਅੱਗੇ ਆ ਗਏ, ਖੜ੍ਹਨਾ ਬੜਾ ਔਖਾ ਹੁੰਦਾ ਮੈਦਾਨ ਵਿੱਚ ਆਉਣਾ, ਅਤੇ ਬੈਠਣਾ ਉਸ ਤੋਂ ਬਾਅਦ ਔਖਾ ਹੁੰਦਾ ਆ। ਕੀ ਹੋ ਗਿਆ ਸੀਗਾ?
1: ਤੰਬਰ ਸਾਹਿਬ, ਦੇਖੋ ਆਪਾਂ, ਤੁਸੀਂ ਦੇਖੋ, ਮੈਂ ਬ੍ਰੈਂਪਟਨ ਦਾ 35-36 ਈਅਰ ਤੋਂ ਰੈਜੀਡੈਂਟ ਹਾਂ। ਆਪਾਂ ਬ੍ਰੈਂਪਟਨ ਵਾਸਤੇ ਹੀ ਇਲੈਕਸ਼ਨ ਵਿੱਚ ਪਾਰਟੀਸਪੇਟ ਕੀਤਾ ਅਤੇ ਆਪਾਂ ਬੈਠੇ ਨਹੀਂ ਹੈਗੇ, ਅਤੇ ਆਪਾਂ ਅੱਜ ਵੀ ਲੋਕਾਂ ਵਾਸਤੇ ਖੜ੍ਹੇ ਹਾਂ, ਰਾਈਟ। ਸੋ ਇਹਦਾ ਮਤਲਬ ਮੈਂ ਆਪਦਾ ਨਾਂ ਬੈਲਟ ਤੋਂ ਰਿਮੂਵ ਕੀਤਾ, ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਲੋਕਾਂ ਦੀ ਆਵਾਜ਼ ਚੁੱਕਣੀ ਬੰਦ ਕਰ ਦਿੱਤੀ ਜਾਂ ਮੈਂ ਲੋਕਾਂ ਵਾਸਤੇ ਕੰਮ ਨਹੀਂ ਕਰਾਂਗਾ। ਸੋ ਇਹ ਤੁਹਾਨੂੰ ਪਤਾ, ਮੈਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਮੇਰੀ ਬਹੁਤ ਹੈਲਪ ਕੀਤੀ ਆ, ਰੇਡੀਓ 'ਤੇ ਵੀ, ਟੀਵੀ 'ਤੇ ਵੀ, ਬਾਕੀ ਵਾਰ ਵਾਰ ਆਪਾਂ ਜੋ ਬਹੁਤ ਸਾਰੇ ਕਮਿਊਨਿਟੀ ਦੇ ਇਸ਼ੂਜ਼ ਰੇਜ਼ ਕੀਤੇ, ਅਤੇ ਆਈ ਲਰਨਡ ਅ ਲਾਟ ਫਰੋਮ ਆਪਣੇ ਬ੍ਰੈਂਪਟਨ ਦੇ ਲੋਕਾਂ ਤੋਂ। ਮੈਂ 20,000 ਤੋਂ ਉੱਪਰ ਡੋਰ ਨੌਕ ਕੀਤੇ ਸਾਰੇ, ਤਕਰੀਬਨ ਟੋਰਬ੍ਰਮ ਤੋਂ ਲੈ ਕੇ ਹਾਈਵੇ 50 ਤੱਕ ਮੈਂ ਸਾਰੇ ਬਿਜ਼ਨਸ 'ਤੇ ਵੀ ਗਿਆ, ਸਮਾਲ ਬਿਜ਼ਨਸ ਨਾਲ ਵੀ ਗੱਲ ਕੀਤੀ ਆ, ਸਾਰੀ ਕਮਿਊਨਿਟੀ ਦੇ ਆਪਾਂ ਜਿਹੜੇ ਬਹੁਤ ਸਾਰੇ ਲੋਕਾਂ ਦੇ ਆਪਾਂ ਕੰਸਰਨ ਵੀ ਲਿਸਨ ਕੀਤੇ। ਫਿਰ ਮੈਂ ਉਸ ਹਿਸਾਬ ਨਾਲ ਪਲੇਟਫਾਰਮ ਵੀ ਬਣਾਇਆ। ਸੋ ਫਿਰ ਜਿਵੇਂ ਕਿ ਆਪਣੇ ਬਾਅਦ 'ਚ ਤੁਹਾਨੂੰ ਪਤਾ ਹੀ ਆ ਵੀ ਹੋਰ ਕੈਂਡੀਡੇਟ ਵੀ ਜਿਹੜੇ ਸੀਗੇ ਉਹਨਾਂ ਨੇ ਵੀ ਡੈਮੋਕ੍ਰੈਟਸ ਰਾਈਟ ਦੇ ਅੰਡਰ ਸਾਰੇ ਤੁਹਾਨੂੰ ਪਤਾ ਵੀ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਆ
0: ਜੀ।
1: ਸੋ ਫਿਰ ਪ੍ਰਭ ਗਿੱਲ ਜੀ ਨੇ ਵੀ ਫਾਰਮ ਉਹਦੇ ਭਰੇ, ਅਤੇ ਫਿਰ ਅਸੀਂ ਉਹਦੇ ਨਾਲ ਕਾਫੀ ਮੀਟਿੰਗਾਂ ਕੀਤੀਆਂ, ਹੋਰ ਕਮਿਊਨਿਟੀ ਦੇ ਰਿਪ੍ਰੈਜੈਂਟੇਟਿਵ ਮੀਟਿੰਗ ਕੀਤੀ, ਅਸੀਂ ਉਹਦੇ ਬਾਰੇ ਜਾਣਿਆ ਬਹੁਤ ਕੁਛ, ਅਤੇ ਹੀ ਇਜ਼ ਅ ਵੈਰੀ ਗ੍ਰੇਟ ਕੈਂਡੀਡੇਟ। ਅਤੇ ਉਹ ਪ੍ਰੋਫੈਸ਼ਨ ਵਜੋਂ ਆਰਬੀਟਰੇਟਰ ਆਰਬੀਟਰੇਟਰ ਹੁੰਦੇ ਜਿਵੇਂ ਪ੍ਰਾਈਵੇਟ ਜੱਜ ਦੀ ਤਰ੍ਹਾਂ ਹੁੰਦੇ ਆ। ਸੋ ਇਹਨਾਂ ਨੇ ਬਹੁਤ ਸਾਰੇ ਕਮਿਊਨਿਟੀ ਦੇ UN ਲੈਵਲ 'ਤੇ, ਕਮਿਊਨਿਟੀ ਲੈਵਲ 'ਤੇ, ਜਿਹੜੇ ਕਿ ਵਰਕਰ ਰਾਈਟਸ, ਸਮਾਲ ਬਿਜ਼ਨਸ ਰਾਈਟਸ, ਹਿਊਮਨ ਰਾਈਟਸ 'ਤੇ ਬਸ ਬਹੁਤ ਸਾਰੇ ਫਰੀ ਕੇਸ ਲੜੇ ਆ, ਅਤੇ ਇਹਨਾਂ ਨੇ ਬਹੁਤ ਕਮਿਊਨਿਟੀ ਨੂੰ ਵੱਡੇ ਵੱਡੇ ਲੈਵਲ 'ਤੇ ਰਿਪ੍ਰਜੈਂਟ ਕੀਤਾ। ਸੋ ਫਿਰ ਗਿੱਲ ਸਾਹਿਬ ਕਹਿੰਦੇ ਸੀ ਵੀ ਜੇ ਤੁਸੀਂ ਆਖੋ ਤਾਂ ਮੈਂ ਵੀ ਸਟੈਪ ਬੈਕ ਕਰ ਸਕਦਾ ਵੀ ਤੁਸੀਂ। ਫਿਰ ਅਸੀਂ ਫਾਈਨਲੀ ਡਿਸੀਜਨ ਬਣਾਇਆ ਵੀ ਸਾਡੇ 'ਚੋਂ ਇੱਕ ਕੈਂਡੀਡੇਟ ਆਵੇ, ਅਤੇ ਵੀ ਅਸੀਂ ਇਹਦਾ, ਇਹ ਹੀ ਇਜ਼ ਅ ਵੈਰੀ ਕੁਆਲੀਫਾਈਡ ਪਰਸਨ ਅਤੇ ਇਸ ਪੋਜੀਸ਼ਨ ਵਾਸਤੇ।
0: ਸੋ ਮਿਊਚੁਅਲ ਅਗਰੀਮੈਂਟ ਹੋਈ ਸੀ ਜੀ।
1: ਅਸੀਂ ਫਿਰ ਮੀਟਿੰਗ ਕੀਤੀ, ਉਹਦੇ 'ਚ 100-150 ਸਾਡੇ ਕਮਿਊਨਿਟੀ ਦੇ ਰੈਪ੍ਰਜੈਂਟੇਟਿਵ ਸੀਗੇ ਜਿਹੜੇ ਕਿ ਮੇਨ ਬੰਦੇ ਸੀ। ਫਿਰ ਉਹਦੇ ਵਿੱਚ ਅਸੀਂ ਇਹ ਫੈਸਲਾ ਲਿਆ ਵੀ ਅਸੀਂ ਉਹਦੇ ਉਸ ਦਿਨ 'ਤੇ, ਫਿਰ ਅਸੀਂ 3 ਜਿਹੜੇ ਹੋਰ ਕੈਂਡੀਡੇਟ ਸੀ ਅਸੀਂ ਉਹਨਾਂ ਦਾ ਆਪਦਾ ਨਾਮ ਬੈਲਟ ਤੋਂ ਵਿਡਰੋਅ ਕੀਤਾ, ਅਤੇ ਅਸੀਂ ਪ੍ਰਭ ਗਿੱਲ ਜੀ ਨੂੰ 100% ਆਲ ਦਾ ਟਾਈਮ ਉਸ ਦਿਨ ਤੋਂ ਹੀ ਮੈਂ ਇਹਨਾਂ ਨੂੰ ਇਹਨਾਂ ਦੇ ਨਾਲ ਕੈਂਪੇਨ ਦੇ ਵਿੱਚ ਪੂਰੀ ਸਪੋਰਟ ਕਰ ਰਿਹਾ, ਜਿੰਨਾ ਵੀ ਮੈਂ ਇਹਨਾਂ ਨੂੰ ਫੁੱਲ ਅਂਡੋਰਸ ਕਰ ਰਿਹਾ। ਇਹਨਾਂ ਦੇ ਨਾਲ ਮੈਂ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 12-1 ਵਜੇ ਤੱਕ, 11-12 ਵਜੇ ਤੱਕ ਅਸੀਂ ਪੂਰੀ ਕੈਂਪੇਨਿੰਗ ਕਰਦੇ ਹਾਂ। ਸਾਰੀ ਜਿਹੜੀ ਸਟਰੈਟਜੀ ਸੀਗੀ ਉਹ ਅਸੀਂ ਇੰਪਲੀਮੈਂਟ ਕਰ ਰਹੇ ਹਾਂ, ਪਲੱਸ ਜਿਹੜਾ ਆਪਣਾ ਕੈਂਪੇਨ ਆਫਿਸ ਆਪਾਂ ਲੀਸ ਕੀਤਾ ਸੀਗਾ 6 ਮਹੀਨੇ ਵਾਸਤੇ 1 ਜੂਨ ਤੋਂ ਲੈ ਕੇ, ਉਹ ਜਿਹੜਾ ਕੈਂਪੇਨ ਆਫਿਸ ਆ ਉਹਦੇ 'ਤੇ ਅਸੀਂ ਉਹ ਜਿਹੜੀ ਸਾਰੀ ਲੀਸ ਆ ਉਹ ਪ੍ਰਭ ਗਿੱਲ ਜੀ ਦੇ ਨਾਂ 'ਤੇ ਟ੍ਰਾਂਸਫਰ ਕੀਤੀ। ਇਹਦਾ ਇਹਦੇ ਅਸੀਂ ਇਹ ਨਹੀਂ ਕਹਿ ਰਹੇ ਵੀ ਮੈਂ ਆਪਦਾ ਨਾਂ ਬੈਲਟ ਰਿਮੂਵ ਕੀਤਾ, ਅਸੀਂ ਬ੍ਰੈਂਪਟਨ ਦੇ ਲੋਕਾਂ ਵਾਸਤੇ ਪਹਿਲਾਂ ਵੀ ਖੜ੍ਹੇ ਸੀ ਅਤੇ ਅੱਜ ਵੀ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ ਜ਼ਿੰਦਗੀ 'ਚ। ਸੋ ਇਸ ਕਰਕੇ ਮੈਂ ਸਾਰੇ ਆਪਣੇ ਜਿਹੜੇ ਬ੍ਰੈਂਪਟਨ ਦੇ ਰੈਜੀਡੈਂਟ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਵਾਰ, ਤੁਹਾਡੇ ਕੋਲ ਬਹੁਤ ਗੋਲਡਨ ਚਾਂਸ ਆ, ਸਾਡੇ ਕੋਲ ਜਿਹੜਾ ਕੈਂਡੀਡੇਟ ਆ ਉਹਦੇ ਵਿੱਚ ਕੁਆਲੀਫਿਕੇਸ਼ਨ ਵੀ ਬਹੁਤ ਵਧੀਆ, ਉਹਦੇ 'ਚ ਯੰਗ ਹੈਗਾ, ਐਨਰਜੀ ਵੀ ਬਹੁਤ ਆ, ਅਤੇ ਸਾਡੇ ਕੋਲ ਇਸ ਵਕਤ ਉਹਦੇ ਕੋਲ ਹਰ ਤਰ੍ਹਾਂ ਦੇ ਉੱਤੇ ਅਸੀਂ ਕੁਆਲੀਫਾਈ ਕਰਦਾ ਕੈਂਡੀਡੇਟ, ਪਲੱਸ ਸਾਡੇ ਐਰ ਕਿ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਕਾਫੀ ਕੈਂਡੀਡੇਟਾਂ ਨੇ ਇਹਦੇ ਸਪੋਰਟ 'ਚ ਵਿਡਰੋਅ ਵੀ ਕੀਤਾ ਲਾਸਟ ਮਿੰਟ 'ਤੇ, ਬਹੁਤ ਸਾਰੀਆਂ ਡਰਟੀ ਗੇਮ ਵੀ ਪਲੇ ਹੋਈਆਂ ਐਟ ਦਾ ਐਂਡ ਲਾਸਟ 2 ਦਿਨ ਵਾਸਤੇ ਜਦੋਂ ਨੋਮੀਨੇਸ਼ਨ ਕਲੋਜ਼ ਹੋਣੀ ਸੀ, ਪਰ ਅਸੀਂ ਆਪਦੀ ਸਟਰੈਟਜੀ ਦੇ ਨਾਲ ਚੱਲੇ ਅਤੇ ਅਸੀਂ ਹੁਣ ਤੱਕ ਬਹੁਤ ਸਕਸੈਸਫੁਲ ਕੈਂਪੇਨ ਰਨ ਕਰ ਰਹੇ ਹਾਂ। ਪ੍ਰਭ ਗਿੱਲ ਜੀ ਦੇ ਅਸੀਂ ਕਲੋਜ਼ ਟੂ 100,000 ਦੇ ਕਰੀਬ ਅਸੀਂ ਫਲਾਇਰ ਵੀ ਡਿਲੀਵਰ ਕਰ ਚੁੱਕੇ ਹਾਂ
0: ਜੀ,
1: ਅਤੇ ਸਾਰੇ ਰੇਡੀਓ TV ਦੇ ਉੱਤੇ ਵੀ ਜਾ ਰਹੇ ਹਾਂ। ਅੱਜ ਸਾਡਾ ਪ੍ਰਭ ਗਿੱਲ ਜੀ ਦਾ ਕੈਂਪੇਨ ਲਾਂਚ ਆ 20 ਪਲੋਨੀ ਦੇ ਉੱਤੇ, ਅਤੇ ਇੱਥੇ 6-8 ਜਿਹੜੀਆਂ ਸਪੀਚਿਸ ਆ ਉਹ 6:10 'ਤੇ ਸ਼ੁਰੂ ਹੋ ਜਾਣੀਆਂ। ਮੈਂ ਸਾਰੇ ਬ੍ਰੈਂਪਟਨ ਦੇ ਰੈਜੀਡੈਂਟਾਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਮੌਕਾ ਵਾਰ ਵਾਰ ਨਹੀਂ ਆਉਂਦਾ ਹੁੰਦਾ, ਇਹ 4 ਸਾਲ ਬਾਅਦ ਆਉਂਦਾ। ਤੁਹਾਡੀ ਅੱਜ ਜਿਹੜੀ ਕੈਂਪੇਨ ਆ, ਤੁਹਾਡੇ ਫਿਊਚਰ ਦੀ ਜਿਹੜਾ ਡਿਸੀਜਨ ਹੋਣਾ ਉਹਦੇ ਵਿੱਚ ਤੁਸੀਂ ਅੱਜ ਆਓ, ਤੁਸੀਂ ਉੱਥੇ 5:30 ਆਉਣਾ ਸ਼ੁਰੂ ਕਰੋ ਜਾਂ 5 ਵਜੇ, ਬਹੁਤ ਸਾਰੇ ਵਾਲੰਟੀਅਰਸ ਦੀ ਲੋੜ ਆ, ਅਤੇ ਅਸੀਂ 6:10 'ਤੇ ਸਪੀਚੇ ਸ਼ੁਰੂ ਹੋਣਗੀਆਂ। ਪ੍ਰਭ ਗਿੱਲ ਜੀ ਦੀ ਸਪੀਚ 7:00 ਹੋਏਗੀ, ਉਦੋਂ ਪਹਿਲਾਂ ਅਤੇ ਉਦੋਂ ਬਾਅਦ 'ਚ ਸਾਰੇ ਤੁਸੀਂ ਇਹਨਾਂ ਨੂੰ ਟਫ ਤੋਂ ਟਫ ਕੁਐਸਚਨ ਪੁੱਛੋ, ਇਹਨਾਂ ਬਾਰੇ ਜਾਣੋ ਵੀ ਪ੍ਰਭ ਗਿੱਲ ਜੀ ਕੌਣ ਆ, ਇਹਨਾਂ ਦਾ ਪਿਛੋਕੜ ਕੀ ਹੈ, ਇਹਨਾਂ ਦੀ ਕੁਆਲੀਫਿਕੇਸ਼ਨ ਕੀ ਆ, ਇਹਨਾਂ ਨੂੰ ਜਾਣੋ, ਇਹਨਾਂ ਨੂੰ ਕੁਐਸਚਨ ਪੁੱਛੋ, ਇਹਨਾਂ ਨੂੰ ਚੈਲੰਜ ਕਰੋ, ਅਤੇ ਵੀ ਤੁਹਾਡੀ ਜਿਹੜੀ ਜਿੱਦਾਂ ਮੈਂ ਇਹਨਾਂ ਨੂੰ ਸਾਰੇ ਕੁਐਸਚਨ ਕੀਤੇ ਆ, ਅਸੀਂ ਸਾਰੇ ਹੋਰ ਕਮਿਊਨਿਟੀ ਨੇ ਕੁਐਸਚਨ ਕੀਤੇ ਜਿਹੜੇ ਇਹਨਾਂ ਨੂੰ ਹੁਣ ਤੱਕ ਮਿਲੇ ਆ। ਸੋ ਸਾਡੇ ਅਸੀਂ ਇਸ ਕਰਕੇ ਮੈਂ ਇਹ ਜਿਹੜੇ ਅਸੀਂ ਇਹਨੂੰ ਟੈਸਟ ਦੇ ਪੁੱਟ ਥਰੂ ਕੀਤਾ ਜਾਂ ਚੈਲੰਜਸ ਦੇ ਪੁੱਟ ਥਰੂ ਕੀਤਾ, ਹੀ ਇਜ਼ ਫੁੱਲੀ ਸਕਸੈਸਫੁਲ ਐਂਡ ਹੀ ਇਜ਼ ਰੈਡੀ ਟੂ ਰਿਪ੍ਰਜੈਂਟ ਦਾ ਪੀਪਲ ਆਫ ਬ੍ਰੈਂਪਟਨ। ਸੋ ਸਾਰਿਆਂ ਨੂੰ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਵੀ ਮੈਂ ਜਿਹੜੇ ਲੋਕਾਂ ਦਾ ਡਾਊਟ ਸੀਗਾ ਵੀ ਮੈਂ ਸਟੈਪ ਬੈਕ ਕੀਤਾ, ਆਪਾਂ ਸਟੈਪ ਬੈਕ ਨਹੀਂ ਕੀਤਾ, ਆਪਾਂ ਬੈਲਟ ਤੋਂ ਨਾਂ ਰਿਮੂਵ ਕੀਤਾ। ਵੀ ਡੋ ਨਾਟ ਵਾਂਟ ਦਾ ਡਿਵਾਈਡ ਦਾ ਵੋਟਸ। ਸੋ ਜੇ ਦੇਖੋ ਅਸੀਂ ਏਕਤਾ ਯੂਨਿਟੀ ਦੇ ਨਾਲ ਇਲੈਕਸ਼ਨ ਲੜ ਰਹੇ ਹਾਂ
0: ਜੀ।
1: ਸਾਰੀ ਕਮਿਊਨਿਟੀ, ਮੈਂ ਸਾਰੇ ਕਮਿਊਨਿਟੀ ਦੇ ਬ੍ਰੈਮਟੋਨੀਅਨਸ ਨੂੰ ਬਸ ਬੇਨਤੀ ਕਰਦਾ ਵੀ ਤੁਸੀਂ ਤੁਸੀਂ ਕੋਈ ਆਇਡੈਂਟੀ ਪੋਲੀਟਿਕਸ ਨਾ ਪਲੇ ਕਰੋ। ਬਹੁਤ ਸਾਰਾ ਟਰੈਸ਼ ਵੀ ਸੁੱਟਿਆ ਜਾਊਗਾ ਇੱਕ ਦੂਜੇ ਦੇ ਉੱਤੇ, ਹੁਣ ਸ਼ੁਰੂ ਹੋ ਜਾਣਾ ਅਗਲੇ ਵੀਕ ਤੋਂ ਜਾਂ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਜੋ ਲਾਂਚ ਤੋਂ ਬਾਅਦ। ਅਤੇ ਪਲੀਜ਼ ਤੁਸੀਂ ਆਪਦੀ ਰਿਸਪੈਕਟਫੁਲੀ ਇਲੈਕਸ਼ਨ ਆਪਾਂ ਲੜੀਏ ਅਤੇ ਆਪਾਂ ਇਸ਼ੂਜ਼ ਦੇ ਉੱਤੇ ਕੰਮ ਕਰੀਏ, ਨਾ ਕਿ ਡਰਟੀ ਪੋਲੀਟਿਕਸ ਪਲੇ ਕਰੀਏ। ਤੋ ਸਾਰੇ ਬ੍ਰੈਂਟਨ ਦੇ ਨਿਵਾਸੀਆਂ ਨੂੰ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਜੋ ਸੁਣ ਰਹੇ ਆ ਤੰਬੜ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਅਤੇ ਤੁਸੀਂ ਅੱਜ ਸ਼ਾਮ ਨੂੰ 5:30 ਵਜੇ ਉੱਥੇ ਪਹੁੰਚਣਾ ਸ਼ੁਰੂ ਕਰੋ, 20 ਕਲੋਨੀ ਅਤੇ ਮਿਲੇਨੀਅਮ ਗਾਰਡਨ ਬੈਂਕਟ ਸੈਂਟਰ ਦੇ ਵਿੱਚ। ਉੱਥੇ ਹੋਰ ਵੀ ਸਪੀਕਰ ਹੋਣਗੇ, ਸੋ ਵੀ ਨੀਡ ਟੂ ਮੇਕ ਏ ਬਿਗ ਬਿਗ ਲਾਂਚ ਇਵੈਂਟ।
0: ਜਦੋਂ ਤੁਸੀਂ ਆਏ ਸੀਗੇ, ਮੈਂ ਕਹਿੰਦਾ ਆਇਆਂ ਤੋਂ 35 ਸਾਲ ਹੋ ਗਏ ਬ੍ਰੈਂਪਟਨ ਦੇ ਵਿੱਚ, ਬੜੇ ਤਗੜੇ ਮੁੱਦੇ ਲੈ ਕੇ ਆਏ ਜਿਹੜੇ ਹਰ ਇੱਕ ਨੂੰ ਟੱਚ ਕਰਦੇ ਸੀਗੇ, ਚਾਹੇ ਸਟੈਂਡਰਬੋਲ ਦੀ ਬਿਲਡਿੰਗ ਸੀ, ਚਾਹੇ ਪ੍ਰੋਪਰਟੀ ਟੈਕਸ ਸੀਗਾ, ਚਾਹੇ ਹੌਸਪਿਟਲ ਦਾ ਮੁੱਦਾ ਸੀਗਾ। ਤਾਂ ਲੋਕ ਕਹਿੰਦੇ ਸੀ ਅਵੀ ਧਾਲੀਵਾਲ ਜੀ ਜਿੱਤ ਪ੍ਰਾਪਤ ਕਰ ਸਕਦੇ ਹਨ, ਕਾਫੀ ਜਗ੍ਹਾ ਤੁਸੀਂ ਲੀਡ ਵੀ ਕਰਦੇ ਸੀਗੇ ਜਦੋਂ ਵੱਖ ਵੱਖ ਜਗ੍ਹਾ ਤੇ ਜਗ੍ਹਾ ਜਾਈ ਸਾਹਿਬ, ਪਰ ਬੈਠਣਾ ਬੜਾ ਔਖਾ। ਕਈ ਕਹਿੰਦੇ ਸੀਗੇ ਬਿਠਾ ਦਿੱਤਾ ਗਿਆ ਤੇ ਕਈ ਕਹਿੰਦੇ ਸੀਗੇ ਪੈਸੇ ਲੈ ਕੇ ਤਾਂ ਨਹੀਂ ਬੈਠ ਗਿਆ। ਇਹ ਵਿਰਾਸਤ ਰੇਡੀਓ ਦੇ ਵਿਰਾਸਤ ਟੀਵੀ ਆ, ਮੇਰਾ ਫਰਜ਼ ਬਣਦਾ ਸਵਾਲ ਪੁੱਛਣ ਦਾ ਲੋਕਾਂ ਲਈ। ਮੈਂ ਬੈਠਾ, ਸਾਡੇ ਸਾਰੇ ਆਪਣੇ ਹਨ, ਤੁਸੀਂ ਵੀ ਆਪਣੇ ਹੋ, ਪ੍ਰਭ ਗਿੱਲ ਵੀ ਆਪਣਾ ਹੈ, ਪਰ ਆਪਾਂ ਇਸ ਬ੍ਰੈਂਪਟਨ ਸਿਟੀ ਨੂੰ ਕੈਨੇਡਾ ਨੂੰ ਆਪਣਾ ਬਣਾਈਏ, ਵਧੀਆ ਬਣਾਈਏ। ਦੁੱਖ ਨਹੀਂ ਲੱਗਾ ਜੇ ਤੁਸੀਂ ਸੋਚਿਆ ਚਲੋ ਜੀ ਮੈਂ ਹੁਣ ਬੈਠ ਰਿਹਾ, ਬੜੀ ਮਿਹਨਤ ਕੀਤੀ ਆ, ਪੈਸਾ ਤਾਂ ਲੱਗਦਾ ਹੀ ਲੱਗਦਾ ਹੈਗਾ, ਜਿਹੜਾ ਟਾਈਮ ਲੱਗਦਾ ਅਤੇ ਪਰਿਵਾਰ ਤੁਹਾਡੇ ਨਾਲ ਸੀਗਾ, ਟੀਮ ਤੁਹਾਡੇ ਨਾਲ ਸੀਗੀ ਅਤੇ ਹੁਣ ਵੀ ਟੀਮ ਨਾਲ ਹੀ ਆ।
1: ਤੰਬੜ ਸਾਹਿਬ ਦੇਖੋ ਸਾਰਾ ਪਰਿਵਾਰ ਵੀ ਸਾਡੇ ਨਾਲ ਸੀ, ਬ੍ਰੈਂਪਟਨ ਦੇ ਲੋਕ ਵੀ ਨਾਲ ਸੀ, ਅੱਜ ਵੀ ਹੈਗੇ ਆ ਨਾਲ। ਅਸੀਂ ਇਹਦੇ ਵਿੱਚ ਦੁੱਖ ਤਾਂ ਕਿਸੇ ਚੀਜ਼ ਦਾ ਤਾਂ ਹੋਵੇ ਨਾ, ਜੇ ਮੈਂ ਮੇਅਰ ਦੀ ਪੋਜੀਸ਼ਨ ਵਾਸਤੇ ਇਲੈਕਸ਼ਨ ਲੜ ਰਿਹਾ ਸੀ, ਮੈਂ ਤਾਂ ਬ੍ਰੈਂਪਟਨ ਦੇ ਲੋਕਾਂ ਦੀ ਆਵਾਜ਼ ਵਾਸਤੇ ਇਲੈਕਸ਼ਨ ਲੜ ਰਿਹਾ ਸੀ। ਅਤੇ ਅੱਜ ਸਾਡੇ ਕੋਲੋਂ ਹਾਈਲੀ ਜਿਹੜੇ ਕਮਿਊਨਿਟੀ ਵਰਕ ਸਾਡੇ ਨਾਲੋਂ ਵੀ ਉਹਦਾ ਜ਼ਿਆਦਾ ਕੀਤਾ ਵਾ
0: ਜੀ,
1: ਮੇਰੇ ਨਾਲੋਂ ਵੀ ਜ਼ਿਆਦਾ ਕੀਤਾ, ਹੋਰ ਵੀ ਲੋਕਾਂ ਨਾਲੋਂ ਬਹੁਤ ਜ਼ਿਆਦਾ ਕੀਤਾ। ਅਤੇ ਇਸ ਕਰਕੇ ਸਾਡੇ ਕੋਲ ਇਸ ਵਕਤ ਵਨ ਆਫ ਦਾ ਬੈਸਟ ਕੈਂਡੀਡੇਟ ਆ ਹਿਸਟਰੀ ਦੇ ਵਿੱਚ, ਓਨੈਸਟੀ ਲੈਵਲ ਦੇ, ਐਜੂਕੇਸ਼ਨ ਲੈਵਲ ਦੇ, ਕਮਿਊਨਿਟੀ ਵਰਕ ਦੇ ਉੱਤੇ, ਚੈਰਿਟੀ ਵਰਕ ਦੇ ਉੱਤੇ। ਅਤੇ ਤੁਸੀਂ ਬਾਕੀ ਤੁਸੀਂ ਕਹਿੰਦੇ ਹੋ ਵੀ ਵੇਖੋ ਬਹੁਤ ਸਾਰੇ, ਮੈਂ ਨਾ ਤਾਂ ਕਿਸੇ ਵੀ ਅੱਜ ਤੱਕ ਜਿਹੜਾ ਕਰੰਟ ਕੌਂਸਲ ਮੈਂਬਰ ਆ, ਇੱਕ ਦੋ ਨੂੰ ਛੱਡ ਕੇ ਇਲੈਕਸ਼ਨ ਤੋਂ ਪਹਿਲਾਂ ਕਦੇ ਮਿਲਿਆ ਹੋਊਗਾ, ਪਰ ਮੈਂ ਕਿਤੇ ਅੱਜ ਤੱਕ ਜਿਹੜੇ ਤੁਹਾਡੇ ਕਰੰਟ ਮੇਅਰ ਆ, ਮੈਂ ਅੱਜ ਤੱਕ ਇਹਨਾਂ ਦੇ ਨਾਲ ਹੈਂਡਸ਼ੇਕ ਵੀ ਨਹੀਂ ਕੀਤਾ, ਤੁਸੀਂ ਮੇਰੀ ਇਹਦੇ ਨਾਲ ਕਿਤੇ ਫੋਟੋ ਵੀ ਨਹੀਂ ਦਿਖਾ ਸਕਦੇ ਹੋ ਮੇਰੇ।
0: ਅਤੇ
1: ਮੈਂ ਪਰਮਾਤਮਾ ਨੇ ਸਾਡੇ 'ਤੇ ਇੰਨੀ ਕੁ ਬਲੈਸਿੰਗ ਕੀਤੀ ਆ, ਆਈ ਐਮ ਫਾਈਨੈਂਸ਼ਲੀ ਆਈ ਐਮ ਵੈਰੀ ਸਟੇਬਲ
0: ਜੀ,
1: ਲਾਈਕ ਫੈਮਿਲੀ ਵਾਈਜ਼ ਆਈ ਐਮ ਵੈਰੀ ਵੈਰੀ ਹੈਪੀ ਵਟ ਐਵਰ ਦ ਗੋਡ ਹੈਜ਼ ਗਿਵਨ ਟੂ ਮੀ।
0: ਸੋ
1: ਇਹ ਜਿਹੜੀ ਜੇ ਕੋਈ ਇਹੋ ਜਿਹਾ ਐਕੁਜ਼ੀਸ਼ਨ ਲਾਉਂਦਾ ਤੇ, ਪਰ ਦੀਜ਼ ਆਰ
0: ਫਾਲਸ,
1: ਮੈਨੂੰ ਕਿਸੇ ਨੇ ਵੈਸੇ ਪੁੱਛਿਆ ਤਾਂ ਨਹੀਂ ਹੈਗਾ ਅੱਜ ਤੱਕ, ਪਰ ਅਸੀਂ ਬਹੁਤ ਇੰਟੈਲੀਜੈਂਟਲੀ ਡਿਊ ਡਿਲੀਜੈਂਸ ਕਰਕੇ ਕਮਿਊਨਿਟੀ ਦੇ 100-150 ਰੈਪ੍ਰਜੈਂਟੇਟਿਵ ਬੈਠ ਕੇ ਅਸੀਂ ਇਹ ਫੈਸਲਾ ਕੀਤਾ। ਉੱਥੇ ਇੱਕ ਗੁਰਸਿਮਰਨ ਸਿੰਘ ਕੈਂਡੀਡੇਟ ਵੀ ਸੀਗਾ, ਉਹਨੇ ਵੀ ਲਾਸਟ ਡੇ ਵਿਡਰਾਅ ਕੀਤਾ। ਇੱਕ ਹੋਰ ਕੈਂਡੀਡੇਟ ਸੀਗਾ ਆਪਣੇ ਇੰਡੀਆ ਦੀ ਬੈਕਗਰਾਊਂਡ ਦੇ ਵਿੱਚੋਂ, ਤੀਰਥ ਪਟੇਲ, ਉਹਨੇ ਵੀ ਵਿਡਰਾਅ ਕੀਤਾ
0: ਅਤੇ
1: ਮੈਂ ਵੀ ਫਿਰ ਉਸ ਦਿਨ ਲਾਸਟ ਦੇ ਵਿਡਰਾਅ ਕੀਤਾ। ਅਤੇ ਪਰ ਅਸੀਂ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਕੋਈ ਡਰਟੀ ਗੇਮ ਨਹੀਂ ਸੀ ਇਹਦੇ ਬਿਹਾਈਂਡ ਵਿੱਚ, ਇਹ ਇੱਕ ਬਹੁਤ ਹੀ ਇੰਟੈਲੀਜੈਂਟ ਸੋਚ ਸਮਝ ਕੇ ਡਿਸੀਜ਼ਨ ਲਿਆ। ਅਤੇ ਉਹੀ ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਵੀ ਮੇਅਰ ਬਣਨਾ ਮੇਰੇ ਵਾਸਤੇ ਜ਼ਰੂਰੀ ਨਹੀਂ ਸੀ, ਮੇਰੇ ਵਾਸਤੇ ਜ਼ਰੂਰੀ ਸੀਗਾ ਵੀ ਆਪਣੀ ਜਿਹੜੀ ਬ੍ਰੈਂਪਟਨ ਦੇ ਲੋਕਾਂ ਨੂੰ ਕੋਈ ਇਹੋ ਜਿਹੀ ਰਿਪ੍ਰਜੈਂਟੇਸ਼ਨ ਮਿਲੇ ਜਿਹੜੀ ਓਨੈਸਟ ਹੋਵੇ, ਜਿਹਦੇ 'ਚ ਐਕਸ਼ਨ ਲੈ ਸਕੇ, ਇੰਟੈਗਰਿਟੀ ਹੋਵੇ, ਜਿਹਦੀ ਕੋਈ ਵਿਜ਼ਨ ਹੋਵੇ, ਨਾ ਕਿ ਜਿਹੜਾ ਮੇਅਰ ਹੁੰਦਾ, ਮੇਅਰ ਸਾਰੇ ਲੋਕਾਂ ਦਾ ਮੇਅਰ ਹੁੰਦਾ, ਨਾ ਕਿ 100-50 ਬੰਦਿਆਂ ਦਾ ਹੁੰਦਾ ਜਿਹੜੇ ਕਿ ਲੋਕ, ਤੁਹਾਨੂੰ ਪਤਾ ਹੀ ਹੈ ਜਿਹੜੀ ਹੁਣ ਕਰੰਟ ਕੌਂਸਲ ਆ ਕੀ ਹੋ ਰਿਹਾ ਇਸ ਵਕਤ। ਸੋ ਮੈਂ ਤਾਂ ਸਾਰੇ ਫੇਰ ਇਹੀ ਬੇਨਤੀ ਕੀਤਾ ਵੀ ਮੈਂ ਆਈ ਐਮ ਵੈਰੀ ਹੈਪੀ ਵਟ ਆਫ ਦਾ ਡਿਸੀਜ਼ਨ ਵੀ ਮੇਡ, ਅਤੇ ਆਪਾਂ ਪੂਰੀ ਜ਼ੋਰ ਲਾ ਕੇ ਇਸ ਵਾਸਤੇ ਪ੍ਰਭ ਗਿੱਲ ਜੀ ਦਾ ਆਪਾਂ ਸਾਥ ਦੇਈਏ, ਅਤੇ ਆਪਾਂ ਇਹ ਜਿਹੜਾ ਜਿਹੜਾ ਜੇ ਬਹੁਤ ਵੱਡਾ ਕਾਜ ਆ ਇਹਨੂੰ ਆਪਾਂ ਸਿਰੇ ਚਾੜੀਏ, ਯਾਰ ਕਿ ਆਪਾਂ ਜਿਹੜੀ ਜੋਬ ਕ੍ਰੀਏਸ਼ਨਸ ਦੀਆਂ ਗੱਲਾਂ ਕੀਤੀਆਂ ਸੀ, ਗੱਲਾਂ ਕਰਦੇ ਹਾਂ ਜੋਬ ਕ੍ਰੀਏਸ਼ਨ ਦੀਆਂ, ਲੋਅਰਿੰਗ ਪ੍ਰੋਪਰਟੀ ਟੈਕਸਿਸ
0: ਜੀ,
1: ਮੇਕਿੰਗ ਬ੍ਰੈਂਪਟਨ ਲਾਈਕ ਏ ਆਈ ਔਰ ਆਈ ਟੀ ਔਰ ਗਲੋਬਲ ਹੱਬ, ਬੇਬੀ ਗ੍ਰੀਨ ਪਾਰਕਸ, ਮੋਰ ਸ਼ੇਡਸ, ਰਿਕ੍ਰੀਏਸ਼ਨ ਸੈਂਟਰਾਂ ਦੀ ਮੈਂਟੇਨੈਂਸ, ਅਤੇ ਜਿਵੇਂ ਰੋਡ ਇਨਫਰਾਸਟ੍ਰਕਚਰ, ਮੋਰ ਜੋਬਸ, ਬੈਟਰ ਹੈਲਥ ਕੇਅਰ ਸਰਵਿਸਿਸ, ਰੋਡ ਸੇਫਟੀ, ਸਾਰੀਆਂ ਚੀਜ਼ਾਂ ਇਹ ਪ੍ਰਭ ਜੀ ਇਸ ਗੱਲਾਂ ਤੋਂ, ਇਹਨਾਂ ਚੀਜ਼ਾਂ ਇਸ਼ੂ ਤੋਂ ਬਹੁਤ ਹੀ ਜ਼ਿਆਦਾ ਜਾਣੂ ਆ। ਅਸੀਂ ਇਕੱਲੀ ਇਕੱਲੀ ਚੀਜ਼ ਡਿਸਕਸ ਕੀਤੀ ਆ, ਹੋਰ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ, ਮੇਰੇ ਕੋਲ ਤਕਰੀਬਨ ਓਵਰ 500 ਵਾਲੰਟੀਅਰ ਸੀਗਾ, ਸਾਡੀ ਸਾਰੀ ਟੀਮ ਇਹਨਾਂ ਦੇ ਨਾਲ ਦਿਨ ਰਾਤ ਕੰਮ ਕਰ ਰਹੀ ਆ। ਥੋੜਾ ਜਿਹਾ ਅਸੀਂ ਪਿੱਛੇ ਪੈ ਗਏ ਸੀਗੇ ਕਿਉਂਕਿ ਜਦੋਂ ਇੱਕਦਮ ਅਸੀਂ ਸਟੈਪ ਕਰਨ ਤੋਂ ਬਾਅਦ ਮੇਰਾ ਨਾਂ ਰਿਮੂਵ ਕਰਨ ਤੋਂ ਬਾਅਦ ਅਸੀਂ ਸਾਰਾ ਦੁਬਾਰਾ ਫਿਰ ਤੁਹਾਨੂੰ ਪਤਾ ਟਾਈਮ ਲੱਗਦਾ ਸਾਰੀਆਂ ਚੀਜ਼ਾਂ ਰੈਡੀ ਕਰਨ ਵਾਸਤੇ ਆਫਿਸ ਰੈਡੀ ਕਰਨ ਵਾਸਤੇ ਸਾਰਾ ਇਨਫਰਾਸਟ੍ਰਕਚਰ ਰੈਡੀ ਕਰਨ ਵਾਸਤੇ ਅਤੇ ਅੱਜ ਸਾਡਾ ਇਹਨਾਂ ਦਾ ਪ੍ਰਭ ਗਿੱਲ ਜੀ ਦਾ ਕੈਂਪੇਨ ਲਾਂਚ ਹੈਗਾ ਉੱਥੇ ਤੁਸੀਂ ਸਾਰੇ ਪਹੁੰਚੋ ਮੇਰੀ ਵੀ ਸਪੀਚ ਹੋਊਗੀ ਹੋਰ ਵੀ ਜਿਹੜੇ ਸਪੀਕਰ ਹੋਣਗੇ ਉੱਥੇ ਹੋਣਗੇ ਪ੍ਰਭ ਗਿੱਲ ਜੀ ਦੀ ਫੈਮਿਲੀ ਹੋਊਗੀ ਅਤੇ ਤੁਸੀਂ ਇਹਨਾਂ ਨੂੰ ਜਾਣੋ ਅਤੇ ਇਹਨਾਂ ਨੂੰ ਪਹਿਚਾਣੋ ਅਤੇ ਤੁਹਾਡਾ ਤੁਸੀਂ ਆਪਦਾ ਫਿਊਚਰ ਜਿਹੜਾ ਹੈਗਾ ਅਗਲਾ ਬੱਚਿਆਂ ਦਾ ਤੁਹਾਡੇ ਕਿਡਸ ਦਾ ਗ੍ਰੈਂਡ ਕਿਡਸ ਦਾ ਤੁਹਾਡੀ ਫਾਈਨੈਂਸ਼ੀਅਲ ਸਟੇਬਿਲਿਟੀ ਦਾ ਸਾਰਾ ਤੁਸੀਂ ਇੱਕ ਇਹੋ ਜਿਹੇ ਬੰਦੇ ਦੇ ਹੱਥ 'ਚ ਦਿਓ ਜਿਹੜਾ ਕਿ ਫੁੱਲੀ ਕੁਆਲੀਫਾਈਡ ਐਂਡ ਹੀ ਇਜ਼ ਰੈਡੀ ਟੂ ਰਿਪ੍ਰਜੈਂਟ ਯੂ
0: ਜੀ ਤੁਸੀਂ ਇਹਦੇ ਹੋਲਡ 'ਤੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਨਾਂ ਮੈਂ ਹਜੇ ਨਹੀਂ ਲੈਣੀਆਂ ਤੁਹਾਡਾ ਠਹਿਰ ਕੇ ਲਵਾਂਗਾ ਪਰ ਸਟੂਡੀਓ ਨੰਬਰ 416-837-1515 ਮੈਂ ਦੋ ਕੁ ਲਾਈਨਾਂ ਡਰੋਪ ਕਰ ਦਿੱਤੀ ਹੈਗੀ ਠਹਿਰ ਕੇ ਕਾਲ ਕਰ ਲਿਓ 416-837-1515 ਸਟੂਡੀਓ ਦਾ ਨੰਬਰ ਹੁੰਦਾ ਆ ਮੈਂ ਧੰਨਵਾਦ ਕਰਾਂ ਸਪੋਂਸਰ ਵੀਰਾਂ ਭੈਣਾਂ ਜਿਹੜੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੰਦੇ ਹਨ ਮੀਡੀਆ ਮੇਰੇ ਵਾਸਤੇ ਇੱਕ ਪੈਸ਼ਨ ਹੈਗਾ ਆ ਮੈਂ ਕਮਿਊਨਿਟੀ ਲਈ ਬਹੁਤ ਸਾਰੇ ਕੰਮ ਕੀਤੇ ਜਿੱਦਾਂ ਅਵੀ ਧਾਲੀਵਾਲ ਨੇ ਕੀਤੇ ਹਨ ਇਹ ਵੀ ਕਮਿਊਨਿਟੀ ਲਈ ਖੜ੍ਹੇ ਹਨ ਫਿਰ ਵੀ ਕਹਿ ਰਹੇ ਹਨ ਅਸੀਂ ਇੱਕ ਬਣ ਕੇ ਚੱਲਣਾ ਸੋ ਜਿਹੜੀਆਂ ਵੋਟਾਂ ਅਵੀ ਧਾਲੀਵਾਲ ਨੂੰ ਪਾਉਣੀਆਂ ਸੀਗੀਆਂ ਉਹੀ ਵੋਟਾਂ ਅਵੀ ਧਾਲੀਵਾਲ ਨੂੰ ਹੀ ਪੈਣੀਆਂ ਅਤੇ ਆਪਣੇ ਪ੍ਰਭ ਗਿੱਲ ਸਾਹਿਬ ਨੂੰ ਪੈਣੀਆਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਟੂਡੀਓ ਵਿੱਚ ਆਏ ਹੋਏ ਹਨ ਅਤੇ ਮੈਂ ਪਹਿਲਾਂ ਮੋਟਾ ਮੋਟਾ ਸਪੋਂਸਰ ਵੀ ਆਪਣੇ ਨਾਲ ਧੰਨਵਾਦ ਕਰਦਾ
1: ਇੰਡੀਆ ਤੰਬੜ ਸਾਹਿਬ ਇਹਦੇ ਵਿੱਚ ਤੰਬੜ ਸਾਹਿਬ ਕੋਈ ਵੀ ਇਹ ਵੱਡੇ ਕੌਜ ਹੁੰਦੇ ਇਹ ਸੈਕਿੰਡ ਮੋਸਟ ਪਾਪੂਲੇਟਡ ਸਿਟੀ ਹੈਗੀ ਹੈ ਅੰਟੇਰੀਓ ਦੀ 7th ਲਾਰਜੈਸਟ ਸਿਟੀ ਹੈਗੀ ਹੈ ਕੈਨੇਡਾ ਦੀ ਬਰੈਂਪਟਨ ਸਾਨੂੰ ਯੂਨਿਟੀ ਦੇ ਨਾਲ ਚੱਲਣਾ ਪੈਣਾ ਸੋ ਸਾਨੂੰ ਯੂਨਿਟੀ ਬਣਾ ਕੇ ਆਪਾਂ ਇਸ ਵਕਤ ਸਾਡੇ ਕੋਲ ਗ੍ਰੇਟ ਕੈਂਡੀਡੇਟ ਆ ਜਿਵੇਂ ਲਾਸਟ ਇਲੈਕਸ਼ਨਾਂ ਦੇ ਵਿੱਚ ਵੋਟ ਸਪਲਿਟ ਹੁੰਦੀ ਆ ਬਹੁਤ ਸਾਰਾ ਡਰਟੀ ਚੱਕਰ ਸਿੱਟਿਆ ਜਾਂਦਾ ਇੱਕ ਦੂਜੇ ਦੇ ਉੱਤੇ ਅਸੀਂ ਇਹ ਚੀਜ਼ਾਂ ਤੋਂ ਪਹਿਲਾਂ ਹੀ ਅਵੋਇਡ ਕੀਤਾ ਸੀ ਜਿੱਦਾਂ ਮੈਂ 4 ਮਹੀਨੇ ਕੈਂਪੇਨ ਕੀਤੀ ਜਦੋਂ ਦਾ ਜਦੋਂ ਤੁਸੀਂ ਨਾਂ ਰਜਿਸਟਰ ਕਰ ਸਕਦੇ ਹੋ ਉਦੋਂ ਬਾਅਦ 'ਚ ਕੈਂਪੇਨ ਕਰ ਸਕਦੇ ਹਾਂ ਪਰ ਕੈਂਪੇਨ ਤਾਂ ਆਪਾਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਾਂ ਵੀ ਲੋਕਾਂ ਦੇ ਇਸ਼ੂਜ਼ ਉਠਾ ਰਹੇ ਹਾਂ ਪਰ ਇਸ ਵਾਰ ਤੁਹਾਡੇ ਕੋਲ ਇਸ ਵਾਰ ਆਪਣੇ ਕੋਲ ਬਹੁਤ ਗੋਲਡਨ ਚਾਂਸ ਹੈ ਇਹ ਗੋਲਡਨ ਚਾਂਸ ਤੁਸੀਂ ਜੇ ਐਰਕੀ ਨਹੀਂ ਮਿਸ ਕਰਨਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨੋ ਆਇਡੈਂਟੀ ਪੋਲੀਟਿਕਸ ਓਨਲੀ ਕੁਆਲਿਟੀ ਐਂਡ ਇੰਟੈਗਰਿਟੀ ਐਂਡ ਵਿਜ਼ਨ ਦੇ ਨਾਲ ਆਪਾਂ ਐਰਕੀ ਇਲੈਕਸ਼ਨ ਦੇ ਵਿੱਚ ਜਿਤਾਉਣਾ ਇਹਨਾਂ ਰਾਈਟ
0: ਵੈਲ ਸੈਡ ਇੱਕ ਕਾਲ ਮੈਂ ਲੈ ਦਿੰਦਾ ਸਤਿ ਸ਼੍ਰੀ ਅਕਾਲ ਜੀ 038 ਜੋ ਲਾਈਨ ਤੁਹਾਡੀ ਡਰੋਪ ਹੋ ਗਈ ਆ 416-837-1515 ਅਭੀ ਜੀ ਸੋ ਜੇ ਪ੍ਰਭ ਗਿੱਲ ਨੂੰ ਵੋਟ ਪਾਈਏ ਤੁਹਾਨੂੰ ਵੋਟ ਪੈਣੀ ਹੈ ਸੇਮ ਥਿੰਗ ਆ ਜੋ ਵਨ ਮੈਨ ਸ਼ੋਅ ਆ ਹੁਣ
1: ਦੇਖੋ ਇਹ ਜੇ ਜਿਹੜੀ ਵੋਟ ਪੈਣੀ ਹੈ ਉਹ ਨਾ ਮੈਨੂੰ ਪੈਣੀ ਹੈ ਨਾ ਪ੍ਰਭ ਗਿੱਲ ਨੂੰ ਪੈਣੀ ਹੈ ਵੋਟ
0: ਜੀ
1: ਵਨ ਮੈਨ ਸ਼ੋਅ ਨਹੀਂ ਹੈਗਾ ਇਹ ਵੋਟ ਬ੍ਰੈਂਪਟਨ ਦੇ ਅਕਾਊਂਟ 'ਚ ਜਾਣੀ ਹੈ ਅਤੇ ਇਹ ਜੇ ਤੁਸੀਂ ਬ੍ਰੈਂਪਟਨ ਦਾ ਫਿਊਚਰ ਗ੍ਰੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਵਾਸੀਆਂ ਨੂੰ ਤੁਹਾਡਾ ਇਹੋ ਜਿਹਾ ਰਿਪ੍ਰਜੈਂਟੇਟ ਹੋਣਾ ਜਿਹੜਾ ਕਿ ਬ੍ਰੈਂਪਟਨ ਦਾ ਰਿਪ੍ਰਜੈਂਟੇਟਿਵ ਹੈ
0: ਜੀ
1: ਅਤੇ ਇਹ ਤੁਸੀਂ ਸਿਟੀ ਹਾਲ ਦੇ ਵਿੱਚ ਜੋ ਕੁਛ ਹੋ ਰਿਹਾ ਲਾਸਟ ਮਿੰਟ ਦੇ ਵਿੱਚ ਜੇ ਜਿੰਨਾ ਕੁਛ ਹੋ ਰਿਹਾ ਤੁਹਾਨੂੰ ਬਹੁਤ ਚੀਜ਼ਾਂ ਤੁਹਾਨੂੰ ਪਤਾ ਹੀ ਨਹੀਂ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਨੂੰ ਪਤਾ ਵੀ ਕੀ ਹੋ ਰਿਹਾ ਸੋ ਤੁਸੀਂ ਇਹ ਨਾ ਸੋਚੋ ਵੋਟ ਅਵੀ ਧਾਲੀਵਾਲ ਨੂੰ ਪਾਉਣੀ ਸੀ ਅਸੀਂ ਹੁਣ ਪ੍ਰਭ ਗਿੱਲ ਨੂੰ ਪਾਉਣੀ ਹੈ ਤੁਸੀਂ ਵੋਟ ਆਪਦੇ ਆਪ ਨੂੰ ਪਾ ਰਹੇ ਹੋ ਆਪਦੇ ਫਿਊਚਰ ਨੂੰ ਪਾ ਰਹੇ ਹੋ ਆਪਦੇ ਕਿਡਸ ਅਤੇ ਗ੍ਰੈਂਡ ਕਿਡਸ ਦੇ ਫਿਊਚਰ ਵਾਸਤੇ ਪਾ ਰਹੇ ਹੋ ਅਤੇ ਤੁਹਾਡਾ ਇਸ ਵਾਰ ਤੁਹਾਡਾ ਜਿਹੜਾ ਰਿਪ੍ਰਜੈਂਟੇਟਿਵ ਆ
0: ਜੀ
1: ਇਹ ਹੀ ਇਜ਼ ਅ ਵਨ ਆਫ ਦਾ ਗ੍ਰੇਟੈਸਟ ਐਂਡ ਹਾਈਲੀ ਕੁਆਲੀਫਾਈਡ ਐਂਡ ਰੈਡੀ ਟੂ ਰਿਪ੍ਰਜੈਂਟ ਯੂ ਐਟ ਐਵਰੀ ਲੈਵਲ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਸਿਟੀ ਲੈਵਲ ਐਂਡ ਯੂਅਰ ਸਟਰੀਟ ਲੈਵਲ ਐਂਡ ਹੀ ਵਿਲ ਬੀ ਐਕਸੈਸਿਬਲ ਆਲ ਦਾ ਟਾਈਮ
0: ਜੀ ਲਓ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਗੁਰਜੀਤ ਲੱਗਦੇ
2: ਆ ਜੀ ਭਾਜੀ ਸਤਿ ਸ਼੍ਰੀ ਅਕਾਲ ਬਾਈ ਨੂੰ ਵੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ
2: ਮੇਰੇ ਹਿਸਾਬ ਨਾਲ ਤਾਂ ਜੀ ਬਾਈ ਨੇ ਵਧੀਆ ਕੀਤਾ ਜੀ ਕਿਉਂਕਿ ਮੈਂ ਗਿੱਲ ਸਾਹਿਬ ਨੂੰ ਵੀ ਸੁਣਦਾ ਨਾ ਸੋਸ਼ਲ ਮੀਡੀਆ ਤੇ ਇਹ ਵੀ ਮੁੰਡੇ ਟਰੱਕਾਂ ਵਾਲਿਆਂ ਲਈ ਕਾਫੀ ਖੜ ਰਹੇ ਆ ਬਾਈ ਹੁਣੀ ਹੈ ਨਾ ਕਾਫੀ ਮੁੱਦੇ ਚੱਕ ਰਹੇ ਆ ਹਨਾ
0: ਜੀ
2: ਮੇਰੇ ਹਿਸਾਬ ਨਾਲ ਤਾਂ ਚੰਗਾ ਕੀਤਾ ਕਿਉਂਕਿ ਬਾਈ ਵੀ ਕਾਫੀ ਪੜ੍ਹੇ ਲਿਖੇ ਆ ਹਨਾ ਉਹਨਾਂ ਨੂੰ ਕਾਫੀ ਨੌਲੇਜ ਆ ਕਾਫੀ ਮੁੱਦਿਆਂ ਦਾ ਪਤਾ ਆ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੇ ਵਧੀਆ ਕੀਤਾ ਜੀ ਰਲ ਮਿਲ ਕੇ ਨਾ ਇਲੈਕਸ਼ਨ ਸਾਨੂੰ ਤਾਂ ਪ੍ਰੋਬਲਮ ਪਤਾ ਭਾਜੀ ਕੀ ਆ ਕੱਲ ਦੀ ਤੁਸੀਂ ਖਬਰ ਪੜ੍ਹੀ ਆ ਕਿ ਬ੍ਰੈਂਪਟਨ ਦੀ ਸਿਟੀ ਬਿਲਡਰਾਂ ਨੂੰ ਪੈਸਾ ਦੇ ਰਹੀ ਆ ਇੱਥੇ ਲੋਕਲ ਬ੍ਰੈਂਪਟਨ 'ਚ ਲੋਕਾਂ ਦਾ ਪ੍ਰੋਪਰਟੀ ਟੈਕਸ ਵਧਣਾ ਆਉਣ ਵਾਲੇ ਟਾਈਮ 'ਚ ਮੇਰਾ ਲਿਖ ਕੇ ਰੱਖ ਲਓ ਜੇ ਇੱਥੇ ਤੁਹਾਡਾ $500 ਇਹਨਾਂ ਨੇ ਪ੍ਰੋਪਰਟੀ ਟੈਕਸ ਹੋਰ ਵਧਾਉਣਾ ਬਿਲਡਰਾਂ ਨੂੰ ਇਹ ਗੱਫੇ ਦੇਣ ਦੀ ਤਿਆਰੀ ਜੇ ਲਾਲ ਜੇ
1: ਕਿਉਂਕਿ ਉਹਨਾਂ ਨੇ ਸੋਰੀ ਜੇ ਗੋਸਲ ਸਾਹਿਬ ਮੈਂ ਜੇ ਤੁਹਾਨੂੰ ਦੱਸਦਾ ਇਹ ਕਾਉਂਸਲ ਪਹਿਲੀ ਗੱਲ ਤਾਂ ਆਪਾਂ ਰਿਪੀਟ ਨਹੀਂ ਹੋਣ ਦੇਣੀ
0: ਜੀ
1: ਕਿਉਂਕਿ ਆਪਾਂ ਵਰਕ ਹੀ ਇੰਨਾ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਦੂਜੀ ਗੱਲ ਜੇ ਅਨਫੋਰਚੁਨੇਟਲੀ ਪਰਮਾਤਮਾ ਕੋਈ ਪਤਾ ਨਹੀਂ ਹੁੰਦਾ ਗੱਟੀ ਗੇਮਾਂ ਪਲੇ ਹੁੰਦੀਆਂ ਇਹਨਾਂ ਨੇ ਤੁਹਾਡਾ ਨੈਕਸਟ 4 ਸਾਲਾਂ ਦੇ ਵਿੱਚ 40% ਟੈਕਸ ਵਧਾਊਗੇ ਕਿਉਂਕਿ ਹਰ ਲੈਵਲ ਦੇ ਉੱਤੇ ਸਿਟੀ ਡੈਫਿਸਿਟ ਦੇ ਵਿੱਚ ਪਰ ਅਸੀਂ ਤੁਹਾਨੂੰ ਗਰੰਟੀ ਕਰਦਾ ਜਿਵੇਂ ਗਰੰਟੀ ਜਿਵੇਂ ਪ੍ਰੋਮਿਸ ਆ ਪ੍ਰੋਮਿਸ ਮੇਡ ਪ੍ਰੋਮਿਸ ਗਿਫਟ ਜਿਹੜੇ ਮੈਂ ਪ੍ਰੋਮਿਸ ਕੀਤੇ ਸੀ ਸਾਡੀ ਜਿਹੜੀ ਸਟ੍ਰੈਟਜੀ ਦੇ ਹਿਸਾਬ ਨਾਲ ਸਬਸਟੈਂਸ਼ੀਅਲ ਅਮਾਊਂਟ ਦੇ ਵਿੱਚ ਪ੍ਰੋਫਿਟ ਟੈਕਸ ਘਟਾਇਆ ਜਾਊਗਾ ਜੋਬ ਕ੍ਰੀਏਸ਼ਨ ਬਹੁਤ ਕੀਤੀ ਜਾਊਗੀ ਸਾਰਾ ਕੁਛ ਉਵੇਂ ਚੱਲੇਗਾ ਪਰ ਤੁਸੀਂ ਇੱਕ ਵਾਰੀ 26 ਅਕਤੂਬਰ ਨੂੰ ਅਤੇ ਐਡਵਾਂਸ ਪੋਲ ਦੀਆਂ ਡੇਟਾਂ ਵਿੱਚ ਆ ਕੇ ਤੁਸੀਂ ਪ੍ਰਭ ਗਿੱਲ ਜੀ ਨੂੰ ਵੋਟ ਪਾਓ ਪਲੱਸ ਤੁਸੀਂ ਅੱਜ ਸਾਰਿਆਂ ਨੂੰ ਸ਼ੋਅ ਕਰਦੇ ਹੋ ਵੀ ਵੀ ਆਰ ਬਿਹਾਈਂਡ ਹੈਮ, ਅੱਜ ਤੁਸੀਂ ਪਹੁੰਚਣ ਲੱਗ ਜਾਓ ਉੱਥੇ 5:30 ਵੀ ਨੀਡ ਸਬਸਟੈਂਸ਼ੀਅਲ ਅਮਾਊਂਟ ਆਫ ਪੀਪਲ ਐਟ ਦਾ ਕੈਂਪੇਨ ਲਾਂਚ।
2: ਟੈਰਿਫ ਲੱਗ ਜਾਣੇ ਆ ਕੈਨੇਡਾ ਵਾਲੇ ਪਾਸੋਂ ਵੀ, ਅਮਰੀਕਾ ਵਾਲੇ ਪਾਸੇ ਵੀ ਲੱਗ ਗਏ ਆ, ਇਹਦਾ ਕੀ ਅਸਰ ਪਊਗਾ ਇੱਥੇ GTA ਤੇ ਜੀ, ਦੱਸੋਗੇ ਜੀ?
1: ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਇਹਦਾ ਜਿਵੇਂ ਇਸ ਵਕਤ ਆਪਾਂ ਲੋਕ ਵੀ ਬਹੁਤ ਜ਼ਿਆਦਾ ਬੜਕਾ ਮਾਰ ਰਹੇ ਆ ਵੀ ਸਾਡਾ ਪ੍ਰਾਈਮ ਮਿਨਿਸਟਰ ਉੱਧਰੋਂ ਟਰੰਪ ਸਾਹਿਬ ਵੀ ਮਾਰ ਰਹੇ ਆ, ਪਰ ਇਹਦਾ ਬਹੁਤ ਵੱਡੀ ਲੈਵਲ ਦੇ ਉੱਤੇ ਲੌਂਗ ਟਰਮ ਦੇ ਵਿੱਚ ਕੈਨੇਡਾ ਨੂੰ ਡੈਮੇਜ ਹੋਏਗਾ
0: ਜੀ।
1: ਸਾਡੀ ਜਿਹੜੀ ਕੰਟਰੀ ਆ ਇਹ ਇੱਕ ਕੋਲੋਨੀ ਬਣ ਜਾ ਰਹੀ ਹੈ ਚਾਈਨਾ ਦੀ, ਰਾਈਟ? ਇਹ ਤੁਹਾਨੂੰ ਯਾਦ, ਤੁਸੀਂ ਅੱਜ ਤਾਂ ਨਹੀਂ ਇਹ ਯਾਦ ਕਰ ਰਹੇ, ਅੱਜ ਤੁਸੀਂ ਕਹਿੰਦੇ ਆ ਵੀ ਅਸੀਂ ਕੋਈ ਨਹੀਂ, ਅਸੀਂ ਆਪਾਂ ਯੂਰਪ ਨਾਲ ਡੀਲ ਕਰ ਲਾਂਗੇ, ਅਸੀਂ ਚਾਈਨਾ ਤੋਂ ਸਮਾਨ ਲੈ ਲਾਂਗੇ, ਅਸੀਂ ਇੰਡੀਆ ਤੋਂ ਲੈ ਲਾਂਗੇ, ਏਸ਼ੀਆ ਤੋਂ ਲੈ ਲਾਂਗੇ, ਪਰ ਇਹ ਸਾਰੇ ਇਹ ਦਿਸ ਇਜ਼ ਗੋਇੰਗ ਬੀ ਅ ਵੈਰੀ ਬੈਡ ਇੰਪੈਕਟ ਇਨ ਲੌਂਗ ਟਰਮ। ਇਹ ਹਲੇ ਸ਼ੁਰੂ ਹੋਈ ਹੈ ਗੇਮ, ਜਿਵੇਂ ਤੁਸੀਂ ਦੇਖੇ ਰਹੇ ਆ ਵੀ ਬਹੁਤ ਸਾਰੇ ਲੋਕ ਪਾਉਣ ਲੱਗ ਗਏ ਵੀ ਜਿਹੜਾ ਸਟਾਲੈਂਟਸ ਦਾ ਫਾਰਮਲੀ ਨੋਲ ਕ੍ਰਾਈਸਲਰ ਦਾ ਵੀ ਇੱਥੇ BYD ਆ ਰਹੀ ਆ। ਇਹ ਲੋਕਾਂ ਨੂੰ ਪੁੱਛੋ ਵੀ ਜਿਹੜੀ ਤੁਸੀਂ ਇਹ ਪੋਸਟਾਂ ਪਾ ਰਹੇ ਹੋ ਵੀ ਤੁਸੀਂ ਸਾਡੀ ਸਾਡੇ ਮੇਅਰ ਨੇ ਕਰੰਟ ਇਹ ਗੱਲ ਕੀਤੀ ਇਹਦੇ ਬਾਰੇ, ਪਹਿਲੀ ਗੱਲ ਤਾਂ ਇਹ $1 billion ਦੀ ਇਨਵੈਸਟਮੈਂਟ ਜਿਹੜੀ ਹੈਗੀ ਹੈ, ਇਹ ਪ੍ਰੋਪਰਟੀ ਸਾਰੀ ਸਟਲੈਂਟਿਸ ਓਨ ਕਰਦੀ ਆ, ਇਹ ਸਾਰਾ ਪਲਾਂਟ ਸਟਲੈਂਟਿਸ ਓਨ ਕਰਦਾ। ਕੀ ਕ੍ਰਾਈਸਲਰ ਫਾਰਮਲੀ ਨੋਲ ਕ੍ਰਾਈਸਲਰ ਜਾਂ ਸਟਲੈਂਟਿਸ ਨੇ ਸਟੇਟਮੈਂਟ ਦਿੱਤੀ ਹੈ ਵੀ ਅਸੀਂ ਇਹ ਪਲਾਂਟ ਆਪਦਾ ਵੇਚ ਰਹੇ ਹਾਂ, ਅਸੀਂ ਉਹਨਾਂ ਨੂੰ ਦੇ ਰਹੇ ਹਾਂ? ਇਹ ਚੀਜ਼ਾਂ ਦੇ ਉੱਤੇ ਤੁਸੀਂ ਨਾ ਫੋਕਸ ਕਰੋ। ਇਹ ਫੇਕ ਮੀਡੀਆ ਪੋਸਟ ਪਾ ਰਹੇ ਆ ਕੋਈ ਸਾਡੀ ਕਮਿਊਨਿਟੀ ਦੇ ਬੰਦੇ, ਇਹਦਾ ਕੋਈ ਹਲੇ ਇਨਪੋਰਟ ਆਊਟਪੁੱਟ ਨਹੀਂ ਹੈਗਾ, ਨਾ ਤਾਂ ਕ੍ਰਾਈਸਲਰ ਵੱਲੋਂ, ਨਾ ਸਟਲੈਂਟਿਸ ਵੱਲੋਂ, ਜਾਂ ਕਿਸੇ ਹੋਰ ਵੱਡੀ ਇਨਵੈਸਟਰ, ਜਿਹੜੇ ਜਿਹੜੀ ਪਬਲਿਕ ਕੰਪਨੀ ਸਟਲੈਂਟਿਸ, ਕਿਸੇ ਇਨਵੈਸਟਰ ਦੀ ਜਾਂ ਉਹਨਾਂ ਦੀ ਜਿਹੜੀ ਕਮੇਟੀ ਆ, ਕਿਸੇ ਵੱਲੋਂ ਜਿਹੜੀ ਸਟੇਟਮੈਂਟ ਨਹੀਂ ਆਈ। ਇਹ ਸਿਰਫ ਇਲੈਕਸ਼ਨ ਸਟੰਟ ਆ, ਕ੍ਰਾਈਸਲਰ ਦੇ ਨਾਲ ਮੂਹਰੇ BYD ਲਾ ਕੇ ਕੁਛ ਕੱਲਿਆਂ ਨੇ ਬੰਦਿਆਂ ਨੇ ਪਾਏ। ਆਈ ਐਮ ਟੈਲਿੰਗ ਯੂ ਦਿਸ ਇਜ਼ ਏ ਡੈਮੇਜਿੰਗ ਸਿਚੁਏਸ਼ਨ ਹੈਪਨਿੰਗ ਰਾਈਟ ਨਾਓ
0: ਜੀ। ਇੱਕ ਲਾਸਟ ਕਾਲ ਲੈਂਦਾ ਫਿਰ ਪ੍ਰਭ ਗਿੱਲਾਂ ਵੀ ਗੱਲ ਕਰਾਂਗੇ। ਕੈਪਟਨ ਸਾਹਿਬ, ਕਾਫੀ ਲੰਬੇ ਸਮੇਂ ਨਾਲ ਗੱਲਬਾਤ ਨਹੀਂ ਕੀਤੀ, ਆਜੋ।
2: ਧਾਲੀਵਾਲ ਸਾਹਿਬ, ਸਤਿ ਸ੍ਰੀ ਅਕਾਲ। ਜਿੱਦਾਂ ਤੁਸੀਂ ਬੋਲਣੀ ਬਰੇਸ ਕਲੱਬ ਦੇ ਵਿੱਚ ਆਏ ਸੀ, ਮੈਂ ਉੱਥੇ ਹੀ ਬੈਠਾ ਸੀ, ਮੈਂ ਕਾਰਡ ਵੀ ਦਿੱਤਾ ਸੀ ਤੁਹਾਡੇ ਸਾਥੀ ਨੂੰ
0: ਜੀ।
2: ਦੇਖੋ ਇੱਥੇ ਗੰਦੇ ਸਿਆਸਤ ਹੋ ਰਹੀ ਹੈ, ਵਾਰਡ ਨੰਬਰ 9 ਅਤੇ 10 ਦੇ ਵਿੱਚ ਸਤਪਾਲ ਜੌਹਲ ਆਇਆ, ਮੈਂ ਜੀ ਬੜੀ ਮਦਦ ਕੀਤੀ ਜਦੋਂ ਪਹਿਲੀ ਦਫਾ ਇਹ ਖੜਾ ਹੋਇਆ ਸੀ ਸਕੂਲ ਪ੍ਰੈਸ ਚ, ਅਗੇ ਕਹਿ ਰਿਹਾ ਸ਼ਨਿਚਰਵਾਰ ਨੂੰ ਸ਼ਕਲ ਦੇਖ ਕੇ ਵੋਟ ਨਾ ਪਾਓ, ਅਕਲ ਦੇਖੋ। ਇਹਦਾ ਇਸ਼ਾਰਾ ਗੁਰਪ੍ਰੀਤ ਰੀਜਨਲ ਕੌਂਸਲ ਦੇ ਉੱਤੇ ਹੈ। ਇਹਨੂੰ ਪੁੱਛੋ ਵੀ ਜਦੋਂ ਮੈਂ ਤੁਹਾਡੀ ਵਾਰਡ ਉੱਥੇ ਮਦਦ ਕੀਤੀ 5-1 ਵਾਰਡ ਛੱਡ ਕੇ, ਮੈਂ ਤਾਂ ਉਦੋਂ ਜਾਂ ਸ਼ਕਲ ਜਾਂ ਅਕਲ ਨਹੀਂ ਸੀ ਦੇਖੀ। ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਵੋਟਾਂ ਦਾ ਕੀ ਕਰੋਗੇ? ਉਹ ਜੇ ਉਦੋਂ ਇਹ ਹਾਰ ਜਾਂਦਾ ਜਦੋਂ ਅਗਲੀ ਦਫਾ ਜਿੱਤ ਜਾਂਦਾ। ਮੈਂ ਇਸ ਨੂੰ ਵਧਾਈ ਦਿੰਦਾ ਜੌਹਲ ਸਾਹਿਬ, ਮੁਬਾਰਕ। ਮੈਨੂੰ ਕਹਿੰਦਾ ਪਿਛਲੀ ਦਫਾ ਤੁਸੀਂ ਸੀਗੇ, ਮੈਂ ਹਾਰ ਗਿਆ
0: ਜੀ, ਪਰ
2: ਤੁਸੀਂ
0: ਅਭੀ ਤਾਂ
2: ਨਹੀਂ ਸੀ, ਹਾਰ ਗਏ।
0: ਅਭੀ ਧਾਲੀਵਾਲ ਜੀ ਬੈਠੇ ਆ, ਇਹਨਾਂ ਦੀ ਗੱਲਬਾਤ।
2: ਹਾਂ ਅਭੀ ਧਾਲੀਵਾਲ ਬੈਠੇ, ਐਸੀ ਗੰਦੀ ਸਿਆਸਤ ਨਾ ਕਰੋ, ਤੁਸੀਂ ਸੋਚ ਸਮਝ ਕੇ ਵੋਟ ਪਾਓ। ਮੈਂ ਕਿਹਾ ਮੈਂ ਇਸ ਲਈ ਨੀ ਮਦਦ ਕੀਤੀ, ਮੇਰੇ ਮੌਤ ਹੋ ਗਈ ਸੀ। ਉਹ ਬੰਦਾ ਹੈ
0: ਜੀ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਸੋ ਅਭੀ ਜੀ, ਅਖੀਰ ਵਿੱਚ, ਕਿਉਂਕਿ ਤੁਸੀਂ ਬਾਰ ਬਾਰ ਆਓਗੇ, ਤੁਹਾਡਾ ਆਪਣਾ ਸਟੇਸ਼ਨ ਹੈਗਾ ਆ ਜਿੱਥੇ ਫ੍ਰੀਵੇ ਗਰੁੱਪ ਬਹੁਤ ਵਧੀਆ ਕੰਪਨੀ ਚਲਾਉਂਦੇ ਹਨ, ਅਮਰੀਕਾ ਵਿੱਚ ਲੋਕਾਂ ਨੂੰ ਸੈਟਲ ਕਰਦੇ ਹਨ, ਇੱਥੇ ਬਿਜ਼ਨਸ ਕਰਦੇ ਹਨ, ਇੰਟਰਨੈਸ਼ਨਲ ਬਿਜ਼ਨਸ ਕਰਦੇ ਹਨ, ਉੱਥੇ ਤੁਸੀਂ ਕਮਿਊਨਿਟੀ ਵਿੱਚ ਕਾਫੀ ਸਾਰਾ ਯੋਗਦਾਨ ਪਾਇਆ।
1: ਦੇਖੋ ਜਿਵੇਂ ਮੈਂ ਕਿਹਾ ਵੀ ਬਹੁਤ ਸਾਰੇ ਲੋਕਾਂ ਦੇ ਡਿਫਰੈਂਟ ਕੁਐਸਚਨ, 1000 ਫੋਨ ਕਾਲ ਮੈਨੂੰ ਵੀ ਆਏ, ਟੈਕਸਟ ਮੈਸੇਜ ਵੀ ਆਏ, ਬਹੁਤ ਕੁਛ ਹੋਇਆ। ਚਲੋ ਅਸੀਂ, ਤੁਸੀਂ ਮੈਨੂੰ ਉਸ ਦਿਨ ਦੇ ਜਿਸ ਦਿਨ ਤੋਂ ਮੈਂ ਆਪਦਾ ਨਾਂ ਬੈਲਟ ਤੋਂ ਰਿਮੂਵ ਕੀਤਾ, ਮੈਂ ਉਸ ਦਿਨ ਤੋਂ ਹੀ ਐਵਰੀ ਡੇ ਇਹਨਾਂ ਦੇ ਨਾਲ ਕੈਂਪੇਨ ਦੇ ਵਿੱਚ ਹੁੰਦਾ
0: ਜੀ।
1: ਤੇ ਮੈਨੂੰ ਤੁਸੀਂ ਐਵਰੀ ਡੇ 26 ਅਕਤੂਬਰ ਤੱਕ ਕੈਂਪੇਨ ਦੇਖੋਗੇ, ਕੈਂਪੇਨ 'ਚ ਦੇਖੋਗੇ, ਐਵਰੀ ਡੇ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਜਾਂ ਰੇਡੀਓ ਜਾਂ TV 'ਤੇ ਜਾਂਦੇ ਦੇਖੋਗੇ। ਇਸ ਵਕਤ ਆਪਣਾ ਕੰਮ ਹੈਗਾ ਵੀ ਇਸ ਵਕਤ ਅਸੀਂ ਗ੍ਰੇਟਰ ਰੈਪ੍ਰਜੈਂਟੇਸ਼ਨ ਲੈ ਕੇ ਆਉਣੀ ਹੈ ਸਿਟੀ ਦੇ ਵਿੱਚ, ਜੋ ਵੀ ਅਸੀਂ, ਸਾਨੂੰ ਵੀ ਪਤਾ 7-8 ਵਾਰਡ ਦੇ ਵਿੱਚ ਕੀ ਹੋਇਆ, ਲਾਸਟ ਮਿੰਟ 'ਤੇ 9-10 ਕੀ ਹੋਇਆ, ਹੋਰ ਪਾਸੇ ਕੀ ਹੋ ਰਿਹਾ। ਮੈਂ ਉਹ ਚੀਜ਼ਾਂ ਵੱਲ ਨਹੀਂ ਜਾਣਾ ਚਾਹੁੰਦਾ, ਅਸੀਂ ਪੋਜ਼ਿਟਿਵਿਟੀ ਦੀ ਕੈਂਪੇਨ ਰਨ ਕਰਾਂਗੇ। ਅਸੀਂ ਜਿਹੜਾ ਸਾਡੀ ਬ੍ਰੈਂਪਟੋਨੀਅਨ ਦੀ ਇਮੇਜ ਖਰਾਬ ਹੋਈ ਆ ਵਰਲਡ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ, ਹਰ ਲੈਵਲ ਦੇ ਉੱਤੇ, ਅਸੀਂ ਇਹਨੂੰ ਰੀਸਟੋਰ ਕਰਾਂਗੇ। ਜਿਹੜੀ ਸਾਡੀ ਮਹਾਰਾਜ ਨੇ, ਗੁਰੂ ਸਾਹਿਬ ਨੇ ਪੱਗ ਦੀ ਡਿਗਨਿਟੀ ਆ, ਚਲੋ ਮੈਂ ਆਇਡੈਂਟੀ ਪੋਲੀਟਿਕਸ 'ਤੇ ਨਹੀਂ ਬਿਲੀਵ ਕਰ ਰਿਹਾ, ਜਿਹੜੀ ਹੋ ਰਹੀ ਆ ਅਸੀਂ ਉਹਨੂੰ ਪੂਰੀ ਜੋ ਕੋਸ਼ਿਸ਼ ਕਰਾਂਗੇ ਰੀਸਟੋਰ ਕਰਨ ਦੀ। ਤੇ ਤੁਸੀਂ ਮੈਂ ਬਹੁਤ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਬਹੁਤ ਸਾਰੇ ਫੇਕ ਅਕਾਊਂਟ ਆ ਸੋਸ਼ਲ ਮੀਡੀਆ ਦੇ ਉੱਤੇ, ਬਾਹਰ AI ਕੰਪਨੀਆਂ ਹਾਇਰ ਕੀਤੀਆਂ ਜਾ ਚੁੱਕੀਆਂ ਆਲਰੇਡੀ ਕੁਛ ਕੁਛ ਕੈਂਡੀਡੇਟਾਂ ਵੱਲੋਂ। ਪਲੀਜ਼ ਡੂ ਨਾਟ ਥਰੋ ਦਾ ਡਰਟ ਔਨ ਸਮਬਡੀਜ਼ ਕਰੈਕਟਰ
0: ਜੀ।
1: ਤੇ ਇਹ ਜਿਹੜੀ ਰਿਸਪੈਕਟ ਆ ਸਾਡੀ ਆਇਡੈਂਟੀ ਦੀ ਜਾਂ ਸਾਡੀ ਬ੍ਰੈਮਟੋਨੀਅਨਸ ਦੀ ਜਾਂ ਸਾਡੀ ਅੱਡੋ ਅੱਡੀ ਡਿਫਰੈਂਟ ਕਮਿਊਨਿਟੀਜ਼ ਦੀ ਹੋਵੇ, ਕੋਈ ਵੀ ਰਿਲੀਜਨ ਨੂੰ ਬਿਲੋਂਗ ਕਰਦਾ ਹੋਵੇ, ਤੇ ਤੁਸੀਂ ਇਹਨਾਂ ਤੇ ਇਹੋ ਜਿਹੀਆਂ ਕਾਮੈਂਟ ਨਾ ਕਰੋ ਜਿਹੜੀ ਕਿ ਤੁਸੀਂ ਸਾਡੀ ਕਿਸੇ ਦੀ ਆਇਡੈਂਟੀ ਨੂੰ ਤੁਸੀਂ ਉਹਨੂੰ ਜੈਪਰਡਾਈਜ਼ ਕਰਦੇ ਹੋ। ਇੱਕ ਪੱਗ ਦੀ ਜਿਹੜੀ ਰੈਪ੍ਰਜੈਂਟੇਸ਼ਨ ਆ ਉਹ ਹੋ ਸਕਦਾ ਕੁਛ ਬੰਦਿਆਂ ਨੇ ਪਹਿਲਾਂ ਉਹਨੂੰ ਟਾਰਨਿਸ਼ ਕੀਤਾ ਹੋਵੇ, ਪਰ ਹਰ ਬੰਦਾ ਹਰ ਤਰ੍ਹਾਂ ਦਾ ਨਹੀਂ ਹੁੰਦਾ। ਅਤੇ ਇਸ ਕਰਕੇ ਮੈਂ ਦੇਖਿਆ ਕਈ ਦਿਨਾਂ ਦੇ ਉੱਤੇ ਲੱਗਿਆ ਪ੍ਰਭਗਲ ਜੀ ਦੇ ਪੱਗ ਦੇ ਉੱਤੇ ਵੀ ਬਹੁਤ ਲੋਕ ਕਮੈਂਟ ਕਰ ਰਹੇ ਆ, ਫੇਕ ਅਕਾਊਂਟਸ ਗਲਤ ਚੀਜ਼ਾਂ ਬੋਲ ਰਹੇ ਆ। ਪਰ ਤੁਸੀਂ ਮੈਂ ਦੇਖਦਾ ਵੀ ਤੁਸੀਂ ਇਹ ਇਹ ਇਹ ਇੱਕ ਬੰਦੇ ਦਾ ਕੈਰੈਕਟਰ ਦੇਖੋ ਨਾ, ਉਹਦੀ ਕੋਈ ਤੁਸੀਂ ਉਹਦਾ ਸਰੂਪ ਆ ਜਿਹੜਾ ਇੱਕ ਉਹਦਾ ਇੱਕ ਪ੍ਰੈਕਟਿਸ ਕਰਨ ਦਾ ਫੰਡਾਮੈਂਟਲ ਰਾਈਟਸ ਆ। ਇਹ ਚੀਜ਼ਾਂ ਦੀ ਪੋਲੀਟਿਕਸ ਤੋਂ ਪਰੇ ਹੋ ਕੇ ਅਸੀਂ ਉਹਦੀ ਕੁਆਲੀਫਿਕੇਸ਼ਨ, ਉਹਦੀ ਜਿਹੜੀ ਕੌਮ ਨੂੰ ਸੇਵਾ, ਦੇਸ਼ ਨੂੰ ਸੇਵਾ, ਇੰਟਰਨੈਸ਼ਨਲ 'ਤੇ ਸੇਵਾ, ਹਰ ਕਮਿਊਨਿਟੀ ਨੂੰ ਸੇਵਾ, ਵੂਮੈਨ ਰਾਈਟਸ ਦੀ ਸੇਵਾ, ਬਿਜ਼ਨਸ ਪ੍ਰੋਟੈਕਸ਼ਨ ਦੀ ਰਾਈਟ ਆ, ਵਰਕਰ ਪ੍ਰੋਟੈਕਸ਼ਨ ਦੀ ਰਾਈਟਸ ਨੇ ਜਿਹੜੀ ਉਹਦੀ ਸੇਵਾ, ਉਹ ਦੇਖ ਕੇ ਅਸੀਂ ਅੱਗੇ ਬੰਦੇ ਨੂੰ ਲੈ ਕੇ ਜਾਈਏ, ਨਾ ਕਿ ਤੁਸੀਂ ਆਇਡੈਂਟੀ ਪੋਲੀਟਿਕਸ ਪਲੇ ਕਰੋ ਜੀ।
0: ਜੀ ਹਾਂ,
1: ਬਾਕੀ ਜਾਣ ਅਖੀਰ ਦੇ ਵਿੱਚ ਮੈਂ ਕਹਿਣਾ ਵੀ ਅੱਜ ਦਾ ਕੈਂਪੇਨ ਲਾਂਚ ਦੇ ਵਿੱਚ ਤੁਸੀਂ ਉੱਥੇ ਪਹੁੰਚੋ, 5:30 ਪਹੁੰਚਣ ਸ਼ੁਰੂ ਕਰ ਦਿਉ, ਅਤੇ ਆਪਣਾ 6:10 'ਤੇ ਸਪੀਚ ਸ਼ੁਰੂ ਹੋਣਗੀਆਂ, ਅਤੇ 7 ਤੱਕ ਇਹ ਸਾਰੀ ਸਪੀਚਸ ਖਤਮ ਹੋਣੀਆਂ। ਫਿਰ 1 ਘੰਟਾ ਤੁਸੀਂ ਪ੍ਰਭਗਿਲ ਜੀ ਨੂੰ ਸਾਰੇ ਕੁਐਸਚਨ ਪੁੱਛਣੇ ਆ, ਅਤੇ ਜੋ ਵੀ ਤੁਸੀਂ ਉਹਨਾਂ ਨਾਲ ਮੀਡੀਆ ਰਿਲੇਸ਼ਨ ਵੀ ਸਾਰੇ ਕੁਐਸਚਨ ਪੁੱਛੂਗੇ। ਸੋ ਆਈ ਵਾਂਟ ਐਵਰੀ ਬ੍ਰੈਮਟੋਨੀਅਨ ਹੂ ਐਵਰ ਇਜ਼ ਕਮਿੰਗ ਦੇਅਰ, ਆਸਕ ਆਲ ਦਾ ਫਰੀ ਕੁਐਸਚਨ ਐਂਡ ਚੈਲੰਜ ਹੈਮ, ਸੋ ਮੇਕ ਸ਼ੋਰ ਹੀ ਆਨਸਰ ਐਵਰੀ ਕੁਐਸਚਨ ਆਫ ਯੂਅਰਸ, ਐਂਡ ਦੈਨ ਯੂ ਗਿਵ ਯੂਅਰ ਫਿਊਚਰ ਇਨ ਦਾ ਹੈਂਡਸ ਆਫ ਰਾਈਟ ਗਾਏ
0: ਜੀ। ਅਵੀ ਧਾਰੀਵਾਲ ਜੀ ਸਟੂਡੀਓ ਵਿੱਚ ਪਹੁੰਚਣਾ, ਇਹਨਾਂ ਨੇ ਕਾਫੀ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਹੈਗੇ ਫਿਰ ਜਿਹੜੇ ਤੁਸੀਂ ਪੁੱਛ ਰਹੇ ਸੀਗੇ, ਧੰਨਵਾਦ ਇਹਨਾਂ ਦਾ। ਤੇ ਅਵੀ ਜੀ ਤੁਹਾਡਾ ਧੰਨਵਾਦ, ਹੁਣ ਮੈਂ ਪ੍ਰਭ ਗੇਲੇ ਲੈ ਕੇ ਬਹੁਤ ਬਹੁਤ
1: ਧੰਨਵਾਦ ਤੁਹਾਡਾ, ਸਾਰੀ ਤੁਹਾਡੀ ਟੀਮ ਦਾ, ਤੁਹਾਡੇ ਵਾਲੰਟੀਅਰ ਦਾ, ਤੁਹਾਡੇ ਸਪੋਂਸਰ ਦਾ, ਤੇ ਤੁਹਾਡੇ ਲਿਸਨਰਸ ਦਾ, ਵਿਊਰਸ ਦਾ, ਮੈਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ, ਧੰਨਵਾਦ। ਸੀਟ ਤੋਂ ਪਿੱਛੇ ਹੋਣਾ ਬੜਾ ਔਖਾ ਹੁੰਦਾ, ਪਰ ਸੀਟ ਦੇ ਨਾਲ ਹੀ ਜੁੜੇ ਹੋਏ ਹਨ, ਕਹਿੰਦੇ ਇੱਕ ਬਣ ਕੇ ਆਪਾਂ ਕੈਂਪੇਨ ਇਹ ਲੜਾਂਗੇ। ਧੰਨਵਾਦ ਤੁਹਾਡਾ ਅਵੀ ਧਾਰੀਵਾਲ ਜੀ, ਬੜੇ ਤਕੜੇ ਬਿਜ਼ਨਸਮੈਨ ਹਨ, ਇੱਕ ਇਨਸਾਨੀ ਤੌਰ 'ਤੇ ਤੁਹਾਡੀ ਮਦਦ ਕਰਨਾ ਚਾਹੁੰਦੇ ਅਤੇ ਮਦਦ ਕਰ ਰਹੇ ਹਨ, ਹੁਣ ਇਕੱਠੇ ਹੋ ਕੇ ਤੁਹਾਡੀ ਮਦਦ ਕਰਨਗੇ। ਤੁਸੀਂ ਬ੍ਰੈਮਟਨ ਵਿੱਚ ਕੋਈ ਚੇਂਜ ਲਿਆਉਣਾ ਚਾਹੁੰਦੇ ਹੋ, ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ, ਅਤੇ ਬੜੀ ਜਲਦੀ ਆਪਾਂ ਪ੍ਰਭ ਗਿੱਲ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ, ਅਤੇ ਮੈਂ ਛੋੜੀ ਜਿਹੀ ਲੈਂਦਾ ਬ੍ਰੇਕ, ਅਤੇ ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ। ਇੰਡੀਆ ਬਾਜ਼ਾਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਆਪਣਾ ਸਪੋਂਸਰ ਕਰਦੇ ਹਨ, ਅਤੇ ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲਾ ਧੰਨਵਾਦ, ਡਾਇਮੰਡ ਟਰੱਕ ਪਾਰਟਸ ਦਾ ਧੰਨਵਾਦ, ਅਤੇ ਜਸ ਭੋਲੋ ਸਾਹਿਬ ਮੋਰਗੀਜ਼ ਸਵਾਮਾਂ ਲੈ ਕੇ ਆਉਂਦੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ BK ਟੈਕਸ ਐਂਡ ਅਕਾਊਂਟਿੰਗ ਵਾਲਿਆਂ ਦਾ ਧੰਨਵਾਦ। ਤੁਸੀਂ ਜ਼ਰੂਰ ਮੈਂ ਕਹਿੰਦਾ ਵੀ ਇਹਨਾਂ ਦਾ ਸਪੋਂਸਰ ਨੂੰ ਰਿਸਪੋਂਸ ਦੇਣਾ। ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ 'ਤੇ ਅਤੇ ਜੀ ਵਿਰਾਸਤ TV 'ਤੇ।
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
4: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292-9092.
3: ਉਹ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਘੁਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
4: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ ਟੀਮ ਡਰਾਈਵਰ ਅਤੇ ਓਨਰ ਆਪਰੇਟਰ ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ
4: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ
5: CWC Immigration is one of the largest immigration companies and they have 4 offices in Canada and 12 in India. I know Mr. Kiran personally. I went to their office and I met their clients. I think they believe in quality and they are dedicated to providing competent services to the clients.
0: Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
6: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
6: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
3: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
4: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੌਬਸ Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਟੂ ਵਿਰਾਸਤ ਰੇਡੀਓ ਅਗੇਨ ਅਤੇ ਵਿਰਾਸਤ TV 530 AM ਡਾਇਲ 'ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਅਤੇ ਧੰਨਵਾਦ ਤੁਹਾਡਾ ਸੁਣਨ ਦਾ ਕਾਲ ਕਰਨ ਦਾ ਅਤੇ ਬਾਅਦ ਵਿੱਚ ਕਾਲਾਂ ਕਰਦੇ ਰਹਿੰਦੇ ਹੋ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਲਈ ਬੈਠੇ ਹਾਂ ਇੱਥੇ ਕਮਿਊਨਿਟੀ ਹੇ ਦਾ ਹੱਬ ਹੈਗਾ ਇਹ ਵਿਰਾਸਤ ਰੇਡੀਓ ਵਿਰਾਸਤ TV 'ਤੇ 530 AM ਡਾਇਲ ਸਵੇਰ ਤੋਂ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਹਨ ਸਪੋਰਟ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਦਾ ਨੰਬਰ ਹੁੰਦਾ 416-837-1515 416-837-1515 ਸੀਟ ਸਵਿੱਚ ਹੋ ਗਈ ਹੈ ਦੋਨੇ ਫਸ ਸੀਟ ਸਵਿੱਚ ਹੋ ਗਈ ਅਵੀ ਜੀ ਬੈਠ ਗਏ ਪ੍ਰਭ ਗਏ ਗਿੱਲ ਜੀ ਆ ਗਏ ਹਨ ਪਰ ਸੀਟ ਇੱਕੋ ਹੀ ਹੈਗੀ ਆ ਅਤੇ ਵੋਟਾਂ ਤੁਹਾਡੀਆਂ ਪੈਣੀਆਂ ਤੁਸੀਂ ਕਿਹਨੂੰ ਵੋਟ ਪਾਉਣੀ ਅਸੀਂ ਤੁਹਾਡੇ ਵਾਸਤੇ ਇਨਫੋਰਮੇਸ਼ਨ ਲੈ ਕੇ ਪਹੁੰਚਦੇ ਹਾਂ ਅਸੀਂ ਸਾਰਿਆਂ ਨੂੰ ਹੀ ਸੱਦਾ ਦਿੱਤਾ ਹੋਇਆ ਆ ਅਤੇ ਵਨ ਟਾਈਮ ਇਸ ਫਰੀ ਟੂ ਕੰਮ ਨੈਕਸਟ ਟਾਈਮ ਸਾਡੀ ਵੀ ਬਿਜ਼ਨਸ ਹੈਗੀ ਆ ਤੁਹਾਡੇ ਲਈ ਬੈਠੇ ਹਾਂ ਸੋ ਮੈਂ ਸਾਰਿਆਂ ਨੂੰ ਈਮੇਲ ਕੀਤੀ ਹੋਈ ਕੋਈ ਵੀ ਆ ਕੇ ਇੱਥੇ ਬੈਠ ਕੇ ਆਪਣੀ ਆਵਾਜ਼ ਉਠਾਉਣਾ ਚਾਹੁੰਦਾ ਫੋਰਮਲ ਜਿਹੜੇ ਕੈਂਡੀਡੇਟ ਹਨ ਜਾਂ ਨਵੇਂ ਬਣੇ ਹਨ ਉਹਨਾਂ ਨੂੰ ਚਾਂਸ ਦੇਵਾਂਗੇ ਜ਼ਰੂਰ ਇੱਕ ਦੋ ਹਫ਼ਤੇ ਵਿੱਚ ਸਾਰਿਆਂ ਨੂੰ ਕਵਰ ਕਰ ਦੇਵਾਂਗੇ ਤੁਹਾਡੇ ਵਾਸਤੇ ਇਹਨਾਂ ਨੂੰ ਲੈ ਕੇ ਆਵਾਂਗੇ ਕੀ ਇਹਨਾਂ ਦੀ ਬੈਕਗਰਾਊਂਡ ਆ ਕੱਲ੍ਹ ਹੀ ਇਹ ਖੜ੍ਹੇ ਹਨ ਕੀ ਕਿੱਦਾਂ ਬ੍ਰਹਮਟ ਦੀ ਹੈਲਪ ਕਰ ਸਕਦੇ ਹਨ ਕਮਿਊਨਿਟੀ ਦੇ ਵਿੱਚ ਕਿੱਦਾਂ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ ਆ ਸੋ ਪ੍ਰਭ ਗਿੱਲ ਬਾਰੇ ਤੁਸੀਂ ਬਹੁਤ ਪੁੱਛ ਰਹੇ ਸੀ ਜਦੋਂ ਮੈਨੂੰ ਸਵਾਲ ਆਏ ਵੀ ਅਵੀ ਧਾਲੀਵਾਲ ਜੀ ਕੱਲ੍ਹ ਹੀ ਬੈਠ ਗਏ ਹਨ ਵੀ ਅਸੀਂ ਇੰਨਾ ਜ਼ੋਰ ਲਾਇਆ ਸੀ ਸਾਰੇ ਪਾਸੇ ਅਵੀ ਕੀਤੀ ਹੋਈ ਸੀਗੀ ਹੁਣ ਵੀ ਉਹੀ ਚੀਜ਼ ਹੈਗੀ ਆ ਅਵੀ ਜਿੱਦਾਂ ਸਾਨੂੰ ਦੱਸ ਕੇ ਗਏ ਹਨ ਅਸੀਂ ਕਹਿੰਦੇ ਤੁਹਾਡੇ ਲਈ ਬੈਠੇ ਹਾਂ ਮੈਂ ਸੀਟ ਲੈ ਕੇ ਨਹੀਂ ਬੈਠਾ ਅਸੀਂ ਇੱਕ ਹੋਰ ਕੈਂਡੀਡੇਟ ਨੂੰ ਸੋਚਿਆ ਸਾਡੇ ਤੋਂ ਵੀ ਵਧੀਆ ਹੈਗਾ ਸਾਰੇ ਵਧੀਆ ਹੁੰਦੇ ਹਨ ਅਤੇ ਉਹਨੂੰ ਅੱਗੇ ਕੀਤਾ ਇਸ ਵੇਲੇ ਸਟੂਡੀਓ ਵਿੱਚ ਸਰਦਾਰ ਜੀ ਪ੍ਰਭ ਗਿੱਲ ਜੀ ਪਹੁੰਚੇ ਹੋਏ ਉਹਨਾਂ ਨਾਲ ਆਪਾਂ ਗੱਲ ਕਰਦੇ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਜੀ ਆਨ ਪ੍ਰੋ ਦੇ ਵਿੱਚ
8: ਤੁਮਰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਰਾਸਤ ਟੀਵੀ ਨੂੰ
0: ਜੀ
8: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ
0: ਵੈਰੀ ਗੁੱਡ ਮਾਰਨਿੰਗ ਲਓ ਜੀ ਪ੍ਰਭ ਗਿੱਲ ਦੀ ਇੰਟਰੋਡਕਸ਼ਨ ਹੋ ਗਈ ਹੈਗੀ ਆ ਸਾਡੇ ਸਟੂਡੀਓ ਵਿੱਚ ਪਹੁੰਚੇ ਗਿੱਲ ਸਾਹਿਬ ਆਪਣੇ ਬਾਰੇ ਦੱਸੋ ਆਪਣੇ ਪਰਿਵਾਰ ਬਾਰੇ ਦੱਸੋ ਤੇ ਬਾਕੀ ਸਵਾਲ ਬਾਅਦ ਪੁੱਛਦੇ ਹਾਂ
8: ओके थैंक यू। सो मेरा नाम प्रभ सिंह गिल है
0: जी।
8: मैं बहुत छोटी उम्र का सी जदों मैं कैनेडा में आया तो जिदा सारे इमीग्रेंट्स आते
0: हैं
8: एक ख्वाब ला के वधिया लाइफ वास्ते वधिया एजुकेशन वास्ते। मेरे माँ प्यो भी उदों एक ख्वाब लैके आए अर्ली 1980s
0: जी।
8: तो जिस कैनेडा च असी आए थे वह कैनेडा ने सानू बहुत कुछ दिता
0: जी।
8: मेरे पेरेंट्स ने दो दो जॉब्स कीतियां। मेरा छोटा ब्रदर आ वह डॉक्टर आ
0: जी,
8: उन्होंने पढ़ाया मैनू पढ़ाया। मेरी जी बैकग्राउंड आ पुलिसिंग में आ, मैं पुलिस स्टडीज कीतियां। उस तो बाद मैं एडवोकेसी आ गया, फिर मैं डिसीजन मेकिंग च आ गया, पॉलिसी मेकिंग च आ गया
0: जी।
8: तो मेरे माँ प्यो ने सानू एक चीज़ सिखाई सी भी जिस मुल्क जाना उहदा भला लोचना
0: जी,
8: जिस लोगों विचरना उन्होंने सेवा करनी
0: जी।
8: सो यही चीज़ ला के मैं सियासत आया, यो चीज़ ला के मैं लीडरशिप आया
0: जी।
8: तो मेरा जो मिशन उस दिन तो यह सीगा कि जी लोग सेवा है ना एक लैगसी आ टंबर साहब, वो तुम हिस्टरी क्रिएट करते हो। यू आर इंस्पायरिंग अदरस टू बिकम लीडर्स
0: जी।
8: असल लीडरशिप यही होंगी है। सो जी मेरी लीडरशिप डे वन तो रही है वह है शेयर्ड लीडरशिप, नॉट लीडरशिप ओनली। लीडर कई बार डिक्टेटर बन जाता
0: जी।
8: तो मैं अपनी पढ़ाई चो अपने माँ प्यो की सिक्ख्या तो गुरबाणी तो होर धर्म भी मैं पढ़े। सो क्वाइट अरोनिकली मैं रिलीजियस कंपैरेटिव स्टडी की हुई है
0: जी।
8: आई स्टडी इस्लाम जस्ट नो, आई स्टडी हिंदुइज्म बुद्धिज्म क्रिश्चियनिटी कैथोलिज्म राइट
0: जी।
8: सिख तो मैं है ही हाँ
0: जी।
8: वो पिछले रीजन यह कि मैनू लगता सी जो कैनेडा च रहना ते विचरना ते अमन शांति लियाउण वास्ते तुहानू हर एक कम्यूनिटी का लोगों के बारे पता होना चाहिए
0: जी।
8: सो जी मेरी बैकग्राउंड आ जो मैं पिछोकड़ा फ्रॉम डे वन
0: जी
8: टिल नाउ इट्स ऑल अबाउट कम्यूनिटी सर्विस एडवोकेसी एंड लीडरशिप। सो प्रोफेशनली इफ यू आस्क मी मैं आर्बिट्रेटर हाँ
0: जी।
8: आर्बिट्रेटर होंदा है जिदा फॉर एग्जाम्पल प्राइवेट जज कह सकते हैं पंजाबी दे विच
0: जी।
8: एंड मेरा जिहड़ा एक्सपर्ट ही आ वो डिस्प्यूट रेजोल्यूशन आ। सो मैनू किसी ने दसिया सी जिहड़ा मेरा मेंटर सीगा वह कहिंदा कि वधिया वकील वो नहीं होंगे जिहड़े कोर्ट च जाके लड़दे आ
0: जी।
8: वधिया वकील वह होंगे कोर्ट तो पहला फैसला कराउंदे आ
0: जी,
8: अमन शांति बहाल करदे आ। सो मैं फिर वो जिहड़ी लॉ प्रैक्टिस छड के तो मैं आर्बिट्रेशन जिहड़ी वह शुरू की, डिस्प्यूट रेजोल्यूशन एक्सपर्टी हासिल की। तो मेरी एक्सपर्टी फैमिली मीडिएशन में आ
0: जी,
8: जिहड़ा परिवार में डिस्प्यूट होंदा बच्चों ते प्रैशर पैंदा आ, बच्चे स्ट्रैस जांदे आ क्योंकि जिस जिहदा परिवार बहाल आ उहदा संसार बहाल आ।
0: well said जी
8: राइट। सो मेरी फोकस सीगा भी साडे परिवार च कोई भी टेंशन ना आवे राइट। सो उहदे च मेरी महारत आ, आई हैव मेनी मेनी फैमिलीज ओवर द ईयर्स। मेरी जिहड़ी एडवोकेसी दी प्रैक्टिस आ उह पिछले 20 साल दी आ
0: जी।
8: एज अ मैटर फैक्ट मैं 14 साल दी उम्र तों इस एडवोकेसी च पै गया सीगा
0: जी।
8: ते मेरी जिहड़ी पहली कम्यूनिटी सर्विस जॉब सी वह एक विंजर दे विच, मैं क्योंकि मेरी परवरिश विंजर च होई आ
0: जी।
8: तो विंजर च मैं दसदा उह सिर्फ बहुत छोटे परिवार 5-7 परिवार होंगे सी बैक इन द डेज राइट
0: जी।
8: तो उत्थे मैं ये चीज़ सीखी जिन्हें परिवार जिते थोड़े से उन्नी नेड़ता ज़्यादा से प्यार बहुत सीगा
0: जी।
8: सो मेरी पहली जॉब सी हाई स्कूल में तुहानू पता 40 घंटे पूरे करने होंगे राइट
0: जी।
8: तो मैं वॉलंटियर
0: राइट।
8: सो मैं नर्सिंग होम में मैनू भेज दिता गया
0: जी।
8: आई वॉज वेरी लिटल राइट। उत्थे मैं बुजुर्गों नर्सिंग होम सीगा तो जिदा आप कहने होंने बच्चे जो कहें मैं कितने कितने पंगा ले लिया
0: जी,
8: ना मैं इतने बुजुर्गों के कोल आ गया मैं बोर हो जाना राइट। सो आई हैड द सेम माइंड सैट। तो मैं उत्थे गया तो मैं 2-3 दिन उत्थे कटे तो एक अपनी बुजुर्ग माता
0: जी
8: उन्हें स्काफ पाया सीगा तो वह ग्रीक तो सीगी। जो मैं गया तो उन्हें मेरा मत्था चूमिया
0: जी।
8: आई वॉज वेरी सरप्राइज क्योंकि देखो जो बच्चा इतों का रेज्ड हो नहीं पता लगता भी मेरा मत्था क्यों चुमदी है राइट
0: जी।
8: आई वेंट होम एंड टोल्ड माय फादर कि उन्हें मैं इन्ना लाड जताया। माय फादर सैड बेटा वो हो सकता उन्होंने तेरे चो अपना पुत नजर आता हो
0: जी।
8: सो मेरा जो तांग जी पै गई प्यार पै गया उस जॉब ना राइट
0: जी।
8: मैं गया तो उन्होंने बुजुर्गों बैठना गल्लां करनी उन्होंने अपना पिछोकड़ दसना सानू राइट असी इदा से उदा से मैं बहुत इंस्पायर होया ना
0: जी।
8: क्योंकि इमीग्रेंट जेड़े आ ना तंबर साहब वो एक वैल्यू लैके आ इस मुल्क
0: जी।
8: वो एक जीरो स्क्रैच शुरू करते एक सुपना बीजते
0: जी।
8: वह सुपना उगदा वह इंपावरमेंट होंगी उन्हें बच्चे पढ़ते लिखते
0: जी।
8: वह फिर कॉन्ट्रीब्यूट करते इस मुल्क के इन्ना सैक्रीफाइस एक इमीग्रेंट का इन्नी वैल्यू आ राइट। मैं उस तो बाद कुछ दिन गया नहीं जो मैं ला जो मैं 5-6 दिनों बाद गया तो वह माता जी उत्थे सी नहीं
0: जी।
8: तो मैं क्या कि इतने you know, mata ji sige, where she go? Mainu kya gaya, she passed away.
9: Oh.
8: And I was stunned actually, right? Like, how she passed away? She was doing well. Okay, they know she was sick and she was under depression.
9: Ji.
8: Main puchya why, unna dasya ki is mata de lagbhag 5 to 6 putt sige. Jede nu nursing home chhad gaye.
9: Ji.
8: Us baad unnu puchya nahi.
9: Ji.
8: And she, te udo to tambad sa main ek pran banaya ki main jehdi senior advocacy aa
9: ji
8: buzurgan di welfare unna di empowerment was a fight karunga
9: ji.
8: So my first step in leadership was senior and elderly leadership, elderly advocacy. Fir main lokan aware kita apne buzurgan di take care kidda karni aa. So udon to ek te mere parivar ch bada fayda hoya
9: ji.
8: Apne apne pran kar liya ki mere maa pyo nursing home ch nahi rehnge
9: ji,
8: te na na kise de rehnde aange. So that's, that was my startup towards leadership.
0: Well said. ਤੁਸੀਂ ਨਾਲੇ ਥੋੜ੍ਹੀ ਜਿਹਾ ਸਾਹ ਲੈ ਲਓ, ਜੀ ਕਰਦਾ ਮੈਂ ਤਾਂ 6-7 ਘੰਟੇ ਤੁਹਾਡੇ ਨਾਲ ਲਾ ਦੇਵਾਂ, ਕਿਉਂਕਿ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਮੈਂ ਜਦੋਂ ਕੋਈ ਆਪਣਾ ਹਰ ਰੋਜ਼ ਇਹ ਟੀ ਵੀ ਚੈਨਲ ਰੇਡੀਓ ਚੈਨਲ ਦਾ ਸ਼ੋਅ ਕਲੋਜ਼ ਕਰਦਾ ਨਾ, ਮੈਂ ਇਹ ਕਹਿੰਦਾ ਹੁੰਦਾ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ, ਰੱਬ ਤੁਹਾਡੇ ਘਰ ਵੱਸਦਾ। ਸੋ ਜੋ ਕੁਝ ਤੁਸੀਂ ਕੀਤਾ ਅਤੇ ਕਹਿ ਰਹੇ ਹੋ, ਦੱਸ ਰਹੇ ਹੋ, ਇਟ ਇਜ਼ ਅਮੇਜ਼ਿੰਗ। ਜਦੋਂ ਆਪਾਂ ਵੀ ਸ਼ੁਰੂ ਵਿੱਚ ਆਏ ਸੀ ਨਾ ਇੱਥੇ ਕੈਨੇਡਾ ਦੇ ਵਿੱਚ 79 ਦੇ ਵਿੱਚ, ਅਤੇ ਥੋੜ੍ਹੇ ਜਿਹੇ ਸੀਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਛੋਟੇ ਜਿਹੇ ਟਾਊਨ 'ਚ ਰਹਿੰਦੇ ਸੀਗੇ, ਅਤੇ ਆਪਾਂ ਵੀ ਇੱਦਾਂ ਸਿੱਖਿਆ, ਪਰਿਵਾਰ ਨੇ ਸਿਖਾਇਆ, ਜਦੋਂ ਸੇਵਾ ਵੱਲ ਲੱਗ ਜਾਵੋ ਨਾ, ਵੋਲੰਟੀਅਰ ਕਰਨਾ ਲੱਗ ਜਾਵੋ, ਤੁਹਾਨੂੰ ਲੱਗਦਾ ਤੁਹਾਡਾ ਸਾਰਾ ਪਰਿਵਾਰ ਆਪਣਾ, ਸਾਰਾ ਕੈਨੇਡਾ ਆਪਣਾ, ਵੀ ਸਾਨੂੰ ਇਸ ਧਰਤੀ ਨੇ ਬਹੁਤ ਕੁਛ ਦਿੱਤਾ, ਸਾਨੂੰ ਰੱਬ ਨੇ ਬਹੁਤ, ਉਸ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਨੇ ਬਹੁਤ ਕੁਛ ਦਿੱਤਾ, ਅਸੀਂ ਲੋਕਾਂ ਵਾਲੇ ਕੁਝ ਨਾ ਕੁਝ ਕਰੀਏ, ਫਿਰ ਤੁਸੀਂ ਕਮਿਊਨਿਟੀ ਵਾਸਤੇ ਕੰਮ ਕਰਨ ਲੱਗ ਪੈਂਦੇ ਹੋ। ਸੋ ਮੈਨੂੰ ਮੌਕਾ ਮਿਲਿਆ ਮਾਲਟਾ ਕਮਿਊਨਿਟੀ ਫੈਸਟੀਵਲ ਚਲਾਉਣ ਦਾ, ਕੈਰਾਸਾਗਾ ਫੈਸਟੀਵਲ ਵਿੱਚ ਸਿੱਖ ਸਪੋਰਟਸ ਕਲੱਬ ਬੱਚਿਆਂ ਦਾ 1600 ਬੱਚਾ ਖੇਡ ਰਿਹਾ ਸਾ, ਪੀਲ ਸਪੋਰਟਸ ਐਂਡ ਕਲਚਰ ਅਕੈਡਮੀ, ਆਈ ਮੇਲਾ, ਹੋਰ ਬਹੁਤ ਸਾਰੇ ਮੇਲਿਆਂ ਨੇ ਆਪਾਂ ਸਪੋਰਟ ਕੀਤੀ ਆ, ਪੰਜਾਬ ਡੇ ਮੇਲਾ, ਸਾਰੇ ਪਾਸੇ ਸਪੋਰਟ ਕੀਤੀ ਆ। ਸੋ ਪਤਾ ਉਦੋਂ ਲੱਗ ਪੈਂਦਾ ਸਾਡੇ ਵੀ ਬੱਚੇ ਨਾ, ਉਹ ਕਹਿੰਦੇ ਰਹਿਣਾ ਤਾਂ ਡੈਡੀਆਂ ਰਹਿਣਾ, ਕਿ ਉਹਨਾਂ ਨੇ ਖੁਦ ਦੇਖਿਆ ਵੀ ਡੈਡੀ ਅਤੇ ਮੰਮੀ ਨੇ ਕਿੰਨੀ ਪਰਿਵਾਰ ਦੀ, ਕਿੰਨੀ ਮਾਂ ਪਿਓ ਦੀ ਸੇਵਾ ਕੀਤੀ ਆ। ਸੋ ਬੱਚਿਆਂ ਨੂੰ ਜਿੱਧਰ ਨੂੰ ਲੈ ਕੇ ਜਾਊਂਗੇ ਉੱਧਰ ਨੂੰ ਤੁਰ ਪੈਂਦੇ, ਤੁਹਾਡੇ ਮਾਂ ਪਿਓ ਨੇ ਵਧੀਆ ਸਿੱਖਿਆ ਦਿੱਤੀ ਆ, ਤੁਸੀਂ ਵੋਲੰਟੀਅਰ ਕੀਤਾ ਅਤੇ ਤੁਸੀਂ ਇੱਕ ਕਮਿਊਨਿਟੀ ਨੂੰ ਇਕੱਠਾ ਕਰਨਾ ਚਾਹੁੰਦੇ ਹੋ, ਐਲਡਰਲੀ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਹੋ। ਇਹਦੇ ਡਿਪਰੈਸ਼ਨ ਦੇ ਕੇਸ ਬਹੁਤ ਵੱਡੇ ਹਨ, ਮਾਫ਼ ਕਰ ਦੇਣਾ, ਕਈ ਵਾਰ ਤੁਸੀਂ ਡਾਊਟ, ਮੇਰੀ ਵਾਈਫ ਫਾਰਮੇਸੀ ਵਿੱਚ ਕੰਮ ਕਰਦੇ ਸੀਗੇ, ਹੁਣ ਤਾਂ ਨਹੀਂ ਕਰਦੇ, ਅਤੇ ਜਦੋਂ ਕੋਈ ਡਿਪਰੈਸ਼ਨ ਦੇ ਪਿੱਲ ਲੈਣ ਆਉਂਦਾ ਸਾਨੂੰ ਪਹਿਲਾਂ ਸਮਝਾ ਦਿੰਦੇ, ਕਹਿੰਦੇ ਡਾਕਟਰ ਨੇ ਤੁਹਾਨੂੰ ਸਭ ਕੁਝ ਸਮਝਾ ਦਿੱਤਾ, ਮੇਰੀ ਵੀ ਗੱਲ ਸੁਣ ਲਵੋ, ਵੀ ਇੱਕ ਵਾਰੀ ਇਹ ਦਵਾਈ ਲੈਣ ਲੱਗ ਪਓ ਤੁਸੀਂ ਛੱਡ ਨਹੀਂ ਸਕਦੇ, ਤੁਸੀਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰੋਗੇ ਜੇ ਛੱਡੋਗੇ, ਸੋਚ ਸਮਝ ਕੇ ਲਿਓ। ਕਈ ਡਾਕਟਰ ਸੌਖੀ ਦਾ ਡਿਪਰੈਸ਼ਨ ਹੈ, ਚਲੋ ਚੱਕ ਗੋਲੀਆਂ, ਇੰਨੀ ਛੇਤੀ ਨਾ ਲੈ ਕੇ, ਡਿਪਰੈਸ਼ਨ ਬਹੁਤ ਵੱਡੀ ਬਿਮਾਰੀ ਆ, ਆਹ ਸਾਰੇ ਬਿੱਲ ਬੱਤੀਆਂ ਨੇ, ਜੋ ਕੁਛ ਬ੍ਰੈਂਪਟਨ ਦੇ ਵਿੱਚ ਹੋ ਰਿਹਾ ਭਗਾ, ਡਿਪਰੈਸ਼ਨ ਦਿੱਤੀ ਹੋਈ ਹੈਗੀ ਆ। ਸੋ ਤੁਸੀਂ ਸਮਝਦੇ ਹੋ ਵੀ ਫਿਰ ਤੁਸੀਂ ਫਿਰ ਇੱਧਰ ਆਉਣ ਦਾ ਕਦੋਂ ਸੋਚਿਆ ਅਤੇ ਕੱਲ੍ਹ ਸੋਚਿਆ?
8: ਦੇਖੋ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਜੇ, ਰਾਈਟ, ਤੁਸੀਂ ਸਿੱਖਦੇ ਬਹੁਤ ਕੁਛ ਹੋ, ਰਾਈਟ, ਜਦੋਂ ਤੁਸੀਂ ਕਮਿਊਨਿਟੀ 'ਚ ਇੰਗੇਜ ਹੁੰਦੇ ਹੋ ਨਾ, ਸੋ ਆਈ ਟੈਲ ਪੀਪਲ ਦੈਟ ਕਿ ਕੋਈ ਵੀ ਬੰਦਾ ਸੈਲਫ ਮੇਡ ਨਹੀਂ ਹੁੰਦਾ
9: ਜੀ।
8: ਤੁਸੀਂ ਸਵਾਲ ਕੀਤਾ ਕਿ ਮੈਂ ਇੱਧਰ ਕਿੱਦਾਂ ਆਇਆ, ਰਾਈਟ, ਮੈਂ ਹਰ ਕਿਸੇ ਨੂੰ ਕਹਿੰਦਾ ਹੁੰਦਾ ਹੈ ਕਿ ਕੋਈ ਵੀ ਇਨਸਾਨ ਇਸ ਧਰਤੀ 'ਤੇ ਆਇਆ ਉਹ ਸੈਲਫ ਮੇਡ ਨਹੀਂ ਆ, ਕੋਈ ਤੁਹਾਨੂੰ ਕਹੂਗਾ ਮੈਂ ਸੈਲਫ ਮੇਡ ਇਨਸਾਨ ਆ, ਰਾਈਟ
9: ਜੀ,
8: ਇਟਸ ਅ ਲਾਈ। ਕੋਈ ਬੰਦਾ ਕਿਤਾਬ ਤੋਂ ਪ੍ਰਭਾਵਿਤ ਹੁੰਦਾ, ਕੋਈ ਬੰਦਾ ਕਿਸੇ ਕਮਿਊਨਿਟੀ ਇੰਡੀਵਿਜੁਅਲ ਤੋਂ ਪ੍ਰਭਾਵਿਤ ਹੁੰਦਾ, ਅਤੇ ਕੋਈ ਬੰਦਾ ਆਪਣੇ ਮਾਂ ਪਿਓ ਦਾ ਪ੍ਰਭਾਵ ਹੁੰਦਾ। ਮੇਰੀ ਜਿਹੜੀ ਇਨਫਲੂਐਂਸ ਸੀਗਾ ਉਹ ਕਮਿਊਨਿਟੀ ਤੋਂ ਆਇਆ,
9: ਕਿਉਂਕਿ
8: ਜਿੰਨਾ ਮੈਂ ਕਮਿਊਨਿਟੀ ਵਿੱਚ ਰਿਹਾ ਮੈਨੂੰ ਇਸ਼ੂਸ ਪਤਾ ਲੱਗੇ, ਫਿਰ ਰੈਜੋਲੂਸ਼ਨ ਆਪੇ ਲੱਭ ਜਾਂਦੇ। ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਐਵਰੀ ਪ੍ਰੋਬਲਮ ਕਮਸ ਵਿਦ ਰੈਜੋਲੂਸ਼ਨ
9: ਜੀ,
8: ਕੋਈ ਵੀ ਸਮੱਸਿਆ ਵਿਦਆਊਟ ਸੋਲੂਸ਼ਨ ਤੋਂ ਨਹੀਂ ਆਉਂਦੀ, ਉਹਦੇ ਨਾਲ ਹੀ ਸੋਲੂਸ਼ਨ ਆਉਂਦਾ, ਆਪਾਂ ਲੱਭਣਾ ਪੈਂਦਾ, ਰਾਈਟ
9: ਜੀ।
8: ਸੋ ਜਦੋਂ ਮੈਂ ਲੋਕਾਂ 'ਚ ਵਿੱਚ ਰਿਹਾ, ਐਂਡ ਆਈ ਫਾਊਂਡ ਆਊਟ ਦੈਟ ਦੇਅਰ ਇਜ਼ ਅਟਮੋਸਟ ਹਿਊਮਨ ਰਾਈਟਸ ਵਾਇਓਲੇਸ਼ਨਸ ਗੋਇੰਗ ਔਨ with every community, every, you know, member of the community, ya Canadians na bahut takka hunda kise level da vi
9: ji,
8: main ek dharm di gal nahi kar reha, I'm
0: overall general
8: public, right? And fir main kyunki I love humanitarian work
9: ji,
8: main humanitarian ya, jithe mainu mauka milda siga seva karan da, chahe disaster relief hogi, chahe free legal services hogiyan, chahe mental health campaigning hogi, I took part
9: ਜੀ।
8: ਸੋ ਮੈਂ ਇੱਕ ਪ੍ਰੋਗਰਾਮ ਚਲਾਇਆ ਸੀਗਾ, ਇਟਸ ਕਾਲਡ ਨੋ ਯੋਰ ਰਾਈਟਸ
9: ਜੀ
8: ਐਂਡ ਰਿਸਪੋਂਸਿਬਿਲਟੀਜ਼
9: ਜੀ।
8: ਹੁਣ ਹੱਕ ਜਾਣਨੇ ਬਹੁਤ ਵਧੀਆ ਗੱਲ ਆ, ਤੇ ਮੈਂ ਕਹਿੰਦਾ ਆਪਣੇ ਹੱਕ ਜਾਣੋ
9: ਜੀ,
8: ਜੇ ਤੁਸੀਂ ਹੱਕ ਨਹੀਂ ਜਾਣਦੇ, ਯੂ ਲਾਈਕ ਅ ਡਿਸੇਬਲ ਪਰਸਨ, ਤੁਹਾਨੂੰ ਲਾਈਕ ਯੂ ਨੀਡ ਟੂ ਗੈਟ ਟੂ ਸਮ ਪਲੇਸ, ਬਟ ਯੂ ਨੋ ਯੂਰ ਪਰਸਨ ਵਿਦਆਊਟ ਮੈਪ
9: ਜੀ,
8: ਤੁਸੀਂ ਜਾਣਾ ਚਾਹੁੰਦੇ ਹੋ ਬਟ ਯੂ ਕੈਨ ਗੋ ਬਿਕਾਜ਼ ਯੂ ਨੋ ਡੋਂਟ ਨੋ ਦ ਰਾਈਟ ਪਲੈਟਫਾਰਮ। ਸੋ ਪਰ ਮੈਂ ਇਹ ਨਾਲ ਇਹ ਕਿਹਾ, ਹੱਕ ਤੇ ਜਾਣ ਲਈ ਹੁਣ ਆਪਣੀ ਜ਼ਿੰਮੇਵਾਰੀਆਂ ਵੀ ਤਾਂ ਸਮਝੋ
9: ਜੀ,
8: right? So I started this campaign, you know, years ago. So I started university, I started youth na bahut connect ya, like you know, I love working with youth.
9: Ji.
8: And youth really, you know, adore us. Obviously, I work with universities, colleges, you know, member of the community, right? ਉਹਨਾਂ 'ਚ ਜਦੋਂ ਮੈਂ ਗੱਲਾਂ ਕੀਤੀਆਂ ਤੇ ਉਹਨਾਂ ਤੋਂ ਮੈਨੂੰ ਇਹ ਪਤਾ ਲੱਗਾ ਕਿ ਦੇਰ ਇਜ਼ ਨੋਟ ਇੰਗੇਜਮੈਂਟ ਰਾਈਟ ਹੁਣ ਇੰਗੇਜਮੈਂਟ ਬਣਾਉਣ ਵਾਸਤੇ ਯੂ ਨੀਡ ਸਮ ਸੋਰਟ ਆਫ ਆ
9: ਪਲੈਟਫਾਰਮ
8: ਪਲੈਟਫਾਰਮ ਥੈਂਕ ਯੂ
9: ਜੀ
8: ਐਂਡ ਐਂਡ ਆਈ ਸੈਡ ਓਕੇ ਸੋ ਵਾਟ ਵੀ ਨੀਡ ਟੂ ਡੂ ਵੀ ਨੀਡ ਟੂ ਗੈਟ ਇਨ ਟੂ ਦਾ ਪਾਲਿਸੀ ਵਰਕ
9: ਜੀ
8: ਵਿਦਆਊਟ ਪਾਲਿਸੀ ਵਰਕ ਵਿਦਆਊਟ ਕ੍ਰੀਏਟਿੰਗ ਅ ਪਲੈਟਫਾਰਮ ਵਿਦਆਊਟ ਕ੍ਰੀਏਟਿੰਗ ਆਪਰਚੁਨਿਟੀਜ਼
9: ਜੀ
8: ਤੁਸੀਂ ਕੁਛ ਨਹੀਂ ਕਰ ਸਕਦੇ ਐਂਡ ਜਿੱਦਾਂ ਐਗਜ਼ਾਮਪਲ ਦਿੰਦਾ ਹਾਂ ਟੂ ਆਂਸਰ ਯੂਰ ਕੁਐਸਚਨ ਹੁਣ ਕੁਛ ਬੰਦਾ ਯੂ ਨੋ ਕ੍ਰਾਈਮ ਪ੍ਰੀਵੈਂਸ਼ਨ ਦੇ ਕੰਮ ਕਰਨਾ ਚਾਹੁੰਦਾ
9: ਜੀ
8: ਤੁਹਾਡੇ ਕੋਲ ਲਿਮਿਟਡ ਰਿਸੋਰਸਿਸ ਨੇ ਪਰ ਜਦੋਂ ਤੁਸੀਂ ਪੁਲਿਸ ਭਰਤੀ ਹੋ ਜਾਂਦੇ ਹੋ ਯੂ ਹੈਵ ਲਾਟ ਆਫ ਰਿਸੋਰਸਿਸ ਰਾਈਟ
9: ਯਾ
8: ਸੇਮ ਥਿੰਗ ਵਿਦ ਸਿਵਿਲੀਅਨ ਆਪਾਂ ਸੇਵਾ ਕਰ ਸਕਦੇ ਹਾਂ ਕੌਮ ਦੀ ਆਪਣੇ ਬ੍ਰੈਂਪਟਨ ਦੀ ਆਪਣੇ ਮੁਲਕ ਦੀ ਰਾਈਟ ਪਰ ਵੈਨ ਯੂ ਬਿਕਮ ਅ ਪੋਲੀਟੀਸ਼ੀਅਨ ਯੂ ਹੈਵ ਐਕਸੈਸ ਟੂ ਦਾ ਪਾਲਿਸੀਜ਼ ਐਂਡ ਯੂ ਹੈਵ ਦੀ ਅਬਿਲਿਟੀ
9: ਜੀ
8: ਟੂ ਚੇਂਜ ਔਰ ਅਮੈਂਡ ਔਰ ਕ੍ਰੀਏਟ ਪਾਲਿਸੀਜ਼ ਰਾਈਟ ਸੋ ਇਹ ਮੇਰਾ ਵਿਜ਼ਨ ਸੀਗਾ ਕਿ ਇਨ ਆਰਡਰ ਟੂ ਮੇਕ ਚੇਂਜ ਯੂ ਹੈਵ ਟੂ ਗੈਟ ਇਨ ਟੂ ਦੈਟ ਐਂਡ ਬ੍ਰਿੰਗ ਚੇਂਜ
9: ਜੀ
8: ਦੂਜੇ ਪਾਸੇ ਆਈ ਹੈਵ ਵਰਕਡ ਇਨ ਪਾਲਿਸੀਜ਼ ਓਕੇ ਮੈਂ ਜਿੱਦਾਂ ਹਿਊਮਨ ਰਾਈਟਸ ਬਿਲਸ ਹੁੰਦੇ ਆ
9: ਜੀ
8: ਮੈਂ ਹਿਊਮਨ ਰਾਈਟਸ ਬਿਲਸ ਉੱਤੇ ਕੰਮ ਕੀਤਾ ਲੋਕ ਰੇਸ਼ਲ ਪ੍ਰੋਫਾਈਲਿੰਗ ਹੁੰਦੇ ਮੈਂ ਉੱਥੇ ਕੰਮ ਕੀਤਾ ਯੂ ਨੋ ਪਿੱਛੇ ਆ ਡਰਾਈਵਰਸ ਵਾਇਲੇਸ਼ਨ ਕਿੰਨੀਆਂ ਹੁੰਦੀਆਂ ਰਾਈਟ
9: ਜੀ
8: ਉੱਥੇ ਕੰਮ ਕੀਤਾ ਲਾਸਟ ਮੰਥ ਟੂ ਮੰਥਸ ਅਗੋ ਆਈ ਬਲੀਵ ਆਈ ਵੈਂਟ ਟੂ ਯੂ ਐਸ
9: ਜੀ
8: ਐਂਡ ਯੂ ਰਿਕੁਐਸਟ ਅ ਮੀਟਿੰਗ ਵਿਦ ਸ਼ੌਨ ਡਫੀ
9: ਜੀ
8: ਯੂ ਨੋ ਡੀ ਓ ਟੀ ਮਿਨਿਸਟਰ ਨੇ
9: ਜੀ
8: ਸੈਕਟਰੀ I spoke you know out loud for drivers actually kyunki mere waste har ek parivar equal ya jehda apne family nu raise karda
9: ji
8: so I raised voice for every level of community
0: bada changa laga tusi america ve jaake awaaz uthai kyunki us level de pehunchna bada aukha hunda hai so sare darshakan surte nu pata lag gaya na kehnde ve kaun han ਸੋ ਬਹੁਤ ਲੰਬੇ ਸਮੇਂ ਤੋਂ ਵੱਖ ਵੱਖ ਆਰਗੇਨਾਈਜੇਸ਼ਨ ਇਨਵੋਲਵ ਹਨ ਹੁਣ ਮੋਹਰੇ ਹੋ ਕੇ ਤੁਹਾਡੇ ਲਈ ਕੰਮ ਕਰਨਗੇ ਸੋ ਸਿਟੀ ਆਫ ਬ੍ਰੈਂਪਟ ਦੀ ਮੇਅਰ ਦੀ ਰੇਸ ਵਾਲੇ ਖੜੇ ਹੋ ਅਵੀ ਧਾਲੀਵਾਲ ਜੀ ਸਾਡੇ ਮੇਰੇ ਵਾਸਤੇ ਸਾਰੇ ਆ ਜੇ ਤੁਸੀਂ ਕਿਹਾ ਨਾ ਸਾਰੇ ਆਪਣੇ ਆ ਸਪੈਸ਼ਲੀ ਜਦੋਂ ਸਿੱਖ ਦਾ ਮਤਲਬ ਹੁੰਦਾ ਹਰ ਰੋਜ਼ ਬੰਦਾ ਕੁਝ ਨਾ ਕੁਝ ਸਿੱਖਦਾ ਅਤੇ ਅਸੀਂ ਸਿੱਖਦੇ ਹੋ ਅਸੀਂ ਬਹੁਤ ਕੁਝ ਆਪਣੇ ਸਰੋਤਿਆਂ ਦਾਸੀਆਂ ਤੋਂ ਸਿੱਖਦੇ ਹੋ ਤੁਹਾਡੇ ਤੋਂ ਸਿੱਖ ਰਹੇ ਹੋ ਅਤੇ ਇਹ ਮੋਹਰੇ ਆਪਾਂ ਪ੍ਰਜੈਂਟ ਕਰਦੇ ਜੋ ਕੋਈ ਚੰਗੀ ਸਿੱਖਿਆ ਹੈਗੀ ਦੇਣ ਦੀ ਕੋਸ਼ਿਸ਼ ਕਰੀਦੀ ਹੈਗੀ ਹੈ ਅਤੇ ਚੰਗੀ ਸਿੱਖਿਆ ਸਾਨੂੰ ਮਿਲਦੀ ਵੀ ਹੈਗੀ ਆ ਹੁਣ ਅਵੀ ਧਾਲੀਵਾਲ ਜੀ ਬੈਠ ਗਏ ਹਨ ਸਾਰੀ ਇਨਫੋਰਮੇਸ਼ਨ ਦੱਸ ਕੇ ਗਏ ਹਨ ਕੱਲ੍ਹ ਹੀ ਬੈਠੇ ਹਨ ਅਤੇ ਉਹਨਾਂ ਦਾ ਵੀ ਇਹੀ ਸੀਗਾ ਵੀ ਬ੍ਰੈਂਪਟਨ ਵਿੱਚ ਲੋਕਾਂ ਨੇ ਕੰਮ ਬੜਾ ਕੀਤਾ ਘਰ ਸਾਂਭਣੇ ਔਖੇ ਹੋ ਗਏ ਪ੍ਰੋਪਰਟੀ ਟੈਕਸ ਦੇਣਾ ਔਖਾ ਹੋ ਗਿਆ ਪਰ ਜਦੋਂ ਇੱਦਾਂ ਲੱਗਦਾ ਵੀ ਇੱਕ ਬਿਲਡਿੰਗ ਖਰੀਦ ਕੇ ਇੰਨੀ ਮਹਿੰਗੀ ਇੰਨੀ ਸਸਤੀ ਵੇਚ ਕੇ ਅਤੇ ਇੰਨੀ ਮਹਿੰਗੀ ਵਾਪਸ ਖਰੀਦ ਲੈਣੀ ਵੀ ਲੋਕ ਵੀ ਸੋਚਦੇ ਹੋ ਕੀ ਰਿਹਾ ਦਿਸ ਗਾਟ ਟੂ ਬੀ ਅਕਾਊਂਟੇਬਿਲਟੀ ਸੋ ਤੁਸੀਂ ਕਦੇ ਤੁਹਾਡੇ ਕਦੇ ਮਾਇੰਡ ਵਿੱਚ ਆਇਆ ਵੀ ਹਾਂ ਵੀ ਮੈਂ ਬ੍ਰੈਂਪਟਨ ਵਾਸਤੇ ਕੁਝ ਨਾ ਕੁਝ ਕਰ ਸਕਦਾ ਵੀ ਤੁਸੀਂ ਇਕੱਠੇ ਹੋ ਗਏ ਬੈਠੇ ਇਹਨੇ ਤੁਹਾਨੂੰ ਮੌਕਾ ਦਿੱਤਾ ਮੋਹਰੇ ਹੋ ਕੇ ਕੰਮ ਕਰਨ ਦਾ
8: ਦੇਖੋ ਲੋਕ ਸੇਵਾ ਤੇ ਮੇਰੇ ਕਹਿ ਲਓ ਵੀ ਰਗ ਰਗ ਸੀ ਰਾਈਟ
9: ਜੀ
8: ਮੈਂ ਆਲਵੇਸ ਆਈ ਹੈਵ ਬੀਨ ਇਨਵੋਲਵਡ ਐਕਚੁਅਲੀ ਮੈਂ ਕਦੇ ਵੀ ਪਿੱਛੇ ਨਹੀਂ ਹਟ ਕੇ ਹਟਿਆ ਕਿਸੇ ਵੀ ਚੀਜ਼ ਤੋਂ
9: ਜੀ
8: ਪਰ ਜਦੋਂ ਪਿਛਲੇ 5 ਸਾਲ ਹੋ ਗਏ ਆ ਆਈ ਬੀਨ ਵਾਚਿੰਗ ਅ ਲਾਟ ਆਫ ਥਿੰਗਸ ਰਾਈਟ ਐਂਡ ਸਪੈਸ਼ਲੀ ਜਦੋਂ ਇੱਕ ਮਿਡਲ ਕਲਾਸ ਫੈਮਿਲੀ ਦੀ ਗੱਲ ਆਉਂਦੀ ਟੰਬਰ ਸਾਹਿਬ ਉਦੋਂ ਨਾ ਚੀਜ਼ਾਂ ਬੜੇ ਪਰਸਨਲ ਹੋ ਜਾਂਦੀਆਂ ਓਕੇ ਯੂ ਨੋ ਵਾਈ ਆਈ ਸੇ ਦੈਟ ਕਿਉਂਕਿ ਮੈਂ ਲੀਗਲ ਏਡ ਓਨਟੇਰੀਓ 'ਚ ਕੰਮ ਕੀਤਾ
9: ਜੀ
8: ਸਰੋਤੇ ਨੂੰ ਪਤਾ ਹੋਊਗਾ ਜਦੋਂ ਤੁਸੀਂ ਸਰਟੀਫਿਕੇਟ ਲੈਣੇ ਹੁੰਦੇ ਆ
9: ਜੀ
8: ਜਿੰਨਾ ਜਿਹੜੇ ਅਫੋਰਡ ਨਹੀਂ ਕਰ ਸਕਦੇ ਵਕੀਲਾਂ ਨੂੰ ਉਹ ਲੀਗਲ ਏਡ ਤੋਂ ਸਰਟੀਫਿਕੇਟ ਲੈ ਸਕਦੇ ਆ ਫੈਮਿਲੀ ਕ੍ਰਿਮੀਨਲ ਅਤੇ ਇਮੀਗ੍ਰੇਸ਼ਨ ਦੇ ਵਿੱਚ ਰਾਈਟ
9: ਜੀ
8: ਅਤੇ ਜਦੋਂ ਸਾਡੇ ਕੋਲ ਫਾਈਲਸ ਆਉਂਦੀਆਂ ਸੀਗੀਆਂ ਅਤੇ ਉਹ ਥ੍ਰੈਸ਼ ਹੋਲਡ ਹੁੰਦਾ ਓਕੇ ਸੋ ਆਈ ਗਿਵ ਐਗਜ਼ਾਮਪਲ ਇੱਕ ਜਿਹੜਾ ਮੈਂਬਰ ਹੁੰਦਾ ਉਹਦੀ ਜੇ 20,000 ਤੱਕ ਉਹਦੀ ਗਰੋਸ ਇਨਕਮ ਹੈ ਨਾਟ ਨੈਟ
9: ਜੀ
8: ਗਰੋਸ ਫਿਰ ਉਹਨੂੰ ਸਰਟੀਫਿਕੇਟ ਐਲੀਜੀਬਲ ਆ
9: ਜੀ
8: ਲੈਟ ਮੀ ਰਿਪੀਟ ਦੈਟ ਲੈਟ ਮੀ ਯੂ ਨੋ ਗੋ ਬੈਕ ਅਗੇਨ 18,500 ਨਾਟ 20,000 18,500 ਤੇ ਮੇਰੇ ਦਿਮਾਗ 'ਚ ਗੱਲ ਆਈ ਕਿ ਇਟਸ ਆਰ ਰੀਅਲੀ ਟਰੂ
9: ਜੀ
8: ਵੀ ਇਟਸ ਬਿਲੋ ਪਾਵਰਟੀ ਲਾਈਨ ਤੇ ਲੋਕਾਂ ਦੇ ਕੋਲ ਐਕਸੈਸ ਟੂ ਜਸਟਿਸ ਹੀ ਹੈ ਨੀਗਾ
9: ਜੀ
8: ਲੋਕ ਆਪਣਾ ਜਿਹੜਾ ਇੱਕ ਮੂਲ ਅਧਿਕਾਰ ਆ ਰਾਈਟ ਟੂ ਰੈਪ੍ਰਜੈਂਟੇਸ਼ਨ ਉਹੀ ਅਫੋਰਡ ਨਹੀਂ ਕਰ ਪਾ ਰਹੇ
9: ਜੀ
8: ਵੇਅਰ ਵੀ ਸਿਟਿੰਗ ਐਟ ਰਾਈਟ ਹੁਣ ਲੈਟਸ ਗੋ ਬੈਕ ਟੂ ਦਾ ਟੈਕਸ ਯੂ ਟਾਕਿੰਗ ਅਬਾਊਟ ਹੁਣ ਟੈਕਸ ਡਾਲਰ ਜਿਹੜਾ ਟੈਕਸ ਪੇਅਰ ਆ ਉਹਦੀ ਐਵਰੇਜ ਇਨਕਮ ਲਾ ਲਓ ਬ੍ਰੈਂਪਟਨ 'ਚ ਐਵਰੇਜ ਸੇ ਅਬਾਊਟ $30,000 ਅ ਈਅਰ
9: ਜੀ
8: ਮਿਡਲ ਕਲਾਸ ਦੀ ਗੱਲ ਕਰ ਰਹੇ ਹੋ ਓਕੇ ਤੇ ਜੇ ਪ੍ਰੋਪਰਟੀ ਟੈਕਸ ਨੂੰ 12,000 ਸਾਲ ਦਾ ਦੇਣਾ ਪੈ ਰਿਹਾ ਯੂ ਰੀਅਲੀ ਥਿੰਕ ਦੈਟ ਪਰਸਨ ਕੈਨ ਅਫੋਰਡ ਦੈਟ
0: ਨੋ
8: ਰਾਈਟ ਹੁਣ ਜਿਹੜਾ ਬੰਦੇ ਦੇ ਦਿਮਾਗ 'ਚ ਇਹ ਗੱਲ ਚੱਲ ਪਈ ਕਿ ਮੇਰੀ ਸੈਂਸ ਆਫ ਬਿਲੋਂਗਿੰਗ ਖਤਰੇ 'ਚ ਆ
0: ਜੀ
8: ਮੇਰਾ ਘਰ ਖਤਰੇ 'ਚ ਆ ਨੰਬਰ ਸਾਹਿਬ ਉਹ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦਾ ਉਹ ਟਿਕਟਕੀ ਲੱਗੀ ਰਹਿੰਦੀ ਆ
0: ਜੀ
8: ਓਕੇ ਜਦੋਂ ਪਰਿਵਾਰ ਨੂੰ ਟਾਈਮ ਦਿੰਦੇ ਪਰਿਵਾਰ 'ਚ ਕਲੇਸ਼ ਪੈਂਦਾ ਫਾਈਨੈਂਸ਼ੀਅਲ ਹਾਰਡਸ਼ਿਪ ਆਉਂਦੀ ਆ ਸਟ੍ਰੇਨ ਆਉਂਦਾ ਪਰਿਵਾਰ ਟੁੱਟਦੇ ਦੇਖੇ ਆ
0: ਜੀ
8: ਯੂ ਨੋ ਵਾਈ ਦਿਸ ਇਜ਼ ਹੈਪਨਿੰਗ ਕਿਉਂਕਿ ਜਿਹੜੀ ਕਰੰਟ ਲੀਡਰਸ਼ਿਪ ਆ ਉਹ ਕਿਉਂਕਿ ਉਹਨਾਂ ਦਾ ਪੈਸਾ ਨਹੀਂ ਆ ਇਹ ਟੈਕਸ ਪੇਅਰ ਡਾਲਰ ਆ ਉਹ ਟੈਕਸ ਪੇਅਰ ਡਾਲਰ ਜਿਹੜੇ ਆ ਵਿਦਆਊਟ ਅਕਾਊਂਟੇਬਲ ਖਰਚਦੇ ਆ ਤਾਂ ਉਹਦਾ ਸਿੱਧਾ ਪ੍ਰਭਾਵ ਸਾਡੀ ਫੈਮਲੀਜ਼ ਨੂੰ ਪੈਂਦਾ
0: ਜੀ
8: ਰਾਈਟ ਗਿਵ ਯੂ ਅਨਦਰ ਐਗਜ਼ਾਮਪਲ ਇੱਕ ਮਿਡਲ ਕਲਾਸ ਫੈਮਲੀ ਰੈਸਟੋਰੈਂਟ ਜਾਂਦੀ ਆ ਇਟਸ ਕਾਮਨ ਸੈਂਸ ਰਾਈਟ ਰੈਸਟੋਰੈਂਟ ਜਾਂਦੀ ਆ ਐਂਡ ਜਦੋਂ ਉਹ ਮੈਨਿਊ ਕਾਰਡ ਖੋਲਦੇ ਆ ਰਾਈਟ ਉਹ ਸੱਜੇ ਪਾਸੇ ਨਗਾਹ ਮਤਲਬ ਪ੍ਰਾਈਸ ਟੈਗ ਹੁੰਦਾ ਨਾ
0: ਜੀ
8: ਦੇਖਦੇ ਆ ਨਾ
0: ਪਹਿਲੇ ਜਾਂਦੀ ਉੱਧਰ ਨਿਗਾਹ
8: ਜਾਂਦੀ ਨਾ ਵਾਈ ਬਿਕਾਜ਼ ਇਟਸ ਯੂ ਹਾਰਡ ਅਰਨ ਮਨੀ
0: ਪੈਸੇ ਲੱਗਣੇ ਉੱਤੇ
8: ਐਗਜੈਕਟਲੀ ਤੁਸੀਂ ਕੋਈ ਡਰਿੰਕ ਆਰਡਰ ਕਰਨੀ ਕੋਈ ਫੂਡ ਆਰਡਰ ਕਰਨਾ ਯੂ ਲੁੱਕ ਐਟ ਦ ਪ੍ਰਾਈਸ ਟੈਗ ਐਂਡ ਅਕੋਰਡਿੰਗ ਟੂ ਯੂਰ ਪਾਕਟ ਯੂ ਸਪੈਂਡ ਮਨੀ ਰਾਈਟ ਪੋਲੀਟੀਸ਼ੀਅਨਸ ਡੋਂਟ ਡੂ ਦੈਟ ਵਾਈ ਬਿਕਾਜ਼ ਇਟ ਇਜ਼ ਨਾਟ ਦੇਅਰ ਮਨੀ ਇਟ ਇਜ਼ ਯੂਰ ਮਨੀ ਹੁਣ ਜੇ ਉਹ ਪੋਲੀਟੀਸ਼ੀਅਨ ਨੂੰ ਸਮਝ ਲੱਗੇ ਵੀ ਲਿਸਨ ਆਈ ਐਮ ਦਾ ਹੈਡ ਆਫ ਦਾ ਫੈਮਲੀ ਮੈਂਬਰ
0: ਜੀ
8: ਬ੍ਰੈਮਟੋਨੀ ਮੇਰੀ ਫੈਮਲੀ ਆ ਜਿਹੜਾ ਵੀ ਪੈਸਾ ਖਰਚੂਗਾ
0: ਜੀ
8: ਅਸਰ ਮੇਰੇ ਘਰ ਨੂੰ ਪੈਣਾ ਤੇ ਮੇਰੇ ਘਰ ਚ ਮੇਰਾ ਘਰ ਕੰਗਾਲ ਹੋ ਜਾਣਾ ਦੇ ਨੈਵਰ ਡੂ ਦੈਟਸ ਕਾਲ ਅਕਾਊਂਟੇਬਿਲਿਟੀ
0: ਬ੍ਰੈਮਟਨ ਰਿਜ਼ਰਵ ਬੈਂਕ ਖਤਮ ਹੋਇਆ
8: ਐਗਜ਼ੈਕਟ ਡੈਫਿਸਿਟ ਚ ਐਂਡ ਦਿਸ ਇਜ਼ ਦ ਰੀਜ਼ਨ ਆਮ ਰਨਿੰਗ ਐਂਡ ਆਈ ਵਿਲ ਚੇਂਜ ਦੈਟ ਜਿਹੜੀ ਵੇਸਟਫੁਲ ਸਪੈਂਡਿੰਗ ਹੋ ਰਹੀ ਆ ਵਿਦਆਊਟ ਐਨੀ ਰੀਜ਼ਨ ਤੁਸੀਂ ਗੱਲ ਕੀਤੀ ਆ ਸਸਤੀ ਖਰੀਦੀ ਤੇ ਮਹਿੰਗੀ ਵੇਚਤੀ
0: ਜੀ
8: ਬ੍ਰੈਮਟੋਨੀਅਨ ਨੀਡਸ ਟੂ ਨੋ ਵਾਈ ਓਕੇ ਬ੍ਰੈਮਟਨ

0: ਚੱਕ ਕੇ ਵੀ ਲੈ ਗਿਆ ਮਾੜੀ ਜੀ ਤੁਸੀਂ ਤੁਸੀਂ ਵੀ ਸਾਹ ਲਾਈਨ ਹੋਰ ਕਰ ਲਵੋ, ਤੁਸੀਂ ਹੌਸਪੀਟਲ ਦੀ ਗੱਲਬਾਤ ਕੀਤੀ ਹੈਗੀ ਆ। ਜਦੋਂ ਮੈਂ ਉੱਥੇ ਪਹੁੰਚਿਆ, ਕਿਉਂਕਿ ਇਹ ਲਾਈਨਾਂ ਮਾਫ ਖਾਨਾ ਸੋਰੀ ਮੈਂ ਦੇਖੀਆਂ ਸੀ ਉੱਧਰ, ਮੈਂ ਇੱਕ ਕਾਲ ਲੈ ਲੈਂਦਾ ਫਿਰ ਮੈਂ ਆਪਣੀ ਗੱਲ ਕਹਿੰਦੀ ਹਾਂ ਅਤੇ ਡਰੋਪ ਹੋ ਗਏ ਲਾਈਨਾਂ ਮਾਫ ਕਰ, ਦੁਬਾਰਾ ਕਾਲ ਕਰ ਲਿਓ 416-837-1515 ਦੁਬਾਰਾ ਕਾਲ ਕਰਦਾ ਜੀ, ਮੈਂ ਲਾਈਨਾਂ ਤੁਹਾਡੀ ਜ਼ਰੂਰ ਲਵਾਂਗਾ। ਦੋ ਕੁ ਮਿੰਟ ਦਿਓ। ਜਿਹੜੀ ਤੁਸੀਂ ਉਹ ਗੱਲਬਾਤ ਕੀਤੀ, ਉਹ ਐਕਸਕੇਵੇਟਰ ਦੀ ਗੱਲਬਾਤ ਕੀਤੀ, ਜਦੋਂ ਆਪਾਂ ਉੱਥੇ ਪਹੁੰਚੇ ਵੀ ਹੌਸਪੀਟਲ ਬਣ ਨਹੀਂ ਰਿਹਾ, ਪੈਸੇ ਕੱਢੇ ਕਾਲੇ ਹੋ ਗਏ ਰਿਹਾ, ਅਤੇ ਸਾਨੂੰ ਵੀ ਜਵਾਬ ਦੇਣਾ ਪੈਂਦਾ। ਪਹਿਲਾਂ ਉਹਨੇ ਘਾਹ ਕੱਟਤਾ, ਘਾਹ ਕਰ ਦੁਬਾਰਾ ਗਿਆ ਅਤੇ ਉਹਨਾਂ ਨੇ ਉਹ ਮਸ਼ੀਨ ਮੂਵ ਕਰਤੀ। ਮੈਂ ਕਿਹਾ ਮੈਂ ਮਸ਼ੀਨ ਦਾ ਰੈਂਟ ਪੈਂਦਾ ਹੋਣਾ, ਮੈਂ ਉਸ ਮਸ਼ੀਨ ਦਾ ਮਸ਼ੀਨ ਮੂਵ ਕਰਤੀ, ਫਿਰ ਉਸੇ ਜਗ੍ਹਾ 'ਤੇ ਐਡਾ ਵੱਡਾ ਦਰਖਤ ਬੁਸ਼ ਲੱਗੀ ਹੋਈ ਸੀ, ਉਹਨੀ 'ਚ ਉਹਨੀ ਕੱਟੀ, ਫਿਰ ਮੈਂ ਆਵਾਜ਼ ਉਠਾਈ, ਫਿਰ ਉਹ ਕੱਟ ਕੇ ਗਏ। ਲਾਈਕ ਵਾਈ ਸ਼ੁਡ ਵੀ ਹੈਵ ਟੂ ਟੈਲ ਦਮ। ਹੁਣ ਹੌਸਪੀਟਲ ਮਿਸਾ ਗੋਇ ਤੀਜਾ ਚੌਥਾ ਹੌਸਪੀਟਲ ਬਣ ਲੱਗਾ ਅਤੇ ਸਾਡੇ ਬ੍ਰਾਂਡ ਵਿੱਚ ਦੂਸਰਾ ਨਹੀਂ ਕੰਪਲੀਟ ਹੋ ਰਿਹਾ।
1: ਓ ਵਾਈ? ਬਿਕਾਜ਼ ਦੇਖੋ, ਜਦੋਂ ਕਰਪਸ਼ਨ ਪੀਕ ਤੇ ਹੋਵੇ ਨਾ
0: ਜੀ,
1: ਤੇ ਉਦੋਂ ਫਿਰ ਤੁਸੀਂ ਐਕਸਪੈਕਟ ਕੀ ਕਰਦੇ ਹੋ
0: ਜੀ?
1: ਦੂਜੀ ਗੱਲ ਆ, ਅਸੀਂ ਬਹੁਤ ਰੌਲਾ ਪਾਉਣਾ। ਯੂ ਨੋ ਵਾਈ ਦਿਸ ਇਜ਼ ਹੈਪਨਿੰਗ, ਮੈਂ ਦੱਸਣਾ ਚਾਹੁੰਦਾ ਹਾਂ। ਬਿਕਾਜ਼ ਲਾਸਟ ਇਲੈਕਸ਼ਨ ਯੂ ਡਿਡ ਨਾਟ ਯੂਟੀਲਾਈਜ਼ ਯੋਰ ਵੋਟ ਪ੍ਰੋਪਰਲੀ
0: ਜੀ।
1: ਇੱਕ ਕਸੂਰਵਾਰ ਅਸੀਂ ਕਰੰਟ ਜਿਹੜੀ ਕਾਉਂਸਲ ਲੀਡਰਸ਼ਿਪ ਨੂੰ ਨਹੀਂ ਕਹਿ ਸਕਦੇ ਆਪਾਂ
0: ਜੀ,
1: ਤੁਸੀਂ ਬਿਠਾਏ ਆ
0: ਜੀ,
1: ਭੁਗਤ ਵੀ ਤੁਸੀਂ ਰਹੇ ਹੋ। ਲਾਸਟ ਇਲੈਕਸ਼ਨ ਜੇ ਤੁਸੀਂ ਇਹ ਸੋਚਿਆ ਹੁੰਦਾ ਵੀ ਤੁਹਾਡੀ ਵੋਟ ਦੀ ਪਾਵਰ ਕਿੰਨੀ ਆ, ਕਿਉਂਕਿ ਤੁਹਾਨੂੰ ਪਹਿਲਾਂ ਪਤਾ ਹੋਣਾ, ਪਤਾ ਲੱਗ ਜਾਣਾ ਚਾਹੀਦਾ ਸੀ ਵੀ ਪਹਿਲੇ 4 ਸਾਲ ਕੀ ਕੀਤਾ
0: ਜੀ।
1: ਰਾਈਟ, 4 ਇਅਰਸ ਬਹੁਤ ਲੰਮਾ ਟਾਈਮ ਹੁੰਦਾ, ਰਾਈਟ? ਤੇ ਹੁਣ ਆਹ 4 ਸਾਲ ਅਸੀਂ ਕੀ ਦੇਖਣਾ ਚਾਹੁੰਦੇ ਹਾਂ? ਸੋ ਵਟ ਵੀ ਡਿਡ, ਅਸੀਂ ਇਨਫਲੂਐਂਸ ਵੋਟ ਪਾਉਣੇ ਆ। ਹੁਣ ਵੀ ਇਹੀ ਚੱਲ ਰਹੀ ਆ ਜਿਹੜੀ ਵੋਟਿੰਗ ਕੈਨੇਡਾ 'ਚ, ਜੋ ਮੇਰਾ ਐਕਸਪੀਰੀਅੰਸ ਆ
0: ਜੀ
1: ਲੌਂਗ ਟਰਮ ਪੋਲਿਸੀ 'ਚ, ਇਨਫਲੂਐਂਸ ਵੋਟਿੰਗ ਬਹੁਤ ਜ਼ਿਆਦਾ ਤੰਬੜ ਸਾਹਿਬ। ਆਪਣੇ ਕਹਿੰਦੇ ਲੋਕ ਵੋਟ ਨਹੀਂ ਪਾਉਂਦੇ, ਪਾਉਂਦੇ ਪਰ ਇਨਫਲੂਐਂਸ ਹੋ ਕੇ ਪਾਉਂਦੇ ਆ। ਆਪਾਂ ਕਿਸੇ ਕਮੇਟੀ ਦੇ ਉੱਤੇ ਆਧਾਰ 'ਤੇ, ਕਲੱਬ ਦੇ ਆਧਾਰ ਦੇ ਉੱਤੇ, ਰਾਈਟ, ਕਿਸੇ ਨੇ ਤੁਹਾਨੂੰ ਕਹਿ ਦਿੱਤਾ ਵੀ ਫੋਰ ਐਗਜ਼ਾਮਪਲ ਸੇ ਹਾਈਪੋਥੈਟਿਕਲੀ ਆਪਾਂ ਦੋਵੇਂ ਮਿੱਤਰ ਆ, ਲਾ ਲਓ ਰਾਈਟ, ਤੁਸੀਂ ਕਿਹਾ ਪ੍ਰਭ ਸਿੰਘ ਇਹਨੂੰ ਵੋਟ ਪਾਉਣੀ ਆ, ਤੰਬੜ ਸਾਹਿਬ ਗੱਲ ਹੀ ਕੋਈ ਨਹੀਂ, ਤੁਸੀਂ ਕਹਿ ਤਾ ਮੈਂ ਪਾਤੀ,
0: ਸੋਚਦੇ ਹੈ ਕਿਉਂ ਬਣੀ ਕੱਲੇ ਬਣੀ
1: ਐਗਜ਼ੈਕਟਲੀ। ਕੀ ਤੁਸੀਂ ਉਸ ਕੈਂਡੀਡੇਟ ਦੀ ਇੰਟਰਵਿਊ ਲਈ, ਕੀ ਤੁਸੀਂ ਉਹ ਕੈਂਡੀਡੇਟ ਦਾ ਰੈਜ਼ਮੇ ਦੇਖੇ, ਕੀ ਤੁਸੀਂ ਉਸ ਕੈਂਡੀਡੇਟ ਦੀ ਤੁਸੀਂ ਐਕਸਪੀਰੀਅੰਸ ਦੇਖਿਆ, ਕਮਿਊਨਿਟੀ 'ਚ ਐਕਸਪੀਰੀਅੰਸ ਹੈ
0: ਜੀ?
1: ਅਬਵ ਆਲ ਕੀ ਤੁਸੀਂ ਦੇਖਿਆ ਕਿ ਇਹ ਕੈਂਡੀਡੇਟ ਨੇ ਕਦੀ ਹਾਰਡਸ਼ਿਪ ਸਹੀ ਆ, ਇਹਦੀ ਫੈਮਿਲੀ ਦੋ ਜੋਬਾਂ ਕੀਤੀਆਂ
0: ਜੀ,
1: ਇਹ ਕੈਂਡੀਡੇਟ ਕਿੱਥੋਂ ਆਇਆ, ਇਹਦੀ ਬੈਕਗਰਾਊਂਡ ਕੀ ਆ, ਆਪਾਂ ਕਦੇ ਨਹੀਂ ਦੇਖਦੇ। ਜਿਹੜਾ ਕੈਂਡੀਡੇਟ ਗਰਾਸ ਰੂਟ ਤੋਂ ਆਉਂਦਾ
0: ਜੀ,
1: ਤੁਹਾਡੇ 'ਚ ਆਉਂਦਾ, ਉਹਨੇ ਦੁੱਖ ਸਹੇੜੇ ਆ
0: ਜੀ,
1: ਉਹਨੂੰ ਤੁਹਾਡੀ ਦਰਦ ਪਤਾ ਆ, ਉਹ ਤੁਹਾਡੀ ਆਵਾਜ਼ ਬਿਹਤਰੀ ਨਾਲ ਲੈ ਕੇ ਜਾ ਸਕਦਾ, ਅਤੇ ਜਿਹਨੂੰ ਪਤਾ ਹੀ ਨਹੀਂ ਆ, ਉਹ ਤੁਸੀਂ ਉਹਨੂੰ ਜਗਾਉਂਦੇ ਹੋ, ਤੁਸੀਂ ਕਹਿੰਦੇ ਸਾਡੂ ਮਾਂ ਪ੍ਰੋਬਲਮ, ਕਹਿੰਦਾ ਓਕੇ ਆਈ ਲੁੱਕ ਇਨ ਟੂ ਇਟ, ਕੈਨ ਯੂ ਪਲੀਜ਼ ਈਮੇਲ ਮਾਈ ਕਲਰਕ, ਕੈਨ ਯੂ ਪਲੀਜ਼ ਸੈਂਡ ਅ ਮੈਸੇਜ ਟੂ ਮਾਈ ਐਡਮਿਨਿਸਟ੍ਰੇਟਰ,
0: ਆਈ
1: ਲੁੱਕ ਇਨ ਟੂ ਇਟ। ਇਹੋ ਹੀ ਸਵਾਲ ਹੁੰਦੇ ਆ
0: ਜੀ,
1: ਇਹਨਾਂ ਅਸੀਂ ਫਰਸਟ੍ਰੇਟਡ ਹੋ ਜਾਂਦੇ ਹਾਂ, ਰਾਈਟ? ਸੋ ਗੋਇੰਗ ਬੈਕ ਟੂ ਯੋਰ ਕੁਐਸਚਨ, ਹੋਸਪਿਟਲ 'ਤੇ ਜਦੋਂ ਚੋਣਾਂ ਨੇੜੇ ਆਉਂਦੀਆਂ, ਸਟੰਟ ਪਲੇ ਕੀਤੇ ਜਾਂਦੇ ਆ, ਫਿਰ ਫੈਡਰਲ ਤੋਂ ਫੰਡਿੰਗ ਵੀ ਇਹਨਾਂ ਨੂੰ ਅਨਾਊਂਸਮੈਂਟ ਕਰਾ ਦਿੱਤੀ ਜਾਂਦੀ ਆ, ਕਿਉਂਕਿ ਵੋਟਰ ਨੂੰ ਐਕਸਟ੍ਰੈਕਟ ਕਰਨਾ ਹੁੰਦਾ ਨਾ
0: ਜੀ।
1: ਹੁਣ ਸਵਾਲ ਇਹ ਹੈ ਕਿ ਬ੍ਰੈਂਪਟਨ ਦੀ ਲੀਡਰਸ਼ਿਪ, ਇਹ ਪਤਾ ਨਹੀਂ ਹੈ ਕਿ ਸਾਡੇ ਬ੍ਰੈਂਪਟਨ ਇੱਕ ਹੋਸਪਿਟਲ ਹੈ, ਦੇ ਨੋ ਦਿਸ, ਅਤੇ ਉਹ ਕਿੰਨਾ ਜੈਮ ਪੈਕ ਰਹਿੰਦਾ
0: ਜੀ।
1: ਦੂਜੀ ਗੱਲ, ਇਜ਼ ਦਿਸ ਅ ਲੀਸਟ ਅਮਾਊਂਟ ਆਫ ਪ੍ਰਾਇਰਟੀ, ਕਿ ਇਹਨਾਂ ਦੀ ਪਹਿਲੀ ਪ੍ਰਾਇਰਟੀ ਹੈਲਥ ਕੇਅਰ ਸ਼ੁੱਡ ਬੀ ਦ ਯੋਰ ਫਸਟ ਪ੍ਰਾਇਰਟੀ
0: ਜੀ,
1: ਕਿਉਂਕਿ ਜੇ ਸਾਡਾ ਸ਼ਹਿਰ ਸਵਸਥ ਆ, ਸ਼ਹਿਰ ਹੈਲਥੀ ਆ, ਅਤੇ ਸਾਡੀ ਕੌਮ, ਸਾਡੀ ਕਮਿਊਨਿਟੀ ਹੈਲਥੀ ਆ, ਰਾਈਟ? ਓਕੇ, ਮਾਈ ਕੁਐਸਚਨ ਟੂ ਦੀਸ ਪੋਲੀਟੀਸ਼ੀਅਨਸ, ਕਿ ਤੁਸੀਂ ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਡੂ ਯੂ ਆਲਸੋ ਵੇਟ ਇਨ ਐਮਰਜੈਂਸੀ ਫੋਰ 8 to 6 to 8 hours?
0: ਨੋ,
1: ਦੱਸ ਦਮ ਐਗਜ਼ੈਕਟ, ਬ੍ਰੈਂਪਟੋਨੀਅਨ ਸ਼ੁੱਡ ਆਸਕ ਦੀਸ ਕੁਐਸਚਨ ਟੂ ਦੈਮ, ਕਿ ਤੁਸੀਂ ਵੇਟ ਕਰਦੇ ਹੋ? ਨਹੀਂ ਕਰਦੇ ਨਾ
0: ਜੀ।
1: ਸੋ ਵੇਅਰ ਡੂ ਯੂ ਟੇਕ ਯੋਰ ਫੈਮਿਲੀ ਮੈਂਬਰਸ, ਤੁਸੀਂ ਕਿੱਥੇ ਜਾਂਦੇ ਹੋ ਉਹਨਾਂ ਦਾ ਇਲਾਜ ਕਰਾਉਣ
0: ਜੀ?
1: ਸੋ ਵਾਈ ਆਰ ਵੀ ਬੀਂਗ ਟ੍ਰੀਟਡ ਲਾਈਕ ਅ ਥਰਡ ਕਲਾਸ ਸਿਟੀਜ਼ਨਸ ਐਕਚੁਅਲੀ
0: ਜੀ?
1: ਸੋ ਬ੍ਰੈਂਪਟੋਨੀਅਨ ਡਿਜ਼ਰਵਸ ਆਨਸਰਸ। ਸੋ ਇਫ ਬ੍ਰੈਂਪਟੋਨੀਅਨ ਨੀਡਸ ਟੂ ਨੋ ਐਨੀ ਇਨਫੋਰਮੇਸ਼ਨ ਅਬਾਊਟ ਦਿਸ
0: ਜੀ,
1: ਸਾਨੂੰ ਰੀਚ ਆਊਟ ਕਰ ਸਕਦੇ ਸਾਡੇ ਕੈਂਪੇਨ ਤੇ ਐਨੀ ਟਾਈਮ।
0: ਟਾਈਮ ਸਮਾਪਤੀ ਵੱਲ ਜਾ ਰਿਹਾ, ਮਾਫ ਕਰਨਾ, ਲਾਈਨਾਂ ਮੈਂ ਹੁਣ ਨਹੀਂ ਲੈ ਸਕਦੇ ਸਿਰਫ, ਸਾਡੇ ਕੋਲ 2 ਮਿੰਟ ਬਾਕੀ ਹਨ। ਅਖੀਰ ਵਿੱਚ ਨਾ ਤੁਹਾਡੇ ਜਿਹੜੇ ਅੱਜ ਕੈਂਪੇ ਲਾਂਚ ਹੋਣਾ ਉਹਦੇ ਬਾਰੇ ਜਾਣਕਾਰੀ ਦੇ ਦੇਵੋ, ਸਾਡੇ ਕੋਲ 1 ਮਿੰਟ ਹੈਗਾ, ਤੁਸੀਂ ਆਪਣੀ ਆਵਾਜ਼ ਦੱਸ ਦੇਵੋ ਵੀ ਕਿੱਥੇ ਪਹੁੰਚਣਾ, ਕਿੱਦਾਂ ਪਹੁੰਚਣਾ, ਜੇ ਕਿਸੇ ਨਾਲ ਗੱਲਬਾਤ ਕਰੇ ਤੁਹਾਡੇ ਨਾਲ ਕਿੱਦਾਂ ਗੱਲਬਾਤ ਕਰ ਸਕਦੇ
1: ਹੋ? ਸੋ ਸਾਡਾ ਜਿਹੜਾ ਕੈਂਪੇ ਲਾਂਚ ਆ ਉਹ ਐਟ ਮਿਲੇਨੀਅਮ ਗਾਰਡਨ ਕਮਿਊਨਿਟੀ ਸੈਂਟਰ
0: ਜੀ,
1: ਐਂਡ ਬੈਂਕਵਟ ਸੈਂਟਰ ਆਈ ਗੈਸ
0: ਜੀ,
1: ਤੇ 20 ਪੈਪਲੋਨੀਅਨ ਰੋਡ
0: ਜੀ,
1: ਤੇ 6 to 8 ਆ। ਸੋ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਹਾਂ ਕਿ ਡੋਂਟ ਬੀ ਲੇਟ, ਕਿਉਂਕਿ ਇਟਸ ਵੈਰੀ ਟਾਈਟ ਸਕੈਜੂਲ, 6:15 ਸਪੀਚ ਸ਼ੁਰੂ ਹੋ ਜਾਣੀ ਆ, ਐਂਡ 7 ਵਜੇ ਵਿਲ ਰੈਪ ਅਪ ਦ ਸਪੀਚਸ, ਐਂਡ 7 to 8 ਇੰਗੇਜਮੈਂਟ ਹੋਣੀ ਆ
0: ਜੀ।
1: ਦਿਸ ਇਜ਼ ਦ ਚਾਂਸ ਨਾਓ ਟੂ ਗੈਟ ਟੂ ਨੋ ਯੋਰ ਕੈਂਡੀਡੇਟ, ਇੰਟਰਵਿਊ ਯੋਰ ਕੈਂਡੀਡੇਟ, ਸਵਾਲ ਕਰੋ। ਐਂਡ ਉੱਥੇ ਮੈਂ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਕਿ ਅਸੀਂ ਇੱਕ ਪਲੈਟਫਾਰਮ ਲਾਂਚ ਕਰ ਰਹੇ ਹਾਂ, ਇਟਸ ਹੈਲਪ

0: line for Bramptonians.
1: Yeah.
0: Bramptonian no koi bhi issue hoga ya, it's a helpline. Wo Bramptonians di madad karugi. It's not launched by a city, no. Asi na city de vich koi dakhal nahi de rahe. It's with the legal disclaimer. We're not the city. We're just a community service helpline. Right? You know, giving a little bit extra resource to Bramptonian. But it to eh siddh kar rahe hain, see, listen. Asi Bram, asi mayor bane nahi ha. ਮੇਅਰ ਬਣ ਤੋਂ ਪਹਿਲਾਂ ਕੰਮ ਸ਼ੁਰੂ ਕਰਦੇ ਹੋਏ ਆ
1: ਜੀ ਤੁਸੀਂ ਸਟੂਡੀਓ ਵਿੱਚ ਪਹੁੰਚੇ ਸਾਡਾ ਬਹੁਤ ਬਹੁਤ ਧੰਨਵਾਦ ਟਾਈਮ ਸਮਾਜ ਦੇ ਵੱਲ ਚਲੇ ਗਿਆ ਹੈਗਾ ਆ ਤੇ ਬਹੁਤ ਬਹੁਤ ਧੰਨਵਾਦ ਮੈਂ ਦੱਸ ਦੇਵਾਂ ਅੱਜ ਕੈਂਪੇਨ ਲਾਂਚ ਹੋਣੀ ਆ ਮਾਫ ਕਰਨਾ ਤੁਹਾਡੀ ਲਾਈਨ ਮੈਂ ਨਹੀਂ ਲੈ ਸਕਦਾ ਕਿਉਂਕਿ ਤੁਸੀਂ ਜਾਣਨਾ ਚਾਹੁੰਦੇ ਕੌਣ ਹਨ ਬਹੁਤ ਵੱਡੀ ਕਮਿਊਨਿਟੀ ਸੇਵਾ ਕੀਤੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਜਾਹੇ ਰਾਤੀ ਆਪਾਂ ਸਾਢੇ ਬਾਰਾਂ ਇੱਕ ਵਜੇ ਤੱਕ ਗੱਲਬਾਤ ਕਰਦੇ ਸੀਗੇ ਵੀ ਸਵੇਰ ਨੂੰ ਪਹੁੰਚਣਾ ਕਹਿੰਦੇ ਆਪਾਂ ਸਾਜਰੇ ਉੱਠਣ ਵਾਲੇ ਤੇ ਲੇਟ ਸੌਣੇ ਵਾਲੇ ਆ ਸੋ ਕਮਿਊਨਿਟੀ ਵਿੱਚ ਬਹੁਤ
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਸਤੰਬਰ ਮਹੀਨੇ ਦੀ 2 ਤਰੀਕ ਦਿਨ ਬੁੱਧਵਾਰ ਸੰਨ 2026 ਅਤੇ ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ 7 ਤੋਂ 8 ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋਗੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 7 ਤੋਂ 8 ਰੋਜ਼ਾਨਾ ਸਵੇਰੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਚੜ੍ਹਦੀ ਕਲਾ ਸੁਣੋਗੇ ਅਤੇ ਚੜ੍ਹਦੀ ਕਲਾ 'ਚ ਰਹੋਗੇ ਅਤੇ ਪ੍ਰੋਗਰਾਮ ਦੇ ਵਿੱਚ ਅਰਵਿੰਦਰ ਭੱਟੀ ਜੀ ਉੱਘੇ ਨਿਊਜ਼ ਰੀਡਰ ਰਹੇ ਨੇ ਦੂਰਦਰਸ਼ਨ 'ਤੇ ਤਕਰੀਬਨ 30-35 ਸਾਲ ਖਬਰਾਂ ਉਹਨਾਂ ਨੇ ਰੋਜ਼ਾਨਾ ਸ਼ਾਮ 7 ਵਜੇ ਪੜ੍ਹਦੇ ਹੁੰਦੇ ਸੀ ਅਤੇ ਆਪਾਂ ਸਾਰੇ ਜਾਣੇ ਖਬਰਾਂ ਦਾ ਆਨੰਦ ਮਾਣਦੇ ਸੀ ਸੋ ਬੜਾ ਜਲਦੀ ਸਾਡੇ ਨਾਲ ਅਰਵਿੰਦਰ ਭੱਟੀ ਜੀ ਜੁੜਨਗੇ ਲਾਈਵ ਖਬਰਾਂ ਦਾ ਸੈਗਮੈਂਟ ਲੈ ਕੇ ਇਸ ਤੋਂ ਬਾਅਦ ਖੁੰਡ ਚਰਚਾ ਕਰਾਂਗੇ ਆਪਾਂ ਖੁੰਡ ਚਰਚਾ ਦੇ ਵਿੱਚ ਕੁਝ ਕੈਨੇਡੀਅਨ ਟੌਪਿਕ ਹੁੰਦੇ ਨੇ ਕੁਝ ਨਿੱਜੀ ਜ਼ਿੰਦਗੀ ਦੇ ਗੱਲਾਂ ਬਾਤਾਂ ਹੁੰਦੀਆਂ ਨੇ ਐਂਡ ਕਈ ਵਾਰ ਪੋਲੀਟਿਕਸ ਵੀ ਹੋਊਗੀ ਕਈ ਵਾਰ ਕੋਈ ਖਾਸ ਮਹਿਮਾਨ ਵੀ ਹੋਊਗਾ ਪਰ ਖੁੰਡ ਚਰਚਾ ਦੇ ਵਿੱਚ ਜਦੋਂ ਨਾ ਬਜ਼ੁਰਗ ਖੁੰਡਾਂ 'ਤੇ ਬਹਿੰਦੇ ਸੀ ਗੱਲਾਂ ਬਾਤਾਂ ਕਰਦੇ ਸੀ ਉਦੋਂ ਕੋਈ ਇੱਦਾਂ ਦਾ ਹਾਰਡਨ ਰੂਲ ਨਹੀਂ ਸੀਗਾ ਕਿ ਇੱਥੇ ਆਪਾਂ ਆਹੀ ਗੱਲ ਕਰਨੀ ਆ ਜੋ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਜੋ ਵੀ ਸੰਸਾਰ ਦੇ ਵਿੱਚ ਵਿਚਰ ਰਿਹਾ ਉਹਦੇ ਉੱਤੇ ਆਪਾਂ ਵਨ ਬਾਏ ਵਨ ਖੁੰਡ ਚਰਚਾ ਦੇ ਵਿੱਚ ਓਪਨ ਟਾਕ ਸ਼ੋ ਹੋਵੇਗਾ ਅਤੇ ਆਪਾਂ ਰਲ ਮਿਲ ਕੇ ਗੱਲਬਾਤਾਂ ਕਰਾਂਗੇ ਸਟੂਡੀਓ ਦਾ ਨੰਬਰ ਹੈ ਜੀ 416-233-7368 416-233-7368 ਅਤੇ ਕਰੀਏ ਪਰਮਾਤਮਾ ਦੇ ਉਸ ਓਟਾ ਸਰੇਨ ਦੇ ਨਾਲ ਪ੍ਰੋਗਰਾਮ ਦਾ ਆਗਾਜ਼

ਦੋਸਤੋ ਜੁੜ ਚੁੱਕੇ ਹਾਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਇੱਕ ਮੈਂ ਨੰਬਰ ਜ਼ਰੂਰ ਸਾਂਝਾ ਕਰਨਾ ਚਾਹੂੰਗਾ। ਸ਼ਹਿਰ ਦੇ ਵਿੱਚ ਨਾ ਫ੍ਰੀ ਕੈਂਪ ਆ ਰਿਹਾ ਫਿਜ਼ੀਓਥੈਰੇਪੀ ਦਾ, ਸੋ ਜਿਹੜੇ ਜਿਹੜੇ ਨੂੰ ਵੀ ਕੋਈ ਬੈਕ ਪੇਨ ਆ, ਨੈਕ ਪੇਨ ਆ, ਸਰਵਾਈਕਲ ਪੇਨ ਆ, ਆਲ ਬਾਡੀ ਪੇਨ ਆ, ਕਿਸੇ ਵੀ ਤਰ੍ਹਾਂ ਦਾ ਕੋਈ ਪੇਨ ਆ, ਤਾਂ ਇਸ ਕੈਂਪ ਦੇ ਵਿੱਚ ਜਾ ਕੇ ਤੁਸੀਂ ਆਪਣਾ ਫ੍ਰੀ ਇਲਾਜ ਕਰਾ ਸਕਦੇ ਹੋ। ਇੰਸ਼ੋਰੈਂਸ ਦਾ ਕੋਈ ਚੱਕਰ ਨਹੀਂ, ਇੰਸ਼ੋਰੈਂਸ ਹੈ ਜਾਂ ਨਹੀਂ ਹੈ ਇਟ ਡਜ਼ੰਟ ਮੈਟਰ। ਹਾਂ, ਜਿੱਥੇ ਜੇ ਤੁਹਾਨੂੰ ਲੱਗਦਾ, ਕਈ ਵਾਰ ਇਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲੇ ਸੈਸ਼ਨ ਦੇ ਵਿੱਚ ਹੀ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕੀਤਾ ਜਾਵੇ, ਪਰ ਜੇ ਤੁਹਾਨੂੰ ਲੱਗਦਾ ਕਿ 15 ਸਾਲਾਂ ਦਾ ਸਰਵਾਈਕਲ ਆ ਅਤੇ ਉਹ ਇੱਕ ਸੈਸ਼ਨ ਦੇ ਵਿੱਚ ਠੀਕ ਨਹੀਂ ਹੋਣਾ, ਅਤੇ ਉਹਦੇ ਲਈ ਐਕਸਟਰਾ 2-3 ਸੈਸ਼ਨ ਹੋਰ ਲੱਗਣੇ ਪੈਣਗੇ, ਤਾਂ ਉਹ ਤੁਹਾਨੂੰ 50% ਡਿਸਕਾਊਂਟ ਦੇ ਉੱਤੇ ਦਿੱਤੇ ਜਾਣਗੇ। ਸੋ ਤੁਸੀਂ ਵਧੇਰੇ ਜਾਣਕਾਰੀ ਲਈ ਇਹ ਨੰਬਰ 'ਤੇ ਕਾਲ ਕਰ ਲਓ, ਕਿਉਂਕਿ ਆਮ ਤੌਰ 'ਤੇ $100 ਦਾ ਸੈਸ਼ਨ ਹੁੰਦਾ, ਉਹ ਤੁਹਾਨੂੰ $50 ਦੇ ਮਿਲ ਜਾਓ। ਜਿੰਨੀ ਕੁ ਫਿਜ਼ੀਓਥੈਰੇਪਿਸਟ ਨੇ ਜੋ ਚਾਰਜ ਕਰਨਾ, ਸਿਰਫ ਉਹਦਾ ਚਾਰਜ ਹੀ ਤੁਸੀਂ ਦੇਣਾ ਗਾ, ਬਾਕੀ ਜਿਹੜੇ ਪਰਮੀਤ ਜੀ ਨੇ ਬਾਕੀ ਸਾਰਾ ਖਰਚਾ ਆਪਣੀ ਪੋਕਟ ਤੋਂ ਕਰ ਰਹੇ ਨੇ। ਇਹ ਜਿਹੜਾ ਕੈਂਪ ਹੈ ਜੀ, ਇੱਕ ਹਫ਼ਤੇ ਦਾ ਕੈਂਪ ਆ, 13 ਤੋਂ 18 ਸਤੰਬਰ ਤੱਕ ਮੁਫ਼ਤ ਇਲਾਜ ਕੀਤਾ ਜਾਊਗਾ। 45 ਤੋਂ 1 ਘੰਟੇ ਦਾ ਸੈਸ਼ਨ ਹੋਊਗਾ, ਜਿਹਦੇ ਵਿੱਚ ਟ੍ਰੀਟਮੈਂਟ ਫ੍ਰੀ ਕੀਤਾ ਜਾਊਗਾ, ਤੁਹਾਨੂੰ ਦੱਸਿਆ ਵੀ ਜਾਊਗਾ ਘਰੇ ਆ ਕੇ ਕਿਹੜੀ ਐਕਸਰਸਾਈਜ਼ ਕਰਨੀਆਂ ਨੇ। ਤਕਰੀਬਨ 60% ਬੁਕਿੰਗ ਹੋ ਚੁੱਕੀਆਂ ਨੇ, ਐਂਡ ਤੁਸੀਂ ਇਸ ਕੈਂਪ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਸੀਂ ਆਪਣਾ ਮੁਫ਼ਤ ਫਿਜ਼ੀਓਥੈਰੇਪੀ ਕਰਾਉਣੀ ਚਾਹੁੰਦੇ ਹੋ, ਤਾਂ ਨੰਬਰ 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਰਾਖਵੀਂ ਕਰ ਸਕਦੇ ਹੋ। ਨੰਬਰ ਟੂ ਕਾਲ 905-226-0043, 905-226-0043, 905-226-0043, 905-226-0043, 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਹੁਣ ਅਰਵਿੰਦ ਭੱਟੀ ਜੀ ਬਿਲਕੁਲ ਰੈਡੀ ਨੇ ਖਬਰਾਂ ਦਾ ਸੈਗਮੈਂਟ ਲਈ।

0: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੇ ਜੀ।
1: ਰੇਡੀਓ ਚੜ੍ਹਦੀ ਕਲਾ ਤੋਂ ਖ਼ਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹਾਂ। ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਪਹਿਲਾਂ ਪੇਸ਼ ਨੇ ਚੋਣ ਦੀਆਂ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਵਿਦੇਸ਼ ਯਾਤਰਾ ਨਾ ਕਰਨ ਤੇ ਸੋਨਾ ਨਾ ਖਰੀਦਣ ਦੀ ਕੀਤੀ ਅਪੀਲ। ਨੀਟ ਪ੍ਰਦਰਸ਼ਨ ਦੌਰਾਨ ਹੋਈਆਂ ਐਫ ਆਈ ਆਰ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਕਰਨ ਦਾ ਹੁਕਮ। ਰੂਸ ਵੱਲੋਂ ਯੂਕਰੇਨ ਤੇ ਕੀਤੇ ਹਵਾਈ ਹਮਲਿਆਂ ਚ ਇੱਕ ਭਾਰਤੀ ਸਣੇ 12 ਸ਼ਹਿਰੀਆਂ ਦੀ ਮੌਤ। ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਲੈ ਕੇ ਪੰਜਾਬ ਸਰਕਾਰ ਪੁੱਜੀ ਸੁਪਰੀਮ ਕੋਰਟ ਤੇ ਅਕਾਲੀ ਆਗੂ ਵਿਕਰਮ ਮਜੀਠੀਆ ਵੱਲੋਂ ਮੁੱਖ ਮੰਤਰੀ ਦੀ ਪਤਨੀ ਤੇ ਗੰਭੀਰ ਦੋਸ਼। ਸੀਸੀਟੀਵੀ ਫੁਟੇਜ ਤੇ ਆਡੀਓ ਕੀਤੀ ਜਾਰੀ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਵਿਦੇਸ਼ ਯਾਤਰਾ ਤੋਂ ਬਚਣ ਤੇ ਸੋਨਾ ਨਾ ਖਰੀਦਣ ਦੀ ਅਪੀਲ ਕਰਦਿਆਂ ਇਸ ਨੂੰ ਵਿਕਸਿਤ ਭਾਰਤ ਲਈ ਜ਼ਰੂਰੀ ਦੱਸਿਆ। ਸ਼ੰਘਾਈ ਸਹਿਯੋਗ ਸੰਗਠਨ ਦੇ 26ਵੇਂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਕਿਰਗਿਸਤਾਨ ਗਏ ਮੋਦੀ ਨੇ ਉੱਥੋਂ ਜਾਰੀ ਇੱਕ ਵੀਡੀਓ ਵਿੱਚ ਕਿਹਾ ਕਿ ਆਤਮ ਨਿਰਭਰ ਭਾਰਤ ਬਣਾਉਣਾ ਬਹੁਤ ਜ਼ਰੂਰੀ ਹੈ। ਸਵਦੇਸ਼ੀ ਦਾ ਮੰਤਰ ਲੋਕਾਂ ਨੂੰ ਅਪਣਾਉਣਾ ਚਾਹੀਦਾ ਹੈ। ਜੇਕਰ ਘੁੰਮਣ ਫਿਰਨ ਲਈ ਵਿਦੇਸ਼ ਯਾਤਰਾ ਤੇ ਜਾ ਰਹੇ ਹੋ ਤਾਂ ਨਹੀਂ ਜਾਣਾ ਚਾਹੀਦਾ। ਵਿਆਹ ਸ਼ਾਦੀਆਂ ਵਿਦੇਸ਼ਾਂ ਵਿੱਚ ਨਹੀਂ ਕਰਨੀਆਂ ਚਾਹੀਦੀਆਂ। ਮੇਡ ਇਨ ਇੰਡੀਆ ਦੇ ਮੰਤਰ ਨੂੰ ਅਪਣਾਉਣਾ ਚਾਹੀਦਾ ਹੈ। ਜ਼ਰੂਰਤ ਹੋਵੇ ਤਾਂ ਸੋਨਾ ਵੀ ਨਹੀਂ ਖਰੀਦਣਾ ਚਾਹੀਦਾ। ਸੁਪਰੀਮ ਕੋਰਟ ਨੇ ਨੀਟ ਪ੍ਰਦਰਸ਼ਨ ਦੌਰਾਨ ਕਾਂਗਰਸ ਜਨਤਾ ਪਾਰਟੀ ਨਾਲ ਜੁੜੀਆਂ ਸਾਰੀਆਂ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਸ ਫੈਸਲੇ ਲਈ ਸੰਵਿਧਾਨ ਦੀ ਧਾਰਾ 142 ਵਿੱਚ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕੀਤੀ। ਹਾਲਾਂਕਿ ਸਰਕਾਰ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਅਪਰਾਧਿਕ ਰਿਕਾਰਡ ਵਾਲੇ 2873 ਲੋਕ ਉੱਥੇ ਪਹੁੰਚੇ ਸਨ, ਜਿਨ੍ਹਾਂ ਚੋਂ ਕੁੱਝ ਨੂੰ ਉਹਨਾਂ ਨੇ ਉਸ ਦੌਰਾਨ ਕੁੱਟਮਾਰ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੋਵੇ ਤਾਂ ਉਹਨਾਂ ਤੇ ਇਹ ਕੇਸ ਚੱਲਦਾ ਰਹੇਗਾ। ਸੂਰਿਆਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਕੇਂਦਰ ਸਰਕਾਰ ਨੂੰ ਇਹ ਵੀ ਹੁਕਮ ਦਿੱਤਾ ਕਿ ਰਾਸ਼ਟਰੀ ਯੋਗਤਾ ਕੰਮ ਦਾਖਲਾ ਪ੍ਰੀਖਿਆ ਯਾਨੀ ਨੀਟ ਪ੍ਰਸ਼ਨ ਪੱਤਰ ਲੀਕ ਕਰਨ ਆਪਣੀ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ 3 ਮਹੀਨਿਆਂ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਵੇ। ਰੂਸ ਨੇ ਸੋਮਵਾਰ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਲਗਾਤਾਰ 6ਵੇਂ ਦਿਨ ਯੂਕਰੇਨ ਦੀ ਰਾਜਧਾਨੀ ਤੇ ਉਸਦੇ ਆਸ ਪਾਸ ਦੇ ਇਲਾਕਿਆਂ ਨੂੰ ਹਵਾਈ ਹਮਲਿਆਂ ਨਾਲ ਨਿਸ਼ਾਨਾ ਬਣਾਇਆ। ਇਹਨਾਂ ਹਮਲਿਆਂ ਚ 3 ਬੱਚਿਆਂ ਤੇ ਇੱਕ ਭਾਰਤੀ ਸਮੇਤ ਘੱਟੋ ਘੱਟ 12 ਲੋਕਾਂ ਦੀ ਮੌਤ ਹੋਈ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 4 ਸਾਲਾਂ ਚ ਪਹਿਲੀ ਵਾਰ ਰੂਸ ਅਚਾਨਕ ਲਗਾਤਾਰ 6 ਦਿਨਾਂ ਤੋਂ ਇੰਨੇ ਵੱਡੇ ਹਮਲੇ ਪੱਧਰ ਤੇ ਕਰ ਗਿਆ। ਉਹਨਾਂ ਦਾਅਵਾ ਕੀਤਾ ਕਿ ਰੂਸ ਦਾ ਮਕਸਦ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਕੇ ਯੂਕਰੇਨ ਨੂੰ ਕਮਜ਼ੋਰ ਕਰਨਾ ਹੈ। ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ 2026 ਦੇ ਮਹਿੰਗਾਈ ਭੱਤੇ ਬਾਰੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ। ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦੇਣ ਲਈ ਤਿਆਰ ਹੈ। ਸੂਬੇ ਨੇ ਸੁਪਰੀਮ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਕਿ ਮਹਿੰਗਾਈ ਭੱਤਾ ਸਿਰਫ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵਾਂਗ ਅੱਖਾਂ ਬੰਦ ਕਰਕੇ ਮਿਲਾਉਣ ਦੀ ਬਜਾਏ ਤਨਖਾਹ ਦੇ ਸਮੁੱਚੇ ਪੈਕੇਜ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਧਾਰਿਤ ਕੀਤਾ ਜਾਣਾ ਚਾਹੀਦਾ। ਸਤੰਬਰ ਦੀ ਸ਼ੁਰੂਆਤ ਆਮ ਲੋਕਾਂ ਤੇ ਕਾਰੋਬਾਰੀਆਂ ਲਈ ਰਾਹਤ ਵਾਲੀ ਨਹੀਂ ਗਈ। ਮਹੀਨੇ ਦੇ ਪਹਿਲੇ ਦਿਨ ਹੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਚ ਵਾਧਾ ਕਰ ਦਿੱਤਾ ਗਿਆ, ਜਿੱਥੇ 3 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਭਾਅ 9.5 ਰੁਪਏ ਵੱਧ ਗਏ ਨੇ। ਹਾਲਾਂਕਿ ਘਰੇਲੂ ਰਸੋਈ ਗੈਸ ਦੀ ਕੀਮਤ ਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ। ਹੋਟਲ, ਰੈਸਟੋਰੈਂਟ ਤੇ ਦੂਜੇ ਵਪਾਰਕ ਅਦਾਰਿਆਂ ਚ ਵਰਤੋਂ ਹੋਣ ਵਾਲੇ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 2738 ਤੋਂ ਵੱਧ ਕੇ ਹੁਣ 2747.50 ਹੋ ਗਈ ਹੈ। ਇਸ ਤੋਂ ਇਲਾਵਾ 5 ਕਿਲੋ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਵੀ 762 ਤੋਂ ਵਧਾ ਕੇ 765 ਰੁਪਏ ਕਰ ਦਿੱਤੀ ਗਈ ਹੈ। ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਅੰਦੋਲਨ ਤੇਜ਼ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ 32 ਕਿਸਾਨ ਜਥੇਬੰਦੀਆਂ ਦੇ ਗੱਠ ਜੋੜੇ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ਬਾਰਡਰ ਤੇ ਹਫ਼ਤਾਵਾਰੀ ਧਰਨਾ ਦੇਣ ਲਈ ਪੱਕਾ ਮੋਰਚਾ ਲਗਾ ਦਿੱਤਾ ਹੈ। ਮੰਗਲਵਾਰ ਨੂੰ ਵੱਡੇ ਗਿਣਤੀ ਚ ਕਿਸਾਨ ਏਅਰਪੋਰਟ ਨੇੜੇ ਰੋਡ ਤੇ ਪਹੁੰਚੇ ਤੇ ਮੰਗਾਂ ਨੂੰ ਲੈ ਕੇ ਮੁਜ਼ਾਹਰਾ ਕੀਤਾ। ਕਿਸਾਨਾਂ ਦੀ ਪ੍ਰਮੁੱਖ ਮੰਗ ਕੇਂਦਰ ਸਰਕਾਰ ਵੱਲੋਂ ਐਲਾਨੀਆਂ 22 ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਨੂੰ ਕਾਨੂੰਨੀ ਗਰੰਟੀ ਦੇਣ ਦੀ ਹੈ। ਕਿਸਾਨਾਂ ਨੇ ਕਰਜ਼ਾ ਮੁਆਫ਼ੀ ਦੀ ਮੰਗ ਵੀ ਦੁਹਰਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵੱਡੀਆਂ ਕੰਪਨੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾਂਦੇ ਨੇ, ਉਸੇ ਤਰ੍ਹਾਂ ਸੰਕਟ ਨਾਲ ਜੂਝ ਰਹੇ ਕਿਸਾਨਾਂ ਨੂੰ ਵੀ ਕਰਜ਼ੇ 'ਚ ਰਾਹਤ ਮਿਲਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਈ ਮੰਗ ਪੱਤਰ ਦੇਣ ਦੇ ਬਾਵਜੂਦ ਲਗਭਗ 4.5 ਸਾਲ ਤੋਂ ਉਹਨਾਂ ਦੀਆਂ ਮੰਗਾਂ ਤੇ ਠੋਸ ਕਾਰਵਾਈ ਨਹੀਂ ਹੋਈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਬੜੇ ਗੰਭੀਰ ਦੋਸ਼ ਲਗਾਏ ਨੇ। ਮਜੀਠੀਆ ਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਪ੍ਰਧਾਨ ਰਾਜ ਲਾਲੀ ਗਿੱਲ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਅਨੁਸਾਰ ਲਾਲੀ ਰਾਜ ਗਿੱਲ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਮਜੀਠੀਆ ਨੇ ਇੱਕ ਆਡੀਓ ਰਿਕਾਰਡਿੰਗ ਵੀ ਮੀਡੀਆ ਦੇ ਸਾਹਮਣੇ ਜਾਰੀ ਕੀਤੀ। ਮਜੀਠੀਆ ਅਨੁਸਾਰ ਇਸ ਆਡੀਓ 'ਚ ਲੈਣ ਦੇਣ ਦੀ ਗੱਲ ਕੀਤੀ ਗਈ ਹੈ। ਉਹਨਾਂ ਇਸ ਮਾਮਲੇ ਦੀ CBI ਕਿਸੇ ਕੇਂਦਰੀ ਜਾਂਚ ਏਜੰਸੀ ਜਾਂ ਮੌਜੂਦਾ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਖੇਡਾਂ ਵਤਨ ਪੰਜਾਬ ਦੀਆਂ 2026 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਸੂਬੇ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਦਾ ਚੌਥਾ ਸੀਜ਼ਨ 5 ਸਤੰਬਰ ਤੋਂ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਲਗਭਗ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਖਾਲੀ ਪਈਆਂ 34 ਚੁਣੀਆਂ ਹੋਈਆਂ ਸੀਟਾਂ ਨੂੰ ਭਰਨ ਲਈ ਜ਼ਿਮਨੀ ਚੋਣ ਕਰਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਖਲ ਪਟੀਸ਼ਨ ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਬਸੀ ਪਠਾਣਾ ਦੇ ਇੱਕ ਲਖਵੀਰ ਸਿੰਘ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਕੇਂਦਰ ਸਰਕਾਰ ਸਮੇਤ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਇਸਦਾ ਜਵਾਬ ਮੰਗਿਆ। ਪਟੀਸ਼ਨਰ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਈ ਚੁਣੀਆਂ ਹੋਈਆਂ ਸੀਟਾਂ ਲੰਮੇ ਸਮੇਂ ਤੋਂ ਖਾਲੀ ਪਈਆਂ ਨੇ। ਇਹਨਾਂ ਸੀਟਾਂ ਨੂੰ ਕਾਨੂੰਨ ਮੁਤਾਬਕ ਜ਼ਿਮਨੀ ਚੋਣ ਰਾਹੀਂ ਭਰਨਾ ਬਹੁਤ ਜ਼ਰੂਰੀ ਹੈ। ਤੇ ਆਖਰੀ ਖ਼ਬਰ, ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ ਕਰਦਿਆਂ 8 ICS ਤੇ 12 PPS ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਨਿਯੁਕਤੀਆਂ ਕੀਤੀਆਂ ਨੇ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਤਬਦੀਲ ਕੀਤੇ ਗਏ ਅਧਿਕਾਰੀਆਂ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਨੂੰ IG ਬਾਰਡਰ ਰੇਂਜ ਅੰਮ੍ਰਿਤਸਰ,
0: ਜੀ

0: ਪਿਛ ਸਾਹਿਬ ਦੁਬਾਰਾ ਲਾਈਨ ਜੁੜ ਚੁੱਕੀ ਆ, ਆਵਾਜ਼ ਠੀਕ ਆ ਰਹੀ ਹੈ ਜੀ ਹੁਣ?
1: ਬਿਲਕੁਲ ਠੀਕ ਆ ਰਹੀ ਜੀ।
0: ਠੀਕ ਹੈ ਜੀ। ਜਿਹੜਾ ਨਾ ਮਜੀਠੀਆ ਸਾਹਿਬ ਨੇ ਉਹ ਅਕਸਰ ਪ੍ਰੈਸ ਕਾਨਫਰੰਸ ਕਰਦੇ ਰਹਿੰਦੇ ਆ, ਤੇ ਜਿਹੜਾ ਇਹ ਉਹ ਇਸ ਸਮੇਂ ਆਡੀਓ ਉਹਨਾਂ ਨੇ ਫੁਟੇਜ ਵਗੈਰਾ ਲਾਂਚ ਕਰ ਰਹੇ ਨੇ ਸੀਸੀਟੀਵੀ ਲਈ, ਕੀ ਹੈ ਪੂਰਾ ਮਸਲਾ ਜੀ?
1: ਸਰ ਮਸਲਾ ਥੋੜਾ ਜਿਹਾ ਇਹ ਹੈ ਕਿ ਕੋਈ ਰੇਪ ਦਾ ਕੇਸ ਸੀਗਾ, ਵਿਰੋਧੀ ਧਿਰ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਸ ਵਿਰੁੱਧ ਰੇਪ ਜਾਂ ਰੇਪ ਕਰਨ ਵਾਲਾ ਸੀਗਾ ਸਮਥਿੰਗ ਚਾਲ ਨਾਂ ਦਾ ਗੁਰੇ ਚਾਲ, ਉਹਨਾਂ ਨੂੰ ਬਚਾਉਣ ਲਈ ਕਥਿਤ ਤੌਰ ਤੇ ਬੀਬੀ ਨੇ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਤੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਇਹਨੂੰ ਬਿਲਕੁਲ ਬਕਾ ਦਿੱਤਾ ਸੀ, ਪਰ ਕੱਲ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਬੀਬੀ ਜੀ ਆਪਣਾ ਗੁਰਪ੍ਰੀਤ ਕੌਰ ਤੇ ਉਹਨਾਂ ਦਾ ਜੀਜਾ ਯਾਨੀ ਮੁੱਖ ਮੰਤਰੀ ਦਾ ਜਿਹੜਾ ਸੰਧੂ ਹੈ ਉਹ ਇੱਕ ਹੋਟਲ ਬੈਠੇ ਦਿਖਾਈ ਦਿੱਤੇ, ਤੇ ਇੱਕ ਆਡੀਓ ਉਹਨਾਂ ਨੇ ਦਿਖਾਇਆ ਕਿ ਗੱਲ ਹੋ ਰਹੀ ਹੈ ਗਰੇਵਾਲ ਨਾਲ, ਤੇ ਕੁਛ ਪੈਸਿਆਂ ਦੇ ਲੈਣ ਦੇਣ ਦੀ ਉਸ ਗੱਲ ਚੱਲ ਰਹੀ ਹੈ। ਹਾਲਾਂਕਿ ਅੱਜ ਇਹਦੇ ਅਗੇਂਸਟ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕੁਲਦੀਪ ਸਿੰਘ ਗਿੱਲ ਨੇ, ਉਹਨਾਂ ਨੇ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ। ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਆਡੀਓ ਨੇ ਇਹ ਸਾਰੀਆਂ AI ਨਾਲ ਬਣਾਈਆਂ ਗਈਆਂ, ਉਹਨਾਂ ਨੇ ਫਿਲਹਾਲ ਇਸ ਤੋਂ ਇਨਕਾਰ ਕੀਤਾ।
0: ਸੋ ਇਸ ਸਮੇਂ ਇਲੈਕਸ਼ਨ ਦੀ ਅਖੀਰੀ ਟਾਈਮ ਤੇ ਇੱਕ ਸੱਚ, ਜਿਹੜੇ ਹਜ਼ਾਰ ਹਜ਼ਾਰ ਰੁਪਇਆ ਖਾਤਿਆਂ ਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ ਸੀ ਤੇ ਉਹਨਾਂ ਨੇ ਹੁਣ ਖਾਤੇ ਦੇ ਵਿੱਚ ਪੈਸੇ ਪਾਏ ਵੀ ਨੇ, ਉਹ ਚੱਲ ਰਹੀ ਆ ਜਾਂ ਰੋਕ ਲੱਗ ਗਈ? ਚੋਣ ਜਾਬਤੇ ਵੇਲੇ ਚੱਲਦੀ ਰਹੂਗੀ ਜਾਂ ਉੱਥੇ ਰੋਕ ਲੱਗ ਜਾਵੇਗੀ?
1: ਦੇਖੋ ਜੀ, ਚੋਣ ਜਾਬਤੇ ਚ ਨੋਰਮਲੀ ਉਹਨਾਂ ਚੀਜ਼ਾਂ ਤੇ ਰੋਕ ਲੱਗਦੀ ਹੈ ਜਿਹੜੀ ਨਵੀਆਂ ਹੋਣ। ਇਹ ਕਿਉਂਕਿ ਸਕੀਮ ਸਰਕਾਰ ਨੇ ਪਹਿਲਾਂ ਚਾਲੂ ਕਰਤੀ ਹੈ ਇਲੈਕਸ਼ਨ ਕੋਲ ਲੱਗਣ ਤੋਂ ਪਹਿਲਾਂ, ਤੇ ਉਮੀਦ ਤੇ ਇਹੀ ਕੀਤੀ ਜਾਂਦੀ ਹੈ ਕਿ ਇਹ ਚੱਲਦੀ ਰਹੇਗੀ।
0: ਤੇ ਮੁਲਾਜ਼ਮਾਂ, ਕਿਉਂਕਿ ਨਾ ਮੇਰੇ ਵੀ ਮਦਰ ਮੁਲਾਜ਼ਮ ਨੇ ਐਂਡ ਮੇਰੇ ਹੋਰ ਕਈ ਇਸ ਸਮੇਂ ਜਿਹੜੇ ਜਾਣਕਾਰ ਨੇ ਉਹ ਮੁਲਾਜ਼ਮ ਨੇ, ਤੇ ਉਹਨਾਂ ਵੱਲੋਂ ਜਿਹੜਾ ਮਹਿੰਗਾਈ ਭੱਤਾ ਜਾਂ ਕਈ ਤਰ੍ਹਾਂ ਦੇ ਭੱਤਿਆਂ ਦੀ ਡਿਮਾਂਡ ਕੀਤੀ ਜਾਂਦੀ ਆ, ਤੇ ਜਾਂ ਉਹ ਬਣਦਾ ਹੀ ਹੁੰਦਾ ਕਿ ਇਹ ਭਾਈ ਇੰਨੇ ਟਾਈਮ ਬਾਅਦ ਦੇਣੇ ਦੇਣੇ ਆ। ਸੋ ਇਹਦੇ ਵਿੱਚ ਅੜਚਨਾ ਕੀ ਆ ਰਹੀ ਹੈ ਜੀ?
1: ਦੇਖੋ ਜੀ, ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਕਿਉਂਕਿ ਮੈਂ ਵੀ ਇੱਕ ਰਿਟਾਇਰਡ ਮੁਲਾਜ਼ਮ ਹਾਂ। ਮੈਨੂੰ ਮੇਰਾ ਐਕਸਪੀਰੀਅੰਸ ਇਹ ਕਿ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਅਸੀਂ ਜੋਬ ਕਰਦੇ ਸੀ, ਪਹਿਲਾਂ ਕੇਂਦਰ ਸਰਕਾਰ ਆਪਣਾ ਮਹਿੰਗਾਈ ਭੱਤਾ ਐਲਾਨ ਕਰਦੀ ਸੀ, ਤੇ ਉਸ ਤੋਂ 2 ਜਾਂ 3 ਦਿਨ ਦੇ ਵਿੱਚ ਵਿੱਚ ਹੀ ਪੰਜਾਬ ਸਰਕਾਰ ਦੀ ਸੇਮ ਪੈਟਰਨ ਤੇ ਜੇ ਉਹਨਾਂ ਨੇ 5% ਦਿੱਤਾ ਤੇ ਇਹ ਵੀ 5%, ਜੇ ਉਹ 7 ਦਿਨ ਦੇ ਸੀ ਇਹ ਵੀ 7, ਜੇ ਉਹ 3 ਦਿਨ ਦੇ ਸੀ ਇਹ ਵੀ 3। ਯਾਨੀ ਜਿੰਨਾ ਮਹਿੰਗਾਈ ਭੱਤਾ ਉਹਨਾਂ ਦਾ ਬਾਕੀ ਬਰਾਬਰ ਹੀ ਚੱਲ ਜਾਂਦਾ ਸੀ, ਪਰ ਹੁਣ ਪਿਛਲੇ ਕਾਫੀ ਦੇਰ ਤੋਂ ਕੇਂਦਰ ਸਰਕਾਰ ਆਪਣਾ 2-2, 3-3% ਕਰਕੇ ਵਧਾ ਰਹੀ ਹੈ, ਤੇ ਉਹਨਾਂ ਦਾ 42% ਹੋ ਚੁੱਕਿਆ। ਪਰ ਪੰਜਾਬ ਸਰਕਾਰ ਥੋੜਾ ਜਿਹਾ ਪਛੜ ਗਈ ਹੈ, 18% ਇਸ ਵੇਲੇ ਪੈਂਡਿੰਗ ਤੇ ਹੈ ਜਿਹੜਾ ਅਸੀਂ ਕੇਂਦਰ ਸਰਕਾਰ ਤੋਂ ਘੱਟ ਲੈ ਰਹੇ ਹਾਂ। ਇਸ ਮਾਮਲੇ ਚ ਹੁਣ ਦੇਖੋ, ਆਮ ਜਨਤਾ ਵੀ ਇਹੀ ਕਹਿੰਦੀ ਹੈ ਕਿ ਮੁਲਾਜ਼ਮਾਂ ਦਾ ਹੱਕ ਨਹੀਂ ਮਾਰਨਾ ਚਾਹੀਦਾ, ਪਰ ਪੰਜਾਬ ਸਰਕਾਰ ਦੀ ਜਿਹੜੀ ਮਜਬੂਰੀ ਹੈ ਉਹ ਕੁਛ ਉਹਨਾਂ ਦਾ ਆਰਥਿਕ ਜਿਹੜੀ ਮੰਦ ਹਾਲੀ ਚੱਲਦੀ ਹੈ ਉਹਨੂੰ ਦੇਖਦੇ ਹੋਇਆ ਸੁਪਰੀਮ ਕੋਰਟ ਚ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਸਾਡੇ ਤਨਖਾਹਾਂ ਦਾ ਜਿਹੜਾ ਦਰ ਹੈ ਉਹ ਕਈ ਸੂਬਿਆਂ ਨਾਲੋਂ ਜ਼ਿਆਦਾ, ਪਲੱਸ ਉਹ ਕਹਿੰਦੇ ਜੀ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਕਈ ਕੈਡਰ ਨੇ ਜਿਹੜੇ, ਜਿਸ ਤਰ੍ਹਾਂ ਕਲਰਕ ਨੇ, ਕੰਡਕਟਰ ਨੇ, ਹੋਰ 2-3 ਇੰਸਪੈਕਟਰ ਨੇ, ਉਹ ਕੇਂਦਰ ਸਰਕਾਰ ਨਾਲੋਂ ਹਾਲੇ ਵੀ ਜ਼ਿਆਦਾ ਤਨਖਾਹ ਲੈ ਰਹੇ ਆ। ਹਾਲਾਂਕਿ ਇਹ 42% ਲੈ ਰਹੇ ਆ ਤੇ ਕੇਂਦਰ ਸਰਕਾਰ ਨਾਲੋਂ 5% ਲੈ ਰਹੇ। ਇਹ ਪਲੀ ਸਾਡੀ ਪੰਜਾਬ ਸਰਕਾਰ ਨੇ ਲਈ ਹੈ। ਹਾਲਾਂਕਿ ਇਹਦਾ ਹੁਣ ਅੱਗੋਂ ਕੀ ਨਤੀਜਾ ਨਿਕਲਦਾ, ਲੋਕੀ ਇਸ ਗੱਲ ਨੂੰ ਮੰਨਦੇ ਆ ਕਿ ਨਹੀਂ ਮੰਨਦੇ, ਇਹ ਸਮਾਂ ਦੱਸੇਗਾ।
0: ਅਖੀਰਲੇ 2 ਖ਼ਬਰਾਂ ਤੇ ਝਾਤ ਮਾਰਾਂਗੇ ਜੀ। ਜਿਹੜਾ ਜਦੋਂ ਜੈਨ ਜੀ ਨੇ ਪਹਿਲਾਂ ਪ੍ਰਦਰਸ਼ਨ ਕੀਤਾ ਸੀ, ਇਸ ਤੋਂ ਬਾਅਦ ਬਹੁਤ ਹੋ ਹੱਲਾ ਹੋਇਆ ਤੇ ਪ੍ਰਧਾਨ ਸਾਹਿਬ ਨੂੰ, ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਤੱਕ ਦੇਣਾ ਪਿਆ ਸੀ, ਤੇ ਹੁਣ 5 ਸਤੰਬਰ ਦਾ ਦੁਬਾਰਾ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਜੀ ਕਿ 5 ਸਤੰਬਰ ਨੂੰ ਅਸੀਂ ਦੁਬਾਰਾ ਇਕੱਠ ਕਰਾਂਗੇ, ਤੇ ਉਹਨੂੰ ਸ਼ਾਇਦ ਰੋਕਣ ਦੇ ਲਈ ਜਿਹੜੀ ਇੱਕ ਵੱਡੀ ਮੰਗ ਸੀ FIR ਜਿਹੜੀਆਂ ਹੋਈਆਂ ਹੋਈਆਂ ਸੀ ਉਹਨੂੰ ਰੱਦ ਕਰਨ ਦੇ ਹੁਕਮ ਆ ਗਏ ਨੇ। ਕੀ ਲੱਗਦਾ ਫਿਰ ਵੀ ਉਹ ਇਕੱਠ ਹੋਵੇਗਾ, ਦੁਬਾਰੇ ਧਰਨਾ ਹੋਵੇਗਾ ਜਾਂ ਨਹੀਂ?
1: ਡਿਪੈਂਡ ਕਰਦਾ ਜੀ, ਕਿਉਂਕਿ ਜੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਹ FIR ਰੱਦ ਹੋਈ ਹੈ ਤੇ ਕਿਤੇ ਨਾ ਕਿਤੇ ਇਹ ਵਿਦਿਆਰਥੀਆਂ ਦੇ ਹੱਕ ਚ ਗੱਲ ਜਾਂਦੀ ਹੈ। ਹੋ ਸਕਦਾ ਉਹ ਇਕੱਠ ਕਰਨ ਤੇ ਇਸ ਗੱਲ ਦੀ ਸੁਪਰੀਮ ਕੋਰਟ ਦਾ ਜਾਂ ਸਰਕਾਰ ਦਾ ਧੰਨਵਾਦ ਵੀ ਕਰਨ, ਕਿਉਂਕਿ ਉਹਨਾਂ ਦੀ ਮੇਨ ਇਹੀ ਮੰਗ ਸੀ ਕਿ ਜਿਹੜੇ ਸਾਡੇ, ਕਿਉਂਕਿ ਆਪਣੀਆਂ ਹੱਕੀ ਮੰਗਾਂ ਲਈ ਉਹਨਾਂ ਨੇ ਇਕੱਠ ਕੀਤਾ ਸੀਗਾ, ਤੇ ਜਦੋਂ ਉਹਨਾਂ ਦੀ ਉਹ ਮੰਗ ਵੀ ਮੰਨੀ ਗਈ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ, ਹਾਲਾਂਕਿ ਇਹ ਹਿਸਟਰੀ ਸ਼ਾਇਦ ਪਹਿਲੀ ਵਾਰੀ ਹੋਇਆ ਹੋਵੇ ਖਾਸ ਤੌਰ ਤੇ ਬੀਜੇਪੀ ਸਰਕਾਰ ਵੱਲੋਂ, ਕਿਉਂਕਿ ਇਹ ਇੱਕ ਅੱਖੜ ਕਿਸਮ ਦੀ ਸਰਕਾਰ ਮੰਨੀ ਜਾਂਦੀ ਹੈ ਕਿ ਅਸੀਂ ਕਿਸੇ ਅੱਗੇ ਝੁਕਦੇ ਨੀ, ਪਰ ਮੋਦੀ ਸਰਕਾਰ ਨੂੰ ਇਸ ਮਾਮਲੇ ਤੇ ਝੁਕਣਾ ਪਿਆ ਸੀ। ਦੂਜੀ ਹੁਣ ਜਿਹੜੀ ਮੰਗ ਸੀ ਐਫ ਆਈ ਆਰ ਰੱਦ ਕੀਤੀਆਂ ਜਾਣ ਤੇ ਉਹ ਐਫ ਆਈ ਆਰ ਰੱਦ ਹੋ ਗਈਆਂ, ਹੋ ਸਕਦਾ ਜੇ ਜਨਤਾ ਦੀ ਭਲਾਈ ਇੱਥੇ ਚ ਹੋਵੇ ਤੇ ਹੋ ਸਕਦਾ 5 ਤਰੀਕ ਨੂੰ ਇਹ ਜਿਹੜਾ ਇਕੱਠ ਸੀਗਾ ਉਹ ਟਾਲਿਆ ਜਾ ਸਕੇ।
0: ਤੇ ਪ੍ਰਧਾਨ ਮੰਤਰੀ ਸਾਹਿਬ ਬਾਰ ਬਾਰ ਵਿਦੇਸ਼ ਜਾਣ ਤੋਂ ਮਨਾ ਕਿਉਂ ਕਰ ਰਹੇ ਨੇ? ਕਿੱਡਾ ਕੁ ਵੱਡਾ ਆਰਥਿਕ ਸੰਕਟ ਦੇਸ਼ ਤੇ ਆਉਣ ਵਾਲਾ ਹੈ?
1: ਹਰਦੇਵ ਜੀ, ਸਾਨੂੰ ਕਿਉਂਕਿ ਪਿਛਲੇ 2 ਮਹੀਨੇ ਪਹਿਲਾਂ ਇਹਨਾਂ ਨੇ ਫਿਰ ਇੱਕ ਵਾਰੀ ਕਿਹਾ ਸੀਗਾ ਕਿ ਵਿਦੇਸ਼ ਯਾਤਰਾ ਨਾ ਕੀਤੀਆਂ ਜਾਣ, ਵਿਆਹਾਂ ਦੇ ਖਰਚ ਨਾ ਕੀਤੇ ਜਾਣ, ਕਰਜ਼ੇ ਨਾ ਲਏ ਜਾਣ, ਸੋਨਾ ਨਾ ਖਰੀਦਿਆ ਜਾਵੇ। ਉੱਥੋਂ ਲੱਗਦਾ ਸੀ ਕਿ ਸਰਕਾਰ ਕਿਸੇ ਵੱਡੀ ਆਰਥਿਕ ਐਮਰਜੈਂਸੀ ਵੱਲ ਵੱਧ ਰਹੀ ਹੈ ਤੇ ਅੱਜ ਹੁਣ ਫਿਰ ਆਪ ਉਹ ਵਿਦੇਸ਼ ਦੌਰੇ ਤੇ ਨੇ ਤੇ ਲੋਕਾਂ ਨੂੰ ਕਹਿ ਰਹੇ ਕਿ ਵਿਦੇਸ਼ ਦੌਰੇ ਨਾ ਜਾਣ। ਸੋ ਥੋੜ੍ਹੀ ਜਿਹੀ ਇਹ ਸਮੈਲ ਕੀਤਾ ਜਾ ਸਕੇ ਆਉਣ ਵਾਲੇ ਸਮਾਂ ਜਿਹੜਾ ਭਾਰਤੀ ਲੋਕਾਂ ਵਾਸਤੇ ਥੋੜ੍ਹਾ ਜਿਹਾ ਸੰਕਟ ਵਾਲਾ ਹੋ ਸਕਦਾ, ਸਰਕਾਰ ਕਿਹੜਾ ਕੋਈ ਸਖ਼ਤ ਕਦਮ ਚੁੱਕ ਸਕਦੀ ਹੈ ਕੇਂਦਰ ਸਰਕਾਰ।
0: ਬਹੁਤ ਸ਼ੁਕਰੀਆ ਭੱਟੀ ਸਾਹਿਬ, ਤੁਸੀਂ ਚੇਚਾ ਟਾਈਮ ਕੱਢਿਆ ਤੇ ਹੋਰ ਜਾਂਦੇ ਜਾਂਦੇ ਕੋਈ ਹੋਰ ਖ਼ਬਰ ਤੇ ਝਾਤ ਮਾਰਨਾ ਚਾਹੁੰਦੇ ਹੋ ਜਾਂ ਇਜਾਜ਼ਤ ਲਈ ਤੁਹਾਡੇ ਤੋਂ?
1: ਮੈਂ ਸਾਹਮਣੇ ਟੀਵੀ ਦੇ ਸਾਹਮਣੇ ਬੈਠਾ ਜੀ, ਹੁਣੇ ਹੁਣੇ ਇੱਕ ਖ਼ਬਰ ਫਲੈਸ਼ ਹੋ ਰਹੀ ਹੈ। ਖਰੜ ਤੋਂ ਜਿਹੜੇ ਸਾਡੇ ਮੰਤਰੀ ਸੀਗੇ ਅਨਮੋਲ ਗਗਨ ਮਾਨ, ਜਿਹੜੇ ਪਹਿਲਾਂ ਸਿੰਗਰ ਵੀ ਰਹਿ ਚੁੱਕੇ ਬਹੁਤ ਵੱਡੇ, ਸਿੰਗਿੰਗ ਨੂੰ ਛੱਡ ਕੇ ਉਸ ਸਿਆਸਤ 'ਚ ਆਏ, MLA ਬਣੇ ਤੇ ਮੰਤਰੀ ਬਣੇ। ਉਹਨਾਂ ਕੋਲੋਂ ਇਹ ਮੰਤਰੀ ਪਦ ਖੋਇਆ ਗਿਆ ਤਕਰੀਬਨ 2 ਸਾਲ ਪਹਿਲਾਂ ਤੇ ਅੱਜ ਕੱਲ ਉਹ MLA ਨੇ। ਪਰ ਅੱਜ ਇਹ ਖ਼ਬਰ ਫਲੈਸ਼ ਹੋ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਪਰਮਿੰਦਰ ਸਿੰਘ ਗੋਲਡੀ, ਜਿਹੜੇ ਸਾਡੇ UK ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਖਰੜ ਤੋਂ। ਸੋ ਆਉਣ ਵਾਲਾ ਸਮਾਂ ਹੁਣ ਦੱਸੇਗਾ ਕਿ ਅਨਮੋਲ ਗਗਨ ਮਾਨ ਪਾਰਟੀ 'ਚ ਰਹਿੰਦੇ ਹੈ ਕਿ ਨਹੀਂ ਰਹਿੰਦੇ। ਇਹ ਵੱਡੀ ਨਿਊਜ਼ ਸੁਣੇ ਆ ਰਹੀ ਹੈ।
0: ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ, ਥੈਂਕ ਯੂ ਵੈਰੀ ਮੱਚ ਜੀ। ਧੰਨਵਾਦ ਜੀ। ਦੋਸਤੋ, ਪੱਟੀ ਸਾਹਿਬ ਰੋਜ਼ਾਨਾ 7 ਤੋਂ 8 ਨਿਊਜ਼ ਸੈਗਮੈਂਟ ਲੈ ਕੇ ਪੇਸ਼ ਹੁੰਦੇ ਨੇ ਤੇ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੁਣਦੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ।

0: ਦੋਸਤੋ ਸਾਡੇ ਨਾਲ ਸਟੂਡੀਓ ਦੇ ਵਿੱਚ ਚੇਚੇ ਤੌਰ ਤੇ ਪਹੁੰਚੇ ਨੇ ਢੀਂਡਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਾਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਨਵੇਂ ਸ਼ੋਅ ਦੇ ਲਈ।
0: ਬਹੁਤ ਬਹੁਤ ਧੰਨਵਾਦ ਢੀਂਡਸਾ ਸਾਹਿਬ, ਸ਼ੁਕਰੀਆ ਜੀ। ਹੁਣ ਸਾਡੇ ਬਹੁਤ ਸਾਰੇ ਜਦੋਂ ਪਰਿਵਾਰ ਵਰਕਿੰਗ ਕਲਾਸ ਆਪਾਂ ਬਿਜ਼ੀ ਹੁੰਦੇ ਹਾਂ,
1: ਹਾਂਜੀ,
0: ਚਾਹੇ ਉਹ 9 to 5 ਜੋਬ ਨੇ, ਟਰੱਕਾਂ ਦੇ ਜੋਬ ਨੇ, ਭੈਣਾਂ ਘਰੇ ਨੇ ਜਾਂ ਘਰੇ ਬੱਚੇ ਸਾਂਭ ਰਹੇ ਨੇ, ਬਜ਼ੁਰਗ ਨੇ, ਸੋ ਸਾਨੂੰ ਅਕਸਰ ਕਲੀਨਿੰਗ ਕੰਪਨੀ ਦੀ ਲੋੜ ਪੈਂਦੀ ਰਹਿੰਦੀ ਆ।
1: ਬਿਲਕੁਲ ਜੀ,
0: ਕਈ ਵਾਰ ਰੈਗੂਲਰ ਬੇਸਿਸ 'ਤੇ ਕਿ ਭਾਈ ਸਾਡੇ ਹਰ ਹਫ਼ਤੇ ਬਾਈ ਵੀਕਲੀ ਸਾਡੇ ਘਰ ਆ ਕੇ ਕੋਈ ਬੰਦਾ ਕਲੀਨਿੰਗ ਕਰ ਜੇ। ਬਸ ਉਹਦੇ 'ਚ ਸਾਡਾ ਇੱਕ ਮੇਨ ਪੁਆਇੰਟ ਹੁੰਦਾ ਕਿ ਟਰੱਸਟਡ ਬੰਦਾ ਹੋਵੇ। ਨੰਬਰ 2 ਸਾਨੂੰ ਡੀਪ ਕਲੀਨਿੰਗ ਦੀ, ਉਹ ਚਾਹੇ ਰੈਂਟਲ ਪ੍ਰੋਪਰਟੀ ਆ, ਹੋਣਾ 1-2 ਤਰੀਕ 'ਚ ਤੁਸੀਂ ਬਹੁਤ ਬਿਜ਼ੀ ਸੀ ਜਾਂ ਜਦੋਂ ਘਰੇ ਕੋਈ ਨਵੇਂ ਟੈਨੈਂਟ ਨੂੰ ਆਪਾਂ ਮੂਵ ਇਨ ਮੂਵ ਆਊਟ ਕਰਨਾ ਹੁੰਦਾ ਜਾਂ ਘਰੇ ਕੋਈ ਫੰਕਸ਼ਨ ਹੁੰਦਾ,
1: ਹਾਂਜੀ,
0: ਉਹ ਫੰਕਸ਼ਨ ਤੋਂ ਪਹਿਲਾਂ ਅਤੇ ਫੰਕਸ਼ਨ ਤੋਂ ਬਾਅਦ ਕਲੀਨਿੰਗ ਕਰਵਾਉਣੀ ਹੁੰਦੀ ਤਾਂ ਪਰਿਵਾਰ ਤੁਹਾਨੂੰ ਯਾਦ ਕਰਦੇ ਰਹਿੰਦੇ। ਦਾ ਮੈਪਲ ਕਲੀਨਿੰਗ ਦੱਸੋ ਆਪਣੇ ਬਾਰੇ ਅਤੇ ਕਿਹੜੇ ਨੰਬਰ 'ਤੇ ਤੁਹਾਨੂੰ ਕਾਲ ਕਰੀਏ?
1: ਸਾਡਾ ਜੀ, ਕਿਸੇ ਨੇ ਵੀ ਕਮਰਸ਼ੀਅਲ ਰੈਜੀਡੈਂਸ਼ਲ ਡੀਪ ਕਲੀਨਿੰਗ ਜਾਂ ਰੈਗੂਲਰ ਬੇਸਿਕ ਕਲੀਨਿੰਗ ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਸਰਵਿਸਿਜ਼ ਦੀ ਲੋੜ ਆ, ਚਾਹੇ ਉਹ ਜੰਕ ਰਿਮੂਵਲ ਕਰਾਉਣਾ, ਚਾਹੇ ਸਾਈਡ ਵਾਕਾਂ ਵਾਸ਼ ਕਰਾਉਣੀਆਂ ਜੀ, ਪ੍ਰੈਸ਼ਰ ਵਾਸ਼ ਕਰਾਉਣਾ ਘਰ ਨੂੰ ਜਾਂ ਸੋਫਟ ਵਾਸ਼ ਵਿੰਡੋਜ਼ ਕਰਵਾਉਣੀਆਂ। ਵਿੰਡੋਜ਼ ਜਿਹੜੀਆਂ ਉਹ ਆਪਾਂ 3-stage ਫਿਲਟਰੇਸ਼ਨ ਸਿਸਟਮ ਦੇ ਨਾਲ ਵਾਸ਼ ਕਰਦੇ ਹਾਂ ਜੀ। ਅਤੇ ਕਿਸੇ ਨੂੰ ਵੀ ਰੈਗੂਲਰ ਕਲੀਨਿੰਗ ਦੇ ਵਿੱਚ ਮਤਲਬ ਲੋੜ ਆ ਘਰ ਦੇ ਵਿੱਚ ਹੈਲਪ ਦੀ, ਤਾਂ ਆਪਾਂ ਮਤਲਬ ਕਿ ਵੀ ਉਹਨਾਂ ਦੇ ਆਪਣੇ ਸਕੈਜੂਲ ਦੇ ਅਕੋਰਡਿੰਗ ਸੈਟਅਪ ਕਰ ਲੈਂਦੇ ਹਾਂ ਕਿ ਸਾਡੀ ਟੀਮ ਹੈ ਜਿਹੜੀ ਉਹਨਾਂ ਦੇ ਸਕੈਜੂਲ ਦੇ ਅਕੋਰਡਿੰਗ ਪਹੁੰਚਦੀ ਹੈ ਰੈਗੂਲਰ ਕਲੀਨਿੰਗ ਦੇ ਲਈ। ਵੀ ਜਿਹੜਾ ਕਸਟਮਰ ਸਾਨੂੰ ਟਾਈਮ ਦਊਗਾ ਉਸ ਟਾਈਮ ਦੇ ਅਕੋਰਡਿੰਗ ਆਪਾਂ ਟੀਮ ਨੂੰ ਭੇਜਦੇ ਹਾਂ ਕਲੀਨਿੰਗ ਦੇ ਲਈ। ਅਤੇ ਨੰਬਰ ਸਾਡਾ ਹੈਗਾ ਹੈ ਜੀ ਕਾਲ ਕਰਨ ਦੇ ਲਈ 647-286-0077, 647-286-0077।
0: ਅੱਛਾ, ਤੁਸੀਂ ਦੱਸਿਆ ਸੀ ਡੰਸ ਅਪਰੂਵਡ ਹੈ ਕਿ ਤੁਹਾਡੀ ਕੰਪਨੀ ਬਾਇਲਾ ਕੰਮ ਕਰ ਸਕਦੇ ਨੇ, ਬੈਂਕਾਂ ਦੇ ਵਿੱਚ ਵੀ ਸਫਾਈ ਕਰ ਸਕਦੇ ਨੇ, ਸਰਕਾਰੀ ਠੇਕੇ ਵੀ ਲੈ ਸਕਦੇ।
1: ਹਾਂਜੀ ਹਾਂਜੀ ਹਾਂਜੀ,
0: ਵੈਰੀ ਗੁੱਡ। ਸੋ 647-286-0077 ਕੰਪਨੀ, ਜਿਹੜੇ ਬੰਦੇ ਤੁਸੀਂ ਭੇਜਦੇ ਹੋ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਹੁੰਦੀ?
1: ਸਰ, ਅਸੀਂ ਪਹਿਲਾਂ ਹਾਇਰ ਕਰਕੇ ਪਹਿਲਾਂ ਤਾਂ ਬੈਕਗਰਾਊਂਡ ਚੈੱਕ ਹੁੰਦਾ, ਬੈਕਗਰਾਊਂਡ ਚੈੱਕ ਤੋਂ ਬਾਅਦ ਹਾਇਰਿੰਗ ਤੋਂ ਬਾਅਦ ਉਹਨਾਂ ਨੂੰ ਇਨ ਕਲਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਨ ਕਲਾਸ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਮਤਲਬ ਟ੍ਰੇਨ ਕੀਤਾ ਜਾਂਦਾ ਹੈ ਕਿਹੜਾ ਕੈਮੀਕਲ ਕਿੱਥੇ ਕਿਸ ਤਰ੍ਹਾਂ ਯੂਜ਼ ਕਰਨਾ ਆ, ਜਾਂ ਵਿਦਆਊਟ ਕੈਮੀਕਲ ਕਲੀਨਿੰਗ ਕਿੱਦਾਂ ਕਰਨੀ ਹੈ, ਜਾਂ ਸਟੀਮ ਕਲੀਨਿੰਗ ਕਿੱਦਾਂ ਕਰਨੀ ਹੈ, ਸਾਰੀ ਪ੍ਰੋਪਰ ਟ੍ਰੇਨਿੰਗ ਦੇ ਕੇ ਫਿਰ ਉਹਨਾਂ ਨੂੰ ਫੀਲਡ ਦੇ ਵਿੱਚ ਭੇਜਦੇ ਹਾਂ ਜੀ।
0: ਵੈਰੀ ਗੁੱਡ। ਸੋ ਦੋਸਤੋ, ਤੁਸੀਂ ਦਾ ਮੈਪਲ ਕਲੀਨਿੰਗ ਦੀ ਸਰਵਿਸ ਯੂਜ਼ ਕਰਨੀ ਚਾਹੁੰਦੇ ਹੋ, ਆਪਣੇ ਘਰ ਦੀਆਂ, ਤੁਹਾਡੇ ਘਰ 'ਚ ਵਿੰਡੋਜ਼ ਨੇ, ਵਿੰਡੋਜ਼ ਨੂੰ ਬਾਹਰੋਂ ਜਾਂ ਅੰਦਰੋਂ ਕਲੀਨ ਕਰਵਾਉਣਾ ਗਾ, ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣੀ ਆ ਜਾਂ ਰੈਗੂਲਰ ਬੇਸਿਸ ਲਈ ਇਹਨਾਂ ਨੂੰ ਹਾਇਰ ਕਰਨਾ, ਆਫਿਸ ਆ, ਰੈਜੀਡੈਂਸ਼ੀਅਲ ਆ, ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਆ, ਨੰਬਰ ਟੂ ਕਾਲ 647-286-0077, 647-286-0077, 647-286-0077 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਜੀ ਖੁੰਡ ਚਰਚਾ ਕਰਨ ਲੱਗਿਆ, ਦੋਸਤੋ ਅੱਜ ਦਾ ਜਿਹੜਾ ਟੌਪਿਕ ਆ ਨਾ, ਇਹ ਜ਼ਰੂਰ ਮੈਂ ਚਾਹੂੰਗਾ ਤੁਸੀਂ ਸਟੂਡੀਓ 'ਚ ਕਾਲ ਕਰਕੇ ਆਪਣੇ ਵਿਚਾਰ ਦੇਣੇ ਆ, ਕਿਉਂਕਿ ਨਿੱਜੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਸਟੂਡੀਓ ਦਾ ਨੰਬਰ ਨੋਟ ਕਰ ਲਓ, 416-233-7368, 416-233-7368। ਉਹ ਆ ਬੱਚਿਆਂ ਦੇ ਨਾਮ ਨੂੰ ਲੈ ਕੇ, ਬੱਚਿਆਂ ਦੇ ਨਾਮ ਕੀ ਰੱਖੀਏ। ਪਹਿਲਾਂ ਜਿਵੇਂ ਕਹਿੰਦੇ ਆ ਨਾ, ਇੱਕ ਪੀੜ੍ਹੀ ਦੇ ਵਿੱਚ ਇੱਕ ਅਲੱਗ ਰੀਤ ਹੁੰਦੀ ਆ। ਜਦੋਂ ਪਹਿਲਾਂ ਅਸੀਂ ਬੁੜਿਆਂ ਦੇ ਨਾਮ ਆਪਾਂ ਕਹਿੰਦੇ ਸੀ ਬਖਤੌਰਾ ਸਿੰਘ, ਬਖਤਾਵਰ ਸਿੰਘ, ਉੱਦਾਂ ਦੇ ਨਾਮ ਹੁੰਦੇ ਸੀਗੇ। ਫਿਰ ਇੰਦਰ, ਪ੍ਰੀਤ, ਦੀਪ, ਹਰੇਕ ਦੇ ਨਾਮ ਪਿੱਛੇ ਵੀਰ, ਇੰਦਰ, ਪ੍ਰੀਤ, ਦੀਪ, ਇਹ ਨਾਮ ਲੱਗਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਮਾਡਰਨ ਟੱਚ ਆ ਗਿਆ, ਆਪਾਂ ਲੱਗਿਆ ਸੀ ਕਿ ਯਾਰ ਬੱਚਿਆਂ ਨੇ ਗੋਰਿਆਂ ਦੇ ਨਾਲ ਪੜ੍ਹਨਾ, ਅਜਿਹੇ ਨਾਮ ਰੱਖੋ ਜਿਹੜੇ ਗੋਰੇ ਕਿ ਬੱਚਿਆਂ ਦੇ ਮਜ਼ਾਕ ਨਾ ਉੱਡਣ ਅਤੇ ਗੋਰੇ ਵੀ ਨਾਮ ਨੂੰ ਵਧੀਆ ਪ੍ਰੋਨਾਊਂਸ ਕਰ ਸਕ, ਉੱਦਾਂ ਦੇ ਮਾਡਰਨ ਟੱਚ ਵਾਲੇ ਨੇਮ ਰੱਖਣ ਲੱਗ ਗਏ। ਐਂਡ ਹੁਣ ਜਿਹੜੀ ਇੱਕ ਰੀਤ ਆ ਨਾ, ਆਪਾਂ ਸਾਰੇ ਬਹੁਤੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਦੋਂ ਵਾਕ ਲੈਂਦੇ ਨੇ ਅਤੇ ਉਹਦੇ ਤੋਂ ਨਾਮ ਬਹੁਤੇ ਲੋਕ ਸੁਜੈਸਟ ਕਰਦੇ ਨੇ ਕਿ ਚਲੋ ਜੀ ਆਹ ਅੱਖਰ ਨਿਕਲਿਆ, ਆਹ ਅੱਖਰ ਤੋਂ ਨਾਮ ਰੱਖ ਲਓ। ਐਂਡ ਬਹੁਤੇ ਲੋਕ ਗੁਰਬਾਣੀ ਦੇ ਨਾਮ ਹੀ ਰੱਖ ਰਹੇ ਨੇ, ਜਿਹਦੇ ਵਿੱਚ ਈਵਨ ਮੈਂ ਤਾਂ ਗੁਰਬਾਣੀ ਕੌਰ ਇਹ ਨਾਮ ਵੀ ਸੁਣਿਆ, ਗੁਰਬਾਣੀ ਕੌਰ ਨਾਮ, ਇਸ ਤੋਂ ਬਾਅਦ ਜਾਂ ਗੁਰੂਆਂ ਦੇ ਨਾਮ 'ਤੇ ਨਾਨਕ ਸਿੰਘ ਨਾਮ, ਗੋਬਿੰਦ ਸਿੰਘ ਨਾਮ ਜਾਂ ਸਾਹਿਬਜ਼ਾਦਿਆਂ ਦੇ ਨਾਮ 'ਤੇ ਨਾਮ ਰੱਖਣ ਲੱਗ ਗਏ। ਇਹ ਨਾਮਾਂ ਨੂੰ ਲੈ ਕੇ ਨਾਨਕੀ ਕੌਰ ਇਹ ਨਾਮ ਵੀ ਬਹੁਤ ਰੱਖ ਰਹੇ ਨੇ ਲੋਕ। ਕੀ ਤੁਹਾਨੂੰ ਲੱਗਦਾ ਗੁਰੂਆਂ ਦੇ ਨਾਮ 'ਤੇ, ਸਿੰਘਾਂ ਸ਼ਹੀਦਾਂ ਦੇ ਨਾਮ 'ਤੇ, ਸਾਹਿਬਜ਼ਾਦਿਆਂ ਦੇ ਨਾਮ 'ਤੇ ਜਾਂ ਗੁਰਬਾਣੀ ਦੇ ਨਾਮ ਤੋਂ ਜਿਹੜੇ ਇਹ ਨਾਮ ਆਪਾਂ ਰੱਖ ਰਹੇ ਹਾਂ, ਇਹ ਸਹੀ ਆ ਜਾਂ ਇਹ ਗਲਤ ਆ, ਜਾਂ ਇਹ 'ਤੇ ਤੁਹਾਡਾ ਕੀ ਮਤ ਆ, ਇਹ ਹੋਣੇ ਚਾਹੀਦੇ ਨੇ ਨਹੀਂ ਹੋਣੇ ਚਾਹੀਦੇ? ਤਾਂ ਜ਼ਰੂਰ ਸਟੂਡੀਓ ਕਾਲ ਕਰਿਓ, 416-233-7368 ਸਟੂਡੀਓ ਦਾ ਨੰਬਰ ਆ, 416-233-7368 ਸਾਡੇ ਨਾਲ ਕਾਲਰ ਨੇ, 8777 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਚੜ੍ਹਦੇ ਹਾਲ ਠੀਕ ਠਾਕ।
2: ਹਾਂਜੀ, ਮੈਂ ਨਾ ਵਧੀਆ ਚੱਲਦਾ ਤੁਹਾਡਾ ਪ੍ਰੋਗਰਾਮ
0: ਜੀ,
2: ਕੰਗ੍ਰੈਚੁਲੇਸ਼ਨ,
0: ਬਹੁਤ ਬਹੁਤ ਧੰਨਵਾਦ।
2: ਤੇ ਗੱਲ ਠੀਕ ਹੈ, ਸਹੀ ਨਾ, ਗੁਰੂਆਂ ਦੇ ਨਾਂ ਤੇ ਜਾਂ ਕਿਸ ਤਰ੍ਹਾਂ ਇਹ ਨਾਂ ਨਹੀਂ ਰੱਖਣੇ ਚਾਹੀਦੇ। ਵੇਖੋ ਉਹਦਾ ਕਾਰਨ ਆ, ਬੱਚੇ ਦਾ ਤੇ ਤੁਸੀਂ ਨਾਂ ਰੱਖਤਾ, ਬੱਚਾ ਜੇ ਚੰਗਾ ਨੇਕ ਨਿਕਲਾਇਆ ਤੇ ਫੇਰ ਤੇ ਵੈਰੀ ਗੁੱਡ, ਕੋਈ ਪ੍ਰੋਬਲਮ ਨਹੀਂ ਹੈ। ਕੋਈ ਪ੍ਰੋਬਲਮ ਆ ਗਈ, ਕੋਈ ਮਾੜੇ ਕੰਮ ਕਰਨ ਡਿਆ ਪਿਆ ਤੇ ਨਾ ਹੋਇਆ ਗੁਰੂਆਂ ਦੇ ਨਾਂ ਤੇ, ਤੇ ਮੁੜ ਕੇ ਲੋਕਾਂ ਨੇ ਜਦੋਂ ਉਹਨੂੰ ਕੋਈ ਬੈਡ ਵਰਡ ਯੂਜ਼ ਕਰਦੇ ਆ ਤੇ ਉਹ ਫਿਰ ਕਿਤੋਂ ਨਾਂ ਲੈ ਕੇ ਕਰਦੇ ਆ ਨਾ। ਇਸ ਕਰਕੇ ਇਹਨੂੰ ਪਰਹੇਜ਼ ਕਰਨਾ ਚਾਹੀਦਾ। ਚਲੋ ਖੁਸ਼ੀ ਨਾਂ ਰੱਖੋ, ਜਿਸ ਤਰ੍ਹਾਂ ਬਹੁਤ ਵਧੀਆ ਵਾ, ਕਿੰਨਾ ਨਾਂ, ਜਿਸ ਤਰ੍ਹਾਂ ਕੋਈ ਵਰਦਾਨ ਰੱਖ ਲਓ, ਤੁਸੀਂ ਜੋਤ ਸਿੰਘ ਰੱਖ ਲਓ, ਕੋਈ ਜ਼ਬਰਦਸਤ ਨਾਂ ਰੱਖੋ। ਤੇ ਉਹ ਵੀ ਨਾਂ ਨਾ ਰੱਖੋ ਕਿ ਜਿਹੜਾ ਵੱਡਾ ਹੋ ਗਿਆ ਬੱਚਾ, ਜਿਹੜਾ ਐਵੇਂ ਕਹੋ ਟਿੰਕੂ, ਇਸ ਤਰ੍ਹਾਂ ਕਰਕੇ ਵੀ ਨਾਂ ਰੱਖ ਦਿੰਦੇ ਬੜੇ ਛੋਟੇ। ਉਹਨਾਂ ਜੇ ਬੰਦਾ ਸਿਹਤ ਹੋਵੇ ਬੜੀ ਤਗੜੀ, ਨਾਂ ਵੀ ਨਿਕਾ ਜਿਹਾ ਟਿੰਕੂ, ਪ੍ਰਭਾਵਿਤ ਹੋਵੇ ਨਾ ਤੇ ਤੁਹਾਡੇ ਨਾਲ ਕੋਈ ਗੱਲ ਕਰਨ ਲੱਗਿਆ ਬੰਦਾ ਵੇਖਦਾ ਵਾ ਵੀ ਨਹੀਂ ਯਾਰ ਜ਼ਬਰਦਸਤ ਬੰਦਾ ਯਾਰ। ਮੈਂ ਟਿੰਕੂ ਇਹ ਨਹੀਂ, ਮੈਂ ਉਹਨੂੰ ਕਹਿਣਾ ਆਪਣਾ ਨਾਂ ਥੋੜਾ, ਚਲੋ ਛੋਟਾ ਹੋ ਜਾਂਦਾ ਬਾਜੀ,
0: ਪਰ ਨਾਮ ਮੈਟਰ ਕਰਦੇ ਆ, ਤੁਸੀਂ ਕਹਿੰਦੇ ਬੰਦੇ ਦੀ ਸ਼ਖਸੀਅਤ
2: ਕਰਦੇ ਆ।
0: ਓਕੇ, ਸ਼ੁਕਰੀਆ ਜੀ, ਥੈਂਕ ਯੂ, ਧੰਨਵਾਦ,
2: ਥੈਂਕ ਯੂ।
0: ਸਟੂਡੀਓ ਨੰਬਰ ਆ 416-233-7368। ਜਦੋਂ ਬੱਚੇ ਦਾ ਨਾਮਕਰਨ ਕਰਦੇ ਕੀ ਕਿੱਦਾਂ ਦੀ ਸੋਚ ਹੋਣੀ ਚਾਹੀਦੀ ਆ, ਉਹਦੇ ਪਿੱਛੇ ਇਹ ਤੁਸੀਂ ਸਾਨੂੰ ਕਾਲ ਕਰਕੇ ਦੱਸਣਾ। ਅਤੇ ਇੱਕ ਜ਼ਰੂਰ ਕਿ ਜਿਹੜੇ ਗੁਰਬਾਣੀ ਦੇ ਨਾਮ ਤੋਂ ਯੂਜ਼, ਆਪਾਂ ਨਾਮ ਧਾਰਮਿਕ ਨਾਮ ਹੀ ਯੂਜ਼ ਕਰਦੇ, ਜਿਹਦੇ ਵਿੱਚ ਨਾਨਕ ਸਿੰਘ ਨਾਮ ਵੀ ਮੈਂ ਦੇਖਿਆ, ਨਾਨਕੀ ਕੌਰ ਵੀ ਦੇਖਿਆ, ਗੁਰਬਾਣੀ ਕੌਰ ਵੀ ਦੇਖਿਆ, ਇਸ ਦੇ ਨਾਲ ਨਾਲ ਗੋਬਿੰਦ ਸਿੰਘ, ਜ਼ੋਰਾਵਰ ਸਿੰਘ ਜਾਂ ਅਜੀਤ ਸਿੰਘ ਸਾਹਿਬਜ਼ਾਦਿਆਂ ਦੇ ਨਾਮ 'ਤੇ ਦੇਖੇ ਨੇ। ਅਤੇ ਇੱਦਾਂ ਦੇ ਹੋਰ ਬੜੀਆਂ ਐਗਜ਼ੈਂਪਲਾਂ ਨੇ, ਮੇਰੇ ਨਾਲ ਢੀਂਡਸਾ ਸਾਹਿਬ ਵੀ ਨੇ, ਅਤੇ ਢੀਂਡਸਾ ਸਾਹਿਬ ਤੁਸੀਂ ਵੀ ਕੋਈ ਨਿੱਜੀ ਜ਼ਿੰਦਗੀ 'ਚ ਇੱਦਾਂ ਦੀਆਂ ਐਗਜ਼ੈਂਪਲਾਂ ਦੇਖੀਆਂ ਹੋਣਗੀਆਂ ਜਿਹਦੇ ਵਿੱਚ ਕੋਈ ਧਾਰਮਿਕ ਨਾਮ ਯੂਜ਼ ਕੀਤਾ ਗਿਆ, ਅਤੇ ਤੁਹਾਨੂੰ ਕੀ ਲੱਗਦਾ ਕਿ ਹੋਣੇ ਚਾਹੀਦੇ ਨੇ ਜਾਂ ਨਹੀਂ?
1: ਹਾਂਜੀ, ਬਹੁਤ ਵਾਰ ਦੇਖਿਆ ਜੀ, ਪਰ ਮੇਰੇ ਅਕੋਰਡਿੰਗ ਤਾਂ ਜੀ ਦੇਖੋ, ਜਿੱਦਾਂ ਭਾਈ ਸਾਹਿਬ ਨੇ ਕਿਹਾ ਉਹ ਤਾਂ ਗੱਲ ਉਹਨਾਂ ਦੀ ਸਹੀ ਹੈ ਵੀ ਜੇ ਸ਼ਖਸੀਅਤ ਨੂੰ ਮੈਚ ਕਰਨਾ ਚਾਹੀਦਾ ਨਾਮ ਕੱਲ੍ਹ ਨੂੰ,
0: ਪਰ ਉਹ ਹੁਣ ਅੱਜ ਆਪਾਂ ਨੂੰ ਨਹੀਂ ਨਾ ਪਤਾ ਸ਼ਖਸੀਅਤ ਕਿੱਦਾਂ ਦੀ ਨਿਕਲੂਗੀ,
1: ਬਟ ਮੇਰੇ ਅਕੋਰਡਿੰਗ ਤਾਂ ਆਪਣਾ ਸਿੱਖ ਧਰਮ ਹੈ ਨਾ, ਤਾਂ ਉਹ ਕਿਤੇ ਨਾ ਕਿਤੇ ਰਿਮੈਂਬਰੈਂਸ ਰਹਿੰਦੀ ਹੈ ਜਦੋਂ ਆਪਾਂ ਨਾਮ ਰਿਪੀਟ ਕਰਦੇ ਹਾਂ, ਹੈ ਨਾ, ਅੱਗੇ ਜਾ ਕੇ ਬੱਚਿਆਂ ਨੂੰ ਫਿਰ ਉਹਦੇ ਆਪਾਂ ਹਿਸਟਰੀ ਵੀ ਦੱਸਾਂਗੇ ਵੀ ਇਹ ਸਾਹਿਬਜ਼ਾਦਾ ਅਜੀਤ ਸਿੰਘ ਸੀਗੇ, ਵੀ ਬੇਬੇ ਨਾਨਕੀ ਕੌਣ ਸੀ, ਹੈ ਨਾ। ਤਾਂ ਅਤੇ ਬਹੁਤ ਸਾਰੇ ਲੋਕ ਹੁਕਮਨਾਮਾ ਸਾਹਿਬ ਲੈ ਕੇ ਨਾਮ ਰੱਖਦੇ ਆ ਜੀ, ਤੇ ਮੈਂ ਤਾਂ ਉਹਨੂੰ ਸਹੀ ਸਮਝਦਾ ਗਾ। ਬਾਕੀ
0: ਸਟੂਡੀਓ ਦਾ ਨੰਬਰ ਆ ਜੀ ਦੋਸਤੋ, ਤੁਹਾਡੇ ਮਤ ਕੀ ਨੇ, ਤੁਹਾਡੇ ਵਿਚਾਰ ਕੀ ਨੇ? ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅੱਛਾ, ਨਾਮ ਬੰਦੇ ਦਾ ਰੱਖਤਾ, ਹਰੇਕ ਨਾਮ ਦਾ ਆਪਾਂ ਕਹਿੰਦੇ ਮਤਲਬ ਹੁੰਦਾ, ਤੁਹਾਡਾ ਨਾਮ ਆ ਪਰਵਿੰਦਰ,
1: ਹਾਂਜੀ,
0: ਤੁਹਾਡੇ ਨਾਮ ਦਾ ਕੋਈ ਮਤਲਬ ਹੈਗਾ?
1: ਪਤਾ ਨਹੀਂ ਜੀ, ਸੋਚਿਆ ਵੀ ਨਾਮ ਦਾ ਮਤਲਬ
0: ਨਹੀਂ। ਅੱਜ ਕੱਲ ਤਾਂ ਇਹ ਕਹਿੰਦੇ ਆ ਨਾ ਕਿ ਨਾਮ ਮੀਨਿੰਗਫੁੱਲ ਹੋਣਾ ਚਾਹੀਦਾ, ਤੇ ਆਪਾਂ ਨੂੰ ਤਾਂ ਕਈਆਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਨਾਮ ਦਾ ਮੀਨਿੰਗ। ਹੁਣ ਪਰਵਿੰਦਰ ਦਾ ਕੀ ਮੀਨਿੰਗ? ਪਰਵਿੰਦਰ ਦਾ ਹੋਊ ਤਾਂ ਹੈ ਕੋਈ ਮੀਨਿੰਗ,
1: ਤੇ ਸੋਚਿਆ ਨਹੀਂ ਜੀ, ਅੱਜ ਸਰਚ ਜ਼ਰੂਰ ਕਰ ਲਾਂਗੇ ਵੀ ਜੇ ਕੋਈ ਮਤਲਬ ਹੁੰਦਾ ਆ।
0: ਤੇ ਨਾਮ ਜੇ ਹੁਣ ਆਪਣੀ, ਕਿਉਂਕਿ ਨਾ ਪਹਿਲਾਂ ਇੱਕ ਚਾਲ ਚੱਲ ਹੁੰਦਾ ਸੀ, ਆਪਾਂ ਆਈਡਲ ਕਹਿੰਦੇ ਸੀ ਕਿ ਜੀ, ਬਹੁਤ ਲੋਕਾਂ ਦਾ ਕਪਲ ਦੇ ਆਈਡਲ ਆ, ਕਪਲ ਨਾਮ ਇੰਡੀਆ ਦੇ ਵਿੱਚ ਬਹੁਤ ਰੱਖਿਆ ਗਿਆ।
1: ਹਾਂਜੀ,
0: ਯੁਵਰਾਜ ਸਿੰਘ ਆਈਡਲ ਬਣ ਗਏ ਸੀ ਤਾਂ ਯੁਵਰਾਜ ਨਾਮ ਬਹੁਤ ਰੱਖਿਆ ਗਿਆ। ਜਿਹੜੇ ਬੰਦਾ ਕੁਛ ਕਰਜੇ ਤਾਂ ਆਪਾਂ ਕਹਿੰਦੇ ਕਿ ਉਹਦਾ ਨਾਮ ਲੋਕ ਰੱਖਣ ਲੱਗ ਜਾਂਦੇ ਨੇ। ਐਂਡ ਹੁਣ ਸਾਡਿਆਂ ਨੂੰ, ਸਾਰਿਆਂ ਨੂੰ ਵੱਧ ਘਾਲਣਾ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਕੀਤੀਆਂ ਨੇ,
1: ਬਿਲਕੁਲ,
0: ਸਾਰਿਆਂ ਨੂੰ ਵੱਡੇ ਆਈਡਲ ਤਾਂ ਉਹ ਨੇ। ਤਾਂ ਮਾਪੇ ਆਪਦੇ ਚੰਗੇ ਦੇ ਲਈ ਨਾਮ ਰੱਖ ਦਿੰਦੇ ਨੇ, ਰੱਖਣਾ ਵੀ ਚਾਹੀਦਾ ਰੱਖਣ, ਉਹਦੇ 'ਚ ਕੋਈ ਇੰਨਾ ਵੀ ਗਲਤ ਚੀਜ਼ ਨਹੀਂ। ਪਰ ਜੇ ਇਸ ਤੋਂ ਬਾਅਦ ਉਹਦੇ ਬਾਰੇ ਦੱਸਣਗੇ ਨਹੀਂ ਕਿ ਅਸੀਂ ਤੁਹਾਡਾ ਨਾਮ ਕੀ ਤੋਂ ਪ੍ਰੇਰਿਤ ਹੋ ਕੇ ਲਿਖਿਆ ਕਿ ਅਸੀਂ ਤੁਹਾਡਾ ਨਾਮ ਆਹ ਰੱਖਿਆ ਤੇ ਇਹਦੇ ਪਿੱਛੇ ਸਾਡਾ ਆਹ ਲੌਜਿਕ ਸੀ, ਤੇ ਹੁਣ ਉਹ ਨਾਮ ਬਾਰੇ ਜੇ ਤੁਸੀਂ ਦੱਸੋਗੇ ਨਹੀਂ ਫਿਰ ਤਾਂ ਉਹ ਬੰਦੇ ਨੇ ਬੰਦਾ ਬਣਨਾ ਹੀ ਨਹੀਂ। ਆਪਾਂ ਕਹਿੰਦੇ ਹਾਂ ਨਾ ਕਿ ਬੰਦੇ ਦੀ ਉਹ ਮੈਚ ਕਰਨੀ ਚਾਹੀਦੀ ਹੈ ਕਿ ਜਿੱਦਾਂ ਦਾ ਨਾਮ ਆ ਉਹਦੀ ਸ਼ਖਸੀਅਤ ਮੈਚ ਕਰੇ। ਹੁਣ ਸ਼ਖਸੀਅਤ ਨੂੰ ਤਾਂ ਕਿੰਨੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ, ਆਲਾ ਦੁਆਲਾ, ਤੁਹਾਡੇ ਘਰ ਦਾ ਮਾਹੌਲ, ਤੁਹਾਡੀ ਸਕੂਲਿੰਗ, ਤੁਹਾਡੇ ਦੋਸਤ, ਤੁਹਾਡੇ ਮਿੱਤਰ, ਕਿੱਥੇ ਤੁਸੀਂ ਪਾ ਲਓ, ਉਹ ਬਹੁਤ ਚੀਜ਼ਾਂ ਨੇ ਸ਼ਖਸੀਅਤ ਜੋ ਬੰਦੇ ਦੀ ਇੱਕ ਸ਼ਖਸੀਅਤ ਬਣਾਉਂਦੀਆਂ ਨੇ। ਪਰ ਐਟਲੀਸਟ ਜੋ ਘਰ ਦੇ ਵਿੱਚ ਆ ਜਿਹਨੇ ਨਾਮ ਰੱਖਿਆ, ਜੇ ਉਹ ਨਾਮ ਬਾਰੇ ਦੱਸਣਗੇ ਨਹੀਂ ਤਾਂ ਉਹਦੇ ਨਾਲ ਫਿਰ ਸ਼ਖਸੀਅਤ ਬਣੂ ਕਿਵੇਂ?
1: ਇਹ ਤਾਂ ਹੈ ਜੀ, ਬਿਲਕੁਲ ਗਾਈਡ ਤਾਂ ਬੱਚਿਆਂ ਨੂੰ ਕਰਨਾ ਚਾਹੀਦਾ ਹੈ ਕਿ ਵੀ ਤੁਹਾਡਾ ਨਾਮ ਇਸ ਮਹੱਤਵ ਤੁਹਾਡੇ ਨਾਮ ਦਾ ਹੈਗਾ ਹੈ, ਅਤੇ ਤੁਸੀਂ ਇਹਦਾ ਮਤਲਬ ਕਿ ਵੀ ਨਾਮ ਦੀ ਲਾਜ਼ਮੀ ਰੱਖਣੀ ਆ, ਹੈ ਨਾ, ਵੀ ਕੱਲ੍ਹ ਨੂੰ ਚੱਲ ਕੇ ਤੁਸੀਂ ਇਹ ਨਾ ਹੋਵੇ ਵੀ ਤੁਹਾਡਾ ਨਾਮ ਇਹ ਹੈ ਅਤੇ ਤੁਸੀਂ ਕੰਮ ਗਲਤ ਕਰਦੇ ਫਿਰਦੇ ਹੋ, ਤਾਂ ਉਹ ਤਾਂ ਜ਼ਰੂਰ ਹੈ ਜੀ, ਗਾਈਡੈਂਸ ਦੇਣੀ ਤਾਂ ਬਹੁਤ ਜ਼ਰੂਰੀ ਹੈ।
0: ਕੈਪਟਨ ਸਾਹਿਬ ਸਾਨੂੰ ਜੁੜਨੇ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
2: ਬਿਲਕੁਲ ਨਹੀਂ ਰੱਖਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਦਾਸ ਕਰਵਾਓ, ਜੋ ਵਾਕ ਨਿਕਲਦਾ ਉਹਦਾ ਪਹਿਲਾ ਅੱਖਰ ਜਿਹੜਾ ਹੁੰਦਾ ਲਫ਼ਜ਼, ਉਹਦੇ ਨਾਂ ਤੇ ਤੁਸੀਂ ਰੱਖ ਲਓ। ਜ਼ਰੂਰੀ ਨਹੀਂ ਹੈ ਗੱਗਾ ਆ ਗਿਆ ਤਾਂ ਗੋਬਿੰਦ ਹੀ ਰੱਖਣਾ, ਹੋਰ ਬਥੇਰੇ ਨਾਂ ਗੱਗੇ ਦੇ ਉੱਤੇ ਜੁੜਦੇ। ਮੈਂ ਇੱਕ ਦਿਨ ਇੱਥੇ ਬੈਠਾ ਕਿਸੇ ਗੁਰੂ ਘਰ ਚ ਪਿਛਲੇ ਪਾਸੇ ਕੈਸ਼ਰ ਦੇ, ਇੱਕ ਬੀਬੀ ਜੀ ਆਈ, ਕਹਿੰਦੇ ਜੀ ਅਰਦਾਸ ਕਰਾਉਣੀ ਆ, ਦੱਸੋ ਕਿਹਦੀ ਅਰਦਾਸ? ਕਹਿੰਦੇ ਜੀ ਸਾਡੀ ਜਿਹੜੀ ਨੂੰਹ ਰਾਣੀ ਆ ਉਹ ਬੱਚਾ ਹੋਣ ਵਾਲਾ ਹੈ, ਤੇ ਬੱਚਾ ਵੀ ਸਾਨੂੰ ਪਤਾ ਲੱਗ ਗਿਆ ਵੀ ਮੁੰਡਾ ਹੈ, ਉਹਦਾ ਨਾਂ ਰੱਖਣਾ। ਮੈਂ ਸੁਣ ਕੇ ਬੜਾ ਹੈਰਾਨ ਹੋਇਆ, ਦੇਖੋ ਦੁਨੀਆਂ ਕਿੰਨੀ ਐਡਵਾਂਸ ਹੋ ਗਈ ਹੈਗੀ।
0: ਅੱਛਾ, ਪਹਿਲੇ ਨਾਮ ਰੱਖ ਰਹੇ ਸੀ?
2: ਹਾਂਜੀ, ਜਿਹੜਾ ਪਹਿਲਾ ਅੱਖਰ, ਮੇਰੇ ਬੱਚੇ ਤਿੰਨ ਹੈ, ਤਿੰਨਾਂ ਦਾ ਨਾਂ ਅਸੀਂ ਐਵੇਂ ਹੀ ਰੱਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਕਢਵਾਇਆ ਗਿਆ। ਔਰ ਖਾਸ ਕਰਕੇ ਆਪਾਂ ਜਿਹੜੇ ਸਿੱਖ ਪਰਿਵਾਰਾਂ ਵਿੱਚੋਂ ਹੈ, ਜਿਨ੍ਹਾਂ ਨੇ ਪਿੱਛੇ ਸਿੰਘ ਲੱਗਦਾ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਚੋਂ ਕਢਵਾਉਣਾ ਚਾਹੀਦਾ ਨਾਂ।
0: ਪਰ ਤੁਸੀਂ ਕਹਿ ਰਹੇ ਗੁਰੂਆਂ ਦੇ ਨਾਮ, ਸਾਹਿਬਜ਼ਾਦਿਆਂ ਦੇ ਨਾਮ ਜਾਂ ਜਿਹੜੇ ਸ਼ਹੀਦਾਂ ਦੇ ਨਾਮ, ਉਹ ਨਾਮ ਰੱਖਣੇ ਅਵੋਇਡ ਕਰਨੇ ਚਾਹੀਦੇ ਨੇ?
2: ਨਹੀਂ, ਇੰਨੇ ਤਾਂ ਨਹੀਂ, ਅਸੀਂ ਗੁਰੂਆਂ ਦੇ ਨਾਂ ਤੇ ਉੱਤੇ ਤਾਂ ਨਹੀਂ ਰੱਖਣਾ। ਜਾਂ ਸ਼ਹੀਦ ਤਾਂ ਬਹੁਤ ਹੋਏ ਆ, ਹੁਣ ਤੁਸੀਂ ਕਿੰਨੇ ਕੁ ਸੋਚੋ, ਆਪਣੇ ਜਿੰਨੇ ਸ਼ਹੀਦ ਹੋਏ ਆ ਹੋਰ ਕਿਸੇ ਕੌਮ ਚ ਹੋਏ ਹੀ ਨੀ ਹੈਗੇ, ਉਹ ਨਹੀਂ ਹੋ ਸਕਦਾ। ਕਮ ਸੇ ਕਮ 10 ਗੁਰੂ ਜਿਹੜੇ ਹੈਗੇ ਉਹਨਾਂ ਦੇ ਨਾਂ ਤੇ ਨਹੀਂ ਰੱਖਣਾ ਚਾਹੀਦਾ।
0: ਇੱਕ ਮੈਂ ਤੁਹਾਨੂੰ
2: ਬੇਨਤੀ ਕਰਦਾ ਵੀ ਸਵੇਰੇ ਜਿਹੜੇ ਆਉਂਦੇ ਆਪਣੇ ਖਬਰਾਂ ਦੇ ਕੇ ਗਏ, ਬਹੁਤ ਸੋਹਣੀਆਂ ਖਬਰਾਂ ਦੇ ਕੇ ਗਏ ਆ, ਦੇ ਕੇ ਵੀ ਸਹੀ ਗਏ, ਸੱਚੀਆਂ ਦੇ ਕੇ ਗਏ, ਉਹ ਸਾਰੀਆਂ ਅਸੀਂ ਸੁਣੀਆਂ ਵੀ ਹੈਗੀਆਂ। ਸਾਨੂੰ ਸਵਾਲ ਕਰਨਾ ਵੀ ਮੌਕਾ ਦੇ ਦਿਆ ਕਰੋ, ਫਿਰ ਤੁਹਾਡੇ ਪ੍ਰੋਗਰਾਮ ਨੂੰ ਹੋਰ ਵੀ ਬਹੁਤ ਲੋਕ ਸੁਣ ਲੈਣ।
0: ਬਿਲਕੁਲ ਜੀ, ਉਹਨੂੰ ਆਪਾਂ ਲਾਈਵ ਗੱਲਬਾਤ ਜ਼ਰੂਰ ਕਰਿਆ ਕਰਾਂਗੇ ਜੀ।
2: ਹਾਂ, ਮੈਂ ਵੇਖਿਆ ਨਾ ਖਬਰਾਂ ਸਾਰੀਆਂ ਸੱਚੀਆਂ ਦਿੱਤੀਆਂ ਉਹਨਾਂ ਨੇ, ਜਦੋਂ ਅਸੀਂ ਸਵਾਲ ਕਰਾਂਗੇ ਲੋਕਾਂ ਨੂੰ ਸਮਝ ਲੱਗੂਗੀ ਵੀ ਕੌਣ ਸਹੀ ਹੈ ਤੇ ਕੌਣ ਪ੍ਰਪੋਗੰਡਾ ਕਰ ਰਿਹਾ ਹੈ।
0: ਤੁਸੀਂ ਤੁਹਾਡੇ ਸਵਾਲ ਜੋ ਸਵਾਲ ਸਿਰ ਮੱਥੇ ਜੀ, ਤੇ ਲਾਈਵ ਟਾਕ ਸ਼ੋਅ ਜਿਹੜਾ 5 ਮਿੰਟ ਉਹਨਾਂ ਨਾਲ ਬਣਾ ਲੈਣਾ ਗਾ, 5-10 ਮਿੰਟ ਉਹਨਾਂ ਨੇ ਜਦੋਂ ਖਬਰਾਂ ਦਿੱਤੀਆਂ, ਇਸ ਤੋਂ ਅਗਲੇ 10-15 ਮਿੰਟ ਤੁਹਾਡੇ ਹੋਇਆ ਕਰਨਗੇ, ਤੁਹਾਡੇ ਸਿੱਧੇ ਸਵਾਲ।
2: ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਸਵੇਰੇ ਇੱਕ ਜੋ ਪ੍ਰੋਗਰਾਮ ਚੇਂਜ ਹੋਇਆ, ਨਾ ਨੀ ਮੈਂ ਲੈਣਾ
0: ਜੀ ਜੀ ਜੀ,
2: ਉਹ ਕੱਲ ਜਦੋਂ ਤੁਸੀਂ ਵੀ ਕਿਹਾ ਸੀ ਵੀ ਕਿੰਨੇ ਲੋਕ ਯਾਦ ਕਰ ਰਹੇ ਸੀ ਸਵਾਲ, ਜਾਂ ਜਾਂਦੇ ਪਹਿਲਾਂ 2 ਘੰਟੇ ਹੁੰਦਾ ਫਿਰ, ਕਿਉਂਕਿ ਮਜਬੂਰੀਆਂ ਹੁੰਦੀਆਂ, ਕਈ
0: ਸਟੂਡੀਓ ਦਾ ਨੰਬਰ ਆ 416-233-7368, 416-233-7368, ਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਨਾਨਕ। ਸੋ ਨਾਨਕ ਦੇ ਪ੍ਰੋਡਕਟ ਤੁਸੀਂ ਯੂਜ ਕਰਦੇ ਹੋ, ਨਾਨਕ ਪਨੀਰ, ਰਾਤ ਨਾਨਕ ਪਨੀਰ ਭੁਰਜੀ ਹੀ ਅਸੀਂ ਖਾਧੀ ਸੀਗੀ, ਪਨੀਰ ਭੁਰਜੀ ਬਹੁਤ ਵਧੀਆ ਜਿਹੜੀ ਬਣੀ ਹੋਈ ਸੀ, ਅਤੇ ਤੁਸੀਂ ਵੀ ਇਹ ਪ੍ਰੋਡਕਟ ਯੂਜ਼ ਕਰਨੇ ਨੇ ਤਾਂ ਆਪਣੇ ਨਜ਼ਦੀਕੀ ਗਰੋਸਰੀ ਸਟੋਰ 'ਤੇ ਪਹੁੰਚਣਾ ਗਾ। ਇਹਦੇ ਨਾਲ ਨਾਲ ਅਸੀਂ ਪ੍ਰੋਗਰਾਮ ਦਾ ਇਹ ਹਿੱਸਾ ਬਰੈਂਪਟਨ ਟੀਵੀ ਐਂਡ ਅਪਲੈਂਸਰ ਤੋਂ ਸੁਲਤਾਨ ਜੀ ਪੇਸ਼ ਕਰ ਰਹੇ ਨੇ, ਐਂਡ ਸੁਲਤਾਨ ਜੀ ਨੂੰ ਤੁਸੀਂ ਵੇਟ ਕਰਨਾ ਗਾ 11 ਤੋਂ ਲੈ ਕੇ 7 ਤੱਕ ਅਪਲੈਂਸਿਸ ਦੇ ਲਈ, ਤੇ ਫਰਨੀਚਰ ਦੇ ਲਈ ਯਾਦ ਰੱਖੋ ਗ੍ਰੈਂਡ ਹੋਮ ਫਰਨੀਚਰ ਜੋ ਕਿ ਡੈਰੀ ਐਂਡ ਟੋਮਕਨ ਤੇ 6085 ਟੋਮਕਨ ਰੋਡ ਤੇ ਇਹਨਾਂ ਦੀ ਲੋਕੇਸ਼ਨ ਹੈ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਅੱਜ ਦਾ ਟੌਪਿਕ ਚੱਲ ਰਿਹਾ ਬੱਚਿਆਂ ਦੇ ਨਾਮ ਕਰਨ ਨੂੰ ਲੈ ਕੇ। ਅਗਲੇ ਕਾਲ ਰੇਸ਼ਮ ਸਿੰਘ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਭੁੱਲ ਸਾਹਿਬ, ਇਹ ਨਾਂ ਜਿਹੜੇ ਆ ਨਾਨਕ ਸਿੰਘ, ਗੋਵਿੰਦਰ ਸਿੰਘ, ਕੋਈ ਮਾੜੀਆਂ ਗੱਲਾਂ ਨੀ ਹੈ, ਪਰ ਗੁਰੂ ਨਾਲ ਲਾ ਕੇ, ਗੁਰੂ ਨਾਲ ਲਾ ਕੇ ਲਸ ਵੱਖਰਾ ਹੋ ਜਾਂਦਾ। ਤੇ ਗੁਰੂਆਂ ਦੇ ਨਾਂ ਗੋਵਿੰਦਰ ਸਿੰਘ, ਨਾਨਕ ਸਿੰਘ, ਕੁਛ ਬਿਜ਼ਨਸ ਹੈ ਇੱਦਾਂ ਦੇ, ਨਾਨਕ ਬੋਡੀ ਸ਼ਾਪ, ਨਾਨਕ ਦਿਸ, ਉੱਥੇ ਆ ਕੇ ਕੁਛ ਲੋਕਾਂ ਨੇ ਇਤਰਾਜ਼ ਕੀਤਾ ਤੇ ਇੱਥੋਂ ਤੱਕ ਕਿਸੇ ਨੇ ਕਿਹਾ ਨਾਨਕ ਵਾਲਿਆਂ ਨੇ ਬੜੇ ਕੁੱਤੇ ਦੇ ਹੱਡ ਨੇ, ਹਨਾ।
0: ਇੱਥੇ
3: ਆ ਕੇ ਥੋੜੀ ਵਿਚਾਰਧਾਰਾ ਬਦਲ ਜਾਂਦੀ ਹੈ।
0: ਉਹਨਾਂ ਦੇ ਨਾਮ ਅੱਗੇ ਗੁਰੂ ਲੱਗਿਆ ਹੋਇਆ ਤੇ ਉਹ ਜੇ ਆਪਾਂ ਨਾਮ ਰੱਖ ਵੀ ਲਵਾਂਗੇ ਰੇਸ਼ਮ ਜੀ ਕਹਿੰਦੇ ਤਾਂ ਕੋਈ ਬੁਰੀ ਗੱਲ ਨਹੀਂ, ਪਰ ਜੇ ਬਿਜ਼ਨਸ ਦਾ ਨਾਮ ਆ ਉਹ ਕਹਿੰਦੇ ਜ਼ਰੂਰ ਧਿਆਨ ਰੱਖਣਾ ਚਾਹੀਦਾ। ਤੇ ਪਰ ਉਹ ਵੀ ਫਿਰ ਬਾਈ ਜੀ ਸੇਮ ਚੀਜ਼ ਹੀ ਹੋਗੀ ਨਾ, ਫਿਰ ਉਹ ਨਾਮ ਤਾਂ ਕੋਈ ਵੀ ਨਾਮ ਆ, ਫਿਰ ਉੱਥੇ ਤੁਸੀਂ ਆਪਦੀ ਗੱਲ ਨੂੰ ਕੰਟਰਾਡਿਕਟ ਕਰ ਗਏ ਨਾ। ਸੋ ਅਵੇਅਰਨੈਸ ਨੂੰ ਆਪਾਂ ਸਾਈਡ ਕਰਦੇ, ਆਪਣਾ ਬੱਚਿਆਂ ਦੇ ਨਾਮ ਨੂੰ ਅੱਜ ਲੈ ਕੇ ਟੌਪਿਕ ਆ। ਹਰਵਿੰਦਰ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਜੀ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
2: ਅੱਛਾ, ਦੂਜਾ ਮੈਂ ਕਹਿਣਾ ਸੀ ਵੀ ਤੁਸੀਂ ਜਦ ਵੀ ਖਬਰਾਂ ਤੋਂ ਬਾਅਦ ਨਾ ਸਾਨੂੰ 10 ਮਿੰਟ ਦੇ ਦਿਆ ਕਰੋ।
0: ਪੱਕਾ ਜੀ, ਪੱਕਾ ਸਰ,
2: ਹੈ ਨਾ। ਅੱਛਾ, ਪਰ ਇੱਕ ਹੋਰ, ਜਿੰਨੇ ਵੀ ਕਾਲ ਕਰਨਗੇ ਨਾ ਉਹਨਾਂ ਨੂੰ ਪਹਿਲਾਂ ਕਹਿ ਦਿਆ ਕਰੋ 20-25 ਸਕਿੰਟ ਦੀ ਕਾਲ ਰੱਖਿਓ ਭਾਈ।
0: ਜੀ ਜੀ ਜੀ ਜੀ, ਕੱਲ ਤੋਂ ਆਪਾਂ ਲਾਈਵ ਗੱਲਬਾਤ ਸਟਾਰਟ ਕਰਦੇ
2: ਹਾਂ। ਥੈਂਕ ਯੂ ਸਰ, ਥੈਂਕ ਯੂ,
0: ਥੈਂਕ ਯੂ ਜੀ, ਧੰਨਵਾਦ। ਸਟੂਡੀਓ ਨੰਬਰ 416-233-7368 ਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੌਂਸਰ ਕਰ ਰਹੇ ਨੇ ਵੀਨਸ ਆਟੋ ਪਰਫਾਰਮੈਂਸ। ਤੁਸੀਂ ਦੋਸਤੋ ਆਪਣੀ ਗੱਡੀ ਦੀ ਰਿਪੇਅਰ ਆਇਲ ਚੇਂਜ ਨਾ ਇਹ $85 ਦੇ ਵਿੱਚ ਆਇਲ ਚੇਂਜ ਕਰਦੇ ਨੇ, ਫੁੱਲੀ ਸਿੰਥੈਟਿਕ 5 ਲੀਟਰ ਆਇਲ ਚੇਂਜ। ਇਹਦੇ ਨਾਲ ਜੇ ਗੱਡੀ ਜੈਪਨੀਜ਼ ਗੱਡੀ ਆ ਅਤੇ ਗੱਡੀ 1,00,000 ਕਿਲੋਮੀਟਰ ਚੱਲ ਗਈ ਤਾਂ ਇਸ ਤੋਂ ਬਾਅਦ ਟਰਾਂਸਮਿਸ਼ਨ ਆਇਲ ਚੇਂਜ ਹੁੰਦਾ ਅਤੇ ਇਹ $150 ਦੇ ਵਿੱਚ ਟਰਾਂਸਮਿਸ਼ਨ ਆਇਲ ਚੇਂਜ, ਫਿਲਟਰ ਚੇਂਜ ਅਤੇ ਪੈਨ ਫਲੱਸ਼ ਵੀ ਨਾਲ ਕਰਨਗੇ। ਸੋ ਤੁਸੀਂ ਬ੍ਰੇਕਾਂ ਪਾਉਣੀਆਂ ਨੇ, ਰਿਪੇਅਰ ਕਰਾਉਣੀਆਂ ਤਾਂ ਨੰਬਰ ਨੋਟ ਕਰ ਲਓ 416-844-8686 416-844-8686 416-844-8620 ਅਲੀ ਕਾਲ। ਗੁਰਪ੍ਰੀਤ ਜੀ, ਸਤਿ ਸ੍ਰੀ ਅਕਾਲ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਂ ਖੁਦ ਆਪਣੇ ਬੇਟੀਆਂ ਦੇ ਨਾਮ ਤੇ ਦੱਸਣਾ ਚਾਹੁੰਦੀ ਆ, ਕਿਉਂਕਿ ਜਦੋਂ ਮੈਂ ਕੰਮ ਕਰਦੀ ਸੀ ਮੇਰੇ ਨਾਲ ਇੱਕ ਕੁਲੀਗ ਹੁੰਦੀ ਸੀ, ਉਹਦਾ ਨਾਮ ਸੀਗਾ ਨਾਨਕੀ। ਆਈ ਨਾ, ਸਾਨੂੰ ਸੁਣਨ ਨੂੰ ਨਾਮ ਬਹੁਤ ਮਿੱਠਾ, ਵਧੀਆ ਸਭ ਕੁਛ ਲੱਗਦਾ, ਐਸ ਬੀਂਗ ਸਿੱਖ ਮੈਨੂੰ ਪਤਾ ਨਾਨਕੀ ਹੈ ਨਾ, ਬੇਬੇ ਨਾਨਕੀ, ਪਰ ਉਹਦੀ ਪਰਸਨੈਲਿਟੀ ਨੂੰ ਉਹ ਨਾਮ ਬਿਲਕੁਲ ਸਹੀ ਸੂਟ ਨਹੀਂ ਸੀ ਕਰਦਾ ਤੇ ਉੱਥੇ ਸੁਣ ਕੇ ਦੁੱਖ ਲੱਗਿਆ ਸੀ ਕਿ ਪੇਰੈਂਟਸ ਨੇ ਨਾਮ ਕਿਉਂ ਰੱਖਿਆ
0: ਹਨਾ।
4: ਬਟ ਫਿਰ ਜਦੋਂ ਹਜੇ ਮੇਰੀਆਂ ਬੇਟੀਆਂ ਟਾਈਮ ਤੋਂ ਪਹਿਲਾਂ ਹੋਈਆਂ ਟਵਿੰਸ, ਮੈਂ ਪਹਿਲੇ ਸੋਚਿਆ ਸੀ ਚਲੋ ਮੈਂ, ਕਿਉਂਕਿ ਉਹ ਟਾਈਮ ਤੋਂ ਪਹਿਲਾਂ ਹੋਈਆਂ, ਮੈਂ ਨਾਮ ਨਹੀਂ ਸੀ ਸੋਚਿਆ, ਤਾਂ ਇਹ ਵੀ ਨਾਮ ਨਾਲ ਉਹਨਾਂ ਨੂੰ ਹੋਸਪਿਟਲ 3 ਮਹੀਨੇ ਤੱਕ ਜਾਂਦੇ ਰਹੇ
0: ਜੀ,
4: ਉਹਨਾਂ ਨੂੰ ਜਸਟ ਟਵਿਨ ਏ ਟਵਿਨ ਬੀ।
0: ਬਟ
4: ਜਦੋਂ ਮੈਂ ਆਪਣੇ ਬੱਚਿਆਂ ਨਾਮ ਲਈ ਅਚਾਨਕ ਇੱਕ ਦਿਨ ਪਾਠ ਕਰ ਰਹੀ ਸੀ, ਮੈਂ ਆਪਣੇ ਬੱਚੇ ਨੇ ਇੱਕ ਬੱਚੇ ਦਾ ਨਾਮ ਰੱਖਿਆ ਨੂਰ, ਤੇ ਮੈਨੂੰ ਹੁਣ ਉਹ ਪੁੱਛੂਗੀ ਮੰਮਾ ਮੇਰੇ ਨਾਮ ਦਾ ਮਤਲਬ ਕੀ ਆ।
0: ਆਈ ਡੋਂਟ
4: ਇੰਗਲਿਸ਼ ਬੋਲਦੀ ਹਾਂ ਕਿ ਨੋ ਯੂ ਬ੍ਰੌਟ ਲਾਈਟ ਇਨ ਮਾਈ ਲਾਈਫ, ਸੋ ਮੈਂ ਉਹਨੂੰ ਸਮਝਾਉਂਦੀ ਹਾਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਪਾਠ ਦਾ ਨਾਮ ਆਉਂਦਾ ਤੇ ਇਹ ਸ਼ਬਦ ਦਾ ਨਾਮ, ਪਰ ਇਹਦਾ ਮਤਲਬ ਇਹ ਆ ਕਿ ਤੂੰ ਮੇਰੀ ਜ਼ਿੰਦਗੀ 'ਚ ਲਾਈਟ ਲਿਆਉਂਦੀ ਆ। ਦੂਸਰੇ ਦਾ ਨਾਮ ਰੱਖਿਆ ਮੈਂ ਰੀਤ, ਤਾਂ ਉਹਨੂੰ ਰੀਤ ਦੱਸਿਆ ਸੁਖਮਨੀ ਸਾਹਿਬ ਦੇ ਪਾਠ 'ਚੋਂ ਕਿ ਇਹਦਾ ਮਤਲਬ ਇੱਕ ਟ੍ਰੈਡੀਸ਼ਨ ਆ ਮੇਰੀ ਫੈਮਿਲੀ ਦੇ ਵਿੱਚ
0: ਸਿਰ ਤੇ ਪੱਗ ਬੰਨੀ ਹੋਈ ਆ ਤਾਂ ਆਪਾਂ ਬੰਦੇ ਨੂੰ ਦੱਸ ਦਿਆ ਕਿ ਪੁੱਤਰ ਪੱਗ ਬੰਨ ਲਈ ਤੇ ਪੱਗ ਦੀ ਕੀ ਰਿਸਪੋਂਸੀਬਿਲਟੀ ਆ। ਓਦਾਂ ਜੇ ਏਦਾਂ ਹੈਵੀ ਨਾਮ ਆਪਾਂ ਰੱਖ ਲਿਆ ਤਾਂ ਉਹਦੀ ਰਿਸਪੋਂਸੀਬਿਲਟੀ ਬੱਚੇ ਨੂੰ ਸਮਝਾਉਣਾ ਉਹ ਮਾਪਿਆਂ ਦੀ ਫਰਜ਼ ਆ ਜੀ। ਸਟੂਡੀਓ ਨੰਬਰ 416-233-7368 416-233-7368 ਪਰਦੇ ਲਵਾਉਣੇ ਆ ਦੋਸਤੋ ਤਾਂ ਮੋਜ਼ ਬਲਾਈਂਡ ਦਾ ਵੀ ਨੰਬਰ ਨੋਟ ਕਰ ਲਓ, 50% ਤੁਹਾਨੂੰ ਆਫ ਦੇਣਗੇ ਬਲਾਈਂਡਸ ਦੇ ਉੱਤੇ। ਜੈਬਰਾ ਬਲਾਈਂਡ, ਰੋਲਰ ਸ਼ੇਡ ਬਲਾਈਂਡ ਤੁਸੀਂ ਲਵਾਉਣਾ ਚਾਹੁੰਦੇ ਹੋ ਘਰ ਦੇ ਵਿੱਚ ਤਾਂ ਮੋਜ਼ ਬਲਾਈਂਡ ਨੂੰ ਕਾਲ ਕਰਿਓ ਅਤੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਤੁਹਾਨੂੰ ਇੱਕ ਵਿੰਡੋ ਨੂੰ ਇਹ ਫ੍ਰੀ ਅਪਗ੍ਰੇਡ ਵੀ ਕਰਨਗੇ। 50% ਆਫ ਸਾਰਿਆਂ ਨੂੰ ਮਿਲੇਗਾ, 5 ਸਾਲ ਦੀ ਵਾਰੰਟੀ ਸਾਰਿਆਂ ਨੂੰ ਮਿਲੇਗੀ ਤੇ ਰੇਡੀਓ ਚੜ੍ਹਦੀ ਕਲਾ ਦਾ ਨਾਮ ਲੈਣ ਤੇ ਇੱਕ ਵਿੰਡੋ ਨੂੰ ਰਿਮੋਟ ਨਾਲ ਚੱਲਦਾ ਕਰਨਗੇ, ਰਿਮੋਟ ਕੰਟਰੋਲ ਨਾਲ ਚੱਲਦਾ ਕਰਨਗੇ। ਨੰਬਰ ਟੂ ਕਾਲ 647-399-4646 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਐਂਡ ਇੱਕ ਤੁਹਾਡਾ ਫਰਮੈਸ਼ ਗੀਤ ਸਿੰਘ, ਅਤੇ ਇਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਸਟੂਡੀਓ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਇੱਕੋ ਇੱਕ ਆ ਜੀ, 416-233-7368 416-233-7368। ਜਿੰਨੀਆਂ ਸਾਨੂੰ ਮਿਕਸ ਜਿਹੀਆਂ ਕਾਲਾਂ ਆਈਆਂ ਨੇ, ਜਿਹਦੇ ਵਿੱਚ ਕਾਫੀ ਪਰਿਵਾਰ ਤਾਂ ਇਹ ਕਹਿ ਰਹੇ ਨੇ ਕਿ ਜਦੋਂ ਬੱਚੇ ਦਾ ਨਾਮ ਰੱਖਦੇ ਹਾਂ ਅਤੇ ਜੇ ਉਹਦਾ ਨਾਮ ਧਾਰਮਿਕ ਜ਼ਿਆਦਾ ਰੱਖਿਆ ਹੋਇਆ, ਰਿਲੀਜੀਅਸ ਨੇਮ ਤੋਂ ਪ੍ਰੇਰਿਤ ਰੱਖਿਆ ਹੋਇਆ, ਅਤੇ ਬਾਅਦ ਦੇ ਵਿੱਚ ਉਹ ਕੰਮ, ਹੁਣ ਆਪਾਂ ਨੂੰ ਨਹੀਂ ਪਤਾ ਬੱਚੇ ਦੀ ਸੰਗਤ ਕਿੱਦਾਂ ਦੇ ਰਹੂਗੀ, ਕਈ ਵਾਰ ਬੱਚੇ ਡਰੱਗ 'ਚ ਪੈ ਜਾਂਦੇ ਨੇ, ਕਈ ਵਾਰ ਕ੍ਰਾਈਮ ਦੇ ਵਿੱਚ ਪੈ ਜਾਂਦੇ ਨੇ, ਉਹ ਅਲੱਗ ਅਲੱਗ ਬੱਚੇ ਦਾ ਨੇਚਰ ਬਣ ਸਕਦਾ, ਅਤੇ ਆਪਾਂ ਨੂੰ ਲੱਗਦਾ ਕਿ ਯਾਰ ਫਿਰ ਨਾਮ ਗਲਤ ਰੱਖਤਾ, ਸਮਾਜ ਕੀ ਸੋਚੂਗਾ। ਪਰ ਜੇ ਨਾਮ ਰੱਖਤਾ ਤਾਂ ਫਿਰ ਮਾਪਿਆਂ ਦੀ ਨੈਤਿਕ ਜ਼ਿੰਮੇਵਾਰੀ ਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਜਾਣੂ ਕਰਵਾਓ, ਭਾਈ ਤੁਹਾਡੇ ਨਾਮ ਦਾ ਇਹ ਮਤਲਬ ਆ, ਅਤੇ ਇਹ ਨਾਮ ਦੀ ਹੁਣ ਲਾਜ ਰੱਖਣੀ ਆ। ਬਹੁਤ ਲੋਕ ਕਹਿੰਦੇ ਫਿਰ ਰੱਖਣਾ ਹੀ ਕਿਉਂ ਆ, ਇਹਦੇ ਵਿੱਚ ਤੁਹਾਨੂੰ ਨਾਮ ਫਿਰ ਰੱਖਣ ਦੀ ਨਹੀਂ ਲੋੜ, ਇਹ ਵੀ ਪੁਆਇੰਟ ਆ। ਅਤੇ ਬਾਈ ਜੀ ਕਹਿੰਦੇ ਇੱਕ, ਉਹ ਕਹਿੰਦੇ ਜੀ ਨਾਮ ਰੱਖ ਦਿਉ, ਉਹ ਗੁਰੂਆਂ ਨਾਲ ਤਾਂ ਕੰਪੇਅਰ ਹੀ ਨਾ ਕਰੋ, ਉਹਨਾਂ ਦੇ ਨਾਮ ਉਰੇ ਤਾਂ ਗੁਰੂ ਲੱਗਿਆ ਸੀ, ਤਾਂ ਨਾਮ ਕੋਈ ਵੀ ਹੋਵੇ ਇਹ ਮੈਟਰ ਹੀ ਨਹੀਂ ਕਰਦਾ। ਤੁਹਾਡੇ ਕੀ ਵਿਚਾਰ ਨੇ ਕਾਲ ਕਰਕੇ ਦੱਸ ਸਕਦੇ ਹੋ, 416-233-7368 416-233-7368। ਅਗਲੀ ਕਾਲ 575 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਠੀਕ ਠਾਕ।
5: ਹਾਂਜੀ, ਮੇਰੇ ਹਿਸਾਬ ਸੇ ਰੱਖ ਸਕਤੇ ਹਮ ਨਾਮ, ਕਿਉਂਕਿ ਨਾ ਮਾਂ ਬਾਪ ਤੋ ਯਹੀ ਸੋਚ ਕੇ ਰੱਖਤੇ ਹੈ ਕਿ ਭਾਈ ਵੈਸੀ ਪ੍ਰਵਿਰਤੀ ਕਾ ਹੋਗਾ ਯਾ ਅੱਛਾ ਹੋਗਾ। ਬਾਕੀ ਅਗਰ ਆਪ ਦੇਖੋਗੇ ਵੀ ਤੋ ਆਪਕੋ ਬੜਾ ਕੋਈ ਕਾਂਡ ਨਹੀਂ ਮਿਲੇਗਾ ਐਸੇ ਨਾਮੋ ਸੇ, ਠੀਕ ਹੈ ਨਾ, ਕਿਉਂਕਿ ਸਾਰਾ ਕਿਆ ਕਹਤੇ ਹੈ ਕਮਿਊਨਿਟੀ ਵੀ ਉਸੇ ਸਿਖਾ ਰਹੀ ਹੋਤੀ ਹੈ ਯਾਰ ਤੇਰਾ ਨਾਮ ਤੋ ਯੇ ਹੈ ਔਰ ਯੇ ਵੋ ਵੀ ਹੈ। ਮਾਂ ਬਾਪ ਨਹੀਂ ਵੀ ਚਾਹਤੇ ਤਬ ਵੀ ਉਸਕੇ ਦਿਮਾਗ ਮੇ ਵੋ ਚੀਜ਼ੇ ਪੜੀ ਜਾਤੀ ਹੈ। ਤੋ ਲਗਭਗ ਲਗਭਗ ਨਾ ਮਾਂ ਬਾਪ ਤੋ ਯਹੀ ਸੋਚ ਕੇ ਰੱਖਤੇ ਹੈ ਬਈ ਕਰੇਗਾ ਹੀ ਵੋ ਐਸੇ ਕਾਮ। ਅਬ ਜੈਸੇ ਨਾਨਕ ਪਨੀਰ ਹੋ ਗਿਆ, ਹਮਾਰੇ ਦਿਮਾਗ ਮੇ ਆਤਾ ਹੈ ਯਾਰ ਯੇ ਤੋ ਬੜੀਆ ਹੀ ਹੋਗਾ,
0: ਠੀਕ ਹੈ,
5: ਟਰਸਟ ਹੋ ਹੀ ਜਾਤਾ ਹੈ।
0: ਬਈ ਇਹ ਗੱਲ ਮੈਂ ਤੁਹਾਡੀ ਗੱਲ ਵਿੱਚ ਰੋਕਦਾ, ਇਹ ਨਾ ਜਿਵੇਂ ਆਪਣੇ ਕੋਈ ਨਾਮ ਨੇ ਸਤਿਗੁਰ, ਹਨਾ, ਇਹ ਨਾਮ ਆ, ਫਿਰ ਸਤਨਾਮ, ਹੁਣ ਉਹ ਨਾਮ ਤਾਂ ਆਪਾਂ ਜਾਪ ਵੀ ਕਰਦੇ ਹਾਂ ਸਤਨਾਮ ਵਾਹਿਗੁਰੂ, ਤੇ ਉਹ ਸਤਨਾਮ ਵੀ ਬਹੁਤ ਲੋਕਾਂ ਦਾ ਨਾਮ ਆ, ਤੇ ਇਹ ਨੀ ਆਪਾਂ ਕਹਿ ਸਕਦੇ ਕਿ ਜੀ ਕਿਸੇ ਨੇ ਇਹ ਨਾਮ ਵਾਲੇ ਨੇ ਕ੍ਰਾਈਮ ਹੀ ਨਹੀਂ ਕੀਤਾ। ਪਰ ਹਾਂ, ਨੈਤਿਕ ਜ਼ਿੰਮੇਵਾਰੀ ਵੱਧਦੀ ਆ, ਪਰ ਇਹਦੇ ਨਾਲ ਥੋੜਾ ਜਿਹਾ ਖਤਰਾ ਵੀ ਆਉਂਦਾ। ਸ਼ੁਕਰੀਆ ਜੀ, ਮੇਰੇ ਨਾਲ ਕੁਝ ਹੋਰ ਕਾਲਾਂ ਨੇ, ਪਰ ਤੁਹਾਡੀ ਗੱਲ ਔਨ ਏਅਰ ਪਹੁੰਚ ਗਈ ਕਿ ਭਾਈ ਜ਼ਰੂਰੀ ਨਹੀਂ ਇਹ ਨਾਮ ਜਿਹੜੇ ਰੱਖੇ ਹੋਏ ਆ ਤੁਸੀਂ ਕਹਿੰਦੇ ਹੋ ਕਿ ਉਹ ਕ੍ਰਾਈਮ ਤੋਂ ਦੂਰ ਰਹਿੰਦੇ ਆ, ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੁਹਾਡੀ ਗੱਲ 100% ਸਹੀ ਆ, ਕਿਉਂਕਿ ਆਹ ਨਾਮ ਬੜੇ ਕਾਮਨ ਨੇ। ਤੇ ਸਾਹਿਬ ਹੋਰ ਕਿਹੜੇ ਕਿਹੜੇ ਇੱਦਾਂ ਦੇ ਨਾਮ ਨੇ, ਕਿਉਂਕਿ ਸਾਡੇ ਪਿੰਡ ਬੰਦਾ ਹੁੰਦਾ ਸੀ ਉਹਦਾ ਨਾਮ ਹੀ ਰੱਬ ਸਿੰਘ ਸੀਗਾ,
1: ਹਾਂਜੀ
0: ਠੀਕ ਹੈ ਜੀ, ਤੇ ਉਹਦਾ ਨਾਮ ਹੀ ਰੱਬ ਸਿੰਘ ਸੀ, ਫਿਰ ਵਾਹਿਗੁਰੂ ਸਿੰਘ ਦਾ ਨਾਮ ਵੀ ਸੁਣਿਆ ਮੈਂ, ਸਤਿਗੁਰੂ ਸਿੰਘ ਵੀ ਸੁਣਿਆ, ਸਤਨਾਮ ਸਿੰਘ ਵੀ ਸੁਣਿਆ, ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨਾਮ ਨੇ ਜਿਹੜੇ ਲਾਈਨ ਦੇ ਵਿੱਚ ਆਪਾਂ ਗਿਰੀਏ ਤਾਂ ਉਹ ਇੱਦਾਂ ਦੇ ਨਾਮ ਨੇ, ਪਰ ਜ਼ਰੂਰੀ ਨਹੀਂ ਉਹ ਬੰਦੇ ਆਪਦੇ ਨਾਮ ਨੂੰ ਜਸਟੀਫਾਈ ਕਰ ਰਹੇ ਨੇ
1: ਜੀ। ਇਹ ਤਾਂ ਹੈ ਜੀ, ਇਹ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਕਿ ਵੀ ਹਰ ਕੋਈ ਬੰਦਾ ਜਸਟੀਫਾਈ ਕਰੇ ਹੀ, ਕਿਉਂਕਿ ਇਹ ਇੱਕ ਹਿਊਮਨ ਨੇਚਰ ਹੈ, ਹਿਊਮਨ ਨੇਚਰ ਸਭ ਦਾ ਵੱਖਰਾ ਹੁੰਦਾ ਹੈ
0: ਜੀ,
1: ਤੇ ਉਹਨੇ ਆਪਦੇ ਨੇਚਰ ਦੇ ਅਕੋਰਡਿੰਗ ਹੀ ਐਕਟ ਕਰਨਾ ਹੈ, ਕਿਸੇ ਦਾ ਨੇਚਰ ਕ੍ਰਾਈਮ ਵਾਲਾ ਜਾਂ ਕਿਸੇ ਦਾ ਬਹੁਤ ਚੰਗਾ ਹੁੰਦਾ ਹੈ ਨਾ, ਤਾਂ ਇਹ ਹੁਣ ਨਾਮ ਰੱਖਣ ਵੇਲੇ ਤਾਂ ਕੋਈ ਇਹ ਪ੍ਰੋਡਿਕਟ ਕਰਦਾ ਨਹੀਂ ਵੀ ਕੱਲ ਨੂੰ ਜਾ ਕੇ ਕੋਈ ਕਿੱਦਾਂ ਦਾ ਜਾ ਕੇ ਨਿਕਲੂਗਾ, ਹੈ ਨਾ ਜੀ।
0: ਸੋ ਸਟੂਡੀਓ ਨੰਬਰ ਹੈ ਦੋਸਤੋ 416-233-7368 ਤੇ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕਰ ਰਹੇ ਨੇ ਜਸ ਭੁੱਲਰ ਜੀ। ਮੋਰਗੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜਸ ਭੁੱਲਰ ਜੀ ਨੂੰ ਤੁਸੀਂ ਕਾਲ ਕਰਨੀ ਆ, ਨੰਬਰ ਟੂ ਕਾਲ 416-732-2611 ਸਾਡੇ ਭੁੱਲਰ ਭਾਈਚਾਰੇ ਚੋਂ ਨੇ, ਅਤੇ ਬੜਾ ਸਾਫ਼ ਸਪੱਸ਼ਟ ਇਮਾਨਦਾਰ, ਐਂਡ ਇਹਨਾਂ ਦੇ ਵਿਚਾਰ ਅਕਸਰ ਆਪਾਂ ਸੁਣਦੇ ਰਹਿੰਦੇ ਹਾਂ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਨੂੰ ਔਨ ਏਅਰ ਗੱਲਬਾਤ ਵੀ ਕੀਤੀ ਜਾਵੇ ਭੁੱਲਰ ਸਾਹਿਬ ਨਾਲ। 416-732-2611 416-732-2611 ਅਤੇ ਨਾਲ ਦੇ ਨਾਲ ਸੈਮੀ ਢਿੱਲੋਂ ਸਾਹਿਬ, ਢਿੱਲੋਂ ਵੀਡੀਓ ਆਈ ਪੀ ਟੀ ਵੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਗੋਰ ਐਂਡ ਵਨੀਜ਼ਰ ਅਤੇ ਸੱਤੇ ਦਿਨ ਓਪਨ ਢਿੱਲੋਂ ਵੀਡੀਓ ਸਟੋਰ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ, ਜਿੱਥੇ ਆਈ ਪੀ ਟੀ ਵੀ ਬਾਏ ਕਰਨਾ ਉੱਥੇ ਹੀ ਤੁਸੀਂ ਗੁਰਬਾਣੀ ਰੇਡੀਓ ਆਪਣੇ ਘਰ ਲਈ ਲੈ ਕੇ ਜਾਣਾ ਜਾਂ ਫਿਰ ਕਿਸੇ ਨੂੰ ਗਿਫਟ ਲਈ ਲੈ ਕੇ ਜਾਣਾ, ਇੰਡੀਆ ਲੈ ਕੇ ਜਾਣਾ, ਤਾਂ ਵੀ ਤੁਸੀਂ ਜ਼ਰੂਰ ਢਿੱਲੋਂ ਵੀਡੀਓ ਪਹੁੰਚ ਸਕਦੇ ਹੋ। ਅਤੇ ਫਿਜ਼ੀਓਥੈਰੇਪੀ ਦਾ ਨੰਬਰ ਮੈਂ ਇੱਕ ਵਾਰ ਫਿਰ ਦੋਸਤੋ ਤੁਹਾਨੂੰ ਦੇ ਦਾਂ ਕਿਉਂਕਿ ਨਾ ਫ੍ਰੀ ਕੈਂਪ ਲੱਗਣ ਜਾ ਰਿਹਾ ਸ਼ਹਿਰ ਦੇ ਵਿੱਚ, ਸੋ ਤੁਸੀਂ ਤੁਹਾਡੇ ਨੂੰ ਗਿੱਟੇ ਗੋਡੇ ਮੋਢੇ ਨੈਕ ਪੇਨ, ਬੈਕ ਪੇਨ, ਸਰਵਾਈਕਲ ਪੇਨ, ਕਿਸੇ ਵੀ ਤਰ੍ਹਾਂ ਦਾ ਕੋਈ ਪੇਨ ਆ ਉਹਦਾ ਫ੍ਰੀ ਇਲਾਜ ਕੀਤਾ ਜਾਊਗਾ ਇਹ ਕੈਂਪ ਦੇ ਵਿੱਚ। 13 ਤੋਂ ਲੈ ਕੇ 18 ਸਤੰਬਰ ਤੱਕ ਇਹ ਫ੍ਰੀ ਕੈਂਪ ਹੈ ਜੀ, ਐਂਡ ਤਕਰੀਬਨ 60% ਬਾਈ ਜੀ ਕੱਲ੍ਹ ਕਹਿੰਦੇ ਸੀ ਕਿ ਬੁਕਿੰਗ ਹੋ ਚੁੱਕੀਆਂ ਨੇ, ਐਂਡ ਇੰਸ਼ੋਰੈਂਸ ਦਾ ਕੋਈ ਚੱਕਰ ਨਹੀਂ, ਤੁਸੀਂ ਇਹਨਾਂ ਨੂੰ ਕਾਲ ਕਰਕੇ ਆਪਣਾ ਸਪੋਟ ਬੁੱਕ ਕਰ ਸਕਦੇ। ਨੰਬਰ 905-226-0043, 905-226-0043, 905-226-0043, 905-226-0043 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਅਤੇ ਸਟੂਡੀਓ 'ਚ ਮੇਰਾ ਸਾਥ ਦੇ ਰਹੇ ਨੇ ਢੀਂਡਸਾ ਸਾਹਿਬ, ਲੋ ਆਹ ਨਾਮ ਨੂੰ ਮੈਂ ਯਾਦ ਕਰ ਰਿਹਾ ਸੀ, ਬਾਈ ਜੀ ਦੀ ਕਾਲ ਹੀ ਆ ਗਈ, ਨਾਮ ਮੇਰੇ ਕੋਲ ਜਿਹੜਾ ਸ਼ੋਅ ਹੋ ਰਿਹਾ ਸਤਿਗੁਰ ਸਿੰਘ ਹੋ ਰਿਹਾ। ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਆਇਆਂ ਨੂੰ।
6: ਹਾਂਜੀ ਵੀਰ ਜੀ, ਮੇਰਾ ਨਾਮ ਵੀ ਸਤਿਗੁਰ ਹੀ ਹੈਗਾ।
0: ਹਾਂਜੀ ਹਾਂਜੀ ਬਾਈ ਜੀ, ਅੱਜ ਤੁਹਾਡੇ ਨਾਵਾਂ ਦੀ ਹੀ ਚਰਚਾ ਕਰ ਰਹੇ ਸੀ।
6: ਹਾਂਜੀ ਹਾਂਜੀ, ਹੁਣ ਨਾਮ ਦੀ ਤਾਂ ਇੱਦਾਂ ਗੱਲ ਕਰਨੀ ਸੀ, ਚਲੋ
0: ਰੇਡੀਓ ਦੀ ਆਵਾਜ਼ ਘੱਟ ਕਰਿਓ ਬਾਈ ਜੀ, ਰੇਡੀਓ ਦੀ ਆਵਾਜ਼।

0: ਮਾੜਾ ਕੰਮ ਵੀ ਨੀ ਕਰਾਇਆ ਹੈਗਾ, ਨਾ ਕੋਈ ਨਸ਼ਾ ਨਾ ਕੁਛ ਹੋਰ, ਮੈਂ ਜਦੋਂ ਕੋਈ ਵੀ ਕੰਮ ਕਰਨਾ ਲੱਗਦਾ ਪੱਗ ਤਾਂ ਨੀ ਦੇਖਦਾ ਜਾਂ ਆਪਣੇ ਨਾਮ ਤਾਂ ਨੀ ਦੇਖਦਾ।
1: ਪ੍ਰੋਗਰਾਮ ਦਾ ਇਹ ਸਪੋਂਸਰ ਕਰ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਦੋਸਤੋ ਸਸਤੀਆਂ ਟਿਕਟਾਂ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਯਾਦ ਰੱਖੋ, 905-600-1812 ਇਹਨਾਂ ਦਾ ਨੰਬਰ ਆ, 905-600-1812, 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਐਂਡ ਕੱਪੜੇ ਬਾਏ ਕਰਨੇ ਆ, ਵਿਆਹ ਸ਼ਾਦੀ ਦੇ ਲਈ ਲਹਿੰਗੇ ਲਾਚੇ ਗਰਾਰੇ ਸ਼ਰਾਰੇ ਸ਼ੇਰਵਾਨੀਆਂ, ਜਾਗੋ ਦਾ ਸਟਾਫ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੋਪਿੰਗ, ਉਹਦੇ ਲਈ ਯਾਦ ਰੱਖੋ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਦੀ ਨਜ਼ਦੀਕੀ ਲੋਕੇਸ਼ਨ 'ਤੇ ਤੁਸੀਂ ਪਹੁੰਚ ਸਕਦੇ ਹੋ, 4 ਲੋਕੇਸ਼ਨਾਂ ਨੇ ਸ਼ਹਿਰ ਦੇ ਵਿੱਚ। ਇਸ ਦੇ ਨਾਲ ਨਾਲ ਪੂਰੀ ਹੈਰੀਟੇਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ। ਤੁਸੀਂ ਆਪਣੇ ਗੱਡੀਆਂ ਦੇ ਸ਼ੀਸ਼ੇ ਟੈਂਟ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ PPF ਕਰਵਾਉਣੀ ਚਾਹੁੰਦੇ ਹੋ, ਗੱਡੀਆਂ ਦੀ ਕੋਈ ਐਕਸੈਸਰੀਜ਼ ਬਾਏ ਕਰਨੀ ਚਾਹੁੰਦੇ ਹੋ, ਸਿਰਾਮਿਕ ਕੋਟਿੰਗ ਕਰਵਾਉਣੀ ਚਾਹੁੰਦੇ ਹੋ, ਤਾਂ ਤੁਸੀਂ ਪੂਰੀ ਹੈਰੀਟੇਜ 'ਤੇ ਜਾਣਾ ਅਤੇ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਦੇਣ 'ਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਦਿੱਤਾ ਜਾਊਗਾ। ਅਤੇ ਕਲੀਨਿੰਗ ਲਈ ਯਾਦ ਰੱਖੋ ਦਾ ਮੈਪਲ ਕਲੀਨਿੰਗ। ਦਾ ਮੈਪਲ ਕਲੀਨਿੰਗ ਨੂੰ ਬਾਈ ਜੀ ਪਰਿਵਾਰ ਕਿਉਂ ਤੁਸੀਂ ਕਹਿੰਦੇ ਹੋ ਕਿ ਸਾਡੀ ਜਿਹੜੀ ਸਭ ਤੋਂ ਮੇਨ ਚੀਜ਼ ਆ ਉਹ ਆ ਟਰੱਸਟ, ਟ੍ਰੇਨਿੰਗ ਅਤੇ ਕੰਮ ਦੀ ਕੁਆਲਿਟੀ, ਅਫੋਰਡੇਬਿਲਟੀ, ਕੀ ਕਹਿਣਾ ਚਾਹੁੰਦੇ?
2: ਬਿਲਕੁਲ ਸਰ, ਮੈਂ ਤਾਂ ਇਹ ਕਹੂੰਗਾ ਜੀ ਸਾਡੀ ਕੁਆਲਿਟੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਵੀ ਸਾਡੀ ਕੁਆਲਿਟੀ ਨੂੰ ਕੋਈ ਬੀਟ ਨਹੀਂ ਕਰ ਸਕਦਾ, ਕਿਉਂਕਿ ਅੱਜ ਦੇ ਬਿਜ਼ੀ ਟਾਈਮ 'ਚ ਕਲੀਨਿੰਗ ਬਹੁਤ ਹਾਰਡ ਹੁੰਦੀ ਹੈ। ਤੁਸੀਂ ਇੱਕ ਵਾਰ ਸਾਡੇ 'ਤੇ ਟਰੱਸਟ ਕਰੋ ਅਤੇ ਸਾਡੀ ਟੀਮ ਰਿਜ਼ਲਟ ਤੁਹਾਨੂੰ ਖੁਦ ਦੇਵੇਗੀ ਅਤੇ ਤੁਹਾਨੂੰ ਰਿਜ਼ਲਟ ਪਤਾ ਲੱਗੂਗਾ ਜੀ ਕੁਆਲਿਟੀ ਕਿੱਦਾਂ ਦੀ ਹੈ।
1: ਐਂਡ ਇਹਦੇ ਲਈ ਨੰਬਰ ਟੂ ਕਾਲ ਹੈ ਜੀ 647-286-0077 ਜੀ, 647-286-0077, 647-286-0077, 647-286-0077। ਅੱਛਾ, ਇੱਕ ਨਾ ਡਾਕਪਾਲ ਜੀ ਦਾ ਨੰਬਰ ਦੋਸਤੋ ਮੈਂ ਤੁਹਾਨੂੰ ਦੇਣ ਲੱਗੇ ਹਾਂ। ਇਹ ਕਹਿੰਦੇ ਬਹੁਤ ਲੋਕ ਨੇ ਜਿਨ੍ਹਾਂ ਦੀ ਕਿਉਂਕਿ ਨਾ ਸਰਕਾਰ ਦੀ ਸਕੀਮ ਹੈ ਇੱਕ ਕਿ ਜਿਹੜੇ ਲੋਕਾਂ ਦਾ ਇਨਕਮ ਘੱਟ ਆ ਤਾਂ ਸਰਕਾਰ ਚਾਹੁੰਦੀ ਹੈ ਕਿ ਉਹ ਪੜ੍ਹਨ ਅਤੇ ਆਪਦੇ ਆਪ ਨੂੰ ਅਪਗ੍ਰੇਡ ਕਰਨ ਅਤੇ ਆਪਦੇ ਆਪ ਨੂੰ ਹੋਰ ਕਾਬਲ ਬਣਾਉਣ ਅਤੇ ਹਾਈ ਪੇਰੇਟ ਵਾਲੇ ਜੋਬ ਕਰ ਸਕਣ। ਬਹੁਤੇ ਲੋਕਾਂ ਨੇ ਨਾਗਪਾਲ ਜੀ ਇਹਦੇ ਵਿੱਚ ਅਸਿਸਟ ਕਰਦੇ ਆ, ਤੁਸੀਂ ਡਾਇਰੈਕਟ ਵੀ ਕਰ ਸਕਦੇ ਹੋ। ਇਹ $199 ਆਪਦੀ ਫੀਸ ਜਿਹੜੀ ਲੈਂਦੇ ਨੇ ਉਹਦੇ ਵਿੱਚ ਸਰਕਾਰ ਜੋ ਜਿਹੜੀ ਸਕੀਮ ਸਰਕਾਰੀ ਸਕੀਮ ਆ ਉਹਦੇ ਵਿੱਚ ਕੀ ਆ, ਤੁਸੀਂ ਵੈਲਡਿੰਗ ਸਿੱਖਣੀ ਚਾਹੁੰਦੇ ਹੋ, ਠੀਕ ਆ, ਤਾਂ ਉਹਦੇ ਵਿੱਚ ਸਰਕਾਰ ਨੇ ਤੁਹਾਨੂੰ ਪੜ੍ਹਾਉਣਾ ਗਾ, ਉਹਦੀ ਫੀਸ ਤਾਰਨੀ ਆ, ਤੁਸੀਂ ਪੜ੍ਹਨਾ, ਇਸ ਤੋਂ ਬਾਅਦ ਤੁਸੀਂ ਆਪਦਾ ਕੰਮ ਧੰਦਾ ਕਰ ਸਕਦੇ ਹੋ। ਉਹਦੇ ਲਈ ਤੁਹਾਡੀ ਹਾਂ ਤੁਹਾਡੀ ਪਰਿਵਾਰ ਆ, ਹੁਣ ਤੁਸੀਂ ਕਹੋਗੇ ਜੀ ਮੈਂ ਸਿੱਖਣੀ ਤਾਂ ਹੈਗੀ ਆ ਪਰ ਮੇਰੇ ਪਿੱਛੇ 4 ਬੱਚੇ ਨੇ, ਮੇਰੀ ਫੈਮਿਲੀ ਆ, ਉਹਨਾਂ ਦਾ ਸਰਵਾਈਵਲ, ਤਾਂ ਸਰਕਾਰ ਤਕਰੀਬਨ 1,00,000, 1,50,000, 1,70,000 ਡਿਪੈਂਡ ਪਾਉਣ ਤੁਹਾਡੀ ਏਜ, ਤੁਹਾਡੀ ਕਰੰਟ ਇਨਕਮ, ਤੁਹਾਡੀ ਕਾਫੀ ਚੀਜ਼ਾਂ ਫੈਕਟਰਾਂ ਦੇ ਉੱਤੇ ਇਨਕਮ ਕਰਦੇ ਆ, ਐਂਡ ਉਹਦੇ ਲਈ ਲੋਨ ਦੇਣਗੇ, ਠੀਕ ਹੈ ਜੀ। ਵੈਲਡਿੰਗ ਸਿੱਖਣੀ ਹੈ, ਤੁਸੀਂ ਵੈਲਡਿੰਗ ਸਿੱਖੋ, HVAC ਕਰਨਾ ਉਹਦੇ ਕੋਰਸ ਕਰੋ, ਬਹੁਤ ਸਾਰੇ ਕੋਰਸ ਨੇ। ਐਂਡ ਕਈ ਕੋਰਸ ਸੌਖੇ ਨੇ, ਕਈ ਕੋਰਸਾਂ ਦੇ ਵਿੱਚ ਕਾਲਜ ਜਾਣਾ ਹੀ ਨਹੀਂ, ਉਹ ਘਰ ਬੈਠੇ ਤੁਸੀਂ ਕਲਾਸਾਂ ਲਾ ਸਕਦੇ ਹੋ, ਘਰ ਬੈਠ ਕੇ ਤੁਸੀਂ ਆਪਣਾ 2-3 ਘੰਟੇ ਔਨਲਾਈਨ ਅਟੈਂਡੈਂਸ ਹੁੰਦੀ ਆ, ਅਸਾਈਨਮੈਂਟਸ ਹੁੰਦੀਆਂ ਨੇ, ਅਤੇ ਘਰ ਬੈਠੇ ਵੀ ਪਾਸ ਹੋ ਜਾਂਦੇ ਕੋਈ ਬਿਜ਼ਨਸ ਵਰਗੇ ਜਿਹੜੇ ਕੋਰਸ ਨੇ। ਸੋ ਇਹ ਕੋਰਸ ਨੇ ਜਿਹਦੇ ਲਈ ਸਰਕਾਰ ਤਕਰੀਬਨ ਲੱਖ ਡੇਢ ਲੱਖ ਡਾਲਰ ਦਾ ਲੋਨ ਤੁਹਾਨੂੰ ਦੇਊਗੀ। ਤੁਸੀਂ PR ਅਤੇ ਸਿਟੀਜਨ ਹੋਣੇ ਚਾਹੀਦੇ ਹੋ, PR ਆ ਜਾਂ ਸਿਟੀਜਨ ਆ ਜਾਂ ਪ੍ਰੋਟੈਕਟਡ ਪਰਸਨ ਹੋ। ਤੁਹਾਡੀ ਇਨਕਮ ਡਿਪੈਂਡ ਕਰਦੀ ਆ, ਤੁਹਾਡਾ ਫੈਮਿਲੀ ਸਾਈਜ਼ ਡਿਪੈਂਡ ਕਰਦਾ ਉਸ ਲੋਨ ਦੇ ਵੈਲਿਊ ਦੇ ਉੱਤੇ। ਐਂਡ ਤਕਰੀਬਨ 2.5 ਸਾਲ ਤੁਸੀਂ ਇਹ ਲੋਨ ਨੂੰ ਮੋੜਨਾ ਨਹੀਂ, 2.5 ਸਾਲਾਂ ਬਾਅਦ ਜੇ ਲੋਨ ਨੂੰ ਤੁਸੀਂ ਮੋੜਨਾ ਚਾਲੂ ਕਰੋਗੇ ਤਾਂ ਇਸ ਤੋਂ ਬਾਅਦ ਤਕਰੀਬਨ ਸਾਲ ਦਾ 2.5% ਵਿਆਜ ਆ। ਸੋ ਪੂਰੀ ਗੱਲਬਾਤ ਲਈ ਤੁਸੀਂ 437-264-3175 'ਤੇ ਕਾਲ ਕਰ ਲਿਓ, 437-264-3175, 437-264-3175, 437-264-3175। ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਅਤੇ ਸਾਡੇ ਬਹੁਤ ਸਾਰੇ ਸਪੋਂਸਰ ਸਾਹਿਬਾਨ, ਕੱਲ੍ਹ ਤੋਂ ਆਪਾਂ ਸਾਰੇ ਸਪੋਂਸਰ ਸਾਹਿਬਾਨਾਂ ਨੂੰ ਔਨ ਏਅਰ ਕਰਨਾ ਵੀ ਸ਼ੁਰੂ ਕਰਾਂਗੇ। ਅਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋ ਜਾਂ ਫਿਰ ਆਪਣੀ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਸਾਡੇ ਪ੍ਰੋਗਰਾਮ ਨਾਲ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਆ 647-921-2032, 647-921-2032।

0: 2032 647 921 2032 647 921 2032 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਤੁਸੀਂ ਸਾਡੇ ਪ੍ਰੋਗਰਾਮ ਜਿੱਥੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਤੇ ਮੰਡੇ ਟੂ ਫਰਾਈਡੇ ਸੁਬਹਾ 7 to 8 ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਕੀਤੀ ਜਾਏਗੀ ਇਹਦੇ ਨਾਲ ਨਾਲ।
1: Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6 4 7 3 7 0 8 3 6 8। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333

0: ਪ੍ਰੋਗਰਾਮ ਹੈ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀਆਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਸੋਹਣੀ ਸਵੇਰ ਨੂੰ ਅਤੇ ਵੀਜ਼ਾ ਸੱਜਣਾ ਜ਼ਿੰਦਗੀ ਦਾ ਇਹ ਫੇਰ ਦੁਬਾਰੇ ਲੱਗਣਾ ਨਹੀਂ ਹੈ ਕਿਆ ਬਾਤ ਹੈ ਯਾਰ ਕਿੰਨੀ ਸੋਹਣੀ ਗੱਲ ਹੈ ਕਿਉਂਕਿ ਕਈ ਵਾਰ ਨਾ ਪਤਾ ਨਹੀਂ ਇਨਸਾਨ ਨੂੰ ਲੱਗਦਾ ਕਿ ਮੈਨੂੰ ਕਿਹੜਾ ਕੁਛ ਹੋਣਾ ਮੈਂ ਕਿਹੜਾ ਕਿਤੇ ਜਾਣਾ ਜਦੋਂ ਨਾ ਪਟਾਕਾ ਪੈਣਾ ਤੁਹਾਨੂੰ ਪਤਾ ਹੀ ਲੱਗਣਾ ਇਹਨੇ ਕਿਹੜਾ ਤੁਹਾਨੂੰ ਪੁੱਛ ਕੇ ਆਉਣਾ ਜਿਹੜੀ ਚੀਜ਼ ਨੇ ਆਉਣਾ ਸੋ ਐਂ ਸਮਝਿਆ ਕਰੋ ਬਾਕੀ ਯਾਰ ਵੀਜ਼ਾ ਇੱਕ ਵਾਰ ਮਿਲਿਆ ਅਤੇ ਵੀਜ਼ਾ ਦੁਬਾਰਾ ਨਹੀਂ ਲੱਗਣਾ ਅਤੇ ਤੁਸੀਂ ਇਸ ਵੀਜ਼ੇ ਦਾ ਪੂਰਾ ਐਨ ਸਵਾਦ ਲੈਣਾ ਸੋ ਹੈਵ ਅ ਗੁੱਡ ਲਾਈਫ ਇੰਜੋਏ ਕਰੋ ਖੁੱਲ੍ਹ ਕੇ ਭੰਗੜੇ ਪਾਓ ਗਿੱਧੇ ਪਾਓ ਨੱਚੋ ਗਾਓ ਜਸ਼ਨ ਮਨਾਓ ਸਾਰੇ ਇਕੱਠੇ ਹੋਰ ਕੀ ਹੁੰਦਾ ਲਾਈਫ ਦੇ ਵਿੱਚ ਯਾਰ ਹੱਸ ਖੇਡ ਕੇ ਦੋ ਚਾਰ ਦਿਨ ਕੱਟ ਲਏ ਆਈ ਥਿੰਕ ਉਸ ਤੋਂ ਵਧੀਆ ਕੁਛ ਹੋ ਹੀ ਨਹੀਂ ਸਕਦਾ ਸੋ ਪ੍ਰੋਗਰਾਮ ਪੰਜਾਬੀ ਦਾ ਨਾ ਅਤੇ ਸਟੂਡੀਓ ਦਾ ਨੰਬਰ ਹੈ 905-673-7373 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337 ਸਟੂਡੀਓ ਦਾ ਆਪਣਾ ਵਨ ਐਂਡ ਓਨਲੀ ਇੱਕੋ ਇੱਕ ਫੋਨ ਨੰਬਰ ਹੈ ਅਤੇ ਗੁੱਡ ਮਾਰਨਿੰਗ ਵੈਲਕਮ ਵੈਨਸਡੇ ਕਿਆ ਬਾਤ ਹੈ ਮਿਡ ਵੀਕ ਆ ਗਿਆ ਅਤੇ ਬੜੇ ਸਟਰੋਂਗ ਸਟੋਰਮਸ ਆ ਰਹੇ ਨੇ ਹੈ ਸਵੀਅਰ ਸਟੋਰਮ ਵੈਦਰ ਦੇਖਣ ਨੂੰ ਮਿਲ ਰਿਹਾ ਰਾਤੀ ਵੀ ਪਤਾ ਨਹੀਂ ਮੈਨੂੰ ਸੁਪਨਾ ਆ ਰਿਹਾ ਸੀ ਜਾਂ ਵਾਕਈ ਕੱਲ੍ਹ ਰਾਤ 3-4 ਵਜੇ ਥੰਡਰ ਸਟੋਰਮ ਸੀਗੇ ਪਤਾ ਨਹੀਂ ਕਈ ਵਾਰ ਨਾ ਜਦੋਂ ਅੱਧੀ ਜੀ ਰਾਤ ਅੱਖ ਖੁੱਲ੍ਹਦੀ ਆ ਪਤਾ ਨਹੀਂ ਅੱਖ ਖੁੱਲ੍ਹੀ ਆ ਜਾਂ ਉਈ ਬੰਦੇ ਨੂੰ ਡਰੀਮ ਹੀ ਆ ਰਿਹਾ ਸੋ ਰੇਨੀ ਵੈਦਰ ਅਤੇ ਸਟੋਰਮੀ ਮੌਸਮ ਇੱਕ ਵਾਰ ਫਿਰ ਤੋਂ ਅੱਜ ਇੰਜੋਏ ਕਰ ਰਿਹਾ ਕੋਈ ਨਾ ਅੱਜ ਦਾ ਦਿਨ ਹੈ ਅਤੇ ਫਿਰ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਮੌਸਮ ਕਲੀਅਰ ਅਪ ਹੋਣਾ ਸ਼ੁਰੂ ਹੋ ਜਾਏਗਾ ਕੱਲ੍ਹ ਤੋਂ ਕਾਫੀ ਸੋਹਣੇ ਦਿਨ ਨੇ ਸੋ ਪੂਰਾ ਲੌਂਗ ਵੀਕਐਂਡ ਬੜਾ ਵਧੀਆ ਲੰਘੇਗਾ ਸੋ ਇੰਜੋਏ ਕਰੋ ਇਸ ਲੌਂਗ ਵੀਕਐਂਡ ਨੂੰ ਵੀ ਐਂਡ ਅੱਜ ਦੇ ਦਿਨ ਕੋਈ ਨਾ ਕਣੀਆਂ ਨੂੰ ਪੈ ਲੈਣ ਦਿਓ ਅਤੇ ਦੈਟਸ ਇਟ ਲੌਂਗ ਵੀਕਐਂਡ ਅਤੇ ਫਿਰ ਸਕੂਲ ਸ਼ੁਰੂ ਬੱਲੇ ਬੱਲੇ ਬੱਲੇ ਕਿਆ ਬਾਤ ਹੈ ਸਕੂਲਾਂ ਦੀਆਂ ਤਿਆਰੀਆਂ ਹੈ ਦੇਖੋ ਬੜੀ ਵਧੀਆ ਗੱਲ ਹੈ ਸਕੂਲਸ ਦੇ ਬਹੁਤ ਸਾਰੇ ਬੈਨੀਫਿਟਸ ਨੇ ਆਫਕੋਰਸ ਬੱਚੇ ਐਜੂਕੇਸ਼ਨ ਆਪਣੀ ਪ੍ਰਾਪਤ ਕਰ ਰਹੇ ਆ ਨਾਲ ਦੀ ਨਾਲ ਕ੍ਰਿਟੀਕਲ ਥਿੰਕਿੰਗ ਇੰਡੀਪੈਂਡੈਂਸ ਡੇਲੀ ਡਿਸਪਲਿਨ ਰੂਟੀਨਸ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਬੱਚਿਆਂ ਨੂੰ ਬੈਨੀਫਿਟ ਹੁੰਦਾ ਸੋ ਬੀ ਗਲੈਡ ਬੀ ਹੈਪੀ ਕਿ ਆਪਣੇ ਬੱਚੇ ਯਾਰ ਇੰਨੇ ਵਧੀਆ ਇੱਕ ਐਜੂਕੇਸ਼ਨ ਦੇ ਵਿੱਚ ਪੜ੍ਹਾਏ ਜਾ ਰਹੇ ਨੇ ਹੋਰ ਕੀ ਚਾਹੀਦਾ ਕੁਝ ਕੰਟਰੀਜ਼ ਨੇ ਦੇਖੋ ਐਜੂਕੇਸ਼ਨ ਸਿਸਟਮ ਦਾ ਨਾਸ ਮਾਰਿਆ ਪਿਆ ਐਂਡ ਵੀ ਆਰ ਵੈਰੀ ਲੱਕੀ ਸੋ ਬੈਕ ਟੂ ਸਕੂਲ ਦੀਆਂ ਤਿਆਰੀਆਂ ਫੁੱਲ ਬਟਾਫੁੱਲ ਹੋ ਰਹੀਆਂ ਨੇ ਸੌਰਭ ਰਤਨ ਜੀ ਸਾਡੇ ਨਾਲ ਨੇ ਅਤੇ ਸੌਰਭ ਜੀ ਸਾਨੂੰ ਆਲਵੇਸ ਬੜੀ ਇਨਫੋਰਮੇਟਿਵ ਯੂ ਨੋ ਨੌਲੇਜ ਦਿੰਦੇ ਨੇ ਆਪਾਂ ਨੂੰ ਐਜੂਕੇਟ ਕਰਦੇ ਆ ਮਾਰਕੀਟ ਬਾਰੇ ਸੌਰਭ ਜੀ ਆਪਾਂ ਨੂੰ ਐਜੂਕੇਟ ਕਰਦੇ ਆ ਕਿ ਆਪਾਂ ਇੱਕ ਸੁਖਾਲੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ ਨਹੀਂ ਤਾਂ ਬੰਦੇ ਕੰਮ ਹੀ ਕਰਦੇ ਰਹਿੰਦੇ ਆ ਬੈਂਕ ਅਕਾਊਂਟ ਚੈਕਿੰਗ ਦੇ ਵਿੱਚ ਪੈਸਾ ਪਿਆ ਜਾਂ ਸੇਵਿੰਗ ਦੇ ਵਿੱਚ ਤੁਹਾਨੂੰ ਪਤਾ ਬੈਂਕ ਦੀ ਸੇਵਿੰਗ ਦਾ ਕੁਛ ਨਹੀਂ ਬਣਦਾ ਏਡੂ ਬਿਹਤਰ ਹੈ ਕਿ ਕੋਈ ਜੂਆ ਜੂਆ ਖੇਡ ਲਓ ਸੌਰਭ ਜੀ ਵੈਲਕਮ ਦੇਖੋ ਬਹੁਤ ਸਾਰੇ ਲੋਕਾਂ ਨੂੰ ਸੌਰਭ ਜੀ ਵਹਿਮ ਹੈ ਵੀ ਹਾਂ ਯਾਰ ਮੈਂ ਤਾਂ ਹਾਈ ਇੰਟਰਸਟ ਅਕਾਊਂਟ ਦੇ ਵਿੱਚ ਪੈਸਾ ਪਾਇਆ
1: ਜੀ ਜੀ ਜੀ ਜੀ ਜੀ
0: ਉਹ ਤਾਂ ਬਣਦਾ ਕੁਛ ਨਹੀਂ
1: ਦੇਖੋ ਜੇ ਆਪਣੀ ਪੈਨਸ਼ਨ ਜਿਹੜੀ ਸੀਪੀਪੀ ਇਨਵੈਸਟਮੈਂਟ ਬੋਰਡ ਤੋਂ ਨਿਕਲ ਕੇ ਆ ਰਹੀ ਹੈ ਜੇ ਉਹ ਸਾਰਾ ਪੈਸਾ ਇਸੇ ਤਰ੍ਹਾਂ ਹੀ ਹਾਈ ਇੰਟਰਸਟ ਸੇਵਿੰਗ ਅਕਾਊਂਟ ਚ ਪਾ ਦੇਣ ਤੇ ਕੈਨੇਡਾ 15 ਸਾਲਾਂ ਦੇ ਵਿੱਚ ਵੈਸੇ ਬੈਂਕਰਪਟ ਹੋ ਜਾਏਗਾ ਭਾਵ ਕਿ ਲੋਕਾਂ ਨੂੰ ਪੈਨਸ਼ਨ ਨਹੀਂ ਮਿਲਣੀ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਕਿ ਸਾਡੇ ਵਿੱਚ ਉਹ ਇੱਕ ਸੰਜੀਦਗੀ ਨਹੀਂ ਹੈਗੀ ਅਸੀਂ ਸਮਝਣਾ ਨਹੀਂ ਚਾਹੁੰਦੇ ਕਿ ਇਨਵੈਸਟਿੰਗ ਇੱਕ ਜੂਆ ਨਹੀਂ ਹੈ ਜੂਆ ਖੇਲਣਾ ਇਨਵੈਸਟਿੰਗ ਨਹੀਂ ਹੈ ਇਨਵੈਸਟਿੰਗ ਇੱਕ ਪ੍ਰੋਪਰ ਟੈਕਨੀਕਲ ਐਕਸ਼ਨ ਹੈ ਜਿਹਦੇ ਅਧੀਨ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਇੱਕ ਅੱਛੀ ਰਿਸਕ ਐਡਜਸਟਡ ਰਿਟਰਨ ਲੈ ਕੇ ਆ ਸਕੋ ਦੇਖੋ ਚਾਹੇ ਕੋਈ ਤੁਹਾਡਾ ਇੰਪਲੋਇਰ ਹੈ ਚਾਹੇ ਬਿਜ਼ਨਸ ਹੈ ਉੱਥੇ ਵੀ ਸਾਡੀ ਰਿਸਕ ਐਡਜਸਟਡ ਰਿਟਰਨ ਹੀ ਹੈ ਅਸੀਂ ਜਾਂਦੇ ਹਾਂ ਟਾਈਮ ਤੇ ਜਾਂਦੇ ਹਾਂ ਅਸੀਂ ਆਪਣੀ ਡਿਊਟੀ ਜਾਂ ਆਪਣਾ ਪ੍ਰੋਫੈਸ਼ਨ ਨਿਭਾਉਂਦੇ ਹਾਂ ਅਸੀਂ ਇੱਕ ਰੈਵੀਨਿਊ ਜਾਂ ਸੈਲਰੀ ਜਨਰੇਟ ਕਰ ਰਹੇ ਹਾਂ ਸੋ ਐਵਰੀ ਡੇ ਹੋ ਕੀ ਰਿਹਾ ਹੈਗਾ ਐਵਰੀ ਡੇ ਇਹੀ ਚੀਜ਼ਾਂ ਹੋ ਰਹੀਆਂ ਹੈਗੀਆਂ ਨੇ ਆਪਟੀਮਮ ਯੂਟੀਲਾਈਜੇਸ਼ਨ ਆਫ ਮੈਨ ਆਰਸ ਆਪਟੀਮਮ ਯੂਟੀਲਾਈਜੇਸ਼ਨ ਆਫ ਜਿਹੜਾ ਹੈਗਾ ਵੈ ਰਿਸੋਰਸਿਸ ਤੇ ਆਪਟੀਮਮ ਕ੍ਰੀਏਸ਼ਨ ਆਫ ਰਿਜ਼ਲਟ ਇਨ ਦਾ ਫਾਰਮ ਆਫ ਪ੍ਰੋਡਕਟ ਔਰ ਸਰਵਿਸ ਨਵੀਂ ਅੱਜ ਮੈਂ ਬੜੀ ਅੱਛੀ ਐਗਜ਼ਾਮਪਲ ਦੇਵਾਂਗਾ ਔਰ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਹੈ ਹੁਣ ਮੈਂ ਕਾਫੀ ਨਾ ਐਕਸਟੈਟਿਕ ਰਹਿੰਦਾ ਹੈਗਾ ਵਾ ਇਹ ਮੈਂ ਏਅਰ ਦੇ ਉੱਪਰ ਗੱਲ ਕਹਿ ਰਿਹਾ ਕਿਉਂਕਿ ਜਦੋਂ ਤੁਸੀਂ ਆਪਣੇ ਆਪਣੇ ਕਲਾਇੰਟਸ ਆਪਣੇ ਲਿਸਨਰਸ ਦੀ ਅੱਛਾ ਕੰਮ ਕਰ ਰਹੇ ਹੋ ਉਹਨਾਂ ਦੀ ਲਾਈਫ ਦੇ ਵਿੱਚ ਪੈਸਾ ਵੱਧ ਰਿਹਾ ਹੈ ਸਟਰੈਂਥ ਵੱਧ ਰਹੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਔਰ ਮੈਂ ਉਸ ਫੀਲਿੰਗ ਨੂੰ ਕਾਫੀ ਹੱਦ ਤੱਕ ਇੰਜੋਏ ਕਰਨ ਲੱਗ ਗਿਆ ਨਵੀਂ ਇਹ ਕਲਾਇੰਟ ਬੜੇ ਅੱਛੇ ਬਿਜ਼ਨਸਮੈਨ ਹੈਗੇ ਨੇ ਔਰ ਇਹਨਾਂ ਦੇ ਬੇਟੇ ਨੇ ਸੀਪੀਏ ਕੀਤੀ ਵਾਟਲੂ ਯੂਨੀਵਰਸਿਟੀ ਤੋਂ ਆਪਣਾ ਡਿਗਰੀ ਕੀਤੀ ਤੇ ਉਹਨੇ ਡਿਸਾਈਡ ਕੀਤਾ ਕਿ ਮੈਂ ਫਾਦਰ ਦੇ ਪ੍ਰੋਫੈਸ਼ਨ ਨੂੰ ਨਾ ਜੁਆਇਨ ਕਰਦੇ ਹੋਏ ਹਜੇ ਜੋਬ ਆਪਣੀ ਲਵਾਂਗਾ ਆਪਣੇ ਪ੍ਰੋਫੈਸ਼ਨ ਦੇ ਵਿੱਚ। 25 ਸਾਲ ਦਾ ਮੁੰਡਾ, ਬੜਾ ਯੰਗ। 10 ਸਾਲ ਪਹਿਲਾਂ ਜਦੋਂ ਉਹਨੇ ਮੇਰੇ ਨਾਲ ਸਟਾਰਟ ਕੀਤਾ ਕਿ ਅੰਕਲ ਵਟ ਸ਼ੁਡ ਆਈ ਡੂ ਐਂਡ ਵਟ ਡੂ ਯੂ ਐਡਵਾਈਜ਼ ਮੀ, ਤੇ ਮੈਂ ਉਹਨੂੰ ਕਿਹਾ ਕਿ ਤੂੰ ਜ਼ਿਆਦਾ ਕੁਛ ਨਾ ਕਰ, $150 ਦੇ ਕਰੀਬ ਵੀਕਲੀ ਆਪਣੇ RRSP ਔਰ TFSA ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰ ਲਾ। ਕਾਰਨ ਕੀ ਹੈ ਕਿ ਤੇਰੀ ਟੈਕਸੇਬਲ ਇਨਕਮ ਹੈ ਔਰ ਇਹ $150 ਤੈਨੂੰ ਚੁਬਨਗੇ ਨਹੀਂ, ਓਵਰਆਲ ਤੂੰ ਆਪਣਾ 12-13% ਆਪਣੀ ਐਨੂਅਲ ਇਨਕਮ ਦਾ ਸੇਵ ਕਰ ਲੇਗਾ। ਤੇ ਮੈਂ ਉਹਨੂੰ ਪਲਾਨ ਹੀ ਦੱਸਿਆ ਕਿ ਤੇਰਾ 10 ਸਾਲ ਬਾਅਦ, 20 ਸਾਲ ਬਾਅਦ, 30 ਸਾਲ ਬਾਅਦ ਜਾਂ ਰਿਟਾਇਰਮੈਂਟ ਦੇ ਕਲੋਜ਼ ਕੀ ਬਣੇਗਾ। ਪਰਪਸਲੀ ਆਈ ਕੈਪਟ ਦੈਟ ਇਨਫੋਰਮੇਸ਼ਨ ਵਿਦ ਮੀ, ਸੋ ਵੀ ਸੈਟ ਡਾਊਨ ਵਿਦ ਹਿਸ ਡੈਡ। ਸੋ ਓਵਰਆਲ ਸਾਡੀ ਰਿਟਰਨ ਜਿਹੜੀ ਹੈਗੀ ਆ, ਬਿਕੋਜ਼ ਆਈ ਡੂ ਨਾਟ ਵਾਂਟਡ ਟੂ ਪਲੇ ਰੀਅਲੀ ਅਗਰੈਸਿਵ ਵਿਦ ਹਿਮ, ਬਿਕੋਜ਼ ਉਹਦਾ ਨਵਾਂ ਨਵਾਂ ਜਿਹੜਾ ਹੈਗਾ ਇੱਕ ਮੋਮੈਂਟਮ ਬਣਨਾ ਸੀ। ਸੋ ਵੀ ਜਨਰੇਟਡ 12% ਰਿਟਰਨ ਨਵੀਂ,
0: ਵੈਰੀ ਗੁੱਡ।
1: ਔਰ 10 ਸਾਲ ਬਾਅਦ ਅੱਜ ਉਹਦੇ ਅਕਾਊਂਟ ਦੇ ਵਿੱਚ $3,28,000 ਨੇ।
0: ਕੀ ਬਾਤ ਹੈ
1: ਉਹਦੇ। ਔਰ ਫਿਰ ਮੈਂ ਉਹਨੂੰ ਪ੍ਰੋਜੈਕਸ਼ਨ ਕਰਕੇ ਦਿੱਤੀ, ਕਹਿੰਦਾ ਅੰਕਲ ਕਿ ਅਗਰ ਆਪਾਂ 12% ਰਿਟਰਨ ਹੀ ਲੈ ਕੇ ਚੱਲਦੇ ਹਾਂ ਤੇ ਮੇਰੀ ਰਿਟਾਇਰਮੈਂਟ ਦੇ ਉੱਪਰ ਕਿੰਨਾ ਪੈਸਾ ਇਕੱਠਾ ਹੋ ਜਾਏਗਾ। ਤੇ ਜਿਹੜਾ ਨੰਬਰ ਨਿਕਲ ਕੇ ਆਇਆ ਉਹ ਆਇਆ $8.4 million।
0: ਵਾਹ।
1: ਭਾਵ ਕਿ ਅਗਰ ਅਸੀਂ ਇਹੀ ਕਰੀ ਜਾਂਦੇ ਹੈਗੇ ਆ ਫੋਰ ਰੈਸਟ ਆਫ ਹਿਸ ਲਾਈਫ ਅਪ ਟੂ ਦਾ ਏਜ 65, ਤੇ $8.4 million ਜਿਹੜਾ ਹੈਗਾ ਇਕੱਠਾ ਹੋ ਜਾਏਗਾ। ਹਾਂ, ਹੁਣ ਇਹੀ ਕੰਮ ਅਗਰ 10 ਸਾਲ ਲੇਟ ਕੀਤਾ ਜਾਂਦਾ, ਭਾਵ ਕਿ 35 ਸਾਲ ਦੀ ਅਕਮੂਲੇਸ਼ਨ ਦੀ ਬਜਾਏ 25 ਸਾਲ ਅਕਮੂਲੇਸ਼ਨ ਕੀਤੀ ਜਾਂਦੀ, ਤੇ ਇਹ ਜਿਹੜਾ ਅਮਾਊਂਟ ਬਣਦਾ ਹੈਗਾ $2.58 million। ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋ 3 ਗੁਣਾ ਪੈਸਾ ਜਿਹੜਾ ਹੈਗਾ ਘੱਟ ਗਿਆ। ਇਹੀ ਅਗਰ ਤੁਸੀਂ ਹੋਰ 10 ਸਾਲ ਘਟਾ ਤਾ, ਤੁਹਾਡਾ ਇਹ ਪੈਸਾ ਜਿਹੜਾ ਹੈਗਾ ਰਹਿ ਜਾਣਾ ਹੈਗਾ, ਸੋਰੀ, ਜੇ ਤੁਸੀਂ 10 ਸਾਲ ਘਟਾਏ ਤੁਹਾਡਾ ਇਹ ਪੈਸਾ ਰਹਿ ਜਾਣਾ ਹੈਗਾ ਤਕਰੀਬਨ 4.7, ਔਰ ਜੇ 10 ਸਾਲ ਹੋਰ ਘਟਾ ਤੇ ਤੇ $2.58 million। ਸੋ 10-10 ਸਾਲ ਦੀ ਪ੍ਰੋਜੈਕਸ਼ਨ, ਇੰਨਾ ਜ਼ਿਆਦਾ ਫਰਕ ਕਿਉਂ ਪੈ ਰਿਹਾ? ਕਿਉਂਕਿ ਕੰਪਾਊਂਡ ਗਰੋਥ, ਤੁਹਾਡੇ ਪੈਸੇ ਦੇ ਉੱਪਰ ਜਦੋਂ ਕੰਪਾਊਂਡ ਗਰੋਥ ਹੁੰਦੀ ਹੈ ਤਾਂ ਹੀ ਉਸ ਪੈਸੇ ਦੀ ਜਿਹੜੀ ਅਸਲ ਵੈਲਿਊ ਹੈਗੀ ਹੈ ਉਹ ਨਿਕਲ ਕੇ ਆਉਂਦੀ ਹੈ। ਬਹੁਤ ਸਾਰੇ ਲੋਕ ਨਵੀਂ ਇਸ ਚੀਜ਼ ਤੇ ਕੰਫੀਡੈਂਟ ਨਹੀਂ ਹੁੰਦੇ ਕਿ ਇੰਨੇ ਪੈਸੇ ਕਿੱਥੇ ਇਕੱਠੇ ਹੋ ਜਾਣੇ ਆ ਯਾਰ, ਇਹ ਤਾਂ ਐਵੇਂ ਗੱਲਾਂ ਹੀ ਨੇ, ਇਹ ਚੀਜ਼ਾਂ ਪ੍ਰੈਕਟੀਕਲੀ ਦੇਖਣ 'ਚ ਨਹੀਂ ਮਿਲਦੀਆਂ। ਲੇਕਿਨ ਬਿਲੀਵ ਮੀ, ਪੀਪਲ ਲਾਈਕ ਮੀ, ਜੇ ਤੁਸੀਂ ਉਹਨਾਂ ਕੋਲ ਜਾ ਕੇ ਅਕਾਊਂਟ ਚੈੱਕ ਕਰੋ, ਯੂ ਵਿਲ ਨਾਟ ਬੀ ਸਰਪ੍ਰਾਈਜ਼, ਯੂ ਵਿਲ ਐਕਚੁਅਲੀ ਸੀ ਨੰਬਰਸ ਲਾਈਕ ਦੈਟ। ਇਹ ਕੋਈ ਮਨ ਘੜਤ ਨੰਬਰ ਨਹੀਂ ਹੈਗੇ, ਯੂ ਕੈਨ ਕਮ ਟੂ ਮੀ ਐਂਡ ਯੂ ਵਿਲ ਸੀ ਦੈਟ। ਸੋ ਇਸ ਕਰਕੇ ਬੀ ਡਿਸਿਪਲਿਨਡ, ਬੀ ਮੋਰ ਕੰਸਿਸਟੈਂਟ। ਅਗਰੈਸਿਵ ਹੋਣ ਦੀ ਲੋੜ ਨਹੀਂ ਹੁੰਦੀ, ਤੁਹਾਨੂੰ ਪ੍ਰੈਕਟੀਕਲ ਹੋਣ ਦੀ ਲੋੜ ਹੁੰਦੀ ਹੈ ਜੀ।
0: ਤੁਸੀਂ ਜ਼ਰੂਰ ਦੇਖੋ, ਮੈਂ ਹਮੇਸ਼ਾ ਕਹਿੰਦਾ ਦ ਅਰਲੀਅਰ ਯੂ ਸਟਾਰਟ ਦ ਬੈਟਰ। ਸੋ ਟਾਈਮ ਇਨ ਦ ਮਾਰਕੀਟ, ਜਿੰਨਾ ਚਿਰ ਤੁਸੀਂ ਮਾਰਕੀਟ ਚੋਂ ਉਹਦਾ ਬੈਨੀਫਿਟ ਹੈ, ਨਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਹਾਂ ਬਈ ਮੈਂ ਤਾਂ ਉਦੋਂ ਐਂਟਰ ਕਰਨਾ ਜਦੋਂ ਬਈ ਕੋਈ ਯੂਨੋ ਰਿਸੈਸ਼ਨ ਆਇਆ, ਜਦੋਂ ਕੋਈ ਡਿਪ ਆਈ। ਲੌਂਗ ਟਰਮ ਤੁਸੀਂ ਸੋਚ ਲੈ ਕੇ ਚੱਲੋਗੇ। ਹੁਣ ਸਾਲ 2026 ਹੈ, ਠੀਕ ਹੈ। ਅੱਜ ਵੀ ਜੇ ਤੁਸੀਂ ਜਿਵੇਂ ਸੌਰਭ ਜੀ ਨੇ ਕਿਹਾ $100-150 ਪਾਓਗੇ ਪਰ ਵੀਕ ਆਪਣੇ TFSA ਦੇ ਵਿੱਚ, ਹੁਣ ਪਾਏ ਪੈਸੇ, ਤੇ ਫਿਰ ਜਦੋਂ ਤੁਸੀਂ 2055 ਚ ਹੋਵੋਗੇ, ਅੱਜ ਤੋਂ 20 ਸਾਲ ਬਾਅਦ ਦੇਖੋਗੇ ਯਾਰ ਮੇਰਾ ਤਾਂ ਲਗਭਗ $1,000,000+ ਬਣ ਗਿਆ, ਪਤਾ ਹੀ ਨਹੀਂ ਲੱਗਿਆ। ਸੋ ਆਪਾਂ $135 ਲਾ ਤਾਂ ਦਿੰਦੇ ਹਾਂ ਵੀ ਟੀ ਸ਼ਰਟ ਲੈ ਲਈ, ਪੈਂਟ ਲੈ ਲਈ, ਉਹਦੇ ਬਜਾਏ ਤੁਸੀਂ ਕੋਈ ਆਪਣੇ ਯੂਨੋ TFSA ਦੇ ਵਿੱਚ ਇਨਵੈਸਟਮੈਂਟ ਕਰੋ, ਉਹਦਾ ਸਭ ਤੋਂ ਵੱਧ ਫਾਇਦਾ। ਬਟ ਬਹੁਤ ਸਾਰੇ ਲੋਕ ਅੱਜ ਕੱਲ੍ਹ ਯੂਨੋ ਐਜੂਕੇਟਡ ਹੋ ਰਹੇ ਨੇ ਫਾਈਨੈਂਸਿਸ ਬਾਰੇ, ਬੜੀ ਜ਼ਰੂਰੀ ਚੀਜ਼ ਹੈ। ਸੌਰਭ ਜੀ ਨੂੰ ਕਾਲ ਕਰੋ, ਹੋਰ ਜਾਣਕਾਰੀ ਚਾਹੀਦੀ ਹੈ। 416-833-4168-33-8533। ਸੌਰਭ ਜੀ, ਮੈਂ ਨਾ ਕੱਲ੍ਹ ਪਰਸੋਂ ਦੇਖਿਆ ਕੁੜੀ ਕਹਿੰਦੀ ਕਿ ਮੈਨੂੰ ਬਹੁਤ ਵਧੀਆ ਗਿਫਟ ਮਿਲਿਆ। ਉਹਦੇ ਕਿਸੇ ਫਰੈਂਡ ਨੇ ਉਸ ਕੁੜੀ ਨੂੰ ਕਿਸੇ ਕੰਪਨੀ ਦਾ ਪਤਾ ਨਹੀਂ 1 ਜਾਂ 2-4 ਸ਼ੇਅਰ ਲੈ ਕੇ ਦਿੱਤੇ, ਅਤੇ ਉਹ ਫਿਰ 10-15 ਸਾਲਾਂ ਬਾਅਦ ਕੰਪਨੀ ਵਧੀਆ ਯੂਨੋ ਉਹਨੇ ਗਰੋਥ ਕੀਤੀ। ਮੈਂ ਕਿਹਾ ਵੀ ਅੱਜ ਕੱਲ੍ਹ ਯੂਥ ਇਜ਼ ਗੈਟਿੰਗ ਐਜੂਕੇਟਡ, ਬੜੀ ਵਧੀਆ ਗੱਲ ਹੈ। ਹੁਣ ਟੀ ਸ਼ਰਟਾਂ, ਦਾਰੂ ਦੀਆਂ ਬੋਤਲਾਂ ਨਹੀਂ, ਸਗੋਂ ਤਾਂ ਸਟੋਕ ਐਜ਼ ਅ ਗਿਫਟ ਲੈ ਕੇ ਦਿੱਤੇ ਜਾ ਰਹੇ ਹਨ। ਸੋ ਵੈਰੀ ਗੁੱਡ, ਥੈਂਕ ਯੂ।
1: ਥੈਂਕ
0: ਯੂ ਸਰ ਜੀ,
1: ਮਾੜੀ ਗੱਲ ਨਹੀਂ ਹੈ
0: ਜੀ, ਬਹੁਤ ਸ਼ੁਕਰੀਆ। 416-833-8383 ਨੰਬਰ ਹੈ। ਥੈਂਕ ਯੂ। ਸੋ ਪ੍ਰੋਗਰਾਮ ਪਜਾ ਰਿਹਾ ਇਹ, ਮੈਂ ਯਾਰ ਮੇਰੀ ਬੜੀ ਪਸੰਦੀਦੀ ਗੱਲਬਾਤ ਹੁੰਦੀ ਹੈ ਸੌਰਭ ਜੀ ਨਾਲ, ਕਿਉਂਕਿ ਥੋੜ੍ਹੇ ਯਾਰ ਇਹਨਾਂ ਨੂੰ ਸੁਣ ਸੁਣ ਕੇ ਮੈਂ ਵੀ ਯੂ ਨੋ ਮੇਰਾ ਵੀ ਮਨ ਹੈ ਕਿ ਯਾਰ ਆਪਾਂ ਸਾਰੇ ਇਨਵੈਸਟਿੰਗ ਕਰਨੀ ਸ਼ੁਰੂ ਕਰਾਂਗੇ ਤਾਂ ਆਪਾਂ ਨੂੰ ਫਾਇਦਾ ਬਹੁਤ ਹੋਊਗਾ। ਸੋ ਪ੍ਰੋਗਰਾਮ ਪੰਜਾਬੀ ਦਾ ਇਹ ਇਨਵੈਸਟਿੰਗ ਹੋਊਗੀ ਅਤੇ ਇਨਵੈਸਟਿੰਗ ਕਰਨ ਲਈ ਪੈਸਾ ਚਾਹੀਦਾ, ਪੈਸਾ ਕਿੱਦਾਂ ਤੁਸੀਂ ਬਚਾ ਸਕਦੇ ਹੋ ਜੇ ਕਿਤੋਂ ਸੇਵਿੰਗਸ ਕਰੋਗੇ, ਸੇਵਿੰਗ ਸ਼ੁਰੂਆਤ ਕਰਨੀ ਹੈ ਨਾ ਆਪਣੇ ਫੋਨ ਦੇ ਬਿੱਲ ਤੋਂ ਸੇਵਿੰਗ ਸ਼ੁਰੂ ਕਰੋ। ਅਤੇ ਵਕਾਰ ਖਾਨ ਜੀ ਫੋਨ ਦੀਆਂ ਡੀਲਾਂ ਲੈ ਕੇ ਹਾਜ਼ਰ ਨੇ ਜੀ। ਵਕਾਰ ਜੀ
2: ਜੀ, ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਲੋਜਸ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000
0: ਦੇ ਉੱਤੇ ਵਕਾਰ ਖਾਨ ਸਾਹਿਬ ਨਾਲ ਗੱਲਬਾਤ ਕਰੋ। ਖਾਨ ਸਾਹਿਬ ਥੈਂਕ ਯੂ,
2: ਥੈਂਕ
0: ਯੂ ਜੀ, ਬਹੁਤ ਸ਼ੁਕਰੀਆ, ਬਹੁਤ ਪਿਆਰ। ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਸਟੂਡੀਓ ਦਾ ਨੰਬਰ ਹੈ 905-673-3333, 37 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045557, 6475045557। ਪਰਸੋਂ ਨੂੰ ਫਰਾਈਡੇ ਹੈ ਤੇ ਪਰਸੋਂ ਨੂੰ CNE ਤੇ ਰੈਫ ਸਪੇਰਾ ਲਾਈਵ ਪਰਫੋਰਮ ਕਰ ਰਿਹਾ, ਬੜਾ ਵੱਡਾ ਸ਼ੋਅ ਹੋਊਗਾ। ਤੇ CNE ਦੀ ਟਿਕਟ ਜੇ ਲੈਂਦੇ ਹੋ ਤਾਂ ਫਿਰ ਸ਼ੋਅ ਦੀ ਐਂਟਰੀ ਨਾਲ ਹੀ ਫ੍ਰੀ ਹੈ, $25-26 ਦੀ CNE ਦੀ ਟਿਕਟ ਹੈ। ਜੇ ਰਾਈਡਾਂ ਲੈਣੀਆਂ ਤਾਂ $80 ਦੀ ਟਿਕਟ ਹੈ CNE ਦੀ, ਬਟ ਕੌਨਸਰਟ ਫ੍ਰੀ। ਮੈਂ ਤੁਹਾਨੂੰ ਮੌਕਾ ਦੇ ਰਿਹਾ, ਤੁਸੀਂ 2 VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਜਿੱਤੋ। 2 VIP ਟਿਕਟਾਂ ਐਨ ਫਰੰਟ 'ਤੇ ਟਿਕਟਾਂ ਹੋਣਗੀਆਂ, VIP ਬਾਰ ਹੋਊਗਾ, VIP ਵਾਸ਼ਰੂਮ ਹੋਊ, VIP ਸਾਰਾ ਕੁਛ ਹੈ, ਠੀਕ ਹੈ। ਇੱਕ ਡਰਿੰਕ ਵੀ ਫ੍ਰੀ ਹੋਊ ਅਤੇ ਨਾਲੇ CNE ਦੀ ਅਨਲਿਮਿਟਿਡ ਰਾਈਡਸ ਵਾਲੀ ਜਿਹੜੀ $80-85 ਦੀ ਟਿਕਟ ਹੈ ਉਹ ਵੀ ਫ੍ਰੀ ਹੈ। ਸੋ ਕਰਨਾ ਕੀ, ਅਸੀਂ ਸਾਡਾ ਇੰਸਟਾਗ੍ਰਾਮ ਪੇਜ ਹੈ, ਪਰਸੋਂ ਉੱਤੇ ਵੀਡੀਓ ਪਾਈ ਹੈ, ਪੇਜ ਹੈ ਪੰਜਾਬੀ ਲਹਿਰਾ PUNJABILEHRAN ਇੰਸਟਾਗ੍ਰਾਮ 'ਤੇ, ਅਤੇ ਤੁਸੀਂ ਉਸ ਵੀਡੀਓ 'ਤੇ ਟੈਗ ਕਰੋ ਜਿੱਤਦੇ ਹੋ ਕਿਹਨੂੰ ਲੈ ਕੇ ਜਾਓਗੇ ਅਤੇ ਸਾਨੂੰ ਫੋਲੋ ਕਰ ਲਓ, ਬਸ ਸਿੰਪਲ। ਅਤੇ ਰੈਫ ਸਪੇਰੇ ਦੇ ਸ਼ੋਅ ਦੀਆਂ 2 VIP ਟਿਕਟਾਂ ਨਾਲੇ CNE ਦੀਆਂ ਅਨਲਿਮਿਟਿਡ ਰਾਈਡਸ ਦੀ ਟਿਕਟ ਵੀ ਤੁਹਾਡੇ ਲਈ ਬਿਲਕੁਲ ਫ੍ਰੀ, ਤੁਸੀਂ ਜਿੱਤ ਸਕਦੇ ਹੋ। ਸੋ ਅੱਜ ਕੱਲ੍ਹ ਨਾ ਵੈਡਿੰਗ ਸੀਜ਼ਨ ਚੱਲ ਰਿਹਾ, ਜਦੋਂ ਵੀ ਵੈਡਿੰਗ ਸੀਜ਼ਨ ਚੱਲ ਰਿਹਾ ਹੁੰਦਾ ਤਾਂ ਇੱਕ ਜਿਹੜਾ ਟੋਪਿਕ ਹੈ ਨਾ, ਮੈਨੂੰ ਹਰ ਸਾਲ ਤਕਰੀਬਨ ਕਦੇ ਨਾ ਕਦੇ ਸੁਣਨ ਨੂੰ ਜ਼ਰੂਰ ਮਿਲਦਾ, ਅਤੇ ਉਹ ਟੋਪਿਕ ਹੈ ਜਦੋਂ ਆਪਾਂ ਨੂੰ ਵਿਆਹਾਂ 'ਤੇ ਇਨਵੀਟੇਸ਼ਨ ਆਉਂਦੇ। ਅੱਜ ਕੱਲ੍ਹ ਇੱਕ ਥੋੜ੍ਹਾ ਬਹੁਤਾ ਟ੍ਰੈਂਡ ਜਿਹਾ ਚੱਲਿਆ ਹੋਇਆ ਕਿ ਸਿਰਫ ਐਡਲਟਸ, ਕਈ ਲੋਕ ਛੋਟੇ ਵਿਆਹ ਕਰ ਰਹੇ ਆ, ਕਈ ਲੋਕ ਸੋਚ ਰਹੇ ਨੇ ਕਿ ਯਾਰ ਅਸੀਂ ਜਿਹੜੇ ਯੂ ਨੋ ਓਲਡਰ ਪੀਪਲ ਨੇ, ਐਡਲਟ ਨੇ, ਸਿਰਫ ਉਹਨਾਂ ਨੂੰ ਲੈ ਕੇ ਆਉਣਾ। ਸੋ ਇੱਕ ਫਿਰ ਹੋਇਆ, ਮੇਰਾ ਇੱਕ ਮਿੱਤਰ ਹੈ ਅਤੇ ਉਹ ਕਹਿੰਦਾ ਨਵੀ ਸਾਨੂੰ ਸੱਦਿਆ ਗਿਆ ਵੀ ਵਿਆਹ 'ਤੇ ਤੁਸੀਂ ਰਿਸੈਪਸ਼ਨ 'ਤੇ ਆਉਣਾ, ਬਟ ਸਿਰਫ ਤੂੰ ਅਤੇ ਤੇਰੀ ਵਾਈਫ, ਉਹਨਾਂ ਦੇ 2 ਬੱਚੇ ਨੇ, ਇੱਕ ਨਹੀਂ ਮਤਲਬ ਕਿ 5 ਸਾਲ ਅਤੇ ਇੱਕ 7 ਸਾਲ। ਅਤੇ ਉਹ ਕਹਿੰਦਾ ਕਿ ਅਸੀਂ ਸੋਚਿਆ ਯਾਰ ਕਿ ਅਸੀਂ ਆਪਣੇ ਸਾਡੇ ਬੱਚਿਆਂ ਬਿਨਾਂ ਕਿਵੇਂ ਅਤੇ ਕਿਉਂ ਜਾਵਾਂਗੇ। ਉਹ ਕਹਿੰਦਾ ਮੇਰਾ ਨਾਲੇ ਬਹੁਤ ਹੀ ਖਾਸ ਦੋਸਤ ਹੈ ਜਿਹਨੇ ਸੱਦਿਆ, ਕਹਿੰਦਾ ਚੱਲ ਅਸੀਂ ਬੱਚਿਆਂ ਲਈ ਕੇਅਰ ਵੀ ਲੱਭ ਲਾਂਗੇ, ਬਟ ਉਹ ਕਹਿੰਦਾ ਕਿ ਯਾਰ ਸਾਨੂੰ ਗੱਲ ਜਚੀ ਨਹੀਂ ਵੀ ਸਾਡੀ ਫੈਮਿਲੀ ਸਾਡੇ ਬੱਚਿਆਂ ਤੋਂ ਬਗੈਰ ਕਿਵੇਂ ਕੰਪਲੀਟ ਹੈ। ਸੋ ਨੰਬਰ ਹੈ ਆਪਣਾ 905-673-3333, 905-673-3337, 905-673-3333 ਆਪਣਾ ਫੋਨ ਨੰਬਰ ਹੈ। ਜੇ ਹੁਣ ਇਹ ਨਹੀਂ ਜਾਂਦੇ, ਇਹ ਕਹਿੰਦਾ ਨਵੀਂ ਯਾਰ ਇਸ ਤਾਂ ਸੋਚ ਰਿਹਾ ਕਿ ਅਸੀਂ ਜਾਣਾ ਹੀ ਨਹੀਂ, ਤੇ ਸਾਡੇ ਬੱਚੇ ਹੀ ਨਹੀਂ ਵੈਲਕਮ, ਅਸੀਂ ਕੀ ਕਰਨਾ? ਮੈਂ ਕਿਹਾ ਯਾਰ ਲੋਕਾਂ ਨੇ ਜੇ ਤੁਹਾਨੂੰ ਇਹਨਾਂ ਨੇ ਸੱਦ ਲਿਆ, ਤੁਹਾਡੇ ਕੋਲ ਐਟ ਹੋਮ ਕੇਅਰ ਹੈਗੀ ਹੈ, ਤੁਸੀਂ ਜਾਓ ਆਰਾਮ ਨਾਲ ਇੰਜੋਏ ਕਰੋ। ਉਹ ਕਹਿੰਦਾ ਕਿ ਨਹੀਂ ਯਾਰ ਸਾਨੂੰ ਗੱਲ ਠੀਕ ਨਹੀਂ ਲੱਗੀ। ਮੈਂ ਕਿਹਾ ਵੀ ਚੱਲ ਤੇਰੀ ਸੋਚ ਥੋੜ੍ਹੀ ਜਿਹੀ ਪੁਰਾਣੀ ਹੋ ਸਕਦੀ ਹੈ, ਅਗਲਿਆਂ ਦਾ ਵਿਆਹ ਉਹਨਾਂ ਨੇ ਜਿਹਨੂੰ ਸੱਦਣਾ ਸੱਦ ਸਕਦੇ ਆ। ਬਟ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੀ ਇੱਕ ਸੋਚ ਸਹੀ ਹੈ ਕਿ ਯਾਰ ਜੇ ਸਾਡੇ ਬੱਚਿਆਂ ਨੂੰ ਹੀ ਨਹੀਂ ਸੱਦਿਆ ਸੀ ਜਾਣਾ ਨਹੀਂ, ਜਾਂ ਇਹਨਾਂ ਨੂੰ ਚਾਹੀਦਾ ਕਿ ਯਾਰ ਜੇ ਤੁਹਾਨੂੰ ਸੱਦਿਆ ਤੁਸੀਂ ਜਾਓ, ਅਗਲੇ ਦਾ ਵਿਆਹ ਉਹ ਜਿਹਨੂੰ ਮਰਜ਼ੀ ਸੱਦਣ, ਬੱਚਿਆਂ ਨੂੰ ਸੱਦਿਆ ਨਹੀਂ ਸੱਦਿਆ ਤੁਹਾਨੂੰ ਕੀ ਆ? ਤੁਹਾਨੂੰ ਇਨਵਾਈਟ ਕੀਤਾ, ਚੁੱਪ ਕਰਕੇ ਜਾਓ, ਸ਼ਗਨ ਦਓ, ਦੋ ਚਾਰ ਪੈਗ ਲਾਓ, ਭੰਗੜੇ ਪਾਓ ਤੇ ਮੁੜ ਆਓ। ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337 ਆਪਣਾ ਨੰਬਰ ਹੈ, 905-673-3337। ਅੱਜ ਕੱਲ੍ਹ ਨਾਲੇ ਗੱਲ ਇਹ ਵੀ ਹੈ ਯਾਰ ਕਿ ਸਮਾਂ ਬਦਲ ਰਿਹਾ, ਲੋਕਾਂ ਦੀ ਸੋਚ ਵੀ ਬਦਲ ਰਹੀ ਹੈ, ਰਾਈਟ? ਸੋ ਵੀ ਨੀਡ ਟੂ ਅਡੈਪਟ ਕਿਤੇ ਨਾ ਕਿਤੇ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਆਪਣੇ ਮਨਪਸੰਦ ਦੀ ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਫਰੈਸ਼ ਫੂਡ ਸੈਂਟਰ ਹਾਜ਼ਰ ਹੈ। 7583 ਹੈਲੋ।
2: ਹਾਂਜੀ ਭਾਈ ਖਾਲਸਾ, ਭਾਈ ਫਤਿਹ।
0: ਜੀ ਫਤਿਹ ਜੀ,
2: ਵੀਰ ਜੀ ਬਿਲਕੁਲ ਨੀ ਜਾਣਾ ਚਾਹੀਦਾ ਇਹੋ ਜਿਹੇ ਫੰਕਸ਼ਨ ਤੇ, ਜਦੋਂ ਬੱਚਿਆਂ ਦੇ ਨਾਲ ਹੀ ਆਪਣੀ ਜ਼ਿੰਦਗੀ ਹੈ, ਅਸੀਂ ਬੱਚਿਆਂ ਖਾਤਰ ਤੁਰੇ ਫਿਰਦੇ ਹਾਂ ਨਾ, ਅਸੀਂ ਬੱਚਿਆਂ ਨੂੰ ਕਿਵੇਂ ਛੱਡ ਕੇ ਜਾਵਾਂਗੇ ਘਰੇ? ਚਲੋ ਬੱਚੇ ਆਪਦੇ ਆਪ ਚ ਹੁਣ 17-18-15 ਸਾਲ ਦੇ ਹੈਗੇ, ਫਿਰ ਚਲੋ ਛੱਡ ਜਾਓ ਹੈ ਨਾ, ਉਹਨੂੰ ਕਿਹਦੇ ਕੋਲ ਛੱਡ ਕੇ ਜਾਵਾਂਗੇ ਬੱਚਿਆਂ ਨੂੰ? ਅਸੀਂ ਪਾਰਟੀਓ ਹੀ ਨਾ ਕਰੋ ਤੁਸੀਂ, ਠੀਕ ਹੈ ਨਾ, ਵਿਆਹ ਕਰੋ, ਠੀਕ ਹੈ, ਆਪਦਾ ਇੰਜੋਏ ਕਰੋ, ਆਪਦੀਆਂ ਹਨੀਮੂਨ ਮਨਾਓ, ਜੋ ਮਰਜ਼ੀ ਕਰੋ, ਠੀਕ ਹੈ ਨਾ,
0: ਬੱਚਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ। ਜੇ ਕੋਈ ਉਹਨਾਂ ਕੋਲ ਹੈਗੇ ਆ ਪਰਿਵਾਰ ਦੇ ਮੈਂਬਰ ਹੋਰ ਹੈਗੇ ਆ, ਬੱਚੇ ਦੇ ਯੂ ਨੋ ਗ੍ਰੈਂਡ ਪੇਰੈਂਟ ਹੈਗੇ ਆ, ਕੋਈ ਭੈਣ ਭਰਾ ਹੈਗੇ ਆ,
2: ਮਾਨ ਉਹਨਾਂ ਦਾ ਪਾਰਟੀ ਦੇ ਵਿੱਚ ਥੋੜਾ ਹੋਊਗਾ, ਬੱਚਿਆਂ ਵਿੱਚ ਹੀ ਹੋਊਗਾ। ਬੱਚੇ ਸਾਡੇ ਸੱਟ ਨਾ ਖਾ ਲੈਣ ਘਰੇ, ਕਿਵੇਂ ਹੋਣਗੇ ਬੱਚੇ ਮਗਰ, ਕੀ ਸਾਡੇ ਬਜ਼ੁਰਗ ਕਿਵੇਂ ਸਾਂਭਣਗੇ, ਕੀ ਕਰਨਗੇ, ਹੈ ਨਾ, ਨਹੀਂ ਏਦਾਂ ਦੀ ਸੋਚ ਰੱਖਣੀ ਨੀ ਚਾਹੀਦੀ। ਮੈਂ ਤਾਂ ਹੱਕ ਚ ਨਹੀਂ ਜੀ।
0: ਚਲੋ ਠੀਕ ਹੈ, ਸੋ ਇਹ ਕਹਿੰਦੇ ਕਿ ਨਹੀਂ, ਇਹ ਤਾਂ ਕਹਿੰਦੇ ਕਿ ਉਹ ਪਾਰਟੀ ਨਾ ਹੀ ਕਰਨ, ਪਰ ਯਾਰ ਅਗਲਿਆਂ ਦੇਖੋ ਆਪਾਂ ਕਿਤੇ ਨਾ ਕਿਤੇ ਆਪਣੀ ਸੋਚ ਹੋਰਾਂ ਤੇ ਥੋਪ ਦਿੰਦੇ ਹਾਂ ਵੀ ਆਏ ਨਾ ਕਰਨ, ਯੂ ਨੋ। ਸੋ ਮੈਨੂੰ ਲੱਗਦਾ ਹੁੰਦਾ ਯਾਰ ਅਗਲੇ ਦਾ ਵਿਆਹ, ਰਾਈਟ, ਉਹ ਜੋ ਮਰਜ਼ੀ ਕਰ ਸਕਦੇ, ਬਟ ਖੈਰ ਕੋਈ ਨਾ, ਤੁਹਾਡੀ ਗੱਲਬਾਤ ਸੁਣਦੇ ਹਾਂ। ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਉਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪਿਆ, ਕੁਆਲਿਟੀ ਕਾਰ ਰਿਪੇਅਰ 905-460-1111। ਓਨੈਸਟ ਅਫੋਰਡੇਬਲ, ਬੜੀ ਹੀ ਟਰੱਸਟਵਰਦੀ ਇਹ ਟੀਮ ਹੈ, ਬਹੁਤ ਵਧੀਆ ਮਕੈਨਿਕਸ ਨੇ। 905-460-1111-6482 ਹੈਲੋ। ਹਾਂਜੀ
3: ਹੈਲੋ, ਹਾਏ ਨਵੀ ਨਵੀ, ਮੈਂ ਐਗਰੀ ਹੈਗਾ ਤੁਹਾਡੀ ਇਸ ਗੱਲ ਤੋਂ ਕਿ ਉਹਨਾਂ ਦੀ ਮੈਰਿਜ ਹੈ, ਜਿਹਨੂੰ ਮਰਜ਼ੀ ਬੁਲਾਉਣ ਨਾ ਬੁਲਾਉਣ, 100%। ਲੇਕਿਨ ਜਾਣਾ ਜਾਂ ਨਾ ਜਾਣਾ ਮੇਰੀ ਮਰਜ਼ੀ ਹੈ,
0: ਠੀਕ ਹੈ, ਯੈਸ ਹੈਗੀ ਹੈ। ਹਾਂਜੀ,
3: ਅਗਰ ਮੈਂ ਫੋਰ ਐਗਜ਼ਾਮਪਲ ਆ ਨਹੀਂ ਹੈ ਕਿ ਬੱਚੇ, ਮੈਂ ਮੇਰੇ ਬੱਚਿਆਂ ਬਿਨਾਂ ਨਹੀਂ ਜਾਣਾ ਚਾਹੁੰਦਾ, ਦੈਟਸ ਐਂਡ ਆਫ ਸਟੋਰੀ। ਤੁਸੀਂ ਬੁਲਾਇਆ, ਥੈਂਕ ਯੂ ਵੈਰੀ ਮੱਚ, ਆਈ ਐਪਰੀਸ਼ੀਏਟ ਯੂ ਕਾਲ ਦਸ, ਦੈਟਸ ਇਟ। ਆਈ ਡੋਂਟ ਨੋ, ਅਗਰ ਮੈਂ ਜਾਣਾ ਚਾਹੁੰਦਾ ਬੱਚਿਆਂ ਤੋਂ ਬਿਨਾ, ਆਈ ਸ਼ੁਡ ਗੋ? ਅਗਰ ਮੈਂ ਨਹੀਂ ਜਾਣਾ ਚਾਹੁੰਦਾ ਬੱਚਿਆਂ ਤੋਂ ਬਿਨਾ, ਜਾਂ ਆਈ ਡੋਂਟ ਲਾਈਕ ਦੈਟ, ਸੋ ਉਹਨਾਂ ਨੂੰ ਵੀ ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਦੋਂ ਤੁਹਾਨੂੰ ਸਾਡੇ ਚਾਰ ਫੈਮਿਲੀ ਮੈਂਬਰ ਚੋਂ ਦੋ ਨੂੰ ਬੁਲਾਉਣ ਲੱਗੇ ਕੋਈ ਪ੍ਰੋਬਲਮ ਨਹੀਂ ਹੋਈ, ਦੈਨ ਯੂ ਸ਼ੁਡਨਟ ਹੈਵ ਐਨੀ ਪ੍ਰੋਬਲਮ ਇਫ ਆਈ ਡੋਂਟ ਗੋ ਦੇਅਰ।
0: ਨਹੀਂ ਪਰ ਭਾਜੀ, ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ ਮੇਰੀ ਮਰਜ਼ੀ ਹੈ, ਮੈਂ ਜਾਣਾ ਜਾਂ ਨਹੀਂ ਜਾਣਾ, ਬਟ ਹੁਣ ਜੇ ਯਾਰ ਤੁਹਾਡਾ ਇੱਕ ਕੋਈ ਖਾਸ ਰਿਲੇਟਿਵ ਜਾਂ ਖਾਸ ਫਰੈਂਡ ਤੁਹਾਨੂੰ ਇਨਵਾਈਟ ਕਰ ਰਿਹਾ, ਤੁਸੀਂ ਉਹਨਾਂ ਦੇ ਬਿਗ ਮੂਮੈਂਟ ਨੂੰ ਮਿਸ ਕਿਵੇਂ ਕਰੋਗੇ?
3: ਸੀ ਨਵੀ, ਅਗਰ ਦੈਨ ਇਟ ਇਜ਼ ਆਲ ਅਬਾਊਟ ਰਿਸਪੈਕਟਿੰਗ ਰਿਲੇਸ਼ਨਸ਼ਿਪ। ਅਗਰ ਮੈਂ ਤੇਰੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਇੰਪੋਰਟੈਂਸ ਦੇ ਰਹੀ ਹੈ, ਤੇ ਇਟ ਮੀਨਸ ਤੇਰੇ ਵਾਸਤੇ ਮੇਰੇ ਬੱਚਿਆਂ ਦੀ ਕੋਈ ਇੰਪੋਰਟੈਂਸ ਹੀ ਨਹੀਂ ਹੈ, ਐਂਡ ਦੈਟਸ ਫਾਈਨ, ਓਕੇ। ਮੈਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਨੇ ਬੱਚੇ ਨਹੀਂ ਸੱਦੇ, ਦੈਟਸ ਓਕੇ, ਉਹਨਾਂ ਦੀ ਸ਼ਾਦੀ ਹੈ, ਉਹ ਜਿਹਨੂੰ ਚਾਹ ਨਾ ਬੁਲਾਣ ਨਾ ਬੁਲਾਣ, ਉਹਨਾਂ ਦੀ ਮਰਜ਼ੀ ਹੈ, ਪਰ ਜਾਣਾ ਨਾ ਜਾਣਾ ਮੇਰੀ ਮਰਜ਼ੀ ਹੈ, ਇਟਸ ਮੇਰੇ ਵਾਸਤੇ ਮੇਰੇ ਬੱਚੇ ਕਿੰਨੇ ਇੰਪੋਰਟੈਂਟ ਹੈ ਉਹ ਮੈਂ ਜਾਣਨਾ, ਆਈ ਡੋਂਟ ਵਾਂਟ ਟੂ ਗੋ ਵਿਦਆਊਟ ਦੈਮ, ਆਈਲ ਸੇ ਨੋ, ਥੈਂਕ ਯੂ ਵੈਰੀ ਮੱਚ,
0: ਠੀਕ ਹੈ, ਚਲੋ ਥੈਂਕ ਯੂ ਭਾਜੀ, ਬਟ ਥੋੜ੍ਹਾ ਜਿਹਾ ਮੇਰੀ ਸੋਚ ਲੱਗ ਗਿਆ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਮਨ ਵਿੱਚ ਤੁਹਾਡੇ ਬੱਚਿਆਂ ਲਈ ਕੋਈ ਇੰਪੋਰਟੈਂਸ ਹੈ ਨਹੀਂ, ਕਿ ਜਸਟ ਕਈ ਵਾਰ ਹੁੰਦਾ ਯਾਰ ਕਈ ਲੋਕਾਂ ਦੀ ਸੋਚ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈ। ਖੈਰ 03-6-4-0-1-7-3 ਹੋਲਡ ਕਰੋ, ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਜੇ ਤੁਸੀਂ ਹਰਮਨ ਕੋਲ ਪਹਿਲਾਂ ਚਲ ਜਾਂਦੇ ਨਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀ ਆਉਣੀ, ਹੋਰ ਕਿਸੇ ਮੋਰਗੇਜ ਐਡਵਾਈਜ਼ਰ ਕੋਲ ਚਲੇ ਗਏ, ਉਹਨੇ ਤੁਹਾਨੂੰ ਲਾਰਾ ਲਾਤਾ, ਹੁਣ ਤੁਸੀਂ ਪ੍ਰੋਬਲਮ 'ਚੋਂ, ਵਿਜ਼ਿਟ ਹਰਮਨ ਪਹਿਲਾਂ ਹੀ ਤਾਂ ਫਾਇਦਾ ਤੁਹਾਨੂੰ ਹੋਊਗਾ। ਹਰਮਨ ਕਿਵੇਂ ਹੋ?
4: Good morning everyone. Bilkul Navi, jadon koi vi assi client nu pehla milde ha, pre consultation session hunda, ohna da pre qualification session hunda, odon hi 90% cheezan clear ho jandiyan ne clients nu ki assi kinne tak ghar le sakde ha, ki saadi monthly installment banungi, ki interest rate milunga, and kede bank to mortgage approve hogi saadi, so oh apne calculated decisions le sakde ne, because eh kafi vadda decision hunda. On a side note, aaj Bank of Canada di meeting hai 9:45 te, ohna ne interest rate da decision lena, jo research karke lag reha, oh hi lag reha ki most likely oh hold hi karnge rate, but je tusi mere social media channels nahi follow karde oh kar lo, ta 9:45 ya 50 te meri team vallo utthe update pa ditta jauga. ਟੀਮ ਤੁਸੀਂ ਹਰਮਨ ਪੱਤਾ ਦੇ ਨਾਮ ਤੇ ਐਕਚੁਅਲੀ ਕਰਨਾ, ਫੇਸਬੁੱਕ ਜਾਂ ਇੰਸਟਾਗ੍ਰਾਮ ਜਾਂ ਟਿਕਟੋਕ ਹਰਮਨ ਪੱਤਾ ਸਰਚ ਕਰੋਗੇ, ਪੇਜ ਨੂੰ ਫੋਲੋ ਕਰ ਲਿਓ, ਐਂਡ ਜਿਹੜੇ ਵੀ ਇੰਡਸਟਰੀ ਦੇ ਲੇਟੈਸਟ ਅਪਡੇਟਸ ਨੇ ਉਹ ਤੁਹਾਨੂੰ ਉੱਥੇ ਮਿਲਦੇ ਰਹਿਣਗੇ, ਸਾਰੀ ਯੂਸਫੁਲ ਇਨਫੋਰਮੇਸ਼ਨ ਹੁੰਦੀ ਆ, ਸਪੈਸ਼ਲੀ ਜੇ ਤੁਸੀਂ ਅੱਗੇ ਹੁਣ ਤੋਂ 6 ਮਹੀਨੇ ਜਾਂ ਸਾਲ ਦੀ ਘਰ ਲੈਣਾ ਚਾਹੁੰਦੇ ਹੋ ਤਾਂ ਬਹੁਤ ਹੀ ਜ਼ਿਆਦਾ ਯੂਸਫੁਲ ਇਨਫੋਰਮੇਸ਼ਨ ਹੋਊਗੀ ਤੁਹਾਡੇ ਲਈ। ਕੋਈ ਕੁਐਸਚਨ ਆ ਤੁਹਾਡਾ ਮੋਰਗੇਜ ਦੇ ਰਿਲੇਟਡ, ਸਾਡੀ ਟੀਮ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ, 6476859000
0: ਪਛਤਾਓਗੇ ਨੀ। ਹੁਣ ਬੈਕ ਟੂ ਸਕੂਲ ਹੈ, ਤੁਸੀਂ ਬੱਚਿਆਂ ਲਈ ਐਨਕਾਂ ਲੈਣੀਆਂ ਨੇ, ਬਾਏ ਵਨ ਗਿਟ ਵਨ ਫ੍ਰੀ, ਮਿਕਸ ਐਂਡ ਮੈਚ ਪ੍ਰਿਸਕ੍ਰਿਪਸ਼ਨ ਐਨਕਾਂ ਤੇ ਸਨਗਲਾਸਿਸ, 1 ਕਿਲੋ ਦੂਜੀ ਫ੍ਰੀ, ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ ਤੁਹਾਡੇ ਲਈ $99 ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ ਤੁਹਾਡੇ ਲਈ 249 ਚ। ਵਾਹ, 9057933937 ਬਿਯੋਂਡ ਆਈਵਰ, 9057933937 ਬਿਯੋਂਡ ਆਈਵਰ, 03-6-4 ਹੈਲੋ
5: ਹਾਂਜੀ ਭਾਜੀ, ਆਈ ਥਿੰਕ ਮੇਰੀ ਸੋਚ ਵੀ ਥੋੜੀ ਡਿਫਰੈਂਟ, ਆਈ ਥਿੰਕ ਇਟਸ ਫਨ ਟੂ ਅਟੈਂਡ ਵੈਡਿੰਗ ਵਿਦਆਊਟ ਕਿਡਸ, ਆਈ ਹੈਵ ਟੂ 4-year ਓਲਡ ਐਂਡ 7-year ਓਲਡ, ਐਂਡ ਜੇ ਕੋਈ ਇਨਵੀਟੇਸ਼ਨ ਮੈਨੂੰ ਆਉਂਦਾ ਦੈਨ ਆਈ ਵੁੱਡ ਅਰੇਂਜ ਫਾਰ ਯੂ ਨੋ ਕੇਅਰ ਗਿਵਰ ਔਰ ਡ੍ਰੌਪ ਦੈਮ ਟੂ ਮਾਈ ਪੇਰੈਂਟਸ ਹਾਊਸ, ਆਈ ਥਿੰਕ ਇਟਸ ਫਨ, ਆਈ ਡੋਨਟ ਨੋ ਆਪਣੇ ਲੋਕਾਂ ਨੂੰ ਥੋੜਾ ਜਿਹਾ ਬੁਰਾ ਲੱਗਦਾ, ਪਰ ਆਈ ਥਿੰਕ ਇਟਸ ਫਨ।
0: ਆਪਾਂ ਲੋਕ ਨਾ ਕਿਤੇ ਜਜ਼ਬਾਤੀ ਬਹੁਤ ਆ, ਕੁਛ ਵੀ ਹੁੰਦਾ ਆਈ ਥਿੰਕ ਆਪਾਂ ਇਨਸਲਟਿਡ ਫੀਲ ਕਰਦੇ ਹਾਂ, ਲੈ ਇਹ ਮੇਰੇ ਬੱਚਿਆਂ ਬਾਰੇ ਨੀ ਕੇਅਰ ਕਰਦੇ, ਇਹਨਾਂ ਨੂੰ ਸਾਡੀ ਕੋਈ ਕਦਰ ਹੀ ਹੈ ਨੀ ਗੀ, ਸਾਨੂੰ ਆਏ ਕਿਵੇਂ ਕਹਿਤਾ, ਸੋ ਕਿਤੇ ਨਾ ਕਿਤੇ ਇਹ ਪਤਾ ਨੀ ਮਾਈਂਡ ਸੈਟ ਜਿਹਾ ਹੈਗਾ ਆਪਣਾ।
5: ਹਾਂਜੀ ਨਹੀਂ ਬਿਲਕੁਲ, ਐਂਡ ਇਟਸ ਅ ਨਾਈਸ ਬ੍ਰੇਕ ਐਂਡ ਯੂ ਨੋ ਇਟਸ ਫਨ,
0: ਮੈਨੂੰ ਤਾਂ ਪਰ ਮੈਨੂੰ ਇੱਕ ਬੰਦਾ ਨਹੀਂ ਸਰੀ, ਇੱਕ ਸਾਡੇ ਵੀਰ ਨੇ, ਉਹ ਕਹਿੰਦੇ ਨਵੀ ਜੇ ਮੈਨੂੰ ਕੋਈ ਐਂ ਕਵੇ ਬੱਚਿਆਂ ਨੂੰ ਨੀ ਲੈ ਕੇ ਆਉਣਾ, ਕਹਿੰਦੇ ਕਿ ਮੈਂ ਤਾਂ ਉਹਦੇ ਨਾਲ ਰਿਸ਼ਤਾ ਹੀ ਤੋੜ ਦੂੰਗਾ, ਮੈਂ ਕਿਹਾ ਏਡੀ ਕਿਹੜੀ ਗੱਲ ਹੋ ਗਈ ਯਾਰ।
5: ਹਾਂਜੀ
6: ਮੈਰਿਡ can be thinking. Number 2 hega ki bachche da show rahe hunde hega, right, so they want quiet, they want everybody to sit down, you know, that's why they're focusing it on an adult evening. Number 3 hega ki unhe di jehdi entertainment hegi hai, jo unhe performances hegi hai, or whoever they hire from outside, you know, not to say it's like bad stuff, but it's like more like adult entertain, like the dances they have or the performers they have. So those are my 3 things, stating that as Sanu, you know, we shouldn't take it as an offense.
0: Yeah.
6: you know, but we should think from the other side of the party who's actually putting the party on. These are the options that they're, you know, and respect what they're asking.
0: Mm-hmm. Yeah, exactly. I think, you know, again, ohi gall hai ke je thonu koi invite kar reha hai and thonu, you know, you care about them, ta thode ya respect karo na the decision. Right? So, 1457, hello?
7: ਇਹ ਨਾ ਜ਼ਿਆਦਾਤਰ ਇਹ ਨਾ ਗੋਰਿਆਂ ਦੀ ਕਮਿਊਨਿਟੀ ਚ ਇੱਦਾਂ ਹੀ ਹੁੰਦਾ ਵੀ ਉਹ ਕਿਡਸ ਨਹੀਂ ਅਲਾਊਡ ਹੁੰਦੇ ਤੇ ਆਪਾਂ ਨੂੰ ਫੈਮਿਲੀ ਆਉਂਦੀ ਆ ਕਾਫੀ ਪੁਰਾਣੀ ਆਈ ਸੀ ਉਹਨਾਂ ਨੇ ਗੋਰਿਆਂ ਨਾਲ ਕਾਫੀ ਬਹਿਣ ਉੱਠਣ ਸੀ ਨਾ ਉਹਨਾਂ ਨੇ ਆਪਣੇ ਉਹ ਲੜਕੀ ਦੇ ਬੇਟੀ ਦਾ ਵਿਆਹ ਕੀਤਾ ਤੇ ਉਹਨਾਂ ਲਿਖਿਆ ਕਿਡਸ ਨਾਟ ਕਿਡਸ ਨਾਟ ਅਲਾਊਡ ਅਸੀਂ ਗਏ ਸੀ ਕੋਈ ਸੁਣਿਆ ਨੀ ਕਿਸੇ ਨੇ ਮਾਇੰਡ ਕੀਤਾ ਆਏ ਸੀ ਸਾਡੀ
0: ਅੱਛਾ ਸਾਰੇ ਆਏ ਬੱਚਿਆਂ ਤੋਂ ਬਿਨਾ
7: ਹਾਂਜੀ ਉਹਨਾਂ ਨੇ ਕਾਰ ਤੇ ਲਏ ਸੀ ਨੋ ਕਿਡਸ
0: ਮੇਰਾ ਇੱਕ ਮਿੱਤਰ ਹੈ ਤੇ ਉਹਨੇ ਇੱਦਾਂ ਕੀਤਾ ਸੀਗਾ ਉਹਨੇ ਕੀਤਾ ਭਾਜੀ ਤੇ ਉਹਨੇ ਕੀਤਾ ਤੇ ਹੁਣ ਮੈਂ ਰਿਸ਼ਤੇ ਦਾ ਨਾਂ ਨੀ ਲੈਣਾ ਉਹਦੇ ਕੋਈ ਰਿਸ਼ਤੇਦਾਰ ਸੀਗੇ ਤੇ ਉਹ ਨਾ ਆਏ ਨਾ ਕੋਈ ਵੀ ਨਹੀਂ ਆਇਆ ਜਿਹੜੇ ਅਡਲਟ ਨੇ ਵੱਡੇ ਨੇ ਉਹ ਵੀ ਨਹੀਂ ਆਏ ਤੇ ਉਹਨਾਂ ਨੇ ਇਹਨਾਂ ਨੂੰ ਬੁਲਾਉਣਾ ਹੀ ਛੱਡ ਦਿੱਤਾ ਸਕੇ ਸੀਗੇ ਬਹੁਤ ਖਾਸ ਰਿਸ਼ਤੇਦਾਰ ਦੇਖ ਲਓ
7: ਜਿਹੜੀ ਮੈਂ ਸ਼ਾਦੀ ਅਟੈਂਡ ਕੀਤੀ ਜੀ ਕੋਈ ਕੁਛ ਸੁਣਿਆ ਨੀ ਕਿਸੇ ਨੇ ਮਾਇੰਡ ਕੀਤਾ ਸਾਰੇ ਆਪਣੇ ਬੱਚਿਆਂ ਨੂੰ ਪ੍ਰਬੰਧ ਕਰਕੇ ਸਾਰੇ ਆਏ
0: ਨਹੀਂ ਚਲੋ ਵਧੀਆ ਗੱਲ ਹੈ ਜੇ ਨਹੀਂ ਮਾਇੰਡ ਕੀਤਾ ਥੈਂਕ ਯੂ ਭਾਜੀ ਬਟ ਬਹੁਤ ਸਾਰੇ ਕਰਦੇ ਆ ਹੁਣ ਦੇਖੋ ਜਿਹਦੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਇਟਸ ਅ ਰੀਅਲ ਸਟੋਰੀ ਮੇਰਾ ਵਨ ਆਫ ਮਾਈ ਬੈਸਟ ਫਰੈਂਡਸ ਹੈ ਤੇ ਉਹਨੇ ਸਾਨੂੰ ਦੱਸਿਆ ਕਿ ਕਹਿੰਦਾ ਨਵੀਂ ਯਾਰ ਉਹਨਾਂ ਨੇ ਤਾਂ ਸਾਨੂੰ ਉਹ ਨਾ ਆਏ ਨਾ ਕੋਈ ਜਵਾਬ ਦਿੱਤਾ ਤੇ ਸਾਡੇ ਪੇਰੈਂਟਸ ਨੂੰ ਵੀ ਬੁਲਾਉਣਾ ਉਹ ਛੱਡ ਗਏ ਤੇ ਫਿਰ ਕਹਿੰਦੇ ਉਹਨਾਂ ਨੇ ਬਾਅਦ ਚੋਂ ਕਿਸੇ ਦੇ ਥਰੂ ਦੱਸਿਆ ਵੀ ਅਸੀਂ ਤਾਂ ਨਹੀਂ ਆਏ ਵੀ ਇਹਨੇ ਤਾਂ ਸਾਡੇ ਬੱਚੇ ਨੂੰ ਮਨਾ ਕਰ ਦਿੱਤਾ ਆਏ ਕਿਵੇਂ ਕੀਤਾ ਦੱਸ ਸੋ ਯੂ ਨੋ ਅਗੇਨ ਜੇ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਚੇਂਜ ਹੋ ਰਹੀਆਂ ਨੇ ਦੈਨ ਥੋੜ੍ਹੇ ਜਿਹਾ ਅਡੈਪਟ ਕਰ ਲਈਏ ਯਾਰ ਆਪਾਂ ਠੀਕ ਹੈ ਨਾ ਗੱਲ ਸੋ ਪ੍ਰੋਗਰਾਮ ਪੰਜਾਬੀ ਦਾ ਸਾਡੇ ਨਾਲ ਜੁੜ ਰਹੇ ਨੇ ਕਮਲਜੀਤ ਢਿੱਲੋਂ ਜੇ ਤੁਹਾਡੀ ਗੱਡੀ ਦੀ ਜਾਂ ਘਰਾਂ ਦੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਕਮਲਜੀਤ ਨੂੰ ਫੋਨ ਕਰ ਲਓ ਤੁਸੀਂ ਕਮਲਜੀਤ ਤੁਹਾਡੇ ਲਈ ਹਾਜ਼ਰ ਨੇ ਇਹਨਾਂ ਨੇ ਤੁਹਾਨੂੰ ਬਹੁਤ ਹੀ ਵੱਡਾ ਡਿਸਕਾਊਂਟ ਲੈ ਕੇ ਦੇਣਾ $500 ਤੋਂ ਲੈ ਕੇ $1,000 ਦਾ ਡਿਸਕਾਊਂਟ ਤੁਹਾਡੇ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦੇ ਵਿੱਚ ਸੋ ਜੇ ਤੁਹਾਡੀ ਇੰਸ਼ੋਰੈਂਸ ਨਹੀਂ ਘਟ ਰਹੀ ਟੈਨਸ਼ਨ ਨਾ ਲਓ ਕਮਲਜੀਤ ਨੂੰ ਫੋਨ ਘੁਮਾਓ ਦੇਖਿਓ ਸਹੀ ਡਿਸਕਾਊਂਟ ਮਿਲਦਾ 6473944369 ਕਮਲਜੀਤ ਵੈਲਕਮ
8: ਥੈਂਕ ਯੂ ਨਵੀ ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ ਅਗਰ ਕਿਸੇ ਦੀ ਰਿਨਿਊਅਲ ਆਈ ਹੋਈ ਹੈ ਪ੍ਰਾਈਸ ਵੱਧ ਕੇ ਆ ਗਿਆ ਜਾਂ ਕਿਸੇ ਨੂੰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਜ਼ਰੂਰ ਕਾਲ ਕਰਨਾ ਸਾਡੇ ਕੋਲ ਅਪ ਟੂ 40% ਡਿਸਕਾਊਂਟ ਚੱਲ ਰਿਹਾ ਤੇ 15 to 20 ਕੰਪਨੀਜ਼ ਅਵੇਲੇਬਲ ਨੇ ਅਗਰ ਕੋਈ ਸਾਲ ਦਾ ਘੱਟ ਤੋਂ ਘੱਟ $500 to $1,000 $1,000 ਸੇਵ ਕਰਦਾ ਤੇ ਆਪਾਂ ਤਾਂ ਹੀ ਰਿਕਮੈਂਡ ਕਰਦੇ ਹਾਂ ਕਿ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ ਮੇਰਾ ਫੋਨ ਨੰਬਰ ਹੈਗਾ 6473944369 647-394-4369 ਕਈ ਲੋਕ ਕੋਟ ਲੈਣ ਵੇਲੇ ਕੀ ਗਲਤੀ ਕਰਦੇ ਨੇ ਕਿ ਉਹ ਸਿਰਫ ਲੋ ਰੇਟਸ ਹੀ ਦੇਖਦੇ ਨੇ ਉਹ ਆਪਣੀਆਂ ਕਵਰੇਜ ਤੇ ਡਿਸਕਾਊਂਟ ਰਿਵਿਊ ਨਹੀਂ ਕਰਦੇ ਕਈ ਵਾਰ ਕੀ ਹੁੰਦਾ ਕਿ ਪ੍ਰੀਮੀਅਮ ਘੱਟ ਕਰਨ ਦੇ ਚੱਕਰ ਵਿੱਚ ਬ੍ਰੋਕਰ ਮੋਸਟ ਇੰਪੋਰਟੈਂਟ ਕਵਰੇਜ ਦੇਣੀਆਂ ਮਿਸ ਕਰ ਦਿੰਦੇ ਨੇ ਜਿਵੇਂ ਕਿ ਕਲੇਮ ਫੋਰ ਗਿਵਨੈਸ ਤੇ ਮਾਈਨਰ ਕਨਵੈਕਸ਼ਨ ਪ੍ਰੋਟੈਕਸ਼ਨ ਜਿਹਦੇ ਨਾਲ ਤੁਹਾਡਾ ਫਸਟ ਐਟ ਫਾਲਟ ਐਕਸੀਡੈਂਟ ਤੇ ਮਾਈਨਰ ਕਨਵੈਕਸ਼ਨ ਵੇਵ ਆਫ ਹੋ ਜਾਂਦੇ ਨੇ ਨਹੀਂ ਤਾਂ ਰਿਨਿਊਲ ਤੇ ਕਾਫੀ ਜ਼ਿਆਦਾ ਪ੍ਰਾਈਸ ਵੱਧ ਕੇ ਆਉਂਦਾ ਉਸੇ ਤਰ੍ਹਾਂ ਹੀ ਡਿਸਕਾਊਂਟ ਕਿ ਜੋ ਡਿਸਕਾਊਂਟ ਤੁਹਾਨੂੰ ਪਾਲਿਸੀ 'ਚ ਮਿਲ ਰਹੇ ਆ ਤੁਸੀਂ ਉਹਨਾਂ ਲਈ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਨਹੀਂ ਤਾਂ ਕੱਲ ਨੂੰ ਕਲੇਮ ਲੈਣ ਵੇਲੇ ਅਗਰ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉੱਥੇ ਕਾਫੀ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ ਸੋ ਤੁਸੀਂ ਵੀ ਆਪਣੀ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਸਾਲ ਦਾ ਘੱਟ ਤੋਂ ਘੱਟ $500 to $1,000 $1,000 ਸੇਵ ਕਰਨਾ ਚਾਹੁੰਦੇ ਆ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ ਬਹੁਤ ਸਾਰੇ ਲੋਕ ਕੀ ਕਰਦੇ ਕਿ ਬਿਨਾਂ ਕੰਪੇਅਰ ਕੀਤੇ ਆਪਣੀ ਪਾਲਿਸੀ ਰਿਨਿਊ ਕਰ ਲੈਂਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ $1,000 ਹੋਰ ਸੇਵ ਕਰ ਸਕਦੇ ਨੇ ਮੈਂ ਤੁਹਾਡੇ ਲਈ ਆਪਸ਼ਨ ਕੰਪੇਅਰ ਕਰਕੇ ਬੈਟਰ ਕਵਰੇਜ ਦੇ ਨਾਲ ਬੈਟਰ ਪ੍ਰਾਈਸ ਲੈ ਕੇ ਦੇਵਾਂਗੀ ਫੋਨ ਨੰਬਰ ਅਗੇਨ ਨੋਟ ਕਰ ਲਓ 6473944369 647-394-4369 ਥੈਂਕ ਯੂ ਨਵੀ ਫੋਰ ਯੋਰ ਟਾਈਮ
0: ਥੈਂਕ ਯੂ ਕਮਲਜੀਤ ਕਮਲਜੀਤ ਨੂੰ ਕਾਲ ਕਰੋ ਡਿਸਕਾਊਂਟ ਹੀ ਡਿਸਕਾਊਂਟ 6473944369 6473944369 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਮਲਜੀਤ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਓਕੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਕੱਲ੍ਹ ਅਤੇ ਚਲੋ ਅੱਜ ਕੱਲ੍ਹ ਨਹੀਂ ਕਾਫੀ ਚਿਰ ਤੋਂ ਇਹ ਟ੍ਰੈਂਡ ਚੱਲ ਰਿਹਾ ਆਪਣੀ ਕਮਿਊਨਿਟੀ 'ਚ ਕਿਤੇ ਨਾ ਕਿਤੇ ਅੱਜ ਕੱਲ੍ਹ ਥੋੜ੍ਹਾ ਜ਼ਿਆਦਾ ਹੋ ਰਿਹਾ ਪਿਛਲੇ ਸਾਲ ਵੀ ਹੋਇਆ ਸੀ ਕਿਸੇ ਨਾਲ ਅਤੇ ਐਤਕੀ ਵੀ ਮੇਰਾ ਇੱਕ ਮਿੱਤਰ ਹੈ ਅਤੇ ਉਹ ਕਹਿੰਦਾ ਕਿ ਨਵੀਂ ਮੈਨੂੰ ਇੱਕ ਵਿਆਹ ਦਾ ਸੱਦਾ ਆਇਆ, ਕਹਿੰਦਾ ਸੱਦਾ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਬਈ ਬੱਚਿਆਂ ਨੂੰ ਨਹੀਂ ਲੈ ਕੇ ਆਉਣਾ, ਸਿਰਫ ਜਿਹੜੇ ਅਡਲਟ ਨੇ ਦੋ ਜਾਣੇ ਹਸਬੈਂਡ ਵਾਈਫ ਤੁਸੀਂ ਹੀ ਆਉਣਾ। ਉਹ ਕਹਿੰਦਾ ਕਹਿੰਦਾ ਨਵੀਂ ਯਾਰ ਸਾਨੂੰ ਇਹ ਚੀਜ਼ ਬੁਰੀ ਬਹੁਤ ਲੱਗੀ। ਮੈਂ ਕਿਹਾ ਬੁਰੀ ਕਿਉਂ ਲੱਗੀ? ਕਹਿੰਦਾ ਸਾਨੂੰ ਥੋੜ੍ਹਾ ਯੂਨੋ ਇਨਸਲਟ ਲੱਗਿਆ ਕਿ ਸਾਡੇ ਬੱਚਿਆਂ ਨੂੰ ਕਿਵੇਂ ਤੁਸੀਂ ਐਕਸਕਲੂਡ ਕਰ ਰਹੇ ਹੋ। ਮੈਂ ਉਹਨੂੰ ਕਿਹਾ, ਮੈਂ ਕਿਹਾ ਫਿਰ ਕੀ ਹੋ ਗਿਆ ਯਾਰ, ਤੁਹਾਨੂੰ ਸੱਦ ਲਿਆ ਚੁੱਪ ਕਰਕੇ ਜਾਇਆ, ਐਡੀ ਐਡਾ ਇਸ਼ੂ ਕ੍ਰੀਏਟ ਕਰਨ ਦੀ ਕੀ ਲੋੜ ਹੈ? ਕਹਿੰਦਾ ਨਹੀਂ ਯਾਰ ਨਵੀਂ ਅਸੀਂ ਤਾਂ ਜਾਣਾ ਨਹੀਂ। ਮੈਂ ਕਿਹਾ ਯਾਰ ਤੇਰਾ ਇੰਨਾ ਖਾਸ ਦੋਸਤ ਹੈ ਤੂੰ ਨਹੀਂ ਜਾਏਗਾ, ਉਹਨੇ ਮਾਇੰਡ ਕਰਨਾ। ਕਹਿੰਦਾ ਉਹਨੇ ਇਹ ਨਹੀਂ ਸੋਚਿਆ ਵੀ ਅਸੀਂ ਮਾਇੰਡ ਕਰਾਂਗੇ ਜੇ ਬੱਚਿਆਂ ਨੂੰ ਨਹੀਂ ਇਨਵਾਈਟ ਕਰਦਾ। ਮੈਂ ਕਿਹਾ ਦੱਸ, ਉਹਦੀ ਆਪਦੀ ਮਰਜ਼ੀ ਹੈ ਯਾਰ, ਉਹਨੇ ਤੈਨੂੰ ਸੱਦਣਾ ਸੀ ਸੱਦ ਲੈਂਦਾ, ਬੱਚਿਆਂ ਨੂੰ ਨਹੀਂ ਸੱਦਣਾ ਜਸਟ ਗੋ। ਹੁਣ ਬਹੁਤ ਸਾਰੇ ਲਿਸਨਰ ਆ ਰਹੇ ਆ ਕਹਿੰਦੇ ਨਵੀਂ ਅਸੀਂ ਵੀ ਨਹੀਂ ਜਾਵਾਂਗੇ। ਗਲਤ ਗੱਲ ਹੈ, ਅਸੀਂ ਬੱਚੇ ਤੋਂ ਬਿਨਾਂ ਕਾਹਦੇ ਜੋਗੇ ਹਾਂ? ਜੇ ਬੱਚਿਆਂ ਨੂੰ ਨਹੀਂ ਸੱਦਿਆ ਅਸੀਂ ਕਿਉਂ ਜਾਵਾਂਗੇ? ਹੁਣ ਤੁਹਾਨੂੰ ਕੀ ਲੱਗਦਾ ਜੇ ਕਿਸੇ ਨੇ ਤੁਹਾਨੂੰ ਸੱਦਾ ਦੇਤਾ ਕਿ ਜਿਹੜੇ ਹਸਬੈਂਡ ਵਾਈਫ ਨੇ ਜਿਹੜੇ ਐਡਲਟ ਨੇ ਸਿਰਫ ਉਹ ਆਉਣ, ਬੱਚਿਆਂ ਨੂੰ ਨਾ ਲੈ ਕੇ ਆਇਓ, ਤੁਸੀਂ ਮਾਇੰਡ ਕਰੋਗੇ? ਇਤਰਾਜ਼ ਕਰੋਗੇ? ਤੁਹਾਡਾ ਕੋਈ ਰਿਸ਼ਤੇਦਾਰ ਹੈ, ਤੁਹਾਡਾ ਕੋਈ ਯਾਰ ਦੋਸਤ ਹੈ, ਤੁਹਾਡੀ ਰਿਐਕਸ਼ਨ ਕੀ ਹੋਊਗੀ? ਜਾਓਗੇ ਜਾਂ ਨਹੀਂ ਜਾਓਗੇ? ਸੱਚੋ ਸੱਚ ਦੱਸ ਦਿਓ। ਜੇ ਤੁਸੀਂ ਕਹਿੰਦੇ ਨਵੀਂ ਅਸੀਂ ਵੀ ਨਹੀਂ ਜਾਵਾਂਗੇ ਤਾਂ ਮੈਨੂੰ ਦੱਸਿਓ। ਨੰਬਰ ਹੈ ਆਪਣਾ 9056733337, 9056733337, 9056733337, 905-673-3337 ਆਪਣਾ ਨੰਬਰ ਹੈ। ਸੋ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਤੇ ਲੈਟਸ ਸੀ ਕਿ ਤੁਸੀਂ ਕੀ ਕਹਿੰਦੇ ਹੋ। ਕੁਝ ਸਾਡੇ ਲਿਸਨਰਸ ਕਹਿੰਦੇ ਨਵੀਂ ਐਡੀ ਕਿਹੜੀ ਗੱਲ ਹੈ ਜਾਣਾ ਚਾਹੀਦਾ, ਅਤੇ ਕਈ ਕਹਿੰਦੇ ਕਿ ਨਵੀਂ ਅਸੀਂ ਵੀ ਨਹੀਂ ਜਾਵਾਂਗੇ, ਗਲਤ ਗੱਲ ਹੈ, ਕਿਵੇਂ ਤੁਸੀਂ ਬੱਚਿਆਂ ਨੂੰ ਯੂਨੋ ਇਨਕਲੂਡ ਨਹੀਂ ਕਰ ਰਹੇ, ਇਟਸ ਰੋਂਗ। 905-673-3337 ਸਟੂਡੀਓ ਦਾ ਨੰਬਰ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਟੋਪ ਦੀ ਮੂਵਿੰਗ ਕੰਪਨੀ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਚਾਹੇ ਤੁਸੀਂ ਦੂਰ ਵੀ ਜਾ ਰਹੇ ਹੋ, ਬ੍ਰੈਂਪਟਨ ਛੱਡ ਕੇ ਕੈਲਗਰੀ BC ਜਾ ਰਹੇ ਹੋ, ਉੱਥੇ ਵੀ ਮੂਵਿੰਗ ਕਰ ਦਿੰਦੇ ਆ, ਗੱਡੀਆਂ ਮੂਵ ਕਰਨੀਆਂ ਉਹ ਵੀ ਕਰ ਦਿੰਦੇ ਆ, ਲੋਕਲ ਜੇ ਮੂਵ ਹੋ ਰਹੇ ਹੋ ਤਾਂ ਕਰਦੇ ਕਰਦੇ ਆ। 416-524-6704 HK ਮੂਵਰਸ, 416-524-6704 HK ਮੂਵਰਸ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨੂੰ ਕਾਲ ਕਰੋ, ਮਨੂ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਵੇਗੀ। ਬੜੇ ਵੱਡੇ ਵੱਡੇ ਡਿਸਕਾਊਂਟ ਨੇ ਜੇ ਟਾਇਰ ਲਵਾਉਣੇ ਆ ਨਾ, ਤਾਂ ਕੈਸਪਿਨ ਟ੍ਰੇਲਰ SO2 ਟਾਇਰ 235 ਵਿਦ ਇੰਸਟਾਲੇਸ਼ਨ, ਕਾਰਲੀਓ HK 308 280 ਵਿਦ ਇੰਸਟਾਲੇਸ਼ਨ, ਹੋਰ ਬੜੇ ਟਾਇਰ ਨੇ 401 ਤੋਂ ਉੱਤਨ ਸਾਰ ਇਨ ਆਪਣਾ ਮਿਲਟੇ ਨੇ ਲੋਕੇਟਡ ਨੇ ਜੇਮਸ ਨੂੰ ਅਤੇ ਸਟੀਲ ਦੇ ਕੋਰਨਰ ਤੇ। 6472346293 ਨੰਬਰ ਹੈ। G5141 ਹੈਲੋ, 5141 ਹੈਲੋ ਜੀ, ਵੈਲਕਮ।
9: ਹਾਂਜੀ ਹਾਂਜੀ ਨਵੀਨ,
0: ਹਾਂਜੀ
9: ਆਪਣਾ ਬੱਚਿਆਂ ਨੂੰ ਲੈ ਕੇ ਮੈਂ ਵੀ ਸਾਡੇ ਰਿਲੇਟਿਵ ਨੇ ਸਾਡੇ ਨਾਲ ਕੀਤਾ ਹੈ ਵੀ ਤੁਸੀਂ ਨਾ ਅਡਲਟ ਹੀ ਆਉਣੇ ਆ, ਦੋ ਜਣੇ ਹੀ ਆਉਣੇ ਆ, ਪਰ ਹੁਣ ਦਾ ਰੀਜ਼ਨ ਇਹ ਆ ਵੀ ਕਪੈਸਿਟੀ ਨਵੀਂ ਵੀਰ, ਕਪੈਸਿਟੀ ਹਾਲਾਂ ਦੀ ਕਈਆਂ ਦੀ, ਹੁਣ ਮੈਂ 500 ਬੰਦਾ ਸੱਦਿਆ ਵਾ ਤੇ 500 ਹੀ ਨਾਲ ਕਿਡਸ ਲੈ ਆਉਣ ਤੇ 1000 ਉਹਨਾਂ ਨੂੰ ਬਿਠਾਲਣਾ ਕਿੱਥੇ ਆ ਬਾਹਰ? ਇਹ ਵੀ ਰੀਜ਼ਨ ਅਗਲੇ ਸੱਦਣਾ ਚਾਹੁੰਦੇ ਤੁਹਾਨੂੰ, ਉਹ ਤੁਸੀਂ ਬੱਚੇ ਵੀ ਲੈ ਆਓ, ਸਾਰਿਆਂ ਦੇ 500 ਦੇ ਬੱਚੇ ਆ, ਉਹ 1000 ਬੰਦਾ ਹੋ ਗਿਆ, ਉਹ ਕਿੱਥੇ ਬਿਠਾਲਾਂਗੇ ਉਹਨਾਂ ਨੂੰ? ਹਜ਼ਾਰ ਦੇ ਵੀ ਹੈਗੇ, ਦੋ ਦੇ ਵੀ ਹੈਗੇ ਆ, ਪਰ ਫਿਰ ਵੀ ਕਈਆਂ ਨੇ ਹੁਣ 1000 ਬੰਦਾ, ਮੇਰਾ 1000 ਬੰਦਾ ਦੋਸਤ ਆ, 1000 ਹੀ ਉਹ ਹਾਲ ਦੀ ਕਪੈਸਿਟੀ ਆ, ਉਹ ਦੋ ਦੋ ਬੱਚੇ ਨਾਲ ਲੈ ਆਉਣ, 3000 ਜਾਣਾ ਹੋ ਗਿਆ ਮੇਰੇ।
0: ਸੋ ਤੁਸੀਂ ਭਾਜੀ ਮੈਨੂੰ ਦੱਸੋ, ਜੇ ਜੇ ਤੁਹਾਨੂੰ ਹੁਣ ਸੱਦਾ ਆਇਆ ਸੀ, ਤੁਸੀਂ ਸਾਰੇ ਗਏ ਸੀ ਜਾਂ ਤੁਸੀਂ ਕਿਹਾ ਨਹੀਂ ਯਾਰ ਅਸੀਂ ਬੱਚਿਆਂ ਬਿਨਾਂ ਜਾਣਾ ਨੀ?
9: ਨਹੀਂ ਤੇ ਕਿਹਾ ਵੀ ਚਲੋ ਉਹਨਾਂ ਸੱਦਿਆ, ਅਗਲੇ ਦੇ ਜਾਣਾ ਚਾਹੀਦਾ, ਅਗਲੇ ਨੂੰ ਦੋ, ਅਗਲੇ ਦੇ ਕਪੈਸਿਟੀ ਦਾ ਹੋ ਸਕਦਾ ਸਿਚੁਏਸ਼ਨ, ਕੁਛ ਨਾ ਕੁਛ ਸਿਚੁਏਸ਼ਨ ਹੋਊਗੀ ਚੇਅਰ ਦੀ, ਆਪਾਂ ਤੇ ਉਹਨੇ ਜਾਣਾ ਜਿੰਨੇ ਸੱਦੇ, ਦੋ ਸੱਦੇ ਦੋ ਬੱਚੇ।
0: ਤੁਸੀਂ ਕੋਈ ਇਸ਼ੂ ਨੀ ਕ੍ਰੀਏਟ ਕੀਤਾ ਵੀ ਸਾਡੇ ਬੱਚਿਆਂ ਨੂੰ ਨੀ ਸੱਦਿਆ ਇਸ ਜਾਣਾ ਨੀ?
9: ਸਹਿਮਤ ਜਾਣਾ ਚਾਹੀਦਾ ਜ਼ਰੂਰ ਥੈਂਕ ਯੂ ਸਰ ਬਹੁਤ ਸ਼ੁਕਰੀਆ।
0: G3577 ਹੈਲੋ,
10: ਹਾਂਜੀ ਵੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਨੇ?
0: ਵਧੀਆ ਜੀ, ਕਿੱਦਾਂ ਜੀ?
10: ਵਧੀਆ ਜੀ ਵਧੀਆ। ਵਿਸ਼ਾ ਤੁਹਾਡਾ ਇਹ ਆ ਜੀ ਵੀ ਜਿੱਦਾਂ ਪਹਿਲਾਂ ਦੱਸ ਕੇ ਗਏ ਨੇ ਵੀ ਹਾਲਾਂ ਦੀ ਕਪੈਸਿਟੀ ਕਰਕੇ, ਤੇ ਕੁਛ ਕੁ ਤਾਂ ਇਹ ਵੀ ਹੋ ਸਕਦਾ, ਕੁਛ ਏਦਾਂ ਹੁੰਦਾ ਆ ਵੀ ਜੇ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਵੀ ਦੋ ਜਾਣੇ ਆ, ਉਹ ਮੇਰੇ ਹਿਸਾਬ ਨਾਲ ਉਹਨਾਂ ਨਾਲ ਸਹਿਮਤ ਹੋਣਾ ਬਣਦਾ ਆ। ਜੇ ਤੁਹਾਡੇ ਬੱਚੇ ਛੋਟੇ ਨੇ ਜਾਂ ਨਹੀਂ ਕਿਸੇ ਕੋਲੇ ਤੁਸੀਂ ਛੱਡ ਸਕਦੇ, ਕਈ ਵਾਰੀ ਕੋਈ ਸਰਕਮਸਟਾਂਸ ਏਦਾਂ ਦੇ ਹੀ ਹੋ ਜਾਂਦੇ ਨੇ ਕੋਈ, ਹਨਾ ਵੀ ਆਪਾਂ ਨਹੀਂ ਸਾਂਭ ਸਕਦੇ ਬੱਚੇ ਏਦਾਂ ਦੇ ਹੁੰਦੇ ਨੇ, ਤੇ ਫਿਰ ਇਹ ਵੀ ਹੁੰਦਾ ਵਾ ਵੀ ਕੋਈ ਗੱਲ ਨੀ ਵੀ ਤੁਸੀਂ ਨਾ ਵੀ ਜਾਓਗੇ ਤਾਂ ਇੱਕ ਬੰਦਾ ਉਹਨਾਂ ਦੇ ਹਾਜ਼ਰੀ ਲਵਾਇਆ ਹੁੰਦਾ, ਤੇ ਕੋਈ ਵੱਡੀ ਮੈਟਰ ਵਾਲੀ ਗੱਲ ਨੀ ਹੈ ਵੀ ਉਹ ਵੀ ਗੁੱਸਾ ਕਰਨ ਜਾਂ ਤੁਸੀਂ ਵੀ ਜਿਹੋ ਜਿਹਾ ਅਗਲੇ ਨੇ ਸੱਦਿਆ ਉਹ ਜਿਹੇ ਤੁਸੀਂ ਜਾ ਸਕਦੇ ਹੋ
0: ਜੀ।
10: ਹਾਂ ਇਹ ਕੋਈ ਉਹ ਨੀ ਹੈਗਾ। ਹੁਣ ਤੁਸੀਂ ਇੱਕ ਚੀਜ਼ ਦੇਖੋ ਜੀ, ਇੱਥੇ ਆਪਣੇ ਵਿਆਹਾਂ ਦੇ ਜਿਹੜੇ ਹੈਗੇ ਆ ਬੁਕਿੰਗ ਹੁੰਦੀ ਆ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀ ਆ, ਉਹ ਸਾਲ ਸਾਲ ਪਹਿਲਾਂ ਦੀ ਹੋ ਜਾਂਦੀ ਆ ਵੀ ਸਾਡਾ ਹਾਲ ਬੁੱਕ ਆ ਜੀ, ਫਲਾਨਾ ਹਾਲ ਬੁੱਕ ਹੈ
0: ਜੀ।
10: ਉਹ ਜਦ ਨੂੰ ਵਿਆਹ ਨੇੜੇ ਆਉਂਦਾ ਉਹ ਬੰਦੇ ਵੱਧਦੇ ਵੱਧਦੇ ਵੱਧਦੇ ਵੱਧਦੇ, ਹਰੇਕ ਦੇ ਏਦਾਂ ਹੁੰਦਾ ਵਾ, ਤੁਹਾਡੇ ਵੀ ਹੁੰਦਾ ਮੇਰੇ ਵੀ ਹੁੰਦਾ ਸਭ ਦੇ ਹੁੰਦਾ ਏਦਾਂ
0: ਜੀ।
10: ਤੇ ਉਹ ਹੌਲੀ ਹੌਲੀ ਆਪਾਂ ਯਾਰ ਉਹਨੂੰ ਵੀ ਸੱਦ ਲਈਏ ਉਹਨੂੰ ਵੀ ਸੱਦ ਲਈਏ, ਉਹ ਜਿਹੜਾ ਹਾਲ ਕੀਤਾ ਹੁੰਦਾ ਆ ਉਹ ਹੋਰਾਂ ਲੋਕਾਂ ਨੇ ਵੀ ਬੁੱਕ ਕਰਨੇ ਹੁੰਦੇ ਨੇ ਟਾਈਮ ਟੂ ਟਾਈਮ। ਉਹ ਜਦੋਂ ਹਾਲ ਬੁੱਕ ਕੀਤਾ ਹੁੰਦਾ ਆ ਫਿਰ ਉਹ ਕਹਿੰਦੇ ਆ ਜੀ ਸਾਨੂੰ ਵੱਡਾ ਹਾਲ ਦੇ ਦਿਓ। ਉਹ ਮੈਂ ਇਸ ਢਾਂਚੇ ਦੇ ਵਿੱਚ ਰਿਹਾ, ਮੈਂ ਦੇਖਿਆ ਆ। ਉਹ ਫਿਰ ਅਗਲਾ ਕਹਿੰਦਾ ਫਿਰ ਕਹਿੰਦੇ ਜੀ ਸਾਡੇ ਕੋਲੇ ਤਾਂ ਬੁੱਕ ਆ, ਤੁਹਾਡਾ ਜਿਹੜਾ ਬੁੱਕ ਕੀਤਾ ਹੋਇਆ ਉਹੀ ਮਿਲੂਗਾ, ਉਹਦੀ ਕਪੈਸਿਟੀ ਹੁੰਦੀ ਆ 200 ਬੰਦੇ ਦੀ, ਉਹਦੀ ਹੁੰਦੀ ਆ 400 ਦੀ 500 ਦੀ। ਤੇ ਇਸ ਕਰਕੇ ਉਹ ਫਿਰ ਜਿਹੜੇ ਬੰਦੇ ਨੇ ਤੁਹਾਨੂੰ ਇਨਵਾਈਟ ਕੀਤਾ ਆ ਵੀ ਜੇ ਉਹਨੇ ਕੋਈ ਦੇਖ ਕੇ ਹੀ ਕੀਤਾ ਹੋਊਗਾ ਨਾ ਵੀ ਕੁਛ ਨਾ ਕੁਛ ਉਹਦੀ ਪ੍ਰੋਬਲਮ ਹੋਊਗੀ ਜਾਂ ਉਹਦੇ ਨਾਲ ਤੁਸੀਂ ਖੜਦੇ ਬਣਦੇ ਜੇ ਤੁਹਾਨੂੰ ਉਹਨੇ ਰਿਸਪੈਕਟ ਨਾਲ ਸੱਦਿਆ, ਤੇ ਮੇਰੇ ਹਿਸਾਬ ਨਾਲ ਤੇ ਕੋਈ ਮਾਇੰਡ ਕਰਨ ਵਾਲੀ ਗੱਲ ਨੀ ਹੈਗੀ। ਪਰ ਜੇ ਤੁਹਾਡੇ ਬੱਚੇ ਛੋਟੇ ਨੇ ਠੀਕ ਆ, ਤੁਸੀਂ ਉਹਨਾਂ ਨੂੰ ਛੱਡ ਹੀ ਨੀ ਸਕਦੇ, ਤੇ ਫਿਰ ਨਾ ਜਾਓ ਤੇ ਤਾਂ ਵੀ ਕੋਈ ਗੱਲ ਨਹੀਂ।
0: ਨਹੀਂ ਫਿਰ ਚਲੋ ਫਿਰ ਵੱਖਰੀ ਗੱਲ ਹੈ। ਜੇ ਏਦਾਂ ਦਾ ਸਿਚੁਏਸ਼ਨ ਹੈ ਵੀ ਬਾਹਲੇ ਛੋਟੇ, ਫਿਰ ਤੁਸੀਂ ਅਗਲੇ ਨੂੰ ਸਮਝਾ ਦਿਓ ਕਿ ਯਾਰ ਆਈ ਵੁੱਡ ਲਵ ਟੂ, ਮੈਂ ਜ਼ਰੂਰ ਆਉਣਾ ਸੀਗਾ, ਬਟ ਇਹ ਸਿਚੁਏਸ਼ਨ ਹੈ, ਅਗਲਾ ਸਮਝ ਆਉਂਦਾ। ਬਟ ਜੇ ਤੁਸੀਂ ਇਸ ਆਕੜ ਦੇ ਵਿੱਚ ਨਹੀਂ ਜਾਂਦੇ ਵੀ ਇਹਨਾਂ ਨੇ ਮੇਰੇ ਬੱਚਿਆਂ ਨੂੰ ਕਿਉਂ ਨਹੀਂ ਸੱਦਿਆ, ਫਿਰ ਕਿਤੇ ਨਾ ਕਿਤੇ ਗੱਲ ਗਲਤ ਹੈ।
10: ਹਾਂ ਨਾ ਬਿਲਕੁਲ ਬਿਲਕੁਲ ਜੀ, ਉਹ ਤਾਂ ਹੈਗਾ ਹੀ ਆ। ਉਹ ਕੋਈ ਨਾ ਕੋਈ, ਚਲੋ ਇੱਕ ਬੰਦਾ ਚੱਲਿਆ ਜਾਊਗਾ, ਆਪਾਂ ਕਹਿ ਦਿੰਦੇ ਆ ਵੀ ਲੇਡੀਜ਼ ਨੂੰ ਕਹਿ ਦਿੰਦੇ ਤੂੰ ਬੱਚਿਆਂ ਕੋਲੇ ਰਹਿ ਲਈ ਤੇ ਮੈਂ ਉਹਨਾਂ ਦੇ ਹਾਜ਼ਰੀ ਲਵਾਇਆ ਵਾ, ਲੈ ਇੰਨੀ ਗੱਲ ਹੁੰਦੀ ਹੈ ਕਿ ਗੱਲ ਆ।
0: ਨਹੀਂ ਪਰ ਮੈਂ ਜਿੱਥੇ ਤੱਕ ਦੇਖਿਆ ਵੀ ਆਪਣੇ ਬਹੁਤ ਸਾਰੇ ਲੋਕ ਆਪਾਂ ਮਾਈਂਡ ਬਹੁਤ ਛੇਤੀ ਕਰਦੇ ਆ।
10: ਉਹ ਆਪਣੇ ਤਾਂ ਜੀ ਹੁਣ ਤਾਂ ਘਟ ਗਿਆ ਹੋਊਗਾ, ਇਹ ਜਿਹੜਾ ਪਹਿਲੇ ਜਮਾਨਿਆਂ 'ਚ ਹੁੰਦਾ ਸੀ ਉਹ ਹਰੇਕ ਹੀ, ਹੁਣ ਅੱਜ ਕੱਲ੍ਹ ਫੁੱਫੜ ਹੈ, ਉਹ ਫੁੱਫੜ ਨਹੀਂ ਆਇਆ ਜੀ। ਫੁੱਫੜ ਜਿੰਨਾ ਚਿਰ ਫੁੱਫੜ ਨਹੀਂ ਆਉਂਦਾ ਉਨਾ ਚਿਰ ਜੰਨ ਨਹੀਂ ਜਾਊ।
0: ਅੱਛਾ
10: ਹਾਂ, ਏਦਾਂ ਦਾ ਸਿਸਟਮ ਆਪਣੇ ਹੁੰਦਾ ਰਿਹਾ ਇਹ। ਉਹ ਫੁੱਫੜ ਨੇ ਫਿਰ ਪੂਰਾ ਐਨ ਆਪਦਾ ਰੋਹਬ ਜਮਾਉਣਾ ਪ੍ਰਾਹੁਣੇ ਵਾਲਾ ਵੀ ਮੈਂ ਫੁੱਫੜ ਹੈ।
0: ਆਪਣੇ ਨਾ ਆਪਣੇ ਵੈਸੇ ਵਿਆਹਾਂ ਤੇ ਬਹੁਤ ਆਪਾਂ ਇਸ਼ੂ ਕ੍ਰੀਏਟ ਕਰ ਲੈਣੇ, ਕਿਸੇ ਦੀ ਮਿਲਣੀ ਨਹੀਂ ਹੋਈ ਤਾਂ ਅਪਸੈਟ ਹੋ ਗਏ।
10: ਹਾਂ ਜੀ ਹਾਂ ਬਿਲਕੁਲ ਬਿਲਕੁਲ, ਉਹ ਕਹਿੰਦਾ ਜੀ ਉਹਨੂੰ ਤਾਂ ਜੀ ਆਏ ਫਲਾਨੀ ਚੀਜ਼ ਦੇਤੀ ਇਹਨੂੰ ਆ ਉਹ ਕਰਦਾ ਜੀ, ਉਹ ਗੱਲ ਕੁਛ ਵੀ ਨਹੀਂ ਹੁੰਦੀ ਗੀ, ਉਹ ਤੁਸੀਂ ਨਾ ਉਹ ਲੈਣਾ ਹੁੰਦਾ ਨਾ ਤੁਸੀਂ ਪਾਉਣਾ ਹੁੰਦਾ, ਉਹ ਐਵੇਂ ਬਸ ਵੀ ਇੱਕ ਦਿਮਾਗ ਤੇ ਚੜ ਜਾਂਦੀ ਆ
0: ਹਰੇਕ
10: ਵੀ ਯਾਰ। ਹਾਂ ਉੱਦਾਂ ਭਾਵੇਂ ਜੋ ਮਰਜ਼ੀ ਅਗਲਾ ਬੁਲਾਵੇ ਰਿਸਪੈਕਟ ਦੇਵੇ, ਉਹ ਨੀ ਉਹਨਾਂ ਨੇ ਫੋਲੋ ਕਰਨੀ ਗੱਲ, ਬਸ ਆਹ ਚੀਜ਼ ਫੜਦੀ ਆ ਵੀ ਹਾਂ ਯਾਰ ਉਹਨੇ ਮੈਨੂੰ ਆਹ ਨੀ ਕੀਤਾ।
0: ਸਹੀ ਗੱਲ ਹੈ, ਨਹੀਂ ਥੈਂਕ ਯੂ ਸਰ। ਜਿਹੜੀ ਚੀਜ਼ ਨਹੀਂ ਮਿਲਦੀ ਬਸ ਉਹਦੇ ਬਾਰੇ ਆਪਾਂ ਕੰਪਲੇਨ ਕਰਨਾ, ਜਿਹੜੀ ਚੀਜ਼ ਮਿਲਦੀ ਹੈ ਜਿੰਨਾ ਰਿਸਪੈਕਟ ਆਪਾਂ ਨੂੰ ਕੋਈ ਦਿੰਦਾ ਉਹਦੇ ਬਾਰੇ ਆਪਾਂ ਕੇਅਰ ਨਹੀਂ ਕਰਦੇ। ਸੋ ਖੈਰ ਨੰਬਰ ਹੈ ਆਪਣਾ 9056733337, 9056733337। ਸੋ ਜ਼ਰੂਰ ਸਾਰੇ ਸ਼ੇਅਰ ਕਰੋ ਕਿ ਤੁਹਾਡਾ ਓਪੀਨੀਅਨ ਹੈ। 9056733337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਵਾਂ ਕਿ ਰੋਇਲ ਇੰਡੀਆ ਗਰੋਸਰਸ ਹੈ, ਰੋਇਲ ਇੰਡੀਆ ਗਰੋਸਰਸ ਤੁਹਾਡੇ ਲਈ ਕਾਫੀ ਚਿਰ ਤੋਂ ਇਨ ਬਿਜ਼ਨਸ ਹੈ ਗੋਰਵੇ ਅਤੇ ਕੰਟਰੀ ਸਾਈਡ 'ਤੇ। ਇਸ ਫਰਾਈਡੇ ਨੂੰ ਅਸੀਂ ਸ਼ਾਮ ਨੂੰ 6 ਵਜੇ ਇੱਥੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਸੋ ਬਹੁਤ ਸਾਰੀਆਂ ਡੀਲਾਂ ਬੜੇ ਤੋਹਫੇ ਆਦਿ ਹੋਣਗੇ, ਪਰ ਤੁਸੀਂ ਇੱਥੇ ਜਾਓ, ਗਰੋਸਰੀ ਕਰਨੀ ਹੈ ਨਾ 24 ਘੰਟੇ ਖੁੱਲ੍ਹੇ ਆ। ਇੰਡੀਆ ਗੇਟ ਦਾ ਜਿਹੜਾ ਬਾਸਮਤੀ ਰਾਈਸ ਹੈ 12.99 ਦਾ ਬੈਗ 10.99 ਦਾ ਮਿਲ ਰਿਹਾ। ਖੀਰੇ 1.99 ਨੂੰ ਆਮ ਪਾਊਂਡ ਹੈ, ਤੁਹਾਨੂੰ 99 ਸੈਂਟ ਨੂੰ ਪਾਊਂਡ ਮਿਲ ਰਿਹਾ। ਯੈਲੋ ਅਨੀਅਨ ਦਾ ਬੈਗ 10 ਪਾਊਂਡ ਦਾ ਆਮ 6.99 ਦਾ, ਇਹ ਤੁਹਾਨੂੰ 3.99 ਦਾ ਮਿਲ ਰਿਹਾ। ਅਤੇ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਹੀ ਰੈਸਟੋਰੈਂਟ ਹੈ ਗ੍ਰਿਲ ਕਲੱਬ, ਉੱਥੇ ਵੀ ਡੀਲਾਂ ਬੜੀਆਂ ਟੌਪ ਦੀਆਂ। ਅੱਜ ਜਾਓ 10 ਵਜੇ ਤੱਕ ਇਹ ਗ੍ਰਿਲ ਕਲੱਬ ਖੁੱਲ੍ਹਾ। ਫਿਸ਼ ਪਕੌੜਾ 4.19 ਪਾਊਂਡ, ਕੁਕਡ ਚਿਕਨ ਲੈਗ 3 ਲਓ $10 'ਚ, ਬ੍ਰੈਡ ਪਕੌੜਾ 2 ਲਓ $3 'ਚ, ਅਤੇ ਫ੍ਰੀ ਚਾਹ ਆਲੂ ਪੈਟੀ 99 ਸੈਂਟ ਈਚ, ਬੂੰਦੀ ਵਾਲੇ ਲੱਡੂ 4.99 ਪਾਊਂਡ, ਮੋਤੀਚੂਰ ਲੱਡੂ 4.99 ਪਾਊਂਡ, ਬੇਸਣ ਦੀ ਬਰਫੀ 4.99 ਪਾਊਂਡ, ਗੁਲਾਬ ਜਾਮਣ 4.99 ਪਾਊਂਡ। ਬਹੁਤ ਵਧੀਆ ਟੀਮ ਹੈ, ਸਫਾਈ ਮੈਂ ਕਹਿੰਦਾ ਕਮਾਲ ਦੀ ਹੈ, ਅਤੇ ਇਹ ਨਾ ਆਪਣੇ ਕੁਆਲਿਟੀ ਪੱਖੋਂ ਬਿਲਕੁਲ ਕੰਪਰੀਮਾਈਜ਼ ਨਹੀਂ ਕਰਦੇ, ਇਹਨਾਂ ਨੂੰ ਇਹ ਹੈ ਕਿ ਸਾਡੀ ਕੁਆਲਿਟੀ ਇੱਦਾਂ ਦੀ ਹੋਵੇ ਕਿ ਬੰਦਾ ਵਾਰ ਵਾਰ ਆਵੇ। ਸੋ 10950 ਗੋਰਵੇ ਡਰਾਈਵ, ਗੋਰਵੇ ਕੰਟਰੀ ਸਾਈਡ 'ਤੇ ਪਹੁੰਚੋ ਤੁਸੀਂ ਜ਼ਰੂਰ, ਰੋਇਲ ਇੰਡੀਆ ਗਰੋਸਰੀਸ। ਸੋ ਜੇ ਤੁਹਾਨੂੰ ਕੋਈ ਸੱਦਾ ਆਵੇ ਵਿਆਹ ਦਾ ਅਤੇ ਉਹ ਤੁਹਾਨੂੰ ਕਹਿਣ ਵੀ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਆਉਣਾ, ਸਿਰਫ ਤੁਸੀਂ ਜਿਹੜੇ ਹਸਬੈਂਡ ਵਾਈਫ ਹੋ ਤੁਸੀਂ ਹੀ ਆਉਣਾ, ਕੀ ਤੁਸੀਂ ਜਾਓਗੇ ਜਾਂ ਤੁਸੀਂ ਮਾਇੰਡ ਕਰੋਗੇ ਕਿ ਇਹਨਾਂ ਨੇ ਸਾਡੇ ਬੱਚਿਆਂ ਨੂੰ ਨਹੀਂ ਸੱਦਿਆ, ਅਸੀਂ ਨਹੀਂ ਜਾਣਾ। ਬਹੁਤ ਸਾਰੇ ਲੋਕ ਕਹਿ ਰਹੇ ਆ ਯਾਰ ਅਸੀਂ ਤਾਂ ਕਦੇ ਵੀ ਨਹੀਂ ਜਾਵਾਂਗੇ ਬੱਚਿਆਂ ਬਗੈਰ, ਕਈ ਕਹਿ ਰਹੇ ਆ ਇਹ ਤਾਂ ਯਾਰ ਵਧੀਆ ਗੱਲ ਹੈ ਅਸੀਂ ਤਾਂ ਬੱਚਿਆਂ ਬਗੈਰ ਜਾਵਾਂਗੇ ਅਤੇ ਜਸ਼ਨ ਮਨਾਵਾਂਗੇ। ਸੋ ਤੁਹਾਡਾ ਕੀ ਓਪੀਨੀਅਨ ਹੈ, ਕਿਸ ਨਾਲ ਹੋਇਆ? ਅਤੇ ਉਹ ਬੰਦਾ ਕਹਿੰਦਾ ਮੈਂ ਤਾਂ ਬਈ ਵਿਆਹ 'ਤੇ ਜਾਣਾ ਹੀ ਨਹੀਂ, ਜੇ ਮੇਰੇ ਰਿਸ਼ਤੇਦਾਰ ਜਾਂ ਮੇਰੇ ਦੋਸਤ ਨੇ ਮੇਰੇ ਬੱਚਿਆਂ ਨੂੰ ਨਹੀਂ ਇਨਵਾਈਟ ਕੀਤਾ। ਇਹ ਕਾਮਨ ਅੱਜ ਕੱਲ੍ਹ ਟਰੈਂਡ ਹੈ, ਬੜੇ ਲੋਕ ਚਲੋ ਗੋਰੇ ਗੋਰੇ ਤਾਂ ਬਹੁਤ ਚਿਰਤੋਂ ਕਰਦੇ ਆ, ਬਟ ਆਪਣੇ ਵੀ ਕੁਝ ਮੁੰਡੇ ਕੁੜੀਆਂ ਕਰਨ ਲੱਗ ਪਏ ਨੇ ਵੀ ਓਨਲੀ ਐਡਲਟਸ ਨੋ ਕਿਡਸ ਅਲਾਊਡ। ਸੋ ਨੰਬਰ ਹੈ ਸਟੂਡੀਓ ਦਾ 9056733337 1981। ਹਾਂਜੀ ਭਾਈ, ਵਧੀਆ ਵਧੀਆ, ਕੀ ਹਾਲ ਆ? ਦੇਖੋ ਜਿਹੜੇ ਵੀਰੇ ਮੈਂ ਤੁਹਾਨੂੰ ਦੱਸਦਾ ਕਾਰਨ ਕੀ ਹੈ, ਜਿਹੜੇ ਲੋਕ ਇੱਦਾਂ ਦੇ ਵਿਆਹ ਕਰਦੇ ਆ ਉਹਨਾਂ ਨੂੰ ਕਪੈਸਿਟੀ ਦਾ ਨਹੀਂ ਹੁੰਦਾ, ਉਹ ਤਾਂ ਬਸ ਇਹੀ ਚਾਹੁੰਦੇ ਵੀ ਸਾਡਾ ਇੰਟੀਮੇਟ ਛੋਟਾ ਜਿਹਾ ਵਿਆਹ ਹੋਵੇ ਤੇ ਬੱਚੇ ਨਾ ਹੋਣ ਜਿਹੜੇ ਭੱਜਦੇ ਫਿਰਦੇ, ਕੋਈ ਡੈਕੋਰੇਸ਼ਨ ਚ ਵੱਜਿਆ ਬੱਚਾ, ਕੋਈ ਛਾਲਾ ਮਾਰ ਰਿਹਾ, ਉਹ ਚਾਹੁੰਦੇ ਆ ਵੀ ਸਿਰਫ ਐਡਲਟ ਹੋਣ, ਛੋਟਾ ਜਿਹਾ ਵਿਆਹ ਹੋਵੇ, ਇੰਟੀਮੇਟ ਜਿਹਾ ਹੋਵੇ ਅਤੇ ਹੋਰ ਕੁਛ ਨਹੀਂ। ਕਪੈਸਿਟੀ ਕਪੂਸਟੀ ਦਾ ਚੱਕਰ ਨਹੀਂ ਹੁੰਦਾ, ਹੁਣ ਜਿਨ੍ਹਾਂ ਨੇ ਕਰਨਾ ਹੀ ਬਹੁਤ ਛੋਟਾ ਵਿਆਹ ਉਹਨਾਂ ਨੂੰ ਕਪੈਸਿਟੀ ਦੇ ਨਾਲ ਕੀ ਲੈਣਾ ਦੇਣਾ।
11: ਹਾਂਜੀ, ਪਰ ਇਹ ਕਹਿਣਾ ਚਾਹੀਦਾ ਸੀਗਾ ਜਿੱਦਾਂ ਹਸਬੈਂਡ ਵਾਈਫ ਦੋਨੋਂ ਰਹਿੰਦੇ ਆ ਤੇ ਇੱਕ ਲਾਈਕ ਇੱਕ ਮਿੰਟ ਜਾ ਸਕਦਾ ਵਾ, ਜੇ ਲਾਈਕ ਮੇਰੇ ਜ਼ਿਆਦਾ ਕਲੋਜ਼ ਆ ਨਾ ਮੈਂ ਜਾਊ, ਤੁਸੀਂ ਮੇਰੀ ਵਾਈਫ ਜ਼ਿਆਦਾ ਕਲੋਜ਼ ਆ, ਵਾਈਫ ਜਾਵੜੀ ਮੈਂ ਮੇਰੇ ਘਰ ਤੋਂ ਬੱਚਿਆਂ ਨੂੰ ਸਾਂਭ ਲੂੰਗਾ, ਅਡਜਸਟ ਕਰ ਸਕਦਾ ਬੰਦਾ, ਮੈਨੂੰ ਲੱਗਦਾ ਨਹੀਂ ਇਹ ਚੀਜ਼ ਹੈਗੀ ਆ। ਪਰ ਮੇਰੇ ਨਾਲ ਵੀ ਇਹ ਚੀਜ਼ ਇੰਡੀਆ ਵਿੱਚ ਹੋਈ ਸੀ, ਮੇਰਾ 10 ਸਾਲ ਪੁਰਾਣਾ ਲਾਈਕ ਬੈਸਟ ਫਰੈਂਡ ਸੀ ਮੇਰਾ, ਚਲੋ ਸਰਕਮ ਸਟਾਫ ਸੀ ਕਰੋਨਾ ਦੇ ਤੇ ਉਹਦਾ ਵਿਆਹ ਸੀਗਾ, ਕੋਈ ਹਨਾ ਰੀਜ਼ਨ ਕਰਕੇ ਉਹਨੇ ਵਿਆਹ ਕਰਾਉਣਾ ਸੀ, ਜ਼ਰੂਰੀ ਸੀ ਉਹਦਾ ਵਿਆਹ ਹਨਾ ਕਰੋਨਾ ਵਿੱਚ ਹੀ ਕਰਾਉਣਾ ਸੀਗਾ, ਤੇ ਉਹ ਮੈਨੂੰ ਕਹਿੰਦਾ ਯਾਰ ਬਈ ਮੈਂ ਇਨਵਾਈਟ ਕਰ ਰਿਹਾ, ਪਰ ਗੱਲ ਇਹ ਆ ਬਈ ਪੇਰੈਂਟਸ ਨਹੀਂ ਬੈਨ ਵਗਾਣਾ, ਬਾਕੀ ਮੈਨੂੰ ਬੁਲਾਉਣਾ ਸਰ, ਆਪਾਂ ਫਰੈਂਡਸ ਫਰੈਂਡਸ ਹੋਵਾਂਗੇ ਆਪਾਂ ਤੇ ਸਾਡੇ ਖਾਸ ਖਾਸ ਹੋਣਗੇ, ਤੇ ਕਹਿੰਦਾ ਹੋਰ ਤੂੰ ਮਜਬੂਰੀ ਸਮਝੇਗਾ, ਪਰ ਮੈਂ ਕਰੋਨਾ ਹੈਗਾ ਕਹਿੰਦਾ ਉਹਨਾਂ ਨੇ ਸਾਨੂੰ ਅਲਾਓ ਕਰਤਾ ਰੈਸਟੋਰੈਂਟ ਵਾਲਿਆਂ ਨੇ, ਬਟ ਕਹਿੰਦਾ ਉਹਨਾਂ ਨੇ ਕਿਹਾ ਕੱਟ ਵੀ ਬਾਹਰ ਕਰ ਸਕਦੇ ਤੁਸੀਂ, ਤੇ ਕੱਲ੍ਹ ਨੂੰ ਕੋਈ ਚੱਕਰ ਪਊਗਾ ਮੁੜ ਕੇ ਫਾਈਨ ਪਊਗਾ ਜੀ ਉਹ, ਪਰ ਮੈਂ ਅਟੈਂਡ ਕੇ ਕੀਤਾ ਸੀ ਵਿਆਹ ਜੀ, ਇਹਦੇ ਵਿੱਚ ਕੁਛ ਨੀ ਗਾ, ਆਪਦੇ ਆਪ ਤੁਹਾਨੂੰ ਅੰਡਰਸਟੈਂਡ ਕਰਨਾ ਚਾਹੀਦਾ ਜੀ।
0: ਬਿਲਕੁਲ ਠੀਕ ਹੈ ਤੁਹਾਡੀ ਗੱਲ, ਹੁਣ ਜੇ ਆਪਾਂ ਅੰਡਰਸਟੈਂਡ ਹੀ ਨਹੀਂ ਕੀਤਾ ਅਗਲੇ ਨਾਲੇ, ਮੈਂ ਪਹਿਲਾਂ ਜਿਵੇਂ ਗੱਲ ਕਰ ਰਹੇ ਸੀ ਕਿ ਅਗਲੇ ਬੰਦੇ ਦੀ ਮਰਜ਼ੀ ਆ, ਉਹਦਾ ਵਿਆਹ ਉਹਦਾ ਫੰਕਸ਼ਨ ਹੈ, ਉਹ ਜਿਵੇਂ ਮਰਜ਼ੀ ਔਰਗਨਾਈਜ਼ ਕਰੇ, ਆਪਾਂ ਕਹਿਣ ਲੱਗ ਜਾਂਦੇ ਹਾਂ ਇਹਨੇ ਗਲਤ ਕੀਤਾ, ਇਹਨੂੰ ਆਈ ਨਹੀਂ ਸੀ ਕਰਨਾ ਚਾਹੀਦਾ, ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ। ਸੋ 0698 ਹੈਲੋ,
12: ਹਾਂਜੀ ਭਾਜੀ ਨਵੀਂ ਵੀਰੇ

0: ਬੱਚੇ ਆਉਣਗੇ ਬਹੁਤ ਨਿੱਕੇ ਨਿੱਕੇ ਤੇ ਉਹ ਸਾਡੇ ਕਿਤੇ ਵਿਆਹ ਤੇ ਕੋਈ ਪੰਗਾ ਨਾ ਪਾ ਦੇਣ। ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਪ੍ਰੋਗਰਾਮ ਪੰਜਾਬੀ ਦਰਾ 905-673-3337 ਆਪਣਾ ਨੰਬਰ ਹੈ। ਟੀ ਡੋਟ ਵਾਟਰ ਟੈਕਸੀ, ਕੱਲ ਪਰਸੋਂ ਮੌਸਮ ਬੜਾ ਕਮਾਲ ਦਾ ਹੋਣ ਵਾਲਾ, ਲੇਬਰ ਡੇ ਲੌਂਗ ਵੀਕਐਂਡ ਇੰਜੋਏ ਕਰੋ, ਸੈਂਟਰ ਆਈਲੈਂਡ ਨੂੰ ਜਾਓ ਆਪਣੀ ਪ੍ਰਾਈਵੇਟ ਪਾਣੀ ਵਾਲੀ ਟੈਕਸੀ ਤੇ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਬਿਲਕੁਲ ਸੈਂਟਰ ਆਈਲੈਂਡ ਜਾਓ ਯਾਰ, ਇਟਸ ਅ ਵੈਰੀ ਗੁੱਡ ਐਕਸਪੀਰੀਅੰਸ ਇਹ ਜਿਹੜੀ ਪ੍ਰਾਈਵੇਟ ਟੈਕਸੀ ਹੈ। ਏਰਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ SUV ਲੈਣਾ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ 9058285800। ਬਹੁਤ ਵਧੀਆ ਟੀਮ ਹੈ ਏਰਨ ਮਿਲਸ ਐਕਿਰਾ, 9058285800 ਤੇ ਕਾਲ ਕਰੋ। 1276 ਹੈਲੋ,
1: ਹਾਂਜੀ ਨਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਆਪਾਂ ਇਹ ਵੈਸੇ ਇਹ ਮਾਈਂਡ ਕਰਨ ਵਾਲੀ ਗੱਲ ਕੋਈ ਨੀ, ਤੁਸੀਂ ਅਰੇਂਜਮੈਂਟ ਜੇ ਬੱਚੇ ਛੋਟੇ ਵੀ ਆ ਘਰੇ ਚੱਲਣੇ ਤਾਂ ਅੱਗੇ ਪਿੱਛੇ ਜਾ ਕੇ ਇੱਕ ਜਣਾ ਜਾਇਆ ਹੋ ਤੇ ਉਹਦੇ ਚ ਬੰਦਾ ਤੁਹਾਨੂੰ ਰਿਸਪੈਕਟ ਦਿੰਦਾ ਹੈਗਾ। ਕਈ ਵਾਰੀ ਕਈ ਚੀਜ਼ਾਂ ਹੁੰਦੀਆਂ, ਖਰਚੇ ਦਾ ਵੀ ਹੁੰਦਾ, ਕਈ ਵਾਰੀ ਉੱਥੇ ਬੱਚੇ ਰੌਲਾ ਵੀ ਬਹੁਤ ਖਰੂਦ ਵੀ ਬਹੁਤ ਪਾਉਂਦੇ ਨੇ, ਕਈ ਚੀਜ਼ਾਂ ਇਹ ਚ ਇਨਵੋਲਵ ਆ। ਪਰ ਸਾਨੂੰ ਮਾਈਂਡ ਨਹੀਂ ਕਰਨਾ ਚਾਹੀਦਾ
0: ਚੀਜ਼,
1: ਕੋਈ ਇੰਨਾ ਸਾਨੂੰ ਸ਼ਾਰਟ ਮਾਈਂਡਡ ਨਹੀਂ ਹੋਣਾ ਚਾਹੀਦਾ ਵੀ ਉਹਨੇ ਯਾਰ ਬੱਚੇ ਨਹੀਂ ਸੱਦੇ ਤਾਂ ਅਸੀਂ ਜਾਣਾ ਨੀ। ਨੋ, ਬੰਦਾ ਤੁਹਾਨੂੰ ਰਿਸਪੈਕਟ ਦੇ ਰਿਹਾ, ਇਹ ਤਾਂ ਉਹ ਬੰਦੇ ਨੇ ਤੁਹਾਨੂੰ ਅਰੇਂਜ ਕਰਕੇ ਕੁਛ ਕੀਤਾ, ਤੁਹਾਨੂੰ ਸੱਦਿਆ, ਇਹਦਾ ਇਹ ਨੀ ਮਤਲਬ ਹੈਗਾ ਬਈ ਤੁਸੀਂ ਜਾ ਕੇ ਕਹੋ ਜੀ ਮੇਰੇ ਬੱਚੇ ਨੀ ਸੱਦੇ, ਚਾਰ ਬੱਚੇ ਤੇ 6 ਜਾਣੇ ਹੋ ਗਏ ਤੁਸੀਂ, ਤੇ ਡਾਲਰ ਦੇਣ ਦਾ ਉੱਥੇ 50।
0: ਸਹੀ ਗੱਲ ਆ ਤੁਹਾਡੀ,
1: ਇਹ ਵੀ ਇੱਕ ਗੱਲ ਆ ਨਾ। ਕਈ ਵਾਰੀ ਅਸੀਂ ਸੋਚਦੇ ਰਹੀਏ ਕਿ ਪੁੱਛਾ
0: ਅਗਲੇ ਦਾ ਫੰਕਸ਼ਨ, ਅਗਲਾ ਜੋ ਮਰਜ਼ੀ ਕਰੇ, ਚੁੱਪ ਕਰਕੇ ਜਾਓ, ਸ਼ਗਨ ਦਿਓ, ਖਾਣਾ ਪੀਣਾ ਖਾਓ, ਇੰਜੋਏ ਕਰੋ ਤੇ ਵਾਪਸ ਆ ਜਾਓ, ਦੈਟਸ ਇਟ। ਐਵੇਂ ਇਸ਼ੂ ਨਾ ਕ੍ਰੀਏਟ ਕਰਿਆ ਕਰੀਏ ਆਪਾਂ ਹਰੇਕ ਗੱਲ ਤੇ। ਆਪਾਂ ਨੂੰ ਹੁੰਦਾ ਕਿ ਸਾਡੇ ਮੁਤਾਬਕ ਹੀ ਅਗਲਾ ਚੱਲੇ, ਆਪਣੇ ਮੁਤਾਬਕ ਥੋੜ੍ਹਾ ਹੁੰਦਾ ਯਾਰ, ਅਗਲੇ ਦੀ ਆਪਦੀ ਮਰਜ਼ੀ ਹੈ। ਸੋ ਨਾਲ ਦੀ ਨਾਲ ਫੈਸ਼ਨ IQ ਨੇ ਬਹੁਤ ਡੀਲਾਂ ਲਾਈਆਂ, ਲੇਡੀਜ਼ ਦੇ ਸੂਟ ਲਓ ਇੱਕ, ਦੂਜਾ ਅੱਧੀ ਪ੍ਰਾਈਸ 'ਚ। ਸੋ ਨਾਲ ਦੀ ਨਾਲ ਜੁੱਤੀਆਂ ਇੱਕ ਲਓ, ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ IQ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ, ਮੇਫੀਲਡ, ਬਾਏ 1 ਗੇਟ 1 ਹਾਫ ਪ੍ਰਾਈਸ। ਲੇਡੀਜ਼ ਤੁਹਾਡੇ ਲਈ ਬਹੁਤ ਵਧੀਆ ਮੌਕਾ, ਨੰਬਰ ਹੈ 9054532225 9054532225। ਫੈਸ਼ਨ IQ ਦੀ ਟੀਮ ਨਾਲ ਤੁਸੀਂ ਜ਼ਰੂਰ ਜ਼ਰੂਰ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਇੱਕ ਮੈਸੇਜ ਹੈ ਤੁਹਾਡੇ ਲਈ, ਅਸੀਂ ਪਲੇ ਕਰਨਾ ਹੈਗਾ। ਸੋਰੀ ਇੱਕ ਸੈਕਿੰਡ ਦਿਓ ਮੈਨੂੰ। ਓਕੇ, ਮੈਨੂੰ ਤੁਸੀਂ ਥੋੜ੍ਹਾ ਟਾਈਮ ਦਿਓ, ਇੱਕ ਮੈਂ ਮੈਸੇਜ ਯਾਰ ਤੁਹਾਡੇ ਲਈ ਪਲੇ ਕਰਨਾ ਸੀਗਾ, ਅਤੇ ਨਵੀਂ ਉਹ ਕਿੱਥੇ ਗਿਆ, ਜਸਟ ਗਿਵ ਮੀ ਅ ਕੁਇਕ ਸੈਕਿੰਡ। ਅਤੇ ਤੁਹਾਡੇ ਲਈ ਇੱਕ ਖਾਸ ਮੈਸੇਜ ਹੈ, ਐਂਡ ਗਿਵ ਮੀ ਅ ਸੈਕਿੰਡ, ਇੱਕ ਸੈਕਿੰਡ ਦਿਓ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

0: of the management and staff of CHLO AM 530.
1: ਕਰਦੀ ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼ ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼.
2: All advertisements are paid. Awaz the Voice does not take any responsibility for any paid advertisements during this program.

0: ਜੀ ਤੀਜਾ ਵਿਆਹ ਕਹਿਣ ਦਾ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ
1: ਮੈਨੂੰ ਪਤਾ ਹੈ ਕਿਉਂ ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
2: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬੁਵੇਰਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699
3: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮਨੋ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ
2: 50 Sunnyvale Gate, Brampton, Mountnesh and Bovedda Intersection ya visit karo www.tawakitchen.ca 905-790-1699 905-790-1699 tawakitchen.ca
3: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਕੰਪਨੀ ਮਿਸਿਸ ਸਾਗਾ ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ੍ਹ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
2: ਤਵਾ ਕਿਚਨ 50 Sunnyvale Gate, Brampton, Mountnesh and Bovedda Intersection ya visit karo www.tawakitchen.ca 905-790-1699 905-790-1699
1: ਸਿਮਰਨ ਬੜੀ ਪਤਲੀ ਹੋ ਗਈ ਹੈ ਕੁਝ ਖਾਂਦੀ ਖੁੰਦੀ ਨਹੀਂ
0: ਲੈ ਦੱਸ ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ
1: ਤਾਂ ਟਿਫਨ ਲਵਾ ਲਾ
0: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ
1: ਮਤਲਬ ਤੂੰ ਤਵਾ ਕਿਚਨ ਦੇ ਫੂਡ ਨਹੀਂ ਟੇਸਟ ਕੀਤਾ ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ
2: 50 Sunnyvale Gate, Brampton, Mountnesh and Bovedda Intersection ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca
5: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ ਡਬਲ ਕਾਰ ਗਰਾਜ ਗ੍ਰੀਨ ਹਾਊਸ ਐਂਡ ਵਰਕਸ਼ਾਪ ਇਹ ਨਹੀਂ 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ ਫੇਅਰ ਡੀ ਰਿਅਲਟੀ ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ ਐਂਡ 905-671-2000 905-671-2000
6: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
7: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ and rear brake change at $750 and AC recharge is at just $180 so reach out to them call at 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬ੍ਰੈਂਪਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ਼ 905-452-9955
8: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ
9: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ
8: ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ
9: ਅੱਜ ਹੀ ਕਾਲ ਕਰੋ ਫੇਅਰਡੇਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
8: 905-671-2000 905-671-2000
9: ਫੇਅਰਡੇਲ ਨਾਲ ਹੱਥ ਮਿਲਾਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ
10: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ ਜੀ ਹਾਂ ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ ਲੈਦਰ ਸੋਫਾ ਸੋਫੇ ਡਬਲ ਬੈਡ ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
11: Canada Revenue Agency yani ki CRA bina kisi court judgment to tuhade bank account nu seize ya freeze kar sakte ha. Tusi CRA de karze nu legally maaf karwa sakte ho. For more information call DCAF
12: 905-908-2499, 905-908-2499 or visit 411debt.ca. Some conditions apply.
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
13: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810.
14: ड्राइव कर रहे हो? शो नो एंजॉय कर रहे हो? कुछ बोल रहे हो?
15: ड्राइविंग लाइसेंस?
14: नो।
15: पुलिस ऑफिसर?
14: नो नो।
15: ट्रैफिक लाइट्स?
14: नो।
15: देन
16: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी। 647-325-9900, 6-4-7-3-2-5-9-1-0-0, Pavan Kaur Gill from Diamond Insurance.
17: Zindagi ek safar hai sohana.
18: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
19: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
20: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
16: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ? ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
21: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
16: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
21: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
16: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ, 905-458-1331, ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 9054581300।
22: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
16: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000, 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
23: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200, 416-518-3200।
24: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141.
0: ਹਾਂ ਵੀਰ ਵੀਰ ਕਿੱਧਰ ਫਾਈਲਾਂ?
1: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
2: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
24: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8104-01।
3: ਹੈਲੋ ਬ੍ਰੋ, ਕਿੱਥੇ ਆ ਤੂੰ?
4: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
3: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
4: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
3: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600, 905-451-2600।

ਉਹਨਾਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡੇਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸੋਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਸ਼ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਮਿਲ ਮੇਰੇ ਪ੍ਰੀਤਮ ਜੀ ਉਹ ਤਦ ਬਿਨ ਖਰੀ ਨਿਮਾਣੀ। ਬਹੁਤ ਸਾਰੇ ਲੋਕ ਜਿਹੜੇ ਗੁਰਮਤਿ ਨੂੰ ਅਹਿਸਾਸ ਦੇ ਤੌਰ 'ਤੇ ਲੈਂਦੇ ਨੇ, ਮੈਂ ਬਹੁਤ ਸਾਰੇ ਐਸੇ ਲੋਕ ਦੇਖੇ ਨੇ ਕਿ ਲੀਨ ਹੋਏ ਹੁੰਦੇ ਨੇ ਜਦੋਂ ਉਹ ਡਿੱਠੇ ਸਭੇ ਥਾਮ ਨਹੀਂ ਕੋਈ ਤੁਧਿਆ ਉਸ ਪਰਮੇਸ਼ਵਰ ਦੇ ਦੁਆਰ ਦੇ ਉੱਤੇ ਜਿੱਥੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ, ਜਿੱਥੇ ਗੁਰੂ ਰਾਮਦਾਸ ਪਿਤਾ ਦੇ ਸਰੋਵਰ ਦੀ ਗੱਲ ਹੁੰਦੀ ਹੈ, ਰਾਮ ਦੇ ਨਾਮ ਦੇ ਸਰੋਵਰ ਦੀ, ਉੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਹੁੰਦੀ ਹੈ। ਹਰ ਸਵੇਰ ਆਉਣ ਤੋਂ ਪਹਿਲਾਂ ਇੱਕ ਵਾਰ ਭਾਗਾਂ ਵਾਲੇ ਹੁੰਦੇ ਜਿਹੜੇ ਦਰਸ਼ਨ ਕਰਕੇ ਨਿਕਲਦੇ ਨੇ, ਚਾਹੇ ਟੈਲੀਵਿਜ਼ਨ ਦੀ ਸਕਰੀਨ ਦੇ ਉੱਤੇ, ਅਤੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਨਾਲ ਗੱਲ ਕਰ ਰਹੇ ਹੁੰਦੇ ਨੇ, ਜਿਹਨੂੰ ਅਸੀਂ ਸੁਣ ਨਹੀਂ ਰਹੇ ਹੁੰਦੇ, ਅਸੀਂ ਕਹਿ ਰਹੇ ਹੁੰਦੇ ਹਾਂ ਕਿ ਇਹ ਸ਼ਬਦ ਗਾਇਆ ਜਾ ਰਿਹਾ। ਪਾਚੇ ਕਹਿੰਦੇ ਨੇ ਗਾਵਨ ਤੁਧ ਨੂੰ ਪਾਉਣ ਪਾਣੀ ਸੰਤ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ, ਸਮਾਧੀਆਂ 'ਚ ਬੈਠੇ ਹੋਏ ਸਿੱਧ ਨੇ ਜਿਹੜੇ ਭਗਤੀਆਂ ਕਰਨ ਲੱਗੇ ਨੇ, ਗਾਵਨ ਤੁਧ ਨੂੰ ਸਾਧ ਵਿਚਾਰੇ ਸਾਧੂ ਸੰਤ ਸਿੱਧ ਸਭ ਤੈਨੂੰ ਗਾ ਰਹੇ ਨੇ, ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ, ਲੜਾਈਆਂ 'ਚ ਜੰਗਾਂ 'ਚ ਤੈਨੂੰ ਯਾਦ ਕੀਤਾ ਜਾਂਦਾ, ਹਸਪਤਾਲਾਂ 'ਚ ਮੈਂ ਕਹਿੰਦਾ ਯਾਦ ਕਰਦੇ ਨੇ ਲੋਕ, ਥਾਂ ਥਾਂ 'ਤੇ ਲੋਕ ਤੇਰਾ ਧੰਨਵਾਦ ਕਰਦੇ ਨੇ, ਤੈਨੂੰ ਗਾਉਂਦੇ ਨੇ। ਗਾਉਣਾ ਸਿਰਫ ਇਕੱਲੀ ਲੱਚਰਤਾ ਨੂੰ ਨਹੀਂ ਕਹਿੰਦੇ, ਗਾਉਣਾ ਗੁਰਬਾਣੀ ਨੂੰ ਵੀ ਕਹਿੰਦੇ ਨੇ। ਅਤੇ ਗੁਰਮਤਿ ਨਾਲ ਜੁੜੇ ਲੋਕ ਗੁਰੂ ਸਿੱਖ ਗੁਰੂ ਦਾ ਰੂਪ ਜਿਹੜੇ ਨੇ ਗੁਰਮੁਖ, ਗੁਰਮੁਖ ਉਹ ਆ, ਉਹ ਨਹੀਂ ਕਿ ਜਿਹੜੇ ਪੱਗ ਸਜਾਈ ਹੋਈ ਹੈ, ਦਾੜਾ ਸਜਾਇਆ, ਕਕਾਰ ਨੇ ਪੰਜ ਪਾਏ, ਉਹ ਨਹੀਂ ਗੁਰਮੁਖ ਮੈਂ ਦੇਖੇ। ਮੈਂ ਗੁਰਮੁਖ ਐਸੇ ਵੀ ਦੇਖੇ ਨੇ ਕਿ ਮੈਂ ਇਹੋ ਜਿਹੇ ਵੀ ਦੇਖੇ ਨੇ ਜਿਹੜੇ ਕਕਾਰਾਂ ਨਾਲ ਨੇ, ਦੋ ਮਿੰਟ ਤੋਂ ਪਹਿਲਾਂ ਤੁਹਾਨੂੰ ਚੁੱਪਵੀਂ ਗੱਲ ਕਰ ਦਿੰਦੇ ਅਤੇ ਫਿਰ ਤੁਹਾਡੇ ਕੋਲ ਨੈਕਸਟ ਕਿਸੇ ਦੀ ਨਿੰਦਿਆ ਸਟਾਰਟ ਕਰਦੇ ਨੇ ਵੀ ਫਲਾਣੇ ਦਾ ਐਂ ਹੋ ਗਿਆ, ਉਹਦਾ ਐਂ ਹੋ ਗਿਆ, ਵੀ ਤੁਹਾਨੂੰ ਪਤਾ ਨਹੀਂ ਲੱਗਿਆ, ਮੈਂ ਦੱਸ ਦੇਵਾਂ ਤੁਹਾਨੂੰ। ਮੈਨੂੰ ਯਾਦ ਆ ਕਿ ਮੇਰੇ ਲਈ ਕੋਈ ਅਪਸ਼ਬਦ ਬੋਲੇ ਗਏ, ਪੂਰਾ ਪਲੈਨ ਬਣਾ ਕੇ ਸਭ ਕੁਛ ਕੀਤਾ ਵੀ ਚਲੋ ਜੀ ਐਂ ਕਰ ਦਾਂਗੇ, ਉਹ ਕਰ ਦਾਂਗੇ, ਚਲੋ ਜਿਹਦੀ ਜਿੰਨੀ ਔਕਾਤ ਆ ਉਨਾ ਕੁ ਕਰ ਲੈਂਦਾ ਹੁੰਦਾ। ਹਾਂਜੀ, ਅਸਲੀਅਤ ਬੰਦੇ ਦੇ ਉੱਥੋਂ ਪਤਾ ਲੱਗਦੀ ਹੈ ਕਿ ਉਹ ਕਿੰਨੇ ਕੁ ਜੋਗਾ ਜਦੋਂ ਤੁਹਾਡਾ ਮਾੜਾ ਕਰਨ ਦੀ ਕੋਸ਼ਿਸ਼ ਕਰਦਾ ਅਤੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿਉਂ ਕਰ ਰਿਹਾ। ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਤੁਸੀਂ ਸਟਰੋਂਗ ਕਿੰਨੇ ਹੋ ਜਦੋਂ ਬਹੁਤ ਸਾਰੇ ਲੋਕ ਤੁਹਾਡੇ ਖਿਲਾਫ਼ ਇਕੱਠੇ ਹੋ ਜਾਣ ਨਾ, ਅਤੇ ਉਹ ਲੋਕ ਜਿਹੜੇ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ ਕਿਉਂਕਿ ਉਹ ਬਾਕੀ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ, ਉਹਨਾਂ ਨਾਲ ਇਕੱਠੇ ਹੋ ਜਾਂਦੇ, ਤੁਸੀਂ ਸਮਝ ਲਓ ਤੁਸੀਂ ਬਹੁਤ ਸਟਰੋਂਗ ਹੋ। ਅਤੇ ਦੂਸਰਾ ਹੈਗਾ ਜੀ, ਅਵਣ ਜਵਣ ਇੱਕ ਖੇਡ ਬਣਾਈ, ਜੋ ਮਹਾਰਾਜ ਸਾਨੂੰ ਕਹਿੰਦੇ ਨੇ ਕਿ ਇਹ ਤਾਂ ਖੇਡ ਆ। ਓਸ਼ੋ ਕਹਿੰਦਾ ਕਿ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਓ ਜਿਵੇਂ ਸਰਕਸ ਹੈ, ਕਿ ਯਾਰ ਅੱਜ ਤਾਂ ਬਹੁਤ ਪੇਨ ਆ ਬੋਡੀ ਦੇ ਵਿੱਚ ਯਾਰ, ਅੱਜ ਯਾਰ ਮਰੀਜ਼ ਬਣ ਕੇ ਐਕਟਿੰਗ ਕਰਾਂਗੇ ਪੂਰੀ, ਅਤੇ ਅੱਜ ਯਾਰ ਬੜਾ ਖੁਸ਼ ਹੋਣਾ ਜੋਕਰ ਬਣ ਗਏ ਆਪਾਂ, ਅੱਜ ਹੱਸੀ ਜਾਣਾ ਹੈਗਾ, ਅਤੇ ਅੱਜ ਯਾਰ ਸੈਡਨੈਸ 'ਚ ਕੱਢਾਂਗੇ, ਕੋਈ ਵਿਛੜ ਗਿਆ, ਸੰਯੋਗ ਵਿਯੋਗ ਦੋਏ ਕਾਰ ਲਿਖੇ ਆਵੇ ਭਾਗ ਆਦੇਸ਼ ਤੇ ਸੀ ਆਦੇਸ਼। ਅਤੇ ਮਹਾਰਾਜ ਦੀ ਗੱਲ ਕਰਦਾ ਮੈਂ, ਗੁਰਮਤਿ ਗੁਰਸਿੱਖੀ ਇਹ ਸਭ ਤੋਂ ਉੱਪਰ ਉੱਠ ਕੇ ਆ ਕਿ ਗੁਰੂ ਦਾ ਮੁੱਖ ਕੌਣ ਹੈ, ਜੋ ਇਨਸਾਨ ਜਿੱਥੇ ਮਰਜ਼ੀ ਜਿਹੋ ਜਿਹਾ ਮਰਜ਼ੀ ਜਿਵੇਂ ਦਾ ਮਰਜ਼ੀ ਹੈ ਗੁਰੂ ਦੇ ਮੈਸੇਜ ਨਾਲ ਜੁੜ ਗਿਆ, ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਉਹ ਗੱਲ ਕਰਨੀ ਸ਼ੁਰੂ ਕਰ ਚੁੱਕਿਆ। ਮਹਾਰਾਜ ਤੋਂ ਪੁੱਛਦਾ ਅਤੇ ਮਹਾਰਾਜ ਨੂੰ ਕਹਿੰਦਾ, ਅਰਜ਼ੋਈ ਕਰਦਾ ਕਿ ਮੇਰੇ ਅੰਗ ਸੰਗ ਰਹਿਣਾ ਜੀ, ਦਾਤਿਆ ਹਿਓ ਬੇਨਤੀ ਮੇਰੀ। ਰੇਡੀਵਾਸ ਵਿੱਚ ਮੈਂ ਅਮਨਦੀਪ, 9-22 ਸਟੂਡੀਓਜ਼ ਦੇ ਘੜਿਆਂ ਦੇ ਉੱਤੇ, ਅਤੇ ਜੋ ਸੈਪਟੈਂਬਰ ਦੀ 2 ਤਰੀਕ ਹੋ ਚੁੱਕੀ ਆ, ਅਤੇ ਅੱਜ ਦੀਆਂ ਕੁਛ ਖਬਰਾਂ ਉਹਨਾਂ ਵੱਲ ਚੱਲਾਂਗੇ। ਖਬਰਾਂ ਦੇ ਵਿੱਚ ਇੱਕ ਤਾਂ ਬ੍ਰੈਮਲੀ ਸਿਟੀ ਸੈਂਟਰ ਦੇ ਆਸ ਪਾਸ ਪਲੀਲ ਪੁਲਿਸ ਨੇ ਇੱਕ ਫੋਟੋ ਛਾਪੀ ਹੈ, ਵੈਬ ਪੇਜ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਇੱਕ ਅਫੈਂਡਰ ਹੈ ਬਾਰ ਬਾਰ ਸੈਕਸ਼ੁਅਲ ਅਸੋਲਟ ਦੇ ਵਿੱਚ, ਜੋ ਉੱਥੇ ਲੜਕੀਆਂ ਕੋਈ ਬੱਸ ਸਟੋਪ ਜਾਂ ਸਿਟੀ ਸੈਂਟਰ ਦੇ ਆਸ ਪਾਸ ਨੇ, ਕੇਅਰਫੁਲ ਰਹਿਣ ਜਦੋਂ ਕੋਈ ਜਾਂਦਾ ਹੈਗਾ, ਠੀਕ ਹੈ। ਦੂਸਰਾ ਹੈਗਾ ਕਿ ਇੱਕ ਚਾਈਨੀਜ਼ ਮੁੰਡਾ ਫੜਿਆ ਇਹਨਾਂ ਨੇ, FBI ਨੇ, ਜਿਹੜਾ ਸਟੂਡੈਂਟ ਵੀਜ਼ੇ 'ਤੇ ਇੱਥੇ ਸਾਡੇ ਕੋਲ ਆਇਆ ਹੋਇਆ ਸੀ, ਉਸ ਦੀਆਂ ਕਈ ਇਤਰਾਜ਼ਯੋਗ ਫੋਟੋਆਂ ਉਹਦੇ ਸੈੱਲਫੋਨ 'ਚ ਫੜੀਆਂ ਨੇ, ਅਤੇ ਉਹਦੇ 'ਤੇ ਕੇਸ ਚਲਾਇਆ ਗਿਆ ਕਿ ਉਹ ਮੁਖਬਰੀ ਕਰ ਰਿਹਾ ਸੀ ਚਾਈਨਾ ਲਈ, ਸਾਡੇ ਕੈਨੇਡਾ ਅਤੇ ਸ਼ਿਕਾਗੋ ਅਤੇ ਟੋਰਾਂਟੋ ਦੇ ਏਅਰਪੋਰਟ ਦੀਆਂ ਤਸਵੀਰਾਂ ਭੇਜ ਰਿਹਾ ਸੀਗਾ। ਅਤੇ ਤੀਸਰੀ ਖਬਰ ਇਹ ਆ, ਨੌਰਥ ਯਾਰਕ ਏਰੀਏ 'ਚ ਇੱਕ ਘਰ ਆ ਜਿਹਨੂੰ ਪਲੰਬਿੰਗ ਦੀ ਲੋਕੇਸ਼ਨ ਬਣਾਇਆ ਸੀ, ਕੋਈ ਬੰਦਾ ਪਰਪਸਲੀ ਆਇਆ ਸ਼ੀਸ਼ੇ ਤੋੜ ਕੇ ਉਹਦੇ ਅੰਦਰ ਤੇਲ ਡੋਲ ਕੇ, ਬਈ ਇੰਨਾ ਮਹਿੰਗਾ ਹੋ ਗਿਆ ਤੂੰ ਕਾਹਨੂੰ ਡੋਲਣਾ ਸੀਗਾ, ਅਤੇ ਉਹ ਤੇਲ ਡੋਲ ਕੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ, ਸਸਪੈਸ਼ੀਅਸ ਅੱਗ ਆ ਇਹ, ਜਾਣ ਬੁੱਝ ਕੇ ਲਾਈ ਜਾ ਰਹੀ ਹੈ ਪਰਪਸਲੀ, ਅਤੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਉਸ ਤੋਂ ਬਾਅਦ ਅਗਰ ਖਬਰਾਂ ਚਲੀਏ ਤਾਂ ਜੋ ਗੈਸ ਦੀਆਂ ਪ੍ਰਾਈਜ਼ ਨੇ, ਫੈਡਰਲ ਟੈਕਸ ਜਿਹੜਾ ਹੈਗਾ ਮਾਰਕ ਕਾਰਨੀਆਂ ਦੁਆਰਾ ਰਿਮੂਵ ਕਰਦਾ, 10 ਸੈਂਟ ਪਰ ਲੀਟਰ ਜਿਹੜੀ ਗੈਸ ਤੁਹਾਨੂੰ ਸਸਤੀ ਮਿਲੂਗੀ, ਵੈਸੇ ਵੀ ਇੰਟਰਨੈਸ਼ਨਲ ਮਾਰਕੀਟ 'ਚ ਗੈਸ ਦੀ ਪ੍ਰਾਈਜ਼ ਥੱਲੇ ਗਈ ਆ। ਕੱਲ੍ਹ ਜਿਹੜੇ ਲੰਗੂਰ ਹੱਥ ਅੰਗੂਰ ਦੀ ਕਹਾਵਤ ਆ, ਹੁਣ ਤੁਹਾਨੂੰ ਪਤਾ ਹੀ ਹੈ ਲੰਗੂਰ ਅੰਗੂਰ ਦੀ ਕਹਾਵਤ ਮੈਂ ਕਿੱਥੇ ਬੋਲਦਾ ਪਿਆ, ਸ਼੍ਰੀਮਾਨ ਜੀ ਨੇ ਫਿਰ ਦੁਆਰਾ ਹਮਲਾ ਕੀਤਾ ਇਰਾਨ ਦੇ ਉੱਪਰ, ਅਤੇ ਇਰਾਨ ਨੇ ਬੈਕਫਾਇਰ ਕੀਤਾ, ਓਮਾਨ ਤੋਂ ਲੈ ਕੇ ਜਿੱਥੇ ਜਿੱਥੋਂ ਤੇਲ ਨਿਕਲਦਾ ਉੱਥੇ ਆਪਣੇ ਡਰੋਨ ਸੁੱਟ ਦਿੱਤੇ, ਅਤੇ ਸ਼੍ਰੀਮਾਨ ਦੀ ਗੱਲ ਕਰਾਂ ਮੈਂ, ਅਗਰ ਇਸ ਆਦਮੀ ਨੇ ਕਹਿੰਦੇ ਜਿਹਦੀ ਜੀਭ ਅਤੇ ਕੰਡੇ ਹੋਣ ਉਹਨੂੰ ਦੁਸ਼ਮਣ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ, ਅਤੇ ਜਿਸ ਆਦਮੀ ਦੀ ਅਕਲ ਵੀ ਮੋਟੀ ਹੋਵੇ ਕਹਿੰਦੇ ਫਿਰ ਤਾਂ ਸੋਨੇ 'ਤੇ ਸੁਹਾਗਾ। ਜੀਭ ਅਤੇ ਕੰਡੇ ਅਤੇ ਅਕਲ ਮੋਟੀ, ਅਗਰ ਬ੍ਰੈਂਪਟਨ ਦੇ ਪਲਾਂਟ ਦੀ ਅੱਜ ਗੱਲ ਕੀਤੀ ਜਾਵੇ, ਬ੍ਰੈਂਪਟਨ ਦੇ ਪਲਾਂਟ 'ਚ ਵਿੱਚ ਸਲੈਂਥਿਸ ਜਿਹੜੀ ਹੈਗੀ ਆ, ਜਿਹੜੀ GM ਦੀ ਗੱਡੀ ਹੈ, ਮੇਰੇ ਖਿਆਲ ਨਾਲ ਨਹੀਂ ਆਪਾਂ ਖਰੀਦਾਂਗੇ ਦੁਬਾਰਾ ਸਾਰੇ, ਅਤੇ GM ਦੀ ਜਿਹੜੀ ਗੱਡੀ ਹੈ ਉਹ ਆਪਣਾ ਪਲਾਂਟ ਪੱਟਣ ਦੀ ਸੋਚ ਰਹੀ ਹੈ। ਇਸ ਮਹੀਨੇ ਦੇ ਐਂਡ ਤੱਕ ਗੱਲਬਾਤ ਹੋ ਜੂ, ਯੂਨੀਅਨ ਨਾਲ ਚੱਲਦੀ, ਯੂਨੀਫੋਰਮ ਨਾਲ ਗੱਲ ਚੱਲਦੀ ਹੈ, ਪਰ ਨਾਲ ਨਾਲ ਨਵੇਂ ਕੰਪਨੀਜ਼ ਨੇ ਇਸੇ ਪਲਾਂਟ 'ਤੇ ਆਪਣੀ ਬਿੱਡ ਪਾਉਣੀ ਸ਼ੁਰੂ ਕਰਤੀ। ਮੈਨੂੰ ਯਾਦ ਆ ਜਦੋਂ ਕਿਹਾ ਗਿਆ GM ਆਪਣਾ ਪਲਾਂਟ ਪੱਟੂਗੀ ਓਸ਼ਵਾ ਵਾਲਾ, ਉਸ ਵੇਲੇ ਵੀ ਕੁਛ ਇਸ ਤਰ੍ਹਾਂ ਦਾ ਰਿਸੈਸ਼ਨ ਸੀ, ਪਰ ਇਸ ਤੋਂ ਘੱਟ ਸੀ ਥੋੜ੍ਹਾ। ਸਟੀਫਨ ਹਾਰਪਰ ਦੀ ਵਜ਼ਾਰਤ ਸੀ, ਜਿਮ ਫਲਰਟੀ ਓਸ਼ਵਾ ਤੋਂ ਫੈਡਰਲ ਫਾਈਨਾਂਸ ਮਿਨਿਸਟਰ ਸੀਗੇ, ਮੁਲਾਕਾਤ ਹੋਈ, ਓਸ਼ਵਾ ਬਾਰੇ ਪਤਾ ਲੱਗਿਆ ਮੈਨੂੰ, ਅਤੇ ਮੈਨੂੰ ਜਿਹੜੇ ਅਪਕਮਿੰਗ ਇਵੈਂਟ ਸੀਗੇ ਓਸ਼ਵਾ ਦੇ ਵਿੱਚ, ਚਾਹੇ ਵੈਸਟਰਨ ਮਾਲ ਤੋਂ ਲੈ ਕੇ ਹਰ ਚੀਜ਼ ਉੱਥੇ ਪਹੁੰਚਣੀ ਸੀ, ਉਹ ਮੈਨੂੰ ਜਦੋਂ ਪਤਾ ਲੱਗਿਆ ਅਤੇ ਮੈਂ ਜਦੋਂ ਸ਼ਹਿਰ ਨੂੰ ਵਿਜ਼ਿਟ ਕੀਤਾ ਤਾਂ ਉੱਥੇ ਭੰਗੀ ਤੁਰੇ ਫਨ ਸੂਈਆਂ ਵਾਲੇ, ਤੁਸੀਂ ਸਿਮਕੋ ਸਟਰੀਟ ਕੱਢਣੀ ਹੈ, ਲੈਫਟ ਕਰਨੀ ਹੈ, ਅਤੇ ਤੁਸੀਂ ਦੇਖਦੇ ਹੋ ਕਿ ਵੀ ਉੱਥੇ ਤਾਂ ਬੜੇ ਭੰਗੀ ਤੁਰੇ ਫਿਰਦੇ ਨੇ, ਮਤਲਬ ਉਹਨਾਂ ਦੀ ਹਰਨਟਾਰੀਓ ਸਟਰੀਟ ਆ ਉਹ ਓਸ਼ਵਾ ਦੀ। ਮੈਂ ਦੇਖਿਆ ਅਤੇ ਮੈਂ ਕਿਹਾ ਯਾਰ ਇਹ ਸ਼ਹਿਰ ਵੀ ਗਰੋਹ ਹੋਊਗਾ। ਅੱਜ ਓਸ਼ਵਾ ਨੂੰ ਜਾ ਕੇ ਦੇਖੋ, ਬ੍ਰੈਂਪਟਨ ਨੂੰ ਪਿੱਛੇ ਛੱਡਣ ਨੂੰ ਤਿਆਰ ਹੋਇਆ ਹੋਇਆ, ਇੰਡਸਟਰੀਲਾਈਜੇਸ਼ਨ ਤੋਂ ਲੈ ਕੇ ਗੋ ਟ੍ਰੇਨ ਦੇ 10-10 5-5 ਮਿੰਟ ਦੇ ਟਾਈਮ, ਟੋਰੋਂਟੋ ਡਾਊਨਟਾਊਨ ਨਾਲ ਸਿੱਧੇ ਕਨੈਕਟਡ ਤੋਂ ਲੈ ਕੇ ਇੱਕ ਛੋਟਾ ਸ਼ਹਿਰ ਜਿਹ ਕੋਲ 2 ਕੋਸਕੋ ਨੇ ਅਤੇ ਜਿਹਦੇ ਕੋਲ 1.5 ਲੱਖ ਦੀ ਪਾਪੂਲੇਸ਼ਨ ਅਤੇ 2 ਗੋ ਸਟੇਸ਼ਨ ਨੇ ਆਪਣੇ ਖੁਦ ਦੇ, 2 ਗੋ ਸਟੇਸ਼ਨ ਨੇ 1.5 ਲੱਖ ਦੀ ਪਾਪੂਲੇਸ਼ਨ 'ਤੇ, ਅਤੇ ਉਹ ਸ਼ਹਿਰ 2 ਬ੍ਰੈਂਡ ਨਿਊ ਹਾਈਵੇ 418 ਔਰ 412 ਦੇ ਵਿਚਕਾਰ ਘਿਰਿਆ ਹੋਇਆ, ਅਤੇ ਤੀਸਰੇ ਪਾਸੇ ਬ੍ਰੈਂਡ ਨਿਊ 407 ਨਵਾਂ ਹਾਈਵੇ ਆ ਜਾਂਦਾ। ਸੋ ਮੈਂ GM ਦੇ ਪਲਾਂਟ ਦਿੱਤੇ ਨਾ, ਜਦੋਂ ਕਿਸੇ ਪੰਜਾਬੀਆਂ ਨਾਲ ਬਹਿਣਾ, ਇਹ ਟਰੱਕ ਦੇ ਲੋਡ ਚੱਕਣ ਜਾਂਦੇ ਸੀ, ਕਹਿੰਦੇ ਪਲਾਂਟ ਬੰਦ ਆ, ਮੈਂ ਕਿਹਾ ਜੀ GM ਨਹੀਂ ਜਾਂਦੀ, ਕਹਿੰਦੇ ਕਿਉਂ, ਮੈਂ ਕਿਹਾ ਜਿੱਡਾ ਇਨਫਰਾਸਟ੍ਰਕਚਰ GM ਨੇ ਇਨਵੈਸਟ ਕੀਤਾ ਹੋਇਆ ਨਾ, ਆਹ ਪੱਟ ਕੇ ਨਵੀਂ ਜਗ੍ਹਾ ਜਾਣਗੇ, ਆਹ ਜਦੋਂ ਜਾਣਗੇ ਨਾ ਉਹਦੇ ਮਗਰੋਂ ਰਾਈਟ ਵੇ ਕਿਸੇ ਨਾ ਕਿਸੇ ਨੇ ਹੋਰ ਪਹੁੰਚ ਜਾਣਾ, ਯਾਨੀ ਕਿ ਮੇਰਾ ਹੇਅਰ ਸੈਲੂਨ ਆ, ਮੇਰੀਆਂ ਕੁਰਸੀਆਂ ਚੇਅਰ ਸ਼ੀਸ਼ੇ ਲੱਗੇ ਹੋਏ ਨੇ, ਗਾਹਕ ਮੇਰੇ ਕੋਲ ਆਉਂਦੇ ਪਏ ਨੇ, ਅਤੇ ਮੇਰੇ ਕੋਲ ਕੰਮ ਕਰਨ ਵਾਲੀ ਲੇਬਰ ਹੈਗੀ ਆ, ਪੁਰਾਣਾ ਓਨਰ ਛੱਡਣ ਲੱਗਿਆ, ਮੈਂ ਮਿੰਟਾਂ 'ਚ ਚੱਕੂੰਗਾ ਉਹਨੂੰ ਅਤੇ ਚਲਾਊਂਗਾ, ਕਿਉਂਕਿ ਚੱਲੀ ਹੋਈ ਚੀਜ਼ ਆ, ਮੈਂ ਛੇਤੀ ਚਲਾ ਲੂੰਗਾ। ਅਤੇ ਮੈਂ ਕਿਹਾ GM ਨਹੀਂ ਜਾਂਦੀ, ਅੱਜ ਦੇਖ ਲਓ GM ਉੱਥੇ ਬੈਠੀ ਆ, 10ਵਾਂ ਸਾਲ ਹੋਣ ਵਾਲਾ ਹੋ ਗਿਆ, 2016 ਦੀਆਂ ਗੱਲਾਂ ਕਰਦਾ ਮੈਂ। ਸੋ ਇਸੇ ਤਰ੍ਹਾਂ ਬ੍ਰੈਂਪਟਨ ਦਾ ਪਲਾਂਟ ਹੈ, ਇਹ ਜਿੱਥੋਂ ਜਿੱਥੋਂ ਅਮੈਰੀਕਨ ਪੱਟਣਗੇ ਨਾ ਪਲਾਂਟ, ਉੱਥੇ ਦੂਜੇ ਆ ਕੇ ਲਾਉਣਗੇ, ਕਿਉਂਕਿ ਕੈਨੇਡਾ ਆਪਣੀ ਪਾਪੂਲੇਸ਼ਨ ਦੇ ਉੱਤੇ, ਕੱਲ੍ਹ RBC ਦਾ ਆਰਟੀਕਲ ਪੜ੍ਹ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਲੰਡੀ ਪੁੱਚੀ ਨੂੰ ਨਾ ਚੜਾਓ ਇੱਥੇ, ਤੁਸੀਂ ਲੰਡੀ ਪੁੱਚੀ ਚੱਕ ਲਿਆਉਂਦਾ ਵੀ ਥੱਲੇ ਵਾਲੀ ਲੇਬਰ ਫਿੱਲ ਕਰੂਗਾ, ਤੁਸੀਂ ਏ ਕਲਾਸ ਲੋਕ ਤਾਂ ਲੈ ਕੇ ਨਹੀਂ ਆਏ। ਕੱਲ੍ਹ ਦਾ ਇੱਕ ਸਰਵੇ ਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਲੋਕ ਫੀਫਾ ਵਰਲਡ ਕੱਪ ਦੇ ਨੂੰ ਦੇਖਣ ਆਏ ਹੋਏ ਲੋਕ ਸੀ, ਐਵਰੇਜ $1,000 ਖਰਚ ਕੇ ਗਏ ਨੇ, ਉਹ 9 ਦੇ ਵਿੱਚੋਂ 10 ਲੋਕ ਦੁਬਾਰਾ ਟੋਰੋਂਟੋ ਨੂੰ ਵਿਜ਼ਿਟ ਕਰਨਾ ਚਾਹੁੰਦੇ, ਉਹਨਾਂ ਨੂੰ ਪਸੰਦ ਆਇਆ, 10-ਚੋਂ 9 ਲੋਕਾਂ ਨੂੰ ਕੈਨੇਡਾ ਬਹੁਤ ਵਧੀਆ ਲੱਗਿਆ ਅਤੇ ਉਹ ਵਾਪਸ ਆਉਣਾ ਚਾਹੁੰਦੇ ਨੇ ਫਿਰ ਦੁਬਾਰਾ ਵਿਜ਼ਿਟ ਕਰਨ ਲਈ। ਸੋ ਦੂਜੇ ਪਾਸੇ ਕੈਨੇਡਾ ਦੀ ਪਾਪੂਲਰਿਟੀ ਨੂੰ ਖਤਮ ਕਰਨ ਲਈ ਇੰਡੀਆ ਵਰਗੇ ਮੁਲਕਾਂ ਨੇ, ਕਈ ਮੁਲਕਾਂ ਨੇ ਕੈਂਪੇਨ ਚਲਾਏ, ਸਾਡੀਆਂ ਪੱਗਾਂ ਬੰਨ੍ਹ ਬੰਨ੍ਹ ਕੇ, ਸਾਡੇ ਕਾਰਟੂਨ ਬਣਾ ਬਣਾ ਕੇ, ਸਾਡੇ ਮਜ਼ਾਕ ਉਡਾਏ ਗਏ, ਗੋਰਿਆਂ ਦੇ ਨਾਂ 'ਤੇ ਆਈਡੀਆਂ ਬਣਾਈਆਂ ਗਈਆਂ, ਇਹ ਕੀਤਾ ਜੀ ਇਹਨਾਂ ਨੇ ਸਾਰਿਆਂ ਨੇ, ਨਿਆਣੇ ਨਾ ਬਣੋ ਮੈਂ ਗੱਲਾਂ ਨੰਗੀਆਂ ਕਰਨੀਆਂ ਚਾਹੁੰਦਾ, ਕਈ ਮੁਲਕਾਂ ਨੇ ਬਾਹਰੋਂ ਬੈਠ ਕੇ ਸਭ ਕੁਝ ਕੀਤਾ ਕਿ ਗੋਰਿਆਂ ਦੀ ਆਈ ਡੀ ਜਦੋਂ ਡਿੱਗ ਕਰਨੀ ਉਹ ਆਈ ਡੀ 'ਚ ਹੋਣਾ ਹੀ ਕੁਛ ਨਾ, ਇੱਕ ਕੁੱਤੇ ਦੀ ਫੋਟੋ, ਇੱਕ ਬਿੱਲੀ ਦੀ ਫੋਟੋ, ਇੱਕ ਬੰਦੇ ਦੀ ਪਿੱਠ ਦੀ ਫੋਟੋ, ਇੱਕ ਲੱਤ 'ਤੇ ਕੁੱਤੇ ਦਾ ਟੈਟੂ ਬਣਾਇਆ ਹੋਇਆ ਦੇ, ਅਤੇ ਉਹ ਦੁਨੀਆ ਭਰ ਦੇ ਅਭੱਦਰ ਕਰ ਰਿਹਾ ਇਸ ਕੰਟਰੀ 'ਚ ਬੈਠ ਕੇ, ਸੋਸ਼ਲ ਮੀਡੀਆ 'ਤੇ ਹੇਟ ਦੇ ਕੈਂਪੇਨ ਨੂੰ ਰਨ ਕਰ ਰਿਹਾ। ਮੈਨੂੰ ਹੁੰਦਾ ਸੀ ਕਿ ਇੱਥੇ ਤਾਂ ਨਹੀਂ ਵੀ ਬੰਦਾ ਬੈਠਾ ਹੈਗਾ, ਗੋਰਾ ਕਦੇ ਐਂ ਲੁੱਕ ਕੇ ਇਹੋ ਜਿਹੇ ਕੰਮ ਨਹੀਂ ਕਰੂ, ਜੇ ਕਰੂ ਤਾਂ ਸਿੱਧਾ ਕਰੂਗਾ, ਕ੍ਰੈਕ ਹੈਡ ਹੋਊਗਾ ਤਾਂ ਕ੍ਰੈਕ ਹੈਡ ਦਿਖਾ ਦੂਗਾ ਵੀ ਕ੍ਰੈਕ ਹੈਡ ਹੈਗਾ, ਇਹ ਤਾਂ ਬਾਹਰੋਂ ਕੋਈ ਕਰਦਾ। ਇਸ ਚੀਜ਼ ਨੇ ਜਿਹੜੀ ਡੀਫੇਮ ਕੀਤਾ ਨਾ ਕੈਨੇਡਾ ਨੂੰ, ਵੀ ਕੈਨੇਡਾ ਤਾਂ ਗਿਆ ਖਤਮ ਹੈ, ਉਹ ਅੱਜ ਮੋਹਨ ਭਗਵਤ ਵਰਗੇ ਕੈਨੇਡਾ ਦੀ ਵਿਜ਼ਿਟ ਕਰ ਰਹੇ ਨੇ, ਇਹ ਅਲੱਗ ਮੁੱਦਾ, ਇਹ 'ਤੇ ਫਿਰ ਕਿਸੇ ਦਿਨ ਗੱਲ ਕਰੂੰਗਾ। ਬਣਦੀ ਆ ਕਰਨ ਜਿਹੜੀ GM ਨੂੰ, ਸਾਰਿਆਂ ਨੂੰ ਜਿਹੜੇ ਵੀ ਆਉਂਦੇ ਨੇ, ਬਸ ਇਹ ਆ ਕਿ ਇੱਥੇ ਨਾ ਹਿੰਦੂ ਮੁਸਲਮਾਨ ਹਿੰਦੂ ਸਿੱਖ ਬੰਦ ਹੋਵੇ, ਸਾਡਾ ਇੱਥੇ ਸਾਡੇ ਇਹ ਸਭ ਕੁਝ ਬੰਦ ਹੋਣਾ ਚਾਹੀਦਾ। ਮਾਨਸ ਕੀ ਇੱਕ ਜਾਤ ਸਵੇ ਪਹਿਚਾਣਵੋ ਕਹਿਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੇ ਸਿੱਖ ਵੀ ਨਹੀਂ ਨਾ ਸੁਣਨਗੇ, ਇਹ ਵੀ ਅੰਦਰ ਹੀਨ ਭਾਵਨਾ ਰੱਖਣਗੇ, ਤਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਹ ਨਹੀਂ ਮੰਨਦੇ ਹੈਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਮਾਨਸ ਕੀ ਇੱਕ ਜਾਤ ਸਵੇ ਪਹਿਚਾਣਵੋ, ਸਾਰੇ ਇੱਕ ਨੇ, ਯਾਨੀ ਕਿ ਮੈਂ ਕੱਲ੍ਹ ਹੋਸਪਿਟਲ ਸੀਗਾ ਅੱਜ ਵੀ ਹਾਂ, ਅੱਜ ਫਿਰ ਆਉਂਦੇ ਨੇ, ਹੈ ਨਾ। ਉੱਥੇ ਮੇਰਾ ਇਲਾਜ ਕੋਈ ਵੀ ਕਰ ਦੇਵੇ, ਕਾਲਾ ਕਰ ਦੇਵੇ, ਚੀਨਾ ਕਰ ਦੇਵੇ, ਮੈਂ ਕਹਿੰਦਾ ਜਿਹੜੇ ਮੈਨੂੰ ਨਹੀਂ ਪਸੰਦ ਅੰਦਰੋਂ, ਮੈਂ ਆਪਣੀ ਗੱਲ ਕਰਕੇ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਚਲੋ ਤੁਹਾਡੇ ਲਈ ਕਾਹਨੂੰ ਕਹਿਣਾ। ਅਤੇ ਮੈਂ ਇੰਨਾ ਘਟੀਆ ਇਨਸਾਨ ਹਾਂ, ਮੈਂ ਕਈਆਂ ਨੂੰ ਅੰਦਰੋਂ ਪਸੰਦ ਨਹੀਂ ਕਰਦਾ, ਇਹਨਾਂ ਨੂੰ ਕੱਢ ਦਿਉ ਬਾਹਰ। ਪਰ ਜਦੋਂ ਉਹ ਟੀਕਾ ਲਾਉਣ ਦੇ ਨਾ ਦਰਦ ਹੋ ਰਿਹਾ ਹੁੰਦਾ ਜਾਂ ਕੋਈ ਪ੍ਰੋਬਲਮ ਆਈ ਹੁੰਦੀ ਆ ਬੋਡੀ 'ਚ, ਉਦੋਂ ਫਿਰ ਜਾਨ ਨਿਕਲਣ ਵਾਲੀ ਹੁੰਦੀ ਹੈ। ਉਦੋਂ ਜਿਹੜਾ ਮਰਜ਼ੀ ਆ ਕੇ ਇਲਾਜ ਕਰ ਦਿਓ, ਉਦੋਂ ਨਹੀਂ ਮੈਂ ਕਹਿੰਦਾ ਮੈਂ ਤੋਂ ਟੀਕਾ ਨਹੀਂ ਲਵਾਉਣਾ, ਕਿਉਂਕਿ ਮੈਂ ਸੈਲਫਿਸ਼ ਹਾਂ ਬਹੁਤ ਜ਼ਿਆਦਾ। ਮੈਂ ਬਹੁਤ ਘਟੀਆ ਅਤੇ ਗਿਰੇ ਹੋਏ ਪੱਧਰ ਦਾ ਇੱਕ ਇਨਸਾਨ ਨਹੀਂ ਜਾਨਵਰ ਹਾਂ, ਪਰ ਬੋਡੀ ਇਨਸਾਨ ਵਾਲੀ ਹੈ ਮੇਰੀ। ਬਸ ਇੰਨਾ ਸਮਝਣ ਦੀ ਲੋੜ ਆ। ਸਭ ਨੂੰ ਪਿਆਰ ਕਰੋ, ਇਕੱਠੇ ਰਹੋ, ਇੱਕ ਦੂਸਰੇ ਦੀ ਸਪੋਰਟ ਕਰੋ। ਜ਼ਿੰਦਗੀ ਜਿੰਦਾਬਾਦ, ਰੇਡੀਓ ਆਵਾਜ਼ ਜਿੰਦਾਬਾਦ। ਅਤੇ ਕੁਛ ਖਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੀ, ਕੁਛ ਹੋਰ ਵੀ ਹੈਗੀਆਂ ਨੇ, ਉਹਨਾਂ 'ਤੇ ਵੀ ਗੱਲ ਕਰੂੰਗਾ ਕਿ ਅਮੈਰੀਕਾ ਦਾ ਡੈਟ ਜਦੋਂ ਇਹ ਆਇਆ ਸੀਗਾ ਭਦਰ ਪੁਰਸ਼, ਇਹ ਆਦਮੀ 38 ਟ੍ਰਿਲੀਅਨ 'ਤੇ ਡੈਟ ਸੀਗਾ, $1.5 ਟ੍ਰਿਲੀਅਨ ਹੁਣ ਤੱਕ ਇਹ ਆਦਮੀ ਅਲਮ ਗੱਲਮ 'ਚ ਖਰਚ ਚੁੱਕਿਆ, 40 ਟ੍ਰਿਲੀਅਨ 'ਤੇ ਪਹੁੰਚ ਗਿਆ ਹੈਗਾ। ਅਤੇ ਅਮੈਰੀਕਨਸ ਇਹ ਸੋਚ ਰਹੇ ਨੇ ਸ਼ਾਇਦ ਇਹ ਗੁੰਡਾਗਰਦੀ ਕਰਕੇ ਨਾ ਸਾਡੇ ਲਈ ਕੁਛ ਲੈ ਕੇ ਆਊਗਾ, ਕੱਢ ਕੇ ਲਿਆਊਗਾ, ਕੱਢਣ ਕੁੱਢਣ ਨੂੰ ਕੁਛ ਨਹੀਂ, ਪਾਉਣ ਨੂੰ ਹੈ ਅਮੈਰੀਕਨਸ ਨੂੰ ਜਿਹੜਾ ਹਿਸਾਬ ਸਮਝ ਆਊਗਾ। 40 ਟ੍ਰਿਲੀਅਨ 'ਤੇ ਅਮੈਰੀਕਾ ਦਾ ਡੈਟ ਪਹੁੰਚ ਚੁੱਕਿਆ ਹੈਗਾ, $33,000 ਇੱਕ, $32,000-33,000 ਇੱਕ ਅਮੈਰੀਕਨ ਕੋਲ ਡੈਟ ਹੈ। ਪਰ ਦੂਜੇ ਪਾਸੇ ਮਸਕ ਹੋਣੇ ਆ ਜਿਹੜੇ 2-4 ਵਾਰਨ ਬਫੇ ਗਰੁੱਪ, ਤਾਂ ਚਲੋ ਬਹੁਤ ਇਮਾਨਦਾਰ ਗਰੁੱਪ ਰਿਹਾ, ਬਹੁਤ ਵਧੀਆ, ਹੈਥਵੇਜ ਦੀ ਗੱਲ ਮੈਂ ਕਰਦਾ, ਰੈਪੋਟੇਟਿਡ ਗਰੁੱਪ ਰਿਹਾ ਅਤੇ ਰਿਟਾਇਰਮੈਂਟ ਲੈ ਲਈ ਉਹਨਾਂ ਨੇ। ਇਹਨੂੰ ਕਹਿੰਦੇ ਆ ਡਿਗਨਿਟੀ ਐਂਡ ਰਿਸਪੈਕਟ, ਲੈਗਸੀ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਨੇ ਰਿਟਾਇਰਮੈਂਟ ਲਈ, ਪ੍ਰੀ ਰਿਟਾਇਰਮੈਂਟ, ਕਿ ਮੈਂ ਹੋਰ ਕੰਮ ਨਹੀਂ ਕਰਨਾ। ਵਾਰਨ ਬਫੇ ਦੀ ਗੱਲ ਕਰਦਾ, ਇਹ ਰਤਨ ਟਾਟਾ ਸੀ ਇੱਥੇ ਦਾ, ਅਮੈਰੀਕਾ ਦਾ, ਜਿਹੜਾ ਕਹਿੰਦਾ ਸੀ ਬੰਦਿਆਂ ਨੂੰ ਵੀ ਉੱਪਰ ਲੈ ਕੇ ਜਾਓ, ਆਪ ਵੀ ਉੱਪਰ ਜਾਓ। ਸਰਜੈਬ ਸਿੰਘ ਹੋਣਾ ਤੋਂ ਮੈਂ ਕੰਮ ਸਿੱਖਿਆ, ਉਹਨਾਂ ਨੇ ਮੈਨੂੰ ਇੱਕ ਚੀਜ਼ ਸਿਖਾਈ ਕਿ ਬੰਦੇ ਕਮਾਉਣਾ, ਪੈਸੇ ਆਪੇ ਆਉਂਦੇ ਰਹਿਣਗੇ। ਚਲੋ, ਅਤੇ ਦੂਸਰੇ ਪਾਸੇ ਇਹ ਟ੍ਰਿਲੀਅਨਰ ਹੋਈ ਜਾ ਰਹੇ ਨੇ, ਅੰਬਾਨੀ ਅਤੇ ਅਡਾਨੀ ਮੰਗੋ, ਲੋਕ ਗਰੀਬ ਹੋਈ ਜਾ ਰਹੇ ਨੇ। ਅਤੇ ਕੰਟਰੀ ਦਾ ਵੈਲਥ ਕਿੱਥੇ ਜਾ ਰਿਹਾ? ਇਹਨਾਂ ਕਾਰਪੋਰੇਟ ਘਰਾਂ ਦੇ ਖਜ਼ਾਨਿਆਂ 'ਚ ਜਾਈ ਜਾ ਰਿਹਾ, ਪੋਲਿਸੀਸ ਇੱਦਾਂ ਦੀਆਂ ਬਣਾਈਆਂ ਜਾ ਰਹੀਆਂ ਨੇ। ਅਤੇ 2 ਟ੍ਰਿਲੀਅਨ ਦਾ ਡੈਟ ਅਪ ਚੱਕ ਲਿਆ, ਅਤੇ ਉੱਧਰ ਇਰਾਨ ਨੇ ਤਾਬੜ ਤੋੜ ਹਮਲੇ ਕਰ ਦਿੱਤੇ, ਕਹਿੰਦੇ ਨਵੰਬਰ ਤੱਕ, ਤੇਰੇ ਇਲੈਕਸ਼ਨਸ ਤੱਕ ਅਸੀਂ ਹਮਲੇ ਬੰਦ ਨਹੀਂ ਕਰਨੇ। ਹੁਣ ਤੈਂ ਛਿੰਗੜੀ ਛੇੜ ਲਈ, ਪੂੰਛ 'ਤੇ ਪੈਰ ਰੱਖਤਾ, ਅਤੇ ਹੁਣ ਜਿੰਨਾ ਹੋਊਗਾ ਕਰਾਂਗੇ। ਯਾਨੀ ਕਿ ਹੁਣ ਇਹ ਕੋਸ਼ਿਸ਼ ਕਰ ਰਿਹਾ ਕਿ ਇਰਾਨ ਵੀ ਰੁਕ ਜਾਵੇ, ਇਹ ਕੋਸ਼ਿਸ਼ ਕਰ ਰਿਹਾ ਵੀ ਕੈਨੇਡਾ ਕਹੇ ਲਓ ਜੀ ਹੋ ਗਿਆ, ਅਤੇ ਇਹ ਸਵੇਰੇ ਗੱਲ ਮਾਰਦਾ ਦੇਖੋ ਮੈਂ ਡੀਲ ਸਾਈਨ ਕਰ ਲਈ, ਜਿਵੇਂ ਇਹਨੇ ਮੋਦੀ ਨੂੰ ਕਿਹਾ ਸੀ ਕਿ ਇਹਦੀ ਤਾਂ ਮੈਂ ਪੋਲੀਟੀਕਲ ਕੈਰੀਅਰ ਇੱਕ ਦਿਨ 'ਚ ਖਤਮ ਕਰ ਦੇਵਾਂ। ਸਟੇਜ 'ਤੇ ਖੜ ਕੇ ਕਿਹਾ ਉਹਨੇ ਕਿਸੇ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਬਾਰੇ ਕਿ ਇਹਦਾ ਪੋਲੀਟੀਕਲ ਕਰੀਅਰ ਤਾਂ ਮੈਂ ਘੰਟਿਆਂ 'ਚ ਖਤਮ ਕਰ ਦੇਵਾਂ, ਛੱਡੋ, ਕਹਿੰਦਾ ਇਹ ਮੈਂ ਕਰਦਾ ਨਹੀਂ। ਅਤੇ ਮੈਂ ਅੱਜ ਤੱਕ ਨਰਿੰਦਰ ਮੋਦੀ ਹੋਣਾ ਨੂੰ ਉਹਨਾਂ ਨੂੰ ਕੁਛ ਬੋਲਦੇ ਹੋਏ ਦੇਖਿਆ ਨੀਗਾ, ਜਿਹੜੇ ਆਮ ਤੌਰ 'ਤੇ ਸਟੇਜ 'ਤੇ ਚੜ੍ਹ ਕੇ ਬੜੇ ਵੱਡੇ ਭਾਸ਼ਣ ਦਿੰਦੇ ਨੇ, ਟਰੰਪ ਦੀਆਂ ਸਟੇਜਾਂ ਦੇ ਉੱਤੇ ਸਾਈਡ 'ਤੇ ਨੂੰ ਮੂੰਹ ਕਰਕੇ ਬੈਠੇ ਹੁੰਦੇ ਨੇ, ਮੈਨੂੰ ਨਹੀਂ ਪਤਾ ਕੀ ਹਿਸਾਬ ਕਿਤਾਬ ਆ। ਅਤੇ ਜਿਹੜਾ ਟ੍ਰੇਡ ਡੀਲ ਸਾਈਨ ਕੀਤਾ ਅਮੈਰੀਕਾ ਨੇ ਇੰਡੀਆ ਦੇ ਨਾਲ, ਜੇ ਕਾਰਨੀ ਕਰ ਲੈਂਦਾ ਨਾ ਤੁਸੀਂ ਸਾਰਿਆਂ ਨੇ, ਮੈਂ ਵੀ ਸੜਕਾਂ 'ਤੇ ਆ ਜਾਣਾ ਸੀ। ਕਾਰਨੀ ਨੇ ਗਟਸ ਦਿਖਾਏ, ਇੱਕ ਛੋਟਾ ਜਿਹਾ ਮੁਲਕ ਜਿਹਦਾ ਇੰਡੀਆ ਮਜ਼ਾਕ ਉਡਾਉਂਦਾ ਹੁੰਦਾ ਸੀ ਵੀ ਕੈਨੇਡਾ ਕੀ ਆ, ਟਰੂਡੋ ਗਿਆ ਉੱਥੇ ਉਹਨੂੰ ਕੋਈ ਮਿਲ ਨਹੀਂ ਗਿਆ ਏਅਰਪੋਰਟ 'ਤੇ, ਬਿਸ ਤਾਂ ਇਹਨੂੰ ਪ੍ਰਧਾਨ ਮੰਤਰੀ ਉਹ ਨਹੀਂ ਮੰਨਦੇ ਕਿਸੇ ਮੁਲਕ ਦਾ, ਅੱਜ ਉਹ ਮੁਲਕ ਉਸ ਆਦਮੀ ਦੇ ਮੂਹਰੇ ਖੜ੍ਹਾ ਜਿਹੜਾ ਤੁਹਾਨੂੰ ਸਿੱਧੀਆਂ ਗਾਲਾਂ ਕੱਢਦਾ, ਅਤੇ ਇਹ ਮੁਲਕ ਸਿੱਧਾ ਟੱਕਰ ਲੈ ਕੇ ਖੜ੍ਹ ਗਿਆ। ਪੂਰੀ ਦੁਨੀਆ, ਵਰਲਡ ਕੈਨੇਡਾ ਨੂੰ ਦੇਖ ਰਿਹਾ ਇਸ ਵੇਲੇ ਕਿ ਇੱਕ ਐਸੇ ਆਦਮੀ ਦੇ ਨਾਲ ਜਿਹਨਾਂ ਨੂੰ ਕੋਈ ਜ਼ਰੂਰਤ ਨਹੀਂ ਕਰਦਾ, ਚਲੋ ਛੱਡੋ ਚੱਕਰ ਚੱਟ ਮਾਰਾਂਗੇ, ਛਿੱਟੇ ਸਾਡੇ ਹੀ ਪੈਣਗੇ, ਔਰ ਬੁਲੀ ਨੂੰ ਹਮੇਸ਼ਾ ਭੁਲੇਖਾ ਹੁੰਦਾ, ਮੈਂ ਮੈਂ ਮੈਂ ਕਰਦਾ ਹੁੰਦਾ, ਅਤੇ ਤੁਸੀਂ ਸ਼ਾਂਤ ਹੋ ਕੇ ਕਹਿ ਰਹੇ ਹੁੰਦੇ ਹੋ ਵੀ ਸ਼ਾਂਤ ਹੋ ਜਾ, ਕੋਈ ਗੱਲ ਨਹੀਂ, ਇੰਨਾ ਕਿਲਣ ਦੀ ਕੀ ਗੱਲ ਆ ਬਈ, ਆਰਾਮ ਨਾਲ ਗੱਲ ਕਰ ਲਾ, ਮੈਂ ਤੇਰੇ ਨਾਲ ਆਰਾਮ ਨਾਲ ਗੱਲ ਕਰਨ ਨੂੰ ਤਿਆਰ ਹਾਂ। ਪਰ ਜਦੋਂ ਤੁਸੀਂ ਫਿਰ ਕਹਿ ਲੈਂਦੇ ਉਹਨੂੰ, ਤੁਹਾਡੀ ਕਿੱਲ ਦਹਾੜ ਲੱਗਦੀ ਹੈ। ਦਿਸ ਇਜ਼ ਆਲ ਹੈਪਨਿੰਗਸ। ਸੋ ਸਟੂਡੀਓਜ਼ ਵਿੱਚ 905-600-7373 ਤੁਸੀਂ ਕਾਲ ਕਰੋਗੇ, ਪਰ ਮੈਂ ਤੁਹਾਡੇ ਨਾਲ ਸ਼ੋਅ ਨੂੰ ਇਸੇ ਤਰ੍ਹਾਂ ਇੰਟਰਸਟਿੰਗ ਬਣਾ ਕੇ ਰੱਖੂੰਗਾ, ਮੇਰਾ ਪ੍ਰੋਮਿਸ ਹੈ। 905-600-7373 ਸਟੂਡੀਓਜ਼ ਦਾ ਨੰਬਰ ਨੇ। ਬ੍ਰਿਜੀ ਮੇਰੇ ਨਾਲ ਆ। ਬ੍ਰਿਜੀ, ਬ੍ਰਿਜੀ ਕੈਸੇ ਹੈਂ ਆਪ?
1: ਹੈਲੋ ਜੀ। ਹੈਲੋ ਜੀ।
0: ਹਾਂਜੀ, ਕੈਸੇ ਹੈਂ ਆਪ?
1: ਚੜ੍ਹਦੀ ਕਲਾ ਜੀ। ਆਲ ਗ੍ਰੇਟ,
0: ਆਲ ਗ੍ਰੇਟ। ਬ੍ਰਿਜੀ ਕੋਲ ਬਈ ਹੱਥਾਂ 'ਚ ਗੁਣਾ, ਤੇਲ ਹੈਗਾ ਕੋਈ, ਜੜੀ ਬੂਟੀਆਂ ਨੇ ਇਹਦੇ ਮੁਲਕ ਦੀਆਂ, ਯਾਨੀ ਕਿ ਕੇਰਲਾ ਦੀਆਂ, ਮੇਰੇ ਮੁਲਕ ਦੀਆਂ, ਅਤੇ ਇਹ ਆਪਣੀ ਮਿੱਟੀ, ਆਪਣੇ ਕੁਦਰਤੀ ਸੋਰਸਿਸ, ਇਹ ਨਹਿਰਾਂ 'ਚੋਂ ਪਾਣੀ ਪੀ ਲੈਂਦੇ ਨੇ, ਇਹਨਾਂ ਦੀ ਨਹਿਰਾਂ ਇੰਨਾ ਸਾਫ ਨੇ। ਇੱਧਰਲੇ ਪਾਸੇ ਅਸੀਂ ਪੂਜਾ ਕਰਦੇ ਹਾਂ ਨਦੀਆਂ ਦੀ, ਅਤੇ ਨਦੀਆਂ 'ਚ ਸਭ ਤੋਂ ਵੱਧ ਕੂੜਾ ਹੁੰਦਾ। ਗੰਗਾ ਦੂਸ਼ਿਤ ਹੋਈ ਆ, ਪ੍ਰਧਾਨ ਮੰਤਰੀ ਡੁਬਕੀ ਲਾਉਣ ਗਿਆ ਸੀ, ਪਹਿਲਾਂ ਫਿਲਟਰਾਈਜੇਸ਼ਨ ਕੀਤਾ ਗਿਆ ਪ੍ਰਧਾਨ ਮੰਤਰੀ ਲਈ। ਇਹ ਦੋ ਗਲੀਆਂ ਗੱਲਾਂ ਕਿਵੇਂ ਚੱਲਦੀਆਂ ਨੇ? ਗੰਗਾ ਪਾਪ ਵੀ ਧੋਂਦੀ ਪਈ ਹੈ ਅਤੇ ਤੁਸੀਂ ਫਿਲਟਰਾਈਜੇਸ਼ਨ ਵੀ ਕਰਦੇ ਹੋ ਨਾਲ। ਗੰਗਾ ਜੀ ਨੂੰ ਮਾਲਾ ਕਰਨ ਦੇ ਲਈ, ਪਾਣੀ ਤਾਂ ਪਵਿੱਤਰ ਹੈ, ਗੁਰੂ ਪਾਤਸ਼ਾਹ ਕਹਿੰਦੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਾਣੀ ਤਾਂ ਬਹੁਤ ਪਵਿੱਤਰ ਆ ਮਹਾਰਾਜ ਕਹਿੰਦੇ, ਪਾਣੀ ਦੇ ਕਰਕੇ ਹੀ ਸੰਸਾਰ ਚੱਲ ਰਿਹਾ, ਅਤੇ ਪਾਣੀ ਦੂਸ਼ਿਤ ਵੀ ਅਸੀਂ ਉਹ ਕੀਤਾ ਜਿਹੜੇ ਨਦੀਆਂ ਨੂੰ ਪੂਜਦੇ ਹਾਂ ਵਿੱਚ ਸੱਟ ਸੱਟ ਕੇ ਸਮਾਨ। ਅਤੇ ਜਿਹੜੇ ਲੋਕ ਨਦੀਆਂ ਨੂੰ ਪੂਜਦੇ ਨਹੀਂ ਆ ਗੋਰੇ, ਤੁਸੀਂ ਇੱਥੇ ਮੈਨੂੰ ਕੋਈ ਗੰਦ ਪਿਆ ਦਿਖਾਇਓ, ਐਡੀਆਂ ਲੰਬੀਆਂ ਲੰਬੀਆਂ ਨਦੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ, ਮੈਨੂੰ ਕਦੇ ਗੰਦ ਗ੍ਰਹਿ ਦਿਖਾਇਓ ਉਹ ਨਦੀ ਦੇ ਵਿੱਚ, ਕੁਦਰਤ ਨਜ਼ਾਰੇ ਲੈ ਰਹੀ ਹੁੰਦੀ ਹੈ, ਡੁਬਕੀਆਂ ਲਾ ਰਹੀ ਹੁੰਦੀ ਹੈ। ਇਹ ਫਰਕ ਹੈ ਸਾਡੇ ਅਤੇ ਇਹਨਾਂ ਦੇ, ਅਸੀਂ ਡਬਲ ਸਟੈਂਡਰਡ ਹਾਂ, ਇਹ ਸਾਫ਼ ਸੁਥਰੇ ਲੋਕ ਨੇ। ਹਾਂਜੀ ਬ੍ਰਿਜੀ, ਆਪਕਾ ਪਾਣੀ ਨਦੀ ਕਾ ਪੀ ਲੇਤੇ ਆਪ, ਅਬ ਅਬ ਚਲਤੇ ਹੈ, ਆਪ ਮਾਲਿਸ਼ ਕੇ ਸਾਥ ਮਲ ਕੇ ਨਾ ਤੁਹਾਡੀ ਬਾਡੀ ਨੂੰ, ਤੁਹਾਡੇ ਦਰਦਾਂ ਨੂੰ ਦੂਰ ਕਰਦਾ, ਨਾੜਾਂ ਖੋਲਦਾ, ਤੁਹਾਡੇ ਦਿਮਾਗ ਦੇ ਨਾੜਾਂ ਖੁੱਲ ਜਾਣਾ, ਉਹ ਵੀ ਬਹੁਤ ਵਧੀਆ। ਅਤੇ ਇਹ ਅਲੱਗ ਅਲੱਗ ਟ੍ਰੀਟਮੈਂਟ ਕਰਦਾ, ਪੰਚਕਰਮਾ ਥੈਰੇਪੀਜ਼ ਕਰਦਾ, ਪੰਚਕਰਮਾ ਦੀਆਂ ਮਾਲਸ਼ਾਂ ਨੇ ਉਹ ਕਰਦਾ, ਔਰ ਇਹ ਮੁਰਥਲ ਢਾਬੇ 'ਤੇ ਹੀ ਮਿਲਦੀਆਂ ਹੁੰਦੀਆਂ ਸੀ ਮਾਲਸ਼ਾਂ, ਹੁਣ ਤੁਹਾਨੂੰ ਕੈਨੇਡਾ 'ਚ ਮਿਲਦੀਆਂ ਨੇ। ਬ੍ਰਿਜੀ ਆਪਣਾ ਨੰਬਰ ਬੋਲ ਦੀਜੀਏ ਪਲੀਜ਼।
1: 647-619-1369
0: ਬ੍ਰਿਜੀ ਨੂੰ ਕਾਲ ਕਰੋ, ਜਿਹਦੇ ਵੀ ਕਿਸੇ ਦੇ ਪੇਨ ਆ ਉਹ ਬ੍ਰਿਜੀ ਨੂੰ ਦਿਖਾਓ ਅਤੇ ਮਾਲਿਸ਼ ਕਰਾਓ, ਵੈਸੇ ਵੀ ਮਾਲਿਸ਼ ਕਰਾਓ ਬੋਡੀ ਦੀ। 647-619-1369 647-619-1369 ਦੇ ਉੱਤੇ ਕਾਲ ਕਰਨੀ ਹੈ। ਅਤੇ ਜੋ ਇੱਕ ਪਹਿਲੇ ਸ਼ਿਪ ਦੀ ਫੋਟੋ ਪਾਈ ਗਈ ਆ, ਜਿਹੜਾ ਇੱਕ ਡੌਕ ਤੋਂ ਚੱਲਿਆ ਹੈਗਾ 30,000 ਟਨ ਕਣਕ ਲੈ ਕੇ ਯੂਰਪ ਨੂੰ, ਕੱਲ੍ਹ ਮੈਂ ਉਹ ਸ਼ਿਪ ਦੀ ਤਸਵੀਰ ਦੇਖ ਰਿਹਾ ਸੀ। ਅਤੇ ਇਹ ਸ਼ਿਪਿੰਗ ਕੰਪਨੀ ਨੇ ਕਰੋਨੇ ਤੋਂ ਬਾਅਦ ਪਹਿਲੀ ਵਾਰ ਇੱਕ ਸ਼ਿਪ ਕੱਢਿਆ ਜਿਹੜਾ ਇਸ ਡੌਕ ਤੋਂ ਚੱਲਿਆ, ਅਤੇ ਇਹੀ ਡੌਕ ਵੀ ਇਹੀ ਓਨ ਕਰਦੇ ਨੇ ਅਤੇ ਸ਼ਿਪਿੰਗ ਕੰਪਨੀ ਵੀ ਇਹੀ ਓਨ ਕਰਦੇ ਨੇ। ਸੋ ਇਹ ਇੱਕ ਚੰਗੀ ਕਾਮਯਾਬੀ ਹੈ, ਕੈਨੇਡਾ ਨੇ ਆਪਣੀ ਕਣਕ ਜਿਹੜੀ ਆ ਉਹ ਯੂਰਪ ਨੂੰ ਭੇਜੀ ਆ, ਅਤੇ ਯੂਰਪ ਕੈਨੇਡਾ ਨਾਲ ਵਾਅਦਾ ਕਰਕੇ ਖੜ ਗਿਆ ਕਿ ਅਸੀਂ ਤੇਰਾ ਸਾਰਾ ਕੁਝ ਖਰੀਦਾਂਗੇ। ਫੂਕ ਕੱਢਦੇ ਆ ਬੰਦੇ ਦੀ ਜਿਹੜਾ ਫੁਕਰਪਣਿਆਂ 'ਚ ਪਾਇਆ ਹੋਇਆ, ਕੱਢਦੇ ਫੂਕ। ਔਰ ਜਿੰਨਾ ਨੁਕਸਾਨ ਅਮੈਰੀਕਾ ਦਾ ਕਿਸੇ ਪਰਮਾਣੂ ਬੰਬ ਜਾਂ ਕਿਸੇ ਬੰਬ ਨੇ ਕਰਨਾ ਸੀ, ਉਸ ਤੋਂ 5 ਗੁਣਾ ਵੱਧ ਨੁਕਸਾਨ ਇਸ ਆਦਮੀ ਨੇ ਕਰਾਤਾ। ਇਸ ਆਦਮੀ ਨੇ ਕਦੇ ਵੀ ਰਸ਼ੀਆ ਬਾਰੇ ਇੱਕ ਸ਼ਬਦ ਨਹੀਂ ਬੋਲਿਆ, ਯੰਗਪੋਂਗ ਬਾਰੇ ਕੁਛ ਨਹੀਂ ਬੋਲਿਆ, ਚਾਈਨਾ ਬਾਰੇ ਬੋਲਦਾ ਪਰ ਜਦੋਂ ਸਾਹਮਣੇ ਬਹਿੰਦਾ ਭੱਜ ਭੱਜ ਕੇ ਹੱਥ ਮਿਲਾਉਂਦਾ। ਅਤੇ ਇਹ ਆਦਮੀ ਮਾੜੇ ਤਬਕਿਆਂ ਦੇ ਵਿੱਚ ਇਰਾਨ ਦੇ ਬੰਬਾਂ ਤੋਂ ਲੈ ਕੇ ਉੱਧਰ ਇਜ਼ਰਾਈਲ ਦੇ ਵਿੱਚ ਬੇਕਸੂਰ ਲੋਕਾਂ ਦੇ ਘਰਾਂ ਦੇ ਉੱਤੇ, ਫਿਲਸਤੀਨ 'ਚ ਮਾਫੀ ਚਾਹੂੰਗਾ, ਬੰਬਾਰਮੈਂਟ ਤੋਂ ਲੈ ਕੇ ਗਰੀਬ ਲੋਕਾਂ ਨੂੰ ਇੱਤੀ ਮਾਰ ਪਈ, ਕੁਰਲਾਵੇਂ ਤੈਂ ਕੀ ਦਰਦ ਨਾ ਆਇਆ, ਮਾਸੂਮ ਗਰੀਬ ਲੋਕਾਂ ਨੂੰ ਜਿਨ੍ਹਾਂ ਦਾ ਜੰਗਾਂ ਨਾਲ ਕੋਈ ਲੈਣ ਦੇਣ ਨਹੀਂ, ਉਹਨਾਂ ਦੇ ਉੱਤੇ ਅੱਤਿਆਚਾਰ ਕਰਦੇ ਨੇ ਅਸਮਾਨਾਂ 'ਚੋਂ ਬੰਬ ਸਿੱਟ ਸਿੱਟ ਕੇ। ਇਹ ਲੇਖਾ ਦੇਣਾ ਪੈਣਾ, ਤਪੋ ਰਾਜ ਰਾਜੋਂ ਨਰਕ। ਅਤੇ ਸ਼ਿਪ ਜਿਹੜੀ ਸਾਡੀ ਐਕਸਪੋਰਟ ਹੈ ਉਹਨੂੰ ਯੂਰਪ ਨੇ ਬਾਈ ਕੀਤਾ, ਕਣਕ ਸਾਡੀ ਗੈਸ ਇੰਡੋਨੇਸ਼ੀਆ ਨੇ ਬਾਈ ਕੀਤੀ, ਸਾਡੀ ਗੈਸ ਜਿਹੜਾ ਹੈਗਾ ਅਤੇ ਹੋਰ ਸਮਾਨ ਮੈਕਸੀਕੋ ਵੀ ਸਾਡੇ ਤੋਂ ਮੰਗਦਾ ਪਿਆ ਹੈਗਾ। ਅਸੀਂ ਆਪਣੇ ਲੈਵਲ 'ਤੇ ਪਹੁੰਚਾਂਗੇ ਜਿਸ ਲੈਵਲ 'ਤੇ ਮੁਲਕ ਹੋਣਾ ਚਾਹੀਦਾ। ਅਸੀਂ ਐਵੇਂ ਅਮੈਰੀਕਾ ਦੇ ਨਾਲ ਭਰਾ ਭਰਾ ਭਰਾ ਕਰਕੇ ਸਾਡੀਆਂ ਤਾਂ ਅੱਖਾਂ ਖੋਲ੍ਹਤੀਆਂ, ਡੋਨਲਡ ਟਰੰਪ ਤਾਂ ਸਾਡੇ ਲਈ ਰੱਬ ਆ। ਪੂਜਾ ਕਰੋ ਇਹਦੇ ਦਰੱਖਤਾਂ ਦੇ ਉੱਤੇ ਲਗਾ ਕੇ ਨਾ ਵੱਡੀਆਂ ਵੱਡੀਆਂ ਫੋਟੋਆਂ, ਦੀਵੇ ਲਾਇਆ ਕਰੋ ਇਹਦੇ ਆਲੇ ਦੁਆਲੇ ਕਿ ਇਹਨੇ ਕੈਨੇਡਾ ਨੂੰ ਜਗਾ ਦਿੱਤਾ, ਹੂ ਯੂ ਆਰ ਕਹਿ ਕੇ, ਅਤੇ ਤੁਹਾਡੀ ਡਿਸਰਿਸਪੈਕਟ ਕਰਕੇ ਤੁਹਾਡਾ ਇੱਕ ਦੇਖਿਓ ਮੇਰੀ ਗੱਲ ਯਾਦ ਰੱਖਿਓ, ਦੇਖੋ ਪੋਲੀਟੀਕਲ ਬੰਦਾ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ। ਅੱਜ ਦੀ ਡੇਟ 'ਚ ਮਾਰਕ ਕਾਰਨੀ ਪੋਲੀਟੀਕਲੀ ਛਾ ਗਿਆ, ਜਿਹੜੇ ਬਾਏ ਇਲੈਕਸ਼ਨ ਆਏ ਨੇ ਸਾਡੇ ਸਟੇਸ਼ਨ 'ਤੇ ਕਿ ਰੇਡੀਓ ਹੋਸਟ ਐਂ ਬੋਲ ਰਹੇ ਹੁੰਦੇ ਨੇ ਇੰਨੀ ਡਿਸਰਿਸਪੈਕਟਿੰਗ ਵੇ ਨਾ, ਕਿ ਤੁਸੀਂ ਕਦੇ ਓਪੋਜੀਸ਼ਨ ਲੀਡਰ ਬਾਰੇ ਬੋਲਿਆ ਉਹਦੀ ਸਕਿਉਰਟੀ ਕਲੀਅਰ ਕਿਉਂ ਨਹੀਂ ਹੋਈ ਹੈਗੀ? ਤੁਹਾਨੂੰ ਇੰਨਾ ਨਹੀਂ ਪਤਾ ਵੀ ਸਕਿਉਰਟੀ ਕਲੀਅਰੈਂਸ ਦਾ ਰੌਲਾ ਕੀ ਹੈਗਾ? ਸਕਿਉਰਟੀ ਕਲੀਅਰੈਂਸ ਦਾ ਰੌਲਾ ਇਹ ਆ ਕਿ ਉਹਦੇ ਕਨੈਕਸ਼ਨ ਕਿਹੜੇ ਕਿਹੜੇ ਮੁਲਕਾਂ ਨਾਲ ਅੰਡਰ ਟੇਬਲ ਨੇ ਉਹ ਨਿਕਲ ਕੇ ਸਾਹਮਣੇ ਆ ਜਾਣਗੇ ਹਰ ਵੇਲੇ ਮੌਜੂਦਾ। ਅਸੀਂ ਵੀ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਮੈਂ ਕਿਉਂ ਨਹੀਂ ਬੋਲਦਾ ਹੈਗਾ? ਮੈਂ 20 ਵਾਰ ਬੋਲਦਾ ਕਿ ਤੁਸੀਂ MP ਤਨਖਾਹ ਦੇਣ ਨੂੰ ਚੁਣੇ ਹੋਏ ਨੇ, ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਲਈ ਕੋਈ ਕੰਮ ਕਰਦੇ ਨੇ? ਇਹ ਸਭ ਤਨਖਾਹ ਦੇਣ ਨੂੰ ਚੁਣੇ ਹੋਏ ਨੇ, ਵੀ ਤਨਖਾਹ ਮਿਲ ਰਹੀ ਹੈ ਇਹਨਾਂ ਨੂੰ, ਉਹ ਤਨਖਾਹ ਲਈ ਜਾਂਦੇ ਨੇ, ਬਸ ਆਪਣੀਆਂ ਪੋਸਟਾਂ ਪਾਈ ਜਾਂਦੇ ਨੇ, ਦਫ਼ਤਰ 'ਚ ਕੇਕ ਕੱਟਦਾ, ਇੱਧਰ ਨੂੰ ਭੱਜ ਗਏ ਕਿਸੇ ਦੀ ਦੁਕਾਨ 'ਤੇ, ਹੇਅਰ ਸਲੂਨ ਦਾ ਰੀਬਨ ਕੱਟਦਾ, ਇਹੋ ਜਿਹਾ ਕੁਛ ਪਾਉਂਦੇ ਨੇ। ਹੋਰ ਉਹ ਕੀ ਕਰਦੇ ਨੇ? ਉਹ ਪਾਉਂਦੇ ਨੇ ਕੋਈ ਅਪਡੇਟ ਕਿ ਅਸੀਂ, ਮੈਂ ਤੁਹਾਨੂੰ ਦੱਸ ਰਿਹਾ ਵੀ ਪਹਿਲਾ ਸ਼ਿਪ ਜਿਹੜਾ ਕਣਕ ਦਾ ਭਰਿਆ ਹੋਇਆ ਗਿਆ, ਦੱਸਣਾ ਤਾਂ MPਆਂ ਨੂੰ ਚਾਹੀਦਾ ਤੁਹਾਨੂੰ ਇਹ ਸਭ ਕੁਛ, ਮੈਂ ਕਿਉਂ ਦੱਸ ਰਿਹਾ ਤੁਹਾਨੂੰ? ਤੁਹਾਡੇ MP ਵਾਲਾ ਕੰਮ ਮੈਂ ਕਰਦਾ ਪਿਆ। ਸੋ ਮੇਰੀ ਬੇਨਤੀ ਆ, ਜਦੋਂ ਮਾਈਕ 'ਤੇ ਬੈਠਦੇ ਹਾਂ ਇੱਕ ਤਾਂ ਰਿਸਪੈਕਟਫੁੱਲ ਵੇ ਨਾਲ ਗੱਲ ਕਰੋ, ਰਿਸਪੈਕਟਫੁੱਲ। ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਹੋਣਾਂ ਲਈ ਮੈਂ ਕਦੇ ਵੀ ਅਪਸ਼ਬਦ ਨਹੀਂ ਬੋਲੇ, ਪਰ ਉਹਨਾਂ ਦੀਆਂ ਨੀਤੀਆਂ ਮੈਨੂੰ ਬਹੁਤ ਭੈੜੀਆਂ ਲੱਗਦੀਆਂ ਸੀ। 5 ਰਿਪੋਰਟਰ ਹੀ ਮਿਲਣਗੇ, 5 ਸਵਾਲ ਪਹਿਲਾਂ ਤੁਸੀਂ ਦੱਸੋਗੇ ਕਿਹੜੇ ਪੁੱਛਣੇ ਨੇ, ਫਿਰ ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਇਹਨਾਂ ਮੁਲਕਾਂ 'ਚ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ, ਇਹਨਾਂ ਮੁਲਕਾਂ 'ਚ ਨਹੀਂ ਇਹ ਚੀਜ਼ਾਂ ਚੱਲਦੀਆਂ ਹੈਗੀਆਂ। ਤੇ ਬੜੀਆਂ ਐਸੀਆਂ ਨੀਤੀਆਂ ਸੀ ਸਟੀਫਨ ਹਾਰਪਰ ਦੀਆਂ ਜਿਹੜੀਆਂ ਬਹੁਤ ਹੀ ਵਧੀਆ ਸੀਗੀਆਂ। ਬਰਾਕ ਓਬਾਮਾ ਦੀ ਐਡਮਿਨਿਸਟ੍ਰੇਸ਼ਨ ਨੂੰ ਕਹਿ ਦੇਣਾ ਕਿ ਅਸੀਂ ਆਪਣੀ ਫੌਜ ਨਹੀਂ ਭੇਜਾਂਗੇ, ਅਤੇ ਉੱਧਰ ਦੇਖੋ ਕਿਹੜਾ ਦੇਵਤਾ ਇਨਸਾਨ ਬੈਠਾ ਸੀ, ਕੋਈ ਰਿਐਕਟ ਨਹੀਂ ਕੀਤਾ। ਉਹ ਕਹਿੰਦਾ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਆਪਣੀ ਫੌਜ ਨਹੀਂ ਭੇਜਣੀ ਅਫਗਾਨਿਸਤਾਨ 'ਚ, ਕੋਈ ਗੱਲ ਨਹੀਂ, ਹੋਰ ਨਹੀਂ ਭੇਜਣੇ, ਅਸੀਂ ਧੰਨਵਾਦ ਕਰਦੇ ਹਾਂ ਜੋ ਤੁਸੀਂ ਭੇਜੇ ਸੀ। ਇਹ ਹੁੰਦੇ ਨੇ ਪੜ੍ਹੇ ਲਿਖੇ ਲੋਕ। ਬਰਾਕ ਓਬਾਮਾ ਨੇ ਕੋਈ ਅਪੋਜ਼ ਨਹੀਂ ਕੀਤਾ, ਕੋਈ ਗੱਲ ਨਹੀਂ ਕੀਤੀ, ਕੋਈ ਸੈਂਕਸ਼ਨ ਨਹੀਂ ਲਾਈਆਂ। ਕਹਿੰਦਾ ਠੀਕ ਹੈ, ਤੁਸੀਂ ਨਹੀਂ ਭੇਜ ਸਕਦੇ ਤਾਂ ਨਾ ਭੇਜੋ, ਕੋਈ ਗੱਲ ਨਹੀਂ। ਅਤੇ ਇੱਧਰ ਆਦਮੀ ਦੇਖੋ ਕੀ ਕਰਦਾ ਪਿਆ, ਕਦੇ ਡਰਾਇੰਗ ਚੱਕ ਕੇ ਲੇਕ ਅੰਟੈਰੀਓ ਨੂੰ ਲੇਕ ਅਮੈਰੀਕਾ ਲਿਖਤਾ, 10,000 ਇਹਨਾਂ ਕੀ ਤੂੰ ਕਰ ਲੇਗਾ। ਤੇਰੇ ਅਮੈਰੀਕਾ ਦੇ ਜਨਮ ਲੈਣ ਤੋਂ ਪਹਿਲਾਂ ਦੀ ਆ ਉਹ, 1834 ਸਾਲ ਦੇ ਵਿੱਚ ਲੇਕ ਅੰਟੈਰੀਓ ਨਾਂ ਰੱਖਿਆ ਗਿਆ ਸੀ ਉਹਦਾ, ਹਜੇ ਤਾਂ ਅਮੈਰੀਕਾ ਵੀ ਨਹੀਂ ਬਣਿਆ ਸੀ 1834 'ਚ। ਸ਼ਿਵਾਨੂੰ ਮੇਰੇ ਨਾਲ, ਸ਼ਿਵਾਨੂੰ ਕੈਸੇ ਆਪ?
2: ਬਿਲਕੁਲ ਅਮਨ ਭਾਈ, ਬੜੀ ਅੱਟਾ।
0: ਸ਼ਿਵਾਨੂੰ ਜੋ ਬਾਤੇਂ ਮੈਂ ਬੋਲਤਾ ਹੂੰ ਉਹ ਲੋਗੋਂ ਕੋ ਸਮਝ ਵੀ ਆ ਰਹੀ ਹੋਤੀ ਹੈ ਕਿ ਨਹੀਂ?
2: ਨਹੀਂ ਨਹੀਂ ਬਿਲਕੁਲ ਆਤੀ ਹੈ ਸਰ, ਇੰਪੈਕਟਫੁਲ ਹੈ।
0: ਸ਼ੋਰ ਹੈ?
2: ਬਿਲਕੁਲ 120%।
0: ਮੈਂ ਮਤਲਬ ਦੋ ਪੇਨ ਕਿਲਰ ਫੇਂਕ ਕੇ ਅੰਦਰ ਫਿਰ ਆਇਆ ਯਹਾਂ ਅੱਜ।
2: ਤੋ
0: ਹਾਂਜੀ,
2: ਕਿਆ ਹੋ ਗਿਆ ਆਪਕੋ?
0: ਕੁਛ ਨਹੀਂ, ਵੈਸੇ ਬਾਤ ਕਰਤਾ ਹੂੰ। ਸੋ ਲੋਕਾਂ ਨੂੰ ਜਗਾਉਣਾ ਸਾਡਾ ਧਰਮ ਹੈ ਔਰ ਸਾਡੀ ਇਹ ਡਿਊਟੀ ਬਣਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿੱਥੇ ਤੱਕ ਪਹੁੰਚਾਇਆ ਨਾ, ਮੈਂ ਸ਼ਿਵਾਨੂੰ ਸੋਚਦਾ ਨਾ ਲੋਕਾਂ ਤੱਕ ਪਹੁੰਚਾਈਏ। ਦੂਜੀ ਗੱਲ,
2: ਬਿਲਕੁਲ
0: ਦੇਖੋ, ਮੈਂ ਦੁੱਧ ਧੋਤਾ ਨਹੀਂ, ਸ਼ਿਵਾਨੂੰ ਦੁੱਧ ਧੋਤਾ ਨਹੀਂ, ਅਤੇ ਤੁਸੀਂ ਵੀ ਦੁੱਧ ਧੋਤੇ ਨਹੀਂ ਹੋਏ ਹੈਗੇ, ਪਰ ਆਪਣਾ ਕੰਮ ਕੌਣ ਕਿੰਨੀ ਓਨੈਸਟੀ ਨਾਲ ਕਰਦਾ ਇਹ ਕਹਿ ਸਕਦੇ ਹਾਂ। ਆਹ ਆਦਮੀ ਆ, ਇਹ ਆਪਣਾ ਕੰਮ ਓਨੈਸਟੀ ਨਾਲ ਕਰਦਾ। ਕੋਈ ਮਾਈਕ 'ਤੇ ਆ ਕੇ ਏਅਰ 'ਤੇ ਆ ਕੇ ਕਹੇ ਕਿ ਆਦਮੀ ਮੇਰੀ ਫਲਾਣੀ ਚੀਜ਼, ਅਸੀਂ ਜਦੇ ਕਹਾਂਗੇ ਸ਼ਿਵਾਨੂੰ ਆਹ ਫੋਨ ਆਇਆ ਸੀ ਯਾਰ, ਜਾ ਕੇ ਟੇਕ ਕੇਅਰ ਕਰ। ਮੈਨੂੰ ਕਈ ਵਾਰ ਇੱਦਾਂ ਵੀ ਹੋਇਆ, ਲੋਕਾਂ ਨੇ ਦੂਜੇ ਰੇਡੀਓਸ ਤੋਂ ਲਾਲਚ 'ਚ ਆ ਕੇ ਕਰਕੇ ਮੈਨੂੰ ਕਿਹਾ, ਉਹ ਜੀ ਤੁਹਾਡੇ ਸੁਣਿਆ ਸੀ, ਇਸ ਤਾਂ ਉੱਥੇ ਤੱਕ ਗਏ। ਮੈਂ ਕਿਹਾ ਮੈਂ ਤਾਂ ਕਦੇ ਇਹੋ ਜਿਹੀ ਐਡ ਹੀ ਨਹੀਂ ਰਨ ਕੀਤੀ ਯਾਰ, ਤੁਸੀਂ ਮੇਰਾ ਨਾਂ ਕਿਉਂ ਲਈ ਜਾਂਦੇ ਹੋ? ਜੇ ਮੈਂ ਕੀਤੀ ਹੁੰਦੀ ਮੈਂ ਤੁਹਾਨੂੰ ਪਟਾਕ ਦੇ ਕਹਿਣਾ ਸੀ ਵੀ ਕੰਮ ਤਾਂ ਮੈਂ ਵੀ ਕਰਾਇਆ ਸੀ ਇਸ ਬੰਦੇ ਤੋਂ। ਉਹ ਤੋਂ ਬਾਅਦ ਮੈਂ ਕਿਹਾ ਸੀ ਇਹ ਕੰਮ ਵਧੀਆ ਕਰਦੇ ਨੇ, ਉੱਦਾਂ ਤਾਂ ਮੈਂ ਕਿਹਾ ਹੀ ਨਹੀਂਗਾ, ਜਿਹੜੀ ਚੀਜ਼ ਮੈਂ ਦੇਖੀ ਨਹੀਂ ਉਹ ਬੋਲ ਕੇ ਮੈਂ ਸਕਦਾ। ਸ਼ਿਵਾਨੂੰ ਜੀ ਮੈਸੇਜ ਦਿਓ।
2: ਹਾਂਜੀ ਅਮਨ ਭਾਈ, ਕੋਈ ਵੀ ਭਾਈ ਬਹਿਣ ਵਿੰਡੋਜ਼ ਚੇਂਜ ਕਰਾਣੇ ਕਾ ਸੋਚ ਰਹੇ ਹੈ, ਇਹ ਅਬ ਹਮ ਲਾਸਟ ਫੇਜ਼ ਮੈਂ ਹੈ ਆਪਣੇ ਲਾਸਟ ਕੁਆਟਰ ਮੈਂ, ਇਸਮੇ ਇੰਸਟਾਲੇਸ਼ਨ ਬਿਲਕੁਲ ਮੁਮਕਿਨ ਹੈ। ਤੋ ਅਮੇਰੀਕਨ ਥਰਮਲ ਗਲਾਸ, ਜਰਮਨ ਲੋਕ ਮਕੈਨਿਜ਼ਮ ਔਰ ਕੈਨੇਡੀਅਨ ਵਾਈਨਲ ਕੇ ਸਾਥ, ਬਹੁਤ ਹੀ ਬੜੀਆ ਕੰਬੀਨੇਸ਼ਨ ਹੈ ਇਹ ਵਿੰਡੋ ਕਾ। ਆਪ ਜ਼ਰੂਰ ਜ਼ਰੂਰ ਜ਼ਰੂਰ ਚੇਂਜ ਕਰਵਾਈਏ। ਅਗਰ ਆਪਕੋ ਫਾਈਨੈਂਸ ਕੀ ਕੋਈ ਪ੍ਰੋਬਲਮ ਹੈ ਤੋ ਹਮ ਬਹੁਤ ਆਸਾਨ ਕਿਸ਼ਤੋਂ ਮੈਂ ਆਪਕਾ ਫਾਈਨੈਂਸ ਵੀ ਕਰ ਦੇਤੇ ਹੈ। ਜੈਸੇ ਟਾਊਨ ਹਾਊਸ ਕਾ ਫਾਰ ਐਗਜ਼ਾਮਪਲ ਦੇ ਰਹਾ ਹੂੰ, ਹਮਨੇ ਕਿਸੀ ਕਾ ਵੀ ਕਲੋਜ਼ ਕੀਆ ਹੈ, ਓਨਲੀ $70 ਪਰ ਮੰਥ ਕੇ ਹਿਸਾਬ ਸੇ ਉਨਕੀ ਸਾਰੀ ਵਿੰਡੋਜ਼ ਚੇਂਜ ਕਰੀ ਹੈ। ਸੋ ਆਪ ਥੋੜਾ ਸਾ ਅਗਰ 416-206-3200 ਪੇ ਕਾਲ ਕਰੇਂਗੇ ਤੋ ਆਪਕੋ ਬਹੁਤ ਸਾਰੀ ਇਨਫਾਰਮੇਸ਼ਨ ਐਸੀ ਮਿਲੇਗੀ ਕਿ ਆਪ ਅਮੇਜ਼ ਹੋ ਜਾਏਂਗੇ। ਹਮ ਆਪਕੋ ਸਿਰਫ ਵਿੰਡੋਜ਼ ਹੀ ਨਹੀਂ ਵੇਚਤੇ ਹੈਂ, ਹਮਾਰਾ ਬੇਸਿਕਲੀ ਆਪਕੋ ਸੋਲਿਊਸ਼ਨ ਹੋਤਾ ਹੈ ਕਿ ਅਗਰ ਕਿਸੀ ਕੋ ਥਰੈਟ ਹੈ ਕਿ ਭਾਈ ਹਮਾਰੇ ਏਰੀਆ ਮੈਂ, ਕਈ ਲੋਕ ਕਹਤੇ ਬਹੁਤ ਬ੍ਰੇਕ ਇਨ ਹੋ ਰਹਾ ਹੈ, ਤੋ ਹਮ ਇੱਕ ਥਰਮਲ ਗਲਾਸ ਵੀ ਦੇਤੇ ਹੈ ਜਿਸਕੇ ਅੰਦਰ ਲੈਮੀਨੇਟ ਸ਼ੀਟ ਡਲੀ ਹੋਤੀ ਹੈ। ਅਮਨ ਭਾਈ ਉਸਕੋ ਬ੍ਰੇਕ ਕਰਨਾ ਇੰਪੋਸੀਬਲ ਹੈ। ਤੋ ਸੋਲਿਊਸ਼ਨ ਬੇਸਡ ਸੈਲਿੰਗ ਹੈ, ਕੋਈ ਸਿਰਫ ਮਾਲ ਨਹੀਂ ਵੇਚਾ ਜਾ ਰਹਾ ਕਿ ਧੜੀ ਕੇ ਭਾਵ ਆਇਆ ਚਲੋ ਕਿਲੋ ਕੇ ਹਿਸਾਬ ਸੇ ਵੇਚ ਦਿਆ, ਨਹੀਂ, ਆਪ ਇੱਕ ਇਨਵੈਸਟਮੈਂਟ ਕਰ ਰਹੇ ਹੋ 25-30 ਸਾਲ ਕੀ। ਸੋ ਆਪ ਉਹ ਸਮਝ ਕੇ ਕਰੀਏ ਕਿ ਆਪਕੀ ਲੌਂਗ ਟਰਮ ਇਨਵੈਸਟਮੈਂਟ ਹੈ, ਤੋ ਉਹ ਵੇਸਟ ਨਹੀਂ ਹੋਣੀ ਚਾਹੀਏ। ਸੋ ਜ਼ਿਆਦਾ ਜਾਣਕਾਰੀ ਕੇ ਲਈ 416-206-3200, ਕੋਈ ਵੀ ਵਿੰਡੋਜ਼ ਔਰ ਡੋਰਸ ਕੇ ਲਈ ਰਿਕੁਆਇਰਮੈਂਟ ਹੋ ਤੋ ਪਲੀਜ਼ ਕਾਲ ਕਰੀਏ।
0: ਤੁਹਾਨੂੰ ਕਿਸ਼ਤਾਂ ਵੀ ਦਿੱਤੀਆਂ ਜਾਣਗੀਆਂ ਤੇ ਤੁਹਾਡਾ ਵਿਆਜ ਵੀ ਫਰੀਜ਼ ਕਰ ਦੇਣਗੇ ਕੁਛ ਟਾਈਮ ਲਈ, ਤੇ ਕਿਸ਼ਤ ਵੀ ਤੁਹਾਨੂੰ ਦਿਖਾਉਣਗੇ ਕਿ ਤੁਹਾਡਾ ਬਿਜਲੀ ਦਾ ਬਿੱਲ ਇੰਨਾ ਆ ਰਿਹਾ ਸੀ, ਤੁਹਾਡੀ ਗੈਸ ਦਾ ਬਿੱਲ ਇੰਨਾ ਆ ਰਿਹਾ ਸੀ, ਕਿਉਂਕਿ ਤੁਹਾਡੀਆਂ ਵਿੰਡੋਜ਼ ਕੰਟਰੋਲ ਨਹੀਂ ਕਰ ਪਾ ਰਹੀਆਂ ਸੀ, ਟੈਂਪਰੇਚਰ ਦੇ ਕੰਪੈਟੀਟਿਵ ਨਹੀਂ, ਆਪਣੀ ਏਜ ਪੂਰੀ ਕਰ ਗਈਆਂ। ਲਾਈਫ ਟਾਈਮ ਗਰੰਟੀ ਦੇ ਨਾਲ ਸ਼ਿਵਾਨੂੰ ਤੁਹਾਡੀ ਸੇਵਾ ਚਾਰਜ 416-206-206 ਹੈ ਨਾ?
2: ਹਾਂਜੀ 206 ਬਾਈ
0: 206-3200 416-206-3200 416-3200 ਸ਼ਿਵਾਨੂੰ ਭਾਈ ਨੂੰ ਕਾਲ ਕਰਨੀ ਹੈ। ਵਿੰਡੋਜ਼ ਕੋਈ ਵੀ ਹੋਣ, ਫਰੀ ਐਸਟੀਮੇਟ ਲਓ, ਬਾਹਰੋਂ ਵੀ ਬੰਦਾ ਬੁਲਾ ਲਿਓ, ਸ਼ਿਵਾਨੂੰ ਜਦੋਂ ਵਿੰਡੋਜ਼ ਨਾਲ ਲੈ ਕੇ ਆਊਗਾ ਦਿਖਾਊਗਾ, ਤੁਸੀਂ ਆਪੇ ਸਮਝ ਜਾਣਾ ਸ਼ਿਵਾਨੂੰ ਕੀ ਵੇਚ ਰਿਹਾ ਅਤੇ ਦੂਜੇ ਕੀ ਵੇਚ ਰਿਹਾ। 416-206-3200 'ਤੇ ਕੰਟੈਕਟ ਕਰਨਾ ਹੈਗਾ। ਸ਼ਿਵਾਨੂੰ ਬਹੁਤ ਸ਼ੁਕਰੀਆ।
2: ਥੈਂਕ ਯੂ ਅਮਨ ਭਾਈ,
0: ਥੈਂਕ ਯੂ। ਔਰ ਇਸੇ ਤਰ੍ਹਾਂ HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਉਹਨਾਂ ਨੂੰ ਕੰਟੈਕਟ ਕਰਨਾ, ਤੁਸੀਂ ਵਾਸ਼ਰੂਮ ਐਡ ਕਰਾਉਣਾ ਇੱਕ ਐਡੀਸ਼ਨਲ ਘਰ ਦੇ ਵਿੱਚ, ਆਪਣੇ ਘਰ ਦਾ ਇੱਕ ਫਲੋਰ ਉੱਪਰ ਚੱਕਣਾ ਹੋਰ, ਜਾਂ ਤੁਸੀਂ ਕੋਈ ਵੀ ਬੇਸਮੈਂਟ ਦੇ ਵਿੱਚ ਰੈਨੋਵੇਸ਼ਨਸ ਕਰਾਉਣੀਆਂ, ਜਾਂ ਥਰਡ ਯੂਨਿਟ ਆਪਣੇ ਬਣੇ ਹੋਏ ਘਰ 'ਚ, ਤੁਸੀਂ ਲੈ ਕੇ ਆਉਣਾ 416-671-0709 416-671-0709 416-671-0709 'ਤੇ ਕਾਲ ਕਰਨੀ ਹੈ। ਔਰ ਪੀਜ਼ਾ ਸ਼ੈਫ ਨੇ ਸਪੈਸ਼ਲ ਲਗਾਇਆ ਹੋਇਆ, ਅਗਰ ਤੁਸੀਂ ਦੋ ਮੀਡੀਅਮ ਪੀਜ਼ਾ ਪਿੱਕ ਕਰਦੇ ਹੋ, ਦੋ ਮੀਡੀਅਮ ਪੀਜ਼ਾ ਤੁਹਾਡੇ ਲਈ 599 ਈਚ ਦੇ ਹਿਸਾਬ ਨਾਲ $12 ਚ ਦੋ ਮੀਡੀਅਮ ਪੀਜ਼ੇ ਨੇ, $25 ਤੋਂ ਘੱਟ ਤੁਹਾਨੂੰ ਟੋਰਾਂਟੋ ਚ ਕੋਈ ਵੀ ਦੋ ਮੀਡੀਅਮ ਪੀਜ਼ੇ ਨਹੀਂ ਵੇਚ ਰਿਹਾ। ਦੋ ਮੀਡੀਅਮ ਪੀਜ਼ਾ $12 ਸਪੈਸ਼ਲ ਲਗਾਇਆ ਹੋਇਆ ਸਿਰਫ ਇੱਕੋ ਲੋਕੇਸ਼ਨ 'ਤੇ, ਕੈਨੇਡੀ ਐਂਡ ਸਟੀਲ ਦੇ ਉੱਤੇ। ਪੀਜ਼ਾ ਸ਼ੈਫ 647 547 4200 647 547 4200 647 547 4200 ਨੰਬਰ ਦੇ ਉੱਤੇ ਤੁਸੀਂ ਪੀਜ਼ਾ ਸ਼ੈਫ ਨੂੰ ਕੋਂਟੈਕਟ ਕਰਨਾ ਹੈਗਾ। ਅਤੇ ਤੁਸੀਂ ਸੋਫੇ ਪੁਰਾਣਿਆਂ ਨੂੰ ਨਵੇਂ ਬਣਾਉਣਾ, ਜਾਂ ਤੁਸੀਂ ਪੁਰਾਣੀ ਕੋਈ ਵੀ ਫਰਨੀਚਰ ਆ, ਕੁਰਸੀਆਂ ਵਗੈਰਾ ਨੇ ਸਾਰਾ, ਉਹਦੀ ਲਾਈਫ ਟਾਈਮ ਲਈ ਫਿਰ ਉਹਦੀ ਉਮਰ ਵਧਾਉਣੀ ਹੈ, ਤੁਹਾਨੂੰ ਅਪਹੋਸਟਰੀ ਕਰਕੇ ਦਿੰਦੇ ਨੇ, ਯਾਨੀ ਪੁਰਾਣੇ ਦੇ ਉੱਪਰ ਨਵਾਂ ਕੱਪੜਾ, ਨਵੇਂ ਫੋਮ, ਨਵਾਂ ਸਾਰਾ ਕੁਝ ਪਾ ਦਿੰਦੇ, ਸਪਰਿੰਗ ਪਾ ਦਿੰਦੇ ਨੇ। ਅਤੇ ਤੁਸੀਂ RSG ਕਸਟਮ ਸੋਫਾ, ਕਸਟਮ ਸੋਫੇ ਇਹਨਾਂ ਦੇ ਤਿਆਰ ਕੀਤੇ ਹੋਏ, ਤੁਸੀਂ ਖਰੀਦੋਗੇ ਨਹੀਂ ਚਾਈਨੀਜ਼ ਸੋਫੇ। RSG ਕਸਟਮ ਸੋਫਾ ਐਂਡ ਅਪਹੋਸਟਰੀ 647 705 1317 647 705 1317। ਔਰ ਤਿੰਨ ਚਾਰ ਜੋਬਸ ਨੇ, ਪੇਪਰ ਪੈਨ ਲੈ ਲਓ। ਸੰਤੋਸ਼ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਜੋਬ ਨੇ, ਨੰਬਰ ਲਿਖੋ ਪਹਿਲਾਂ। ਲੇਡੀਜ਼ ਦੇ ਵਾਸਤੇ ਹੈਗਾ ਮੋਰਗੇਜ ਦੀ ਕੰਪਨੀ ਆ ਇੱਕ, ਅਤੇ ਇੱਕ ਏਜੰਸੀ ਆ, ਦੋ ਪੋਜੀਸ਼ਨ ਨੇ ਉਹਦੇ ਵਾਸਤੇ। ਜਿਹਨੂੰ ਮੋਰਗੇਜ ਦਾ ਕੰਮ ਆਉਂਦਾ, ਚੰਗੀ ਤਨਖਾਹ ਅਤੇ ਵਧੀਆ ਕੰਪਨੀ 'ਚ ਕੰਮ ਕਰਨਾ, 416-518-3200 'ਤੇ ਟੈਕਸਟ ਮੈਸੇਜ ਕਰ ਦਿਓ, 416-518-3200। ਮੋਰਗੇਜ ਦੀ ਕੰਪਨੀ 'ਚ ਕੰਮ ਕਰਨਾ, 416-518-3200। ਅਤੇ ਦੂਸਰਾ, 3 ਸਾਲ ਦਾ ਲਾਇਸੈਂਸ ਪੁਰਾਣਾ ਹੋਣਾ ਚਾਹੀਦਾ, ਐਕਸਪੀਰੀਅੰਸ ਚਾਹੇ 1 ਸਾਲ ਦਾ ਤੁਹਾਡਾ ਬਹੁਤ ਆ, 3 ਸਾਲ ਪੁਰਾਣਾ ਲਾਇਸੈਂਸ ਲੈ ਕੇ ਆ ਜਾਓ। ਏਜਡ ਡਰਾਈਵਰ, USA ਵਾਸਤੇ ਚਾਹੀਦੇ, ਡੋਰ ਟੂ ਡੋਰ, ਤੁਸੀਂ ਡੋਰ 'ਤੇ ਡਰੋਪ ਕਰਕੇ ਡੋਰ ਤੋਂ ਚੱਕ ਲੈਣਾ। ਟੀਮ 'ਚ ਜਾਣਾ ਚਾਹੁੰਦੇ, ਦੋ ਦੋਸਤ ਇਕੱਠੇ, ਜਾਂ ਸਿੰਗਲ ਸਿੰਗਲ ਜਾਣਾ ਹੈਗਾ, $7,000-$8,000 ਪਰ ਮੰਥ ਇਨਕਮ ਹੋਊ। ਬਹੁਤ ਛੇਤੀ ਡਰਾਈਵਰ ਚਾਹੀਦੇ ਨੇ, ਬਹੁਤ ਛੇਤੀ ਨਵਾਂ ਕੰਟਰੈਕਟ ਮਿਲਿਆ, ਤਨਖਾਹ ਬਾਏ ਵੀਕਲੀ ਹੋਊਗੀ, ਅਤੇ ਤਸੱਲੀ ਬਖਸ਼ ਗਰੰਟੀ ਸ਼ੁਦਾ ਤਨਖਾਹ ਤੁਹਾਨੂੰ ਮਿਲੇਗੀ। ਏਜਡ ਡਰਾਈਵਰ, ਡੋਰ ਟੂ ਡੋਰ, ਉੱਥੇ ਡਰੋਪ ਕਰਨਾ ਅਤੇ ਚੱਕ ਕੇ ਲੈ ਕੇ ਆ ਜਾਣਾ, 647-501-1433 647-501-1433। ਸੰਤੋਸ਼ ਜੀ, ਆਪਣੇ ਰੇਡੀਓ ਵਾਸ ਦੇ ਫੇਸਬੁੱਕ ਦੇ ਉੱਤੇ ਵੀ ਪਾ ਦਿਓ, ਇੰਸਟਾਗ੍ਰਾਮ 'ਤੇ ਵੀ ਪਾ ਦਿਓ, 647-501-1433 'ਤੇ ਅੱਜ ਹੀ ਜੋਬ ਸਟਾਰਟ ਕਰੋ। ਨੋਟਾਂ ਦੇ ਢੇਰ ਲਾ ਦਿਓ ਢੇਰ, ਤੁਸੀਂ 8-10 ਮਹੀਨੇ ਕੰਮ ਕਰ ਲਓ, ਮਕਾਨ ਲੈਣ ਜੋਗੇ ਹੋ ਜਾਓਗੇ। ਜੇ ਕਿਸੇ ਕੋਈ ਨਵਾਂ ਬੰਦਾ ਸੁਣਦਾ ਪਿਆ, ਜੇ ਕੋਈ ਪੁਰਾਣਾ ਸੁਣਦਾ ਪਿਆ, ਸਰਪਲਸ ਹੋ ਜੂਗਾ ਅਕਾਊਂਟ। 647-501-1433, ਇੰਨੇ ਪੈਸੇ ਓਨਰ ਆਪਰੇਟਰ ਬਣ ਕੇ ਨਹੀਂ ਬਣਨੇ ਜਿੰਨੇ ਤੁਹਾਨੂੰ ਡਰਾਈਵਿੰਗ 'ਚ ਬਣਨੇ ਨੇ, 647-501-1433। ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ, ਯਾਰਾਂ ਦੇ ਯਾਰ ਗੈਰੀ ਗਰੇਵਾਲ, 20 ਸਾਲ ਆਟੋ ਰਿਪੇਅਰ ਸੈਂਟਰ ਦੇ ਵਿੱਚ ਨੇ, ਅਤੇ ਆਟੋ ਰਿਪੇਅਰ ਦੇ ਇੰਡਸਟਰੀ 'ਚ ਟੋਪ ਦਾ ਨਾਮ, ਇੱਜ਼ਤ ਵਾਲਾ ਨਾਮ, ਹਾਈਲੈਂਡ ਆਟੋ ਰਿਪੇਅਰ ਸੈਂਟਰ, 905-463-6363 905-463-6363। ਕੱਲ੍ਹ ਮੈਨੂੰ ਭਾਅ ਜੀ ਮਿਲੇ ਨੇ, ਸਬਵੇਜ਼ ਨੇ ਬਰੈਂਪਟਨ 'ਚ, ਬੜੀ ਵੱਡੀ ਇੰਪਲੋਇਮੈਂਟ ਹੈ ਇਹਨਾਂ ਦੀ, ਸਬਵੇਜ਼ ਨੇ ਮੈਨੂੰ, ਧਾਲੀਵਾਲ ਸਾਹਿਬ ਮਿਲੇ ਮੈਨੂੰ, ਹਰਨੇਕ ਧਾਲੀਵਾਲ ਜੀ ਅਤੇ ਗੈਰੀ ਗਰੇਵਾਲ ਹੁਣ ਦੇ ਨਾਲ। ਥੈਂਕ ਯੂ ਥੋੜ੍ਹਾ ਜੀ, ਮੈਨੂੰ ਮਤਲਬ ਬੜਾ ਚੰਗਾ ਲੱਗਿਆ ਹਰਨੇਕ ਜੀ ਮਿਲ ਕੇ ਤੁਹਾਨੂੰ। 905-463-6363 ਲੀਡਰ ਬੰਦਾ ਯਾਰਾਂ ਦੇ ਯਾਰ ਗੈਰੀ ਗਰੇਵਾਲ, 905-463-6363। ਪੰਜਾਬ ਟੈਕਸ ਸਲਿਊਸ਼ਨ, ਜਗਜੀਤ ਸਾਚਾ ਕਹਿੰਦੇ ਨੇ, ਟੈਕਸ 'ਚ ਕੋਈ ਵੀ ਉਲਝਣ ਆ ਗਈ ਹੈ, ਟੈਕਸ ਤੁਹਾਨੂੰ ਪ੍ਰੋਬਲਮ ਦੇ ਰਿਹਾ ਇਸ ਵੇਲੇ ਕਿਉਂਕਿ ਤੁਹਾਡਾ ਅਕਾਊਂਟੈਂਟ ਕੇਅਰ ਨਹੀਂ ਕਰ ਰਿਹਾ, ਅਸੀਂ ਪੰਜਾਬ ਟੈਕਸ ਸਲਿਊਸ਼ਨ ਦੇ ਦੋ ਲੋਕੇਸ਼ਨਸ ਨੇ, ਦੋਨਾਂ ਤੋਂ ਸਰਵ ਕਰਦੇ ਹਾਂ, ਕੈਂਬਰਿਜ ਔਰ ਮਿਸਿਸਾਗਾ। ਆਓ ਆਪਣੇ ਟੈਕਸ ਦਾ ਅਨੁਪਾਤ ਸਹੀ ਤਰੀਕੇ ਨਾਲ ਲਾਓ, ਕੋਈ ਆਡਿਟ ਹੀ ਨਾ ਆਵੇ ਤੁਹਾਨੂੰ ਬਾਅਦ 'ਚੋਂ। 416-520-3642 417-203-642 ਔਰ ਕੋਮਲ ਹੈ ਔਨਲਾਈਨ ਟਰੈਵਲ ਤੋਂ, ਤੁਸੀਂ ਕੋਮਲ ਨੂੰ ਕਾਲ ਕਰਨੀ ਹੈ, ਕੋਮਲ ਦਾ ਨੰਬਰ ਹੈ 905-239-7711। ਇੰਡੀਆ ਜਾਣਾ ਜਿਨ੍ਹਾਂ ਨੇ 1-way ਟਿਕਟ ਲੈ ਕੇ, 905-239-7711 905-239-7711 ਕੋਮਲ ਔਲ ਲਿੰਕ ਟਰੈਵਲ, ਔਲ ਲਿੰਕ ਟਰੈਵਲ ਤੋਂ ਕੋਮਲ, 905-239-7711 905-239-7711 'ਤੇ ਔਲ ਲਿੰਕ ਟਰੈਵਲ ਦੇ ਕੋਮਲ ਨੂੰ ਕੋਂਟੈਕਟ ਕਰਨਾ ਹੈਗਾ। ਅਤੇ ਤੁਸੀਂ ਹੋਲਡ 'ਤੇ ਸੀ ਮੇਰੇ ਨਾਲ, 7603। ਹਾਂਜੀ ਬੋਲੋ ਬਾਈ ਜੀ, ਤੰਦਰੁਸਤ ਰਹਿਣ ਲੋਕ ਸਾਰੇ, ਘਰਾਂ 'ਚ ਦੀਵੇ ਬਲਦੇ ਰਹਿਣ, ਪਰਿਵਾਰਾਂ 'ਚ ਇਤਫਾਕ ਹੋਵੇ, ਸ਼ਾਮ ਨੂੰ ਸੌਣ ਲੱਗਿਆ ਮੰਜਾ ਹੋਵੇ, ਸਵੇਰੇ ਫਰਿੱਜ ਖੋਲੀਏ ਤੇ ਰੋਟੀ ਪਈ ਹੋਵੇ, ਥੋੜੇ ਥੋੜੇ ਪੈਸੇ ਅਕਾਊਂਟ ਚ ਹੋਣ, ਸਕੂਨ ਇਸ ਤੋਂ ਵੱਧ ਦੁਨੀਆਂ ਚ ਕਿੱਥੇ ਮਿਲਣਾ। ਚੰਗਾ ਚੜ੍ਹਦੀ ਕਲਾ। ਤੇ ਇੱਕ ਨੌਕਰੀ ਹੋਰ ਨੋਟ ਕਰੋ, ਮੁੰਡੇ ਚਾਹੀਦੇ ਨੇ, ਲੜਕੇ ਲੜਕੇ ਬੰਦੇ ਜਿਹੜੇ ਨੇ, ਮੇਲ ਓਨਲੀ। ਕੰਸਟਰਕਸ਼ਨ ਦੀ ਕੰਪਨੀ ਆ, ਤੁਹਾਨੂੰ ਜੇ ਤੁਸੀਂ ਵਧੀਆ ਕੰਮ ਕਰੋਗੇ, ਇਸ ਕੰਪਨੀ ਚੋਂ ਬਹੁਤ ਲੋਕ ਪੀ ਆਰ ਹੋ ਕੇ ਗਏ ਨੇ ਕੰਸਟਰਕਸ਼ਨ ਚੋਂ, ਬਹੁਤ ਲੋਕਾਂ ਨੇ ਪੀ ਆਰ ਵੀ ਕੀਤੀ ਆਪਣੀ। ਬੰਦੇ ਉਹ ਚਾਹੀਦੇ ਜਿਹੜੇ ਟਿਕਣਗੇ ਤੇ ਮਿਹਨਤੀ। 10 ਵਰਕਰ ਚਾਹੀਦੇ ਨੇ ਨਵੇਂ, ਵੱਡੇ ਕੰਟਰੈਕਟ ਮਿਲੇ ਨੇ 10 ਕੰਸਟਰਕਸ਼ਨ ਚ। ਹਾਇਰਿੰਗ ਮੈਂ ਕਿੰਨੀ ਬੋਲਦਾ ਦੇਖੋ, 10 ਵਰਕਰ ਚਾਹੀਦੇ ਨੇ, 647 779 5760 ਕੰਮ ਆਉਂਦਾ ਤਾਂ ਉਹੀ ਜਿਹੀ ਤਨਖਾਹ ਮਿਲੂਗੀ ਵਧੀਆ ਲੱਗਦੀ ਸਾਰ। 6477795760 ਇਹ ਕੰਪਨੀ ਨੂੰ 10 ਵਰਕਰ ਚਾਹੀਦੇ ਨੇ ਕੰਸਟਰਕਸ਼ਨ ਦੇ ਵਿੱਚ, ਅੱਜ ਹੀ ਕਾਲ ਕਰੋ, ਕੱਲ੍ਹ ਸਵੇਰ ਤੋਂ ਕੰਮ ਸਟਾਰਟ ਕਰੋ। ਇਹ ਤਿੰਨੋਂ ਜੋਬ ਜਿਹੜੇ ਮੈਂ ਬੋਲੇ ਨੇ, ਤਿੰਨਾਂ ਦੇ ਵਿੱਚ ਤੁਸੀਂ ਕਹਿੰਦੇ ਕੰਮ ਨਹੀਂ ਹੈ, ਕਰੋ ਕੰਮ ਜਿਹਨੇ ਕਰਨਾ। 647 779 5750 ਜੇ ਕੋਈ ਵੀ ਬੰਦਾ ਕੰਮ ਲੱਭ ਰਿਹਾ ਮੇਰਾ ਨੰਬਰ ਦੇ ਦਿਆ ਕਰੋ ਲੋਕਾਂ ਨੂੰ, 416-1618-3200। ਸੰਤੋਸ਼, ਆਪਕਾ ਅੱਜ ਕਾ ਕੁਐਸਚਨ ਕਿਆ ਹੈ?
3: ਜੀ ਬਿਲਕੁਲ ਅਮਨ ਜੀ, ਅੱਜ ਥੋੜਾ ਰਿਸ਼ਤਿਆਂ ਦੇ ਉੱਤੇ ਕੁਐਸਚਨ ਲੈ ਕੇ ਆਈ ਸੀ ਮੈਂ। ਸੋ ਮੇਰਾ ਕੁਐਸਚਨ ਹੈਗਾ ਕਿ ਮੈਨੂੰ ਦੱਸਿਓ ਤੁਸੀਂ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਕੀ ਕਹਾਂਗੇ, ਕੀ ਰਿਸ਼ਤਾ ਹੁੰਦਾ? ਸੋ ਮੈਂ ਰਿਪੀਟ ਕਰਦੀ ਹਾਂ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਕੀ ਕਹਾਂਗੇ?
0: ਸੰਧੂ ਜੀ ਇੱਕ ਵਾਰ ਫਿਰ
3: ਜੀ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਕੀ ਕਹਾਂਗੇ?
0: ਕੀ ਕਹਾਂਗੇ?
3: ਕੀ ਕਹਾਂਗੇ?
0: ਕੀ ਕਹਾਂਗੇ? ਬੁਝੋ ਵੀ ਬੁਝੋ, ਮਾਸੀ ਮੈਂ ਗਿਣ ਲੱਗਿਆ ਸੰਤੋਸ਼, ਸੋਰੀ ਨਾਲ ਨਾਲ। ਮਾਸੀ ਦੀ ਸੱਸ ਦੇ ਪੋਤੇ, ਮਾਸੀ ਦੀ ਸੱਸ ਦਾ ਪੋਤਾ, ਉਹ ਗਿਆ, ਸਮਝ ਗਿਆ,
3: ਮਾਸੀ ਦੀ ਸੱਸ ਦਾ ਪੋਤਾ
0: ਦੇ ਬਾਪੂ
3: ਪੋਤੇ ਦੇ ਬਾਪੂ ਦੇ ਬਾਪੂ ਦੀ
0: ਨੌ ਪਹੁੰਚ ਗਿਆ ਨੇੜੇ ਹੀ ਰਿਸ਼ਤੇਦਾਰੀ। 905-673-3333 905-673-3333 ਤੁਸੀਂ ਸਾਨੂੰ ਕਾਲ ਕਰ ਰਹੇ ਹੋ ਤੇ ਦੱਸ ਰਹੇ ਹੋ ਕਿ ਇਹ ਕੌਣ ਜਿਹਦੇ ਮੋਢਿਆਂ ਤੇ ਧੌਣ, ਇਹ ਵੀ ਦੱਸਦੇ ਆ ਮੋਢਿਆਂ ਤੇ ਧੌਣ ਹੈਗੀ ਆ। 905-673-3333 ਤੇ ਤੁਸੀਂ ਸਾਨੂੰ ਦੱਸ ਰਹੇ ਹੋ ਰਿਸ਼ਤਾ ਕੀ ਹੈ। ਪਰਮ ਕੁਇਕ ਲਿਊਬ ਐਂਡ ਰਿਪੇਅਰ ਵਾਲੇ ਨੇ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ, ਜਿੰਨੇ ਪਰਿਵਾਰ ਸੁਣਦੇ ਹੋ ਫੋਰਟ ਏਰੀ, ਤੁਸੀਂ ਪੋਰਟ ਕੋਲਬਰਨ ਬੈਠੇ ਹੋ, ਵੈਲੈਂਡ ਬੈਠੇ ਹੋ, ਤੁਸੀਂ ਨਾਇਗਰਾ ਫਾਲ 'ਚ ਬੈਠੇ ਹੋ ਅਤੇ ਤੁਸੀਂ ਸੇਂਟ ਕੈਥਰਨ 'ਚ ਬੈਠੇ ਹੋ, 15 ਮਿੰਟ ਦੂਰ ਆ ਵਰਕਸ਼ਾਪ, ਉਹ ਹੈ ਪਰਮ ਕੁਇਕ ਲਿਊਬ। ਇਹ ਮੁੰਡੇ ਸੈਕਿੰਡ ਲੋਕੇਸ਼ਨ ਖੋਲ੍ਹ ਚੁੱਕੇ ਨੇ, ਬੜੀ ਸਕਸੈਸਫੁਲੀ ਮਾਲਟਨ ਦੇ ਵਿੱਚ ਪਰਮ ਆਟੋ ਚੱਲਦੀ ਪਈ ਹੈ ਇੱਕ, ਜਿੱਥੇ ਵੀ ਕਿਸੇ ਨੇ ਕੰਮ ਕਰਾਉਣਾ। 289-498-1300 299-498-1300। ਪਹਿਲੀ ਕਾਲ, ਹੈਲੋ ਜੀ।
4: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ, ਚੜ੍ਹਦੀ ਕਲਾ ਕੀ ਹੈ ਜੀ? ਦੱਸੋ।
4: 15 ਬੰਦੇ ਚਾਹੀਦੇ ਸਾਨੂੰ ਜੀ।
0: ਕਿਸ ਚੀਜ਼ ਲਈ ਚਾਹੀਦੇ ਨੇ? ਮਾਮੀ ਹੈ ਜੀ, ਮਾਸੀ ਦੇ ਤਾਂ ਉਹਨਾਂ ਨੇ ਪਹਿਲਾਂ ਕਿਹਾ ਮਨਜੀਤ ਜੀ, ਮਾਮੀ ਕਿੱਥੋਂ ਆ ਗਈ? ਇੰਦਰ ਜੀ,
5: ਸਤਿ ਸ਼੍ਰੀ ਅਕਾਲ ਅਮਨ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ,
5: ਮੈਨੂੰ ਤੇ ਭਾਜੀ ਲੱਗਦਾ ਸਵੇਰੇ ਸਵੇਰੇ ਆਪਾਂ ਉਹਨੂੰ ਦੂਰ ਦੇ ਰਿਸ਼ਤੇਦਾਰ ਹੀ ਕਹਿ ਦਾਂਗੇ।
0: ਕਿਹੜੀ?
5: ਦੂਰ ਦੇ ਰਿਸ਼ਤੇਦਾਰ।
0: ਦੂਰ ਦੇ ਰਿਸ਼ਤੇਦਾਰ? ਸੰਤੋਸ਼, ਇੰਨੇ ਦੂਰ ਵੀ ਨਹੀਂ ਹੈਗੇ ਭਾਜੀ। ਸੰਤੋਸ਼, ਰਿਸ਼ਤੇਦਾਰੀ ਤੁਸੀਂ ਕਿੰਨੀ ਕੁ ਨੇੜੇ ਦੀ ਆ?
3: ਰਿਸ਼ਤੇਦਾਰੀ ਤੇ ਨੇੜੇ ਦੀ ਆ,
0: ਬਹੁਤ ਨੇੜੇ ਦੀ ਰਿਸ਼ਤੇਦਾਰੀ ਆ,
3: ਬਿਲਕੁਲ।
0: ਹਾਂ, ਤੋ ਨੰਬਰ ਟੂ ਕਾਲ 905-673-3333। ਸੰਤੋਸ਼ ਨੂੰ ਪਤਾ ਨਹੀਂ ਲੱਗਦਾ ਜੀ ਰਿਸ਼ਤੇਦਾਰੀ ਕੀ ਹੈ, ਤੁਸੀਂ ਦੱਸ ਦਿਓ ਬਾਅਦ 'ਚ ਦੱਸ ਦੂਗੀ। ਹਾਂ
3: ਬਿਲਕੁਲ,
0: ਪਰ ਸੰਤੋਸ਼ ਸ਼ਰਤ ਹੈ ਦੱਸ ਕੇ ਜਾਣੀ ਹੋਊਗੀ ਜਾਣ ਲੱਗੇ, ਠੀਕ ਹੈ?
3: ਹਾਂਜੀ ਹਾਂਜੀ ਹਾਂਜੀ ਹਾਂਜੀ।
0: ਇੱਕ ਵਾਰ ਫਿਰ ਬੋਲੇ ਮਾਸੀ ਦੇ।
3: ਬਿਲਕੁਲ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰ ਵਾਲੀ ਨੂੰ ਕੀ ਕਹਾਂਗੇ?
0: ਬਹੁਤ ਨੇੜੇ ਦੀ ਰਿਸ਼ਤੇਦਾਰੀ ਆ, 905-673-3337 905-673-3337 ਜੇ ਕੇਟਰਿੰਗ ਕਰਾਉਣੀ ਹੈ ਨਾ ਕਿਸੇ ਨੇ ਵੀ ਕੇਟਰਿੰਗ ਤਾਂ ਇੱਕੋ ਨਾ ਇੱਕੋ ਥਾਂ ਤਵਾ ਤਵਾ ਕਿਚਨ ਇੱਕ ਐਸੀ ਜਗ੍ਹਾ ਜਿਹਨੇ ਲੋਕਾਂ ਨੂੰ ਸੈਟਿਸਫਾਈਡ ਕੀਤਾ ਤਵਾ 905-790-1699 ਇਹਨਾਂ ਦੀਆਂ ਤਰੀਆਂ ਮਸ਼ਹੂਰ ਨੇ ਮੇਥੀ ਮਲਾਈ ਮੁਰਗ ਮੇਥੀ ਮਲਾਈ ਪਨੀਰ ਕੜਾਹੀਆਂ ਮਸ਼ਹੂਰ ਨੇ ਕੜਾਹੀ ਚਿਕਨ ਕੜਾਹੀ ਪਨੀਰ ਇਹਨਾਂ ਦਾ ਮਸ਼ਹੂਰ ਹੈਗਾ ਸ਼ੈਫ ਸਪੈਸ਼ਲ ਤੁਸੀਂ ਕਦੇ ਕਿਸੇ ਨੇ ਖਾਣਾ ਮਲਾਈ ਕੋਫਤਾ ਖਾ ਕੇ ਦੇਖਿਓ ਇਹਨਾਂ ਦਾ ਮਲਾਈ ਕੋਫਤਾ ਸ਼ੈਫ ਸਪੈਸ਼ਲ ਕਾਜੂਆਂ ਦੀ ਤਰੀ ਦੇ ਵਿੱਚ ਬਣਾਉਂਦੇ ਕਾਜੂ ਦੀ ਗ੍ਰੇਵੀ ਹੁੰਦੀ ਹੈ ਅਤੇ ਇਸੇ ਤਰ੍ਹਾਂ ਬਟਰ ਚਿਕਨ ਜਾਂ ਤੁਸੀਂ ਟਰਾਈ ਕਰਨਾ ਹੈਗਾ ਜਿਹੜਾ ਤੁਸੀਂ ਇਹਨਾਂ ਦੇ ਜਿਹੜਾ ਟੋਪ ਡਿਸ਼ ਹੈ ਤਵਾ ਚਿਕਨ ਰਾੜੇ ਵਾਲਾ ਚਿਕਨ ਕਹਿੰਦੇ ਆ ਉਹ ਟਰਾਈ ਕਰਿਓ ਹਾਂਜੀ ਹੈਲੋ
6: ਹੈਲੋ
0: ਹਾਂਜੀ
6: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਨਸਰ ਇਹਦਾ ਮਾਸੀ ਆ
0: ਹੈਲੋ
6: ਹੈਲੋ
0: ਸੰਤੋਸ਼ ਹੈਲੋ
7: ਜੀ ਜੀ ਅਮਨ ਜੀ ਹੈਲੋ
6: ਹੈਲੋ ਸਤਿ ਸ਼੍ਰੀ ਅਕਾਲ ਜੀ
7: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਬੋਲੋ ਬੋਲੋ ਨਵ ਕੀ ਹੈ ਆਨਸਰ
6: ਨਾਮ ਮੇਰਾ ਪੁਨੀਤ
0: ਪੁਨੀਤ ਪੁਨੀਤ ਮਾਸੀ ਹੈ
6: ਹਾਂਜੀ ਗੈਸ ਕਰ ਰਹੀ ਹਾਂ
0: ਹਾਂ ਮੈਂ ਹੀ ਕਹਿਣ ਲੱਗਾ ਜੀ ਤੁਸੀਂ ਤੁਸੀਂ ਤੁੱਕਾ ਕਿੱਥੋਂ ਮਾਰਿਆ ਹੈ ਸੰਤੋਸ਼ ਇੱਕ ਵਾਰ ਸਲੋ

0: ਕਿਉਂਕਿ ਸਾਨੂੰ ਸਰਦੀਆਂ ਤੋਂ ਪਹਿਲਾਂ ਪਹਿਲਾਂ ਤੁਹਾਡੇ ਵੈਂਟ ਕਲੀਨ ਹੋਣੇ ਚਾਹੀਦੇ ਆ, ਤੁਹਾਨੂੰ ਜਿਹੜੀਆਂ ਬਿਮਾਰੀਆਂ ਨੇ ਸਾਹ ਨਾਲ ਜੁੜੀਆਂ ਹੋਈਆਂ ਕਈ ਸਾਰੀਆਂ, ਉਹ ਤੁਹਾਨੂੰ ਤਾਂ ਲੱਗਦੀਆਂ ਪਈਆਂ ਕਿਉਂਕਿ ਤੁਸੀਂ ਫਰਨਸ ਅਤੇ ਡਕਟ ਕਲੀਨ ਨਹੀਂ ਕਰਾਉਂਦੇ, ਮਿੱਟੀ ਅੰਦਰੇ ਘੁੰਮੀ ਜਾ ਰਹੀ ਹੈ। ਇਹ ਡਕਟ ਨੂੰ ਕਲੀਨ ਕਰੋ, ਔਰ ਡਕਟ ਕਲੀਨ ਕਰਨ ਵਾਸਤੇ ਤੁਹਾਨੂੰ ਪਤਾ ਜੁੱਤੀਆਂ ਲਾ ਕੇ ਕਿਉਂ ਆਪਾਂ ਇਹਨਾਂ ਘਰਾਂ 'ਚ ਵੜਦੇ ਹਾਂ, ਇਸ ਲਈ ਨਹੀਂ ਗੰਦੇ ਹੁੰਦੇ ਆ ਕਿਉਂਕਿ ਮਿੱਟੀ ਡਕਟਾਂ ਦੇ ਵਿੱਚ ਚਲੀ ਜਾਂਦੀ ਹੈ। ਸੋ ਤੁਸੀਂ ਜ਼ਰੂਰ ਕਲੀਨ ਕਰੋ। ਨੰਬਰ ਟੂ ਕਾਲ ਨਾਨਕ ਡਕਟ ਕਲੀਨਿੰਗ 416-769-1521 'ਤੇ ਕਾਲ ਕਰਨੀ ਹੈ। ਨਾਨਕ ਡਕਟ ਕਲੀਨਿੰਗ, ਜਿੰਨੇ ਵੀ ਕਾਲ ਜਾਣਗੇ ਸਾਰਿਆਂ ਦੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਦੇਣਗੇ, ਫ੍ਰੀ ਚੇਂਜ ਨੇ ਫਿਲਟਰ। ਅਤੇ ਮਿਲਟਨ ਫੋਰਡ ਚੋਪੜੇ ਕਹਿੰਦੇ ਨੇ ਸਾਡੇ ਤੋਂ ਆਓ, ਗੱਡੀ ਚੱਕ ਕੇ ਲੈ ਕੇ ਜਾਓ, ਧਾਕੜ ਟਰੱਕ ਆ ਚੋਪੜਿਆਂ ਦੇ ਕੋਲ, F-150 ਲੈਰੀਏਟ, ਜਾਂ ਤੁਸੀਂ ਇਹਨਾਂ ਦੀ ਮਸਟੈਂਗ ਦੇਖੋ, ਟੌਪ ਦੀ ਗੱਡੀ ਹੈ ਜਿਹੜੀ ਨਵੀਂ ਮੈਕੀ ਆਈ ਹੈ ਇਲੈਕਟ੍ਰੀਕਲ, ਕੋਈ ਖਰਚਾ ਨਹੀਂ, $3 ਨੂੰ ਗੈਸ ਲਾ ਦਿਓ, ਕੋਈ ਪਰਵਾਹ ਹੀ ਨਹੀਂ ਹੈਗੀ। ਅਤੇ ਤੁਸੀਂ ਮਿਲਟਨ ਫੋਰਡ 416-302-9941 'ਤੇ ਕਾਲ ਕਰਨੀ ਹੈ। ਅਤੇ ਨਾਲ ਨਾਲ MH-18 ਡੋਰ ਐਂਡ ਵਿੰਡੋਜ਼, ਵਿੰਡੋਜ਼ ਨੂੰ ਕੋਕ ਕਰਾਓ। ਕੋਕਿੰਗ ਹੁੰਦੀ ਹੈ ਕਿ ਉਹਨਾਂ ਆਲੇ ਦੁਆਲੇ ਜਿੱਥੇ ਗਲੀਆਂ ਨੇ ਸਾਰੀਆਂ ਨੂੰ ਫਿਲਅਪ ਕਰ ਦਿੰਦੇ ਨੇ, ਰਬੜ ਚੜਾ ਦਿੰਦੇ ਨੇ ਜਿੱਥੇ ਵਿੰਡੋ ਇੰਸਟਾਲ ਹੁੰਦੀ ਹੈ ਤਾਂ ਜੋ ਹਵਾ ਅੰਦਰ ਨਾ ਜਾਵੇ। ਤੁਹਾਡੇ ਸ਼ੀਸ਼ਿਆਂ ਦੇ ਅੰਦਰ ਪਲਾਸਟਿਕ ਦੇ ਪੇਜ ਲਾ ਦਿੰਦੇ ਨੇ, ਅਤੇ ਨਾਲ ਡੋਰ ਸਲਾਈਡਿੰਗ ਰਿਪੇਅਰ ਕਰਾਉਣਾ ਉਹ ਵੀ ਕਰ ਦਿੰਦੇ ਨੇ। MH-18 ਡੋਰ ਵਿੰਡੋਜ਼ ਵਾਲੇ ਨੇ 647-555-0004 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਹਰਮਨ ਲਾਅ ਆਫਿਸ ਵਿਲ ਬਣਾਉਣੀ ਆ, ਪਾਵਰ ਆਫ ਅਟਰਨੀ ਬਣਾਉਣੀ ਹੈ ਜੇ ਮੈਨੂੰ ਕੁਛ ਹੋ ਜਾਵੇ। ਜੇ ਕਾਗਜ਼ ਦੋ ਨਹੀਂ ਬਣਾਏ ਹੋਏ ਤੁਸੀਂ ਬਹੁਤ ਵੱਡੀ ਮਿਸਟੇਕ ਕੀਤੀ ਹੈ, ਕਿਉਂਕਿ ਜੇ ਆਪਾਂ ਡਿਕਲੇਅਰ ਕਰਦੇ ਹਾਂ ਬੰਦਾ ਹੈ ਨਹੀਂ ਦੁਨੀਆ 'ਚ, ਇੱਕ ਬੜਾ ਵੱਡਾ ਚੌੜਾ ਪ੍ਰੋਸੈਸ ਹੈ, ਉਹ ਸਾਰੇ ਪ੍ਰੋਸੈਸ ਦੇ ਵਿੱਚ ਪੈ ਜਾਂਦਾ ਬੰਦਾ। ਤੁਸੀਂ ਹਰਮਨਜੀਤ ਸਿੰਘ ਗਰੇਵਾਲ ਬੈਰਿਸਟਰ ਸੋਲਿਸਟਰ 647-366-9955 'ਤੇ ਕਾਲ ਕਰਨੀ ਹੈ, ਵਿਲ ਬਣਾਓ। ਭੁਪਿੰਦਰ ਸਿੰਘ ਰਿਐਲਟਰ ਨੇ ਕਿਚਨਰ ਵੋਟਲੂ ਕੇਂਬਰਿਜ ਅਤੇ ਵੁੱਡ ਸਟੋਕ ਦੇ ਏਰੀਏ 'ਚ, ਕੋਈ ਬੰਦਾ ਜਿਹਦਾ ਘਰ ਨਹੀਂ ਵਿਕ ਰਿਹਾ ਜਾਂ ਜਿਹੜਾ ਬੰਦਾ 'ਤੇ ਉਹ ਬਹੁਤ ਥੋੜ੍ਹੀ ਡਾਊਨ ਪੇਮੈਂਟ ਹੈ, ਪੈਸੇ ਹੈ ਨਹੀਂ, ਲੈ ਕੇ ਘਰ ਖਰੀਦਣਾ ਚਾਹੁੰਦਾ, ਨੰਬਰ ਟੂ ਕਾਲ ਭੁਪਿੰਦਰ ਸਿੰਘ 519-590-8254 519-590-8254 ਦੇ ਉੱਤੇ ਕਾਲ ਕਰਨੀ ਹੈ। ਮੇਰੇ ਨਾਲ ਤੇਗ ਬਹਾਦਰ ਜੀ, ਤੇਗ ਬਹਾਦਰ ਜੀ ਕੀ ਕਹੋਗੇ?
1: ਅਮਨ ਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ, ਕੀ ਰਿਸ਼ਤਾ?
1: ਇਹ ਮਾਸੀ ਦਾ ਰਿਸ਼ਤਾ ਨਿਕਲਣਾ ਜੀ।
0: ਸੰਤੋਖ ਜੀ ਦੱਸੇ ਦੋ ਹੁਣ ਪਲੀਜ਼।
2: ਨਹੀਂ, ਰਿਸ਼ਤਾ ਮਾਮੀ ਦਾ ਰਿਸ਼ਤਾ ਹੈਗਾ।
0: ਮਾਮੀ ਕਿਹਾ ਸੀ ਕਿਸੇ ਨੇ?
2: ਮਾਮੀ ਫਸਟ ਕਾਲਰ ਸੀਗੇ, ਉਹਨਾਂ ਨੇ ਕਿਹਾ ਸੀਗਾ।
0: ਵੈਰੀ ਗੁੱਡ, ਮਾਮੀ ਬਣ ਗਈ ਹੈ, ਮਾਸੀ ਤੋਂ ਸ਼ੁਰੂ ਕਰਤਾ। ਸੰਤੋਖ ਜੀ ਬੜਾ ਚੜਕਾਉਂਦੇ ਤੁਸੀਂ ਸਾਨੂੰ।
2: ਅਜੇ ਵੀ ਕਨਫਿਊਜ਼ ਆ ਅਮਨ ਜੀ, ਮੈਂ ਤੇ ਬਹੁਤ ਕਨਫਿਊਜ਼ ਆ ਰਿਸ਼ਤਿਆਂ ਦੇ ਵਿੱਚ, ਮੈਨੂੰ ਕਿਸੇ ਨੇ ਦੱਸਿਆ ਕਿ ਮਾਮੀ, ਫਿਰ ਮੈਂ ਚਾਰਟ ਬਣਾਇਆ।
0: ਠੀਕ ਹੈ, MK ਪੈਲਟਸ ਨੂੰ ਕਾਲ ਕਰਨੀ ਹੈ। ਬਾਈ ਜੀ, ਜੇ ਤੁਸੀਂ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਹੋ, ਸਾਡੀ ਆਪਣੀ ਕੰਪਨੀ ਆ ਆਪਣੇ ਪੰਜਾਬੀ ਭਰਾਵਾਂ ਦੀ, ਅਤੇ ਆਪਾਂ ਆਪਣੇ ਇੰਡੀਅਨਸ ਕੰਪਨੀਆਂ ਜਿੰਨੇ ਵੀ ਸਾਊਥ ਏਸ਼ੀਅਨ ਸੁਣਦੇ ਆ, ਤੁਸੀਂ ਕਿਸੇ ਫੈਕਟਰੀ 'ਚ ਵੇਅਰ ਹਾਊਸ 'ਚ ਲੱਗੇ ਹੋਏ ਹੋ, ਬੋਸ ਹੋ ਜਾਂ ਪਰਚੇਜ਼ਿੰਗ ਵਿੱਚੋਂ, ਜਾਂ ਤੁਸੀਂ ਸ਼ਿਪਿੰਗ ਡੌਕ ਰਨ ਕਰ ਰਹੇ ਹੋ, ਤੁਸੀਂ ਜ਼ਰੂਰ ਜ਼ਰੂਰ ਮੈਨੂਫੈਕਚਰਰ ਹੋ, MK ਪੈਲਟਸ ਨੂੰ ਸਿੱਧਾ ਕੰਟੈਕਟ ਕਰੋ, 365-866-2080, ਤੁਹਾਨੂੰ ਬਹੁਤ ਫਾਇਦਾ ਹੋਊਗਾ। ਇਹਨਾਂ ਦੀ ਸਕਿੱਡ ਵਰਲਡ ਵਾਈਡ ਅਪਰੂਵਡ ਹੈ, ਕਿਤੇ ਮਰਜ਼ੀ ਐਕਸਪੋਰਟ ਕਰ ਦਿਉ। 365-866-2080 ਨੰਬਰ 'ਤੇ ਤੁਸੀਂ ਕੰਟੈਕਟ ਕਰਨਾ। ਅਤੇ ABS ਆਟੋ ਕਲਿਜ਼ਨ ਕਿਚਨਰ ਵਾਟਲੂ ਕੈਂਬਰਿਜ ਦੇ ਏਰੀਏ 'ਚ, ਬੋਡੀ ਵਰਕ ਟਰੱਕ ਦਾ ਕਾਰ ਦਾ 416-520-1940, ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601। ਕੱਲ੍ਹ ਵੀ ਦੋ ਕਾਲ ਆਏ, ਜੇ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਆਪਣੀ ਐਡਵਰਟਾਈਜ਼ਮੈਂਟ ਕਰਨੀ ਆ, ਤਾਂ ਮੈਨੂੰ 416-518-3200 416-518-3200 'ਤੇ ਕੰਟੈਕਟ ਕਰਨਾ। ਸੰਤੋਸ਼ ਨੂੰ ਰੀਅਲ ਸਟੇਟ ਦਾ ਕੋਈ ਵੀ ਟ੍ਰਾਂਜੈਕਸ਼ਨ ਲਈ ਸੰਤੋਸ਼ ਨੰਬਰ ਬੋਲ ਦਿਉ
2: ਜੀ। ਬਿਲਕੁਲ, 416-473-4242, 416-473-4242।
3: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 6479191002, 647-949-1001002 ਤੇ।

0: ਨੰਬਰ ਤੇ ਕਲਾਰਕ ਆਫਣ ਮੇਜਰ ਇੰਟਰਸੈਕਸ਼ਨ ਆ 8550 ਪਾਵਰਗ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ ਏਜ਼ੈਡ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-292-5757 647-292-5757 ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਅਤੇ ਵਧੀਆ ਰੇਟ ਲੱਭ ਸਕਦੀ ਹਾਂ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002 647-919-1002
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
5: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
6: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਲਓ ਜੀ, ਤੁਸੀਂ ਜੁੜੇ ਹੋ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 2 ਤਰੀਕ ਸਾਲ 2026 ਦਾ, ਤੇ ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਵੈਨਸਡੇ ਹੋ ਗਿਆ, ਤੇ ਜੇ ਗੱਲ ਕਰੀਏ ਭਾਦੋ ਮਹੀਨੇ ਦੀ ਤਾਂ ਅੱਜ ਹੋ ਗਈ ਜੀ 17 ਤਰੀਕ 17 ਭਾਦੋਂ, ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:07 ਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਹੁੰਦੇ ਆ ਜੀ 6 7478 1313 6 4 7 8 7 4 1 3 1 3, ਤੇ ਫਿਰ ਤੁਹਾਡੀ ਸਾਡੀ ਗੱਲਬਾਤ ਜਿਹੜੀ ਆ ਉਹ ਹੁੰਦੀ ਆ ਸਟੂਡੀਓ ਦੇ ਵਿੱਚ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਜਿਹੜਾ ਬੜਾ ਔਸਮ ਬਣਿਆ ਹੋਇਆ, ਜੇ ਆਪਾਂ ਇਸ ਸਮੇਂ ਦੇਖੀਏ ਤਾਂ 24 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਮੋਸਟਲੀ ਅੱਜ ਕਲਾਉਡੀ ਡੇ ਹੈ, ਹਾਈ ਟੈਂਪਰੇਚਰ ਜਾਣਾ 29 ਡਿਗਰੀ, ਲੋ ਜਾਣਾ 20 ਡਿਗਰੀ ਸੈਲਸੀਅਸ। ਅੱਜ ਥੰਡਰ ਸਟੋਮ ਐਕਸਪੈਕਟ ਕੀਤਾ ਜਾ ਰਿਹਾ 5 ਵਜੇ ਦੇ ਕਰੀਬ, ਯਾਨੀ ਕਿ ਦੁਪਹਿਰ ਤੋਂ ਬਾਅਦ ਨਾ ਕਹਿੰਦੇ ਆ ਵੀ ਥੰਡਰ ਸਟੋਮ ਆ ਸਕਦਾ, ਹਵਾ ਬੜੀ ਤੇਜ਼ ਚੱਲ ਸਕਦੀ ਹੈ, ਈਵਨ ਕਿ ਕਹਿੰਦੇ ਔਲੇ ਵੀ ਪੈ ਸਕਦੇ ਆ। ਸੋ ਔਲਿਆਂ ਦਾ ਨਜ਼ਾਰਾ ਵੀ ਲਿਆ ਜਾ ਸਕਦਾ ਹੈ। ਤੇ ਜੇ ਆਪਾਂ ਦੇਖੀਏ ਕਿ ਮੈਕਸੀਮਮ ਟੈਂਪਰੇਚਰ ਕਿੰਨਾ ਹੋਣਾ, 29 ਡਿਗਰੀ ਸੈਲਸੀਅਸ ਤੱਕ ਚਲਾ ਜਾਣਾ ਜੀ, ਲੋ ਜਾਣਾ 20 ਡਿਗਰੀ ਸੈਲਸੀਅਸ ਤੱਕ। ਤੇ ਜੇ ਆਪਾਂ ਹੁਣ ਦੇਖੀਏ 24 ਡਿਗਰੀ ਸੈਲਸੀਅਸ ਹੈ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ, ਕਿਉਂਕਿ ਮੀਂਹ ਹੈ ਨਾ ਜਿਹੜਾ ਉਹ ਸ਼ਾਮ ਨੂੰ ਹੀ ਦਿਖਾਈ ਦੇ ਰਿਹਾ 5 ਵਜੇ ਦੇ ਕਰੀਬ। ਸੋ ਫਿਰ ਉਹ ਤੋਂ ਬਾਅਦ ਫਿਰ ਪਈ ਜਾਣਾ ਰਾਤ ਦੇ 10 ਵਜੇ ਤੱਕ ਲਗਾਤਾਰ। ਤੇ ਸਨਸੈੱਟ ਹੋਣਾ ਜੀ ਅੱਜ 7:52 ਤੇ ਸਨਸੈੱਟ ਹੋਵੇਗਾ, 7:52 ਤੇ, ਔਰ ਰਾਤ ਦਾ ਟੈਂਪਰੇਚਰ ਵੀ ਵਧੀਆ ਹੀ ਹੈ ਜੀ। ਤੇ ਸਵੇਰੇ 6:45 ਤੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ, ਯਾਨੀ ਕਿ ਸਨਰਾਈਜ਼ ਹੋਵੇਗਾ 6:45 ਤੇ। ਇਹ ਕੱਲ੍ਹ ਨੂੰ ਵੀ ਮਿਕਸ ਜਿਹੀ ਹੈ ਜੀ, ਬੱਦਲ ਵੀ ਹੈ, ਧੁੱਪ ਵੀ ਹੈ, ਪਰ ਮੀਂਹ ਨਹੀਂ ਹੈਗਾ ਕੱਲ੍ਹ ਨੂੰ, ਅੱਜ ਹੈਗਾ। ਸੋ ਬੀ ਵੈਰੀ ਵੈਰੀ ਕੇਅਰਫੁੱਲ ਐਟ ਦੈਟ ਟਾਈਮ। ਤੇ ਲਓ ਜੀ ਵਧੀਆ ਮੌਸਮ ਹੈ, ਤੇ ਇਸ ਵਧੀਆ ਮੌਸਮ ਦੇ ਵਿੱਚ ਗੀਤ ਸੰਗੀਤ ਵੀ ਆਪਾਂ ਨੇ ਤੁਹਾਡੇ ਲਈ ਵਧੀਆ ਵਧੀਆ ਪੇਸ਼ ਕਰਨਾ। ਅਤੇ ਅੱਜ ਮੀਂਹ ਦੇ ਗੀਤ ਜਾਂ ਮੌਸਮ ਜਿਹੜਾ ਹੈਗਾ ਬੜਾ ਵਧੀਆ ਬਣਿਆ, ਔਰ ਇਸ ਮੌਸਮ ਦੇ ਵਿੱਚ ਨਾ ਗੀਤ ਵੀ ਬੜੇ ਵਧੀਆ ਵਧੀਆ ਸਾਰੇ ਹੈਗੇ, ਉਹ ਤੁਹਾਡੇ ਲਈ ਲਾਵਾਂਗੇ। ਤੇ ਤੁਹਾਡਾ ਵੀ ਕੋਈ ਜੇ ਮਨਪਸੰਦ ਗੀਤ ਹੁੰਦਾ ਬਿਲਕੁਲ ਦੱਸ ਸਕਦੇ ਹੋ, ਉਹ ਵੀ ਆਪਾਂ ਜ਼ਰੂਰ ਲਾ ਦਾਂਗੇ। ਤੇ ਪਹਿਲਾਂ ਜਿਹੜਾ ਗੀਤ ਹੈ ਨਾ ਇਹ ਬੜਾ ਹੀ ਪਿਆਰਾ ਹੈ ਨਾ, ਉਂਝ ਹੈ ਪੁਰਾਣਾ ਗੀਤ ਹੈ, ਸੋ ਇਹ ਵੀ ਮੈਂ ਤੁਹਾਡੇ ਲਈ ਲਾਉਂਦੀ ਹਾਂ, ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ।

0: ਲਓ ਜੀ, ਬਿਲਕੁਲ ਮੌਸਮ ਮੌਸਮ ਲਵਲੀ ਮੌਸਮ ਤੇ ਇਸ ਮੌਸਮ ਦੇ ਵਿੱਚ ਤੁਸੀਂ ਆ ਰਹੇ ਹੋ ਜਾ ਰਹੇ ਹੋ ਘਰਾਂ ਚੋਂ ਜਿੱਥੇ ਵੀ ਸਾਨੂੰ ਸੁਣ ਰਹੇ ਹੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਤੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਬਿਲਕੁਲ ਕਰ ਸਕਦੇ ਹੋ, ਚਾਹੇ ਮੌਸਮ ਬਾਰੇ ਕਰਨੀ ਹੈ ਚਾਹੇ ਕੋਈ ਹੋਰ ਨਿਊਜ਼ ਬਾਰੇ। ਤੇ ਸਭ ਨਾਲ ਪਹਿਲਾਂ ਤਾਂ ਤੁਹਾਡੇ ਲਈ ਆਪਾਂ ਜਾਣਕਾਰੀ ਦਈਏ ਕਿ ਬੈਂਕ ਆਫ ਕੈਨੇਡਾ ਨੇ ਅੱਜ ਨਾ ਇੰਟਰਸਟ ਰੇਟ ਜਿਹੜਾ ਹੈਗਾ ਉਹਦੀ ਅਨਾਊਂਸਮੈਂਟ ਕਰਨੀ ਸੀ। ਸੋ ਅਨਾਊਂਸਮੈਂਟ ਕਹਿੰਦੇ ਹੋ ਗਈ ਹੈ, ਸੋ ਕੋਈ ਚੇਂਜ ਨਹੀਂ ਹੋਈ, ਕੋਈ ਚੇਂਜ ਨਹੀਂ ਕੀਤਾ, ਨੋ ਚੇਂਜ, ਦੇਰ ਵਾਜ਼ ਨੋ ਇਨਕਰੀਜ਼ ਔਰ ਡਿਕਰੀਜ਼ ਇਨ ਦਾ ਰੇਟ ਟੂਡੇ। ਸੋ ਅੱਜ 2 ਸਤੰਬਰ ਵਾਲੇ ਦਿਨ ਬੈਂਕ ਆਫ ਕੈਨੇਡਾ ਨੇ ਜਿਹੜੇ ਇੰਟਰਸਟ ਰੇਟ ਹੈਗੇ ਆ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਕੀਤੀ, ਐਜ਼ ਇਟ ਇਜ਼ ਹੈ 2.25% 'ਤੇ ਹੀ ਹਨ। ਸੋ ਬਿਲਕੁਲ ਜੀ, ਸੋ ਕਈ ਵਾਰੀ ਨਾ ਪਤਾ ਹੁੰਦਾ, ਵੈਸੇ ਪਹਿਲਾਂ ਹੀ ਲੋਕ ਜਾਂ ਜਿਹੜੇ ਤੁਹਾਨੂੰ ਜਾਣਕਾਰੀ ਦਿੰਦੇ ਆ ਹੈ ਨਾ ਉਹ ਦੱਸ ਰਹੇ ਸੀ ਵੀ ਕੋਈ ਚੇਂਜ ਜਿਹੜੀ ਨਹੀਂ ਹੋਊਗੀ, ਸੋ ਰਿਮੇਨ ਸੇਮ, ਉਹੀ ਸੇਮ ਰਹਿਣਗੇ। ਸੋ 2.25% 'ਤੇ ਹੀ ਇੰਟਰਸਟ ਰੇਟ ਜਿਹੜੇ ਆ ਉਹ ਹੈਗੇ ਆ, ਕੋਈ ਚੇਂਜ ਨਹੀਂ ਹੋਈ। ਕਿਉਂਕਿ ਵੈਸੇ ਵੀ ਜਿਹੜੇ ਹਾਲਾਤ ਇਸ ਸਮੇਂ ਬਣੇ ਹੋਏ ਆ, ਚਾਹੇ ਆਪਾਂ ਰੀਅਲ ਅਸਟੇਟ ਦੀ ਗੱਲ ਕਰੀਏ ਹੈ ਨਾ, ਚਾਹੇ ਮੌਰਗੇਜ ਦੀ ਗੱਲ ਕਰੀਏ, ਅਤੇ ਫਿਰ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਇਕਨੋਮਿਕਸਟ ਹੁੰਦੇ ਆ ਉਹ ਦੇਖਦੇ ਆ ਵੀ ਕੋਈ ਚੇਂਜ ਜਿਹੜੀ ਨਹੀਂ ਹੋਣੀ ਚਾਹੀਦੀ। ਸੋ ਓਬਵੀਅਸ ਹੈ ਕਿ ਨਹੀਂ ਹੋਈ। ਬਾਕੀ ਆਪਾਂ ਇਹਦਾ ਪ੍ਰਭਾਵ ਕਿੰਨਾ ਕੁ ਵਧੀਆ ਪਊਗਾ ਕਿ ਨਹੀਂ, ਉਂਝ ਤਾਂ ਉਹੀ ਹੈ ਜੇ ਵੱਧ ਜਾਂਦਾ ਥੋੜ੍ਹਾ ਬਹੁਤਾ ਤਾਂ ਹੋਰ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਨਾ, ਕਿਉਂਕਿ ਲੋਕਾਂ ਦੇ ਕੋਲ ਇਸ ਸਮੇਂ ਜਿਹੜੇ ਹਾਲਾਤ ਹੈ ਉਹ ਨਹੀਂ ਵਧੀਆ ਹੈਗੇ, ਜਿਸ ਕਰਕੇ ਕਿ ਬੈਂਕ ਆਫ ਕੈਨੇਡਾ ਨੇ ਵੀ ਉਹੀ ਕੀਪ ਕੀਤਾ, ਕੋਈ ਚੇਂਜ ਜਿਹੜੀ ਨਹੀਂ ਕੀਤੀ। ਸੋ ਵਧੀਆ ਹੋ ਗਿਆ। ਬਾਕੀ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਲੱਗ ਰਿਹਾ ਵੀ ਹਾਂ ਠੀਕ ਹੈ ਜਿਹੜਾ ਇਹ ਡਿਸੀਜਨ ਹੈ, ਕੋਈ ਇਹਦੇ 'ਚ ਕੋਈ ਚੇਂਜ ਨਹੀਂ ਹੋਈ ਤਾਂ ਵਧੀਆ ਹੀ ਹੈ ਕਿ ਕੋਈ ਫਰਕ ਨਹੀਂ ਪੈਣਾ। ਸੋ ਬਾਕੀ ਨਰਦੇਵ ਸਿੱਧੂ ਜੀ ਆਉਣਗੇ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਸ ਨਾ ਚੇਂਜ ਕਰਨ ਦੇ ਪਿੱਛੇ ਰੀਜ਼ਨ ਵੀ ਕੀ ਹੈ ਔਰ ਕਿੰਨਾ ਫਾਇਦਾ ਜਿਹੜਾ ਲੋਕਾਂ ਨੂੰ ਇਸ ਸੰਬੰਧ ਦੇ ਵਿੱਚ ਹੋਣ ਵਾਲਾ। ਅਤੇ ਬਾਕੀ ਤੁਸੀਂ ਵੀ ਆਪਣੇ ਕੋਈ ਵਿਚਾਰ ਦਿੰਦੇ ਹੋ ਬਿਲਕੁਲ ਜੀ ਆ ਕੇ ਦੇ ਸਕਦੇ ਹੋ। ਸੋ ਇੱਕ ਵਾਰ ਫਿਰ ਤੋਂ ਬੈਂਕ ਆਫ ਕੈਨੇਡਾ ਨੇ ਜਿਹੜੇ ਬੈਂਚ ਮਾਰਕ ਇੰਟਰਸਟ ਰੇਟ ਹੈ ਉਹਨਾਂ 'ਚ ਕੋਈ ਚੇਂਜ ਨਹੀਂ ਕੀਤਾ, ਕਿ ਇੰਟਰਸਟ ਰੇਟ ਸੇਮ ਹੈ 2.25% 'ਤੇ ਹੀ ਹਨ। ਸੋ ਚਲੋ ਜੀ ਵਧੀਆ ਹੋ ਗਿਆ ਇਹ। ਅਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਸਾਈਕਲਿਸਟ ਦੀ, ਕਹਿੰਦੇ ਆ ਕਿ ਓਨਟੈਰੀਓ ਦੇ ਵਿੱਚ ਟੋਰੋਂਟੋ ਸਟਰੀਟਸ ਤੋਂ ਨਾ ਕਹਿੰਦੇ ਬਾਈਕ ਲੇਨਸ ਜਿਹੜੀਆਂ ਰਿਮੂਵ ਕਰ ਰਹੇ ਆ। ਅਦਰਵਾਈਜ਼ ਤਾਂ ਬਾਈਕ ਲੇਨਸ ਬਣੀਆਂ ਹੁੰਦੀਆਂ ਨਾ ਰੋਡ ਦੇ ਸਾਈਡ 'ਤੇ, ਕਿ ਜਿਹੜੇ ਸਾਈਕਲਿਸਟ ਹੈਗੇ ਆ ਉਹ ਆਪਣਾ ਸਾਈਕਲ ਚਲਾ ਸਕਦੇ ਆ ਹੈ ਨਾ, ਪਰ ਹੁਣ ਇਹ ਬਾਈਕ ਲੇਨਸ ਜਿਹੜੀਆਂ ਹੈਗੀਆਂ ਉਹ ਖਤਮ ਕਰਨ ਲੱਗੇ ਆ। ਇਹਦੇ ਬਾਰੇ ਜਿਹੜੇ ਤੁਹਾਡੇ ਵਿਚਾਰ ਆ ਸਕਦੇ ਆ ਵੀ ਤੁਹਾਨੂੰ ਕੀ ਲੱਗਦਾ, ਜਿਹੜੇ ਸਾਈਕਲਿਸਟ ਹੈਗੇ ਆ ਉਹਨਾਂ ਦੇ ਲਈ ਅਲੱਗ ਇੱਦਾਂ ਲੇਨਸ ਜਿਹੜੀਆਂ ਜਿਵੇਂ ਬਣੀਆਂ ਹੋਈਆਂ ਜਿੱਥੇ ਜਿੱਥੇ ਆਲਰੇਡੀ ਹੈ ਨਾ, ਉਹ ਕੀਪ ਕਰਨੀਆਂ ਚਾਹੀਦੀਆਂ, ਉੱਦਾਂ ਹੀ ਰਹਿਣੀਆਂ ਚਾਹੀਦੀਆਂ, ਕਿ ਕਿਉਂ ਹਟਾ ਰਿਹਾ, ਉਹਦੇ ਨਾਲ ਕੋਈ ਨੁਕਸਾਨ ਹੈ ਕਿ ਠੀਕ ਹੈ, ਜਿਹੜੇ ਕਾਰਾਂ ਵਾਲੇ ਉਹਨਾਂ ਨੂੰ ਜ਼ਿਆਦਾ ਸਪੇਸ ਮਿਲ ਜੂਗੀ ਹੈ ਨਾ, ਜਾਂ ਲੇਨਸ ਉਹਨਾਂ ਵਾਸਤੇ ਜ਼ਿਆਦਾ ਵੱਧ ਜਾਣਗੀਆਂ, ਕੀ ਤੁਹਾਨੂੰ ਲੱਗਦਾ। ਅਦਰਵਾਈਜ਼ ਤਾਂ ਜਿਹੜੀਆਂ ਸਾਈਕਲਿਸਟ ਦੇ ਲਈ ਲੇਨਸ ਬਣੀਆਂ ਹੋਈਆਂ ਜਿੱਥੇ ਜਿੱਥੇ, ਆਪਣੇ ਇੱਥੇ ਬਰੈਂਪਟਨ 'ਚ ਵੀ ਕਈ ਜਗ੍ਹਾ ਹੈਗੀਆਂ ਹੈ ਨਾ, ਰਦਰਫੋਰਡ ਰੋਡ 'ਤੇ ਤੁਸੀਂ ਜਾਓ ਉੱਥੇ ਵੀ ਆਪਾਂ ਦੇਖਦੇ ਹਾਂ, ਪਰ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀਆਂ ਸਾਈਕਲਿਸਟ ਵਾਸਤੇ ਸਾਈਕਲ ਜਿਹੜੇ ਚਲਾਉਂਦੇ ਆ ਉਹਨਾਂ ਵਾਸਤੇ ਲੇਨਸ ਬਣੀਆਂ ਹੋਈਆਂ ਵਧੀਆ ਜਿੱਥੇ ਹੈਗੇ ਆ, ਐਟਲੀਸਟ ਉੱਥੇ ਤਾਂ ਹੋਣ, ਜਦਕਿ ਇਹਨਾਂ ਨੂੰ ਹੋਰ ਵਧਾਉਣਾ ਚਾਹੀਦਾ। ਕਿ ਜੇ ਉਹਨਾਂ ਨੂੰ ਹਟਾ ਰਹੇ ਆ ਠੀਕ ਹੈ, ਕਿਉਂਕਿ ਇੱਥੇ ਤਾਂ ਬਸ ਜ਼ਿਆਦਾ ਕਾਰਾਂ ਹੀ ਚੱਲਦੀਆਂ ਹੈ ਨਾ, ਜਦੋਂ ਸਨੋਅ ਪੈਂਦੀ ਆ ਉਦੋਂ ਤਾਂ ਸਾਈਕਲ ਜਿਹੜੇ ਚੱਲਦੇ ਨਹੀਂ ਹੈਗੇ। ਬਾਕੀ ਤੁਸੀਂ ਦੱਸ ਸਕਦੇ ਹੋ ਵੀ ਸਾਰਾ ਕੁਛ ਇਹ ਠੀਕ ਕਰ ਰਹੇ ਆ ਕਿ ਨਹੀਂ ਕਰ ਰਹੇ, ਕਿਉਂਕਿ ਕਹਿੰਦੇ ਟੋਰੋਂਟੋ ਸਟਰੀਟਸ ਤੋਂ ਬਾਈਕ ਲੇਨਸ ਜਿਹੜੀਆਂ ਉਹ ਰਿਮੂਵ ਕਰਨ ਦੀ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਆ। ਅਤੇ ਇੱਕ ਜਿਹੜੀ ਨਿਊਜ਼ ਹੈ ਅਮੈਰੀਕਾ ਤੋਂ ਆ ਰਹੀ ਹੈ, ਬੈਂਕ ਆਫ ਅਮੈਰੀਕਾ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਐਰਨ ਪਾਇਸੈਂਟੀ, ਸੋ 32 ਈਅਰਸ ਓਲਡ ਹੈ ਜੀ, ਬਿਲਕੁਲ ਇਹਦਾ ਟਾਈਮ ਸਕੁਏਅਰ ਦੇ ਵਿੱਚ ਨਾ ਚਾਕੂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ, ਕਿਉਂਕਿ ਬੁਰੀ ਤਰ੍ਹਾਂ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਜਦੋਂ ਹੋਸਪਿਟਲਾਈਜ਼ ਕੀਤਾ ਗਿਆ ਤਾਂ ਉੱਥੇ ਜਾ ਕੇ ਫਿਰ ਉਹਨਾਂ ਨੇ ਦਮ ਤੋੜ ਦਿੱਤਾ। ਸੋ ਸ਼ੀ ਇਜ਼ ਓਨਲੀ 32 ਈਅਰਸ ਓਲਡ ਹੈ, 32 ਸਾਲ ਦੀ ਸੀ। ਕਹਿੰਦੇ ਆ ਵੀ ਹਾਲੇ ਤਾਂ ਉਹਨੇ ਆਪਣੀ ਫਸਟ ਜਿਹੜੀ ਐਨਵਰਸਰੀ, ਵੈਡਿੰਗ ਐਨਵਰਸਰੀ ਹੀ ਮਨਾਈ ਹੋਈ ਸੀ, ਸੈਕਿੰਡ ਮਨਾਉਣੀ ਸੀ ਹਾਲੇ। ਸੋ ਇੰਨੀ ਯੰਗ ਏਜ ਦੇ ਵਿੱਚ ਦੇਖ ਲਓ ਵੀ ਜਿਹੜੇ ਕ੍ਰਾਈਮ ਹੈ, ਕ੍ਰਾਈਮ ਕਰਨ ਵਾਲੇ ਪਤਾ ਨਹੀਂ ਕੀ ਸੋਚਦੇ, ਕਿਉਂਕਿ ਜਿਹਨੇ ਕ੍ਰਾਈਮ ਕੀਤਾ, ਜਿਹਨੇ ਮਾਰਿਆ, ਬਾਅਦ ਦੇ ਵਿੱਚੋਂ ਪੁਲਿਸ ਨੇ ਵੀ ਉਹਨੂੰ ਮਾਰ ਦਿੱਤਾ ਗੋਲੀਆਂ ਮਾਰ ਕੇ। ਕਿਉਂ? ਕਿਉਂਕਿ ਉਹਦੇ ਹੱਥ 'ਚ ਚਾਕੂ ਸੀ, ਹੋਰਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਸੀ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਜੀ, ਚਾਹੇ ਆਪਾਂ ਆਪਣੇ ਦੇਸ਼ ਦੀ ਗੱਲਬਾਤ ਕਰੀਏ ਜਾਂ ਵਿਦੇਸ਼ਾਂ ਦੀ। ਸੋ ਇਹ ਸਾਰਾ ਕੁਛ ਚੱਲੀ ਜਾਂਦਾ। ਅਤੇ ਲਓ ਜੀ, ਸਾਡੇ ਨਾਲ ਮਨਜੀਤ ਜੁੜਿਆ। ਮਨਜੀਤ ਤੋਂ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਹਾਂ ਅਪਲਾਇੰਸ ਜੰਕਸ਼ਨ ਤੋਂ, ਤੇ ਅਪਲਾਈਂਸਿਸ ਦੇ ਵਿੱਚ ਡੀਲਸ ਬੜੀਆਂ ਕਮਾਲ ਦੀਆਂ ਲੱਗੀਆਂ ਹੁੰਦੀਆਂ। ਤੁਸੀਂ ਡੀਲਸ ਲੈਣਾ ਚਾਹੁੰਦੇ ਹੋ, ਵਧੀਆ ਇਹਨਾਂ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ, ਤੇ ਤੁਸੀਂ ਜ਼ਰੂਰ ਕਾਲ ਕਰਨੀ ਹੈ ਜੀ ਮਨਜੀਤ ਗਿੱਲ ਨੂੰ ਅਪਲਾਈਂਸ ਜੰਕਸ਼ਨ ਤੋਂ, ਤੇ ਡੀਲਸ ਸੁਣਦੇ ਹਾਂ ਜੀ। ਮਨਜੀਤ ਕੀ ਹਾਲ ਚਾਲ?
1: ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਈਂਸਿਸ ਦਾ ਜੇ ਬੰਡਲ ਦੇਖ ਰਹੇ ਹੋ ਤਾਂ ਇਹ ਪ੍ਰੀਮੀਅਮ 5 ਪੀਸ ਦਾ ਅਪਲਾਈਂਸ ਬੰਡਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਅਪਲਾਈਂਸਿਸ ਦਾ ਸੈੱਟ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $25.99 ਚ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਬੈਕ ਟੂ ਸਕੂਲ ਸੇਲ ਹੈ, ਜਿਹਦੇ ਵਿੱਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $1500 ਦੀ ਪ੍ਰਾਈਸ ਤੋਂ ਘਟਾ ਕੇ $999 ਤੇ ਨਾਲ $300 ਦੀ ਸਾਊਂਡ ਬਾਰ ਜਿਹੜੀ ਹੈ ਇਸ ਵੀਕ ਅੰਟਿਲ ਸੰਡੇ ਫ੍ਰੀ ਦਿੱਤੀ ਜਾ ਰਹੀ ਸੈਮਸੰਗ ਦੇ 75 ਇੰਚ ਦੇ ਟੀਵੀ ਦੇ ਨਾਲ। ਸੋ ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-405-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਬਿਲਕੁਲ ਜੀ, ਨੰਬਰ ਤੁਸੀਂ ਨੋਟ ਕਰ ਲਓ 905-450-0054 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਈਂਸ ਜੰਕਸ਼ਨ ਤੇ। ਤੇ ਕਿਉਂਕਿ ਨਾ ਅਪਲਾਈਂਸਿਸ ਜੇ ਠੀਕ ਨਾ ਨਾ ਹੋਣ ਤੇ ਫਿਰ ਘਰ ਦੇ ਕੰਮ ਕਾਜ ਜਿਹੜੇ ਆ ਉਹ ਓਨੇ ਵਧੀਆ ਚੱਲਦੇ ਨਹੀਂ ਜਿੰਨੇ ਚੱਲਣੇ ਚਾਹੀਦੇ ਆ। ਸੋ ਬਿਲਕੁਲ ਜੀ, ਤੁਸੀਂ ਜ਼ਰੂਰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਵਿਜ਼ਿਟ ਕਰ ਸਕਦੇ ਹੋ ਅਪਲਾਈਂਸ ਜੰਕਸ਼ਨ ਨੂੰ। ਤੇ ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਨਾ ਇੱਕ ਨੰਬਰ ਤੁਹਾਨੂੰ ਹੋਰ ਦਵਾਂ, ਔਰ ਇਹ ਨੰਬਰ ਹੈਗਾ ਜੀ ਆਟੋ ਇੰਸ਼ੋਰੈਂਸ ਦੇ ਲਈ। ਆਟੋ ਇੰਸ਼ੋਰੈਂਸ ਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਜੀ ਗੁਰਮੀਤ ਕੌਰ ਦੇ ਨਾਲ। ਸੋ ਇਹ ਕਹਿੰਦੇ ਆ ਕਿ ਨਾ ਤੁਹਾਡਾ ਕੋਈ ਵੀ ਬਿਜ਼ਨਸ ਹੈਗਾ, ਬਿਜ਼ਨਸ ਦੀ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਜਿਵੇਂ ਕੋਈ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਤੁਸੀਂ, ਇਲੈਕਟ੍ਰੀਸ਼ੀਅਨ ਹੋ ਜਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਕੋਈ ਪਲੰਬਿੰਗ ਦਾ ਕੰਮ ਕਰਦੇ ਹੋ, ਯਾਨੀ ਕਿ ਕੋਈ ਵੀ ਬਿਜ਼ਨਸ ਹੈ ਤੁਹਾਡੀ ਬਿਜ਼ਨਸ ਦੀ ਜਿਹੜੀ ਇੰਸ਼ੋਰੈਂਸ ਆ ਉਹ ਹੋਈ ਹੋਣੀ ਚਾਹੀਦੀ ਹੈ ਜ਼ਰੂਰ। ਸੋ ਬਾਕੀ ਜੇਕਰ ਤੁਸੀਂ ਆਪਣੇ ਘਰ ਦੀ, ਆਪਣੀ ਕਾਰ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਵੀ ਤੁਸੀਂ ਕਾਲ ਕਰਨੀ ਹੈ ਜੀ ਗੁਰਮੀਤ ਕੌਰ ਨੂੰ, ਔਰ ਤੁਹਾਡੇ ਬਿਜ਼ਨਸ ਘਰ ਅਤੇ ਕਾਰ ਦੀ ਇੰਸ਼ੋਰੈਂਸ ਦੇ ਲਈ ਬੈਸਟ ਨੇਮ ਹੈ। ਤੁਸੀਂ ਨੰਬਰ ਨੋਟ ਕਰ ਲਓ ਜੀ, ਕਿਉਂਕਿ ਇਹ ਕਹਿੰਦੇ ਆ ਵੀ ਨਾ ਸਾਡੇ ਕੋਲ ਬੜੀਆਂ ਵਧੀਆ ਕੰਪਨੀਆਂ ਜਿਹੜੀਆਂ ਕਿ ਤੁਹਾਨੂੰ ਡਿਸਕਾਊਂਟਡ ਪ੍ਰਾਈਜ਼ ਆਪਾਂ ਉਹਨਾਂ ਤੋਂ ਲੈ ਕੇ ਦੇਵਾਂਗੇ। ਸੋ ਤੁਸੀਂ ਨੰਬਰ ਨੋਟ ਕਰ ਲਓ ਜੀ, ਇਹਨਾਂ ਦਾ ਨੰਬਰ ਹੈਗਾ 289-952-7699, 289-952-7699 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। 299-952-7699 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 289-952-7699 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ ਗੁਰਮੀਤ ਕੌਰ ਦੇ ਨਾਲ। ਇੱਕ ਵਾਰ ਫਿਰ ਨੰਬਰ ਨੋਟ ਕਰ ਲਓ ਜੀ, ਆਟੋ ਹੋਮ ਬਿਜ਼ਨਸ ਦੀ ਤੁਸੀਂ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, 289-952-7699 ਤੁਸੀਂ ਇਹਨਾਂ ਨੂੰ ਕਾਲ ਕਰਕੇ ਹੁਣੇ ਰੇਟ ਵਗੈਰਾ ਜੋ ਵੀ ਪੁੱਛਣਾ ਚਾਹੁੰਦੇ ਹੋ, ਕਈ ਵਾਰ ਰਿਨਿਊਅਲ ਆਈ ਹੁੰਦੀ ਹੈ ਸਿਰ ਤੇ, ਹੈ ਨਾ। ਸੋ 299-952-7699 ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਤੇ ਲਓ ਜੀ, ਇੱਕ ਜਿਹੜੀ ਨਿਊਜ਼ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਹੈ, ਸਟੱਡੀ ਪਰਮਿਟ ਤੇ ਜਿਹੜੇ ਇੱਥੇ ਆਉਂਦੇ ਆ, ਸਟੱਡੀ ਬੇਸ ਤੇ ਆਉਂਦੇ ਆ। ਹੁਣ ਕਹਿੰਦੇ ਆ ਕੈਨੇਡਾ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਉਹਨਾਂ ਦਾ ਕੋਸਟ ਆਫ ਲਿਵਿੰਗ ਜਿਹੜਾ ਉਹ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੁੰਦੀ ਹੈ ਜਿਹੜੀ ਉਹ ਸ਼ੋ ਕਰਦੇ ਆ ਉਹ ਉਹਨਾਂ ਨੇ 1 ਸਤੰਬਰ ਤੋਂ ਵਧਾ ਦਿੱਤੀ ਹੈ। ਪਹਿਲਾਂ ਤਾਂ ਸੀਗੀ ਜੀ 23, ਹੁਣ ਇਹਨਾਂ ਨੇ ਕਰਤੀ ਹੈ 23,448। ਪਹਿਲਾਂ ਜਿਹੜੀ ਸੀਗੀ ਉਹ ਸੀਗੀ 22,000, ਉਹ ਸੀਗੀ 22,000। ਸੋ 22,000 ਸਮਥਿੰਗ ਸੀਗੀ, ਸੋ 22,405 ਸੀਗੀ ਪਹਿਲਾਂ, $22,405 ਜਿਹੜਾ ਫਾਈਨੈਂਸ਼ੀਅਲ ਜਿਹੜਾ ਇਹਨਾਂ ਨੂੰ ਆਪਣਾ ਸ਼ੋਅ ਕਰਨਾ ਪੈਂਦਾ ਸੀ ਜਿਹੜੀ ਰਿਕੁਆਇਰਮੈਂਟ ਸੀਗੀ ਕੋਸਟ ਆਫ ਲਿਵਿੰਗ ਦੀ। ਪਰ ਹੁਣ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਕੋਸਟ ਆਫ ਲਿਵਿੰਗ ਫਾਈਨੈਂਸ਼ੀਅਲ ਰਿਕੁਆਇਰਮੈਂਟ ਆ ਉਹਨੂੰ ਵਧਾ ਦਿੱਤਾ। ਕਿਉਂ? ਕਿਉਂਕਿ ਕਹਿੰਦੇ ਆ ਵੀ ਸਟੂਡੈਂਟਸ ਜਿਹੜੇ ਆ ਇੱਥੇ ਆਉਂਦੇ ਆ ਅਤੇ ਫਿਰ ਪ੍ਰੋਬਲਮਸ ਜਿਹੜੀਆਂ ਕਹਿੰਦੇ ਕਈ ਬਹੁਤ ਜ਼ਿਆਦਾ ਫੇਸ ਕਰਨ ਨੂੰ ਉਹਨਾਂ ਨੂੰ ਵੀ ਨਾਲ ਦੀ ਨਾਲ ਸਰਕਾਰਾਂ ਨੂੰ ਵੀ, ਜਿਹਦੇ ਕਰਕੇ ਉਹਨਾਂ ਨੇ ਹੁਣ ਤਾਂ ਕਿ ਜਿਹੜੇ ਇਹ ਰਿਕੁਆਇਰਮੈਂਟ ਪੂਰੀ ਕਰ ਰਹੇ ਆ ਫਿਰ ਉਹ ਆਉਣ, ਹੈ ਨਾ, ਆਪਣੇ ਆਪ ਜਿਹੜਾ ਇਹਨਾਂ ਦੀ ਤਾਦਾਦ ਜਿਹੜੀ ਫਿਰ ਘਟੂਗੀ ਕਹਿੰਦੇ ਆ। ਸੋ 23,448 ਇਹਨਾਂ ਨੇ ਕੋਸਟ ਆਫ ਲਿਵਿੰਗ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੁਣ ਰੱਖ ਦਿੱਤੀ ਹੈ 1 ਸਤੰਬਰ 2026 ਤੋਂ। ਸੋ ਕਿਉਂਕਿ ਨਾ ਪਹਿਲਾਂ ਤਾਂ ਸਟੂਡੈਂਟ ਬੜੇ ਆਏ, ਕਾਫੀ ਆਏ, ਸੋ ਹੁਣ ਕਹਿੰਦੇ ਆ ਵੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉਹਨਾਂ ਦੀ ਗਿਣਤੀ ਹੈ ਉਹ ਘੱਟ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਫਿਰ ਇੱਧਰ ਰੇਟ ਜਿਹੜਾ ਉਹ ਇਨਕਰੀਜ਼ ਕਰ ਦਿੱਤਾ। ਸੋ ਹੁਣ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬੜਾ ਇਹ ਦੇਖਿਆ ਗਿਆ ਕਿ ਸਟੂਡੈਂਟਸ ਨੂੰ ਇੱਕ ਤਾਂ ਇੱਥੇ ਕੰਮਾਂ ਕਾਜਾਂ ਦੀ ਵੀ ਔਖੀ ਹੁੰਦੀ ਹੈ, ਜੇ ਉਹਨਾਂ ਨੂੰ ਔਖੀ ਹੁੰਦੀ ਹੈ ਨਾਲ ਦੀ ਨਾਲ ਜਿਹੜੇ ਇੱਥੇ ਦੇ ਸਿਟੀਜ਼ਨ ਹੈ ਜਾਂ ਇੱਥੇ ਦੇ ਬੱਚੇ ਆ ਉਹ ਕਹਿੰਦੇ ਸਾਨੂੰ ਜੋਬਸ ਨਹੀਂ ਮਿਲਦੀਆਂ, ਹੈ ਨਾ, ਕਾਫੀ ਪ੍ਰੋਬਲਮ ਜਿਹੜੀ ਉਸ ਸੰਬੰਧ ਦੇ ਵਿੱਚ ਵੀ ਆਉਂਦੀ ਹੈ। ਸੋ ਹੁਣ ਫਿਰ ਇਹਨਾਂ ਨੇ ਉਹੀ ਹੈ ਵੀ ਜਿਹੜੇ ਤਾਂ ਇਸ ਰਿਕੁਆਇਰਮੈਂਟ ਨੂੰ ਕਰਨਗੇ ਪੂਰਾ ਕੰਪਲੀਟ ਕਰਨਗੇ ਉਹੀ ਆ ਸਕਣਗੇ, ਅਤੇ ਵੈਸੇ ਵੀ ਜਿਹੜੀ ਗਿਣਤੀ ਹੈ ਪੋਪੂਲੇਸ਼ਨ ਹੈ ਉਹ ਡਰੋਪ ਕਰ ਦਿੱਤੀ ਗਈ ਹੈ 2024 ਤੋਂ, ਹੈ ਨਾ, ਅਤੇ ਹੁਣ ਫਿਰ ਜਦੋਂ ਇੱਦਾਂ ਕਰਨਗੇ ਉਹਦੇ ਨਾਲ ਹੋਰ ਫਰਕ ਪਊਗਾ ਨਾ। ਸੋ ਇਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਕੋਸਟ ਆਫ ਲਿਵਿੰਗ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਉਹ ਇਹਨਾਂ ਨੇ ਵਧਾ ਦਿੱਤੀ ਹੈ ਤਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਆ ਜਿਹੜੇ ਸਟੱਡੀ ਪਰਮਿਟ 'ਤੇ ਇੱਥੇ ਆਉਂਦੇ ਉਹਨਾਂ ਦੀ ਗਿਣਤੀ ਘੱਟ ਜਾਵੇ, ਹੈ ਨਾ, ਅਤੇ ਇਹ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨ ਕੈਨੇਡਾ IRCC ਉਹਨਾਂ ਨੇ ਇਹ ਰਿਕੁਆਇਰਮੈਂਟ ਪਰੂਫ ਜਿਹੜਾ ਹੈਗਾ ਰੱਖਿਆ ਹੁਣ। ਸੋ ਤਾਂ ਕਿ ਫਾਈਨੈਂਸ਼ੀਅਲ ਸਪੋਰਟ ਜਿਹੜੀ ਹੈ ਗੌਰਮੈਂਟ ਨੂੰ ਵੀ ਹੋ ਸਕੇ, ਜ਼ਿਆਦਾ ਉਹਨਾਂ ਨੂੰ ਪੈਸੇ ਆਉਣਗੇ, ਹੈ ਨਾ, ਬਾਕੀ ਜਿਹੜੇ ਐਲੀਜੀਬਲ ਸਟੂਡੈਂਟ ਹੋਣਗੇ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਉਹਨਾਂ ਪੇ ਕਰ ਸਕਦੇ ਰਿਕੁਆਇਰਮੈਂਟ ਪੂਰੀ ਕਰ ਸਕਦੇ ਆ ਉਹੀ ਆਉਣਗੇ, ਹੋਰ ਨਹੀਂ ਆਉਣਗੇ, ਹੈ। ਸੋ ਬਿਲਕੁਲ ਜੀ, ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਇਹ ਰਿਕੁਆਇਰਮੈਂਟ ਜਿਹੜੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਇਹਨੇ ਵਧਾਈ ਆ, ਇਹਨਾਂ ਨੇ ਠੀਕ ਕੀਤਾ ਵਧਾ ਕੇ ਕਿ ਨਹੀਂ ਵਧਾਉਣੀ ਚਾਹੀਦੀ ਸੀਗੀ, ਥੋੜ੍ਹੀ ਉਹ ਰੱਖਣੀ ਚਾਹੀਦੀ ਸੀਗੀ, ਅਤੇ ਵੈਸੇ ਜਿੰਨੀ ਪਾਪੂਲੇਸ਼ਨ ਸਟੂਡੈਂਟਸ ਦੀ ਇਹਨਾਂ ਨੂੰ ਚਾਹੀਦੀ ਹੈ, ਜਿੰਨੀ ਇੱਕ ਰਿਕੁਆਇਰਮੈਂਟ ਹੈਗੀ ਹੈ ਨੰਬਰਸ ਦੀ, ਉਨਾ ਇਹ ਵੈਸੇ ਹੀ ਕਰ ਸਕਦੇ ਸੀ, ਹੈ ਨਾ, ਅਤੇ ਬਾਕੀ ਤੁਹਾਡੇ ਵਿਚਾਰ ਆ ਸਕਦੇ ਆ ਜੀ। 647-874-1313 ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ। ਅਤੇ ਲਓ ਜੀ, ਮੈਂ ਨੰਬਰ ਤੁਹਾਨੂੰ ਇੱਕ ਦਵਾਂ ਹੋਰ, ਇਹ ਨੰਬਰ ਹੈਗਾ ਜੀ ਦੀਪਾਂਸ਼ ਦਾ। ਦੀਪਾਂਸ਼ ਕਹਿੰਦੇ ਆ ਕਿ ਟਿਕਟਾਂ ਤੁਸੀਂ ਲੈਣੀਆਂ ਵਧੀਆ ਰੇਟ ਦੇ ਉੱਪਰ ਅਤੇ ਤੁਸੀਂ ਕਾਲ ਕਰ ਲਓ, ਕਿਉਂਕਿ ਰੇਟ ਜਿਹੜੇ ਆ ਬੜੇ ਕਮਾਲ ਦੇ ਆ ਅਤੇ ਇਹ ਰੇਟ ਤੁਹਾਨੂੰ ਮਿਲ ਸਕਦੇ ਆ ਜੇ ਟਿਕਟਾਂ ਅਵੇਲੇਬਲ ਹੋਈਆਂ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਿੰਨੀਆਂ ਟਿਕਟਾਂ ਆਈਆਂ ਹੁੰਦੀਆਂ ਉਸ ਰੇਟ ਦੇ ਉੱਪਰ ਉਹ ਬਸ ਡਨ ਹੋ ਜਾਂਦੀਆਂ, ਵਿਕ ਜਾਂਦੀਆਂ। ਸੋ ਪਹਿਲਾਂ ਤੁਸੀਂ ਪਤਾ ਕਰ ਲਓ, ਅਤੇ ਵੈਸੇ ਚਲੋ ਟਿਕਟਾਂ ਹੋਰ ਆਉਂਦੀਆਂ ਵੀ ਰਹਿੰਦੀਆਂ, ਤੁਸੀਂ ਨੰਬਰ ਨੋਟ ਕਰ ਲਓ ਪਹਿਲਾਂ ਤਾਂ। ਨੰਬਰ ਹੈਗਾ ਜੀ ਦੀਪਾਂਸ਼ ਦਾ 905-673-1400, 9056731400 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਦੀਪਾਂਸ਼ ਦੇ ਨਾਲ। ਇਹ ਦੀਵਾਲੀ ਮੌਕੇ ਕਹਿੰਦੇ ਜਾ ਸਕਦੇ ਹੋ ਤੁਸੀਂ, ਅਤੇ ਲਾਸਟ ਮਿੰਟ ਡੀਲ ਹੈ ਇਹ, ਅਕਤੂਬਰ ਸਟਾਰਟਿੰਗ 'ਚ ਤੁਸੀਂ ਜਾਣਾ ਟੋਰੋਂਟੋ ਟੂ ਡੈਲੀ, ਸਿੱਧਾ ਜਾਣਾ ਟੋਰੋਂਟੋ ਟੂ ਡੈਲੀ ਕਿਉਂਕਿ ਇਹ ਹੈਗੀ ਹੈ ਡਾਇਰੈਕਟ ਫਲਾਈਟ। ਨਵੰਬਰ 'ਚ ਵਾਪਸੀ ਹੈ, 1470 ਦੀ ਟਿਕਟ ਇਹਨਾਂ ਨੇ ਕਿਹਾ, 1470 ਦੀ ਟਿਕਟ ਹੈ, ਇੱਕ ਬੈਗ ਤੁਸੀਂ ਲੈ ਕੇ ਜਾਣਾ, ਜੇ ਦੋ ਬੈਗ ਲੈ ਕੇ ਜਾਣੇ ਫਿਰ $50 ਐਕਸਟਰਾ ਤੁਹਾਨੂੰ ਦੇਣੇ ਪੈਣਗੇ। ਸੋ ਇਹ ਵੀ ਹੈਗਾ, ਸੋ ਚਲੋ $50 ਤਾਂ ਕੁਛ ਵੀ ਨਹੀਂ ਕਿਉਂਕਿ ਸਮਾਨ ਵੀ ਪਤਾ ਨਹੀਂ ਕਿੰਨਾ ਕੁ ਭਰ ਕੇ ਲੈ ਆਉਣਾ ਅਤੇ ਲੈ ਕੇ ਵੀ ਕਿੰਨਾ ਕੁ ਜਾਣਾ ਹੈ। ਸੋ ਜੇ ਤੁਸੀਂ ਇੱਕ ਬੈਗ ਲੈ ਕੇ ਜਾਣਾ 1470 ਦੀ ਹੈ, ਦੋ ਬੈਗ ਲੈ ਕੇ ਜਾਣੇ 1520 ਦੀ ਹੈ। ਸੋ ਅਕਤੂਬਰ 'ਚ ਜਾ ਕੇ ਨਵੰਬਰ 'ਚ ਆਉਣਾ ਹੈ ਵਾਪਸ, ਡਾਇਰੈਕਟ ਫਲਾਈਟ ਹੈ ਟੋਰੋਂਟੋ ਟੂ ਡੈਲੀ। 905-673-1400 'ਤੇ ਗੱਲਬਾਤ ਕਰੋ, 9056731400 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ। ਅਤੇ ਲਓ ਜੀ, ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅਤੇ ਤੁਹਾਡੀ ਕਾਲ ਕੋਈ ਆਈ ਨਹੀਂ। ਇੰਟਰਨੈਸ਼ਨਲ ਸਟੂਡੈਂਟਸ ਬਾਰੇ ਕੀ ਵਿਚਾਰ ਤੁਸੀਂ ਰੱਖਦੇ ਹੋ ਕਿ ਇੰਟਰਨੈਸ਼ਨਲ ਸਟੂਡੈਂਟਸ ਨਾਲ ਇਹ ਧੱਕਾ ਹੈ ਕਿ ਠੀਕ ਕੀਤਾ ਜਿਹੜੀ IRCC ਨੇ ਇਹ ਡਿਸੀਜਨ ਲੈ ਕੇ ਵੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਕੋਸਟ ਆਫ ਲਿਵਿੰਗ ਫਾਈਨੈਂਸ਼ੀਅਲ ਹੈਗੀ ਰਿਕੁਆਇਰਮੈਂਟ ਉਹਨੂੰ ਰੇਜ਼ ਕਰ ਦਿੱਤਾ 1 ਸਤੰਬਰ ਤੋਂ, ਅਤੇ ਬਾਕੀ ਤੁਹਾਡੇ ਵਿਚਾਰ ਆ ਸਕਦੇ ਆ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਅਤੇ ਆਪਾਂ ਹੁਣ ਮੋਰਗੇਜ ਦੀ ਜਾਣਕਾਰੀ ਦੇ ਲਈ ਮਯੰਕ ਭਟਨਾਗਰ ਜੀ ਦਾ ਮੈਸੇਜ ਸੁਣਦੇ ਹਾਂ।
2: जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647 702 V23।
3: लाइसेंस नंबर 10394।
4: रात में छड़ दिनी आ, पर जनाब चले किथे हो?
5: मैं चलिया स्काईडम ऑटो एंड बॉडी सेंटर, जेड़े कर देने मेरी कार दी केयर, बेस्ट सर्विस ते फुल रिपेयर।
4: ए ओई हन स्काईडम ग्रुप ऑफ कंपनीज, जेना दिया जीटीए दे विच 4 लोकेशन ने, मेरी फ्रेंड अनु दी एक्सीडेंटल कार भी फिक्स करके नवी बनाती सी।
5: जी हां, कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है। फ्लीट वास्ते बेस्ट पैकेज प्रोवाइड कीते जांदे ने। वधेरी जानकारी लई कॉल करो 905-874-9878। बंबा गया जिथे जावां
0: मुंडे कहंदे बंबा गया। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 647-765-2340।
6: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002.
7: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
8: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340।
0: ਜੀ ਬਿਲਕੁਲ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ। ਤੇ ਲਓ ਜੀ, ਬਿਲਕੁਲ ਤੁਹਾਡੀ ਕੋਈ ਵੀ ਨੀਡ ਹੈ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਕਿਉਂਕਿ ਨਾ ਆਪਾਂ ਬਹੁਤੀ ਵਾਰ ਸੋਚਦੇ ਹੀ ਰਹਿ ਜਾਂਦੇ ਹਾਂ ਤੇ ਕਈ ਵਾਰੀ ਨਾ ਹੱਸੀ ਵੀ ਕਈ ਵਾਰ ਆਉਂਦੀ, ਕਈਆਂ ਨੇ ਕਾਲ ਕੀਤੀ ਹੁੰਦੀ ਹੈ ਤੇ ਲੱਗ ਰਿਹਾ ਹੁੰਦਾ ਚਲੋ ਵੀ ਇਹਨਾਂ ਨੇ ਇੰਸ਼ੋਰੈਂਸ ਲੈ ਲਈ ਹੋਣੀ ਤੇ ਕਿਸੇ ਹੋਰ ਕੋਲੋਂ ਲੈ ਲਈ ਹੋਣੀ, ਪਰ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹਾਂ, ਦੇਖਣ ਦਾ ਮਤਲਬ ਕਿ ਜਦੋਂ ਉਹ ਥੋੜ੍ਹੀ ਦੇਰ ਬਾਅਦ ਕਾਲ ਕਰਦੇ ਹੈ ਨਾ, ਕਈ ਵਾਰ 2-4 ਮਹੀਨੇ ਬਾਅਦ, ਕਈ ਵਾਰ ਸਾਲ ਬਾਅਦ ਵੀ ਕਰਦੇ ਆ, ਤੇ ਫਿਰ ਉਹ ਫਿਰ ਲੱਗਦਾ ਵੀ ਲੈ ਇਹਨਾਂ ਨੇ ਤਾਂ ਇੰਸ਼ੋਰੈਂਸ ਕਰਾਈ ਨਹੀਂ ਸੀ, ਆਪਾਂ ਨੂੰ ਲੱਗ ਰਿਹਾ ਸ਼ਾਇਦ ਇਹਨਾਂ ਨੇ ਇੰਸ਼ੋਰੈਂਸ ਕਰਵਾ ਲਈ ਹੋਣੀ ਚਲੋ ਕਿਸੇ ਹੋਰ ਤੋਂ, ਪਰ ਉਦੋਂ ਕੀ ਹੁੰਦਾ, ਉਦੋਂ ਰੇਟ ਵੀ ਵੱਧ ਜਾਂਦੇ ਆ ਫਿਰ। ਇਸ ਕਰਕੇ ਨਾ ਜਦੋਂ ਤੁਸੀਂ ਇੰਸ਼ੋਰੈਂਸ ਬਾਰੇ ਸੋਚ ਲਿਆ, ਇਹ ਨਾ ਕਰਿਆ ਕਰੋ ਵੀ ਪਹਿਲਾਂ ਤਾਂ ਰੇਟ ਪੁੱਛੀ ਗਏ ਇਹਦਾ ਕਿੰਨਾ ਇਹਦਾ ਕਿੰਨਾ, ਤੁਸੀਂ ਆਪਣਾ ਦੱਸੋ ਕਿ ਤੁਹਾਡੀ ਪੋਕਿਟ ਕਿੰਨਾ ਕੁ ਅਲਾਓ ਕਰ ਰਹੀ ਹੈ, ਉਸ ਹਿਸਾਬ ਦੇ ਨਾਲ ਹੀ ਅਸੀਂ ਡਿਜ਼ਾਈਨ ਕਰ ਦੇਣੀ ਤੁਹਾਡੀ ਇੰਸ਼ੋਰੈਂਸ। ਸੋ ਤੁਸੀਂ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਕੋਈ ਵੀ ਇੰਸ਼ੋਰੈਂਸ ਲੈਣੇ ਚਾਹੁੰਦੇ ਹੋ, ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ। ਬਾਕੀ ਅਸੀਂ ਤਾਂ ਤੁਹਾਨੂੰ ਇਹੀ ਅਵੇਅਰ ਹੀ ਕਰਦੇ ਹਾਂ ਕਿ ਇਹ ਪ੍ਰੋਡਕਟ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਹੁਣ ਦੇਖੋ, ਆਪਾਂ ਜੇ ਆਟੋ ਅਤੇ ਕਾਰ ਦੀ ਗੱਲ ਕਰਦੇ ਹਾਂ ਨਾ, ਕਾਰ ਇੰਸ਼ੋਰੈਂਸ ਦੀ, ਆਪਾਂ ਕਾਰ ਹਾਲੇ ਲੈਣੀ ਹੁੰਦੀ ਹੈ ਅਤੇ ਆਪਾਂ ਕਾਰ ਇੰਸ਼ੋਰੈਂਸ ਬਾਰੇ ਸੋਚਣ ਲੱਗ ਜਾਂਦੇ ਹਾਂ ਜਾਂ ਪੁੱਛਣ ਲੱਗ ਜਾਂਦੇ ਹਾਂ ਅਤੇ ਲੈ ਵੀ ਲੈਂਦੇ ਹਾਂ, ਔਰ ਉਹਦਾ ਪੇ ਕਿੰਨਾ ਕਰਦੇ ਹਾਂ ਅਸੀਂ, ਪਰ ਆਪਣੇ ਬਾਰੇ ਅਸੀਂ ਸੋਚਦੇ ਨਹੀਂ, ਜਿਨ੍ਹਾਂ ਨੇ ਸਾਰਾ ਕੁਛ ਮੈਨੇਜ ਕਰਨਾ ਹੁੰਦਾ। ਸੋ ਜ਼ਰੂਰ ਤੁਸੀਂ ਮੈਨੂੰ ਕਾਲ ਕਰੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਨੀਡ ਹੈਗੀ ਆ, ਤੁਸੀਂ ਪੋਲਿਸੀ ਲਈ ਹੋਈ ਆ ਅਤੇ ਮੈਨੂੰ ਤੁਸੀਂ ਕੋਂਟੈਕਟ ਕਰਨਾ। ਨੰਬਰ ਹੈਗਾ ਜੀ 647-765-2340 647-765-2340 ਅਤੇ ਤੁਸੀਂ ਮੈਨੂੰ 11 ਵਜੇ ਤੋਂ ਬਾਅਦ ਗੱਲਬਾਤ ਕਰਕੇ ਆਪਣਾ ਕੁਸ਼ਚਨ ਹੈ ਜਿਹੜਾ ਉਹ ਕਲੀਅਰ ਕਰ ਸਕਦੇ ਹੋ। ਅਤੇ ਲਓ ਜੀ, ਸਾਰਾਂਸ਼ ਜੁੜੇ ਪਹਿਲਾਂ ਸਾਡੇ ਨਾਲ ਅਤੇ ਫਿਰ ਤੁਹਾਡੀ ਕਾਲਾਂ ਵੀ ਆਪਾਂ ਲੈਂਦੇ ਹਾਂ। ਸਾਰਾਂਸ਼, ਕੀ ਹਾਲ ਚਾਲ? ਜੀ ਜੀ ਤੇ ਬਿਲਕੁਲ ਜੀ ਸਰਾਂਸ਼ ਨੂੰ ਤੁਸੀਂ ਕੰਟੈਕਟ ਕਰਨਾ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਰਾਂਸ਼ ਸਾਡੇ ਨਾਲ ਹੈ ਤੇ ਇਹ ਬੜਾ ਵਧੀਆ ਲੋਨ ਤੁਹਾਨੂੰ ਪ੍ਰੋਵਾਈਡ ਕਰਦੇ ਆ ਤੇ ਲੋਨ ਹੈ ਜਿਹੜਾ ਉਹ ਵੀ ਡਬਲ ਹੋ ਗਿਆ ਪਹਿਲਾਂ ਨਾਲੋਂ ਜ਼ਿਆਦਾ ਡਬਲ ਹੋ ਗਿਆ ਇੰਟਰਸਟ ਰੇਟ ਵੀ ਨਾ ਦੇ ਬਰਾਬਰ ਹੀ ਆ ਜਿਹੜਾ ਇੰਟਰਸਟ ਰੇਟ ਹੈ ਸੋ ਬਿਲਕੁਲ ਜੀ ਤੁਸੀਂ ਵਧੀਆ ਜਿਹੜੀ ਪੜ੍ਹਾਈ ਕਰ ਸਕਦੇ ਹੋ ਸਟੱਡੀ ਕਰ ਸਕਦੇ ਹੋ ਤੁਸੀਂ ਨੰਬਰ ਨੋਟ ਕਰ ਲਓ ਪਹਿਲਾਂ 437-264-3175 437-264-3175 ਤੇ ਤੁਸੀਂ ਗੱਲਬਾਤ ਜਿਹੜਾ ਉਹ ਸਰਾਂਸ਼ ਦੇ ਨਾਲ ਕਰ ਲੈਣਾ ਸਰਾਂਸ਼ ਦਓ ਥੋੜੀ ਜਿਹੀ ਜਾਣਕਾਰੀ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ
1: ਬਿਲਕੁਲ ਜੀ 8 ਸਾਲ ਸੇ ਹਮ ਸਰਵ ਕਰ ਰਹੇ ਕਮਿਊਨਿਟੀ ਕੋ ਐਂਡ ਹਜ਼ਾਰੋਂ ਲੋਗੋ ਕੋ ਅਸਿਸਟ ਕਰ ਚੁੱਕੇ ਹੈ ਕਿਤਨੇ ਹੀ ਲੋਕ ਸਕਿੱਲ ਡਿਵੈਲਪ ਕਰ ਰਹੇ ਹੈ ਔਰ ਸਾਥ ਮੇਂ ਫੰਡਿੰਗ ਹਾਸਿਲ ਕਰ ਚੁੱਕੇ ਡਾਇਰੈਕਟ ਗਵਰਨਮੈਂਟ ਸੇ ਬੈਂਕ ਸੇ ਨਹੀਂ ਗਵਰਨਮੈਂਟ ਸੇ ਆਪਣੇ ਖਾਤੇ ਕੇ ਅੰਦਰ ਔਰ ਰੇਂਜ ਹੈ ਇਸਕੀ 50,000 ਸੇ 1,70,000 ਡਾਲਰ ਕੀ ਇਸਮੇ ਕੋਈ ਵੀ ਨਕਲੀ ਕਾਗਜ਼ ਨਹੀਂ ਲਗਤਾ ਔਰ ਅਬ ਤੋ ਔਰ ਈਜ਼ੀ ਹੋ ਗਏ ਕਿਉਂ ਕਿਉਂਕਿ ਕੋਰਸਿਸ ਕੁਛ ਐਸੇ ਆ ਗਏ ਹਮਾਰੇ ਪਾਸ ਜਿਸਮੇ ਟੀਚਰ ਨਹੀਂ ਹੈ ਆਪਨੇ ਸਿਰਫ 20 ਘੰਟੇ ਲੋਗਿਨ ਕਰਨਾ ਹੈ ਆਪਣੀ ਮਰਜ਼ੀ ਸੇ ਹਫਤੇ ਮੇਂ ਕਿਸੀ ਵੀ ਟਾਈਮ ਰਾਤ ਕੋ ਚਾਹੇ 2 ਵਜੇ ਆਪਨੇ ਬਸ ਸਲਾਈਡ ਕੰਪਲੀਟ ਕਰਨੀ ਹੈ ਔਨ ਅਦਰ ਐਂਡ ਆਪਕੇ ਖਾਤੇ ਮੇਂ 2-2 ਹੋ ਜਾਏਗੀ 50,000 ਸੇ 1,70,000 ਡਾਲਰ ਆ ਜਾਤਾ ਹੈ
0: ਅੱਛਾ ਇਹ 2-2 ਹੈ ਭਗਵੰਤ ਮਾਨ ਵਾਲੀ 2-2 ਹੋ ਗਈ ਹੈ ਯਹਾਂ ਪੇ ਵੀ
1: ਹਾਂਜੀ ਹਾਂਜੀ
0: ਅੱਛਾ ਅੱਛਾ ਇਸਮੇ ਕੋਰਸਿਸ ਕੌਣ ਕੌਣ ਸੇ ਹੈ
1: ਹਾਂਜੀ ਜੋ ਮੋਸਟ ਪਾਪੂਲਰ ਹੈ ਵੋ ਬਿਜ਼ਨਸ ਕਾ ਕੋਰਸ 2 ਸਾਲ ਕਾ ਹੈ ਤੋ ਫੰਡਿੰਗ ਡਬਲ ਆਤੀ ਹੈ ਔਰ ਬਾਕੀ ਇਸਮੇ ਅਕਾਊਂਟਿੰਗ ਵੀ ਹੈ ਅਗਰ ਕੋਈ ਸਪੈਸ਼ਲ ਕਰੀਅਰ ਦੇਖ ਰਿਹਾ ਹੈ ਕਿ ਭਈ ਹਮੇ ਤੋ ਅਕਾਊਂਟਿੰਗ ਮੇਂ ਜਾਣਾ ਹੈ ਤੋ ਵੋ 1 ਸਾਲ ਕਾ ਕੋਰਸ ਹੈ ਵੋ ਬੈਸਟ ਕੋਰਸ ਹੈ ਉਸਮੇ ਕੁਇਕ ਬੁੱਕ ਵੀ ਹੈ ਮਤਲਬ ਆਪਕੋ ਸੀਖ ਵੀ ਰਹੇ ਹੈ ਔਰ ਆਪ ਨਾ ਇਸਕੇ ਬਾਅਦ ਆਪਣਾ ਖੁਦ ਕਾ ਕਾਮ ਵੀ ਸ਼ੁਰੂ ਕਰ ਸਕਤੇ ਆਪਕੋ CPA ਹੋਣਾ ਜ਼ਰੂਰੀ ਨਹੀਂ ਹੈ ਅਕਾਊਂਟਿੰਗ ਕਾ ਕਾਮ ਕਰਨੇ ਕੇ ਲਈ ਕੈਨੇਡਾ ਮੇਂ ਲਾਇਸੈਂਸ ਨਹੀਂ ਹੈ CPA ਵਾਲਾ ਕਾਮ ਰਿਸੈਸ਼ਨ ਪ੍ਰੂਫ ਕਾਮ ਹੈ ਸਭ ਤੋਂ ਵਧੀਆ ਕਾਮ ਹੈ ਵੋ ਵਾਲਾ ਕੋਰਸ ਕਰਕੇ ਆਪ ਕਾਮ ਸ਼ੁਰੂ ਕਰੇ CPA ਆਪਕੇ ਲਈ ਨਹੀਂ ਗਵਰਨਮੈਂਟ ਕੇ ਲਈ ਕਾਮ ਕਰਤੇ ਹੋ ਆਪਣੇ ਆਪ ਬੋਡੀ ਕੇ ਲਈ ਉਹ ਤੋਂ ਡੇਟ ਲੱਗਦਾ ਲਾਇਸੈਂਸ ਕਾ ਚਲਾ ਜਾਏ ਲਾਇਸੈਂਸ ਕਾ ਚਲਾ ਜਾਏ ਔਰ ਜੋ ਦੂਸਰੇ ਲੋਕ ਹੈ ਵੋ ਲੋਕ ਆਪਕੇ ਲਈ ਕਾਮ ਕਰਤੇ ਹੈ ਜੋ ਇਹ ਕੋਰਸ ਕਰਕੇ ਕਰਤੇ ਉਹ ਖੁੱਲੇ ਹੱਥ ਪੇ ਕਾਮ ਕਰਤੇ ਹੈ ਰਾਈਟ ਇਸ ਲਈ ਆਪ ਇਹ ਵਾਲਾ ਕੋਰਸ ਕਰਕੇ ਆਪਣੀ ਸਕਿੱਲ ਡਿਵੈਲਪ ਕਰ ਸਕਤੇ ਹੈ ਔਨਲਾਈਨ ਹੈ ਕਹੀਂ ਨਹੀਂ ਜਾ ਰਹੇ ਘਰ ਪੇ ਬੈਠੇ ਹੈ ਫੋਨ ਪੇ ਲੈਪਟਾਪ ਪੇ ਕਲਾਸ ਲਗਾਤੇ ਹੈ ਔਰ ਬਾਕੀ ਲਾਈਕ ਦੈਟਸ ਇਟ ਫੰਡਿੰਗ ਅਭੀ ਹਾਸਿਲ ਕਰਤੇ 50,000 ਸੇ 1,70,000 ਡਾਲਰ 0% ਵਿਆਜ ਪੇ 0% ਪੇ
0: ਔਰ ਇਸਮੇ ਜੋ ਕੋਰਸਿਸ ਕਰਤੇ ਹੈ ਇੱਕ ਤੋਂ ਚਲੋ ਔਨਲਾਈਨ ਲੱਗੀ ਕਲਾਸਿਸ ਤੋ ਐਗਜ਼ਾਮ ਵਗੈਰਾ ਵੀ ਹੋਤੇ ਹੈ
1: ਦੇਖੀ ਜੀ ਇਸਮੇ ਲਾਈਕ ਮੇਨ ਚੀਜ਼ ਹੈ ਲੌਗਇਨ ਕਰਨਾ 20 ਸੇ 25 ਘੰਟੇ ਐਗਜ਼ਾਮਸ ਮੇਂ ਔਰ ਜੋ ਐਗਜ਼ਾਮਸ ਨਹੀਂ ਹੈ ਆਸਾਨ ਸੀ ਅਸਾਈਨਮੈਂਟਸ ਹੈ ਅਟੈਂਡੈਂਸ ਅਗਰ 20-25 ਘੰਟੇ ਲਗਾ ਰਹੇ ਹੈ ਯੂ ਆਰ ਗੁੱਡ ਟੂ ਗੋ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ ਬਹੁਤ ਟਾਈਮ ਹੋ ਗਿਆ ਔਰ ਲਾਈਕ ਦੈਟ ਸ਼ੁੱਡ ਜ਼ੀਰੋ ਕੰਪਲੇਨ ਔਰ ਸਭ ਲੋਕ ਸਕਿੱਲ ਵੀ ਡਿਵੈਲਪ ਕਰ ਰਹੇ ਫੰਡਿੰਗ ਹਾਸਿਲ ਕਰ ਚੁੱਕੇ ਹੈ ਫੰਡਿੰਗ ਦੇਖੇ ਜੀ ਆਜ ਗਵਰਨਮੈਂਟ ਜੋ ਪੈਸੇ ਹੈ ਦੇ ਰਹੀ ਹੈ ਮੁਝੇ ਲੱਗ ਰਿਹਾ ਹੈ ਕਿ ਅਗਲੇ 2 ਸਾਲ ਮੇਂ ਨਾ ਅਗਸਤ 2028 ਮੇਂ ਪੱਕਾ ਪੱਕਾ ਪਾਲਿਸੀ ਚੇਂਜ ਹੋਏਗੀ ਕਿਉਂਕਿ ਹਰ 2 ਸਾਲ ਮੇਂ ਪਾਲਿਸੀ ਚੇਂਜ ਹੋਤੀ ਹੈ ਆਜ ਲੋਨ ਆਪਕੋ ਡਬਲ ਆ ਰਹਾ ਹੈ ਬਾਅਦ ਮੇਂ ਕਿਆ ਪਤਾ ਗਵਰਨਮੈਂਟ ਇਸਕੋ ਕਮ ਕਰ ਦੇ ਜੋ ਹਾਲਤ ਚੱਲ ਰਹੀ ਦੇਸ਼ ਕੇ ਡੈਫਿਸਿਟ ਮੇਂ ਦੇਸ਼ ਅਭੀ ਹਮਾਰਾ ਰਾਈਟ ਤੋ ਆਪ ਪੀਛੇ ਨਾ ਰਹੀਏ ਆਪਕੇ ਜਾਣੇ ਵਾਲੇ ਸਭ ਲੋਕ ਲੈ ਚੁੱਕੇ ਹੈ ਫੰਡਿੰਗ ਵੀ ਔਰ ਸਾਥ ਮੇਂ ਸਕਿੱਲ ਵੀ ਡਿਵੈਲਪ ਕਰ ਰਹੇ ਹੈ
0: ਅੱਛਾ ਜੇ ਫੈਮਿਲੀ ਆਫ 4 ਜਾਂ 5 ਹੈ ਨਾ ਉਨਕੀ ਕਿਤਨੀ ਟੋਟਲ ਫੰਡਿੰਗ ਬਣ ਜਾਤੀ ਥੋੜਾ ਹਮੇ ਪਤਾ ਲੱਗੇ ਤਾਂ ਕਿ ਜੈਸੇ ਆਪ ਕਹਿ ਰਹੇ ਹੋ ਕਿ ਕਾਫੀ ਫੰਡਿੰਗ ਆਪ ਡਬਲ ਹੋ ਚੁੱਕੀ ਹੈ ਔਰ ਆਨੇ ਵਾਲੇ ਸਮੇਂ ਮੇਂ ਪਤਾ ਨਹੀਂ ਕਿਆ ਹੋਣੇ ਵਾਲਾ ਹੈ ਕਿ ਨਹੀਂ
1: ਬਿਲਕੁਲ ਜੀ ਐਸਾ ਹੀ ਹੈ ਹਮੇ ਪਹਿਲੇ ਪਤਾ ਥਾ ਅਭੀ ਜਬ ਗਾਰਡ ਬੰਦ ਹੋਈ ਥੀ ਤੋ ਅਭੀ ਆਗੇ ਜਾ ਕੇ 2 ਸਾਲ ਮੇਂ ਲੋਨ ਵੀ ਇਹਨਾਂ ਨੇ ਵਾਪਸ ਬੈਕ ਟੂ ਨਾਰਮਲ ਕਰ ਦੇਣਾ ਓਕੇ ਅਭੀ ਇਸ ਮੇਂ ਫੈਮਿਲੀ ਆਫ 4 ਹੈ PR ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਹਸਬੈਂਡ ਵਾਈਫ ਦੋਨੋਂ ਅਕਾਊਂਟ ਸੇ ਕੋਰਸ ਕਰਕੇ ਤੋ 1.5 ਲੱਖ ਡਾਲਰ ਕੀ ਫੰਡਿੰਗ ਉਨਕੋ ਬਣ ਜਾਤੀ ਹੈ ਔਰ ਉਸਮੇ ਸੇ ਆਪ ਮੰਨ ਕੇ ਚਲੇ ਅਗਰ ਆਪਕੇ ਬੱਚੇ ਛੋਟੇ ਹੈ 11 ਸਾਲ ਸੇ ਤੋ ਕਾਲਜ ਕੀ ਫੀਸ ਬਾਹਰ ਹੀ ਬਾਹਰ ਸੇ ਗਵਰਨਮੈਂਟ ਕਵਰ ਕਰ ਦੇਤੀ ਹੈ 1.5 ਲੱਖ ਆਇਆ 1.5 ਲੱਖ ਹੀ ਵਾਪਸ ਕਰਨਾ ਆਪਨੇ ਠੀਕ ਹੈ ਔਰ 2.5 ਸਾਲ ਬਾਅਦ ਪਹਿਲੀ ਕਿਸ ਸਟਾਰਟ ਹੈ ਪਹਿਲੇ ਆਪਕੇ ਪੈਸੇ ਆ ਗਏ 1.5 ਲੱਖ ਆਪਨੇ ਕਹੀਂ ਵੀ ਖਰਚਾ ਉਸਕੋ ਕਿਸ਼ਤ ਪਹਿਲੀ ਕਬ ਦੇਣੀ ਹੈ 2.5 ਸਾਲ ਬਾਅਦ ਸ਼ੁਰੂ ਮੇਂ ਵਿਆਜ ਕਿਆ ਹੈ ਵਿਆਜ ਹੈ ਹੀ ਨਹੀਂ ਸ਼ੁਰੂ ਕੇ 2 ਸਾਲ ਵਿਆਜ ਹੈ ਹੀ ਨਹੀਂ ਔਰ 2.5 ਸਾਲ ਬਾਅਦ ਵਿਆਜ ਕਿਆ ਹੈ 2.5% ਸਾਲ ਕਾ ਮਤਲਬ $1,00,000 ਪੇ $200 ਵਿਆਜ 15 ਸਾਲ ਮੇਂ ਆਪ ਉਸੇ ਪੇ ਕਰਤੇ ਹੈ ਅਗਰ ਪੇ ਨਹੀਂ ਕਰ ਪਾਤੇ ਗਵਰਨਮੈਂਟ ਕੋ ਕਾਲ ਲਗਾਤੇ ਹੈ ਪੈਸੇ ਨਹੀਂ ਹੈ ਜੋਬ ਵੀ ਲਗੀ ਗਵਰਨਮੈਂਟ ਕੋ ਕਾਲ ਲਗਾਤੇ ਹੈ ਸੂਦ ਸਮੇਤ ਇੰਟਰਸਟ ਸਮੇਤ ਆਪਕਾ ਲੋਨ ਡੈਫਰ ਹੋ ਜਾਤਾ ਹੈ 1 ਸਾਲ 2 ਸਾਲ
0: ਸਰਾਂਸ਼ ਆਪਨੇ ਬਤਾਇਆ ਕਿ $200 ਜੈਸੇ ਹੁਆ ਉਸ ਪੇ ਹੈ ਨਾ ਵਿਆਜ ਤੋ ਯੇ ਪੂਰੇ ਸਾਲ ਕਾ ਹੁਆ ਕਿ ਮੰਥਲੀ ਹੁਆ
1: ਮੰਥਲੀ $200 ਸਾਲ ਕਾ $2,500
0: ਅੱਛਾ
1: ਕੋਈ ਏਜ ਲਿਮਿਟ ਨਹੀਂ ਹੈ ਹਾਸਿਲ ਕਰੇ
0: ਵੈਰੀ ਗੁੱਡ, ਨਹੀਂ ਬੜਾ ਵਧੀਆ ਇਹ ਦੇਖੋ ਲੋਨ ਦੇ ਰਹੀ ਗੌਰਮੈਂਟ ਤੁਹਾਨੂੰ ਕਿੰਨਾ ਵਧੀਆ, ਕੋਈ ਇਹਦੇ ਵਿੱਚ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਕੋਈ ਏਦਾਂ ਦੀ ਗੱਲਬਾਤ ਹੁੰਦੀ ਹੈ ਪਤਾ ਨਹੀਂ ਬਾਅਦ ਦੇ ਵਿੱਚੋਂ ਜਿਵੇਂ ਹਿਡਨ ਕੋਈ ਕੋਸਟ ਪੈ ਜਾਂਦੀ ਹੈ, ਤੁਹਾਨੂੰ ਏਦਾਂ ਕੁਛ ਵੀ ਨਹੀਂ ਹੈਗਾ, ਬਿਲਕੁਲ ਕਲੀਅਰ ਕੱਟ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਦਿੱਤੀ ਜਾਂਦੀ ਹੈ। ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਸਾਰਾਂਸ਼ ਦੇ ਨਾਲ, ਕਿਉਂਕਿ ਸਾਰਾਂਸ਼ ਨੇ ਤੁਹਾਨੂੰ ਇੱਥੇ ਵੀ ਜਿਵੇਂ ਅਸੀਂ ਚਲੋ ਹਰ ਇੱਕ ਗੱਲ ਬਾਰ ਬਾਰ ਪੁੱਛਦੇ ਹਾਂ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ, ਪਰ ਫਿਰ ਵੀ ਕਿਤੇ ਕਿਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਹ ਪਤਾ ਨਹੀਂ ਕਿੱਦਾਂ, ਕਿਉਂਕਿ ਕਈ ਵਾਰ ਬੜੇ ਸਾਰੇ ਕੁਐਸਚਨ ਹੁੰਦੇ ਆ ਹਰ ਇੱਕ ਦੇ ਆਪਣੇ ਮਾਇੰਡ ਦੇ ਅਨੁਸਾਰ। ਸੋ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬਣਾਓ, ਆਫਿਸ 'ਚ ਜਾਓ ਅਤੇ ਇਸ ਗ੍ਰਾਂਟ ਬਾਰੇ ਪਤਾ ਕਰੋ। ਅਤੇ ਸਾਰਾਂਸ਼ ਜਿਹੜਾ ਹੁਣ ਇੱਕ ਕੋਰਸ ਕੋਈ ਕਰ ਲੈਂਦਾ ਫਿਰ ਦੁਬਾਰਾ ਉਹ ਐਨਰੋਲ ਹੋ ਸਕਦਾ ਨੈਕਸਟ ਕੋਰਸ ਦੇ ਵਿੱਚ?
1: ਬਿਲਕੁਲ ਜੀ, ਐਸਾ ਹੈ, ਆਪ ਮਾਨ ਕੇ ਚੱਲੇ ਕਿ ਹਮਾਰੇ ਜੋ ਖੁਦ ਕੇ ਕਲਾਇੰਟਸ ਹੈ ਜਿਨ੍ਹਾਂ ਨੇ 2 ਸਾਲ ਪਹਿਲੇ ਮੈਂ ਹਾਇਰ ਕਰਾ ਥਾ, ਉਹ ਥਰਡ ਕੋਰਸ ਕਰ ਰਹੇ ਕੁਛ, ਔਰ ਜੋ ਨਏ ਬੰਦੇ ਵੀ ਹੈ ਜੈਸੇ ਸੁਣਤੇ ਹੈ ਤੋ ਰਾਈਟ ਅਵੇ ਰਿਟੇਨ ਹੋ ਜਾਤੇ ਹੈ ਹਮਸੇ, ਕਿਉਂ ਹਮਾਰੇ ਲਾਈਕ ਲੋਨ ਡਬਲ ਆਤਾ ਹੈ, ਹਮਾਰੇ ਪਾਸ ਐਸੇ ਕੋਰਸ ਹੈ। ਨੰਬਰ 2, ਫੀਸ ਕੋਰਸਿਸ ਕੀ ਕਮ ਹੈ ਤੋ ਮਤਲਬ ਜ਼ਿਆਦਾ ਪੈਸਾ ਆਪਕੀ ਜੇਬ ਮੇਂ ਕਾਲਜ ਕੀ ਜੇਬ ਮੇਂ ਨਹੀਂ। ਤੀਸਰੀ ਬਾਤ, ਕੋਈ ਏਜ ਲਿਮਿਟ ਨਹੀਂ ਹੈ ਔਰ ਆਨਲਾਈਨ ਆਸਾਨ ਕੋਰਸ ਹੈ, ਟੀਚਰ ਕੇ ਸਾਥ ਵੀ ਟੀਚਰ ਕੇ ਬਿਨਾਂ ਵਾਲੇ ਕੋਰਸ ਵੀ ਹੈ। ਹਮਾਰੀ ਫੀਸ 199 ਫਲੈਟ ਫੀਸ ਕਬ ਕਮ ਹੋਣੇ ਕੇ ਬਾਅਦ, ਤੋ ਆਪ ਕੁਛ ਘਾਟੇ ਮੇਂ ਤੋ ਅਬ ਹੈ ਹੀ ਨਹੀਂ, ਉਲਟਾ ਹਮਾਰੀ ਫੀਸ ਲੋਕ ਦੇਤੇ ਨਹੀਂ ਹੈ 2.5 ਮਹੀਨੇ ਕੇ ਬਾਅਦ, ਉਹ ਫੋਨ ਨਹੀਂ ਉਠਾਤੇ ਕੁਛ ਬੰਦੇ, ਤੋ ਮਤਲਬ ਆਪਕੀ ਮਰਦਰੀ ਚੈੱਕ ਹੋ ਰਹੀ ਹਮਾਰੀ ਨਹੀਂ, ਔਰ ਹਮਨੇ ਤਾਂ ਸਾਫ਼ ਤਰੀਕੇ ਸੇ ਕਾਮ ਕਰ ਰਹੇ, ਹਮਨੇ ਇੱਜ਼ਤ ਰੱਖਣੀ ਹੈ, ਪੈਸਾ ਸੈਕੰਡਰੀ ਹਮਾਰੇ ਲਈ, ਕਿਉਂਕਿ ਫੰਡਿੰਗ ਵਾਲੇ ਕਾਮ ਮੇਂ ਲੋਕੋ ਕੋ ਡਰ ਹੀ ਲਗਤਾ ਹੈ, ਲਗਨਾ ਚਾਹੀਏ, ਇਸ ਲਈ ਯਹਾਂ ਪੇ ਲੇਕਿਨ ਕੋਈ ਕੁੰਡੀ ਨਹੀਂ, ਕੋਈ ਡਾਕੂਮੈਂਟ ਨਹੀਂ ਹੋਤਾ ਆਪਕਾ, ਪ੍ਰੋਪਰ ਆਫਿਸ ਹੈ ਹਮਾਰਾ 218 ਐਕਸਪੋਰਟ ਬੁਲੇਵਰਡ ਹਰਿੰਦਰੀ ਡੈਰੀ ਪੇ, ਇਸ ਲਈ ਇਸ ਲੋਨ ਮੇਂ ਕੋਈ ਵੀ ਕਾਗਜ਼ ਨਹੀਂ ਹਿਲਤਾ, ਕੋਈ ਸੈਟਿੰਗ ਕਮਿਸ਼ਨ ਅਪਰੋਚ ਨਹੀਂ ਹੈ, ਇਸ ਲਈ ਹਮ ਆਪਕੋ ਵਹੀ ਚੀਜ਼ ਪਾਸ ਕਰਤੇ ਹੈਂ, $200 ਕਾਮ ਹੋਣੇ ਕੇ ਬਾਅਦ ਲੇਤੇ ਹੈਂ। ਨੰਬਰ ਨੋਟ ਕਰੇਂ, 437-234-3175, 437-234-3175, ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ, 437-234-3175, 437-264-3175, ਯੂਨੀ ਗਲੋਬਲ ਐਡਵਾਈਜ਼ਰੀ, 437-264-3175।
0: ਅੱਛਾ, ਜਬ ਲੋਨ ਅਪਲਾਈ ਕਰਤੇ ਹੈਂ ਕਿਤਨਾ ਸਮੇਂ ਕਿਤਨਾ ਲਗਤਾ ਹੈ, ਮੈਕਸ ਔਰ ਮਿਨੀਮਮ ਦੋਨੋ ਬਤਾਏ?
1: ਹਾਂਜੀ, 45 ਡੇਜ਼, 1.5 ਮਹੀਨਾ, ਤੋ ਔਰ ਬਾਕੀ ਆਪ ਮੰਗ ਚਲੇ ਫਾਸਟੈਸਟ ਹੈ, ਔਰ ਅਗਰ ਆਪ ਥੋੜਾ ਪਿੱਛੇ ਲੈ ਕੇ ਚਲੇ ਤੋ 3 ਮਹੀਨੇ, 1.5 ਸੇ 3 ਮਹੀਨੇ, ਐਵਰੇਜ 2-2.5 ਮਹੀਨੇ, ਔਰ ਮਤਲਬ ਯੇ ਇੱਕ ਸਟੈਂਡਰਡ ਹੈ ਜੋ ਰਹਤਾ ਹੈ। ਤੋ ਨੰਬਰ ਆਪ ਹਮਾਰਾ ਨੋਟ ਕਰੇ, 50,000 ਸੇ 1,70,000 ਕਾ ਲੋਨ ਹਾਸਿਲ ਕਰੇ ਬਿਨਾ ਗਰੰਟੀ ਕੇ, 0% ਵਿਆਜ ਪੇ, ਕਹੀਂ ਵੀ ਖਰਚ ਕਰੋ ਇਸ ਪੈਸੇ ਕੋ, 437-234-3175, 437-234-3175।
0: ਜੀ, ਥੈਂਕ ਯੂ ਸਰਾਸ਼, ਥੈਂਕ ਯੂ ਵੈਰੀ ਮਚ,
1: ਥੈਂਕ ਯੂ।
0: ਬਿਲਕੁਲ ਜੀ, ਸਰਾਸ਼ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, 437-264-3175, 437-264-3175 ਤੇ ਤੁਹਾਡੀ ਗੱਲਬਾਤ ਸਰਾਸ਼ ਨਾਲ ਹੋ ਸਕਦੀ ਹੈ। ਤੇ ਲਓ ਜੀ, ਆਪਾਂ ਹੁਣ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਚੱਲੀਏ। ਸਾਡੇ ਨਾਲ ਪਰਮਜੀਤ ਦਿਓਲ ਜੀ ਆ ਜਿਹੜੇ ਕਿ ਬਹੁਤ ਵਧੀਆ ਲਿਸਟਿੰਗਸ ਲੈ ਕੇ ਆਉਂਦੇ ਆ ਔਰ ਕਮਾਲ ਦੇ ਰੇਟ ਹੁੰਦੇ ਆ। ਕੋਈ ਵੀ ਤੁਹਾਡਾ ਕੁਸ਼ਚਨ ਹੈ ਬਿਜ਼ਨਸ ਬਾਰੇ ਜਾਂ ਕੋਈ ਵੀ ਤੁਸੀਂ ਹੈ ਨਾ ਬਿਜ਼ਨਸ ਲਈ ਕੋਈ ਜਗ੍ਹਾ ਖਰੀਦਣੀ ਹੈ, ਕੋਈ ਵੇਚਣੀ ਹੈ, ਕੋਈ ਘਰ ਬਾਰ ਖਰੀਦਣਾ ਵੇਚਣਾ, ਨੰਬਰ ਤੁਸੀਂ ਨੋਟ ਕਰ ਲਓ, 416-993-73-78 ਤੇ ਤੁਹਾਡੀ ਗੱਲਬਾਤ ਜਿਹੜੀ ਹੋ ਸਕਦੀ ਹੈ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ, ਮੇਰੇ ਬਣੀ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ, ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਤੁਹਾਨੂੰ ਕੈਨੇਡੀ ਅਤੇ ਬੋਵੇਡ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਇਹ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਗਰੰਟੀ ਦੇ ਨਾਲ ਮਿਲ ਰਿਹਾ ਵਾ, ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, 416-993-7378। ਦੂਸਰਾ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਬਵੇਡ ਅਤੇ ਟੋਰਬਰਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਇਹ ਕਮਰਸ਼ੀਅਲ ਯੂਨਿਟ 1400 ਸਕੁਆਇਰ ਫੁੱਟ ਦਾ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਓਨਲੀ ਯੂਨਿਟ ਦੇ ਉੱਤੇ ਤਾਂ ਤੁਸੀਂ ਇਕੱਲਾ ਯੂਨਿਟ ਵੀ ਖਰੀਦ ਸਕਦੇ ਹੋ, ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਵਿਦ ਯੂਨਿਟ ਦੇ ਨਾਲ
3: ਤਾਂ ਵੀ ਤੁਸੀਂ ਦੋਵੇਂ ਚੀਜ਼ਾਂ ਦੋਵੇਂ ਖਰੀਦ ਸਕਦੇ ਹੋ। ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਬ੍ਰਾਂਟਨ ਦੇ ਵਿੱਚ ਕਮਰਸ਼ੀਅਲ ਯੂਨਿਟ ਪਲਾਜ਼ੇ ਦੇ ਵਿੱਚ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਕਮਰਸ਼ੀਅਲ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਬ੍ਰਾਂਟਨ ਦੇ ਵਿੱਚ, ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ 50,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਸ ਲੌਂਗ ਟਰਮ, ਤੇ ਪ੍ਰਾਈਸ ਆਸਕਿੰਗ ਪ੍ਰਾਈਸ ਸਿਰਫ $199,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ 18 ਬੰਦਿਆਂ ਦੀ ਸਿਟਿੰਗ ਵਾਲਾ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਬ੍ਰਾਂਟਨ ਦੇ ਵਿੱਚ, ਜਾਂ ਟੋਰਾਂਟੋ ਦੇ ਵਿੱਚ 70 ਬੰਦਿਆਂ ਦੀ ਸਿਟਿੰਗ ਵਾਲਾ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਟਨ ਦੇ ਵਿੱਚ ਇੱਕ ਹੋਰ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 ਤੇ 816-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਲਓ ਜੀ, ਆਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਤੁਸੀਂ ਇੱਕ ਵਾਰ ਨੋਟ ਕਰੋ। ਮੈਸੇਜ ਆਇਆ ਕਹਿੰਦੇ ਵੀ ਆਲ ਟਰੱਕ ਲਿਊਬ ਐਂਡ ਵਾਸ਼, ਬਿਲਕੁਲ 905-452-9955 ਤੇ ਤੁਸੀਂ ਗੱਲਬਾਤ ਕਰਨੀ ਹੈ। ਨੰਬਰ ਹੈਗਾ ਜੀ ਇੱਕ ਵਾਰ ਫਿਰ ਤੋਂ 905-452-9955 4522-9555 ਤੇ ਗੱਲਬਾਤ ਕਰੋ, ਤੇ ਆਪਣੇ ਟਰੱਕਾਂ ਨੂੰ ਅੰਦਰੋਂ ਬਾਹਰੋਂ ਐਨ ਵਾਸ਼ ਕਰਾ ਲਓ ਵਧੀਆ, ਤੇ ਚਮਕਦੇ ਹੋਣੇ ਚਾਹੀਦੇ, ਕਿਉਂਕਿ ਮੈਕਸੀਮਮ ਟਾਈਮ ਤੁਹਾਡਾ ਟਰੱਕਾਂ ਦੇ ਵਿੱਚ ਲੰਘਦਾ, ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਆ ਦੋਨੋਂ, ਕਿਉਂਕਿ ਭੈਣਾਂ ਵੀ ਬੜਾ ਟਰੱਕ ਚਲਾਉਂਦੀਆਂ। ਸੋ ਕੋਈ ਭੈਣ ਸੁਣ ਰਹੀ ਹੈ ਜਿਹੜੇ ਟਰੱਕ ਚਲਾਉਂਦੀ, ਬਿਲਕੁਲ ਕਾਲ ਕਰਕੇ ਦੱਸਣ ਵੀ ਹਾਂ ਅਸੀਂ ਟਰੱਕ ਡਰਾਈਵ ਕਰ ਰਹੇ ਹਾਂ, ਅਤੇ ਜਾਂ ਕਰਦੇ ਹਾਂ। ਕਈ ਵਾਰ ਇਹ ਹੁੰਦਾ ਵੀ ਹਾਂਜੀ ਅਸੀਂ ਕਰ ਰਹੇ ਹਾਂ ਪਰ ਹੁਣ ਨਹੀਂ ਇਸ ਟਾਈਮ ਕਰਦੇ, ਪਰ ਆਮ ਤੌਰ 'ਤੇ ਮੈਂ ਟਰੱਕ ਲੈ ਕੇ ਜਾਂਦੀ ਹਾਂ, ਮੈਂ ਵੀ ਟਰੱਕ ਡਰਾਈਵਰ ਹਾਂ, ਬੜੀ ਖੁਸ਼ੀ ਹੋਊਗੀ ਮੈਨੂੰ। ਕਿਉਂਕਿ ਦੇਖੋ ਹੁਣ ਨਾ ਕੋਈ ਵੀ ਖੇਤਰ ਅਜਿਹਾ ਨਹੀਂ ਹੈਗਾ ਜਿੱਥੇ ਬੀਬੀਆਂ ਭੈਣਾਂ ਯਾਨੀ ਕਿ ਜਿਹੜੀਆਂ ਫੀਮੇਲਸ ਹੈ ਲੇਡੀਜ਼ ਕੁੜੀਆਂ ਯਾਨੀ ਕਿ ਉਹਨਾਂ ਨੇ ਮਾਰਕਾ ਨਾ ਮਾਰਿਆ ਹੋਵੇ। ਸੋ ਇਹ ਇੱਕ ਵਧੀਆ ਗੱਲ ਹੈ, ਚਾਹੇ ਆਪਾਂ ਸਪੇਸ ਤੱਕ ਦੀ ਗੱਲਬਾਤ ਕਰੀਏ, ਹੈ ਨਾ, ਉੱਥੇ ਵੀ ਜਿਹੜਾ ਆਪਣਾ ਲੇਡੀਜ਼ ਹੈਗੀਆਂ ਉੱਥੇ ਪਹੁੰਚੀਆਂ ਹੋਈਆਂ, ਯਾਨੀ ਕਿ ਸਪੇਸ ਦੇ ਵਿੱਚ ਵੀ, ਜਿਵੇਂ ਕਲਪਨਾ ਚਾਵਲਾ ਹੈ ਨਾ ਉਹ ਗਈ ਸੀ, ਹੋਰ ਬੜੀਆਂ ਹੈਗੀਆਂ ਜੀ, ਅਤੇ ਬੜੀ ਵਧੀਆ ਲੱਗਦੀ ਹੈ। ਕੋਈ ਵੀ ਜਿਹੜਾ ਖੇਤਰ ਹੈ ਉਹਨਾਂ ਨੇ ਛੱਡਿਆ ਨਹੀਂ ਹੈਗਾ। ਅਤੇ ਲਓ ਜੀ, ਹੁਣ ਮਿਊਂਸੀਪਲ ਇਲੈਕਸ਼ਨ ਆ ਰਹੇ ਆ 26 ਤਰੀਕ ਨੂੰ ਹੈ, ਅਤੇ ਪੱਬਾਂ ਭਾਰ ਸਾਰੇ ਹੋਏ ਹੋਏ ਆ, ਅਤੇ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਪ੍ਰੇਮਪਾਲ ਗਿੱਲ ਭਾਅ ਜੀ ਦੀ। ਸੋ ਇਹ ਜਿਹੜਾ ਹੈਗਾ ਰੀਜਨਲ ਕੌਂਸਲਰ ਵਾਸਤੇ ਇਹ ਖੜ੍ਹੇ ਹੋਏ ਆ ਵਾਰਡ ਨੰਬਰ 2 ਐਂਡ ਵਾਰਡ ਨੰਬਰ 6 ਤੋਂ ਬਰੈਂਪਟਨ ਦੇ ਵਿੱਚ। ਸੋ ਤੁਸੀਂ ਜ਼ਰੂਰ ਇਹਨਾਂ ਦਾ ਸਾਥ ਦੇਣਾ, ਇਹ ਆਪਣੇ ਘਰ ਘਰ ਜਾਂਦੇ ਹੋਣੇ ਜੀ ਕੰਪੇਨਿੰਗ ਕਰਨ ਵਾਸਤੇ, ਬੜੇ ਜ਼ੋਰਾਂ 'ਤੇ ਕੰਪੇਨਿੰਗ ਚੱਲ ਰਹੀ ਹੈ। ਸੋ ਇਲੈਕਸ਼ਨਾਂ ਬਾਰੇ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਇੱਥੇ ਹੈਗੀਆਂ ਜਿਹੜੀਆਂ ਨੰਬਰ 1 'ਤੇ ਯਾਨੀ ਕਿ ਜਿਨ੍ਹਾਂ ਨੂੰ ਪ੍ਰਾਇਓਰਟੀ ਦੇਣੀ ਬਣਦੀ ਆ, ਕੀ ਪ੍ਰੋਬਲਮ ਤੁਹਾਨੂੰ ਲੱਗਦੀਆਂ ਅਤੇ ਕੌਣ ਉਹਨੂੰ ਸੁਲਝਾ ਸਕਦਾ। ਜਿਹੜੇ ਹੁਣ ਪਿੱਛੇ ਜਿੰਨਾ ਵੀ ਚੁਣੇ ਗਏ ਆ, ਜਿੰਨੇ ਵੀ ਚਾਹੇ ਕੌਂਸਲਰ ਆ ਚਾਹੇ ਰੀਜਨਲ ਕੌਂਸਲਰ ਆ, ਹੈ ਨਾ, ਕਿ ਇਹਨਾਂ ਨੇ ਕੋਈ ਡੱਕਾ ਤੋੜਿਆ ਜਾਂ ਨਹੀਂ ਤੋੜਿਆ, ਕਿ ਇੱਦਾਂ ਹੀ ਰਿਹਾ ਸਾਰਾ ਸਿਸਟਮ, ਅਤੇ ਜਿਵੇਂ ਕਹਿੰਦੇ ਆ ਵੀ ਬਦਲਾਅ ਆਉਣਾ ਚਾਹੀਦਾ, ਚੇਂਜ ਆਉਣੀ ਚਾਹੀਦੀ ਹੈ। ਸੋ ਜਦੋਂ ਹੁਣ ਤੁਸੀਂ ਵੋਟਾਂ ਪਾਉਣੀਆਂ ਨਾ, ਤੁਸੀਂ ਦੇਖ ਕੇ ਵੀ ਹਾਂ, ਇਹ ਨਹੀਂ ਹੈਗਾ ਉਹੀ ਗੱਲ ਵੀ ਜਿੱਥੇ ਖਾ ਪੀ ਲਿਆ ਚੱਲ ਵੀ ਉੱਧਰ ਨੂੰ ਹੋ ਜਾਓ, ਥੋੜ੍ਹਾ ਜਿਹਾ ਵਧੀਆ ਤਰੀਕੇ ਦੇ ਨਾਲ ਸੋਚੋ ਵਿਚਾਰੋ, ਹੈ ਨਾ, ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਸੋ ਬਿਲਕੁਲ ਜੀ, ਇਹ ਪ੍ਰੇਮਪਾਲ ਗਿੱਲ ਭਾਅ ਜੀ ਹੈ ਰੀਜਨਲ ਕੌਂਸਲਰ ਵਾਸਤੇ ਇਹ ਖੜ੍ਹੇ ਹੋਏ ਆ ਵਾਰਡ ਨੰਬਰ 2 ਐਂਡ 6 ਬਰੈਂਪਟਨ ਦੇ ਵਿੱਚ, ਅਤੇ ਇਹਨਾਂ ਦੀਆਂ ਬੜੀਆਂ ਸਾਰੀਆਂ ਕਹਿੰਦੇ ਪ੍ਰਾਇਓਰਟੀਜ਼ ਹੈਗੀਆਂ, ਹੈ ਨਾ। ਪਹਿਲੀ ਤਾਂ ਪ੍ਰਾਇਓਰਟੀ ਕਹਿੰਦੇ ਸੇਫਟੀ ਹੈ, ਬਾਕੀ ਆਪਾਂ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ ਰਹਿੰਦੇ ਹਾਂ, ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਕਰਾਂਗੇ, ਪਰ ਇਹਨਾਂ ਨੂੰ ਕੁਝ ਵਲੰਟੀਅਰ ਵੀ ਚਾਹੀਦੇ ਆ, ਅਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਕਿਉਂਕਿ ਇੱਥੇ ਦਾ ਸਿਸਟਮ ਵੀ ਬੜਾ ਵਧੀਆ ਜੀ ਸਕੂਲਸ ਦਾ, ਜੇ ਤੁਸੀਂ ਵਲੰਟੀਅਰ ਵਰਕ ਕਰਦੇ ਹੋ ਸੋ ਉਹ ਕਾਊਂਟ ਹੁੰਦਾ, ਅਤੇ ਉਹ ਕਰਨਾ ਪੈਂਦਾ ਇੱਥੇ ਬੱਚਿਆਂ ਨੂੰ। ਸੋ ਬੱਚਿਆਂ ਦੇ ਵਿੱਚ ਦੇਖੋ ਕਮਿਊਨਿਟੀ ਪ੍ਰਤੀ ਆਪਣਾ ਭਾਵ ਰੱਖਣ ਦੇ ਲਈ ਵਧੀਆ, ਉਹਨਾਂ ਦੀ ਸਰਵਿਸ ਦੇ ਲਈ ਫਿਰ ਉਹਨਾਂ ਨੂੰ ਮਾਰਕਸ ਵੀ ਮਿਲਦੇ ਆ, ਹੈ ਨਾ, ਵਲੰਟੀਅਰ ਵਰਕ ਜਿਹੜੇ ਕਰਦੇ ਆ। ਸੋ ਇੱਥੇ ਕੰਪਲਸਰੀ ਆ, ਮੈਂਡੇਟੋਰੀ ਆ। ਸੋ ਤੁਸੀਂ ਵੀ ਜੇ ਇਹਨਾਂ ਦਾ ਸਾਥ ਦੇਣਾ ਚਾਹੁੰਦੇ ਹੋ ਕਿਸੇ ਵੀ ਤਰੀਕੇ ਦੇ ਨਾਲ, ਅਤੇ ਇਹਨਾਂ ਨੂੰ ਕੁਝ ਵਲੰਟੀਅਰ ਚਾਹੀਦੇ ਆ, ਸੋ ਨੰਬਰ ਨੋਟ ਕਰ ਲਓ 6476064931 'ਤੇ ਤੁਸੀਂ ਕੰਟੈਕਟ ਕਰੋ। 647-606-3931 'ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ, 647 6064931 ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ। ਤੇ ਜਦੋਂ ਵੀ ਤੁਹਾਡੇ ਕੋਈ ਆਉਂਦਾ ਨੋਕ ਡੋਰ ਆਪਣੀ ਡੋਰ ਨੋਕ ਕਰਦੇ ਆ ਹੈ ਨਾ, ਤੇ ਆਪਣੇ ਏਰੀਏ ਦੇ ਵਿੱਚ ਤੁਹਾਡੇ 'ਚ ਕਿਹੜੀ ਕਿਹੜੀ ਪ੍ਰੋਬਲਮਸ ਹੈਗੀਆਂ ਉਹਦੀ ਇੱਕ ਲਿਸਟ ਤੁਸੀਂ ਵੀ ਬਣਾ ਕੇ ਰੱਖੋ ਤੇ ਉਹਨਾਂ ਨੂੰ ਪੁੱਛੋ ਤੁਸੀਂ ਆਹ ਵਾਲੇ ਕੰਮਾਂ ਵਾਸਤੇ ਕੀ ਕੁਛ ਕਰੋਗੇ, ਹੈ ਨਾ, ਕਰੋਗੇ ਵੀ ਕਿ ਨਹੀਂ ਕਰੋਗੇ। ਅੱਛਾ, ਕਈ ਏਰੀਏ ਤਾਂ ਇੱਦਾਂ ਹੈਗੇ ਜਿਵੇਂ ਉਹ ਕਹਿ ਦਿੰਦੇ ਆ ਵੀ ਜਿਹੜੇ ਵਲੰਟੀਅਰ ਰੱਖੇ ਹੁੰਦੇ ਆ ਉਹਨਾਂ ਨੂੰ ਵੀ ਭੇਜੀ ਜਾਂਦੇ, ਆਪ ਜਾਂਦੇ ਨਹੀਂ। ਪਰ ਕੋਸ਼ਿਸ਼ ਵੈਸੇ, ਕਿਉਂਕਿ ਵਾਰਡ ਦਾ ਏਰੀਆ ਇੰਨਾ ਨਹੀਂ ਬਹੁਤਾ ਜ਼ਿਆਦਾ ਹੁੰਦਾ, ਹੁਣ ਕਿੰਨਾ ਸਮਾਂ ਪਿਆ, ਸਤੰਬਰ ਦਾ ਪੂਰਾ ਮਹੀਨਾ ਪਿਆ, ਅਕਤੂਬਰ ਵੀ ਆਲਮੋਸਟ ਪਿਆ ਹੀ ਹੈ, ਹੈ ਨਾ। ਸੋ ਡੇਢ ਮਹੀਨਾ ਚਲੋ ਤੁਸੀਂ ਲਾ ਕੇ ਚੱਲੋ ਹਲੇ ਹੈਗਾ। ਸੋ ਡੇਢ ਮਹੀਨੇ ਦੇ ਵਿੱਚ ਤਾਂ ਜਿਵੇਂ ਉਹ ਕਹਿੰਦੇ ਧੂੜਾਂ ਪੱਟ ਸਕਦੇ ਆ ਜਿਹੜੇ ਕੈਂਡੀਡੇਟ ਆ। ਸੋ ਇਕੱਲੇ ਇਕੱਲੇ ਬੰਦੇ ਨੂੰ ਮਿਲ ਕੇ ਉਹਨਾਂ ਦੀਆਂ ਪ੍ਰੋਬਲਮ ਸੁਣ ਕੇ ਅਤੇ ਫਿਰ ਉਹ ਵੀ ਗੱਲ ਹੈ ਵੀ ਇੰਪਲੀਮੈਂਟ ਵੀ ਹੋਣ, ਉਹ ਕਰਨ ਵੀ ਕਿਤੇ ਬਾਅਦ 'ਚ ਜਾ ਕੇ। ਅੱਛਾ, ਕਈ ਕਹਿ ਵੀ ਦਿੰਦੇ ਆ ਵੀ ਹੁਣ ਭਾਈ ਮੈਂ ਤਾਂ ਕਰਨਾ ਚਾਹੁੰਦਾ ਸੀ, ਹੁਣ ਮੇਰੇ ਇਕੱਲੇ ਦੀ ਚੱਲੀ ਨਹੀਂ ਉੱਥੇ, ਹੈ ਨਾ, ਜਿਵੇਂ ਵੋਟਿੰਗ ਹੁੰਦੀ ਹੈ ਅਤੇ ਫਿਰ ਕੋਈ ਵੀ ਬਿੱਲ ਲੈ ਕੇ ਆਉਂਦਾ ਜੇ ਕੁਛ ਵੀ ਡਿਸੀਜਨ ਲੈਣ ਵਾਸਤੇ। ਪਰ ਕਹਿੰਦੇ ਆ ਵੀ ਹੁਣ ਹੋਰ ਨਾਲ ਮੇਰੇ ਰਲੇ ਨਹੀਂ, ਪਰ ਕੀ ਕੀ ਕਰ ਸਕਦੇ ਆ, ਹੈ ਨਾ। ਕਈ ਇੱਦਾਂ ਵੀ ਜਿਹੜਾ ਹੈਗਾ ਆਪਣੇ ਆਪ ਦਾ ਬਚਾਅ ਕਰ ਲੈਂਦੇ ਆ। ਬਾਕੀ ਤੁਸੀਂ ਸਿਆਣੇ ਆ ਜੀ ਸਾਡੇ ਸਾਰੇ ਲਿਸਨਰ, ਕਿ ਜਦੋਂ ਇੱਕ ਤਾਂ ਵੋਟਾਂ ਜ਼ਰੂਰ ਪਾਉਣੀਆਂ। ਕਈ ਵਾਰ ਅਸੀਂ ਇਹੀ ਸੋਚਦੇ ਹਾਂ ਵੀ ਲੈ ਕੋਈ ਚੇਂਜ ਨਹੀਂ ਹੋਣੀ, ਕੁਛ ਨਹੀਂ ਹੋਣਾ, ਛੱਡੋ ਪਰੇ ਛੱਡੋ ਪਰੇ ਛੱਡੋ, ਫਿਰ ਤਾਂ ਉਹੀ ਗੱਲ ਹੈ, ਫਿਰ ਜਿਹੜੇ ਵਧੀਆ ਬੰਦੇ ਆ ਉਹਨਾਂ ਨੇ ਅੱਗੇ ਨਹੀਂ ਆਉਣਾ। ਵਧੀਆ ਬੰਦੇ ਤਾਂ ਹੀ ਅੱਗੇ ਆਉਣਗੇ ਜਿਹੜੇ ਵੋਟਾਂ ਦਾ ਅਧਿਕਾਰ ਰੱਖਦੇ ਆ, ਵੋਟ ਪਾਉਣ ਦਾ ਅਧਿਕਾਰ ਰੱਖਦੇ ਆ। ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਪਾ ਕੇ ਆਓ ਤਾਂ ਕਿ ਤੁਸੀਂ ਵਧੀਆ ਬੰਦਿਆਂ ਦੀ ਚੋਣ ਕਰ ਸਕੋ। ਕੱਲ੍ਹ ਨੂੰ ਤੁਸੀਂ ਜੇ ਕਿਸੇ ਨੂੰ ਠਹਿਰਾਉਣਾ ਹੈ ਨਾ ਵੀ ਉਹ ਦੋਸ਼ੀ ਹੈ ਜਾਂ ਠੀਕ ਹੈ, ਉਹ ਤਾਂ ਹੀ ਤੁਸੀਂ ਕਰ ਸਕੋਗੇ ਜੇ ਤੁਸੀਂ ਵੋਟ ਪਾਈ। ਜੇ ਵੋਟ ਹੀ ਨਹੀਂ ਪਾਈ, ਹੈ ਨਾ, ਜਿਵੇਂ ਕਹਿੰਦੇ ਆ ਵੀ ਕਈਆਂ ਦੀ ਤਾਂ ਵੋਟਾਂ ਹੀ ਨਹੀਂ ਹੁੰਦੀਆਂ, ਅਤੇ ਉਹਨਾਂ ਨੇ ਫਿਰ ਕਰਨਾ ਕੀ ਹੈ, ਸਿਰਫ ਕਈ ਬੋਲਣ ਨੂੰ ਹੀ ਹੁੰਦੇ, ਕਹਿਣ ਨੂੰ ਹੀ ਕਰਨਾ ਕਰਾਉਣਾ ਕੁਛ ਨਹੀਂ ਹੁੰਦਾ। ਸੋ ਬਿਲਕੁਲ ਜੀ, ਅਤੇ ਜਦੋਂ ਹੁਣ ਵੈਸੇ ਮਿਊਂਸੀਪਲ ਚੋਣਾਂ ਬੜੀਆਂ ਵੈਸੇ ਇੰਪੋਰਟੈਂਟ ਆ, ਕਿਉਂ ਪਤਾ ਕੀ ਆ, ਜਿਹੜਾ ਤਾਂ ਹੁਣ ਪ੍ਰੋਵਿੰਸ਼ੀਅਲ ਹੈ ਜਾਂ ਫੈਡਰਲ ਜਿਹੜੀਆਂ ਇਲੈਕਸ਼ਨਸ ਹੁੰਦੀਆਂ, ਚਲੋ ਡਿਸੀਜਨ ਤਾਂ ਸਟੈਪ ਬਾਏ ਸਟੈਪ ਹੈ ਨਾ, ਸਾਰਿਆਂ ਨੇ ਅੱਗੇ ਤੱਕ ਉਹੀ ਪਹੁੰਚਾਉਣੇ ਹੁੰਦੇ ਆ, ਪਰ ਇਹ ਤੁਹਾਡੇ ਲੋਕਲ ਹੈ, ਲੋਕਲ ਸਰਕਾਰ ਜਿਹਨੂੰ ਆਪਾਂ ਕਹਿੰਦੇ ਹਾਂ, ਲੋਕਲ ਗੌਰਮੈਂਟ, ਅਤੇ ਉਹ ਤਾਂ ਤੁਹਾਡੀ ਆਪਣੀ ਏਰੀਏ ਦੀ ਡਿਵੈਲਪਮੈਂਟ ਲਈ, ਆਪਣੇ ਸਿਟੀ ਦੀ ਡਿਵੈਲਪਮੈਂਟ ਲਈ ਉਹਨਾਂ ਨੇ ਕੰਮ ਕਰਨਾ, ਉਹਨਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਅੱਗੇ ਤੱਕ ਪਹੁੰਚਾਉਣੀਆਂ। ਸੋ ਜੇ ਉਹਨਾਂ ਦੀ ਚੋਣ ਆਪਾਂ ਵਧੀਆ ਕਰਾਂਗੇ ਫਿਰ ਹੀ ਸਾਰਾ ਕੁਛ ਵਧੀਆ ਹੋਊਗਾ। ਬਾਕੀ ਤੁਸੀਂ ਦੱਸ ਸਕਦੇ ਹੋ ਜੀ ਜੇ ਕੋਈ ਵਿਚਾਰ ਤੁਹਾਡੇ ਹੈਗੇ ਇਸ ਸੰਬੰਧ ਦੇ ਵਿੱਚ ਵੀ ਕੀ ਚੱਲ ਰਿਹਾ, ਆ ਰਿਹਾ ਤੁਹਾਡੇ ਕੋਲ। ਅੱਛਾ, ਜਿਵੇਂ ਹੁਣ ਕੰਪੇਨਿੰਗ ਸਟਾਰਟ ਹੋਈ ਹੋਈ ਹੈ, ਹੈ ਨਾ, ਸੋ ਕਿਹਨਾਂ ਦੇ ਏਰੀਏ ਦੇ ਵਿੱਚ ਹਾਲੇ ਤੱਕ ਕੋਈ ਵੀ ਪਰਸਨ ਜਾਂ ਕੋਈ ਪੈਂਫਲੈਂਟ ਹੀ ਕੋਈ ਜਿਹੜੇ ਆਉਂਦੇ ਆ, ਹੈ ਨਾ, ਆਪਣੇ ਫਲਾਇਰ ਕੁਛ ਵੀ ਦੇ ਕੇ ਜਾਂਦੇ ਆ, ਕੁਛ ਪਤਾ ਤਾਂ ਲੱਗਦਾ ਵੀ ਆਹ ਏਰੀਏ 'ਚ ਸਾਡੇ ਆਹ ਬੰਦੇ ਖੜ੍ਹੇ ਹੋ ਰਹੇ ਆ, ਅਤੇ ਕੋਈ ਆਇਆ ਤੁਹਾਡਾ ਡੋਰ ਨੋਕ ਕੀਤਾ ਕਿਸੇ ਨੇ ਕਿ ਨਹੀਂ ਕੀਤਾ ਹਾਲੇ ਤੱਕ, ਕਿ ਜਦੋਂ ਇਲੈਕਸ਼ਨਾਂ ਹੋਣੀਆਂ ਨੇੜੇ ਤੇੜੇ ਹੀ ਪਹੁੰਚਣਗੇ। ਸੋ ਇਹ ਵੀ ਤੁਸੀਂ ਜਾਣਕਾਰੀ ਜਿਹੜੀ ਦੇ ਸਕਦੇ ਹੋ 647-8013-13 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਅੱਜ ਸਾਰੇ ਆਰਾਮ ਕਰ ਰਹੇ ਆ ਵੀ ਮੌਸਮ ਇੱਦਾਂ ਦਾ ਠੰਡਾ ਹੋ ਗਿਆ, ਅਤੇ ਆਰਾਮ ਨਾਲ ਚਾਹ ਪਾਣੀ ਪੀਓ ਅਤੇ ਜਿਵੇਂ ਕਹਿੰਦੇ ਰਜਾਈਆਂ 'ਚ ਬੈਠੇ ਰਹੋ, ਰਜਾਈ ਲੈਂਦੇ ਕਿ ਕੰਬਲ, ਕੰਬਲ ਜ਼ਿਆਦਾ ਲੈਂਦੇ ਉੱਥੇ, ਹੈ ਨਾ। ਸੋ ਕੰਬਲਾਂ 'ਚ ਬੈਠੇ ਰਹੋ ਅਤੇ ਬਸ ਸੁਣੀ ਚੱਲੋ, ਬੋਲੋ ਨਾ। ਸੋ ਕਾਲ ਕਰ ਸਕਦੇ ਹੋ ਜੀ ਤੁਸੀਂ 647-8013-13 'ਤੇ।

0: ਲਓ ਜੀ, ਮੌਸਮ ਤਾਂ ਬੇਈਮਾਨ ਹੋ ਗਿਆ ਤੇ ਤੁਸੀਂ ਨੰਬਰ ਨੋਟ ਕਰੋ ਇੱਕ ਪਹਿਲਾਂ ਪੀਐਲ ਪ੍ਰਾਈਮ ਲੁੱਕ ਸਟੂਡੀਓ ਦਾ। ਇਹਨਾਂ ਦੀ ਨਾ ਗ੍ਰੈਂਡ ਓਪਨਿੰਗ ਹੋਈ ਹੈ ਜੁਲਾਈ ਮਹੀਨੇ 'ਚ, ਸੋ ਬੜੀ ਵਧੀਆ ਸਰਵਿਸ ਹੈ, ਬਹੁਤ ਸੋਹਣਾ ਸੈਲੂਨ ਹੈ ਨਵਾਂ ਨਕੋਰ, ਤੇ ਤੁਹਾਨੂੰ ਜਿਹੜੇ ਪ੍ਰਾਈਸ ਹੈ ਨਾ ਡਿਸਕਾਊਂਟਡ ਪ੍ਰਾਈਸ ਤੁਹਾਨੂੰ ਮਿਲਣੇ ਬੜੇ ਵਧੀਆ। ਤੁਸੀਂ ਕੰਟੈਕਟ ਕਰ ਲਓ ਚਰਨਜੀਤ ਭੈਣ ਜੀ ਦੇ ਨਾਲ, ਔਰ ਇਹਨਾਂ ਨੇ ਤੁਹਾਨੂੰ ਡਿਸਕਾਊਂਟ ਵੀ ਬੜਾ ਵਧੀਆ ਦੇਣਾ। ਡਿਸਕਾਊਂਟ ਤੁਹਾਨੂੰ ਕੀ ਦੇਣਾ ਇਹਨਾਂ ਨੇ, 20% ਤੱਕ ਤਾਂ ਦੇਣਗੇ, ਬਾਕੀ ਤੁਸੀਂ ਗੁਰਤਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਹੋਰ ਡਿਸਕਾਊਂਟ ਮਿਲੂਗਾ। ਕਿਉਂਕਿ ਨਾ ਇਹਨਾਂ ਨੇ ਗੋਲਡ ਫੇਸ਼ੀਅਲ $60 ਦਾ, ਡਿਟੋਕਸ ਫੇਸ਼ੀਅਲ $75 ਦਾ, ਬਾਕੀ ਹੇਅਰ ਟ੍ਰੀਟਮੈਂਟ ਜਿਹਦੇ ਵਿੱਚ ਬੋਟੋਕਸ ਤੁਸੀਂ ਕਰਾਉਣਾ ਹੈ ਨਾ, ਕੈਰਟੀਨ ਕਰਾਉਣੇ ਵਾਲਾਂ ਨੂੰ, ਹਾਈਲਾਈਟਸ ਕਰਾਉਣੇ, ਰੂਟ ਟੱਚਅਪ ਕਰਾਉਣੇ ਆ। ਨੰਬਰ ਹੈਗਾ 416-722-4215, 416-722-4215 'ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ, ਅਤੇ ਤੁਸੀਂ ਜ਼ਰੂਰ ਕਾਲ ਕਰੋ ਅਤੇ ਸਰਵਿਸਿਜ਼ ਲਓ। ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਮੈਂ ਤੁਹਾਡਾ 5:30 ਤੇ ਸੁਣਦਾ ਪਿਆ ਸੀਗਾ ਕਿ ਤੁਸੀਂ ਗੱਲ ਕਰਦੇ ਸੀਗੇ ਕਿ ਕੋਈ ਜਿੱਦਾਂ ਮੇਅਰ ਦੀ ਹੁਣ ਕੈਂਪੇਨ ਚੱਲਦੀ ਪਈ ਆ ਕਿ ਡੋਰ ਨੌਕ ਕਰਦੇ ਆ ਜਾਂ ਕੁਛ ਕਰਦੇ ਆ, ਰਾਈਟ
0: ਜੀ।
1: ਤਾਂ ਇੱਕ ਹੈਗੇ ਨੇ ਆਪਣੇ ਇੱਥੋਂ ਬ੍ਰੈਂਪਟਨ ਤੋਂ ਹੀ ਖੜੇ ਆ, ਗੁਰਦੀਪ ਸਿੰਘ ਧੋਤਰ ਕਰਕੇ ਹੈਗੇ ਆ ਮੇਅਰ ਦੇ ਲਈ। ਤਾਂ ਉਹਨਾਂ ਦੀਆਂ ਗੱਲਾਂ ਵੈਸੇ ਮੈਨੂੰ ਤਾਂ ਸਹੀ ਲੱਗੀਆਂ ਜੀ, ਲੈਜਿਸਲੇਸ਼ਨ ਤੇ ਬਾਏ ਲਾਅ ਤੇ ਗੱਲ ਕਰਦੇ ਪਏ ਆ, ਨਾ ਕਿ ਆਪਾਂ ਓਦਾਂ ਹੀ ਹਵਾ ਦੇ ਵਿੱਚ ਗੱਲਾਂ ਕਰੀਏ ਮੈਂ ਆਹ ਕਰ ਦੂ ਮੈਂ ਉਹ ਕਰ ਦੂ। ਜੇ ਤੁਸੀਂ ਚਾਹੋ ਕਿ ਆਪਾਂ ਉਸ ਬੰਦੇ ਨੂੰ ਆਪਾਂ ਮੂਹਰੇ ਲੈ ਕੇ ਆਈਏ ਕਿ ਜਿਹੜਾ ਬਾਏ ਲਾਅ 'ਚ ਰਹਿ ਕੇ ਆਪਣਾ ਸਾਰਾ ਕੁਛ ਸੇਵ ਵੀ ਕਰਾ ਸਕਦਾ ਤੇ ਵਧੀਆ ਆਪਣਾ ਜਿੱਦਾਂ ਕਹਿ ਦਈਏ ਕਿ ਉਹਨੂੰ ਕਰ ਸਕਦਾ, ਉਹਦੀਆਂ ਗੱਲਾਂ ਮੈਨੂੰ ਸਹੀ ਲੱਗੀਆਂ। ਫੇਰ ਵੀ ਮੈਂ ਬਾਕੀ ਵੀ ਸੁਣੀਆਂ ਕਈਆਂ ਦੀਆਂ ਵੀ ਰਾਈਟ ਕਿ ਮੈਂ ਏਦਾਂ ਕਰ ਦੂੰਗਾ ਜਾਂ ਮੈਂ ਉਦਾਂ ਕਰ ਦੂੰਗਾ, ਰਾਈਟ। ਗੱਲਾਂ ਕਰਨ ਨਾਲ ਕੁਛ ਨੀ ਹੋਣਾ ਜੀ ਜਿੰਨੀ ਦੇਰ ਤੱਕ ਤੁਸੀਂ ਆਪਣਾ ਰੂਲ ਨੀ ਫੋਲੋ ਕਰਦੇ।
0: ਬਿਲਕੁਲ,
1: ਪਹਿਲਾਂ ਵੀ ਬਥੇਰੇ ਆਉਂਦੇ ਆ ਜੀ ਰੂਲ ਫੋਲੋ ਕੋਈ ਨੀ ਕਰਦਾ, ਗੱਲਾਂ ਹੀ ਕਰਦੇ ਆ। ਅਸੀਂ ਜਦੋਂ ਤੇ ਬੈਠੇ ਆ ਕਿ ਸਾਰਾ ਕੀ, ਹਾਂ ਵੀ ਕਦੀ ਟੈਕਸ ਵੱਧ ਗਿਆ ਜੀ, ਕਦੀ ਹੁਣ ਵਾਟਰ ਬਿੱਲ ਵੱਧ ਗਿਆ ਜੀ, ਹੁਣ ਇਲੈਕਟ੍ਰਿਸਿਟੀ ਵੱਧ ਗਿਆ ਜੀ, ਸਿਰਫ ਬਿੱਲ ਵੱਧਦਾ ਹੀ ਆ, ਘਟਾਉਂਦਾ ਕੋਈ ਨੀ ਹੈਗਾ।
0: ਸਹੀ ਗੱਲ ਹੈ ਤੁਹਾਡੀ,
1: ਰਾਈਟ। ਕੀ ਉਹ ਹੈਗਾ ਕਿ ਹਾਂ ਜੀ ਆਪਾਂ ਨੂੰ ਚਾਹੀਦਾ ਕਿ ਬੰਦਾ ਕਿ ਆਪਣਾ ਥੋੜਾ ਜਿਹਾ ਕਿ ਜਿਹੜਾ ਲੀਗਲੀ ਗੱਲ ਕਰੇ ਕਿ ਹਾਂ ਵੀ ਬਾਏ ਲਾ ਕੀ ਕਹਿੰਦਾ ਆ, ਸਿਟੀ ਦੇ ਕੋਲ ਹੱਕ ਹੈਗਾ ਵੀ ਆ ਕਿ ਇਸ ਚੀਜ਼ ਨੂੰ ਵਧਾਉਣ ਦੇ ਲਈ ਕਿ ਨਹੀਂ, ਸਿਟੀ ਕਿਹੜੇ ਬਾਈ ਲਾ ਦੇ ਹਿਸਾਬ ਨਾਲ ਜਾਂ ਕਿਹੜੇ ਰੂਲ ਦੇ ਹਿਸਾਬ ਨਾਲ ਸਾਡਾ ਟੈਕਸ ਵਧਾ ਰਹੀ ਆ, ਹਰ ਵਾਰ ਪ੍ਰੋਪਰਟੀ ਦਾ ਵਧਾ ਤਾ ਜੀ, ਆ ਹੁਣ ਸੀਵਰੇਜ ਵੇਸ ਤੇ ਆ ਜੀ ਉਹਦਾ ਵਧਾ ਤਾ ਜੀ,
0: ਵਾਧਾ ਹੀ ਆ, ਘਟਦੇ
1: ਤਾਂ ਨਹੀਂ। ਪਹਿਲਾਂ ਤਾਂ ਹੈ ਨੀ, ਵਾਧਾ ਹੀ ਆ ਕਿਉਂਕਿ ਇਨਕਮ ਤੁਸੀਂ ਵਧਾ ਨੀ ਰਹੇ, ਖਰਚੇ ਵਧਾ ਰਹੇ ਹੋ। ਮੈਂ 3000 ਮਹੀਨੇ ਦਾ ਕਮਾਉਣਾ, ਮਸਾਂ ਮੈਂ ਘਰ ਚਲਾਉਣਾ, ਤੇ ਉੱਤੋਂ ਦੀ ਤੁਸੀਂ ਹੁਣ ਵੇਸਟ ਦਾ ਬਿੱਲ ਵਧਾ ਦਿੰਦੇ ਹੋ, ਉਹ ਮੈਂ ਕਿੱਥੋਂ ਪੂਰਾ ਕਰਨਾ, ਮੇਰੇ ਕਿਹੜਾ ਟਕਸਾਲ ਲੱਗੀ ਆ ਪਿੱਛੇ।
0: ਸਹੀ ਗੱਲ ਜੀ,
1: ਰਾਈਟ। ਬੰਦਾ ਉਹ ਚਾਹੀਦਾ ਕਿ ਜਿਹੜਾ ਲੌਜੀਕਲੀ ਗੱਲ ਕਰੇ, ਨਾ ਕਿ ਹਵਾ ਚ ਤੀਰ ਮਾਰੇ ਮੈਂ ਜੀ ਓਲਡ ਏਜ ਦੇਖੂਗਾ ਜਾਂ ਮੈਂ ਆਹ ਨਵੇਂ ਘਰ ਦੇਖੂਗਾ। ਉਹ ਨਵੇਂ ਘਰ ਸਾਨੂੰ ਚਾਹੀਦੇ ਨੀ, ਪੁਰਾਣੀ ਸਾਡੇ ਉਹੀ ਸਾਡੇ ਕੋਲ ਪੂਰੇ ਰਹਿ ਜਾਣ, ਉਹੀ ਬਹੁਤ ਆ, ਸਾਡੇ ਤਾਂ ਉਹ ਹੱਥਾਂ ਚੋਂ ਨਿਕਲ ਹੀ ਜਾਂਦੇ ਆ।
0: ਬਿਲਕੁਲ ਬਿਲਕੁਲ, ਥੈਂਕ ਯੂ ਭਾਜੀ।
1: ਹਾਂਜੀ ਥੈਂਕ ਯੂ ਜੀ, ਜੇ ਚਾਹੋ ਤਾਂ ਉਹਨਾਂ ਨੂੰ ਤੁਸੀਂ ਜ਼ਰੂਰ ਆਪਣਾ ਕੰਟੈਕਟ ਕਰੋ, ਗੁਰਦੀਪ ਸਿੰਘ ਧੋਤਰ ਹੈਗੇ ਆ, ਲੌਜੀਕਲੀ ਗੱਲਾਂ ਆ, ਬਾਕੀ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਆ ਜੀ ਸਾਰਿਆਂ ਦੀ,
0: ਠੀਕ ਹੈ।
1: ਜਿਹਨੇ ਰੂਲ ਨੂੰ ਫੋਲੋ ਕਰਨਾ ਉਹਨੂੰ ਹੀ ਸਮਝ ਲੱਗਣੀ ਆ,
0: ਠੀਕ ਹੈ, ਥੈਂਕ
1: ਯੂ। ਹਾਂਜੀ ਓਕੇ ਜੀ, ਥੈਂਕ ਯੂ
0: ਜੀ, ਥੈਂਕ ਯੂ, ਬਿਲਕੁਲ ਜ਼ਰੂਰ ਕੰਟੈਕਟ ਕਰਾਂਗੇ, ਉਹ ਸਾਨੂੰ ਕਰ ਲੈਣ ਭਾਵੇਂ, ਹੈ ਨਾ। ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ, ਜਿਵੇਂ ਨਾ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ, ਹੈ ਨਾ, ਅਤੇ ਕੰਟੈਸਟ ਕਰ ਰਹੇ ਆ ਇਲੈਕਸ਼ਨ, ਅਤੇ ਉਹਦੇ ਵਿੱਚ ਤੁਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਜ਼ਰੂਰੀ ਆ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਅਤੇ ਤੁਹਾਨੂੰ ਆਪਾਂ ਜ਼ਰੂਰ ਔਨ ਏਅਰ ਕਰਾਂਗੇ ਕੀ ਲੋਕ ਚਾਹੁੰਦੇ ਆ, ਤੁਸੀਂ ਕੀ ਕਰੋਗੇ ਉਹਦੇ ਅਕੋਰਡਿੰਗ, ਹੈ ਨਾ। ਕਈ ਵਾਰ ਤਾਂ ਕਈ ਇੱਦਾਂ ਹੁੰਦੇ ਬਸ ਊਈਂ ਬਸ ਕਹਿੰਦੇ ਵੀ ਇਲੈਕਸ਼ਨ ਲੜ ਲਓ, ਦੇਖ ਲਓ ਕੀ ਕਿਵੇਂ ਕੀ ਹੁੰਦਾ, ਹੈ ਨਾ। ਪਰ ਸੀਰੀਅਸ ਹੋਣਾ ਬੜਾ ਜ਼ਰੂਰੀ ਆ, ਜਿਹੜੇ ਵੀ ਐਜ਼ ਏ ਕੈਂਡੀਡੇਟ ਆ ਰਹੇ ਆ ਅੱਗੇ, ਠੀਕ ਹੈ, ਵਧੀਆ। ਜੇ ਤੁਹਾਡੇ ਵਿੱਚ ਪੋਟੈਂਸ਼ੀਅਲ ਹੈਗਾ ਨਾ ਸ਼ੋਅ ਕਰਨ ਦਾ ਆਪਣੇ ਆਪ ਨੂੰ ਜਾਂ ਕੰਮ ਕਰਨ ਦਾ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਜੇ ਸਿਰਫ ਊਈਂ ਆ ਵੀ ਜਿਵੇਂ ਆਪਾਂ ਕਹਿੰਦੇ ਆ ਹਵਾ ਦੇ ਵਿੱਚ ਹੀ ਤੀਰ ਮਾਰਨੇ ਆ, ਅਤੇ ਐਵੇਂ ਬਸ ਜਿਵੇਂ ਕਹਿੰਦੇ ਨੇ ਵੀ ਕੁਛ ਮੇਨ ਪੁਆਇੰਟ ਹੈਗੇ ਪਤਾ ਕ੍ਰਾਈਮ

0: ਨਜ਼ਰਅੰਦਾਜ਼ ਨਹੀਂ ਆਪਾਂ ਕਰ ਸਕਦੇ, ਹੈ ਨਾ। ਅਤੇ ਇੱਕ ਕਾਲ ਹੋਰ ਲੈਂਦੇ ਹਾਂ, ਫਿਰ ਆਪਣਾ ਟਾਈਮ ਵੀ ਹੋ ਜਾਣਾ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਮੈਮ ਮੈਂ ਕਹਿਣਾ ਸੀ ਤੁਸੀਂ ਹੀ ਇਲੈਕਸ਼ਨ 'ਚ ਖੜੇ ਹੋ ਜਾਓ।
0: ਮੈਂ ਇਲੈਕਸ਼ਨ 'ਚ ਖੜਾ ਹੋ, ਮੈਨੂੰ ਤਾਂ ਕਿਸੇ ਨੇ ਨਹੀਂ ਪਾਉਣੀ ਵੋਟ।
1: ਨਹੀਂ ਨਹੀਂ ਤੁਸੀਂ ਇੰਨੇ ਮਸ਼ਹੂਰ ਆ, ਇੱਡੇ ਸੋਹਣੇ ਤੁਸੀਂ ਟੌਪਿਕਸ ਚੂਜ਼ ਕਰਦੇ ਆ, ਇੰਨੇ ਸਾਲ ਹੋ ਗਏ ਤੁਹਾਨੂੰ ਸੁਣਦੇ ਨੂੰ, ਤੇ ਤੁਹਾਨੂੰ ਸਾਰੀ ਦੁਨੀਆ ਜਾਣਦੀ ਆ, ਸਾਰਾ ਕੈਨੇਡਾ ਤੁਹਾਨੂੰ ਜਾਣਦਾ,
0: ਓਹੋ
1: ਪਿਆਰ ਵੀ ਕਰਦਾ, ਤੇ ਤੁਸੀਂ ਤੁਸੀਂ ਖੜੇ ਹੋ ਜਾਓ।
0: ਅੱਛਾ, ਸਾਰਾ ਕੈਨੇਡਾ ਮੈਨੂੰ ਜਾਣਦਾ।
1: ਕਾਫੀ ਕਾਫੀ ਜਾਣੇ ਪਤਾ ਹੀ ਆ ਕਿ ਤੁਹਾਡਾ ਚੈਨਲ ਬਹੁਤ ਮਸ਼ਹੂਰ ਆ, ਵਧੀਆ ਆ, ਸੋ ਤੁਹਾਨੂੰ ਹੀ ਖੜੇ ਹੋ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਤੇ।
0: ਅੱਛਾ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਜੀ, ਓਕੇ, ਸਤਿ ਸ਼੍ਰੀ ਅਕਾਲ।
0: ਲਓ ਜੀ, ਇਹ ਤਾਂ ਮੈਨੂੰ ਹੀ ਕਹਿੰਦੇ ਵੀ ਤੁਸੀਂ ਖੜੇ ਹੋ ਜਾਓ ਭਾਈ, ਸਾਨੂੰ ਕਿੱਥੇ ਇੰਨਾ ਚੱਜ ਹੈ, ਕੀ ਕੁਛ ਉੱਥੇ, ਜਿਵੇਂ ਕਹਿੰਦੇ ਨਾ ਜਿਹੜੀ ਸਿਆਸਤ ਹੈ ਇਹ ਵੀ ਹਰ ਕੋਈ ਨਹੀਂ ਕਰ ਸਕਦਾ, ਸਿਆਸਤ ਦੇ ਲਈ ਨਾ ਤੁਹਾਨੂੰ ਐਕਸਟਰਾ ਕੇਅਰਫੁੱਲ ਅਤੇ ਐਕਸਟਰਾ ਜਿਵੇਂ ਕਹਿੰਦੇ ਆ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ, ਅਤੇ ਫਿਰ ਉਹ ਕਾਮਯਾਬ ਹੈ, ਨਹੀਂ ਤਾਂ ਬੰਦੇ ਐਵੇਂ ਉਲਝਾ ਲੈਂਦੇ ਆ ਸਿਆਸਤ ਵਿੱਚ, ਤਾਂ ਕਈ ਪੈਰ ਨਹੀਂ ਲੱਗਣ ਦਿੰਦੇ ਛੇਤੀ ਛੇਤੀ। ਇਹ ਵੀ ਬੜਾ ਹੈਗਾ ਕਿ ਯੂ ਸ਼ੁੱਡ ਬੀ ਐਕਸਟਰਾ ਸਮਾਰਟ, ਐਕਸਟਰਾ ਇੰਟੈਲੀਜੈਂਟ, ਹੈ ਜਿਹੜੇ ਇੰਟੈਲੀਜੈਂਟ ਬੰਦੇ ਭਾਈ ਉਹੀ ਆ ਸਕਦੇ, ਅਸੀਂ ਕਿੱਥੇ ਇੰਨੇ ਇੰਟੈਲੀਜੈਂਟ ਕਿ ਨਹੀਂ। ਅਤੇ ਲਓ ਜੀ, ਬਿਲਕੁਲ। ਅੱਛਾ, ਇੱਕ ਇਹ ਵੀ ਹੈਗਾ ਜੇ ਸਿਆਸਤ 'ਚ ਜਿਹੜੇ ਆਉਂਦੇ ਆ ਨਾ ਉਹਨਾਂ ਦੇ ਪਿੱਛੇ ਪੋਤੜੇ ਵੀ ਸਾਰੇ ਫੋਲ ਦਿੰਦੇ ਆ, ਕਈ ਕਹਿੰਦੇ ਨਹੀਂ ਜਿਵੇਂ ਹੁਣ ਜਸਟਿਨ ਟਰੂਡੋ ਸਾਹਿਬ ਸੀਗੇ ਉਹ ਕੀ ਟੀਚਰ ਲੱਗੇ ਹੋਏ ਸੀਗੇ, ਹੈ ਨਾ, ਅਤੇ ਉਹ ਸਾਰੀਆਂ ਗੱਲਾਂ ਬਾਤਾਂ, ਇਹਨਾਂ ਨੇ ਆਹ ਮਾਸਕ ਲਾ ਲਿਆ ਸੀ, ਇਹਨਾਂ ਨੇ ਇਹ ਕਰ ਲਿਆ ਸੀ, ਇਹਨਾਂ ਨੇ ਉਹ ਕਰ ਲਿਆ ਸੀ, ਹੈ ਅਤੇ ਆਪਣਾ ਹੁਣ ਟਾਈਮ ਹੀ ਹੋ ਗਿਆ। ਹਾਂਜੀ ਸਰ, ਕੀ ਕਹਿਣਾ ਚਾਹੋਗੇ, ਸ਼ਾਰਟ ਰੱਖਿਓ।
2: ਬਿਲਕੁਲ ਸ਼ਾਰਟ, ਔਰ ਇੱਕ ਹੀ ਬਾਤ ਹੈ ਸ਼ਾਰਟ ਮੇ, ਵੋ ਯੇ ਹੈ ਕਿ ਸਬਸੇ ਪਹਿਲਾ ਵੋਟ ਮੇਰਾ ਰਹੇਗਾ ਆਪਕੇ ਲਿਏ।
0: ਥੈਂਕ ਯੂ ਸਰ, ਥੈਂਕ ਯੂ,
2: ਇੰਜੋਏ ਯੋਰਸੈਲਫ।
0: ਚਾਹੇ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰਾਉਣਾ ਕੋਈ ਬਿਜ਼ਨਸ ਤੁਹਾਡਾ, ਜਾਂ ਤੁਸੀਂ ਐਜ਼ ਅ ਲਿਸਨਰ ਸਾਡੇ ਨਾਲ ਆਉਂਦੇ ਗੱਲਾਂ ਬਾਤਾਂ ਕਰਦੇ ਹੋ, ਹੈ ਨਾ, ਸੋ ਉਹੀ ਬੜਾ ਵਧੀਆ ਲੱਗਦਾ, ਸੋ ਏਦਾਂ ਹੀ ਬਸ ਚੱਲੀ ਜਾਵੇ, ਰੱਬ ਦੀ ਕਿਰਪਾ ਬਣੀ ਰਹੇ। ਬਾਕੀ ਤੁਸੀਂ ਕੋਈ ਆਪਣੀ ਨਾ ਐਡਵਰਟਾਈਜ਼ਮੈਂਟ ਦੇਣੀ ਹੈ ਨਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਅਤੇ ਮੈਨੂੰ ਕੁਛ ਲੋੜ ਵੀ ਹੈਗੀ ਜਿਵੇਂ ਇਮੀਗ੍ਰੇਸ਼ਨ ਦੇ ਹੋ ਗਿਆ ਕੋਈ, ਉਹ ਸਾਨੂੰ ਕੰਟੈਕਟ ਕਰ ਸਕਦੇ ਆ ਆਪਣੀ ਸਲੋਟ ਖਾਲੀ ਆ, ਅਤੇ ਇੰਸ਼ੋਰੈਂਸ ਦੇ ਹੋ ਗਏ ਕੋਈ, ਜਿਹੜੇ ਫਿਜ਼ੀਓਥੈਰੇਪਿਸਟ ਹੁੰਦੇ ਆ ਉਹ ਹੋ ਗਏ, ਹੋਮੋਪੈਥਿਕ ਵਾਲੇ ਹੋ ਗਏ, ਇੱਦਾਂ ਦੀਆਂ ਕੁਛ ਐਡਸ ਤੁਸੀਂ ਜਿਹੜੀਆਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਦੇਣਾ ਚਾਹੁੰਦੇ ਹੋ। ਮੇਰਾ ਨੰਬਰ 647-3463-7765-2340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਤੁਸੀਂ ਕੋਈ ਇੰਸ਼ੋਰੈਂਸ ਦਾ ਪ੍ਰੋਡਕਟ ਲੈਣਾ ਤਾਂ ਵੀ ਮੈਨੂੰ ਕਾਲ ਕਰਨੀ ਹੈ 647-3043-40, ਅਤੇ ਆਟੋ ਇੰਸ਼ੋਰੈਂਸ ਲਈ ਗੁਣਤਾਸ ਨੂੰ ਕਾਲ ਕਰਨੀ ਹੈ 647-919-1002। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਤੁਹਾਨੂੰ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: is our medical insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agents.
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ, ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: A to Z Kitchen Cabinet, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z Kitchen Cabinet 416-720-7073, 905-720-7073 ਤੇ ਕਾਲ ਕਰ ਸਕਦੇ ਹੋ।
3: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
4: Punjabi Versa!
2: ਪੰਜਾਬੀ ਵਿਰਸਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਗੁੱਡ ਮਾਰਨਿੰਗ ਐਵਰੀਵਨ। ਔਰ ਇਸ ਖੂਬਸੂਰਤ ਮੌਸਮ ਦੇ ਵਿੱਚ ਤੁਹਾਡੇ ਵਾਸਤੇ ਸਿੰਘ ਹਰਜੀਤ ਪੰਜਾਬੀ ਵਿਰਸਾ ਰੇਡੀਓ ਲੈ ਕੇ ਆਪਕੇ ਲਈ ਹਾਜ਼ਰ ਹੋ ਗਏ ਹੈ। ਅੱਜ ਮੈਂ ਨਾ ਕੋਈ ਗੀਤ ਲਾਇਆ ਸਵੇਰੇ ਸਵੇਰੇ, ਨਾ ਕੋਈ ਮਿਊਜ਼ਿਕ ਲਾਇਆ, ਨਾ ਕੋਈ ਮਿਊਜ਼ਿਕ ਦੀਆਂ ਤਰੰਗਾਂ ਛੇੜੀਆਂ, ਅਤੇ ਸਿੱਧਾ ਤੁਸੀਂ ਮੇਰੀ ਆਵਾਜ਼ ਦੇ ਨਾਲ ਹੀ ਜੁੜ ਗਏ ਹਾਂ। ਕਈ ਵਾਰੀ ਹੈ ਨਾ, ਕਹਿੰਦਾ ਹੁੰਦਾ ਬੰਦਾ ਦਿਲ ਵਾਲੇ ਨੂੰ ਦਿਲ ਕੀ ਰਾਹੇ ਹੋਤੀ ਹੈ। ਔਰ ਇੱਕ ਮੈਂ ਗੀਤ ਲੱਗਾ ਲਾਉਣ, ਬੜਾ ਵਧੀਆ ਜਿਹਾ। ਕਈ ਵਾਰੀ ਤੁਸੀਂ ਬੁੱਝ ਲੈਂਦੇ ਹੁੰਦੇ ਆ ਗੀਤ ਮੈਂ ਸਟਾਰਟਿੰਗ ਤੋਂ ਲਾਉਣਾ ਕਿਹੜਾ ਅੱਜ। ਔਰ ਕਈ ਵਾਰੀ, ਬੜੀ ਵਾਰੀ ਇੱਦਾਂ ਹੋਇਆ, ਮੈਂ ਇੱਥੇ ਰੇਡੀਓ ਦਾ ਅਨਾਊਂਸ ਕਰਦਾ ਹੁੰਦਾ ਮੈਂ ਗੀਤ ਲੱਗਾ ਲਾਉਣ, ਵੀ ਬੁੱਝੋ ਅੱਜ ਕਿਹੜਾ ਗੀਤ ਲੱਗਾ ਲਾਉਣ ਮੈਂ। ਅਤੇ ਇੰਨੀ ਗੱਲ ਪੱਕੀ ਹੈ ਕਿ ਮੈਂ ਲਾਉਣ ਲੱਗਾ ਗੀਤ ਹੰਸ ਰਾਜ ਹੰਸ ਦਾ। ਦੇਖੋ, ਮੈਂ ਤੁਹਾਨੂੰ ਇੰਨੀ ਕੁ ਪਰਚੀ ਦੇ ਦਿੱਤੀ ਹੈ, ਹੁਣ ਤੁਸੀਂ ਕੋਈ ਗੈਸ ਕਰ ਸਕਦਾ ਕਿ ਹਰਜੀਤ ਭਾਅ ਜੀ ਅੱਜ ਫਿਰ ਹੰਸ ਰਾਜ ਹੰਸ ਦਾ ਗੀਤ ਕਿਹੜਾ ਲਾਉਣ ਲੱਗਿਆ ਸਵੇਰੇ ਸਵੇਰੇ? ਕਿਉਂਕਿ ਆਪਾਂ ਸਾਰਿਆਂ ਨੇ 18 ਤਰੀਕ ਨੂੰ ਸ਼ੋਅ ਦੇਖਣ ਜਾਣਾ ਵੀ, ਸਤੰਬਰ 18 ਨੂੰ ਐਡਾ ਵਧੀਆ ਗਵਈਆ ਆ ਰਿਹਾ ਆਪਣੇ ਸ਼ਹਿਰ ਦੇ ਵਿੱਚ, ਜਿਹਨੇ ਜ਼ਿੰਦਗੀ ਸਾਰੀ ਆਪਣੀ ਗਾਉਣ 'ਤੇ ਲਾ ਦਿੱਤੀ ਹੈ। ਥੋੜ੍ਹੇ ਟਾਈਮ ਲਈ ਸਰਕਾਰੀ ਕੰਮਾਂ 'ਚ ਪੈ ਗਿਆ ਸੀ ਇਲੈਕਸ਼ਨ ਦੇ 'ਚ, ਉਹ ਕਹਿੰਦਾ ਭਾਈ ਤੋਬਾ ਤੋਬਾ ਤੋਬਾ ਮੇਰੀ, ਮੈਂ ਕਿਹੜੇ ਕੰਮ 'ਚ ਪੈ ਗਿਆ। ਅਤੇ ਇਸ ਕਰਕੇ ਦੁਬਾਰਾ ਫਿਰ ਹੰਸ ਰਾਜ ਹੰਸ, ਉਹ ਬੱਬਰ ਸ਼ੇਰ ਜਿਹੜਾ ਕਿ ਤੁਹਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਮਿਸੀ ਸਾਗਰ ਦੇ ਵਿੱਚ ਆ ਰਿਹਾ, ਸਤੰਬਰ 18 ਨੂੰ ਹੰਸ ਰਾਜ ਹੰਸ ਜੀ ਆ ਰਿਹਾ। ਕੋਈ ਗੈਸ ਕਰ ਸਕਦਾ ਕਿ ਅੱਜ ਮੈਂ ਸਟਾਰਟਿੰਗ ਤੋਂ ਗਾਣਾ ਹੰਸ ਰਾਜ ਹੰਸ ਜੀ ਦਾ ਹੀ ਹੈ ਕਿ ਲਾਊਂਗਾ ਕਿਹੜਾ ਗਾਣਾ? ਕਈ ਵਾਰੀ ਹੁੰਦਾ ਕਿ ਬੰਦਾ ਦਿਲ ਦੀ ਗੱਲ ਬੁੱਝ ਲੈਂਦਾ ਹੈ ਨਾ, ਅਤੇ ਇਸ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰੇ ਪੁੱਛਿਆ। ਕਈ ਵਾਰੀ ਕੀ ਹੁੰਦਾ ਕਿ ਵਾਕਈ ਮੇਰੇ ਮਨ ਦੀ ਗੱਲ ਸ਼ਾਇਦ ਤੁਹਾਡੇ ਦਿਲ ਦੇ ਵਿੱਚ ਪਹੁੰਚ ਗਈ ਹੋਵੇ ਕਿ ਅੱਜ ਹਰਜੀਤ ਜੀ ਸਵੇਰੇ ਸਵੇਰੇ ਗੀਤ ਹੰਸ ਭਾਈ ਦਾ ਲਾਉਣ ਲੱਗੇ ਆ, ਕਿ ਸ਼ਾਇਦ ਆਹੀ ਗੀਤ ਹੋਵੇ। ਅਤੇ ਓਹੋ ਲਓ ਜੀ, ਪਹਿਲਾਂ ਟੈਲੀਫੋਨ, ਭਾਈ ਸੈੱਲ ਫੋਨ ਦੇ ਨਾ ਕਰੋ, ਟੈਲੀਫੋਨ ਮੇਰੇ ਸਟੂਡੀਓ ਦਾ ਨੰਬਰ 'ਤੇ ਕਰੋ। ਮੈਂ ਬੈੱਲ ਵੀ ਨਹੀਂ ਬੰਦ ਕੀਤੀ ਸੀ, ਚਲੋ ਕੋਈ ਗੱਲ ਨਹੀਂ। ਸਟੂਡੀਓ ਦਾ ਨੰਬਰ ਹਰ ਰੋਜ਼ ਤਾਂ ਸੇਮ ਹੀ ਹੁੰਦੇ ਆ, 905-673-3337, 905-673-3337 ਦੇ ਨਾਲੇ ਤਾਂ ਸਵੇਰੇ ਸਵੇਰੇ ਆਪਣੀ ਫਤਿਹ ਸਾਂਝੀ ਹੋ ਜਾਣੀ ਹੈ, ਠੀਕ ਹੈ ਨਾ। ਜਦੋਂ ਫਤਿਹ ਸਾਂਝੀ ਨਾ ਆਵੇ, ਦੋ ਤਿੰਨ ਹਫ਼ਤੇ ਪੈ ਜਾਣ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ, ਦੋ ਦੋ ਚਾਰ ਚਾਰ ਦਿਨ ਵੀ ਪੈ ਜਾਣਾ ਮੁਸ਼ਕਲ ਹੋ ਜਾਂਦੀ ਹੈ। ਅਤੇ ਇਸ ਕਰਕੇ ਮੈਂ ਕਹਿੰਦਾ ਨਾਲੇ ਆਪਾਂ ਸਾਰੇ ਜਣੇ ਫਤਿਹ ਸਾਂਝੀ ਕਰ ਲਾਂਗੇ ਇੱਕ ਦੂਜੇ ਨਾਲ ਸਵੇਰੇ ਸਵੇਰੇ, ਵੀ ਸਤਿ ਸ਼੍ਰੀ ਅਕਾਲ ਹੋ ਜੂਗੀ, ਸਲਾਮ ਨਮਸਤੇ ਹੋ ਜੂਗੀ। ਨਾਲੇ ਤੁਸੀਂ ਗੈਸ ਕਰੋ ਕਿ ਅੱਜ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਪੰਜਾਬੀ ਵਿਰਸਾ ਰੇਡੀਓ ਦੀ ਸ਼ੁਰੂਆਤ ਦੇ ਵਿੱਚ ਕਿਹੜਾ ਗੀਤ ਐਸਾ ਹੈ ਜਿਹੜਾ ਕਿ ਲਾਉਣ ਜਾ ਰਿਹਾ ਮੈਂ? 905-673-3337, ਇੰਨੀ ਗੱਲ ਪੱਕੀ ਹੈ ਗੀਤ ਹੰਸ ਰਾਜ ਹੰਸਦਾ ਹੀ ਹੈ, ਠੀਕ ਹੈ। ਆਹ ਤੁਹਾਨੂੰ ਇੰਨੀ ਕੁ ਪਰਚੀ ਦੇ ਦਿੱਤੀ ਮੈਂ, 905-673-3337। ਵੈਸੇ ਤਾਂ ਹੰਸ ਭਾਈ ਦੇ ਗੀਤ ਸਾਰੇ ਮਕਬੂਲ ਹੀ ਹੈ, ਪਰ ਸ਼ਾਇਦ ਤੁਸੀਂ ਗੈਸ ਕਰ ਜਾਓ ਵੀ ਸਵੇਰੇ ਸਵੇਰੇ ਕਿ ਹਰਜੀਤ ਜੀ ਅੱਜ, ਕਿਉਂਕਿ 18 ਸਤੰਬਰ ਨੂੰ ਸ਼ੋਅ ਹੈ, ਕੋਈ ਕਿਹੜਾ ਅੱਜ ਗੀਤ ਇੱਦਾਂ ਦਾ ਲਾਉਣ ਲੱਗੇ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਕਮਾਲ ਦਾ ਗੀਤ ਹੋਵੇ? ਥੋੜ੍ਹੀ ਦੇਰ ਨੂੰ ਪਰਚੀ ਦੇ ਰਹਾਂ, ਪਰ ਨਹੀਂ ਯਾਰ, ਫਿਰ ਤਾਂ ਆਵਾਜ਼ ਆ ਜਾਣੀ ਆ, ਹੈ ਨਾ। ਦੇ ਹੁਣ ਤਾਂ ਯਾਰ ਬੁੱਝ ਲੈਣਾ ਚਾਹੀਦਾ ਤੁਹਾਨੂੰ ਵੀਰ ਮੇਰਿਓ, ਹੁਣ ਤਾਂ ਜਿਹੜੇ ਹੰਸ ਰਾਜ ਹੰਸ ਦੇ ਕਹਿੰਦੇ ਹੁੰਦੇ ਸ਼ੌਕੀਨ, ਹੰਸ ਰਾਜ ਹੰਸ ਦੇ ਗਾਇਕੀ ਦੇ ਮੁਰੀਦ ਲੋਕ ਹੋਣਗੇ, ਉਹ ਤਾਂ ਇਸ ਚੀਜ਼ ਨੂੰ ਲੱਭ ਲੈਣਗੇ ਗੀਤ ਹੈ ਕਿਹੜਾ, ਕਿਉਂਕਿ ਮਿਊਜ਼ਿਕ ਬੜਾ ਕਮਾਲ ਦਾ ਹੁੰਦਾ, ਮਿਊਜ਼ਿਕ ਤੋਂ ਹੀ ਗਾਣੇ ਦਾ ਗੈਸ ਕੀਤਾ ਜਾਂਦਾ ਹੁੰਦਾ। ਪੰਜਾਬੀ ਵਿਰਸਾ, ਹੈਲੋ, ਪਹਿਲੀ ਕਾਲ, ਹੈਲੋ ਜੀ,
4: ਹੈਲੋ,
2: ਹਾਂਜੀ,
4: ਪੱਤਾ ਪੱਤਾ ਸਿੰਘਾਂ ਦਾ ਵੈਰੀ।
2: ਅੱਛਾ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਈ ਵਾਹ ਬਈ ਵਾਹ। ਦੇਖੋ ਬਈ, ਪਹਿਲੀ ਕਾਲ ਵਾਲਾਂ ਨੇ ਆਪਣਾ ਗੈਸ ਦੇ ਦਿੱਤਾ, ਦੇਖਦੇ ਹਾਂ ਅਗਲੀ ਕਾਲ ਹੋਰ ਕਿਹੜੀ ਆਉਂਦੀ ਹੈ, ਕਿ ਇਹ ਗੀਤ ਦੀ ਕੁਛ ਮਿਊਜ਼ਿਕ ਤੋਂ ਗੈਸ ਕਰ ਸਕਣ ਕਿ ਇਹ ਗੀਤ ਹੈ ਕਿਹੜਾ। ਹੰਸ ਰਾਜ ਹੰਸ ਭਾਜੀ ਵਾਲਾਂ ਦਾ 905-673-33-37, ਮੇਰਾ ਖਿਆਲ ਤਾਂ ਤੁਹਾਨੂੰ ਗੈਸ ਹੋ ਜਾਣਾ ਚਾਹੀਦਾ ਸੀ ਵੈਸੇ, ਪਰ ਹਲੇ ਚਲੋ ਦੇਖਦੇ ਹਾਂ ਅਗਲੀ ਕਾਲ ਕੀ ਕਹਿੰਦੀ ਹੈ। 905-673-33-37। ਹੱਲੇ ਵੀ ਨਹੀਂ ਲੱਗਾ ਪਤਾ ਕਿਸੇ ਨੂੰ, ਇੰਨਾ ਮਕਬੂਲ ਗੀਤ, ਇੰਨਾ ਕਮਾਲ ਦਾ ਗੀਤ, ਤੇ ਸਿਰਫ ਇੱਕ ਭਾਜੀ ਨੇ ਫੋਨ ਕੀਤਾ ਕਿ ਕਹਿੰਦੇ ਹਰਜੀਤ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਪਰ ਅੱਜ ਕੱਲ੍ਹ ਪੱਤਾ ਚਾਟ ਵੀ ਬੜੀ ਚੱਲਦੀ ਹੈ, ਕਿਤੇ ਤੁਸੀਂ ਵੱਡੇ ਰੈਸਟੋਰੈਂਟ ਜਾਓ ਹੈ ਨਾ ਕਿਤੇ, ਤੁਹਾਨੂੰ ਅੱਜ ਕੱਲ੍ਹ ਪੱਤਾ ਚਾਟ ਖਵਾਉਂਦੇ ਆ, ਕਿਉਂਕਿ ਕੱਲ੍ਹ ਮੈਂ ਖਾਧੀ ਹੈ ਪੱਤਾ ਚਾਟ, ਬੜੀ ਕਮਾਲ ਦੀ ਤਿਆਰ ਕਰਦੇ ਆ। ਔਰ ਨਹੀਂ ਬਈ, ਪਤਾ ਨਹੀਂ ਲੱਗਾ ਕਿਸੇ ਨੂੰ ਹਲੇ, ਚਲੋ ਦੇਖਦੇ ਹਾਂ। ਇੱਕ ਕਾਲ ਹੋਰ ਆਈ ਹੈ, ਇਹਨਾਂ ਦਾ ਆਈਡੀਆ ਲੈ ਲੈਣ। ਓਹੋ, ਥੋੜ੍ਹਾ ਜਿਹਾ ਹੋਲਡ ਕਰ ਲਿਆ ਕਰੋ ਵੀਰੇ, ਮੈਨੂੰ ਪਤਾ ਥੋੜ੍ਹਾ ਜਿਹਾ ਮੈਂ ਗੱਲ ਕਰ ਰਿਹਾ ਸੀ, ਤੁਹਾਡੀ ਲਾਈਨ ਸੀ, 2 ਮਿੰਟ ਹੋਲਡ ਕਰ ਲਿਆ ਕਰੋ। 905-673-33-37 ਅਗਲੀ ਕਾਲ। ਹੈਲੋ
5: ਸਰ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
5: ਬਲਵਿੰਦਰ ਬੋਲਦਾ ਜੀ।
2: ਜੀ ਬਲਵਿੰਦਰ ਜੀ,
5: ਬਾਈ ਜੀ ਸਾਰੇ ਗਾਣੇ ਵਧੀਆ, ਹੰਸ ਰਾਜ ਸਾਰੇ ਗਾਣੇ ਵਧੀਆ, ਕੋਈ ਲਾ ਦੋ ਜੀ।
2: ਅੱਛਾ ਚਲੋ ਠੀਕ ਹੈ, ਨੈਕਸਟ ਕਾਲ ਦੇ ਜਾਂਦੇ ਹਾਂ। ਹੈਲੋ ਹੈਲੋ, ਫਿਰ ਕੱਟੀ ਗਈ ਕਾਲ। 905-673-33-37, ਮੈਨੂੰ ਤਾਂ ਕਈ ਡਰੀ ਲੱਗਣ ਲੱਗ ਪੈਂਦਾ, ਉਹ ਮੈਂ ਕਿਹਾ ਕਿਤੇ ਸਟੂਡੀਓ ਦੀ ਕਿਤੇ ਲਾਈਨਾਂ ਫਿਰ ਤਾਂ ਨਹੀਂ ਕਿਤੇ ਖਰਾਬ ਹੋ ਗਈਆਂ, ਕਿਉਂਕਿ ਪਿਛਲੇ ਹਫ਼ਤੇ ਵੀ ਖਰਾਬ ਹੀ ਸੀ, ਅਤੇ ਇੱਕ ਦੋ ਕਾਲਸ ਔਨ ਏਅਰ ਗਈਆਂ, ਪਰ ਅਗਲੀ ਕਾਲ ਨਹੀਂ ਗਈ ਔਨ ਏਅਰ, ਦੇਖਦੇ ਹਾਂ ਵੀ ਨੈਕਸਟ ਕਾਲ। ਹੈਲੋ ਹੈਲੋ, ਹਾਂਜੀ,
5: ਦਿਲ ਨਹੀਂ ਮੰਗਦਾ,
2: ਦਿਲ ਨਹੀਂ ਮੰਗਦਾ, ਜਾਨ ਵੀ ਮੰਗਦਾ,
5: ਜਾਨ ਵੀ ਮੰਗ,
2: ਹਾਏ ਰੱਬਾ ਮੇਰਿਆ, ਇਹ ਜਾਨ ਹੀ ਬੜੀ ਮਾੜੀ ਚੀਜ਼ ਹੈ। ਨੈਕਸਟ ਕਾਲ। ਹੈਲੋ
6: ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ?
6: ਮੈਂ ਮਾਸਟਰ ਤਲੋਚਨ ਸਿੰਘ ਬੋਲਦਾ।
2: ਵਾਹ ਜੀ ਵਾਹ, ਤਲੋਚਨ ਸਿੰਘ ਜੀ, ਕੀ ਹਾਲ ਚਾਲ ਆ?
6: ਬਹੁਤ ਵਧੀਆ, ਦਿਲ ਲੈ ਕੇ ਮੁਕਰ ਗਏ ਹੋ।
2: ਅੱਛਾ, ਤੇ ਅੱਗੇ
6: ਬਸ ਨੀ ਜੀ ਆਉਂਦਾ ਹੈਗਾ।
2: ਮਾਸਟਰ ਜੀ, ਤੁਸੀਂ ਮਾਸਟਰ ਜੀ ਆ, ਤੁਹਾਨੂੰ ਤਾਂ ਥੋੜਾ ਮੋਟਾ ਪੂਰਾ ਮੁਕਣਾ
6: ਹੈ। ਸਦੀਕ ਸਾਹਿਬ ਦੇ ਬਹੁਤ ਆਉਂਦੇ ਆ ਜੀ।
2: ਅੱਛਾ, ਫਿਰ ਸਦੀਕ ਸਾਹਿਬ ਨੂੰ ਸੱਦੀ ਹੋਣਾ ਆਪਾਂ ਫਿਰ। ਤੁਹਾਡੇ ਜਦੋਂ ਇੱਦਾਂ ਦੇ ਸਾਨੂੰ ਪਿਆਰ ਵਾਲੇ ਐਕਸਪਰਟਸ ਜਿਹੜੇ ਟੀਚਰ ਹੁੰਦੇ ਆ, ਉਹਨਾਂ ਕੋਲ ਬੜੀਆਂ ਚੀਜ਼ਾਂ ਲਰਨ ਕਰਦਾ ਬੰਦਾ। ਔਰ ਤਰਲੋਚਨ ਸਿੰਘ ਜੀ, ਤੁਹਾਡਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਲਓ ਜੀ,

ਔਰ ਸੀਅਰ ਟਿਕਟਾਂ ਲੈ ਲਓ $49 ਦੇ ਕੁਝ ਸੈਂਟ ਦੀ ਟਿਕਟ ਸਟਾਰਟਿੰਗ ਹੋ ਰਹੀ ਹੈ। 49 ਵਜੇ ਟਿਕਟਾਂ ਬਿਲਕੁਲ ਥੋੜੀਆਂ ਜਿਹੀਆਂ ਰਹਿ ਗਈਆਂ, ਜੇ ਚੱਕਣੀਆਂ ਚੱਕ ਲਓ। ਫਿਰ ਨਾ ਮੈਨੂੰ ਕਿਹਾ ਵੀ 2 ਹਫ਼ਤੇ ਬਾਅਦ ਹਰਜੀਤ ਜੀ ਟਿਕਟਾਂ ਨਹੀਂ ਮਿਲਣੀਆਂ, ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ। ਟਿਕਟ ਮਾਸਟਰ

ਬਿੱਲ ਲੈ ਕੇ ਮੁਕਰ ਗਏ ਹੋ, ਬ੍ਰੈਂਪਟਨ ਨੂੰ ਤੁਰ ਗਏ ਹੋ, ਮਿਸੀਸਾਗਾ ਨੂੰ ਤੁਰ ਗਏ ਹੋ ਭਾਈ, ਈਟੋਬੀਕੋ ਨੂੰ ਤੁਰ ਗਏ ਹੋ, ਬੈਰੀ ਵੀ ਤੁਰ ਗਏ ਹੋ, ਨੈਗਰਾਫਾਲ ਤੁਰ ਗਏ ਹੋ, ਹਮਿਲਟਨ ਤੁਰ ਗਏ ਹੋ, ਓਕਵਿਲ ਤੁਰ ਗਏ ਹੋ, ਨਾਰਥ ਜੋਰ ਤੁਰ ਗਏ ਹੋ, ਸਕਾਰਬੋ ਤੁਰ ਗਏ ਹੋ, ਮਾਰਕਮ ਤੁਰ ਗਏ ਹੋ, ਦਿਲ ਲੈ ਕੇ ਮੁਕਰ ਗਏ ਹੋ।

ਸਾਡੀਆਂ ਫੈਮਿਲੀਜ਼ ਇਦਾਂ ਦੀ ਹੋਣੀ ਜਿਹੜਾ ਕਿ ਗੀਤ ਜਿਹਨਾਂ ਨੇ ਇੰਡੀਆ 'ਚ ਸੁਣਿਆ ਹੋਣਾ ਗੀਤ ਇਹਦਾ, ਕਿਉਂਕਿ ਇਹ ਗੀਤ ਬੜਾ ਪੁਰਾਣਾ ਗੀਤ ਹੈ ਔਰ ਇਹਦੇ ਵਿੱਚ ਜਦੋਂ ਫਿਰ ਹੰਸ ਭਾਅ ਜੀ ਨੀਨੀ ਸਾਸਾ ਰੇਰੇ ਸਾਸਾ ਕਰਦੇ ਆ ਤੇ ਮੈਂ ਵੀ ਥੋੜ੍ਹੀ ਜਿਹੀ ਰਿਹਰਸਲ ਕੀਤੀ ਹੋਈ ਆ ਉਹ ਪੂਰੇ ਇਹਨਾਂ ਦੇ ਉੱਤੇ ਤੇ ਸੁਣਿਆ ਬੜਾ ਧਿਆਨ ਆ ਗਿਆ ਵਾਰੀ ਉਹਦੀ ਹੁਣ ਥੋੜ੍ਹਾ ਮੈਂ ਵੀ ਨਾਲ ਗੁਣਗੁਣਾਉਣਾ ਬਾਈ ਹਰਜੀਤ ਜੀ ਗੱਡੀ 'ਚ ਬੈਠੇ ਆ ਜਿੰਨੇ ਬੰਦੇ ਸੁਣ ਰਹੇ ਆ ਪੂਰਾ ਇੰਜੋਏ ਕਰਿਆ ਕਰੋ।

0: ਜ਼ਿੰਦਗੀ ਚ ਝੂਠ ਨਹੀਂ ਬੋਲਣਾ ਚਾਹੀਦਾ। ਜ਼ਿੰਦਗੀ ਚ ਇੱਕ ਦੂਸਰੇ ਦੇ ਪ੍ਰਤੀ ਤੁਹਾਨੂੰ ਇੰਨਾ ਕੁ ਜ਼ਿਆਦਾ ਆਨੈਸਟ ਹੋਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜੇ ਜ਼ਿੰਦਗੀ ਕਿਸੇ ਨਾਲ ਬਤੀਤ ਕਰਨੀ ਹੈ ਨਾ, ਤੇ ਉਹਦੇ ਵਿੱਚ ਤੁਹਾਡੀ ਆਨੈਸਟੀ ਜਿਹੜੀ ਹੈ ਜ਼ਿੰਦਗੀ ਦੀ ਬੜੀ ਜ਼ਿਆਦਾ ਜ਼ਰੂਰੀ ਹੈ। ਝੂਠ ਬੋਲਿਆ ਨਹੀਂ ਤੇ ਕੰਮ ਹੋਇਆ ਨਹੀਂ, ਝੂਠ ਬੋਲਿਆ ਨਹੀਂ ਤੇ ਫਿਰ ਕਹਿੰਦੇ ਟੁੱਟ ਗਈ ਤੜਕ ਕਰਕੇ।
1: ਆਪਣੇ
0: ਭਰਾਵਾਂ ਦਾ ਖਿਆਲ ਕਰਨਾ ਵੀ ਸੁਰਜੀਤ ਸਿੰਘ ਪੱਡਾ ਸਾਹਿਬ ਸਾਡੇ ਪ੍ਰਾਊਡ ਸਪੌਂਸਰ ਆ ਔਰ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਪੱਡਾ ਸਾਹਿਬ ਨੂੰ ਬਹੁਤ ਲੰਬਾ ਅਰਸਾ ਹੋ ਗਿਆ ਹੈ ਇਸ ਲਾਈਨ ਦੇ ਵਿੱਚ ਔਰ ਪੱਡਾ ਸਾਹਿਬ ਪਰਿਵਾਰਾਂ ਦੇ ਪਰਿਵਾਰਾਂ ਦੀਆਂ ਜਿੱਥੇ ਇੰਸ਼ੋਰੈਂਸ ਕਰ ਚੁੱਕੇ ਹਨ ਪਰਿਵਾਰਾਂ ਦੇ ਨਾਲ ਆਪਣਾ ਜਿਹੜਾ ਕਿ ਕਹਿੰਦੇ ਹੁੰਦੇ ਵੀ ਲੰਬੇ ਅਰਸੇ ਤੋਂ ਇੱਕ ਰਿਸ਼ਤਾ ਜਿਵੇਂ ਇੰਸ਼ੋਰੈਂਸ ਕਰਦੇ ਆ ਪਰ ਇੱਕ ਫੈਮਿਲੀ ਦਾ ਮਾਹੌਲ ਦਾ ਰਿਸ਼ਤਾ ਬਣਦਾ। ਸਰਦਾਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਔਰ ਨੰਬਰ ਤੁਹਾਨੂੰ ਮੈਂ ਜ਼ਰੂਰ ਦੇਣਾ ਚਾਹੂੰਗਾ ਪੱਡਾ ਸਾਹਿਬ ਦਾ 6473003100 ਦੇ ਕਾਲ ਕੀਤੀ ਜਾ ਸਕਦੀ ਹੈ। ਸੁਰਜੀਤ ਸਿੰਘ ਪੱਡਾ ਸਾਹਿਬ ਬੜੇ ਪੁਰਾਣੇ ਆਪਣੇ ਫੀਲਡ ਦੇ ਵਿੱਚ ਆ, ਜਿਵੇਂ ਡਾਕਟਰ ਪੁਰਾਣਾ ਆਵੇ ਉਹਨੂੰ ਬੜਾ ਤਜਰਬਾ ਹੁੰਦਾ, ਵਕੀਲ ਪੁਰਾਣਾ ਆਵੇ ਉਹਨੂੰ ਬੜਾ ਤਜਰਬਾ ਹੁੰਦਾ, ਉਹ ਮਹਿੰਗੇ ਹੁੰਦੇ ਆ, ਤੇ ਭਾਵੇਂ ਅਕਾਊਂਟੈਂਟ ਹੋਵੇ CPA ਉਹ ਵੀ ਬੜੇ, ਫਿਰ ਤੁਹਾਨੂੰ ਪਤਾ ਕਿ ਜਿੱਥੇ CPA ਦੀ ਮੋਹਰ ਲੱਗ ਜਾਂਦੀ ਹੈ ਨਾ ਤੇ ਉੱਥੇ ਫਿਰ CR ਵਾਲੇ ਵੀ ਕਹਿੰਦੇ ਭਾਈ ਸਤਿ ਸ੍ਰੀ ਅਕਾਲ, ਇਹ CRA ਦੀ ਜਿਹੜੇ ਕਹਿੰਦੇ ਆ ਵੀ CPA ਦੀ ਮੋਹਰ ਲੱਗ ਗਈ ਹੈ। ਤੇ ਇਸੇ ਤਰ੍ਹਾਂ ਪੱਡਾ ਸਾਹਿਬ ਆਪਣੇ ਫੀਲਡ ਦੇ ਵਿੱਚ ਬਹੁਤ ਲੰਬੇ ਸਾਲਾਂ ਤੋਂ, ਮੇਰਾ ਖਿਆਲ 25 ਸਾਲ ਹੋ ਗਏ, 25-26 ਸਾਲ ਤੇ ਇਸ ਸਮੇਂ ਤੋਂ ਇੰਸ਼ੋਰੈਂਸ ਲਾਈਨ ਦੇ ਵਿੱਚ ਹੈ। ਔਰ ਪੱਡਾ ਸਾਹਿਬ ਅੱਜ ਕਿਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ? ਸਰ
1: ਮੈਂ ਹਜੇ ਜੀ ਥੋੜ੍ਹਾ ਜਿਹਾ ਜਿੱਦਾਂ ਡਿਸੇਬਿਲਟੀ ਬਾਰੇ ਜ਼ਰੂਰ ਗੱਲ ਕਰਨਗੇ। ਸਾਡੇ ਜਿੱਦਾਂ ਇੱਕ ਰੀਸੈਂਟਲੀ ਕਲੇਮ ਆਇਆ ਹੈਗਾ ਤੇ ਮੈਂ ਸਰੋਤਿਆਂ ਜਿਹੜੇ ਬਾਕੀ ਵੀ ਉਹਨੂੰ ਥੋੜ੍ਹਾ ਜਿਹਾ ਬਾਰੇ ਅਵੇਅਰ ਜ਼ਰੂਰ ਕਰਨਾ ਚਾਹੁੰਦਾ ਹੈਗਾ, ਕਿਉਂਕਿ ਹਰਜੀਤ ਜੀ ਮਤਲਬ ਸਾਡੇ ਕਿਸੇ ਗਰੁੱਪ ਵਿੱਚ ਸੀਗੇ ਇੰਸ਼ੋਰੈਂਸ ਤਾਂ ਉਹਨਾਂ ਦੇ ਮਤਲਬ ਡਰਾਈਵਰ ਨੂੰ US ਵਿੱਚ ਮਤਲਬ ਹਾਰਟ ਅਟੈਕ ਆ ਗਿਆ।
0: ਓਹੋ ਅੱਛਾ।
1: ਤੇ ਮਤਲਬ ਉਹ ਹਸਪਤਾਲ ਗਏ ਤਾਂ ਪਰ ਉਹ ਕਹਿੰਦੇ ਵੀ ਤੁਹਾਡੇ ਜਿੱਦਾਂ ਸਟੰਟ ਵਗੈਰਾ ਪੈਣਾ, ਪਰ ਉਹਨਾਂ ਨੇ ਸੋਚਿਆ ਵੀ ਇੱਥੇ ਮੈਂ ਇਕੱਲਾ ਹੈਗਾ ਹਾਂ ਅਤੇ ਮੈਂ ਕਿਉਂ ਨਹੀਂ ਵਾਪਸ ਜਾ ਕੇ ਮਤਲਬ ਪਵਾ ਲੈਂਦਾ। ਉਹ ਹੁਣ ਉੱਥੇ ਮਤਲਬ ਚਲੋ ਹਸਪਤਾਲ ਦਾ ਖਰਚਾ ਬਹੁਤਾ ਨਹੀਂ ਸੀ, ਪਰ ਉਹਨਾਂ ਨੇ ਉੱਥੋਂ ਜਿੱਦਾਂ ਛੁੱਟੀ ਲੈ ਕੇ ਛੁੱਟੀ ਨਹੀਂ ਲਈ ਵੀ ਉੱਦਾਂ ਜਿੱਦਾਂ ਉਹਨਾਂ ਨੇ ਦੱਸਿਆ ਤਾਂ ਉੱਥੋਂ ਮਤਲਬ ਆਪ ਹੀ ਟਿਕਟ ਬੁੱਕ ਕਰਕੇ ਤਾਂ ਇੱਥੇ ਆ ਗਏ, ਟਰੱਕ ਵੀ ਉੱਥੇ ਖੜਾ ਰਹਿਣ ਦਿੱਤਾ। ਅਤੇ ਪਰ ਹੁਣ ਇਹ ਆ ਵੀ ਜਿੱਦਾਂ ਹਸਪਤਾਲ ਵਾਲਿਆਂ ਦੇ ਜਿਸ ਵੇਲੇ ਕਲੇਮ ਕੀਤਾ ਤਾਂ ਮਤਲਬ ਉਹ ਕੰਪਨੀ ਕਹਿੰਦੀ ਵੀ ਤੁਸੀਂ ਉੱਥੋਂ ਕਿਵੇਂ, ਤੁਸੀਂ ਉੱਥੇ ਆਪਣਾ ਇਲਾਜ ਕਰਾਉਣਾ ਸੀ।
0: ਅੱਛਾ।
1: ਮਤਲਬ ਤੁਸੀਂ ਹਸਪਤਾਲ ਗਏ ਆ, ਤੁਹਾਨੂੰ ਪਤਾ ਵੀ ਡਾਕਟਰਾਂ ਨੇ ਤੇ ਤੁਹਾਨੂੰ ਕਹਿ ਤਾ ਤੁਸੀਂ ਟਰੈਵਲ ਕਰ ਸਕਦੇ, ਫਿਰ ਤਾਂ ਤੁਸੀਂ ਕਰੋ। ਜਦ ਬਿਨਾਂ ਕੀਤੇ ਤਾਂ ਤੁਸੀਂ ਟਰੈਵਲ ਕਰਦੇ ਤਾਂ ਫਿਰ ਜੀ ਕੰਪਨੀ ਅੱਗੇ ਵਿੱਚ ਕਲੇਮ ਨਹੀਂ ਦਿੰਦੀਆਂ।
0: ਅੱਛਾ ਜੀ, ਠੀਕ ਹੈ।
1: ਤੇ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਜੇ ਤੁਹਾਨੂੰ ਬਾਈ ਦੇਵੇ ਕਿਤੇ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਤੁਸੀਂ ਬਿਮਾਰ ਹੋ ਜਾਂਦੇ ਕਿਸੇ ਵੀ ਹਾਲਾਤ ਦੇ ਵਿੱਚ, ਜੇ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੈਗੀ ਆ ਤਾਂ ਉਸ ਹਾਲਾਤ ਦੇ ਵਿੱਚ ਤੁਹਾਨੂੰ ਉੱਥੋਂ ਮੁੜ ਕੇ ਟਰੈਵਲ ਨਹੀਂ ਕਰਨਾ ਚਾਹੀਦਾ ਅੰਟਲ ਤੁਹਾਡੇ ਤੁਸੀਂ ਉਹ ਡਾਕਟਰ ਤੁਹਾਨੂੰ ਲਿਖ ਕੇ ਦੇ ਪਏ, ਹਾਂ ਜਾਂ ਤੁਸੀਂ ਉੱਥੋਂ ਲਿਖਾ ਲਓ ਵੀ ਹਾਂ ਤੁਸੀਂ ਹੁਣ ਟਰੈਵਲ ਕਰ ਸਕਦੇ ਹਾਂ। ਮਤਲਬ ਤੁਸੀਂ ਮਤਲਬ ਹਜੇ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮੈਂ ਹੈਗੀਆਂ ਛੋਟੀ ਛੋਟੀਆਂ, ਪਰ ਸਾਡੇ ਕਈ ਵਾਰੀ ਵੀਰ ਇਸ ਗੱਲ ਨੂੰ ਦੇਖਦੇ ਵੀ ਮੈਂ ਇੱਥੇ ਇਕੱਲਾ ਹੈਗਾ, ਮੈਂ ਇੱਥੇ ਮੈਂ ਮੈਨੂੰ ਕੌਣ ਟੇਕਰ ਕਰੂਗਾ। ਪਰ ਹਜੇ ਜਿਸ ਵੇਲੇ ਤੁਸੀਂ USA ਵਿੱਚ ਹੁੰਦੇ ਤਾਂ ਤੁਹਾਨੂੰ ਮਤਲਬ ਜਿਹੜੀਆਂ ਕੰਪਨੀਆਂ ਹੈਗੀਆਂ ਤੁਹਾਡਾ ਪੂਰਾ ਟੇਕਰ ਕਰਦੀਆਂ ਹੈਗੀਆਂ। ਜੇ ਤੁਸੀਂ ਉੱਥੇ ਰਹਿਣਾ ਵੀ ਹਸਪਤਾਲ ਦੇ ਵਿੱਚ ਤੁਹਾਨੂੰ ਕੋਈ ਬੰਦਾ ਦੇਖ ਲਈ ਚਾਹੀਦਾ ਤਾਂ ਉਹਦੇ ਵੀ ਵਾਸਤੇ ਪੈ ਕੰਪਨੀਆਂ ਪੈਸੇ ਖਰਚ ਦਿੰਦੀਆਂ ਤੁਹਾਡੇ ਜਾਣ ਲਈ। ਅਤੇ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਜਿਸਲਾ ਵੀ ਤੁਹਾਡਾ ਕੋਈ ਮਤਲਬ ਤੁਸੀਂ ਡਿਸੇਬਿਲਟੀ ਲਈ ਹੈਗੀ ਆ, ਪਰ ਤੁਸੀਂ ਮਤਲਬ ਉਹਦਾ ਜੇ ਫਾਇਦਾ ਪੂਰਾ ਲੈਣਾ ਚਾਹੁੰਦੇ ਤਾਂ ਦੇਖੋ ਇਹ ਕੰਪਨੀਆਂ ਕਲੇਮ ਕਰ ਤੋਂ ਤੁਹਾਨੂੰ ਜਵਾਬ ਨਹੀਂ ਦਿੰਦੀਆਂ। ਪਰ ਜੇ ਇੱਕ ਤਾਂ ਤੁਹਾਡੇ ਜਿਹੜਾ ਤੁਸੀਂ ਪੇਪਰ ਭਰਦੇ ਆ, ਤੁਸੀਂ ਕਲੇਮ ਦੇ ਪੇਪਰ ਭਰਦੇ, ਹਰਜੀਤ ਜੀ ਬਹੁਤ ਵਾਰ ਸਾਡੇ ਸਰੋਤੇ ਪੜ੍ਹੇ ਲਿਖੇ ਹੁਣ ਬਹੁਤ ਹੈਗਾ ਇਸ ਵੇਲੇ, ਉਹ ਆ ਵੀ ਕਲੇਮ ਭਰ ਦਿੰਦੇ ਆ, ਪਰ ਜਿਹੜਾ ਉਹ ਇੱਕ ਕਲੇਮ ਫਾਰਮ ਦੇ ਵਿੱਚ ਵੀ ਇੱਕ ਇੱਕ ਕਲੇਮ ਲਾਈਨ ਨੂੰ 2-3 ਵਾਰੀ ਘੁਮਾ ਕੇ ਉਹਨਾਂ ਨੇ ਲਿਖਿਆ ਹੁੰਦਾ,
0: ਠੀਕ ਹੈ।
1: ਪਰ ਉਹ ਤੁਸੀਂ ਆਪਣੇ ਬ੍ਰੋਕਰ ਤੋਂ ਹੈਲਪ ਲਵੋ, ਜਿਹੜੇ ਬੰਦੇ ਨੇ ਤੁਹਾਡੀ ਅਰਜ਼ੀ ਭਰੀ ਆ ਉਹਨੂੰ ਜੇ ਕਮਿਸ਼ਨ ਲਿਆ ਹੈਗਾ ਤਾਂ ਉਹਦਾ ਫਲ ਵੀ ਜੇ ਜ਼ਿੰਮੇਵਾਰੀ ਬਣਦੀ ਵੀ ਤੁਹਾਡੇ ਪੇਪਰ ਭਰੇ।
0: ਹਾਂਜੀ ਹਾਂਜੀ।
1: ਅਤੇ ਮਤਲਬ ਉਹ ਜਿਹੜੀਆਂ ਚੀਜ਼ਾਂ ਜੇ ਤੁਸੀਂ ਉਹਦੇ 3 ਕੁਐਸਚਨ ਨੂੰ 3 ਵਾਰੀ ਉਹਨੇ ਘੁਮਾ ਕੇ ਪੁੱਛਿਆ, ਜੇ ਤੁਸੀਂ ਉੱਥੇ ਇੱਕ ਦਾ ਵੀ ਕਿਤੇ ਗਲਤ ਜਵਾਬ ਦਿੱਤਾ ਉਹਨਾਂ ਨੇ ਤੁਹਾਡਾ ਕਲੇਮ ਰੋਕ ਲੈਣਾ। ਅਤੇ ਮੈਂ ਆਲਵੇਜ਼ ਸਰੋਤਿਆਂ ਨੂੰ ਇਹ ਵੀ ਕਹਿੰਦਾ ਹੁੰਦਾ ਵੀ ਜੇ ਤੁਸੀਂ ਮੇਰੇ ਤੋਂ ਇੰਸ਼ੋਰੈਂਸ ਕਰਾਈ ਜਾਂ ਨਹੀਂ ਕਰਾਈ, ਤੁਹਾਨੂੰ ਤੁਸੀਂ ਤੁਹਾਡਾ ਬ੍ਰੋਕਰ ਵੀ ਹੱਥ ਨਹੀਂ ਫੜਦਾ, ਤੁਸੀਂ ਮੇਰੇ ਕੋਲ, ਮੈਂ ਇਹ ਤੁਹਾਡੀ ਫ੍ਰੀ ਵਿੱਚ ਹੈਲਪ ਕਰ ਦੂੰਗਾ,
0: ਠੀਕ
1: ਹੈ। ਐਟਲੀਸਟ ਹਜੇ ਮੈਨੂੰ ਇਹ ਹੁੰਦਾ ਵੀ ਚਲੋ ਕਿ 100 ਰੁਪਏ ਸਰੋਤੇ ਦੇ ਸੜ ਲੱਗੀ ਆ, ਉਹਨੇ ਪੈਸੇ ਨਹੀਂ ਰੁਕਣੇ ਚਾਹੀਦੇ।
0: ਹਾਂ, ਇਹ ਜ਼ਰੂਰੀ ਚੀਜ਼,
1: ਮਤਲਬ ਉਹਨੂੰ ਪੈਸੇ ਮਿਲਣੇ ਚਾਹੀਦੇ ਆ,
0: ਠੀਕ ਆ।
1: ਬਾਕੀ ਤੁਸੀਂ ਬਹੁਤ ਵਾਰੀ ਸਾਡੇ ਸਰੋਤੇ ਕਹਿੰਦੇ ਲੋਕਲ ਚਲਾਉਂਦੇ ਹੈਗੇ ਆ, ਪਰ ਉਹ ਕਈ ਵਾਰੀ ਮੌਂਟਰੀਅਲ ਚਲ ਜਾਂਦੇ, ਕਿਊਬਕ ਸਿਟੀ ਚਲ ਜਾਂਦੇ ਆ,
0: ਟਰੱਕ
1: ਹਾਂਜੀ
0: ਅੱਛਾ
1: ਤੇ ਉਹਦੇ ਵਿੱਚ ਕੀ ਹੈ ਕਿ ਸਾਡੇ ਜਿਹੜਾ ਅੰਟਾਰੀਓ ਹੈਲਥ ਕਾਰਡ ਅੰਟਾਰੀਓ ਵਿੱਚ ਹੈਲਥ ਕਵਰ ਕਰਦਾ ਟਰੈਵਲ ਇੰਸ਼ੋਰੈਂਸ ਉੱਥੇ ਨਹੀਂ ਕਵਰ ਹੁੰਦਾ
0: ਮੌਂਟਰੀਅਲ ਵੀ ਨਹੀਂ ਕਵਰ ਕਰਦਾ
1: ਟਰੈਵਲ ਇੰਸ਼ੋਰੈਂਸ ਕੁਝ $100 ਤੱਕ ਹਰ ਜੀ ਕਵਰ ਹੁੰਦਾ
0: ਅੱਛਾ
1: ਇਹ ਨਹੀਂ ਵੀ ਤੁਹਾਡੇ ਉੱਤੇ ਜੇ ਬਾਈ ਏਅਰ ਤੋਂ ਚੱਕਣਾ ਪਿਆ ਤਾਂ ਤੁਹਾਡੀ ਟਰੈਵਲ ਇੰਸ਼ੋਰੈਂਸ ਕਵਰ ਕਰ ਦੇਗੀ ਕੰਪਨੀ
0: ਉਹ ਅੱਛਾ
1: ਤਾਂ ਮਤਲਬ ਉਸ ਹਾਲਾਤ ਦੇ ਵਿੱਚ ਤੁਸੀਂ ਜਿਹੜੀ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਵਿੱਚ ਐਡ ਕਰੋ ਦੇਖੋ ਹੁੰਦਾ ਥੋੜੀਆਂ ਥੋੜੀਆਂ ਚੀਜ਼ਾਂ ਹੀ ਹੈਗੀਆਂ ਛੋਟੀ ਛੋਟੀਆਂ ਜੇ ਹੁਣ ਤੁਸੀਂ ਬਿਲਟ ਇਨ ਸਭ ਕੁਝ ਲੈ ਕੇ ਤੁਰਦੇ ਤੁਸੀਂ ਕਈ ਵਾਰ ਅਸੀਂ ਡਿਸਬਿਲਟੀ ਦੇ ਨਾਲ ਟਰੈਵਲ ਇੰਸ਼ੋਰੈਂਸ ਇਕੱਲੀ ਲੈ ਲੈਂਦੇ ਉਹ ਤੁਹਾਨੂੰ ਮਹਿੰਗੀ ਪੈ ਜਾਂਦੀ ਆ ਜੇ ਤੁਸੀਂ ਉਹਦੇ ਨਾਲ ਥੋੜੀ ਐਕਸੀਡੈਂਟ ਡੈਥ ਲੈ ਲਓ ਉਹ ਤੁਹਾਨੂੰ ਕਾਫੀ ਸਸਤੀ ਪੈ ਜਾਂਦੀ ਆ
0: ਅੱਛਾ ਜੀ ਠੀਕ
1: ਮਤਲਬ ਇੱਕ ਦਾ ਤੁਹਾਡੇ ਇੱਕ ਬੈਨੀਫਿਟ ਵੱਧ ਗਿਆ ਫਿਰ ਨੰਬਰ 2 ਤੇ ਤੁਹਾਡੀ ਟਰੈਵਲ ਇੰਸ਼ੋਰੈਂਸ ਵੀ ਬਹੁਤ ਸਸਤੇ ਪੈਸਿਆਂ ਵਿੱਚ ਕਵਰ ਹੋ ਗਈ
0: ਇਹ ਵੀ ਚੱਲ ਵਧੀਆ ਹਾਂ
1: ਤੇ ਮੈਂ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਤੁਹਾਡੇ ਕਿਸੇ ਤਰ੍ਹਾਂ ਵੀ ਕੋਈ ਵੀ ਕੁਐਸਚਨ ਕਿਸੇ ਵੀ ਇੰਸ਼ੋਰੈਂਸ ਬਾਰੇ ਹੈਗਾ
0: ਜੀ
1: ਤੁਸੀਂ ਉਸ ਬਾਰੇ ਮੇਰੇ ਨਾਲ ਇੱਕ ਵਾਰ ਆ ਕੇ ਜ਼ਰੂਰ ਬੈਠੋ ਉਹਨਾਂ ਨੂੰ ਸਮਝੋ ਮਤਲਬ ਤੁਹਾਨੂੰ ਇੱਕ ਗੱਲ ਕਰਦਾ ਮੈਂ ਤੁਹਾਨੂੰ ਪ੍ਰੋਫਰ ਕਰਦਾ ਤੁਹਾਨੂੰ ਜਿਹੜੇ ਡਾਟਾ ਗਲਤ ਨਹੀਂ ਮਿਲੂਗਾ
0: ਹਾਂ ਕਿਹੜੇ ਨੰਬਰ ਦੇ ਪੱਡਾ ਸਭ ਕੋਲ
1: ਹਾਂਜੀ ਮੇਰਾ ਨੰਬਰ ਹੈਗਾ ਜੀ 647-3100-3100
0: ਪੱਡਾ ਸਾਹਿਬ ਨੂੰ ਕਾਲ ਕਰ ਲਓ ਕੁਵੀਨ ਐਂਡ ਏਅਰਪੋਰਟ ਦੇ ਕਾਰਨਰ ਦੇ ਇਹਨਾਂ ਦਾ ਆਫਿਸ ਹੈ ਬ੍ਰੈਂਪਟਨ ਦੇ ਵਿੱਚ ਹੀ ਇਹਨਾਂ ਦਾ ਆਫਿਸ ਹੈ ਔਰ ਤੁਸੀਂ ਵੀ ਇਹਨਾਂ ਨੂੰ ਕਾਲ ਕਰੋ 647-3100-3100 ਦੇ ਕਾਲ ਤੁਸੀਂ ਸਰਦਾਰ ਸੁਰਜੀਤ ਸਿੰਘ ਪੱਡਾ ਜੀ ਨੂੰ ਕਰ ਸਕਦੇ ਹੋ

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: HK Movers का हो साथ लोकल एंड लॉन्ग डिस्टेंस के लिए टेंशन लेने की नहीं है बात। HK Movers होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल HK Movers गिव अस अ कॉल मिस्टर हरमिंदर 416-524-6704 416-524-6704
2: हासल फ्री मूविंग के लिए HK Movers
3: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ
4: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀਜ਼ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-405-2828
5: ਪ੍ਰੋਗਰਾਮ ਪੰਜਾਬੀ ਵਿਰਸੇ ਨਾਲ ਤੋਂ ਜੁੜੇ ਹੋਏ ਆ ਹਰਪ੍ਰੀਤ ਘਾਈਰਾ ਦਾ ਨੰਬਰ ਤੁਸੀਂ ਨੋਟ ਕਰੋ ਹਰਪ੍ਰੀਤ ਘਾਈ ਜੀ ਲੰਡਨ ਦੇ ਵਿੱਚ ਰੈਲਟਰ ਆ ਔਰ ਹਰਪ੍ਰੀਤ ਘਾਈ ਜੀ ਵਾਰਾਂ ਕੋਲੋਂ ਜਿਵੇਂ ਮੈਂ ਪਿਛਲੇ ਦਿਨ ਦੱਸਦਾ ਆ ਰਿਹਾ 749,000 ਦਾ ਘਰ ਜਿਹੜਾ ਕਿ ਡੀਟੈਚ ਘਰ ਬ੍ਰੈਂਡ ਨਿਊ ਘਰ ਅਗਲੇ ਸਾਲ 'ਚ ਕਲੋਜ਼ਿੰਗ ਹੋਣੀ ਹੈ ਔਰ ਬਿਲਡਰ ਦੇ ਕੋਲੋਂ ਤੁਹਾਨੂੰ ਘਰ ਲੈ ਕੇ ਦੇਣਾ ਇਹਨਾਂ ਨੇ ਬ੍ਰੈਂਡ ਨਿਊ ਔਰ ਗਰਾਜ ਬੜਾ ਵੱਡਾ ਹੈ ਇਹਦਾ 4 ਗੱਡੀਆਂ ਇਸ ਘਰ ਦੇ ਬਾਹਰ ਖੜੀਆਂ ਹੋ ਸਕਦੀਆਂ ਅੰਦਰ ਵੀ ਵਾੜ ਲਓ ਗੱਡੀਆਂ 2 ਫਿਰ ਤਾਂ 6 ਹੋ ਗਈਆਂ ਠੀਕ ਹੈ ਨਾ ਤੇ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ ਹਰਪ੍ਰੀਤ ਘਾਈਰਾਂ ਦਾ ਜੇ ਤੁਸੀਂ ਇਹ ਘਰ ਲੈਣਾ 519-685-6061 ਦੇ ਕਾਕ ਦੀ ਜਾ ਸਕਦੀ ਹੈ ਹਰਪ੍ਰੀਤ ਘਾਈ ਜੀ ਕਹਿੰਦੇ ਆ ਹਰਜੀਤ ਜੀ ਮੈਂ ਲੰਡਨ ਦੇ ਵਿੱਚ ਬੜੇ ਸਾਲ ਤੋਂ ਰਹਿ ਰਿਹਾ ਔਰ ਮੈਨੂੰ ਲੰਡਨ ਦਾ ਪਤਾ ਹੈ ਕਿਉਂਕਿ ਉੱਥੇ ਮੈਨੂੰ ਬਹੁਤ ਸਾਲ ਹੋ ਗਏ ਆ ਰਹਿੰਦਿਆਂ ਨੂੰ ਅਤੇ ਲੰਡਨ ਦੇ ਵਿੱਚ ਕਿਹੜੀ ਲੋਕੇਸ਼ਨ ਹੈ ਕਿਹੜੀ ਘਰ ਦੀ ਕਿੱਥੇ ਲੋਕੇਸ਼ਨ ਨਵੇਂ ਬਣਨ ਜਾ ਰਿਹਾ ਉਹ ਅਸੀਂ ਬੜੀ ਡੀਟੇਲਸ ਦੇ ਨਾਲ ਅਸੀਂ ਆਪਣੇ ਕਲਾਇੰਟ ਨੂੰ ਦੱਸ ਸਕਦੇ ਹਾਂ ਕਿਉਂਕਿ ਜਿਹੜੇ ਇਹ ਘਰ ਬਣਨ ਜਾ ਰਹੇ ਆ ਇਹਦੇ ਕੋਲ ਜਿਹੜਾ ਲੰਡਨ ਦਾ ਆਪਣਾ ਮੇਨ ਗੁਰਦੁਆਰਾ ਸਾਹਿਬ ਹੈ ਉਹ ਵੀ ਨੇੜੇ ਆ ਅਤੇ ਮੰਦਰ ਵੀ ਆ ਹਿੰਦੂ ਟੈਂਪਲ ਉੱਥੇ ਉਹ ਵੀ ਬਿਲਕੁਲ ਨੇੜੇ ਹੈ ਅਤੇ ਹਾਈਵੇ ਵੀ ਨੇੜੇ ਹੈ ਅਤੇ ਸਕੂਲ ਵਗੈਰਾ ਦਾ ਨੇੜੇ ਹੈ ਹੀ ਹੈ ਪਾਰਕ ਵੀ ਨੇੜੇ ਹੀ ਹੈ ਅਤੇ ਹਰਪ੍ਰੀਤ ਘਾਈ ਨੂੰ ਤੁਸੀਂ ਕਾਲ ਕਰ ਲਓ ਅਗਰ ਤੁਸੀਂ ਇਹ ਘਰ ਲੈਣਾ ਹੈ 749,000 ਦਾ ਡੀਟੈਚ ਘਰ ਮੇਰੇ ਆ 4 ਕਮਰੇ ਆ ਉਹਦੇ 'ਚ ਮੇਰਾ ਖਿਲਾਂ 4 ਕਮਰੇ ਆ ਜੇ ਨਹੀਂ ਹੋਣਗੇ ਚੌਥਾ ਐਡ ਕਰਾ ਲਿਓ ਉਹਦੇ ਕੋਲ ਘਾਈ ਸਾਹਿਬ 3 ਕਮਰੇ ਵਾਲਾ ਨਾ ਦਿਓ ਇਹਨਾਂ ਨੂੰ 4 ਕਮਰੇ ਵਾਲਾ ਦਿਓ ਠੀਕ ਹੈ ਨਾਲ ਵਾਸ਼ਰੂਮ ਵਿੱਚ ਬਣੇ ਹੋਏ ਵਧੀਆ ਬ੍ਰੈਂਡ ਨਿਊ 519-685-6061 ਦੇ ਕਾਲ ਕੀਤੀ ਜਾ ਸਕਦੀ ਹੈ 519-685-6061 'ਤੇ ਕਾਲ ਵੀ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਇੱਕ ਨੰਬਰ ਤੁਹਾਨੂੰ ਅਸੀਂ ਹੋਰ ਦੇ ਦਿੰਦੇ ਹਾਂ ਬਹੁਤ ਜ਼ਿਆਦਾ ਪਰਿਵਾਰ ਮੇਰੇ ਕੋਲ ਜਦੋਂ ਪ੍ਰੋਗਰਾਮ ਵੀ ਖਤਮ ਕਰਦਾ ਉਦੋਂ ਵੀ ਨੰਬਰ ਲੈ ਰਿਹਾ ਘਰਾਂ ਦੇ ਵਿੱਚ ਕਈ ਵਾਰੀ ਕਾਊਂਟਰ ਟੌਪ ਜਿਹੜੇ ਲੱਗੇ ਹੁੰਦੇ ਆ ਲੱਕੜ ਦੇ ਲੱਗੇ ਹੁੰਦੇ ਆ ਔਰ ਜੇ ਤੁਸੀਂ ਕੁਆਰਟਸ ਦੇ ਕਾਊਂਟਰ ਟੌਪ ਲਾਉਣੇ ਆ ਕਿਸੇ ਨੇ ਆਪਣੇ ਆਫਿਸ ਦੇ ਵਿੱਚ ਕਾਊਂਟਰ ਟੌਪ ਲਾਉਣੇ ਆ ਕੁਆਰਟਸ ਦੇ $35 ਸਕੇਅਰ ਫੁੱਟ 'ਚ ਅਸੀਂ ਔਨ ਏਅਰ ਇਹ ਤੁਹਾਡੇ ਵਾਸਤੇ ਅਨਾਊਂਸਮੈਂਟ ਕਰ ਰਹੇ ਹਾਂ $35 ਓਨਲੀ ਸਕੇਅਰ ਫੁੱਟ ਦੇ ਹਿਸਾਬ ਦੇ ਨਾਲ ਇਹ ਤੁਹਾਡੇ ਘਰ ਦੇ ਵਿੱਚ ਕਾਊਂਟਰ ਟੌਪ ਲਾ ਦੇਣਗੇ ਵਾਈਟ ਕਲਰ ਦੇ ਗ੍ਰੇ ਐਂਡ ਵਾਈਟ ਦਾ ਕੰਬੀਨੇਸ਼ਨ ਹੋਏਗਾ ਜਿਵੇਂ ਆਪਾਂ ਇੰਡੀਆ ਚਿਪਸ ਪਵਾਉਂਦੇ ਸੀ ਇੱਦਾਂ ਦਾ ਚਿਪਸ ਵਾਲੇ ਹੋਣਗੇ ਜੇ ਤੁਸੀਂ ਇਹ ਕਾਊਂਟਰ ਟੌਪ ਆਪਣੇ ਘਰ 'ਚ ਲਵਾਉਣੇ ਆ ਜਾਂ ਕੰਸਟਰਕਸ਼ਨ ਦਾ ਕੋਈ ਹੋਰ ਵੀ ਕੰਮ ਕਰਾਉਣਾ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ ਨਵੀਆਂ ਟਾਇਲਾਂ ਲਵਾਉਣੀਆਂ ਨਵੀਆਂ ਟੂਟੀਆਂ ਲਵਾਉਣੀਆਂ ਨਵੀਂ ਟੋਇਲਟ ਸੀਟ ਲਵਾਉਣੀ ਆ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ ਜਾਂ ਨਵੀਂ ਬੇਸਮੈਂਟ ਤਿਆਰ ਕਰਾਉਣੀ ਆ ਨੰਬਰ ਇੱਕੋ ਹੀ ਆ ਤੁਹਾਡੇ ਵਾਸਤੇ 647-400-4550 ਪਰ ਇਸ ਕਰਕੇ ਅਸੀਂ ਅਨਾਊਂਸਮੈਂਟ ਕਰ ਰਹੇ ਹਾਂ ਕਿਉਂਕਿ ਦੀਵਾਲੀ ਦੀ ਸੇਲ ਲੱਗੀ ਹੈ ਦੀਵਾਲੀ ਤੋਂ ਪਹਿਲੇ ਪਹਿਲੇ ਕਾਊਂਟਰ ਟੌਪ ਲੱਗ ਜਾਣੇ ਤੁਹਾਡੇ ਘਰਾਂ ਦੇ ਵਿੱਚ ਦੀਵਾਲੀ ਕਿਉਂਕਿ ਪਤਾ ਤਾਂ ਦੀਵਾਲੀ ਕਿਹੜੇ ਮਹੀਨੇ 'ਚ ਹੁੰਦੀ ਹੈ ਨਵੰਬਰ 'ਚ ਹੁੰਦੀ ਹੈ ਅਤੇ ਅਕਤੂਬਰ 'ਚ ਹੁੰਦੀ ਹੈ
6: ਅਕਤੂਬਰ 'ਚ ਹੁੰਦੀ ਸ਼ਾਇਦ
5: ਅਕਤੂਬਰ 'ਚ ਹੁੰਦੀ ਹੈ ਦੀਵਾਲੀ ਕਿਸੇ ਨੂੰ ਪਤਾ ਕਿਹੜੇ ਮਹੀਨੇ 'ਚ ਅਕਤੂਬਰ 'ਚ ਹੁੰਦੀ ਦੀਵਾਲੀ ਜ਼ਿਆਦਾ
6: ਅਕਤੂਬਰ ਵਿੱਚ ਦੁਸਹਿਰਾ ਮੈਂ ਕਿਹਾ ਅਕਤੂਬਰ 'ਚ ਹੁੰਦਾ ਦੀਵਾਲੀ 20 ਦਿਨ ਬਾਅਦ
5: ਦੁਸਹਿਰਾ ਪਹਿਲਾਂ ਹੁੰਦਾ
6: ਹਾਂਜੀ ਦੁਸਹਿਰਾ ਪਹਿਲਾਂ ਹੁੰਦਾ 20 ਦਿਨ ਬਾਅਦ ਦੀਵਾਲੀ
5: 20 ਦਿਨ ਬਾਅਦ ਕੋਈ ਯਾਰ ਸੱਜਣ ਨੂੰ ਕਿਸੇ ਨੂੰ ਪਤਾ ਹੋਵੇ ਦੀਵਾਲੀ ਕਦੋਂ ਦੱਸਿਓ ਜ਼ਰੂਰ ਹੈ ਨਾ ਨਾਲੇ ਪਤਾ ਲੱਗ ਜੂਗਾ ਅੱਜ
6: ਹਾਂਜੀ
5: ਹੈ ਨਾ ਨਾਲੇ ਇੱਦਾਂ ਵੀ ਪਤਾ ਲੱਗ ਜੇ ਦੀਵਾਲੀ ਦੇ ਵੀ ਕਈ ਵਾਰੀ ਕੋਈ ਬੰਦੇ ਦੇ ਪ੍ਰੋਗਰਾਮ ਬਣੇ ਹੁੰਦੇ ਬਹੁਤ ਜ਼ਿਆਦਾ ਨਾ
6: ਹਾਂਜੀ ਹਾਂਜੀ
5: ਪਰ ਦੀਵਾਲੀ ਦੇ ਮੋਸਟਲੀ ਜਿਹੜੇ ਪਰਿਵਾਰ ਆ ਉਹ ਮੰਦਰ ਜਾਂ ਗੁਰਦੁਆਰਾ ਸਾਹਿਬ ਜਾਂਦੇ ਆ
6: ਸਾਡੇ ਇੱਕ ਰਿਸ਼ਤੇਦਾਰ ਜੀ ਪੱਕੇ ਦੀਵਾਲੀ ਦੀ ਇੰਡੀਆ 'ਚ ਆਉਂਦੇ ਆ
5: ਕਿੱਥੇ ਜਾਂਦੇ
6: ਇੰਡੀਆ ਉਹ ਇੰਡੀਆ ਜਾ ਕੇ ਦੀਵਾਲੀ ਮਨਾਉਂਦੇ ਪੱਕਾ
5: ਐਵਰੀ ਈਅਰ
6: ਉਹ ਐਵਰੀ ਡੇ ਜਾਂਦੇ
5: ਅੱਛਾ ਵਾਹ ਜੀ ਵਾਹ ਇਹ ਤਾਂ ਬਹੁਤ ਵਧੀਆ ਗੱਲ ਆ
6: ਮੈਂ ਕਿਵੇਂ ਹਸਦਾਨੋ ਕਹਿੰਦੇ ਨੇ ਜੋ ਪਟਾਕੇ ਉੱਥੇ ਵਜਾਉਣ ਦਾ ਮਜ਼ਾ ਹੀ ਹੈ ਨਹੀਂ ਕਿਤੇ
5: ਉਹ ਪਟਾਕੇ ਉਹ ਪਰ ਦੂਜੇ ਦਿਨ ਕੀ ਸਾਰੀ ਰਾਤ ਇੰਡੀਆ ਇੰਨਾ ਉਹ ਹੋ ਜਾਂਦਾ ਦੂਜਾ ਕੀ ਕਹਿੰਦੇ ਧੂਆਂ ਧੂਆਂ ਇਹ ਐਵੇਂ ਠੀਕ ਆ, ਪਰ ਉਹ ਨੁਕਸਾਨ ਕਿੰਨਾ ਸਿਹਤ ਵਾਸਤੇ ਦੇਖੋ ਨਾ, ਕਿੰਨਾ ਸਾਰਾ ਇੰਡੀਆ ਦੇ ਵਿੱਚ ਹੀ ਭਰਿਆ ਹੁੰਦਾ ਹਰ ਪਾਸੇ, ਕਿਉਂਕਿ ਹਰ ਸ਼ਹਿਰ ਚ ਪਟਾਕੇ ਚੱਲਣੇ ਆ ਤੇ ਪੂਰਾ ਇੰਡੀਆ ਚ ਧੂੰਆਂ ਆਉਂਦਾ। ਕਈ ਵਾਰੀ ਉਹ ਆਉਂਦੀ ਹੁੰਦੀ ਫੋਟੋ ਵੀ ਆਹ ਇੰਡੀਆ ਦੀ ਫੋਟੋ ਦੇਖੋ ਜੀ, ਦਿਸਦਾ ਹੀ ਕੁਛ ਨੀ ਹੁੰਦਾ ਅੱਗੇ। ਚਲੋ ਕੋਈ ਨੀ, ਤਿਉਹਾਰ ਆ, ਤਿਉਹਾਰ ਆ ਜਿਹੜੇ ਫਿਰ ਮਨਾਉਣੇ ਵੀ ਚਾਹੀਦੇ ਆ, ਖੁਸ਼ੀਆਂ ਦੇ ਤਿਉਹਾਰ ਆ। ਅੱਗੇ ਮੈਂ ਜ਼ਿਕਰ ਕਰਦਾ ਹੁੰਦਾ ਕਿ ਜਿਹੜੇ ਖੁਸ਼ੀਆਂ ਦੇ ਤਿਉਹਾਰ ਹੁੰਦੇ ਉਦੋਂ ਕੋਈ ਦਿਨ ਨਹੀਂ ਹੁੰਦਾ, ਔਰ ਜਿਸ ਵੇਲੇ ਮਰਜ਼ੀ ਤੁਸੀਂ ਖੁਸ਼ੀ ਆਪਣੇ ਪਰਿਵਾਰਾਂ ਦੇ ਨਾਲ ਸਾਂਝੀ ਤੁਸੀਂ ਕਰ ਸਕਦੇ ਆ। ਦੀਵਾਲੀ ਕਿਸੇ ਨੂੰ ਪਤਾ ਜੀ ਕਿਹੜੇ ਮਹੀਨੇ ਦੇ ਵਿੱਚ ਆ ਔਰ ਕਿਹੜੀ ਤਰੀਕ ਨੂੰ ਦੀਵਾਲੀ ਆ? ਪਟਾ ਸਾਹਿਬ ਗੂਗਲ ਤੇ ਸਾਰੇ ਦੇਖ ਲੋਗੇ, ਮੇਰੇ ਕੋਲ ਏਡਾ ਵੱਡਾ ਕੰਪਿਊਟਰ ਲੱਗਾ ਸਾਹਿਬ ਨੇ, ਮੈਂ ਇੱਕ ਮਿੰਟ ਲਾਉਂ ਤੇ ਮੈਂ ਤਾਂ ਦੇਣਾ ਨਾ ਕਿਸੇ ਬੰਦੇ ਦਾ ਜਿਹੜਾ ਨੈਚੁਰਲ, ਕਿਸੇ ਨੂੰ ਪੱਕਾ ਹੀ ਪਤਾ ਹੋਵੇ ਬਈ ਇੱਥੋਂ ਦੇਖਣ ਦੀ ਲੋੜ ਨਾ ਪਵੇ। ਉਹ ਤਾਂ ਆਪਾਂ ਵੀ ਇੱਥੇ ਸਾਹਮਣੇ ਆਪਣੇ ਏਡਾ ਵੱਡਾ ਕੰਪਿਊਟਰ ਲੱਗਾ, 25-30 ਇੰਚ ਦੀ ਸਕਰੀਨ ਲਾਈ ਆਪਾਂ ਇੱਥੇ ਤੇ ਆਪਾਂ ਉੱਥੋਂ ਦੇਖ ਲਾਂਗੇ। ਪਰ ਗੱਲ ਇਹ ਆ ਕਿ ਥੋੜਾ ਜਿਹਾ ਕਈ ਵਾਰੀ ਬੰਦੇ ਨੂੰ ਮੂੰਹ ਜਬਾਨੀ ਯਾਦ ਹੁੰਦਾ ਵੀ ਅਕਤੂਬਰ ਚ ਹੁੰਦਾ ਹੀ ਆ ਦੀਵਾਲੀ ਜਾਂ ਨਵੰਬਰ ਚ ਹੁੰਦੀ ਹੈ। ਚਲੋ ਕੋਈ ਨੀ, ਦੱਸੋ ਬਈ ਜ਼ਰੂਰ ਜੇ ਦੀਵਾਲੀ ਕਿਸੇ ਨੂੰ ਪਤਾ ਕਿਹੜੇ ਦਿਨ ਜਾਂਦੇ।
7: A1 ਕੇਕਸ ਐਂਡ ਪੇਸਟਰੀਜ਼ 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
5: ਪੰਜਾਬੀ ਵਿਰਸਾ, ਹੈਲੋ।
8: ਹਾਂਜੀ ਭਾਜੀ
5: ਜੀ। ਸਰ ਕੀ ਹਾਲ ਆ ਪਿਆਰੇ ਹੋ?
8: ਵਧੀਆ ਵਧੀਆ, ਤੁਸੀਂ ਸੁਣਾਓ?
5: ਬਸ ਵਧੀਆ ਭਰਾ, ਵਧੀਆ ਵਧੀਆ।
8: ਚੱਲੀ ਜਾਂਦਾ?
5: ਹਾਂਜੀ,
8: ਮੈਂ ਕਿਹਾ ਚੱਲੀ ਜਾਂਦਾ।
5: ਚੱਲੀ ਜਾਂਦਾ ਗੁਰੂ ਨਾਨਕ ਸਾਹਿਬ ਦੇ ਆਸਰੇ। ਤੁਸੀਂ ਦੱਸੋ ਕਿਵੇਂ ਤੁਹਾਡਾ ਚੱਲ ਰਿਹਾ ਬਈ?
8: ਵਧੀਆ ਵਧੀਆ, ਠੀਕ ਠਾਕ।
5: ਚਲੋ ਵੈਰੀ ਗੁੱਡ। ਦੀਵਾਲੀ ਪਤਾ ਕਿਹੜੇ ਦਿਨ ਦੀ ਹੈ?
8: 8 ਤਰੀਕ ਦੀ।
5: 8 ਅਕਤੂਬਰ ਦੀ?
8: ਨਵੰਬਰ ਦੀ ਲੈ, ਅਕਤੂਬਰ ਦੀ। ਤੁਸੀਂ ਤਾਂ ਸਾਰੇ ਜੋ ਤਖਤ ਹੈ ਪਲਟ ਦੇਣਾ ਧਰਤੀ ਦਾ।
5: ਨਹੀਂ ਮੈਂ ਤਾਂ ਪੁੱਛਿਆ ਹੀ ਆ ਭਾਜੀ, ਮੈਂ ਤੁਸੀਂ ਵੀ 8 ਹੀ ਕਹੀ ਅੱਗੇ, ਤੁਸੀਂ ਕਿਹੜਾ ਮਹੀਨਾ ਦੱਸਿਆ ਸੀ?
8: ਉਹੀ ਗੱਲ ਆ, 8 ਕੋ ਹੈ, ਹਰ ਮਹੀਨੇ 8 ਆਂਦੀ, ਕਿਹੜੀ 8?
5: ਨਹੀਂ ਮੈਂ ਤਾਂ ਦੀ ਪੁੱਛਿਆ, ਤੁਸੀਂ 8 ਕਿਹਾ ਨਾ, ਮੈਂ ਕਿਹਾ ਸ਼ਾਇਦ ਅਕਤੂਬਰ 8 ਦੀ ਹੋਵੇ ਕਿਤੇ। ਨਾ ਪੁੱਛੀ ਨਾ, ਦੀਵਾਲੀ ਦੱਸ ਦੀ ਤੁਹਾਡੀ, ਇੰਨੀ ਬੜੀ ਮਿਹਰਬਾਨੀ, ਮੈਨੂੰ ਬਿਲਕੁਲ ਨਾ ਕੋਈ ਸਵਾਲ ਸਵਾਲ ਪੁੱਛਿਓ, ਮੈਂ ਗਾਣਾ ਲੱਗਾ ਲਾਉਣ ਹੰਸਲਾ ਜਾਂਦਾ, ਗੱਲ ਖਤਮ। ਕਿਉਂ ਪੱਟਾ ਸਾਹਿਬ? ਪੱਟਾ ਸਾਹਿਬ ਥੋੜਾ ਜਿਹਾ ਇਹ ਦੱਸੋ, ਇਹ ਬੀਬਾ ਬੋਆ ਸਾਡਾ ਬਹੁਤ ਪਿਆਰ ਵਾਲਾ ਵੀਰ ਆ, ਬੇਟੇ ਦਾ ਕੀ ਹਾਲ ਆ? ਚਲੋ ਬਹੁਤ ਅੱਛੀ ਗੱਲ ਆ, ਕੰਮ ਕਾਰ ਠੀਕ ਆ ਬ੍ਰਦਰ? ਚਲੋ ਦੀਵਾਲੀ ਮਨਾਉਣੀ ਚਾਹੀਦੀ ਆ ਬਈ, ਔਰ ਜ਼ਰੂਰ ਆਪਣੇ ਜਿੱਥੇ ਵੀ ਤੁਹਾਡਾ ਟਰੱਸਟ ਹੈ ਮੰਦਰ ਦੇ ਵਿੱਚ ਜਾਓ, ਤੁਸੀਂ ਗੁਰਦੁਆਰਾ ਸਾਹਿਬ ਦੇ ਜਾਓ, ਤੇ ਜ਼ਰੂਰ ਦੀਵਾਲੀ ਦਾ ਤਿਉਹਾਰ ਜਿਹੜਾ ਕਿ ਸ਼ੇਅਰ ਕਰਨਾ ਚਾਹੀਦਾ। ਹੋਰ ਸੁਣਾਓ ਸਭ ਠੀਕ ਆ ਬ੍ਰਦਰ?
8: ਹਾਂਜੀ ਹਾਂਜੀ।
5: ਚਲੋ ਬੜੀ ਮਿਹਰਬਾਨੀ ਹੈ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਥੈਂਕ ਯੂ। ਨੈਕਸਟ ਕਾਲ, ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ, ਮਿਸਿਸ ਕਪੂਰ, ਕੀ ਹਾਲ ਚਾਲ ਹੈ ਤੁਹਾਡਾ?
9: ਦੀਵਾਲੀ 8 ਨਵੰਬਰ ਦੀ ਹੈ ਜੀ।
5: ਅੱਛਾ, ਦੀਵਾਲੀ ਤੋਂ ਪਹਿਲਾਂ ਕਿਹੜੇ ਕਿਹੜੇ ਤਿਉਹਾਰ ਆਉਂਦੇ ਹੁੰਦੇ ਮਿਸਿਸ ਕਪੂਰ? ਇੱਕ ਹੁੰਦਾ ਜਿਹੜਾ
9: ਸਾਡੇ ਹਿੰਦੂਆਂ ਦਾ ਦਿਮਾਗ ਖਰਾਬ ਹੈ।
5: ਕਿਉਂ?
9: ਬੜੇ ਤਿਉਹਾਰ ਆਉਂਦੇ ਆ ਦੀਵਾਲੀ ਤੋਂ ਪਹਿਲੇ, ਬਹੁਤ ਆਉਂਦੇ ਆ, ਛੋਟੀ ਦੀਵਾਲੀ, ਫਿਰ ਉਸ ਤੋਂ ਪਹਿਲੇ ਕਰਵਾ ਚੌਥ, ਉਸ ਤੋਂ ਪਹਿਲੇ ਹੋਈ ਅਸ਼ਟਮੀ।
5: ਅੱਛਾ
9: ਹਾਂਜੀ,
5: ਇੱਕ ਧਨਤੇਰਸ ਵੀ ਆਉਂਦਾ ਹੁੰਦਾ।
9: ਧਨਤੇਰਸ ਤੇ ਦੀਵਾਲੀ ਤੋਂ ਥੋੜੇ ਦਿਨ ਪਹਿਲੇ ਹੁੰਦਾ ਨਾ, ਜਦੋਂ ਕੋਈ ਚੀਜ਼ ਖਰੀਦਣੀ ਹੈ ਨਵੀਂ।
5: ਧਨਤੇਰਸ ਦਾ ਮਤਲਬ ਕੀ ਹੁੰਦਾ ਵੈਸੇ ਬੇਸਿਕਲੀ?
9: ਅਰੇ ਧਨਤੇਰਸ ਦਾ ਮਤਲਬ ਇਹ ਹੁੰਦਾ ਕਿ ਆਪ ਲਕਸ਼ਮੀ ਕੋ ਘਰ ਬੁਲਾਓ,
5: ਅੱਛਾ,
9: ਪੈਸੇ ਖਰਚੋ ਬਸ।
5: ਨਹੀਂ ਮਤਲਬ ਨਵੀਂ ਚੀਜ਼ ਘਰ ਲਿਆ ਜਾਂਦੀ ਧਨਤੇਰਸ ਦੇ ਘਰ?
9: ਹਾਂ ਬਈ, ਕੋਈ ਨਾ ਕੋਈ ਬਰਤਨ ਖਰੀਦੋ।
5: ਅੱਛਾ ਜੀ,
9: ਲੋਕ ਬਰਤਨ ਨੀ ਲੈਂਦੇ, ਕੋਈ ਚਾਂਦੀ ਦਾ ਸਿੱਕਾ ਲੈ ਆਓ,
5: ਓਕੇ,
9: ਸ਼ੁਭ ਮੰਨਦੇ ਆ। ਹਾਂਜੀ,
5: ਅੱਛਾ ਠੀਕ ਹੈ। ਅੱਛਾ, ਇਹਦੇ ਵਿੱਚ ਫਿਰ ਘਰ ਦੇ ਵਿੱਚ ਧਨਤੇਰਸ ਦੇ ਕੋਈ ਪੂਜਾ ਵਗੈਰਾ ਵੀ ਕਰਦੇ ਘਰ ਮਾਤਾ ਰਾਣੀ ਦੀ? ਨਹੀਂ ਕਰਦੇ?
9: ਹਾਂਜੀ ਹਾਂਜੀ, ਲਕਸ਼ਮੀ ਗਣੇਸ਼ ਦੀ।
5: ਅੱਛਾ, ਹੁੰਦੀ ਪੂਜਾ ਘਰ ਦੇ ਵਿੱਚ ਧਨਤੇਰਸ ਦੇ?
9: ਬਿਲਕੁਲ ਬਿਲਕੁਲ,
5: ਮਤਲਬ ਮੋਸਟਲੀ ਜਿਹੜੀਆਂ, ਹਾਂਜੀ,
9: 8-10 ਦਿਨ ਪਹਿਲੇ ਹੀ ਸ਼ੁਰੂ ਹੋ ਜਾਂਦਾ।
5: ਅੱਛਾ, ਜਿਸ ਤਰ੍ਹਾਂ ਆਪਣੀਆਂ ਹਿੰਦੂ ਫੈਮਿਲੀਜ਼ ਹੋਣਗੀਆਂ ਉਹ ਧਨਤੇਰਸ ਦੇ ਘਰ ਪੂਜਾ ਵੀ ਕਰਦੇ ਹੁੰਦੇ ਆ ਨਾ?
9: ਬਿਲਕੁਲ ਕਰਦੇ ਆ, ਕਰਵਾ ਚੌਥ ਤੋਂ ਐਕਚੁਅਲੀ ਸ਼ੁਰੂ ਹੋ ਜਾਂਦੀ ਹੈ ਦੀਵਾਲੀ।
5: ਅੱਛਾ ਜੀ,
9: ਔਰ ਫਿਰ ਦੀਵਾਲੀ ਦੇ ਅਗਲੇ ਦਿਨ ਨਾ ਅਸੀਂ ਲੋਕ ਅੰਨਕੂਟ ਕਹਿੰਦੇ ਆ, ਮਤਲਬ ਉਹ ਵੀ ਬਹੁਤ ਵੱਡੀ ਪੂਜਾ ਹੁੰਦੀ ਹੈ।
5: ਅੱਛਾ, ਧਨਤੇਰਸ ਮੋਸਟਲੀ ਘਰ ਹੀ ਹੁੰਦੇ ਸਾਰੇ ਪਰਿਵਾਰ ਹੈ ਨਾ?
9: ਹਾਂ ਬਿਲਕੁਲ ਬਿਲਕੁਲ,
5: ਉਹ ਬਾਹਰ ਨਹੀਂ ਕਿਤੇ ਜਾਂਦੇ, ਕੋਈ ਫੰਕਸ਼ਨ ਨਹੀਂ ਹੁੰਦਾ ਹੋਣਾ ਧਨਤੇਰਸ ਦੇ?
9: ਨਹੀਂ ਨਹੀਂ, ਅੱਜ ਕੱਲ ਬੜਾ ਚੇਂਜ ਹੈ ਜੀ। ਅੱਜ ਕੱਲ ਬਹੁਤ ਚੇਂਜ ਹੈ, ਅਸੀਂ ਲੋਕ ਮੰਨਦੇ ਆ, ਨਵੀਂ ਜਨਰੇਸ਼ਨ ਨੂੰ ਤਾਂ ਪਤਾ ਹੀ ਨੀ ਧਨਤੇਰਸ ਕੀ ਹੈਗਾ।
5: ਓ ਅੱਛਾ, ਠੀਕ ਹੈ,
9: ਨਵੀਂ ਜਨਰੇਸ਼ਨ ਕੁਛ ਨੀ ਮੰਨਦੀ ਬਸ।
5: ਚਲੋ ਕੋਈ ਗੱਲ,
9: ਇੰਨਾ ਵਧੀਆ ਪ੍ਰੋਗਰਾਮ ਕੀਤਾ ਹੈ, ਕਿ ਕੁੜੀਆਂ ਨੂੰ ਜ਼ਰੂਰ ਪੇਕੇ ਜਾਣਾ ਚਾਹੀਦਾ ਅਗਰ ਹਸਬੈਂਡ ਰੋਕਦੇ ਹੈ ਦੇ ਆਰ ਰੋਂਗ ਬਿਲਕੁਲ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਲੇਕਿਨ ਹਰਜੀਤ ਜੀ ਕਦੀ ਇਹ ਵੀ ਪ੍ਰੋਗਰਾਮ ਚ ਬੋਲੋ ਕਿ ਨੂੰਹਾਂ ਨੂੰ ਵੀ ਆਪਣੇ ਸੱਸ ਸਹੁਰੇ ਨੂੰ ਮਿਲਣ ਆਉਣਾ ਚਾਹੀਦਾ ਜ਼ਰੂਰ ਇਹ ਵੀ ਜ਼ਰੂਰ ਕਰੋ ਬੇਟੀਆਂ ਤੇ ਕਰਦੀਆਂ ਹੀ ਕਰਦੀਆਂ ਮਾਂ ਬਾਪ ਦਾ
5: ਹਾਂਜੀ ਹਾਂਜੀ
9: ਡਾਟਰ ਇਨ ਲਾਅ ਨੂੰ ਵੀ ਕੁਛ ਚੇਂਜਸ ਆਣੇ ਚਾਹੀਦੇ ਆ
5: ਇਹ ਵੀ ਤੁਹਾਡਾ ਪੁਆਇੰਟ ਬਹੁਤ ਵੈਲਿਡ ਹੈ ਜੀ ਬਹੁਤ ਤੁਹਾਡੇ ਅੱਛੀ ਗੱਲ ਹੈ ਮਿਸਿਸ ਕਪੂਰ
9: ਬਿਲਕੁਲ ਮੈਂ ਇੱਕ ਇੱਕ ਲਾਈਨ ਤੁਹਾਡੀ ਸੁਣਨੀ ਆ
5: ਜੀ ਜੀ
9: ਦੈਟ ਇਜ਼ ਵੈਰੀ ਨਾਈਸ ਕਿ ਕਈ ਹਸਬੈਂਡ ਗਲਤ ਹੈ ਜੋ ਵਾਈਫ ਨੂੰ ਰੋਕਦੇ ਆ ਤੂੰ ਪੇਕੇ ਨਹੀਂ ਜਾਣਾ ਦੈਟ ਇਜ਼ ਦੀ ਐਕਸਟ੍ਰੀਮਲੀ ਬੈਡ ਲੇਕਿਨ ਲੜਕੀਆਂ ਫਿਰ ਵੀ ਹਿੰਮਤ ਕਰਕੇ ਚਲੀ ਜਾਂਦੀਆਂ ਪਰ ਇਹ ਟੋਪਿਕ ਤੁਸੀਂ ਡਾਟਰ ਇਨ ਲਾਅ ਵਾਸਤੇ ਵੀ ਜ਼ਰੂਰ
5: ਬੋਲੋ ਨੂੰਹ ਹੈਗੀਆਂ ਉਹ ਵੀ ਆਪਣੀ ਸੱਸ ਨੂੰ ਜਾ ਕੇ ਮਿਲਣ
9: ਬਿਲਕੁਲ
5: ਆਪਣੀ ਮਦਰ ਇਨ ਲਾਅ ਨੂੰ ਸੱਸ ਦਾ ਜਦੋਂ ਨਾ ਆ ਜਾਂਦਾ ਉਦੋਂ ਕੰਮ ਖਰਾਬ ਹੁੰਦਾ ਆ ਕੇ ਵੀ ਫਿਰ ਸੱਸ ਦੀਆਂ ਗੱਲਾਂ ਉਧਰ ਮਾਂ ਨੂੰ ਹੀ ਕਰਨੀਆਂ ਜਾ ਕੇ ਹੈ ਇਹ ਵੀ ਬੜੀ ਗੱਲ ਹੁੰਦੀ ਹੈ ਨਾ
9: ਨਹੀਂ ਬੜਾ ਅੱਛਾ ਟੋਪਿਕ ਹੈ ਲੋਕਾਂ ਨੂੰ ਦੇਖੋ ਅਰਜੀਤ ਜੀ ਅਗਰ ਕਿਸੇ ਨੂੰ ਸ਼ਿਕਸ਼ਾ ਦੇਣੀ ਹੈ
5: ਹਾਂਜੀ
9: ਤੇ ਬਹੁਤ ਵੱਡੀ ਗੱਲ ਹੈ ਤੇ ਅਗਰ ਲੋਕਾਂ ਨੇ ਅੱਜ ਕੱਲ ਤੇ ਬਈ ਸਭ ਮਨਮਾਨੀ ਕਰਦੇ ਆ ਪਰ ਅਸੀਂ
5: ਵੈਸੇ ਮਿਸਿਸ ਕਪੂਰ ਤੁਸੀਂ ਬੜੇ ਵੱਡੇ ਹੋ ਸਤਿਕਾਰਯੋਗ ਵਿਦ ਰਿਸਪੈਕਟ ਔਰ ਮੈਂ ਇਹ ਗੱਲ ਪੁੱਛਣੀ ਚਾਹੂੰਗਾ ਕਿ ਇਹ ਬਹੁਤ ਪਰਿਵਾਰਾਂ ਚ ਜ਼ਰੂਰੀ ਤਾਂ ਨਹੀਂ ਹੋਏਗਾ ਕਿ ਸਾਰੀਆਂ ਨੂੰਹਾਂ ਇੱਕੋ ਜਿਹੀ ਹੁੰਦੀਆਂ ਹੋਣੀਆਂ ਕਈ ਵਾਰ ਤਾਂ ਸੱਸਾਂ ਨੂੰ ਬੜਾ ਪਿਆਰ ਵੀ ਕਰਦੀਆਂ ਨੂੰਹਾਂ ਏਦਾਂ ਦੀ ਗੱਲ ਤਾਂ ਨਹੀਂ
9: ਮੈਂ ਕਹਿੰਦੀ ਆ 80% ਲੋਕ ਅੱਛੇ ਹੈ
5: ਅੱਛਾ
9: 20% ਵਾਸਤੇ ਸਿੱਖਿਆ ਦੇਣੀ ਜ਼ਰੂਰੀ ਮੈਂ ਤੁਹਾਨੂੰ ਛੋਟਾ ਜਿਹਾ ਅਗਰ ਇੱਕ ਮਿੰਟ ਦਾ ਟਾਈਮ ਦਿਓਗੇ
5: ਜੀ ਜੀ ਗੋ ਅਹੈਡ ਮੈਮ ਕੋਈ ਗੱਲ ਨਹੀਂ ਬੋਲੋ
9: ਮੈਂ ਅਮਰੀਕਾ ਆਪਣੀ ਭਤੀਜੀ ਦੀ ਸ਼ਾਦੀ ਕੀਤੀ
5: ਅੱਛਾ ਜੀ
9: ਬਹੁਤ ਵਧੀਆ ਲੜਕਾ ਕਹਿੰਦੀ ਸੀ ਆਂਟੀ ਮੁਝੇ ਅੰਕਲ ਜੀ ਜੈਸਾ ਐਜੂਕੇਟਿਡ ਟਾਈ ਵਾਲਾ ਲੜਕਾ ਦਿਲਾਉਣਾ ਠੀਕ ਹੈ ਵੈਰੀ ਨਾਈਸ ਫੈਮਿਲੀ ਜੋ ਕੁਛ ਵੀ ਹੈ ਜਦ ਉਹਦੀ ਬੇਟੀ 9 ਸਾਲ ਦੀ ਹੋ ਗਈ ਇੱਕ ਦਿਨ ਬੜੀ ਜ਼ੋਰ ਜ਼ੋਰ ਦੀ ਉੱਚੀ ਉੱਚੀ ਰੋਈ ਤੇ ਮੈਂ ਉਹਦੀ ਸਾਰੀ ਕਹਾਣੀ ਸੁਣ ਲਈ ਸੀ ਮਦਰ ਇਨ ਲਾਅ ਨੇ ਇਹ ਕਹਾ ਮਦਰ ਇਨ ਲਾਅ ਸੁਣੀ ਕੋਈ ਗੱਲ ਨੀ ਸਾਡੇ ਵਾਸਤੇ ਬੱਚਾ ਹੀ ਹੈ ਮੇਰੀ ਬੇਟੀ ਹੈ ਲੇਕਿਨ 10 ਦਿਨ ਬਾਅਦ ਕਪੂਰ ਸਾਹਿਬ ਨੇ ਕਿਹਾ ਇਸਕੋ ਫੋਨ ਕਰ ਔਰ ਇਸਕੋ ਯੇ ਕਹੋ ਕਿ ਸੋਨਿਕਾ ਪਲੀਜ਼ ਆਪਣੀ ਬੇਟੀ ਇੱਕ ਹਫਤੇ ਕੇ ਲਈ ਹਮਾਰੇ ਪਾਸ ਭੇਜ ਦੇ ਹਾਏ ਆਂਟੀ ਉਸਕੇ ਬਿਨਾ ਤੋ ਮੈਂ 1 ਮਿੰਟ ਨਹੀਂ ਰਹਿ ਸਕਤੀ ਉਸਕੋ ਨਹੀਂ ਭੇਜ ਸਕਤੀ ਮੈਂ ਕਿਹਾ ਫਿਰ ਜਿਸ ਮਾਂ ਨੇ ਕਲੇਜਾ ਫਾੜ ਕੇ ਤੁਝੇ ਆਪਣਾ ਲਾਇਕ ਬੇਟਾ ਦੀ ਤੂੰ ਉਸ ਮਾਂ ਕੀ ਬੁਰਾਈ ਕਰ ਰਹੀ ਹੈ ਇੱਕ ਚਾਚਾ ਇਧਰ ਲਗਾਉਂਗੀ ਇੱਕ ਉਧਰ ਲਗਾਉਂਗੀ ਸਿੱਧੀ ਹੋ ਗਈ ਜੀ ਅੱਜ ਉਹਦੀ ਬੇਟੀ ਡਾਕਟਰ ਬਣ ਗਈ 24 ਸਾਲ ਹੋ ਗਏ ਸ਼ਾਦੀ ਨੂੰ ਕਈ ਮਾਵਾਂ ਕਰੀਏ ਛੱਡਣ ਨੂੰ ਇਸ ਕੰਟਰੀ ਮੈਂ
5: ਮੇਰਾ ਖਿਆਲ ਹੈ ਮਿਸਿਸ ਕਪੂਰ ਇਹ ਵੀ ਗੱਲ ਹੋ ਜਾਂਦੀ ਹੈ ਕਿ ਕਈ ਵਾਰ ਜਿਹੜੀਆਂ ਮਦਰਸ ਹੁੰਦੀਆਂ ਨਾ ਉਹ ਵੀ ਕਈ ਵਾਰੀ ਆਪਣੀਆਂ ਬੇਟੀਆਂ ਨੂੰ ਰੋਂਗ ਐਡਵਾਈਸ ਵੀ ਦੇ ਦਿੰਦੀਆਂ ਘਰ ਦੇ ਵਿੱਚ
9: ਤੁਹਾਡੇ ਬੱਚਿਆਂ ਦੇ ਬੱਚੇ ਜੀ ਯੂ ਆਰ ਰਾਈਟ ਮੇਰਾ ਜੈਲਰਸ ਬਿਜ਼ਨਸ ਸੀ ਤੁਸੀਂ ਅੱਛੀ ਤਰ੍ਹਾਂ ਮੈਨੂੰ ਜਾਣਦੇ ਹੋ
5: ਜੀ
9: ਮੈਂ ਪਾਸਪੋਰਟ ਪਿਕਚਰ ਬਣਾਉਂਦੀ ਸੀ ਤੁਹਾਡੇ ਹਾਂ ਲੇਕਿਨ ਜਿਹੜੀ ਵੀ ਲੜਕੀ ਮੇਰੇ ਕੋਲ ਗਲਤ ਡਿਸੀਜਨ ਲੈ ਮੈਂ ਇਹੋ ਸਲਾਹ ਦਿੰਦੀ ਸੀ ਬੇਟਾ ਪਲੀਜ਼ ਅਗਰ ਹਸਬੈਂਡ ਜ਼ਰਾ ਵੀ ਗਲਤੀ ਕਰਤਾ ਹੈ ਰਾਤ ਕੋ ਉਸਕੋ ਕੁਛ ਮਤ ਕਹੋ ਪਿਆਰ ਸੇ ਖਾਣਾ ਦੋ ਉਹ ਸੁਬਹ ਉੱਠ ਕੇ ਤੁਮਸੇ ਖੁਦ ਮਾਫੀ ਮਾਂਗੇਗਾ ਅਗਰ ਉਸਨੇ ਯਾਰ ਇਹ ਯਹਾਂ ਕੀ ਇਸ ਕੰਟਰੀ ਮੇ ਆ ਕੇ ਲੋਗੋ ਨੇ ਅਜੀਬੋ ਗਰੀਬ ਫਾਇਦੇ ਉਠਾਏ ਸ਼ਾਇਦ ਮੈਂ ਗਲਤ ਹੋਵਾਂ ਹਰਜੀਤ ਜੀ ਮੈਂ
5: ਨਹੀਂ ਨਹੀਂ ਨਹੀਂ ਪਤਾ ਕੀ ਆ ਤੁਹਾਡਾ ਬੜਾ ਵੱਡਾ ਐਕਸਪੀਰੀਅੰਸ ਹੈ ਔਰ ਅਗੇਨ ਆਈ ਵੁੱਡ ਸੇ ਯੂ ਆਰ ਰੀਲੀ ਰਿਸਪੈਕਟਡ ਲਾਈਕ ਮਾਈ ਮਦਰ ਔਰ ਬੜੀ ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਜਦੋਂ ਕੋਈ ਏਜਡ ਐਕਸਪੀਰੀਅੰਸ ਹੋਵੇ ਕਿਸੇ ਦਾ ਜਿਵੇਂ ਤੁਸੀਂ ਦੱਸਿਆ ਹੈ ਕਿਉਂਕਿ ਜਿਹੜੀਆਂ ਮਾਵਾਂ ਹੁੰਦੀਆਂ ਨਾ ਉਹ ਵੀ ਆਪਣੀਆਂ ਧੀਆਂ ਦੇ ਕੰਨਾਂ ਦੇ ਵਿੱਚ ਕਿਤਨਾ ਕਿਤੇ ਕੋਈ ਗੱਲਾਂ ਇੱਦਾਂ ਦੀਆਂ ਕਰ ਦਿੰਦੀਆਂ ਜਿਹੜੀਆਂ ਕਿ ਉਹ ਘਰ ਨੂੰ ਖਰਾਬ ਵੀ ਕਰ ਦਿੰਦੇ ਆ
9: ਜੀ ਜੀ ਇੱਕ ਮਾਂ ਆਪਣਾ ਬੇਟਾ ਤੁਮੇ ਦੇ ਦਿੱਤੀ ਹੈ ਤੁਮ ਆਪਣੇ ਬੱਚੇ ਹਮੇ ਦੇ ਕੇ ਦਿਖਾਓ ਨਾ
5: ਸੱਚੀ ਬਾਤ ਹੈ
9: ਆਪ 1 ਘੰਟੇ ਕੇ ਲਈ ਭੇਜੋ ਨਾ ਆਪਣੇ ਬੱਚੇ ਚ ਮੇਰੀ ਮੇਰੀ ਉਹ ਬੇਟੀ ਹੈ ਮੇਰੀ ਭਤੀਜੀ ਨਹੀਂ ਹੈ ਉਹ
5: मैं तो मिसेस कपूर कल भी पता परसों भी बात कर रहा था आई थिंक लास्ट वीक, क्योंकि बच्चे जो होते हैं ना आजकल जो उनकी माँ होती है वो भी अपनी सास को बोल देती है कि उनको ये देना खाने के लिए, इनको ये देना खाने के लिए, ये भी उनको जैसे पता नहीं होता दादी को कि खाने के लिए बच्चों को क्या देना है, वो सारे उसका टाइम टेबल बनाते हैं।
9: बिल्कुल सही कल बोल रहे थे।
5: अच्छा कल बोली थी। अच्छा जी
9: कल बोल रहे थी टॉपिक बिल्कुल यार, इतने आके बच्चिया नू असि पानी नहीं पिला सकते।
5: हाँ पानी इतने बजे हमने पानी देना है, इतने बजे हमें इनको फीड देनी है, इतने बजे दूध देना है, ये यू नो सो मेनी थिंग्स। पता नहीं
9: यार इतने आके मैं तो इक्को ही गल कहांगी कि इतने आके लोगों नू ऐसे पंख लगे हैं, भूल गए बड़ों की इज्जत, भूल गए अपने रीति रिवाज। बस
5: शुक्रिया मिसेस कपूर आपका, आपने अच्छे वर्ड्स सभी कम्युनिटी को दिए और डेफिनेटली पीपल आर लिसनिंग टू यू एंड ऑलवेज यू नो पीपल आर रिगार्ड्स टू यू कि आपने इतने अच्छे वर्ड्स जिनके ये घर में नहीं होता वो इस चीज को फॉलो अप करें कि अपनी जो सांस है उसको मिलने जाए।
9: कपूर साहब ने क्या प्यार ना लाइयो समझाओ ना ओदा सुन लिता बेटा तू अपनी बेटी एक हफ्ता हमारे पास भेज दे, जानी कानी दोनों यहाँ नहीं है मेरे दोनों बेटे अमेरिका चली है।
5: जी,
9: आंटी इसके बिना तो मैं मर जाऊंगी। मैं कहा फिर जिस माँ ने कलेजा फाड़ के अंकल जी की तरह सुंदर टाई वाला एजुकेटेड दिलवाना आंटी मुझे, तू उस माँ की बुराई कर रही है, मैं तेरे से बात नहीं करूंगी। बस सिद्धि हो गई वो दिन और आज दिन 24 साल हो गए शादी।
5: चलो तुसी अभी चाय बनाओ, चाय पियो, नाश्ता तो आपने कर लिया होगा सुबह का ब्रेकफास्ट। और
9: थैंक यू सॉरी,
5: थैंक यू, कोई अरे कोई बात नहीं, कोई बात नहीं, कोई बात नहीं, एंजॉय द डे, थैंक यू वेरी मच मैम, थैंक यू वेरी मच। नेक्स्ट कॉल, हेलो
10: हेलो
5: सत श्रीकाल जी, सत श्रीकाल, हां जी तुसी कौन जी? मैं ठीक हां जी, तुसी ठीक?
10: वेरी नाइस वेरी नाइस। पहले तो मैं एक चलो थोड़ी गल्ला करदे मैं एक बोली बना ली, सौन का महीना चलता है।
5: अच्छा जी,
10: मैं एक पहले बोली नाल शुरुआत करदे आ,
5: सुनाओ जी
10: विचार सुने बहुत वधिया लगे, फिर मैं सुनाती राइट वे। हरी बरसी घटन गया सी, बारी बरसी घटन गया सी, ओ फटके नहीं आंदा चावा जिंदगी इंज लंघ दी, जीवे टलदा पर
5: ਤੁਹਾਡੀ ਆਵਾਜ਼ ਹੈ ਨਾ ਕਲੀਅਰ ਨਹੀਂ ਆ ਰਹੀ ਮੈਨੂੰ, ਹੈ ਨਾ?
10: ਹੈਲੋ,
5: ਹਾਂਜੀ ਤੁਹਾਡੀ ਆਵਾਜ਼ ਮੈਨੂੰ ਕਲੀਅਰ ਨਹੀਂ ਆ ਰਹੀ ਸੀ,
10: ਹੁਣ ਆ ਰਹੀ ਹੈ ਠੀਕ ਵੀ ਜੀ?
5: ਹਾਂ ਹੁਣ ਬੈਟਰ ਹੈ ਜੀ। ਕੌਣ ਬੋਲ ਰਿਹਾ, ਤੁਹਾਡਾ ਨਾਮ ਕੀ ਹੈ ਮੈਮ?
10: ਜੈਜ਼ ਬੋਲ ਰਹੀ ਹਾਂ।
5: ਹਾਂਜੀ
10: ਮਿਲੇ ਸੀ ਨਾ, ਜੈਜ਼ ਬੋਲ ਰਹੀ ਨੇ, ਜੈਜ਼।
5: ਅੱਛਾ ਜੈਜ਼ ਬੋਲ ਰਹੇ, ਅੱਛਾ ਜੀ
10: ਜੀ। ਮੈਂ ਦੂਜੇ ਨੰਬਰ ਤੋਂ ਕਾਲ ਕਰ ਰਹੀ ਹਾਂ, ਮਾਈਟ ਵੀ ਤੁਸੀਂ ਪਹਿਚਾਣਿਆ ਨੀ?
5: ਹਾਂਜੀ
10: ਠੀਕ ਹੈ, ਮੈਂ ਦੂਸਰੇ ਨੰਬਰ ਤੋਂ ਕਾਲ ਕੀਤੀ ਹੈ ਤਾਂ ਹੀ ਸਰ ਤੁਸੀਂ ਪਹਿਚਾਣਿਆ ਨੀ ਹੈਗਾ।
5: ਅੱਛਾ ਜੀ, ਨਹੀਂ ਮੈਨੂੰ ਪਤਾ ਨੀ ਸੀ ਤੁਹਾਡੇ ਬਾਰੇ ਨਾ, ਮੈਂ ਤਦ ਹੀ ਪੁੱਛਿਆ ਤੁਹਾਨੂੰ ਤੁਹਾਡਾ ਨਾਮ ਕੀ ਹੈ ਜੀ।
10: ਠੀਕ ਹੈ ਜੀ, ਤੇ ਮੈਂ ਬੋਲੀ ਸੁਣਾਈ ਉਹ ਸੁਣਾਈ ਦਿੱਤੀ ਸੀ ਕਿ ਨਹੀਂ?
5: ਹਾਂ ਉਹ ਆ ਗਈ ਸੀ ਪੂਰੀ, ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ ਜੀ ਵੈਰੀ ਮਚ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਵਕਾਰ ਖਾਨ ਸਾਹਿਬ ਹਾਜ਼ਰੀ ਲਵਾਣਗੇ, ਉਸ ਦੇ ਨਾਲ ਪੱਡਾ ਸਾਹਿਬ ਆ ਜਾਓ। ਵਕਾਰ ਖਾਨ ਸਾਹਿਬ ਕਿਆ ਹਾਲ ਹੈ ਸਰ
11: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ ਮੇਰੇ ਕੋਲ ਲੌਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਸੀ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ।
5: ਠੀਕ ਹੈ,
11: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000 6468000।
5: ਥੈਂਕ ਯੂ ਵੈਰੀ ਮਚ ਸਰ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇਸ ਦੇ ਨਾਲ ਤੁਹਾਡੇ ਵਾਸਤੇ ਇੱਕ ਗੀਤ ਬੜਾ ਪਿਆਰਾ ਔਰ ਅੱਜ ਦੇ ਮੌਸਮ ਨਾਲ ਢੁਕਦਾ ਗੀਤ ਆ, ਹੰਸ ਭਾਜੀ ਦਾ। ਔਰ ਅਸੀਂ ਬਾਰ ਬਾਰ ਦੱਸ ਰਹੇ ਹਾਂ ਤੁਹਾਨੂੰ, ਹੰਸ ਰਾਜ ਹੰਸ ਜੀ ਆਪਣੇ ਸ਼ਹਿਰ ਦੇ ਵਿੱਚ 18 ਸਤੰਬਰ ਨੂੰ ਆ ਰਹੇ ਹੈ, September 18 ਨੂੰ ਆ ਰਹੇ ਹੈ ਲਾਈਵ ਪਰਫਾਰਮੈਂਸ ਕਰਨ ਵਾਸਤੇ, ਔਰ ਸਪੈਸ਼ਲੀ ਤੌਰ ਤੇ ਤੁਹਾਡੇ ਸਾਰਿਆਂ ਦਾ ਸਾਥ ਹੈ, ਕੱਲ ਟਿਕਟਾਂ ਕਾਫੀ ਮੂਵ ਹੋਈਆਂ, ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਨੇੜੇ ਨੇੜੇ ਜਾ ਕੇ ਤੁਸੀਂ ਟਿਕਟਾਂ ਜਲਦੀਆਂ ਖਰੀਦਦੇ ਆ, ਤੁਹਾਡਾ ਚਲੋ ਪਿਆਰ ਤਾਂ ਹੈ ਮੇਰੇ ਨਾਲ, ਪਰ ਤੁਸੀਂ ਵੀ ਕਹਿੰਦੇ ਹੁੰਦੇ ਚਲੋ ਕੋਈ ਗੱਲ ਨਹੀਂ ਯਾਰ ਹਰਜੀਤ ਜੀ ਮੈਸੇਜ ਦੇ ਰਹੇ ਆ, ਪਰ ਅਸੀਂ ਟਿਕਟਾਂ ਤਾਂ ਜ਼ਰੂਰ ਲੈਣੀਆਂ ਲੈਣੀਆਂ। ਅੱਜ ਦਾ ਮੌਸਮ ਬੜਾ ਬਾਹਰ ਦਾ ਖੂਬਸੂਰਤ ਬਣ ਗਿਆ, ਬਹੁਤ ਹੀ ਰੋਮਾਂਟਿਕ ਜਿਹਾ ਮੌਸਮ ਬਣਿਆ, ਅੱਜ ਤਾਂ ਦਿਲ ਇੱਦਾਂ ਕਰਦਾ ਕਿ ਜਾਨ ਨੂੰ ਮਿਲਣ ਦਾ ਮੌਸਮ ਬਣ ਗਿਆ ਬਾਹਰ,
6: ਕੀ ਬਾਤ ਹੈ,
5: ਹੈਂ, ਅੱਜ ਮੌਸਮ ਜਾਨ ਵਾਲਾ ਬਣ ਗਿਆ, ਅਰੇ ਜਾਨ।

0: ਹਰਜੀਤ ਜੀ ਬਿਲਕੁਲ ਨਹੀਂ ਰੋਣ ਦੇਣਾ ਤੁਸੀਂ ਕਿਸੇ ਨੂੰ, ਔਰ ਬਿਲਕੁਲ ਹਸਾਣਾ ਹੈ, ਔਰ ਇਸ ਮੌਸਮ ਦਾ ਖੂਬਸੂਰਤ ਮੌਸਮ ਦਾ ਜਿਹੜਾ ਨਜ਼ਾਰਾ ਹੈ ਤੁਸੀਂ ਸਾਰੇ ਲੈ ਰਹੇ ਹਾਂ ਜੀ ਪੱਡਾ ਸਾਹਿਬ ਦੀ ਗ੍ਰੇਟ।
1: ਹਾਂਜੀ ਹਰਜੀਤ ਜੀ, ਮੈਂ ਤਕਰੀਬਨ ਅੱਜ ਥੋੜ੍ਹੇ ਜਿਹਾ ਜਿੱਦਾਂ 3-in-1 ਪੋਲਿਸੀ ਬਾਰੇ ਜ਼ਰੂਰ ਗੱਲ ਕਰੂੰਗਾ
0: ਜੀ।
1: ਬਹੁਤ ਵਾਰੀ ਅਸੀਂ ਸੁਣਦੇ ਹਾਂ ਵੀ ਸਾਨੂੰ $99 ਵਿੱਚ 3 ਪੋਲਿਸੀਆਂ ਮਿਲ ਸਕਦੀਆਂ ਲਾਈਫ ਕ੍ਰਿਟੀਕਲ ਅਤੇ ਆਪਣੇ ਡਿਸਬਿਲਟੀ ਇੰਸ਼ੋਰੈਂਸ, ਪਰ ਦੇਖੋ ਇਹ ਜਿਹੜੀਆਂ ਪੋਲਿਸੀਆਂ ਹੈਗੀਆਂ ਨਵੇਂ ਬੰਦਿਆਂ ਵਾਸਤੇ ਹੈਗੀਆਂ $99 ਤੁਸੀਂ ਲੈ ਸਕਦੇ, ਪਰ ਤੁਸੀਂ ਜੇ ਹੁਣ ਪੁਰਾਣੇ ਆਏ ਆ ਘਰ ਬਾਰ ਲਏ ਹੈਗੇ ਆ, ਫਿਰ ਤੁਸੀਂ ਕੀ ਸੋਚ ਸਕਦੇ ਕਿ ਇਹ $99 ਦੀ ਪੋਲਿਸੀ ਤੁਹਾਨੂੰ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਪੂਰੀ ਕਰ ਸਕੂਗੀ
0: ਜੀ?
1: ਤਾਂ ਇਹ ਬਿਲਕੁਲ ਨਹੀਂ, ਕਿਉਂਕਿ ਆਮ ਜੇ ਤੁਹਾਡੇ ਕੋਲ ਉੱਤੇ ਹੁਣ ਲੋਨ ਹੀ ਇੰਨਾ ਹੈਗਾ ਆ, ਮਤਲਬ ਜਾਂ ਤੁਸੀਂ 30+ ਹੈਗੇ, ਤਾਂ ਫਿਰ ਇਹ ਜਿਹੜੀ $99 ਪੋਲਿਸੀਆਂ ਬਹੁਤੀਆਂ ਨਹੀਂ ਕੰਮ ਕਰਦੀਆਂ ਹੈਗੀਆਂ। ਉਹਦੇ ਵਿੱਚ ਤੁਹਾਨੂੰ ਇਹ ਆ ਵੀ ਤੁਸੀਂ ਆਪਣੀ ਜਿਹੜੀ ਪੋਲਿਸੀ ਆਲਵੇਜ਼ ਮੈਂ ਕਹਿੰਦਾ ਹੁੰਦਾ 3-in-1 ਪੋਲਿਸੀ ਲਓ। ਉਹਦੇ ਵਿੱਚ ਵੀ ਕਈ ਵਾਰੀ ਇੱਦਾਂ ਹੁੰਦਾ ਵੀ ਬਹੁਤ ਸਾਰੇ ਸਰੋਤੇ 10 ਸਾਲ ਦੀ ਹਰਜੀ ਟਰਮ ਇੰਸ਼ੋਰੈਂਸ ਲੈ ਲੈਂਦੇ ਆ। ਆਮ ਬਹੁਤ ਵਾਰੀ ਤੁਸੀਂ ਆਪਣੇ ਸੈੱਲਫੋਨ 'ਤੇ ਵੀ ਐਡ ਦੇਖੋਗੇ, ਤੁਹਾਨੂੰ $12 ਵਿੱਚ ਮਿਲ ਜੂਗੀ, 10 ਆਪਣੇ ਜਾਂ $14 ਵਿੱਚ ਮਿਲ ਜੂਗੀ, ਮਤਲਬ ਇਹ ਹੀ ਉਹ 10 ਸਾਲ ਦੀ ਟਰਮ ਹੁੰਦੀ ਆ। ਉਹ ਉੱਤੇ ਇਹ ਨਹੀਂ ਲਿਖਿਆ ਹੁੰਦਾ ਵੀ ਕਿੰਨੇ ਸਾਲ ਦੀ ਟਰਮ ਆ, ਪਰ ਜੇ ਤਾਂ 10 ਸਾਲ ਹਜੇ ਜੀ ਇਹਨਾਂ ਦਾ ਪ੍ਰੀਮੀਅਮ ਵੱਧਦਾ ਉਹ 3 ਗੁਣਾ ਵੱਧ ਜਾਂਦਾ, ਤਾਂ ਉਸ ਵੇਲਾ ਮਤਲਬ ਸ਼ੁਰੂ ਤੋਂ ਕਈ ਵਾਰੀ ਕਾਲ ਕਰਦੇ ਸਰ ਜੀ ਮੇਰਾ ਪ੍ਰੀਮੀਅਮ ਇੰਨਾ ਵੱਧ ਗਿਆ,
0: ਠੀਕ ਆ,
1: ਪਰ ਉਹ ਇੱਦਾਂ ਵੱਧ ਗਿਆ ਜੇ ਹੁਣ ਤੁਸੀਂ ਉਸ ਵੇਲਾ ਜੇਲਾ ਲਏ ਸੀ 25 ਸਾਲ ਦੇ ਸੀ, ਹੁਣ 35 ਸਾਲ ਦੇ ਹੋ ਗਏ ਆ, ਹੁਣ ਤੁਹਾਡੇ 'ਚ 35 ਸਾਲ ਦੀ ਉਮਰ ਦਾ ਰੇਟ ਲੱਗਣਾ ਹੈਗਾ,
0: ਠੀਕ ਆ,
1: ਪਰ ਇਹ ਜਿਹੜੀਆਂ ਹੈਗੀਆਂ ਤੁਹਾਨੂੰ ਜਿਹੜਾ ਮਤਲਬ ਇਹ ਜਿਹੜਾ ਤੁਸੀਂ ਪੋਲਿਸੀ ਲੈਂਦੇ ਆ, ਜਿਹੜੇ ਤੁਸੀਂ ਕਹਿੰਦੇ ਆਪਣੇ ਇਹ $2.5 ਲੱਖ ਦੀ ਇੰਸ਼ੋਰੈਂਸ ਆਪਣੇ $12 ਵਿੱਚ ਹੈਗੀ ਆ, ਤਾਂ ਤੁਸੀਂ ਇਹ ਉਹਦੇ 'ਤੇ $15 ਖਰਚਾ, ਤੁਹਾਨੂੰ 20 ਸਾਲ ਦੀ ਟਰਮ ਮਿਲ ਜੂਗੀ, ਇਹਦਾ ਮਤਲਬ ਤੁਹਾਡਾ 20 ਸਾਲ ਦਾ ਰੇਟ ਨਹੀਂ ਵਧੂਗਾ। ਤੁਸੀਂ ਇਹ $17-18 ਖਰਚ ਲਓ ਤਾਂ ਮਹੀਨੇ ਦਾ ਤੁਹਾਨੂੰ 65 ਸਾਲ ਦੀ ਟਰਮ ਮਿਲੂਗੀ, 65 ਸਾਲ ਦੀ ਉਮਰ ਤੱਕ ਤੁਹਾਡਾ ਰੇਟ ਨਹੀਂ ਵਧੂਗਾ। ਇਹ ਜਿਹੜੀ ਛੋਟੀਆਂ ਚੀਜ਼ਾਂ ਹੈਗੀਆਂ, ਮਤਲਬ ਤੁਸੀਂ ਅਸੀਂ ਇਸ ਵੇਲੇ ਕਿਵੇਂ ਸੋਚਦੇ ਨਹੀਂ ਜਾਂ $12 ਕੁਛ ਵੀ ਨਹੀਂ, ਤਾਂ 12-18 ਵਿੱਚ ਕਿੰਨਾ ਕੁ ਫਰਕ ਆ, ਮਤਲਬ ਉਹਦੇ ਵਿੱਚ ਕੀ ਹੈਗਾ, ਤੁਸੀਂ ਇੱਕ ਚੀਜ਼ ਜਿਹੜੀ ਵੀ ਲੈਣੀ ਉਹਨੂੰ ਲੰਬੇ ਟਰਮ ਵਾਸਤੇ ਆਪਣੇ ਆਪ ਨੂੰ ਉਹ ਕੋਪੀ, ਜਿਹੜਾ ਮੈਨੂੰ ਹੁਣ 65 ਸਾਲ ਦੀ ਏਜ ਮੇਰੀ ਜਦੋਂ ਏਜ ਹੈ ਉਦੋਂ ਤੱਕ ਇਹ ਰੇਟ ਨਹੀਂ ਬਦਲਣਾ ਚਾਹੀਦਾ,
0: ਠੀਕ ਹੈ ਜੀ?
1: ਮਤਲਬ ਜਿਹੜੇ 3-in-1 ਪੋਲਿਸੀ ਅਸੀਂ ਇਹ ਗੱਲ ਵੀ ਕਰਦੇ ਹੈਗੇ ਹਾਂ, ਉਹਦੇ 'ਚ ਇਹ ਕਹਿੰਦੇ ਵੀ ਤੁਸੀਂ ਜਿਹੜੇ ਆਪਣੇ ਆਪ ਨੂੰ ਜਿਹੜਾ ਆਪਣੀ ਰਿਟਾਇਰਮੈਂਟ ਤੱਕ ਦਾ ਜ਼ਰੂਰ ਹੈਵ ਟੂ ਕਵਰ, ਜਿਹੜਾ 65 ਸਾਲ ਦੀ ਜਿਹੜੀ ਪੋਲਿਸੀ ਹੈ, ਜੇ ਹੁਣ ਕੋਈ ਤੁਸੀਂ ਕਿਸੇ ਬੱਚੇ ਦੇ ਵੀ 2 ਸਾਲ ਦੇ ਬੰਦੇ ਬੱਚੇ ਦੀ ਲੈਂਦੇ ਹਾਂ, ਤਾਂ ਇਹ 63 ਸਾਲ ਦੀ ਟਰਮ ਤੁਸੀਂ ਲੈ ਲਈ ਬੱਚੇ ਦੀ, ਮਤਲਬ ਜੇ ਕੋਈ 20 ਸਾਲ ਦਾ ਬੰਦਾ ਹੈ ਤਾਂ ਮਤਲਬ ਤੁਸੀਂ ਇਹ ਆਲਮੋਸਟ 45 ਸਾਲ ਦੀ ਟਰਮ ਲੈ ਲਈ, ਮਤਲਬ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜਾ ਫਿਰ ਜੇ ਤੁਸੀਂ ਆਪਣੇ ਉਹਦੇ ਵਿੱਚ ਕੀ ਆ, ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਲੈਂਦੇ ਹੈਗੇ ਆ, ਉਹ ਮਤਲਬ ਉਹਦੇ ਤੁਸੀਂ ਪਰਮਾਨੈਂਟ ਲੈਣੀ ਚਾਹੁੰਦੇ ਆ, ਉਹ ਵਿੱਚ ਥੋੜ੍ਹੀ ਐਡਸ ਕਰ ਸਕਦੇ, ਤੁਸੀਂ ਕ੍ਰਿਟੀਕਲ ਵਿੱਚ ਐਡ ਕਰਨੀ ਚਾਹੁੰਦੇ ਉਹ ਵੀ ਕਰ ਸਕਦੇ ਆ, ਪਰ ਇਸ ਸਾਰਾ ਪੋਲਿਸੀਆਂ ਨੂੰ ਜੇ 3-in-1 ਲੈਂਦੇ ਐਡ ਕਰੋ। ਜੇ ਤੁਸੀਂ ਜਿੱਦਾਂ ਹੁਣ $99 ਪੋਲਿਸੀ ਤੁਸੀਂ ਕਹਿੰਦੇ ਵੀ ਮੈਂ ਲੈਣਾ ਹੈਗਾ ਹੈਗਾ, ਹਾਂਜੀ ਜੀ, ਬਹੁਤ ਸਾਰੀਆਂ ਕੰਪਨੀਆਂ ਵਿੱਚ ਕੀ ਹੈ ਜਿਹੜਾ ਤੁਸੀਂ ਲਾਈਫ ਦੇ ਨਾਲ ਟਰਮ ਇੰਸ਼ੋਰੈਂਸ ਲੈਂਦੇ ਤਾਂ ਤੁਸੀਂ ਬਹੁਤ ਸਾਰੇ ਜਿਹੜੇ ਆ ਚੀਜ਼ਾਂ ਵਿੱਚ ਐਡ ਨਹੀਂ ਕਰ ਸਕਦੇ, ਜਿਹਦਾ ਰਿਟਰਨ ਉਹ ਪ੍ਰੀਮੀਅਮ ਔਨ ਡੈਥ, ਜਿੱਦਾਂ ਤੁਹਾਡੀ ਡੈਥ ਹੋਵੇ ਤਾਂ ਉਹ ਤੁਹਾਡੇ ਪੈਸੇ ਸਾਰੇ ਮੁੜੇ ਆਉਣ, ਮਤਲਬ ਜਾਂ ਤੁਹਾਡੇ ਜੇ ਤੁਸੀਂ ਬਿਲਕੁਲ ਫਿੱਟ ਹੈ ਤਾਂ ਪੈਸੇ ਮੁੜੇ ਆਉਣ। ਹਾਂ, ਇੱਕ ਕੰਪਨੀ ਕਹਿੰਦੀ ਜਿੰਨੀ ਵੀ ਤੁਸੀਂ ਮਰਜ਼ੀ 3 ਕਰਨੀਆਂ 4 ਕਰਨੀਆਂ ਇੰਸ਼ੋਰੈਂਸ ਪੋਲਸੀਆਂ, ਉਹ ਸਟੈਂਡਰਡ ਟਰਮ ਸਟੈਂਡਰਡ ਲੋਨ ਪੋਲਸੀ ਹੋਗੀ,
0: ਠੀਕ ਹੈ,
1: ਤੁਸੀਂ ਹਰ ਪੋਲਸੀ ਦਾ ਤੁਸੀਂ ਵਿੱਚ ਕੁਛ ਵੀ ਐਡ ਕਰ ਸਕਦੇ ਆ,
0: ਠੀਕ ਹੈ,
1: ਮਤਲਬ ਉਹਦੇ ਤੁਸੀਂ ਮਤਲਬ ਤੁਸੀਂ ਉਹ ਤੁਹਾਡੀ ਕ੍ਰਿਟੀਕਲ ਵੀ ਇੱਦਾਂ ਹੋ ਗਈ ਜਿੱਦਾਂ ਤੁਸੀਂ ਵੱਖਰੀ ਬਾਈ ਕੀਤੀ ਆ।
0: ਅੱਛਾ,
1: ਮਤਲਬ ਤੁਸੀਂ ਲਾਈਫ ਲੈ ਕੇ ਵੱਖਰੀ ਬਾਈ ਕੀਤੀ ਆ, ਜਾਂ ਡਿਸਬਿਲਟੀ ਲਓਗੇ ਵੱਖਰੀ, ਮਤਲਬ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਜੇ ਜਿਹੜੀਆਂ ਚੀਜ਼ਾਂ ਹੈਗੀਆਂ ਕੰਪਨੀ ਦੇਖ ਕੇ ਲਓ ਵੀ ਮੈਂ ਜਿਹੜਾ ਹੁਣ ਅਸੀਂ ਮੈਂ ਬਹੁਤ ਪੋਲਸੀਆਂ ਰਿਵਿਊ ਕਰਦੇ ਹਾਂ,
0: ਹਾਂਜੀ,
1: ਉਹਦੇ ਵਿੱਚ ਤੁਸੀਂ ਲਾਈਫ ਇੰਸ਼ੋਰੈਂਸ ਪੋਲਸੀ ਦੇ ਨਾਲ ਉਹਨਾਂ 20 ਸਾਲ ਦਾ ਟਰਮ ਰਾਈਡਰ ਪਾਇਆ ਹੁੰਦਾ ਵੀ ਤੁਹਾਡੇ ਨਾਲ ਕ੍ਰਿਟੀਕਲ ਦਾ, ਵੀ ਜੇ 20 ਸਾਲ ਵਿੱਚ ਜਾਂ ਡੈਥ ਹੋ ਗਈ ਤਾਂ ਸਾਨੂੰ ਜਿਹੜੇ ਪੈਸੇ ਜਾਂ 65 ਸਾਲ ਦੇ ਹੋ ਗਏ, ਪਰ ਉਹਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਜੇ ਮੈਂ ਬਿਲਕੁਲ ਫਿੱਟ ਰਹਿੰਦਾ ਤੁਸੀਂ ਪੈ ਤੁਹਾਡੇ ਪੈਸੇ ਵਾਪਸ ਆ ਜਾਣ, ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਛੋਟੀ ਛੋਟੀਆਂ ਹੈਗੀਆਂ, ਮਤਲਬ ਫਿਰ ਆਮ ਹਜੇ ਜਿਹੜੇ ਕੋਸ ਕੰਪਨੀ ਚੂਜ਼ ਕਰੋ, ਜਦੋਂ ਵਾਲ ਮੈਂ ਕਹਿੰਦਾ ਹੁੰਦਾ ਜੇ ਤੁਹਾਡੀ ਕੱਲ੍ਹ ਨੂੰ ਕਦੇ ਕ੍ਰਿਟੀਕਲ ਇੰਸ਼ੋਰੈਂਸ ਲਈ ਆ ਡੈਥ ਹੋ ਜਾਂਦੀ ਆ, ਜੇ ਤੁਸੀਂ ਹੁਣ ਉੱਥੇ $240 ਦੀ ਇੱਕ ਕਿਸ਼ਤ ਦਿੱਤੀ ਹੈਗੀ ਆ ਤਾਂ ਤੁਹਾਡੇ $240 ਦੇ ਵਾਪਸ ਮੁੜਨੇ ਆ, ਮਤਲਬ ਉਹ ਇਹ ਕੰਪਨੀ ਕਹਿੰਦੀ ਜੇ ਤੁਸੀਂ 7-1 ਲੱਖ ਦੀ ਲਈ ਆ ਇੱਕ ਕਿਸ਼ਤ ਦੇਣ ਤੋਂ ਤੁਹਾਡੀ ਡੈਥ ਹੋ ਜਾਂਦੀ ਆ ਤਾਂ ਤੁਹਾਨੂੰ ਉਹਦਾ ਮਤਲਬ $25,000 ਦਾ ਅਸੀਂ ਪਹਿਲਾਂ ਬੈਨੀਫਿਟ ਦੇਵਾਂਗੇ,
0: ਠੀਕ ਹੈ।
1: ਮਤਲਬ ਆਮ ਜਿਹੜੀਆਂ ਛੋਟੀ ਛੋਟੀਆਂ ਚੀਜ਼ਾਂ ਹੈਗੀਆਂ, ਮਤਲਬ ਉਹ ਬਹਿ ਕੇ ਤੁਸੀਂ ਡਿਸਕਸ ਕਰੋ, ਮਤਲਬ ਸਾਨੂੰ ਇਹਦੇ ਵਿੱਚ ਕੀ ਫਾਇਦਾ, ਇਹਦੇ ਵਿੱਚ ਕੀ ਫਾਇਦਾ, ਅਸੀਂ ਬਹੁਤ ਵਾਰੀ ਜਿਹੜੀ
0: ਬੈਠ ਕੇ ਤੁਹਾਡੇ ਨਾਲ ਡਿਸਕਸ਼ਨ ਹੋ ਸਕਦੀ ਹੈ ਨਾ ਇਹਦੇ ਬਾਰੇ, ਆਪਾਂ ਇੱਥੇ ਔਨ ਏਅਰ ਆਪਾਂ ਸਾਰੀਆਂ ਚੀਜ਼ਾਂ ਦੀ ਜਿਹੜਾ ਡੀਟੇਲਸ ਦੇ ਵਿੱਚ ਪੂਰੀਆਂ ਗੱਲਾਂ ਬਾਤਾਂ ਨਹੀਂ ਕਰ ਸਕਦੇ, ਔਰ ਸੁਰਜੀਤ ਸਿੰਘ ਪੱਡਾ ਸਾਹਿਬ ਜਿਵੇਂ ਕਿ ਮੈਂ ਪਹਿਲੇ ਜ਼ਿਕਰ ਕੀਤਾ ਬਿਫੋਰ ਆਈ ਸਟਾਰਟ ਦਾ ਸ਼ੋ ਕਿ ਪੱਡਾ ਸਾਹਿਬ ਕਮਿਊਨਿਟੀ ਦੇ ਵਿੱਚ ਬੜੇ ਪੁਰਾਣੇ ਆ ਔਰ ਰਿਸਪੈਕਟਡ ਪਰਸਨ ਆ, ਫੈਮਲੀਜ਼ ਨੂੰ ਮਿਲਦੇ ਆ ਜਾ ਕੇ, ਪਰਿਵਾਰਾਂ ਨੂੰ ਮਿਲਦੇ ਆ ਜਾ ਕੇ। ਪੱਡਾ ਸਾਹਿਬ ਇਹ ਨੰਬਰ ਦਿਓ ਜ਼ਰੂਰੀ ਆਪਣਾ, ਕਿਉਂਕਿ ਤੁਹਾਨੂੰ ਫੈਮਲੀਜ਼ ਖੁਦ ਫੋਨ ਕਰਕੇ ਤੁਹਾਡਾ ਅਪੋਆਇੰਟਮੈਂਟ
1: ਸਰ ਜੀ ਮੈਂ ਹਾਂ ਇੱਥੇ ਜ਼ਰੂਰੀ ਕਰਨ ਜਦੋਂ ਅਸੀਂ ਕਈ ਵਾਰੀ ਕਹਿੰਦੇ ਵੀ ਮੈਂ ਮੇਰੇ ਫਰੈਂਡ ਨੇ ਸਟਾਰਟ ਕੀਤਾ ਕੰਮ ਮੈਂ ਤੂੰ ਕਿਉਂ ਲੈਣੀ ਆ, ਬਿਲਕੁਲ ਤੁਸੀਂ ਉਹਦੇ ਕੋਲੋਂ ਪੋਲਸੀ ਤਾਂ ਠੀਕ ਹੋਣੀ ਚਾਹੀਦੀ। ਹਾਂ ਮੇਰੇ ਮਤਲਬ ਰਿਲੇਟਿਵ ਨੇ ਸ਼ੁਰੂ ਕੀਤਾ, ਮੈਂ ਉਦੋਂ ਲੈਣੀ ਹੈ, ਪਰ ਪਾਲਿਸੀ ਜੇ ਤੁਸੀਂ ਗੱਲ ਤੇ ਲਈ ਫਿਰ ਲੈਣ ਦਾ ਕੀ ਫਾਇਦਾ, ਪੈਸੇ ਵੀ ਤਾਂ ਦੇ ਰਹੇ ਨਾ,
0: ਪੈਸੇ ਵੀ ਮੰਥਲੀ ਦੇਣੇ.
1: ਹਾਂ ਬਾਕੀ ਮੈਂ ਹਜੇ ਇਸ ਪਾਸੇ ਮੇਰੇ ਇੱਕੋ ਇੱਕ ਨੰਬਰ ਹੈਗਾ 647-3300-3100.
0: ਬੜੀ ਮਿਹਰਬਾਨੀ ਜੀ, ਤੁਹਾਡੇ ਨਾਲ ਅੱਗੇ ਵੀ ਗੱਲਬਾਤ ਕਰਦੇ ਹਾਂ. ਹੈਲੋ ਮਾਸਟਰ ਜਿਊਲਰ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ. ਮਾਸਟਰ ਜਿਊਲਰ ਹੰਸਰਾਜ ਹੰਸ ਦੇ ਸ਼ੋਅ ਦੇ ਵੀ ਟਾਈਟਲ ਸਪੋਂਸਰ ਬਣੇ ਆ, ਔਰ ਮਾਸਟਰ ਜਿਊਲਰ ਦੇ ਇਸ ਵੀਕਐਂਡ ਤੁਹਾਡੇ ਵਾਸਤੇ ਸੋਨੇ ਦੀ ਬੜੀ ਜ਼ਬਰਦਸਤ ਸੇਲ ਲੱਗ ਰਹੀ ਹੈ. ਮੈਂ ਕੱਲ ਵੀ ਅਨਾਊਂਸ ਕੀਤਾ ਸੀ, ਕੱਲ ਤੁਸੀਂ ਬਹੁਤ ਘੰਟੀਆਂ ਕੀਤੀਆਂ, ਬਹੁਤ ਬਿਸਕੁਟ ਖਰੀਦੇ ਸੋਨੇ ਦੇ, ਅੱਜ ਵੀ ਖਰੀਦ ਲਓ, ਰੇਟ ਤੁਹਾਨੂੰ ਘੱਟ ਹੀ ਮਿਲਣਾ. ਪਹਿਲਾਂ ਸਾਡੇ ਜਿਹੜੇ ਦੂਸਰੇ ਸੁਨਿਆਰੇ ਵੀਰਾਂ ਦੀਆਂ ਦੁਕਾਨਾਂ, ਉਹਨਾਂ ਨੂੰ ਫੋਨ ਕਰੋ, ਦੋ ਚਾਰਾਂ ਨੂੰ ਰੇਟ ਪੁੱਛੋ ਸੋਨੇ ਦਾ ਬਿਸਕੁਟ ਕੀ ਰੇਟ ਆ, ਫਿਰ ਤੁਸੀਂ ਰੇਟ ਫੋਨ ਕਰੋ ਮਾਸਟਰ ਜਿਊਲਰ ਵਾਲੀ ਲੋਕੇਸ਼ਨ ਨੂੰ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਰੇਟ ਦਾ ਕੀ ਫਰਕ ਹੈ. ਇੰਡੀਆ ਜਾ ਰਹੇ ਹੋ ਦੀਵਾਲੀ ਦੇ, ਜਿਵੇਂ ਤੁਸੀਂ ਦੱਸਿਆ ਕਿ ਸੋਨੇ ਦੇ ਜੇ ਕੜੇ ਬਣਵਾ ਕੇ ਲੈ ਕੇ ਜਾਣੇ ਤਾਂ ਮਾਸਟਰ ਜਿਊਲਰ ਵਾਲੇ ਕੋਲ ਬਣਾ ਲਓ 24 ਕੈਰਟ ਦੇ, ਉੱਥੇ ਜਾ ਕੇ ਵੇਚੋ. ਜੇ 4-5 ਜਣੇ ਜੇ ਪਰਿਵਾਰ ਦੇ ਜਾ ਰਹੇ ਆ ਤੇ ਕਿਰਾਇਆ ਨਿਕਲ ਜੂ ਟਿਕਟ ਦਾ, ਗਰੰਟੀ ਗੱਲ ਆ. ਇੰਨਾ ਵਧੀਆ ਸੋਨਾ ਹੁੰਦਾ ਇੱਥੇ ਦਾ, ਉੱਥੇ ਜਾ ਕੇ ਸੁਨਿਆਰੇ ਕਹਿੰਦੇ ਆ ਜਾਓ ਜੀ ਅੱਜ ਲੈ ਆਓ ਬਸ. ਇੱਥੇ ਮਾਸਟਰ ਜਿਊਲਰ 905-906-2424 ਦੇ ਕੋਕ ਦੀ ਜਾ ਸਕਦੀ ਹੈ, ਕਾਲ ਕਰ ਲਓ ਵੀ ਮਾਸਟਰ ਜਿਊਲਰ ਵਾਲਿਆਂ ਨੂੰ, ਬਹੁਤ ਹਾਲੇ ਦੀ ਕਮਾਲ ਦੀ ਡਭਾਈ ਦੀ ਜਿਊਲਰੀ ਵੇਚਦੇ ਆ. 905-906-2424 ਦੇ ਕੋਕ ਦੀ ਜਾ ਸਕਦੀ ਹੈ. ਇੱਕ ਗੀਤ ਹੰਸਰਾਜ ਹੰਸ ਜੀ ਦਾ ਆਇਆ ਸੀ, ਮੈਨੂੰ ਸਾਲ ਤਾਂ ਯਾਦ ਨਹੀਂ, ਪਰ ਉਸ ਸਾਲ ਦੇ ਵਿੱਚ ਜੇ 1000 ਮੁੰਡੇ ਸੀ ਤੇ 700 ਕਿੰਨੀਆਂ ਕੁੜੀਆਂ ਸੀ ਉਸ ਵੇਲੇ, 793. ਔਰ ਇਹ ਗੀਤ ਇੰਨਾ ਕੁ ਜ਼ਿਆਦਾ ਮਕਬੂਲ ਹੋਇਆ ਸੀ ਹੰਸ ਜੀ ਦਾ, ਮੈਂ ਸਮਝਦਾ ਕਿ ਹੰਸ ਭਾਈ ਨੇ ਜਿੱਥੇ ਮੁਹੱਬਤ ਵਾਲੇ ਪਿਆਰ ਵਾਲੇ ਗੀਤ ਗਾਏ ਆ, ਇੱਕ ਦੂਜੇ ਨੂੰ ਜੋੜਨ ਵਾਲੇ ਗੀਤ ਗਾਏ ਆ, ਮਾਵਾਂ ਦੇ ਪੁੱਤਾਂ ਦੇ ਗੀਤ ਗਾਏ ਆ, ਧੀਆਂ ਧਿਆਣੀਆਂ ਦੇ ਗੀਤ ਗਾਏ ਆ, ਉਹ ਸਿੱਖ ਕੌਮ ਵਾਸਤੇ ਗੀਤ ਗਾਏ ਆ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਇਹੋ ਜਿਹੇ ਆਰਟਿਸਟ ਆਪਣੇ ਸ਼ਹਿਰ ਦੇ ਵਿੱਚ 17 September ਨੂੰ ਆ ਰਿਹਾ. ਔਰ ਆਪਣਾ ਸਾਰਿਆਂ ਦਾ ਵੀ ਕਿਤੇ ਨਾ ਕਿਤੇ ਇੱਕ ਇਤਲਾਕੀ ਤੌਰ ਤੇ ਫਰਜ਼ ਬਣਦਾ ਕਿ ਅਸੀਂ ਵੀ ਇਸ ਆਰਟਿਸਟ ਦਾ ਪੂਰਾ ਸਾਥ ਦੇਈਏ, ਕਿਉਂਕਿ ਜਿਸ ਨੇ ਵਰਦੇ ਮੀਂਹ ਦੇ ਵਿੱਚ ਜਿਵੇਂ ਕਹਿੰਦੇ ਨਾ ਖੜਨਾ ਔਖਾ ਹੋ ਜਾਂਦਾ, ਜਦੋਂ ਪੈਂਦੀਆਂ ਹੋਣ ਨਾ ਉਹਦਾ ਕੋਈ ਨਹੀਂ ਖੜਦਾ ਕੋਲ, ਤੇ ਜਿਸ ਵੇਲੇ 1984 ਦਾ ਦੌਰ ਸੀ, ਜਿਸ ਵੇਲੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਇਆ ਸੀ, ਪਤਾ ਨਹੀਂ ਉਸ ਵੇਲੇ ਕਿੱਦਾਂ ਇਹ ਗੀਤ ਗਾਇਆ, ਕਿਹਨੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਏ, ਔਰ ਇਹ ਗੀਤ ਪੰਜਾਬ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਹਿੱਟ ਹੋ ਗਿਆ ਸੀ. ਔਰ ਜੇ ਤੁਸੀਂ ਵੀ ਇਸ ਗੀਤ ਨੂੰ ਉਸ ਸਮੇਂ ਨੂੰ ਤੁਸੀਂ ਯਾਦ ਕਰੋ ਕਿ ਗੀਤ ਜਦੋਂ ਹੰਸਰਾਜ ਹੰਸੀ ਦਾ ਆਇਆ ਸੀ, ਔਰ ਕੈਸਾ ਕਮਾਲ ਦਾ ਮਾਹੌਲ, ਔਰ ਸਿੱਖ ਕੌਮ ਦਾ ਕਿੰਨਾ ਵੱਡਾ ਸਾਥ ਹੰਸਰਾਜ ਹੰਸੀ ਨੂੰ ਮਿਲਿਆ ਸੀ. ਔਰ ਮੈਂ ਚਾਹੁੰਦਾ ਕਿ ਤੁਸੀਂ ਵੀ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤੇ ਤੁਸੀਂ ਟਿਕਟਾਂ ਆਪਣੀਆਂ ਰਾਖਵੀਆਂ ਜ਼ਰੂਰ ਕਰੋ ticketmaster.ca ਤੋਂ, ਤੇ ਅਸੀਂ ਇੰਨਾ ਸਾਨੂੰ ਬਹੁਤਾ ਹੁਣ ਕਹਿਣ ਦੀ ਲੋੜ ਨਾ ਪਵੇ, ਕਿਉਂਕਿ ਤਕਰੀਬਨ 2 ਹਫ਼ਤੇ ਦਾ ਸਮਾਂ ਰਹਿ ਗਿਆ, ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਟਿਕਟਾਂ ਸਾਡੀਆਂ ਥੋੜ੍ਹੀਆਂ ਜਿਹੀਆਂ ਹੈਗੀਆਂ ਇਹਨੂੰ ਸਾਡੇ ਪਰਿਵਾਰ ਲੈ ਲੈਣ, ਜਿਨ੍ਹਾਂ ਦੇ ਘਰਾਂ ਵਿੱਚ ਧੀਆਂ ਦੇ ਧਿਆਣੀਆਂ, ਔਰ ਜਿਨ੍ਹਾਂ ਦੇ ਵਾਸਤੇ ਹੰਸਰਾਜ ਹੰਸ ਨੇ ਇਹ ਬੋਲਿਆ ਕਿ ਇਹ ਨੰਨੀਆਂ ਪਰੀਆਂ ਨੂੰ ਕੋਕ ਦੇ ਵਿੱਚ ਨਾ ਮਾਰੋ, ਜਿਹੜੀਆਂ ਨੰਨੀਆਂ ਪਰੀਆਂ ਧੀਆਂ ਦੇ ਧਿਆਣੀਆਂ ਕੰਜਕਾਂ ਹੁੰਦੀਆਂ ਛੋਟੀਆਂ ਬੱਚੀਆਂ, ਤੇ ਕਹਿੰਦੇ ਇਹਨੂੰ ਨੋ ਆਪਣੇ ਕੋਕ ਦੇ ਵਿੱਚ ਨਾ ਮਾਰੋ, ਸੁਣੋ ਵੇ ਲੋਕੋ, ਸੁਣੋ ਵੇ ਲੋਕੋ, ਕਿ ਇਹੋ ਜਿਹਾ ਗੁਨਾਹ ਨਾ ਕਮਾਓ. ਤੇ ਉਹ ਆਰਟਿਸਟ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ, ਔਰ ਇਸ ਆਰਟਿਸਟ ਸੁਣਨ ਵਾਸਤੇ ਜਿੱਥੇ ਤੁਹਾਡਾ ਸਾਰਿਆਂ ਦਾ, ਮੈਂ ਪਹਿਲੇ ਕਿਹਾ ਕਿ ਇੱਕ ਫਰਜ਼ ਬਣਦਾ ਜਿਸ ਨੇ ਸਾਡੀ ਪੰਜਾਬੀ ਕਮਿਊਨਿਟੀ ਨੂੰ, ਸਾਡੀ ਪੂਰੇ ਪੰਜਾਬ ਵਾਸੀਆਂ ਨੂੰ, ਪੂਰੇ ਇੰਡੀਆ ਵਾਸੀਆਂ ਨੂੰ ਇਹੋ ਜਿਹੇ ਗੀਤ ਦਿੱਤੇ ਹੈ. ਔਰ ਗਜ਼ਲਾਂ ਹੋਣਗੀਆਂ, ਕਵਾਲੀਆਂ ਇਸ ਵਾਰੀ ਸਪੈਸ਼ਲੀ ਤੌਰ 'ਤੇ ਹੋ ਰਹੀਆਂ, ਆਹ ਸੁਣੋ ਧਿਆਨ ਨਾਲ.

ਜਿਹੜੇ ਕਲਾਕਾਰ ਨੇ ਇਦਾਂ ਦੇ ਗੀਤ ਗਾਏ ਆ, ਧੀਆਂ ਧਿਆਣੀਆਂ ਦੇ ਗੀਤ ਗਾਏ ਆ ਕਿ ਆਪਾਂ ਉਹਦਾ ਸ਼ੋਅ ਦੇਖਣ ਨਾ ਜਾਵਾਂਗੇ, ਤੁਸੀਂ ਜ਼ਰੂਰ ਆਓਗੇ ਮੈਨੂੰ ਪਤਾ। ਟਿਕਟਾਂ ticketmaster.ca ਤੇ, ਮੇਰਾ ਵੀ ਤੁਹਾਡੇ ਉੱਤੇ ਬੜਾ ਵੱਡਾ ਟਰੱਸਟ ਹੈ।

0: ਜਮੀਨਾਂ ਦੁੱਖ ਵੰਡਾਉਂਦੀਆਂ ਤੇ ਪੁੱਤ ਵੰਡਾਉਂਦੇ ਜਮੀਨਾਂ
1: ਪੁੱਤ ਵੰਡਾਉਣ ਜਮੀਨਾਂ ਦੀਆਂ ਦੁੱਖ ਵੰਡਾਉਂਦੀਆਂ ਨੇ ਪੁੱਤ ਵੰਡਾਉਣ
0: ਜਿੰਨੀਆਂ ਵੀ ਸਾਡੀਆਂ ਲੇਡੀਜ਼ ਸੁਣ ਰਹੀਆਂ ਕਿ ਤੁਹਾਨੂੰ ਇਹ ਗੀਤ ਸੁਣ ਕੇ ਦੁੱਖ ਨਹੀਂ ਹੁੰਦਾ ਕਿ ਪੁੱਤ ਵੰਡਾਉਣ ਜਮੀਨਾਂ ਤੇ ਧੀਆਂ ਆਪਣੇ ਮਾਪੇ ਦਾ ਦੁੱਖ ਵੰਡਾਉਂਦੀਆਂ ਨੇ ਜਿੰਨੀਆਂ ਵੀ ਧੀਆਂ ਦੇ ਧਿਆਨੀਆਂ ਇਸ ਵੇਲੇ ਸੁਣ ਰਹੀਆਂ ਜਿੰਨੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਇਹ ਤੁਸੀਂ ਸਾਥ ਦੇਣਾ ਹੰਸ ਰਾਜ ਹੰਸ ਦੇ ਸ਼ੋਅ ਦਾ ਤੁਹਾਡੇ ਕਹਿਣ ਤੇ ਤੁਹਾਡੇ ਘਰ ਦੇ ਜਿਹੜੇ ਮੋਹਤਬਾਰ ਬਣੇ ਆ ਉਹਨਾਂ ਨੇ ਆ ਜਾਣਾ ਕਿਉਂਕਿ ਤੁਸੀਂ ਪਿਆਰ ਨਾਲ ਉਹਨਾਂ ਲੈ ਕੇ ਆਉਣਾ ਦੋ ਦੋ ਚਾਰ ਚਾਰ ਟਿਕਟਾਂ ticketmaster.co ਤੋਂ ਲਓ ਜੇ ਤੁਸੀਂ ਧੀਆਂ ਜਿਹੜੀਆਂ ਸੁਣ ਰਹੀਆਂ ਤੇ ਜੇ ਤੁਸੀਂ ਛੋਟੀਆਂ ਨੰਨੀਆਂ ਪਰੀਆਂ ਨੂੰ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਆ ਤੇ ਸ਼ੋਅ ਦੇਖਣ ਵਾਸਤੇ ਤੁਸੀਂ ਜ਼ਰੂਰ

0: ਜੀ ਬੜਾ ਸਾਹਿਬ, ਹੋਰ ਕਹਿਣਾ ਚਾਹੋਗੇ ਸਰ?
1: ਅਜੇ ਥੋੜ੍ਹੇ ਮੈਂ ਟਰੈਵਲ ਇੰਸ਼ੋਰੈਂਸ ਬਾਰੇ ਗੱਲ ਕਰਨੀ ਚਾਹੁੰਦਾ। ਸਾਡੇ ਜਿਹੜੇ ਵੀ ਸਰੋਤੇ ਜਿਹੜਾ ਬਾਹਰ ਜਾਂਦੇ, ਕਿਉਂਕਿ ਅੱਜ ਕੱਲ੍ਹ ਵੀ ਲੋਕ ਜਾ ਰਹੇ ਹੈਗੇ ਆ, ਅਤੇ ਅੱਜ ਕੱਲ੍ਹ ਬਹੁਤ ਸਾਰੇ ਜਿੱਦਾਂ ਸਾਡੇ ਸਰੋਤਿਆਂ ਦੇ ਬੱਚੇ ਜਿੱਦਾਂ ਕਨੇਡਾ ਤੋਂ ਬਾਹਰ ਪੜ੍ਹਨ ਜਾ ਰਹੇ ਹੈਗੇ ਆ, ਮੈਂ ਉਹਨਾਂ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਉਹਨਾਂ ਨੂੰ ਦਿਓ, ਕਿਉਂਕਿ ਇੱਕ ਬਹੁਤ ਹੀ ਮਹਿੰਗੀ ਨਹੀਂ ਹੁੰਦੀ ਅਰਜੀ ਜੀ, ਤਕਰੀਬਨ ਸਸਤੀ ਇੰਸ਼ੋਰੈਂਸ ਮਿਲ ਜਾਂਦੀ ਹੈਗੀ ਸਾਲ ਦੀ, ਤੁਸੀਂ ਲੈ ਲਓ ਤਾਂ। ਪਰ ਉਹਦੇ 'ਚ ਕੀ ਆ ਕਿ ਤੁਹਾਡੇ ਬੱਚਿਆਂ ਦਾ ਜਿਹੜਾ ਉੱਥੇ ਮਤਲਬ ਹੈਗਾ ਆ, ਸੱਟ ਲੱਗ ਜਾਂਦੀ ਜਾਂ ਬਿਮਾਰ ਹੁੰਦੀ, ਹਰ ਹਾਲਾਤ ਦੇ ਵਿੱਚ ਉਹ ਜੇ ਉਹ ਕਵਰ ਹੋਣਗੇ। ਉਹ ਮਤਲਬ ਸਾਡੇ ਬਹੁਤ ਸਾਰੇ ਸੋਤੇ ਜਿੱਦਾਂ ਦੇ ਬੱਚੇ, ਜਿੱਦਾਂ ਹੁਣ ਇਸ ਵੇਲੇ ਕਰੇਬੀਅਨ ਜਾ ਰਹੇ ਪੜ੍ਹਨ ਵਾਸਤੇ, ਜਿਹੜੇ ਨੀਦਰਲੈਂਡ ਵਿੱਚ ਪੈਂਦਾ, ਤਕਰੀਬਨ ਫਿਰ ਯੂ ਐੱਸ ਏ ਵਿੱਚ ਪੜ੍ਹਨ ਜਾ ਰਹੇ ਹੈਗੇ ਆ, ਤਾਂ ਜਾਂ ਕੁਛ ਸਾਡੇ ਬੱਚੇ ਜਿਹੜੇ ਡਵੇਈ ਵੀ ਜਾ ਰਹੇ, ਕਿਉਂਕਿ ਸਾਡੇ ਮੈਂ ਬੰਦਿਆਂ ਨੇ ਇੰਸ਼ੋਰੈਂਸ ਕਰਾਈ, ਉਹਨਾਂ ਬੱਚਾ ਡਵੇਈ ਮੈਡੀਸਨ ਕਰਨ ਜਾ ਰਿਹਾ ਹੈਗਾ।
0: ਅੱਛਾ ਜੀ।
1: ਅਤੇ ਮੈਂ ਉਹਨਾਂ ਸਾਰਿਆਂ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਬੱਚਿਆਂ ਦੀ ਇੱਕ ਛੋਟਾ ਜਿਹਾ ਜਿਹਦਾ ਪਲਾਨ ਦੇਖੋ, ਤੁਸੀਂ ਲੈ ਕੇ ਉਹਨਾਂ ਨੂੰ ਨਾਲ ਦੇ ਦਿੰਦੇ, ਕਿਉਂਕਿ ਜਿੱਥੇ ਤੁਸੀਂ ਹਜੇ ਜੀ ਤਕਰੀਬਨ ਉੱਥੇ 50-60 ਹਜ਼ਾਰ ਤੁਹਾਡਾ ਜਿਹੜਾ ਸਾਲ ਦਾ ਲੱਗਦਾ।
0: ਅੱਛਾ ਜੀ।
1: ਤਾਂ ਮਤਲਬ ਤੁਸੀਂ ਜੇ 6-7-8 ਸੌ ਦੀ ਨਾਲ ਟਰੈਵਲ ਇੰਸ਼ੋਰੈਂਸ ਲੈ ਕੇ ਦੇ ਦੋਗੇ ਤਾਂ ਉਹ ਬੱਚਾ $1 million ਵਿੱਚ ਕਵਰ ਹੋ ਜਾਂਦਾ। ਮਤਲਬ ਕੱਲ੍ਹ ਨੂੰ ਸੱਟ ਲੱਗ ਜਾਂਦੀ, ਉੱਥੇ ਬੰਦਾ ਬਿਮਾਰ ਹੋ ਜਾਂਦਾ, ਬੱਚਾ ਬਿਮਾਰ ਹੋ ਜਾਂਦਾ, ਤੁਸੀਂ ਕਿਹੜਾ ਉਹਦੇ ਨਾਲ ਬੈਠੇ ਆ।
0: ਜੀ ਜੀ।
1: ਅਤੇ ਮਤਲਬ ਤੁਸੀਂ ਉਹਨਾਂ ਦੀ ਇੱਕ ਛੋਟੀ ਜਿਹੀ ਪੋਲਿਸੀ ਲੈ ਕੇ ਉਹਨਾਂ ਨੂੰ

0: ਜੇ ਬੱਚੇ ਤੋਂ 18 ਸਾਲ ਤੋਂ ਜ਼ਿਆਦਾ ਛੋਟੇ ਹੋ ਤਕਰੀਬਨ ਆਲਮੋਸਟ ਫ੍ਰੀ ਵਿੱਚ ਚੱਲ ਜਾਂਦੇ ਆ। ਅਤੇ ਬਾਕੀ ਹਰ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਬਾਕੀ ਕਿਸੇ ਤਰ੍ਹਾਂ ਵੀ ਕੋਈ ਵੀ ਇੰਸ਼ੋਰੈਂਸ ਲੈਣੀ ਆ ਉਹ ਮਤਲਬ ਸੁਪਰ ਵੀਜ਼ਾ ਇੰਸ਼ੋਰੈਂਸ ਹੈ, ਬਿਜ਼ਨਸ ਮੈਡੀਕਲ ਇੰਸ਼ੋਰੈਂਸ ਹੈਗੀ ਆ, ਜਾਂ ਲਾਈਫ ਇੰਸ਼ੋਰੈਂਸ ਹੈਗੀ ਆ, ਕ੍ਰਿਟੀਕਲ ਇੰਸ਼ੋਰੈਂਸ ਹੈਗੀ ਆ, ਜਾਂ ਆਪਣੇ ਤੁਹਾਡੇ ਡਿਸਬਿਲਟੀ ਇੰਸ਼ੋਰੈਂਸ ਹੈਗੀ ਆ, ਜਾਂ ਤੁਸੀਂ ਕੋਈ ਇਨਵੈਸਟਮੈਂਟ ਕਰਨੀ ਚਾਹੁੰਦੇ ਹੈਗੇ ਆ, ਆਰ ਈ ਐੱਸ ਪੀ ਪਲਾਨ ਹੈਗਾ, ਬਹੁਤ ਸਾਰੀ ਹਰ ਜੀ ਅਸੀਂ ਜਿਹੜਾ ਆਰ ਈ ਐੱਸ ਪੀ ਕਰਵਾਉਂਦੇ ਹਾਂ, ਅਸੀਂ ਕਈ ਵਾਰੀ $50 ਨਾਲ ਪਲਾਨ ਸਟਾਰਟ ਕਰ ਲੈਂਦੇ ਹਾਂ, ਪਰ ਉਹ $50 ਨਾਲ ਚੱਲੀ ਜਾਂਦਾ, ਪਰ ਤੁਸੀਂ ਇਹ ਸੋਚੋ $50 ਨਾਲ ਤੁਹਾਨੂੰ ਕਿੰਨਾ ਕੁ ਫਾਇਦਾ ਹੋਜੂਗਾ।
1: ਠੀਕ ਹੈ,
0: ਜਿੱਦਾਂ ਜੇ ਤੁਸੀਂ $200 ਮਹੀਨੇ ਦੇ ਪਾਉਂਦੇ ਤਾਂ ਤੁਸੀਂ ਮਤਲਬ ਤੁਹਾਨੂੰ ਜਿਹੜਾ ਪੂਰਾ ਫਾਇਦਾ ਜਿਹੜਾ ਗ੍ਰਾਂਟ ਦਾ ਵੀ ਮਿਲ ਜਾਂਦਾ, ਬਾਕੀ ਆਪਣੇ ਜਿਹੜਾ ਇੰਟਰਸਟ ਦਾ ਵੀ ਮਿਲ ਜਾਂਦਾ।
1: ਠੀਕ ਹੈ,
0: ਅਤੇ ਮਤਲਬ ਹੁਣ ਕਈ ਵਾਰ ਸਾਡੇ ਸਰੋਤਿਆਂ ਦੇ ਹੁੰਦਾ ਵੀ ਸਾਡੀ ਮੈਂ ਆਹ ਕੰਪਨੀ ਅਗਰ ਇਸ ਕੰਪਨੀ ਤਾਂ ਬੰਦ ਹੁੰਦੀ, ਤੁਸੀਂ ਦੇਖੋ ਜਿਹੜਾ ਤੁਹਾਡੇ ਬੱਚੇ ਦੀ ਗ੍ਰਾਂਟ ਮਿਲਣੀ ਹੁੰਦੀ ਤੁਹਾਡੇ ਸਿਰ ਨੰਬਰ 'ਤੇ ਮਿਲਣੀ ਹੁੰਦੀ।
1: ਅੱਛਾ ਜੀ,
0: ਜੇ ਤੁਸੀਂ ਪਹਿਲੇ ਕੰਪਨੀ ਨੇ $50 ਪਾਉਂਦੇ ਹੋ ਤਾਂ ਤੁਸੀਂ$150 ਦੂਜੀ ਕੰਪਨੀ ਦਾ ਪਾ ਸਕਦੇ, ਸਿਰ ਨੰਬਰ ਤਾਂ ਕਦੋਂ ਗ੍ਰਾਂਟ ਦਾ ਉੱਥੇ ਸਿਰ ਨੰਬਰ 'ਤੇ ਮਿਲਣੀ। ਅਤੇ ਬਾਕੀ ਤੁਸੀਂ ਜੇ ਆਪਣੇ ਬੱਚਿਆਂ ਦੇ ਅੱਜ ਕੱਲ੍ਹ ਵੀ ਜਦੋਂ ਬੱਚੇ ਜਾ ਰਹੇ ਹੈਗੇ ਆ ਉਹਨਾਂ ਬੱਚਿਆਂ ਦੀ ਆਰ ਈ ਐੱਸ ਪੀ ਪੈਸੇ, ਕਿਉਂਕਿ ਇਸ ਵੇਲੇ ਲੈਣ ਦਾ ਟਾਈਮ ਆ, ਜਿਹਨਾਂ ਨੇ ਪੈਸੇ ਆਪਣੇ ਆਰ ਈ ਐੱਸ ਪੀ ਕਰਾਈਆਂ ਹੈਗੀਆਂ ਅੱਜ ਕੱਲ੍ਹ ਉਹ ਪੈਸੇ ਲੈਣ ਦਾ ਟਾਈਮ ਹੈਗਾ, ਕਿਉਂਕਿ ਜੇ ਤੁਸੀਂ ਬੱਚੇ ਹੁਣ ਯੂਨੀਵਰਸਿਟੀ ਕਾਲਜ ਜਾ ਰਹੇ ਜਿੱਥੇ ਜਾ ਰਹੇ ਉਹਨਾਂ ਵਾਸਤੇ ਆਪਣੇ ਬੇਟੇ ਦਾ ਫਾਰਮ ਭਰਾਉਣ ਦੇ ਤੁਹਾਨੂੰ ਜੇ ਕੋਈ ਪ੍ਰੋਬਲਮ ਆ ਰਹੀ ਆ, ਜਾਂ ਕਈਆਂ ਕੰਪਨੀਆਂ ਮੈਚੋਰਟੀ ਫਾਰਮ ਵੀ ਕਹਿੰਦੇ ਆ ਉਹਨਾਂ ਵਿੱਚ ਪ੍ਰੋਬਲਮ ਆ ਰਹੀ, ਤੁਸੀਂ ਉਹ ਮੇਰੇ ਕੋਲ ਫ੍ਰੀ ਵਿੱਚ ਭਰਾ ਸਕਦੇ, ਮੈਂ ਉਹ ਵੀ ਸਾਰੀਆਂ ਸੇਵਾਵਾਂ ਦਿੰਦਾ। ਬਾਕੀ ਜੇ ਤੁਸੀਂ ਆਪਣੇ ਬੱਚਿਆਂ ਦੀ ਕਿਸੇ ਦੀ ਆਰ ਈ ਐੱਸ ਪੀ ਆਰ ਈ ਆਰ ਆਰ ਡੀ ਐੱਸ ਪੀ ਕਰਨੀ ਹੈਗੀ ਆ, ਫਸਟ ਹੋਮ ਬਾਇਰ ਪਲਾਨ ਕਰਨਾ ਹੈਗਾ, ਇਹ ਸਭ ਵਾਸਤੇ ਹਰ ਜੀ ਮੇਰਾ ਇੱਕੋ ਇੱਕ ਨੰਬਰ ਹੈ 647-300-3100, ਜਾਂ ਤੁਸੀਂ ਸਾਡੇ ਆਫਿਸ ਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ ਵੀ ਜੁਆਇਨ ਕਰਨਾ ਚਾਹੁੰਦੇ ਹਾਂ ਤਾਂ ਉਸ ਵਾਸਤੇ ਵੀ ਇੱਕੋ ਇੱਕ ਨੰਬਰ 647-300-3100
1: ਬਹੁਤ ਈਜ਼ੀ ਨੰਬਰ ਹੈ। ਪੱਡਾ ਸਾਹਿਬ ਦਾ ਨੰਬਰ ਇੱਕ ਵਾਰੀ ਪੱਡਾ ਸਾਹਿਬ ਦੁਬਾਰਾ ਦਿਓ।
0: ਹਾਂਜੀ, 647-300-3100 6473003100।
1: ਲਓ ਜੀ, ਹੰਸਰਾਜ ਹੰਸੀ ਦੀਆਂ ਟਿਕਟਾਂ ਤੁਸੀਂ ticketmaster.ca ਤੋਂ ਲਓ ਜਾ ਕੇ, ਔਰ ਤੁਹਾਡੇ ਵਾਸਤੇ ਅਸੀਂ ਬਾਰ ਬਾਰ ਦੱਸ ਰਹੇ ਹਾਂ, ਕੱਲ੍ਹ ਵੀ ਵੱਡੇ ਵੀਰ ਸਤਿੰਦਰਪਾਲ ਸਿੱਧੂ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਸੀ ਕਿ ਬਸ ਹੁਣ ਤੁਸੀਂ ਇਹ ਸ਼ੋਅ ਨੂੰ 2 ਹਫ਼ਤੇ ਰਹਿ ਗਏ ਆ ਅਤੇ ਇਹਨੂੰ ਪੂਰਾ ਪੈਕ ਕਰ ਦਿਉ, ਤੁਹਾਡੀ ਬੜੀ ਮਿਹਰਬਾਨੀ। ticketmaster.ca ਤੋਂ ਚੰਗਾ ਸ਼ੋਅ ਹੋਏਗਾ, ਪਰਿਵਾਰਕ ਤੌਰ 'ਤੇ ਸ਼ੋਅ ਹੋਏਗਾ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਹੈਲੋ
3: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ
2: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ
3: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
2: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੰਡੀਆ ਕਿੱਥੇ ਜਾਣਾ
3: ਚਾਰ ਟਿਕਟਾਂ ਦਿੱਲੀ ਦੀਆਂ ਤੇ ਦੋ ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
2: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
3: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 Kataria Tours and Travel
4: 32-55-80 93 81
5: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
4: ਉਹ ਕਾਊਂਟਿੰਗ ਨਹੀਂ ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
6: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
5: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 801 Bovey Drive ਨੀਅਰ ਚਿੰਗੂਜ਼ੀ ਕਾਲ 905-450-2828 905-450-2828

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Todlin Show, brought to you in part by Culture of Punjab.
3: Dave Tatla News Desk, locally covered, nationally connected.
4: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 416-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-10-647-739-8710।
3: ਮੈਂ ਕਿਆ ਕਿੱਥੇ ਜਾ ਰਹੀ ਹੈ?
4: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
5: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
6: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: Ladies and gentlemen, introducing from CHLO AM 530, the number one radio host in the world.

0: गुड आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि थोड़ा अज का दिन अच्छा गुजर रहा होगा। साड़ी कोशिश रहेगी 2 बजे तक नेशनल और इंटरनेशनल खबरां नाल जोड़ के रखिए। 1 to 2 बजे वतनों दूर थोड़े लिए पेश किया जाएगा और मनप्रीत जी इंडिया तो किरण जी स्टूडियो तो थोड़े नाल राबता कायम रखेंगे। सब तो पहला छतरी छाता रिपोर्ट हाजिर है जी। अज सूरज सिंह 6:42 ते आया, 7:52 ते चले जाना, तकरीबन 1 घंटे का फर्क पेगा टाइम च। 10:09 ते शाम नूं सूरज सिंह आएगा ते कल नूं दुपहरे 1:10 ते जाएगा। अज तापमान 29 डिग्री, मिक्स ऑफ सन एंड कलाउड, चखड़ झोले, थंडर स्टॉम, मीह सब कुछ पेगा। कल नूं तापमान 27 डिग्री, मिक्स ऑफ सन एंड कलाउड। अज इज गोना फील लाइक 37, कल नूं इज गोना फील लाइक 32, फ्राइडे नूं इज गोना फील लाइक 29। फ्राइडे नूं वैसे तापमान 27-28 डिग्री दसा जा रहा, सूरज चमकदा रहेगा। सैटरडे नूं सूरज चमकेगा, तापमान 26 डिग्री। संडे नूं सूरज चमकेगा, तापमान 25 डिग्री। मंडे नूं मिक्स ऑफ सन एंड कलाउड, तापमान 27 डिग्री रहणगे। स्पोर्ट्स दे विच कल ब्लूज वाले 6-1 तों क्लीवलैंड गार्डियन तों हार गए। 2 गेमां होर ने, 2 जां 2 जितनियां बहुत जरूरी है, फिर इन्हां दे जिहड़े चांस आ प्ले ऑफ च जा सकदे ने। गुरबाणी रेडियो सिर्फ $20 का मिलता है, कॉस्ट प्राइस से मिलता है, धर्म के नाम से पैसे नहीं कमाए जाते। कॉस्ट प्राइस से गुरबाणी रेडियो लैण लई 416-740-8100-740-8100 बाइया का नंबर है। गर्बेज पार्क जनाब सुट्टो, पिकनिक मनाउण जाने आपकी सफाई करके आओ, साबण शैंपू ला के लेक च चुभियां ना मारो। जिथे प्लाजिया च डोनेशन बॉक्स उत्ते लिखा हुंदा क्लोथिंग ओनली, उत्ते गर्बेज ना सुट के आओ। गणेश जी दियां मूर्तियां पानी च ना सुट्टो। और ओ स्टोर जिहड़े फीम डोडे कामनी कुमनी पता नहीं की कुछ बेची जांदे आ, फिर कहंदे जी कनेडा पहलां वर्गा नहीं रहा, इहनूं खराब कौन करदा बई। ਲੋਕਾਂ ਦੇ ਗਾਰਡਨ ਚ ਜਾ ਕੇ ਬੂਟੇ ਨਾ ਪੱਟੋ ਚੋਰੀ ਚੋਰੀ। ਯਾਰ ਤੁਸੀਂ ਤਾਂ ਉੱਥੇ ਜਿੱਥੇ ਬੂਟੇ ਵੇਚਦੇ ਆ ਆਪਣੇ, ਉੱਥੋਂ ਬੂਟੇ ਚੋਰੀ ਕਰਕੇ ਜੇਬ ਚ ਪਾ ਕੇ ਲੈ ਆਉਂਦੇ ਹੋ। ਵਾਟਸ ਰੋਂਗ ਵਿਦ ਯੂ ਪੀਪਲ ਮੈਨ, ਕਮ ਆਨ। ਕੈਨੇਡਾ ਵਿੱਚ ਵਰਕ ਪਰਮਿਟ ਤੋਂ ਵਾਂਝੇ ਕੀਤੇ ਇੰਟਰਨੈਸ਼ਨਲ ਸਟੂਡੈਂਟ ਦੇ ਮਾਪਿਆਂ ਨੇ ਪੰਜਾਬ ਵਿੱਚ ਮੋਰਚਾ ਸੰਭਾਲਦਿਆਂ ਇਮੀਗ੍ਰੇਸ਼ਨ ਸਲਾਹਕਾਰ ਫਰਮ ਦਾ ਦਫ਼ਤਰ ਘੇਰ ਲਿਆ।
1: मिशन वैनिटीज से न्यू शिपमेंट आ गई है। बाथरूम वैनिटीज दे सिलेक्टेड मॉडल्स से भी अप टू 60% ऑफ। कॉन्ट्रैक्टर्स ले स्पेशल प्राइसेस। ए नहीं नहीं, वैनिटीज दी परचेज से सिलेक्टेड रेंज ऑफ मिरर्स फ्री। मिशन वैनिटीज डिक्सी एंड डेरी दे बिल्कुल नजदीक। कॉल 9056711800 905-671-1800।
2: कंडीशंस अप्लाई।
3: आ भेने खरीद लिया गहने?
4: किथे, छान लिया शहर दा कोना कोना, किथे नहीं मिलिया चंगा सोना।
3: ले ए वी गल कोई कहण दी है, सोना ता सोना ही हुंदा है, गल ता ज्वेलरी दे डिजाइन दी है।
4: गल ता तेरी सही है भेन, किथों मिलणगे गहनियां दे सोने डिजाइन?
1: जनक ज्वेलर्स। जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच थानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स को 905-230-8800।
5: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL because we care.
6: Are you ready?
0: Ikka Junction Lay 647-429-4040. Catering karoni hai choti vade function lay, no problem. 647-429-4040. Live cooking karoni hai kare, no problem. 647-429-4040. Tusi inna re banquet hall ya lounge vich choti vadi party karni hai, no problem. 647-429-4040. 647-429-4040.
7: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: अपनी कम्युनिटी लई
2: खुशखबरी हीलैक्स वेलनेस फिजियो एंड रीहैब सेंटर खुल चुका है जिथों तुसी फिजियोथेरेपी मसाज थेरेपी कायरोप्रैक्टर वर्गीआं सेवावां प्रोफेशनल्स वल्लों दित्तीआं जांदीआं हन ते तकरीबन सारीआं इंश्योरेंस कंपनीआं नाल खुद डील करदे ने काउंसलिंग सर्विस भी अवेलेबल हन हीलैक्स वेलनेस फिजियो रीहैब 10930 गोरवे ड्राइव यूनिट CX1 गोरवे एंड कंट्री साइड दे कॉर्नर ते ज्यादा जानकारी लई प्लीज कॉल 905-913-5256
8: डॉक्टर साहब कोई बहुता फर्क नहीं पिया वैसे
9: देखो मैं थानू क्या सी ना जे फिट रहना है ते रोज एक्सरसाइज करया करो गेम्स खेडया करो
8: हां जी मैं खेलदा जी मैं क्रिकेट भी खेलदा मैं फुटबॉल भी खेलदा जी
9: अच्छा किन्नी किन्नी देर
8: भाई ओना जेरी जिन्ना जेर मोबाइल दी बैटरी नहीं मुकदी जी
10: फिट्टे मुतेरे
11: From the Dave Tatlin News Desk, locally covered, nationally connected.
0: Parbir ji, pranam, swagat hai, ki haal hai?
12: Thank you so much, Dave ji. Pehla tuhanu te sare hi listeners nu pyar bhari sasrikaal.
0: Sasrikaal, sasrikaal, sasrikaal. Parliament de vich sade Mark Carney ne kiha jinne jo US serious nahi hunda, unna chira assi gallbaat unna naal nahi karni. Jadon serious hoga gallbaat vi kar lange.
12: Theek.
0: All right. Hor khabran jo khabar hai, Nepal de had vich ਪਹਾੜੀਆਂ ਭੂਣੀਆਂ ਦੇ ਰਹਿਣਾ ਬਹੁਤ ਸੋਹਣਾ ਲੱਗਦਾ ਪਰ ਪਹਾੜੀਆਂ ਦੇ ਰਹਿਣ ਕਰਕੇ ਹੀ ਉਹ ਜਿਹੜਾ ਉੱਥੇ ਭੁਚਾਲ ਜਿਹਾ ਆਇਆ ਸੀਗਾ 4500 ਤੋਂ ਵੱਧ ਲੋਕ ਅਜੇ ਮਿਸਿੰਗ ਆ 1000 ਤੋਂ ਵੱਧ ਮਰ ਚੁੱਕੇ ਨੇ ਅਨਬਲੀਵੇਬਲ ਉਹ ਤਾਂ ਸਕੈਂਟਾਂ ਚ ਹੀ ਇਹ ਨੀ ਵੀ ਹੌਲੀ ਹੌਲੀ ਪਾਣੀ ਆ ਰਿਹਾ ਜਿਵੇਂ ਨਹਿਰ ਚ ਆਉਂਦਾ ਹੁੰਦਾ ਨਾ ਹੌਲੀ ਹੌਲੀ ਉਦੋਂ ਐਂ ਆਇਆ ਜਿਵੇਂ ਛੱਲ ਦੀ ਛੱਲ ਆ ਗਈ ਹੁੰਦੀ ਆ ਬੱਚਿਆਂ ਨੇ ਸਕੂਲ ਚਲੇ ਜਾਣਾ ਜੀ ਟਿਊਜ਼ਡੇ
12: ਬਿਲਕੁਲ
0: ਕਾਰਟੂਨ ਬਹੁਤ ਸੋਹਣਾ ਬਣਾਇਆ ਅੱਜ ਟੋਰਾਂਟੋ ਸਨ ਦੇ ਪੇਜ ਨੰਬਰ 12 ਦੇ ਬੱਚਿਆਂ ਨੂੰ ਪੈਰ ਮਾਰ ਕੇ ਮਾਂ ਬਾਪ ਵੀ ਦੁਖੀ ਹੋਏ ਪਏ ਨਾ ਕੰਮ ਕਰ ਸਕਦੇ ਆ ਕੱਲ ਇੱਕ ਬੀਬੀ ਨੇ ਕੀ ਕੀਤਾ ਬੈਂਕ ਆਫ ਅਮਰੀਕਾ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀ ਉਹਨੇ ਛੁਰੇ ਮਾਰੇ ਤੇ ਮਾਰਤੀ ਤੇ ਆਪਦੇ ਕੋਲ ਦੋ ਛੁਰੇ ਜੇ ਲੈ ਕੇ ਪੁਲਿਸ ਵਾਲਿਆਂ ਨੂੰ ਦਿਖਾਉਂਦੀ ਫਿਰਦੀ ਸੀ ਮਾਰੀਆਂ ਚਾਰ ਗੋਲੀਆਂ ਉਹ ਵੀ ਸਿੱਟਤੀ ਆਹ ਬੀਬੀ ਦੀ ਸ਼ਕਲ ਸੋ ਪੁੱਠੇ ਕੰਮ ਕਰਨ ਪਏ ਹਟ ਜਾਓ ਤਾਂ ਚੰਗੇ ਰਹੋਗੇ ਮਾਰਕ ਕਾਰਨੀ ਨੇ 3 ਸੀਟਾਂ ਹੋਰ ਕੱਲ੍ਹ ਜਿੱਤੀਆਂ ਪਰਸੋਂ ਸੋਰੀ ਔਰ ਉਹਦੇ ਨਾਲ ਜਿਹੜਾ ਪੋਲੀਵਰ ਆ ਮਹਾਰਾਜ ਦੇ ਮੁਤਾਬਕ ਪਾਰਲੀਮੈਂਟ ਨੀਡ ਟੂ ਫਿਗਰ ਆਊਟ ਅ ਵੇ ਟੂ ਟਰਨ ਥਿੰਗਸ ਅਰਾਊਂਡ ਉਹਦੇ ਆਪਦੇ ਐਮ ਪੀ ਵੀ ਹੁਣ ਉਹਦੇ ਗੇਸਟ ਹੁੰਦੇ ਜਾ ਰਹੇ ਨੇ ਆਰ ਨੋ ਬਸ ਕੋਨਾ ਪਿੰਡ ਦਾ ਪੋਲ ਗਏ ਚੁੱਪ ਗਏ ਰਿਜ਼ਾਈਨ ਦੇ ਐਸ਼ਾ ਕਰੇ ਕਦੇ ਪਹਾੜੀ ਤੇ ਜਾ ਕੇ ਰਹਿਣ ਲੱਗ ਜੇ ਇੱਕ ਬੰਦਾ ਟੱਲੀ ਹੋਇਆ ਹੋਇਆ ਗੱਡੀ ਨੂੰ ਅੱਗ ਲੱਗੀ ਵਿੱਚ ਬੈਠਾ ਪੁਲਿਸ ਨੇ ਆ ਕੇ ਕੱਢਿਆ ਦੇਖੋ ਗੱਡੀ ਨੂੰ ਅੱਗ ਲੱਗੀ ਹੋਈ ਪੁਲਿਸ ਨੇ ਆ ਕੇ ਵਿੱਚੋਂ ਖਿੱਚ ਧੂਗੇ ਕੱਢਿਆ ਇੱਕ ਸਰਵੇ ਹੋਇਆ ਸਰਵੇ 'ਚ ਇਹ ਪੁੱਛਿਆ ਗਿਆ Will you continue using Google Map after Lake Ontario was named on US tariff? 57% ne akha yes. Asi continue rakhange. All right. Loblaws ji 75 nave store kholan ja reha. Mhm. Eh Loblaws Shoppers Drug Mart 70 kholne se hun 75 nave kholne 2.4 billion dollar di lagat de naal.
12: ਚਲੋ ਹੁਣ ਸਕੂਲ ਸ਼ੁਰੂ ਕਰਨਗੇ ਅਸੀਂ ਵਾਪਸ ਕੰਮਾਂ ਕਾਰਾਂ ਤੇ ਜਾ ਸਕਦੇ ਹਾਂ ਸੋ ਆਪਣਾ ਜਿਹੜਾ ਰੂਟੀਨ ਹੈਗਾ ਆ ਉਹ ਫਿਰ ਤੋਂ ਦੁਬਾਰਾ ਤੋਂ ਚੇਂਜ ਹੋ ਸਕਦਾ ਸਾਰਾ ਕੁਛ ਐਂਡ ਜਿੱਥੇ ਐਕਸਾਈਟਮੈਂਟ ਹੈਗੀ ਆ ਜਿੱਥੇ ਬੈਕ ਟੂ ਸਕੂਲ ਦੀਆਂ ਸ਼ੋਪਿੰਗਾਂ ਦੇ ਲਈ ਸਾਰੇ ਜਿਹੜੇ ਤਕਰੀਬਨ ਜਿੰਨੇ ਵੀ ਸਟੋਰ ਹੈਗੇ ਆ ਕਿਤੇ ਸੇਲ ਲੱਗੀ ਹੋਈ ਆ ਕਿਤੇ ਭਰੇ ਪਏ ਆ ਉਹ ਜਿਨ੍ਹਾਂ ਦੇ ਪੇਰੈਂਟਸ ਦੇ ਬੱਚਿਆਂ ਨੇ ਯੂਨੀਵਰਸਿਟੀਜ਼ ਜਾਣਾ ਹੈਗਾ ਜਿਨ੍ਹਾਂ ਦੇ ਬੱਚਿਆਂ ਨੇ ਤਾਂ ਪ੍ਰਾਇਮਰੀ ਸਕੂਲ ਜਾਣਾ ਹੈਗਾ ਉਹਨਾਂ ਨੂੰ ਤਾਂ ਐਕਸਾਈਟਮੈਂਟ ਹੈਗੀ ਹੀ ਆ ਪਰ ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਹੈਗਾ ਉਹਨਾਂ ਪੇਰੈਂਟਸ ਦੇ ਉੱਪਰ ਫਾਈਨੈਂਸ਼ੀਅਲੀ ਬਰਡਨ ਵੀ ਆ
0: ਸ਼ੋਰ
12: ਕਿਉਂਕਿ ਹੁਣ ਟਿਊਸ਼ਨ ਫੀਸ ਪੇ ਕਰਨੀ ਪੈਣੀ ਆ ਜੇ ਹੁਣ ਯੂਨੀਵਰਸਿਟੀਜ਼ ਦੂਰ ਜਾਂਦੇ ਹੈਗੇ ਆ ਉੱਥੇ ਰਹਿਣ ਦਾ ਪ੍ਰਬੰਧ ਵੀ ਕਰਨਾ ਪੈਣਾ ਆ ਉੱਥੋਂ ਲਿਆਉਣ ਛੱਡਣ ਆਉਣ ਜਾਣ
0: ਸਭ ਕੁਝ ਹੈ ਜੀ
12: ਸਾਰੇ ਕਿਸੇ ਚੀਜ਼ ਦੀ ਹੈਗੀ ਜਿਹੜੀ ਕਾਸਟ ਔਰ ਉਹ ਜਦੋਂ ਜਿੱਦਾਂ ਜਿੱਦਾਂ ਆਪਣੀਆਂ ਜਿਹੜੇ ਐਕਸਪੈਂਸਿਸ ਐਡ ਆਨ ਹੁੰਦੇ ਰਹਿੰਦੇ ਆ ਬਰਡਨ ਵੀ ਉਨਾ ਹੀ ਫਾਈਨੈਂਸ਼ੀਅਲੀ ਇਨਕਰੀਜ਼ ਹੁੰਦਾ ਰਹਿੰਦਾ ਬਟ ਸਭ ਤੋਂ ਵਧੀਆ ਗੱਲ ਇਹ ਹੈਗੀ ਆ ਕਿ CRA ਨੇ ਇੱਕ ਪਲਾਨ ਜਿਹੜਾ ਰਜਿਸਟਰ ਹੈਗਾ ਆ CRA ਦੇ ਨਾਲ RESP ਦਾ ਜਿਹਦੇ ਵਿੱਚ ਇਹ ਚੀਜ਼ ਨੂੰ ਡਿਜ਼ਾਈਨ ਕੀਤਾ ਗਿਆ ਸੀਗਾ ਕਿ ਅਗਰ ਆਪਾਂ ਬੱਚਿਆਂ ਦੀ ਐਜੂ ਐਜੂਕੇਸ਼ਨ ਦੇ ਲਈ ਜਿਹੜੀ ਸਾਨੂੰ ਪਤਾ ਹੀ ਆ ਕਿ ਯੂਨੀਵਰਸਿਟੀ ਦੇ ਟਾਈਮ ਦੇ ਉੱਪਰ ਇਕੱਠੀ ਕਾਸਟ ਜਿਹੜੀ ਹੈਗੀ ਆ ਉਹ ਪੇਰੈਂਟਸ ਨੂੰ ਪੇ ਕਰਨੀ ਪੈਣੀ ਆ, ਉਹਨਾਂ ਦੇ ਲਈ ਉਹ ਫਾਈਨੈਂਸ਼ੀਅਲੀ ਜਿਹੜਾ ਹੈਗਾ ਆ ਉਹ ਪ੍ਰੈਸ਼ਰ ਪਊਗਾ ਉਸ ਚੀਜ਼ ਨੂੰ ਘੱਟ ਕਰਨ ਦੇ ਲਈ। ਜੇ ਆਪਾਂ ਜਦੋਂ ਨਿਊ ਬੋਰਨ ਹੈਗੇ ਆ ਉਦੋਂ ਤੋਂ ਹੀ ਉਹਨਾਂ ਦੇ ਲਈ ਮੰਥਲੀ ਕੰਟਰੀਬਿਊਸ਼ਨ ਕਰੀ ਜਾਈਏ ਪਲਾਨ ਦੇ ਵਿੱਚ, ਗਵਰਨਮੈਂਟ ਉਹਦੇ ਵਿੱਚ ਗ੍ਰਾਂਟਸ ਐਡ ਆਨ ਕਰੀ ਜਾਊਗੀ, ਐਂਡ ਦੋਨੋਂ ਦੇ ਉੱਪਰ ਤੁਹਾਡੀ ਕੰਟਰੀਬਿਊਸ਼ਨ ਦੇ ਉੱਪਰ ਵੀ ਤੇ ਗਵਰਨਮੈਂਟ ਗ੍ਰਾਂਟ ਦੇ ਉੱਪਰ ਵੀ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰੂਗੀ। ਐਂਡ ਜਦੋਂ ਉਹ ਪੈਸਾ, ਕਈ ਵਾਰ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਦੇਵ ਜੀ ਜਦੋਂ ਕਈ ਵਾਰ ਕਿਸੇ ਨਾਲ ਗੱਲ ਕਰੀਏ ਨਾ RESP ਦੀ ਤਾਂ ਉਹਨਾਂ ਨੂੰ ਲੱਗਦਾ ਅੱਛਾ ਗ੍ਰਾਂਟ ਕਿੰਨੀ ਕਾ, $7200 ਦੀ, $9200 ਦੀ, ਤਾਂ ਕੁਛ ਵੀ ਨਹੀਂ ਹੈਗਾ ਇਹਦੇ ਨਾਲ, ਤਾਂ ਕੁਛ ਵੀ ਨਹੀਂ ਹੋਣਾ, ਫਿਰ ਕੀ ਫਾਇਦਾ RESP ਦਾ। ਪਰ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਜਿਹੜਾ ਆਪਣਾ ਪੈਸਾ ਪਾਇਆ ਹੋਇਆ ਆ, ਜਿਹੜੀ ਗ੍ਰਾਂਟ ਐਡ ਆਨ ਹੋਈ ਆ, ਉਹਦੇ ਉੱਪਰ ਇੰਟਰਸਟ ਵੀ ਆ।
0: ਦੇਖੋ 9200 ਆ, ਇੱਥੇ ਪੈਟਰੋਲ ਕਰੇ 1 ਸੈਂਟ ਵਧੇ ਨਾ 0.1 ਸੈਂਟ ਵੀ ਵਧੇ ਚੀਕਾ ਮਾਰਦੇ ਆ, 9200 ਥੋੜਾ ਵਾ।
12: ਯਾ ਪਰ ਨਾਲ ਜਿਹੜੀ ਮੇਨ ਚੀਜ਼ ਇਹ ਹੈਗੀ ਆ ਕਿ ਜਿਹੜਾ ਪੈਸਾ ਆ ਉਹ ਕਿੱਥੇ ਇਨਵੈਸਟ ਹੋ ਰਿਹਾ ਆ, ਉਹਦੇ ਨਾਲ ਕਿੰਨੀ ਗਰੋਥ ਆ ਰਹੀ ਆ, ਉਸ ਚੀਜ਼ ਦੇ ਨਾਲ ਜਿਹੜਾ ਤੁਹਾਡਾ ਪੈਸਾ ਹੈਗਾ ਉਹ ਜ਼ਿਆਦਾ ਵਧਦਾ ਆ। ਐਂਡ ਕੰਪਾਊਂਡਿੰਗ ਦੀ ਪਾਵਰ ਆਪਾਂ ਸਾਰਿਆਂ ਨੂੰ ਪਤਾ ਆ ਕਿ ਜਦੋਂ ਇੱਕ ਵਾਰੀ ਇੰਟਰਸਟ ਐਡ ਆਨ ਹੋ ਗਿਆ, ਇੰਟਰਸਟ ਦੇ ਉੱਪਰ ਜਦੋਂ ਇੰਟਰਸਟ ਮਿਲਦਾ ਹੈਗਾ ਆ ਤਾਂ ਓਬਵੀਅਸਲੀ ਪੈਸੇ ਨੇ ਅਕਿਊਮੂਲੇਟ ਹੋਣਾ ਹੀ ਹੋਣਾ ਆ। ਔਰ ਜਿਹੜੇ ਜਿਨ੍ਹਾਂ ਦੇ ਪੇਰੈਂਟਸ ਨੇ ਹੁਣ ਇਸ ਟਾਈਮ ਦੇ ਉੱਪਰ RESP ਚੋਂ ਕੰਟਰੀਬਿਊਸ਼ਨ ਕਢਵਾਈ ਆ, ਸਾਡੇ ਕੋਲ ਬਹੁਤ ਸਾਰੇ ਦੇ ਰੈਕਡ ਹੈਗੇ ਆ ਜਿਨ੍ਹਾਂ ਦੇ ਵਿੱਚ ਕਈਆਂ ਪੇਰੈਂਟਸ ਦੇ ਜਿਹੜੇ ਕੰਟਰੀਬਿਊਸ਼ਨ ਸੀਗੇ $80,000 ਤੱਕ ਦਾ ਐਕੂਮੂਲੇਸ਼ਨ ਹੋਈ ਹੋਈ ਆ, ਜਿਹੜੀ ਹੁਣ RESP ਦੀਆਂ ਵਿਦਡਰੋਲਸ ਹੋ ਰਹੀਆਂ ਆ। ਸੋ ਇਸ ਕਰਕੇ ਜਿਨ੍ਹਾਂ ਨੇ ਹਜੇ ਤੱਕ ਇਹ ਓਪਨ ਨਹੀਂ ਕਰਵਾਇਆ ਪਲਾਨ, ਉਹਨਾਂ ਪੇਰੈਂਟਸ ਨੂੰ ਮੈਂ ਜ਼ਰੂਰ ਦੱਸ ਦਵਾਂ, ਕਿਉਂਕਿ ਕਈ ਵਾਰ ਆਪਾਂ ਲੱਗਦਾ ਹੁੰਦਾ ਕਿ ਸ਼ਾਇਦ ਸਾਡੇ ਲਈ ਮੰਥਲੀ ਕੰਟਰੀਬਿਊਸ਼ਨ ਕਰਨੀ ਔਖੀ ਆ, ਸ਼ਾਇਦ ਅਸੀਂ ਥੋੜੇ ਕਰੀਏ, ਵੱਧ ਕਰੀਏ, ਘੱਟ ਕਰੀਏ। ਮਿਨੀਮਮ $25 ਤਾਂ ਤੁਸੀਂ ਸ਼ੁਰੂ ਕਰ ਸਕਦੇ ਆ। ਇਸ ਕੰਟਰੀਬਿਊਸ਼ਨ ਨੂੰ ਕਦੇ ਵੀ ਵਧਾ ਸਕਦੇ ਆ, ਘਟਾ ਸਕਦੇ ਆ, ਲੰਬਸਮ ਪਾ ਸਕਦੇ ਆ, ਥੋੜੇ ਟਾਈਮ ਲਈ ਸਟਾਪ ਕਰ ਸਕਦੇ ਆ। ਜਿੰਨੇ ਕੰਟਰੀਬਿਊਸ਼ਨ ਤੁਸੀਂ ਕਰੋਗੇ ਉਹਦੇ ਹਿਸਾਬ ਦੇ ਨਾਲ ਹੀ ਗਵਰਨਮੈਂਟ ਦੀਆਂ ਗ੍ਰਾਂਟਸ ਮਿਲਣੀਆਂ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, 416-817-6500, 416-817-6500।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 406-90-99 ਇਹਨਾਂ ਦਾ ਨੰਬਰ ਹੈ।
10: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
13: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੋਡ, 9057944667।
10: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
14: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
10: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
14: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ,
10: 40 ਸਾਲਾਂ ਤੋਂ ਬੇਦਾਗ ਸਰਵਿਸ
15: ਗਿੱਲ ਇੰਟਰਨੈਸ਼ਨਲ ਟ੍ਰੈਵਲ,
14: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
15: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
14: 905-671-8400 or 905-796-8800 or visit giltravels.ca।
16: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
17: Indian Fruitland, one stop for all your grocery needs.
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
19: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
20: ਜਸ਼ਨ ਟੈਂਟਸ ਦੇ ਨਾਲ।
19: ਵਿਆਹ ਹੋਵੇ, ਬਰਥਡੇ ਪਾਰਟੀ,
20: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
19: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
20: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
19: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
20: 416-294-2857।
19: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
21: I am Dave Tatla and you are not.
0: ਅਮਰੀਕਾ ਦੇ ਵਿੱਚ ਟੈਕਸਸ ਅਤੇ ਲੁਜ਼ੀਆਨਾ ਵਿੱਚ ਸਮੁੰਦਰੀ ਤੂਫਾਨ ਇਡਵਾ ਦਸਤਕ ਦੇ ਚੁੱਕਾ ਹੈ। 100 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਹਵਾਵਾਂ ਚੱਲ ਰਹੀਆਂ ਨੇ, ਬਿਜਲੀ ਡਿੱਗ ਰਹੀ ਹੈ, ਮੀਂਹ ਤੇ ਮੀਂਹ ਪੈ ਰਿਹਾ ਹੈ। ਨਿਊਯਾਰਕ ਤੋਂ ਖ਼ਬਰ ਆਈ ਹੈ, ਅਦਾਲਤ ਨੇ ਭਾਰਤੀ ਮੂਲ ਦੇ ਨਾਗਰਿਕ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ। ਗੁਰਮੀਤ ਸਿੰਘ ਨੂੰ ਜਬਰ ਜਨਾਹ ਦੇ ਅਗਵਾ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। 20 ਸਾਲਾਂ ਲਈ ਚੱਕੀ ਪੀ ਸਿੰਘ ਨਿਊਜ਼ੀਲੈਂਡ 'ਚ ਖਾਲਿਸਤਾਨ ਦੇ ਨਾਂ 'ਤੇ ਸ਼ਰਨ ਮੰਗਣ ਵਾਲਿਆਂ ਨੇ 40 ਅਰਜ਼ੀਆਂ ਜਿਹੜੀਆਂ ਸੀ ਉਹ ਰੱਦ ਕਰ ਦਿੱਤੀਆਂ। ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਬਣੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪਹਿਲੇ CEO। ਕਾਰਨੀ ਨੇ ਤੁਹਾਨੂੰ ਪੈਸੇ ਦੇਣੇ ਹਰਪ੍ਰੀਤ ਜੀ, ਮੈਨੂੰ ਵੀ ਦੇਣੇ ਆ, ਭੁਪਿੰਦਰ ਸਾਹਿਬ ਨੂੰ ਵੀ ਦੇਣੇ ਆ, ਕਿਰਨ ਬੈਠੀ ਹੈ ਇਹਨੂੰ ਵੀ ਮਿਲਣੇ ਆ।
12: ਕਿੰਨੇ?
0: $2.4 billion ਕੈਨੇਡੀਅਨ ਨੂੰ ਦੇਣੇ ਆ। ਉਹ ਇਹ ਹੈ, ਇਹਨਾਂ ਨੇ ਇੱਕ ਟੈਕਸ ਸੀ ਗੈਸ 'ਤੇ, ਉਹ ਕੁਛ ਸਮੇਂ ਲਈ ਹਟਾਤਾ ਸੀਗਾ, ਮੰਡੇ ਨੂੰ ਉਹ ਦੁਬਾਰਾ ਲਾਗੂ ਹੋਣਾ ਸੀ। ਹੁਣ ਕਹਿੰਦੇ ਜਨਵਰੀ 'ਚ ਜਾ ਕੇ ਦੇਖਾਂਗੇ। ਹੁਣ ਤੋਂ ਲੈ ਕੇ ਜਨਵਰੀ ਤੱਕ $2.4 billion ਸਰਕਾਰ ਦਾ ਲੱਗਣਾ, ਜਿਹੜੇ ਟੈਕਸ ਨਹੀਂ ਲਾਉਣਾ ਉਹਨਾਂ ਨੇ। ਪਿਕਨਿੰਗ ਵਿੱਚ ਈ ਸਕੂਟਰ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਨੌਜਵਾਨ ਗੰਭੀਰ ਜ਼ਖਮੀ। ਈ ਸਕੂਟਰ ਤਾਂ ਐਂ ਭਜਾਈ ਫਿਰਦੇ ਆ ਸੱਜੇ ਖੱਬੇ, ਬੱਚੇ ਟੋਪੀਆਂ ਟਾਪੀਆਂ ਜਿਹੀਆਂ ਲਈਆਂ ਨਹੀਂ ਹੋਈਆਂ, ਜਦੋਂ ਡਿੱਗ ਜਾਂਦੇ ਫਿਰ ਸੱਟਾਂ, ਐਕਸੀਡੈਂਟ ਜ਼ਿਆਦਾ ਹੋਣ ਲੱਗ ਗਏ, ਇਹਦੀ ਰਿਪੋਰਟ ਆਈ ਆ, ਮਰਨ ਵੀ ਜ਼ਿਆਦਾ ਲੱਗ ਗਏ। ਅਨਬਲੀਵੇਬਲ। ਐਨੀਵੇ, ਇੱਕ ਫਰਮ ਹੈ ਜੀ, AZ ਡਰਾਈਵਰ ਚਾਹੀਦਾ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA, ਬਾਈ ਵੀਕਲੀ ਪੇ ਮਿਲੇਗੀ ਔਰ ਪੇ ਵੀ ਟੋਪ ਦੀ ਮਿਲੇਗੀ। ਤੁਸੀਂ ਕੁਲਦੀਪ ਮਾਂਗਟ ਹੋਰਾਂ ਨਾਲ ਗੱਲ ਕਰ ਲਓ 6479726455-972-54-5455। ਡਕ ਸਿਸਟਮ ਸਾਫ਼ ਕਰਾ ਲਓ, ਅਮਰੋ ਨੂੰ ਫੋਨ ਕਰ ਲਓ, $99 ਤੋਂ ਜਿਹੜਾ ਇਹ ਡਕ ਸਿਸਟਮ ਸਾਫ਼ ਕੀਤਾ ਜਾਂਦਾ ਜਸਟ ਫੋਰ $99 ਤੋਂ 416-277-4616। ਆਲ ਰਾਈਟ, ਰੱਖੜੀ ਦੀ ਸੇਲ ਚੱਲ ਰਹੀ ਹੈ ਜੀ, ਇਹ ਸੇਲ ਇੰਡੀਅਨ ਫਰੂਟਲੈਂਡ ਦੀਆਂ ਸਾਰੀਆਂ ਲੋਕੇਸ਼ਨਾਂ 'ਤੇ ਹੈ। ਚੱਕੀ ਆਟਾ 20 pound 11.99 ਦਾ ਹੈ, ਜਿਹੜੇ ਡੈਲੀਵਾਈਟ ਰਾਈਸ ਨੇ 6.99 ਦੇ 8 pound ਨੇ, ਇੰਡੀਅਨ ਡੈਲੀਵਾਈਟ ਬਰਾਊਨ ਸ਼ੂਗਰ ਹੈ 6.99 ਦੀ 8 pound, 5 ਕਿਲੋ ਦੀ ਗੁੜ ਦੀ ਬਾਲਟੀ 9.99 ਦੀ ਹੈ, ਔਰ ਜਿਹੜਾ ਦੇਸੀ ਘਿਓ ਹੈ 23.99 ਦਾ ਮਿਲੇਗਾ 1.6 kilo। ਕਾਲੇ ਚਿੱਟੇ ਚਨੇ 3.99 ਦੇ 4 pound ਆ, ਬਾਂਸੀ ਗੁੜ 7.99 ਦਾ 5 ਕਿਲੋ ਹੈ, ਬ੍ਰੈਡ ਜਿਹੜੀ ਸੇਲ 'ਤੇ ਲੱਗੀ ਹੁੰਦੀ ਹੈ ਨਾ ਮੇਨ ਸਟੋਰਾਂ 'ਤੇ, $3.5 ਦੀ ਸੇਲ 'ਤੇ ਲੱਗੀ ਆ, ਉਹ ਇਹਨਾਂ ਨੇ ਲਾਈ ਆ 2.49 ਦੀ, ਵਾਈਟ ਜਾਂ ਹੋਲ ਵੀਟ। ਮਿਹਰਬਾਨ ਜੂਸ ਪੀਓ ਜੀ, 3.99 ਦੇ 3 liter ਦੀ ਬੋਤਲ ਮਿਲਦੀ ਆ, ਸਾਰੀਆਂ ਦੇ ਸਾਰੀਆਂ ਲੋਕੇਸ਼ਨਾਂ 'ਤੇ ਇਹ ਸੇਲ ਜਿਹੜੀ ਆ ਚੱਲ ਰਹੀ ਆ। AAA ਲੈਂਡਸਕੇਪਿੰਗ, ਇੰਟਰਲੋਕਿੰਗ ਕਰਾਉਣੀ ਆ, ਲੈਂਡਸਕੇਪਿੰਗ ਕਰਾਉਣੀ ਆ, ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਾਉਣਾ, ਆਉਣ ਵਾਲੇ ਦਿਨਾਂ 'ਚ ਪਰਚਾ ਹੈਗਾ ਅਤੇ ਗਾਰਡਨ ਸਾਫ਼ ਕਰਾਉਣੀ ਆ, ਨਾਮ ਯਾਦ ਰੱਖਿਓ AAA ਲੈਂਡਸਕੇਪਿੰਗ, 647-784-1213 ਇਹਨਾਂ ਦਾ ਨੰਬਰ ਹੈ। ਐ ਕਰਦੇ ਹਾਂ, ਜਾਂਦੇ ਹਾਂ, ਆਉਂਦੇ ਹਾਂ, ਪਹਿਲਾਂ ਜੋਕ ਵੀ ਸੁਣਾਉਂਦੇ ਹਾਂ। ਗੁਰਪ੍ਰੀਤ ਹੋਣਾ ਦਾ ਆ ਸੁਨੇਹਾ ਸੁਣੋ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
10: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
3: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
10: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
10: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
10: ਬੇਦਾਗ ਸਰਵਿਸ।
22: ਗਿੱਲ ਇੰਟਰਨੈਸ਼ਨਲ ਟ੍ਰੈਵਲ,
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
22: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 9056710400 or 9057968800 or visit giltravels.ca।
16: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447184-1213, 6478481213।
17: Indian Fruitland, one stop for all your grocery needs.
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 9054508228। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
23: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਲਡ ਹੈ ਜੀ, 9054502828, 9054502828।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ। 9054502828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
23: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਸੁਖ ਸਾਹਿਬ, ਵੈਲਕਮ ਟੂ ਦ ਸ਼ੋਅ ਸਰ।
1: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ, ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ। ਲੌਂਗ ਵੀਕਐਂਡ, ਲੇਬਰ ਡੇ ਲੌਂਗ ਵੀਕਐਂਡ ਜਿਹੜਾ ਆ ਰਿਹਾ, ਤੇ ਨਾਲ ਦੀ ਨਾਲ ਪਰਿਵਾਰਾਂ ਨੇ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ ਲੈਣਾ ਚਾਹੁੰਦੇ ਨੇ, ਸੋਫਾ ਸੈੱਟ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀਆਂ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ ਦਿੱਤੀਆਂ ਜਾਣਗੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ। ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਸੋਲਿਡ ਵੁੱਡ ਦਾ ਬੈਡਰੂਮ ਸੈੱਟ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕਾ, ਕੰਟੇਨਰ ਪੂਰਾ ਆ ਗਿਆ ਸੋਲਿਡ ਵੁੱਡ ਦੇ ਬੈਡਰੂਮ ਸੈੱਟ ਦਾ, ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $799 ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮਿਲੂਗਾ, ਤੇ ਨਾਲ ਜਿੰਨੇ ਵੀ ਪਰਿਵਾਰ ਉਸ ਵੀਕਐਂਡ ਦੇ ਉੱਪਰ ਆਉਣਗੇ, ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ, ਸੋ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ $799 ਦਾ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਚੇਅਰ, ਟੇਬਲ ਪਲਾਸਟਿਕ ਚੇਅਰ, ਜਿਹਦੀ ਰੈਗੂਲਰ ਕੀਮਤ $1100 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $399, ਜੀ ਹਾਂ, 1200 ਵਾਲਾ ਡਾਇਨਿੰਗ ਟੇਬਲ ਸੈੱਟ $399 ਦਾ, ਟੇਬਲ ਤੇ ਸਿਕ ਚੇਅਰ $399 ਦਾ ਮਿਲੂਗਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ, ਸੋ ਮਾਈਕ੍ਰੋਵੇਵ ਤੁਹਾਨੂੰ ਫ੍ਰੀ ਗਿਫਟ ਮਿਲੂਗਾ। ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਇਸ ਲੌਂਗ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਭਾਜੀ।
0: ਬੜੀ ਮਿਹਰਬਾਨੀ ਜੀ। ਲਓ ਜੀ, ਦੋ ਕਮਰਸ਼ੀਅਲਸ ਤੋਂ ਬਾਅਦ ਤੁਹਾਡੇ ਲਈ ਜੋਕ ਆ ਰਿਹਾ,
5: ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
6: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
7: ਆਟੋਮੈਟਿਕਲੀ ਤਾਂ ਬਸ ਸਿੰਪਲ ਹੀ ਹੈ, ਵੀ ਮਤਲਬ ਜਿਵੇਂ ਕੋਈ ਗੰਜੀ ਜਨਾਨੀ ਹੋਵੇ,
24: ਹਾਂ,
7: ਉਹ ਆਟੋ 'ਚ ਬਹਿ ਕੇ ਜਾਵੇ।
24: ਪਰ ਉਹ ਕੀ ਬਣਿਆ?
7: ਆਟੋਮੈਟਿਕਲੀ
25: ਫਿੱਟੇ ਮੁਤੇਰੇ।
0: ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰਾਨੇ ਸ਼ਾਮ ਨੂੰ ਘਰੇ ਆ ਜਾ ਕਰੋਗੇ, 3000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। ਫੋਨ ਨੰਬਰ ਨੇ ਜੀ 905-846-2229-8462-29। ਸੁਨਹਿਰੀ ਮੌਕਾ ਹੈ, ਐਵਰੇਜ ਟਰਾਂਸਪੋਰਟ ਨਾਲ ਕੰਮ ਕਰਦਾ, ਪੇ ਟੋਪ ਦੀ ਮਿਲੇਗੀ, ਐਕਸਟੈਂਸ਼ਨ 4 ਹੈ। ਐਮਪੀਪੀ ਦਾ ਕਹਿਣਾ ਹੈ ਕਿ ਉਹਨਾਂ ਨੇ ਹੋਟਲ ਦੇ ਕਮਰਿਆਂ ਦੇ ਜਿਹੜੇ ਖਰਚੇ ਸੀ ਹਜ਼ਾਰਾਂ ਦੇ ਹਿਸਾਬ ਨਾਲ, ਉਹ ਦੋਹਰੇ ਵਾਪਸ ਕਰਤੇ। ਉਹਨਾਂ 'ਚ ਇੱਕ ਤਾਂ ਹਰਦੀਪ ਗਰੇਵਾਲ ਹੈ, ਇੱਕ ਸ਼ਾਰਮਿਨ ਵਿਲੀਅਮਸ ਹੈ, ਇਹ ਦੋਨੇ ਬਰੈਂਪਟਨ ਦੇ ਸਨ, ਬਰੈਂਪਟਨ ਈਸਟ ਅਤੇ ਬਰੈਂਪਟਨ ਸੈਂਟਰ ਦੇ ਵਿੱਚ ਜਿੱਤੇ ਹੋਏ ਸਨ। ਸੋ ਇਹਨਾਂ ਨੇ ਪੈਸੇ ਆਪਦੇ ਵਾਪਸ ਕਰਤੇ ਆ, ਲੇਕਿਨ ਅਜੇ ਜਿਹੜੀ ਨੀਨਾ ਟਾਂਗੜੀ ਆ ਉਹਦਾ ਨਹੀਂ ਪਤਾ ਲੱਗਿਆ। ਸੋਨੂ ਸੂਦ ਕਹਿੰਦੇ ਕੁੱਤੇ ਨਾ ਮਾਰੋ, ਬਿੱਲੇ ਨਾ ਮਾਰੋ, ਹੁਣ ਨੇਪਾਲ ਚਲਿਆ, ਕਹਿੰਦੇ ਮੈਂ ਉੱਥੇ ਲੋਕਾਂ ਦੀ ਸਹਾਇਤਾ ਕਰਦਾ, ਵੀ ਤੈਨੂੰ ਕਿਸੇ ਨੇ ਸੱਦਿਆ ਉੱਥੇ, ਇਕੱਲਾ ਤੂੰ ਕੀ ਕਰ ਲਏਗਾ। ਪਰਸੋਂ ਇੱਕ ਬਜ਼ੁਰਗ ਕਹਿੰਦੇ ਮੋਟਰ ਤੇ ਸੁੱਤਾ ਪਿਆ ਸੀ, ਕੁੱਤਿਆਂ ਨੇ ਝੁੰਡ ਨੇ ਨੋਚ ਨੋਚ ਖਾ ਲਿਆ, ਜਦੋਂ ਸਵੇਰ ਗਏ ਹੱਡੀਆਂ ਹੀ ਦਿਖੀਆਂ ਬਜ਼ੁਰਗ ਦੀਆਂ, ਇਹ ਕਹਿੰਦੇ ਕੁੱਤਿਆਂ ਨੂੰ ਮਾਰਨਾ ਨੀਗਾ। ਅਮੈਰੀਕਾ ਇਰਾਨ ਤਣਾਅ ਵਧਣ ਬਾਵਜੂਦ ਪਾਕਿਸਤਾਨ ਉਮੀਦ ਕਰਦਾ ਹੈ ਕਿ ਗੱਲਬਾਤ ਅਤੇ ਡਿਪਲੋਮੈਸੀ ਨਾਲ ਹੋ ਜਾਏਗੀ। ਨਿਊਯਾਰਕ ਦੇ ਜੋੜੇ ਨੇ ਲੋਕੀ ਵੀ ਨਾ ਪਰਾਂ ਤੋਂ ਪਰਾਂ ਪਏ ਆ, ਹਰਪ੍ਰੀਤ ਜੀ ਪਰਾਂ ਤੋਂ ਪਰਾਂ ਪਤਾ ਨੀ ਕਿੱਥੇ ਕਿੱਥੇ ਪਏ ਆ। ਨਿਊਯਾਰਕ ਦੇ ਇੱਕ ਜੋੜੇ ਨੇ ਆਪਣੇ ਕੁੱਤੇ ਲਈ ਘਰ ਬਣਾਇਆ, $3 million ਖਰਚ ਕੇ, $US ਖਰਚ ਕੇ। ਹੁਣ ਉਹ ਘਰ ਵੇਚਿਆ $2.9 million ਦਾ, ਕੀ ਕਰੋਗੇ ਤੁਸੀਂ? ਐਨੀਵੇ, ਅੱਛਾ ਜਿਹੜੀ ਲਾਈਫ ਇੰਸ਼ੋਰੈਂਸ ਹੁੰਦੀ ਆ,
12: ਹਾਂਜੀ,
0: ਇਹ ਤਾਂ ਥੋੜੀ ਰੋਸ਼ਨੀ ਪਾਓ ਸਾਡੇ ਲਿਸਨ ਲਈ।
12: ਸੋ ਦੇਵ ਜੀ, ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਆ, ਕੀ ਆਉਂਦਾ ਦਿਮਾਗ ਦੇ ਵਿੱਚ?
0: ਮਰਨ ਤੋਂ ਬਾਅਦ ਪੈਸੇ ਬਣਨਗੇ, ਘਰਦਿਆਂ ਨੂੰ ਪੈਸੇ ਮਿਲਣਗੇ,
12: ਓਕੇ,
0: ਤੇ ਸਿਕਿਉਰਿਟੀ, ਵਟ ਸਿਕਿਉਰਿਟੀ ਆਈ ਵੁੱਡ ਸੇ।
12: ਸੋ ਬੇਸਿਕਲੀ ਆਪਾਂ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਲਾਈਫ ਇੰਸ਼ੋਰੈਂਸ ਦੀ, ਸੋ ਪਹਿਲੀ ਚੀਜ਼ ਆਪਣੇ ਦਿਮਾਗ 'ਚ ਇਹੀ ਆਉਂਦੀ ਹੈ ਕਿ ਸਾਡੀ ਘਰਦਿਆਂ ਨੂੰ ਸਾਡੀ ਜਿਹੜੀ ਇਨਕਮ ਹੈਗੀ ਉਹ ਰਿਪਲੇਸ ਹੋ ਜੂਗੀ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਸਾਡੀਆਂ ਜਿਹੜੀਆਂ ਫੈਮਿਲੀਜ਼ ਆ ਉਹ ਸਾਡੀ ਇਨਕਮ 'ਤੇ ਡਿਪੈਂਡ ਕਰਦੀਆਂ ਆ, ਸਾਡੀ ਇਨਕਮ ਆ ਰਹੀ ਆ ਤਾਂ ਸਾਡਾ ਘਰ ਚੱਲ ਰਿਹਾ ਆ, ਸਾਡੀਆਂ ਮੋਰਗੇਜਿਸ ਪੇ ਆਫ ਹੋ ਰਹੀਆਂ ਆ, ਸਾਡੀਆਂ ਜਿੰਨੀਆਂ ਵੀ ਪੇਮੈਂਟਸ ਜਾਂਦੀਆਂ ਹੈਗੀਆਂ, ਸਾਡੇ ਯੂਟੀਲਿਟੀਜ਼ ਦੇ ਬਿੱਲ ਕਵਰ ਹੁੰਦੇ ਆ, ਅਤੇ ਜੇ ਇਨਕੇ ਸਾਨੂੰ ਕੁਛ ਹੋ ਜਾਂਦਾ ਹੈਗਾ ਆ ਤਾਂ ਉਹ ਸਾਰੀਆਂ ਚੀਜ਼ਾਂ ਕਵਰ ਅਪ ਕਰਨੀਆਂ ਤੁਹਾਡੀਆਂ ਫੈਮਿਲੀਜ਼ ਲਈ ਔਖੀਆਂ ਹੋ ਸਕਦੀਆਂ। ਸੋ ਇਸ ਕਰਕੇ ਆਪਾਂ ਚਾਹੁੰਦੇ ਹੁੰਦੇ ਹਾਂ ਕਿ ਆਪਣੀ ਕਵਰੇਜ ਲਈਏ ਤਾਂ ਕਿ ਕੱਲ੍ਹ ਨੂੰ ਅਗਰ ਇਨਕੇਸ ਇੱਦਾਂ ਦੀ ਕੋਈ ਸਿਚੁਏਸ਼ਨ ਹੋਵੇ, ਐਟਲੀਸਟ ਉਹ ਜਿਹੜਾ ਲਾਈਫ ਇੰਸ਼ੋਰੈਂਸ ਦੀ ਮਨੀ ਹੈਗੀ ਆ ਉਹ ਸਾਡੀਆਂ ਫੈਮਿਲੀਜ਼ ਨੂੰ ਮਿਲ ਸਕੇ, ਔਰ ਉਹਦੇ ਨਾਲ ਜਿਹੜੀ ਫੈਮਿਲੀਜ਼ ਹੈਗੀਆਂ ਉਹ ਆਪਣਾ ਸੇਮ ਲਾਈਫ ਸਟਾਈਲ ਜੀ ਸਕਣ, ਘਰ ਬਾਰ ਜਿਹੜਾ ਹੈਗਾ ਆ ਜਿਹੜਾ ਐਟਲੀਸਟ ਇੱਕ ਘਰ ਹੈਗਾ ਉਹ ਘਰ ਨੂੰ ਪੇ ਆਫ ਕਰ ਸਕਣ। ਪਰ ਇੱਕ ਦੂਜੀ ਕੈਟਾਗਰੀ ਆਉਂਦੀ ਹੈਗੀ ਆ ਜਿਹਨਾਂ ਨੂੰ ਜਿਹੜੇ ਆਲਰੇਡੀ ਬਹੁਤ ਸਾਊਂਡ ਹੈਗੇ ਆ, ਜਿਹਨਾਂ ਦੀਆਂ ਕਮਰਸ਼ਲ ਪ੍ਰੋਪਰਟੀਜ਼ ਹੈਗੀਆਂ ਆ, ਜਿਹਨਾਂ ਦੇ ਕੋਲ ਕਾਫੀ ਸਾਰੇ ਆ ਆਪਾਂ ਇਹ ਕਹਿ ਸਕਦੇ ਹਾਂ ਕਿ ਇਨਵੈਸਟਮੈਂਟਸ ਹੈਗੀਆਂ ਆ, ਜਿਹੜੇ ਕਾਫੀ ਸਾਊਂਡ ਆ, ਜਿਹਨਾਂ ਦੀ ਨੈਟਵਰਥ ਕਾਫੀ ਹਾਈ ਆ, ਉਹਨਾਂ ਪਰਸਨਸ ਨੂੰ ਜਿਹੜੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਹੈਗੀ ਆ ਉਹ ਕੋਈ ਇਨਕਮ ਰਿਪਲੇਸਮੈਂਟ ਦੇ ਲਈ ਨਹੀਂ ਚਾਹੀਦੀ ਹੁੰਦੀ, ਉਹਨਾਂ ਨੂੰ ਕਵਰੇਜ ਚਾਹੀਦੀ ਹੈਗੀ ਆ ਤਾਂ ਕਿ ਉਹਨਾਂ ਦੇ ਜਿਹੜੇ ਐਸੈਟਸ ਹੈਗੇ ਆ ਉਹ ਉਹਨਾਂ ਦੀ ਫੈਮਿਲੀ ਮੈਂਬਰਸ ਨੂੰ ਪਾਸ ਆਨ ਹੋ ਸਕਣ ਐਜ਼ ਇਟ ਇਜ਼, ਅਤੇ ਜਿਹੜੇ ਉਹਨੇ ਉੱਪਰ ਟੈਕਸ ਪੈਣਾ ਹੈਗਾ ਆ ਉਹ ਟੈਕਸਿਸ ਜਿਹੜੇ ਹੈਗੇ ਆ ਉਹ ਆਪਾਂ ਲਾਈਫ ਇੰਸ਼ੋਰੈਂਸ ਦੇ ਨਾਲ ਕਵਰ ਕਰ ਸਕੀਏ।
0: ਠੀਕ ਹੈ,
12: ਸੋ ਕਹਿਣ ਦਾ ਮਤਲਬ ਇਹ ਆ ਕਿ ਲਾਈਫ ਇੰਸ਼ੋਰੈਂਸ ਸਿਰਫ ਇਸ ਚੀਜ਼ ਦੇ ਜ਼ਰੂਰੀ ਨਹੀਂ ਹੈਗੀ ਕਿ ਆਪਾਂ ਦੀ ਆਪਣੀ ਇਨਕਮ ਰਿਪਲੇਸਮੈਂਟ ਕਰਨੀ ਆ, ਲਾਈਫ ਇੰਸ਼ੋਰੈਂਸ ਉਹਨਾਂ ਪਰਸਨਸ ਦੇ ਲਈ ਵੀ ਇਸ ਕਰਕੇ ਜ਼ਰੂਰੀ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਪ੍ਰੋਪਰਟੀਜ਼ ਬਣਾਈਆਂ ਹੈਗੀਆਂ ਜਾਂ ਜਿਨ੍ਹਾਂ ਦੀ ਕਾਫੀ ਹਾਈ ਨੈਟਵਰਥ ਹੈਗੀ ਆ, ਤਾਂ ਕਿ ਉਹਨਾਂ ਦੀ ਉਹ ਜਿਹੜੀ ਨੈਟਵਰਥ ਹੈਗੀ ਆ ਜਾਂ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਜ਼ ਹੈਗੀਆਂ ਉਹ ਐਜ਼ ਇਟ ਇਜ਼ ਉਹਨਾਂ ਦੇ ਬੈਨੀਫਿਸ਼ਰੀਜ਼ ਨੂੰ ਪਾਸ ਆਨ ਹੋ ਸਕਣ, ਕਿਉਂਕਿ ਜਦੋਂ ਉਹਦੇ ਉੱਪਰ ਟੈਕਸਿਸ ਪੈਣੇ ਹੈਗੇ ਆ ਉਹ ਟੈਕਸਿਸ ਕਵਰ ਕਰਨ ਦੇ ਲਈ ਜਾਂ ਤਾਂ ਸਾਨੂੰ ਆਪਣੀਆਂ ਪ੍ਰੋਪਰਟੀ ਸੈੱਲ ਕਰਨੀਆਂ ਪੈਣੀਆਂ, ਔਰ ਕਈ ਵਾਰੀ ਜਿੱਦਾਂ ਦੀ ਅੱਜ ਕੱਲ੍ਹ ਦੀ ਮਾਰਕੀਟ ਦੀ ਸਿਚੁਏਸ਼ਨ ਆ ਉਹਨਾਂ ਟੈਕਸ ਨੂੰ ਕਵਰ ਕਰਨ ਦੇ ਲਈ ਕਾਫੀ ਸਾਰੀ ਆਪਣੀ ਜਿਹੜੀ ਆਪਣੀ ਨੈਟਵਰਥ ਹੈਗੀ ਆ ਉਹਦੀ ਕਾਫੀ ਪਰਸੈਂਟੇਜ ਇਸ ਚੀਜ਼ ਨੂੰ ਹੀ ਕਵਰ ਕਰਨ ਲਈ ਚਲੇ ਜਾਂਦੀ ਹੈ ਜਿਹੜੇ ਆਪਾਂ ਟੈਕਸਿਸ ਪੇ ਕਰਨੇ ਆ। ਉਹਦੇ ਨਾਲੋਂ ਬੈਟਰ ਆ ਕਿ ਜੇ ਆਪਣੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੋਵੇ, ਪਤਾ ਹੈਗਾ ਆਪਾਂ ਨੂੰ ਕਿ ਕੱਲ੍ਹ ਨੂੰ ਅਗਰ ਇਨਕੇਸ ਕੋਈ ਵੀ ਇੱਦਾਂ ਦੀ ਮਿਸਹੈਪਨਿੰਗ ਹੁੰਦੀ ਹੈ ਸਾਡੀ ਫੈਮਿਲੀ ਦੇ ਕੋਲ ਉਹ ਪੈਸੇ ਆ ਜਾਣਗੇ, ਟੈਕਸ ਫਰੀ ਮਨੀ ਆਊਗੀ, ਉਹਦੇ ਨਾਲ ਉਹ ਜਿਹੜੇ ਕੈਪੀਟਲ ਗੇਨ ਟੈਕਸਿਸ ਹੈਗੇ ਆ ਉਹਨਾਂ ਨੂੰ ਕਵਰ ਕਰ ਸਕਦੇ ਆ। ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਆਲਵੇਜ਼ ਗੱਲ ਕਰਦੇ ਹਾਂ ਕਿ ਜੇ ਬੰਦਾ ਕੋਈ ਡਾਈ ਟੂ ਸੂਨ ਹੋ ਜਾਵੇ, ਜੇ ਅਰਲੀ ਕਿਸੇ ਦੀ ਡੈਥ ਹੋ ਜਾਵੇ, ਉਸ ਵੇਲੇ ਲਾਈਫ ਇੰਸ਼ੋਰੈਂਸ ਨੇ ਕਿੱਦਾਂ ਕੰਮ ਕਰਨਾ ਹੈਗਾ ਆ, ਅਤੇ ਆਪਾਂ ਇਸ ਗੱਲ ਦੀ ਵੀ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਅਗਲੇ ਸੌਟ ਦੇ ਵਿੱਚ ਕਿ ਜੇ ਬੰਦਾ ਲੌਂਗਰ ਜਿੰਦਾ ਹੈਗਾ ਆ ਉਸ ਟਾਈਮ ਦੇ ਉੱਪਰ ਸਾਨੂੰ ਕੀ ਚਾਹੀਦਾ ਹੈਗਾ। ਸੋ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ ਤੁਹਾਡਾ ਕੋਈ ਵੀ ਕੰਸਰਨ ਆ, ਸਪੈਸ਼ਲੀ ਲਾਈਫ ਇੰਸ਼ੋਰੈਂਸ ਦੇ ਲਈ ਤੁਸੀਂ ਫਾਇੰਡ ਆਊਟ ਕਰਨਾ ਚਾਹੁੰਦੇ ਆ ਕਿ ਕਿਹੜੇ ਕਵਰੇਜ ਤੁਹਾਨੂੰ ਚਾਹੀਦੀ ਹੈਗੀ ਆ, ਕਿਹੜੇ ਤੁਹਾਡੇ ਮੋਟਿਵ ਹੈਗੇ, ਉਹ ਕਿੱਦਾਂ ਤੁਸੀਂ ਕਵਰ ਕਰ ਸਕਦੇ ਆ, ਨੰਬਰ ਹੈਗਾ ਜੀ 416-817-6500। 416-817-6500
0: ਤੱਕ ਯੂਕਰੇਨ ਪੋਲੈਂਡ ਦਾ ਦੌਰਾ ਕਰਨਗੇ। ਸੋਨੇ ਦੀ ਕੀਮਤ 3 ਹਫ਼ਤਿਆਂ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਹਰਪ੍ਰੀਤ ਜੀ, ਉਹ ਬੰਦੇ ਲੱਭਣੇ ਆ ਜਿਹੜੇ ਕਹਿੰਦੇ ਸੋਨਾ ਲੈ ਲਓ 10,000 ਦਾ ਹੋ ਜਾਣਾ, ਪਤਾ ਨੀ ਕਿੱਧਰ ਚਲੇ ਗਏ। ਖੈਰ, ਨੀਦਰਲੈਂਡ ਦੀ ਕੇਂਦਰੀ ਬੈਂਕ ਨੇ ਕਿਹਾ ਕਿ ਉਸਨੇ ਅਮਰੀਕਾ ਅਤੇ ਕੈਨੇਡਾ ਤੋਂ ਆ ਸੁਣਿਓ ਕਰਾਂ 86 ਟਨ ਸੋਨਾ ਵਾਪਸ ਲੈ ਲਿਆ। 86 ਟਨ ਅਸੀਂ ਔਂਸਾਂ ਚ ਤੋਲੇ ਚ ਗਿਣਦੇ। ਐਨੀਵੇ, ਜਾਣੇ ਆ ਉਹਨੇ ਸਟੇਟ ਟਿਊਨ ਜੀ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222।
0: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6274940 4040
8: Everest Transportation hire kar rahe ne cross border AZ drivers bahut hi shandar opportunity dedicated auto parts daily home runs same truck te trailers lagbhag 3000 mile per week milenge starting from Oshawa Etobicoke ate Walton je tuhade kol vi hai valid AZ license clean CBOR te abstract US border eligibility te fast car ta aaj hi Everest Transportation nu call karo 905-846-2229 4 या फिर 905-334-8222 यानी 905-846-2229 ते या फिर कॉल करो 905-334-82 एक्सटेंशन है 4
0: अपनी कम्युनिटी ले खुशखबरी हीलेक्स वेलनेस फिजियो एंड रीहैब सेंटर खुल चुका है जिथों तुसी फिजियोथेरेपी मसाज थेरेपी कायरोप्रैक्टर वर्गीयां सेवावां प्रोफेशनल्स वल्लों दित्तियां जांदियां हन ते तकरीबन सारीयां इंश्योरेंस कंपनियां नाल खुद डील करदे ने काउंसलिंग सर्विस भी अवेलेबल हन हीलेक्स वेलनेस फिजियो रीहैब 10930 गोरवे ड्राइव यूनिट सी X1 गोरवे एंड कंट्री साइड दे कॉर्नर ते ज्यादा जानकारी लई प्लीज कॉल 905-913-5256
21: I am Dev Tatla and you are not. Dukh eh nahi ki sajjan kutte nikle. Na. Dukh eh nahi ki sajjan kutte nikle. Kutte hunde ta wafa na karde. Janab ta kuttiyan to vi utte nikle.
9: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 6474461616 6474461616
11: Tatla News Desk, locally covered, nationally connected.
0: ਖਬਰਾਂ ਜੋ ਖਬਰ ਇਹ ਆਈ ਹੈ ਵਿਆਹ ਸਮਾਗਮ ਵਿੱਚ ਮਿਜ਼ਾਈਲ ਧਮਾਕੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਇਰਾਨ ਨੇ ਅਮਰੀਕਾ ਤੇ ਵਾਰ ਕ੍ਰਾਈਮ ਦਾ ਦੋਸ਼ ਲਾਇਆ USS ਇਬਰਾਹਿਮ ਲਿੰਕਨ 5000 ਦਾ ਕਰੂ ਹੈ ਸਮੁੰਦਰ 'ਚ 270 ਦਿਨ ਸੀ ਅਤੇ ਅੰਦਰ ਲੜਾਈ ਲੜੂਈ ਵੀ ਹੋ ਪਈ ਸੀ ਖੈਰ ਹੁਣ ਇਹ ਇੱਕ ਰਿਜ਼ੋਰਟ ਵਿੱਚ ਪਹੁੰਚਿਆ ਉੱਥੇ ਉੱਤਰ ਕੇ ਬਾਹਰ ਹਵਾ ਹਵਾ ਲੈਣਗੇ ਖੁਸ਼ਖਬਰੀ ਤੁਸੀਂ ਸੁਣਾਈ ਨਹੀਂ ਅੱਜ ਬੈਂਕ ਆਫ ਕੈਨੇਡਾ ਦੀ ਵਧਾਈ ਨਹੀਂ ਹੈ ਇਹ ਵੀ ਖੁਸ਼ਖਬਰੀ ਆ ਬੈਂਕ ਆਫ ਕੈਨੇਡਾ ਦਾ ਰੇਟ ਹੋਲਡ ਰਿਹਾ 2.25 ਤੇ ਨਾ ਵਧਾਇਆ ਨਾ ਘਟਾਇਆ ਅਗਲੀ ਅਨਾਊਂਸਮੈਂਟ ਅਕਤੂਬਰ 28 ਨੂੰ ਹੋਏਗੀ ਦੇਖਦੇ ਹਾਂ ਕੀ ਬਣਦਾ ਇੰਡੀਅਨ ਫਰੂਟਲੈਂਡ ਤੇ ਰੱਖੜੀ ਦੀ ਜਿਹੜੀ ਸੇਲ ਆ ਚੱਲ ਰਹੀ ਆ ਮਹਾਰਾਜ ਇਹਦਾ ਵਿੱਚ ਫਾਇਦਾ ਚੱਕ ਲਓ ਸਵਰਨ ਚੱਕੀ ਆਟਾ 20 ਪਾਊਂਡ 11.99 ਦਾ ਹੈ ਔਰ ਇੰਡੀਅਨ ਡੈਲੀਬੈਡ ਇਡਲੀ ਰਾਈਸ 11.99 ਦਾ 20 ਪਾਊਂਡ ਹੈ ਬਰਾੜ ਦਾ ਦਹੀਂ ਲਓ 1.8 ਕਿਲੋ ਵਾਲਾ ਵੱਡੀ ਬਾਲਟੀ ਜੀ 599 ਦੀ ਹੈ ਰਸ ਮਲਾਈ ਇਹਨਾਂ ਦੀ 850 ਗ੍ਰਾਮ 799 ਦੀ ਹੈ ਟਾਟਾ ਟੀ ਪ੍ਰੀਮੀਅਮ 999 ਦੀ 1 ਕਿਲੋ ਹੈ ਮਿਹਰਬਾਨ ਦੇ ਜੂਸ ਪੀਓ ਜੀ 3 ਲੀਟਰ 399 ਦੇ ਹੈ ਹਲਦੀਰਾਮ ਦੇ ਸਨੈਕ ਸ਼ਾਮ ਨੂੰ ਵੀ ਕੰਮ ਆਉਂਦੇ ਆ ਮੂਡ ਬਣਾਉਣ ਵੇਲੇ 199 ਦਾ ਇੱਕ ਪੈਕਟ ਹੈ ਗਾਰਲਿਕ ਪੇਸਟ ਜਿੰਜਰ ਪੇਸਟ ਜਿਹੜੀ ਮਿਕਸਰ 299 ਦੀ ਹੈ ਸਾਰੀਆਂ ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਏਜ਼ਡ ਡਰਾਈਵਰ ਚਾਹੀਦਾ ਇੱਕ ਫਰਮ ਨੂੰ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ ਯੂਐਸ ਲਈ ਜਾਣਾ ਹੈ ਬਾਈ ਵੀਕਲੀ ਪੇ ਮਿਲੇਗੀ ਔਰ ਪੇ ਟੌਪ ਦੀ ਮਿਲੇਗੀ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 647-972-6454-9724-5
5: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: अगर तुम मुझे पसंद नहीं करते, अगर तुम मुझे पसंद नहीं करते, ये मेरी समस्या नहीं है, ये आपकी समस्या है। It's your problem. That's right. It's your problem.
13: Welcome, sir.
14: हां जी मैडम जी।
13: हां जी
14: मैडम जी, ताड़ी दुकान तो ये गिफ्ट लेना जी।
13: हां जी, दसो की लेना पसंद करोगे?
14: अजी मतलब वावा गल है, मैं सोचता पर मतलब कुछ समझ नहीं आ रही। मतलब भी मतलब वेडिंग एनिवर्सरी हाडी ते घर वाली अपनी नु मतलब की गिफ्ट दे जी।
13: ਤੁਸੀਂ ਏਦਾਂ ਕਰੋ ਨਾ, ਆਪਣੀ ਵਾਈਫ ਨੂੰ ਪੁੱਛ ਲੋ ਕਿ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ।
14: ਨਹੀਂ ਨਹੀਂ ਤੁਸੀਂ ਸਮਝੇ ਨਹੀਂ ਜੀ, ਮੈਨੂੰ ਓਨੀ ਵੀ ਖੁਸ਼ੀ ਨਹੀਂ ਹੈਗੀ ਨਾ ਵਿਆਹ ਦੀ।

0: ਲਓ ਜੀ, ਇੱਕ ਹੋਰ ਖਬਰ ਸੁਣ ਲਓ। ਟਾਈਗਰ ਵੁੱਡਸ ਜਿਹੜਾ ਬੇਸਬਾਲ ਨਹੀਂ ਕੀ ਕਹਿੰਦੇ ਆ, ਗੋਲਫ ਦਾ ਚੈਂਪੀਅਨ ਰਿਹਾ ਤੇ ਕਾਫੀ ਮਸ਼ਹੂਰ ਹੈ, ਪਿੱਛੇ ਜੇ ਗੱਡੀ ਲਈ ਜਾਂਦਾ ਸੀਗਾ, ਟਾਲੀ ਗੱਡੀ ਪੁੱਠੀ ਹੋ ਗਈ ਜੀ, ਪੁਲਿਸ ਨੇ ਫੜ ਲਿਆ। ਜਦੋਂ ਫੂਕ ਜੀ ਮਰਵਾਈ, ਪੂਰਾ ਟੱਲੀ ਡਿੱਗਦਾ ਫਿਰੇ, ਤੇ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਉਹਦੇ ਕੇਸ ਕੂਸ ਕਰਤਾ, ਹੁਣ 5 ਸਾਲਾਂ ਲਈ ਉਹਦਾ ਲਾਇਸੈਂਸ ਲੈ ਲਿਆ। ਹੁਣ ਤਾਂ ਮੌਜ ਆ, ਟੋਪੀ ਵਾਲਾ ਡਰਾਈਵਰ ਰੱਖੇ ਇੱਕ। ਖੈਰ, 2 ਦਿਨ ਬਾਅਦ ਫਿਰ ਅਮਰੀਕਾ ਦਾ ਇਰਾਨ ਤੇ ਮਿਜ਼ਾਈਲੀ ਹਮਲਾ, 19 ਦੀ ਮੌਤ, 68 ਜ਼ਖਮੀ। ਇਸ ਦੇ ਜਵਾਬ ਵਿੱਚ ਇਰਾਨ ਨੇ ਜਾਰਡਨ ਬਹਿਰੀਨ ਦੇ ਅਮਰੀਕੀ ਫੌਜੀ ਅੱਡੇ ਤੇ ਹਮਲਾ ਕਰਤਾ। ਉੱਤਰਾਖੰਡ ਵਿੱਚ ਭਾਰੀ ਮੀਂਹ, 12 ਮੌਤਾਂ, ਬਿਹਾਰ ਵਿੱਚ ਹੜ੍ਹ ਦਾ ਖਤਰਾ, ਯੂਪੀ ਵਿੱਚ ਗੰਗਾ ਐਕਸਪ੍ਰੈਸ ਫਿਰ ਢਹਿ ਗਿਆ, ਮੱਧ ਪ੍ਰਦੇਸ਼ ਦੇ ਚਿਤਰਕੂਟ ਵਿੱਚ 400 ਦੁਕਾਨਾਂ ਡੁੱਬ ਗਈਆਂ। ਕਮਲਜੀਤ ਜੀ, ਵੈਲਕਮ ਟੂ ਦਾ ਸ਼ੋਅ ਸਰ।
1: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕੀ ਸੰਦੇਸ਼ ਅੱਜ?
1: ਦੇਵ ਜੀ, ਸੰਦੇਸ਼ ਰੱਖਾਂਗੇ ਸ਼ਾਰਟ, ਕਿਉਂਕਿ ਵਿਸਥਾਰ ਨਾਲ ਗੱਲ ਕਰਾਂਗੇ ਆਪਾਂ ਕੱਲ ਨੂੰ ਸਟੂਡੀਓ ਦੇ ਵਿੱਚ ਮੌਰਗੇਜ ਬਾਰੇ। ਬਸ ਮੈਂ ਇੱਥੇ ਅੱਜ ਇੰਨਾ ਹੀ ਕਹਿਣਾ ਚਾਹੂੰਗਾ, ਜੇ ਕੋਈ ਵੀ ਭੈਣ ਭਰਾ ਨੂੰ ਫਸਟ ਮੌਰਗੇਜ ਦੀ ਲੋੜ ਆ, ਜਾਂ ਕਿਸੇ ਕਾਰਨ ਕਰਕੇ ਪ੍ਰਾਈਵੇਟ ਪੈਸੇ ਦੀ ਲੋੜ ਪੈ ਗਈ ਆ, ਜਾਂ ਕਿਸੇ ਕਾਰਨ ਕਰਕੇ ਤੁਹਾਨੂੰ ਕ੍ਰੈਡਿਟ ਕਾਰਡਾਂ ਦੇ ਤੁਹਾਡੇ ਕਰਜ਼ੇ ਜ਼ਿਆਦਾ ਚੜੇ ਹੋਏ ਆ, ਉਹ ਕਿਸੇ ਕਰਕੇ ਆਪਾਂ ਬੈਂਕ ਦੇ ਨਾਲ ਲੈ ਕੇ ਆਉਣੇ ਆ। ਸੋ ਮੁੱਖ ਦੀ ਗੱਲ, ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਤੁਸੀਂ ਮੈਨੂੰ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ 416-356-1870, 416-356-1870। ਹੁਣ ਦੇਵ ਜੀ, ਗੱਲ ਨਾ ਮੈਂ ਇੱਕ ਛੋਟੀ ਜਿਹੀ ਇੱਕ ਕਹੂੰਗਾ, ਕਿਉਂਕਿ ਗੱਲ ਇੱਥੇ ਇਕੱਲੀ ਮੌਰਗੇਜ ਦੀ ਨੀਗੀ, ਹਨਾ, ਵੀ ਆਪਾਂ ਮੌਰਗੇਜ ਲੈਣੀ, ਗੱਲ ਇਹ ਵੀ ਮੌਰਗੇਜ ਕਿਹੜੇ ਭਾਅ ਤੇ ਲੈਣੀ ਹੈ, ਕਿਹੜੇ ਬੈਂਕ ਤੋਂ ਲੈਣੀ ਹੈ। ਮੌਰਗੇਜ ਤੁਸੀਂ ਪ੍ਰਾਈਵੇਟ ਪੈਸੇ ਲੈ ਗਏ, ਉਹਨੂੰ ਵੀ ਮੌਰਗੇਜ ਕਹਿ ਦਿੰਦੇ ਆ, ਪਰ ਪ੍ਰਾਈਵੇਟ ਤੇ ਬੈਂਕ ਦੇ ਵਿੱਚ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਇੱਕ ਸਾਲ ਬਾਅਦ ਵੀ ਜਦੋਂ ਤੁਸੀਂ ਪ੍ਰਾਈਵੇਟ ਤੋਂ ਬੈਂਕ ਨਾਲ ਹੀ ਆਉਣਾ ਹੁੰਦਾ, ਪਰ ਉਹ ਸਾਲ ਦੇ ਵਿੱਚ ਜੇ ਤੁਸੀਂ ਆਪਦਾ ਪੇਪਰ ਪੈਨ ਚੱਕ ਕੇ ਕੈਲਕੂਲੇਸ਼ਨ ਕਰ ਲਓ, ਤਾਂ 80-90 ਹਜ਼ਾਰ ਡਾਲਰ ਤੁਹਾਡਾ ਜਿਹੜਾ ਲੂਸ ਹੋ ਜਾਂਦਾ। ਹੁਣ ਦੇਖ ਜੀ, ਮੈਨੂੰ ਨੀ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਵੀ ਕੋਈ 80-90 ਹਜ਼ਾਰ ਡਾਲਰ ਦੀ ਅਮਾਊਂਟ ਥੋੜੀ ਹੁੰਦੀ ਆ। ਸੋ ਜਦੋਂ ਆਪਾਂ ਨੂੰ ਪਤਾ ਥੋੜੀ ਜਿਹੀ ਨਗੈਲੀ ਕਰਕੇ ਆਪਣੇ ਬਹੁਤ ਜ਼ਿਆਦਾ ਪੈਸਿਆਂ ਦਾ ਨੁਕਸਾਨ ਹੋ ਜਾਂਦਾ, ਸੋ ਫਿਰ ਉੱਥੇ ਆਪਾਂ ਨਗੈਲੀ ਨਾ ਆਪਣੀ ਕਰਨੀ ਬਣਦੀ ਆ। ਤੁਸੀਂ ਹਮੇਸ਼ਾ ਜਦੋਂ ਵੀ ਮੌਰਗੇਜ ਕਰਾਉਣੀ ਹੈ, ਪੂਰੀ ਜਾਂਚ ਪੜਤਾਲ ਕਰੋ, ਕਿਹੜੀ ਬੈਂਕ ਤੋਂ ਹੋਊਗੀ, ਕੀ ਰੇਟ ਆਫ ਇੰਟਰਸਟ ਤੇ ਆਊਗੀ, ਕਿਹੜੀ ਪੇਮੈਂਟ ਬਣੂਗੀ, ਈਵਨ ਕਿ ਲਾਇਰ ਦੀ ਫੀਸ ਵੀ ਕਿੰਨੀ ਹੋਊਗੀ। ਸੋ ਸਾਫ਼ ਸੁਥਰਾ ਕੰਮ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਬੈਂਕ ਤੋਂ ਕਰਾਉਣਾ, ਨੰਬਰ 416-356-1870, 416-356-1870, ਨੰਬਰ ਫਿਰ ਬੋਲ ਦਿੰਦਾ 416-356-1870, 416-356-1870। ਦੇਵ ਜੀ, ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਸਰ।
2: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ, ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099, ਇਹਨਾਂ ਦਾ ਨੰਬਰ ਹੈ।
5: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
6: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
5: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040, ਟਿੱਕਾ ਜੰਕਸ਼ਨ, 2958 Queen Street East, Unit 26, Brampton.
7: From the Dave Tatlin News Desk, locally covered, nationally connected.
0: ਹੋਰ ਖਬਰਾਂ ਚ ਖਬਰ ਹੈ, ਰੂਸ ਇਰਾਨ ਨੂੰ ਸੁਪਰਸੋਨਿਕ ਕਰੂਜ਼ ਮਿਜ਼ਾਈਲ ਟੈਕਨੋਲੋਜੀ ਪ੍ਰਦਾਨ ਕਰ ਰਿਹਾ ਹੈ। 3 ਸਾਲਾਂ ਤੋਂ ਚੱਲ ਰਿਹਾ ਹੈ ਇਹ ਪ੍ਰੋਜੈਕਟ, ਅਮਰੀਕੀ ਜਹਾਜ਼ ਤੇ ਹਮਲਾ ਕਰਨ ਲਈ ਵਰਤਿਆ ਜਾਵੇਗਾ। ਟਰੰਪ ਨੇ ਬੋਇੰਗ ਸੌਦੇ ਲਈ ਬੰਗਲਾਦੇਸ਼ ਦਾ ਧੰਨਵਾਦ ਕੀਤਾ। ਆਪਣੇ ਜੀ ਜਿਹੜੇ ਇੰਡੀਆ ਤੋਂ ਆਉਂਦੇ ਨੇ ਜਿਨ੍ਹਾਂ ਨੂੰ ਵੀਜ਼ਾ ਲੈਣਾ ਪੈਂਦਾ ਹੁੰਦਾ, ਕੀ ਕਿਹੜਾ ਵੀਜ਼ਾ ਕਹਿੰਦੇ?
8: ਸੁਪਰ ਵੀਜ਼ਾ।
0: ਹਾਂਜੀ ਹਾਂਜੀ, ਉਹਦਾ ਦੱਸਿਓ ਮਾੜਾ ਜਿਹਾ।
8: ਸੁਪਰ ਵੀਜ਼ਾ ਹੈਗਾ ਦੇਵ ਜੀ, ਜਿਨ੍ਹਾਂ ਨੇ ਆਪਣੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਸਪੋਂਸਰ ਕਰਨਾ ਹੈਗਾ। ਬਹੁਤ ਸਾਰੇ ਲਿਸਨਰਸ ਹੈਗੇ ਆ ਜਿਹੜੇ, ਕਿਉਂਕਿ ਇਹਦੀਆਂ ਕੁਛ ਹੋਰ ਰਿਕੁਆਇਰਮੈਂਟਸ ਹੈਗੀਆਂ, ਇਨਕਮ ਦੀ ਰਿਕੁਆਇਰਮੈਂਟ ਆ, ਸੋ ਨਾਲ ਟਾਈਜ਼ ਦੀ ਰਿਕੁਆਇਰਮੈਂਟ ਆ, ਇੰਸ਼ੋਰੈਂਸ ਦੀ ਰਿਕੁਆਇਰਮੈਂਟ ਆ। ਸੋ ਜਦੋਂ ਪਰਸਨ ਇਨਕਮ ਵਾਈਜ਼ ਕੁਆਲੀਫਾਈ ਕਰਦਾ ਇੱਥੇ, ਤਾਂ ਉਹ ਆਪਣੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਅੰਡਰ ਸਪੋਂਸਰ ਕਰ ਸਕਦਾ ਆ। ਸਪੈਸ਼ਲੀ ਇਸ ਸਾਲ ਦੇ ਵਿੱਚ ਕਾਫੀ ਸਾਰੀਆਂ ਫਾਈਲ ਜਿਹੜੀਆਂ ਹੈਗੀਆਂ ਕੁਇਕਲੀ ਵੀਜ਼ੇ ਦੇ ਲਈ ਨਿਕਲੀਆਂ ਹੈਗੀਆਂ, ਕਿਉਂਕਿ ਲਾਸਟ ਈਅਰ ਦੇ ਵਿੱਚ ਕਾਫੀ ਸਾਰੀਆਂ ਫਾਈਲਾਂ ਸਟੱਕ ਸੀਗੀਆਂ। ਸੋ ਇਸ ਕਰਕੇ ਜਿਨ੍ਹਾਂ ਨੇ ਸੁਪਰ ਵੀਜ਼ਾ ਦੀ ਮੈਡੀਕਲ ਇੰਸ਼ੋਰੈਂਸ ਫਾਈਂਡ ਆਊਟ ਕਰਨੀ ਹੈਗੀ ਆ, ਕਿਉਂਕਿ $1,00,000 ਦੀ ਕਵਰੇਜ, ਇੱਕ ਸਾਲ ਦੀ ਪਾਲਿਸੀ, ਐਂਡ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਡਿਡਕਟੀਵਲ ਆਪਸ਼ਨਸ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਐਡ ਕਰਨੀ ਕਿ ਨਹੀਂ ਕਰਨੀ, ਸੋ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਹਰ ਵਾਰ ਆਪਾਂ ਇਹ ਵਾਰੀ ਗੱਲ ਕਰਦੇ ਹਾਂ ਕਿ ਅਗਰ ਤੁਹਾਡੇ ਪੇਰੈਂਟਸ ਐਜ਼ ਆ ਸੁਪਰ ਵੀਜ਼ਾ ਇੱਥੇ ਸੈਕਿੰਡ ਜਾਂ ਥਰਡ ਟਾਈਮ ਵੀ ਆ ਰਹੇ ਆ, ਰੀਵਿਜ਼ਿਟ ਕਰ ਰਹੇ ਆ, ਸਟਿਲ ਉਹਨਾਂ ਦੇ ਕੋਲ ਕਵਰੇਜ ਹੋਣੀ ਚਾਹੀਦੀ ਆ। ਐਂਡ ਇਹ ਜਿਹੜੀ ਕਵਰੇਜ ਹੈਗੀ ਆ, ਇਹ ਕੋਈ ਪੇਪਰ ਵਰਕ ਨਹੀਂ ਹੈਗਾ ਕਿ ਸਿਰਫ ਇਮੀਗ੍ਰੇਸ਼ਨ ਆਫਿਸਰ ਨੂੰ ਦਿਖਾਲਣ ਦੇ ਲਈ ਆ, ਇਹਦੇ ਵਿੱਚ ਤੁਹਾਡੀ ਪ੍ਰੋਪਰ ਕਵਰੇਜ ਆ ਕਿ ਕੱਲ ਨੂੰ ਇਨਕੇਸ ਪੇਰੈਂਟਸ ਇੱਥੇ ਆਉਂਦੇ ਹੈਗੇ ਆ, ਉਹਨਾਂ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਕੋਈ ਹਸਪਿਟਲਾਈਜੇਸ਼ਨ ਹੋ ਜਾਂਦੀ ਆ, ਉਸ ਟਾਈਮ ਦੇ ਉੱਪਰ ਜਿਹੜੀ ਇੰਸ਼ੋਰੈਂਸ ਕੰਪਨੀ ਹੈਗੀ ਉਹ ਤੁਹਾਨੂੰ ਪ੍ਰੋਟੈਕਟ ਕਰੇ। ਤਾਂ ਹੀ ਕਰਕੇ ਇਹਦੀ ਰਿਕੁਆਇਰਮੈਂਟ ਵੀ $1,00,000 ਤੱਕ ਦੀ ਰੱਖੀ ਗਈ ਸੀਗੀ, ਤਾਂ ਕਿ ਇਨਕੇਸ ਕੋਈ ਵੀ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਜੇ ਕੋਈ ਵੱਡੀ ਕੰਡੀਸ਼ਨ ਹੋ ਜਾਂਦੀ ਆ ਤਾਂ ਕਈ ਵਾਰੀ $1,00,000 ਜਿਹੜਾ ਹੈਗਾ ਉਹ ਵੀ ਘੱਟ ਹੋ ਜਾਂਦਾ। ਸੋ ਇਸ ਕਰਕੇ ਪ੍ਰੋਪਰ ਕਵਰੇਜ ਹੋਣੀ ਬਹੁਤ ਜ਼ਰੂਰੀ ਆ, ਸਪੈਸ਼ਲੀ ਅਗਰ ਤੁਹਾਡੇ ਪੇਰੈਂਟਸ ਨੂੰ ਕੋਈ ਵੀ ਐਗਜ਼ਿਸਟਿੰਗ ਕੰਡੀਸ਼ਨ ਆ, ਕਿਉਂਕਿ ਅਗਰ ਉਹਨਾਂ ਦੀਆਂ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਆ, ਉਹਨੂੰ ਡਿਸਕਲੋਜ਼ ਕਰਕੇ ਤੁਸੀਂ ਉਹਦੀ ਕਵਰੇਜ ਨੂੰ ਐਡ ਆਨ ਕਰ ਸਕਦੇ ਆ। ਉਹਦਾ ਮਤਲਬ ਇਹ ਹੈਗਾ ਕਿ ਅਗਰ ਉਹਦੇ ਨਾਲ ਰਿਲੇਟਡ ਵੀ ਕੋਈ ਇਸ਼ੂ ਇੱਥੇ ਆ ਕੇ ਆਇਆ ਨੂੰ ਹੋ ਗਿਆ, ਤਾਂ ਹੀ ਇੰਸ਼ੋਰੈਂਸ ਕੰਪਨੀ ਨੇ ਕਵਰ ਕਰਨਾ ਹੈ ਜੇ ਤੁਹਾਡੇ ਕੋਲ ਵਿਦ ਪ੍ਰੀ ਐਗਜ਼ਿਸਟਿੰਗ ਵਾਲਾ ਪਲਾਨ ਹੋਇਆ। ਸੋ ਡਿਫਰੈਂਟ ਡਿਫਰੈਂਟ ਆਪਸ਼ਨਸ ਹੈਗੀਆਂ, ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਅਗਰ ਤੁਸੀਂ ਐਨੂਅਲ ਪੇਮੈਂਟ ਨਹੀਂ ਦੇ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪਲਾਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8170-416-817-6500। ਹਾਂਜੀ,
0: ਹਫ਼ਤਾ ਡੇਢ ਹਫ਼ਤੇ ਦੀ ਗੱਲ ਆ, ਦੋਸਤ ਆਪਦੇ ਦੋਸਤ ਨਾਲ ਫੋਨ ਤੇ ਗੱਲ ਕਰ ਰਿਹਾ ਸੀ, ਉਹ ਗੱਲ ਕਰਨੋਂ ਹਟ ਗਿਆ, ਉਹਨੇ ਫੇਰ ਬੰਦ ਕਰਕੇ ਘੁਮਾਇਆ, ਉਹ ਫੇਰ ਨਹੀਂ ਚੱਕਿਆ, ਉਹਨੇ ਫੇਰ ਕਿਸੇ ਹੋਰ ਨੂੰ ਕੀਤਾ ਵੀ ਜਾ ਕੇ ਦੇਖੀ, ਹੀ ਵਾਜ਼ ਡੈਡ, ਹੀ ਵਾਜ਼ ਓਨਲੀ 30 ਇਅਰਸ ਓਲਡ, 25-30 ਸਾਲ ਬੰਦਾ, ਉਹਦੀ ਕਿੰਨੀ ਕੁ ਦੀ ਇੰਸ਼ੋਰੈਂਸ ਹੁੰਦੀ ਹੋਣੀ ਆ, ਲੱਖ ਗੰਡ ਦੀ ਫੋਰ ਐਗਜ਼ਾਮਪਲ?
8: ਜਿਹੜੀ ਜਿਹੜੀ ਤਾਂ ਆਪਾਂ ਸੁਪਰ ਵੀਜ਼ਾ ਜਾਂ ਵਿਜ਼ਿਟਰ ਇੰਸ਼ੋਰੈਂਸ ਗੱਲ ਕਰਦੇ ਪਏ ਆ, ਜਿਹੜਾ ਇੱਥੇ ਦਾ ਰੈਜ਼ੀਡੈਂਟ ਨਹੀਂ ਹੈਗਾ, ਜਿਹਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਉਹਦੇ ਲਈ ਇਹ ਜਿਹੜੀ ਕਵਰੇਜ ਹੈਗੀ ਆ, ਹੁਣ 25-30 ਸਾਲ ਵਾਲੇ ਬੰਦੇ ਦੇ ਲਈ $1,00,000 ਦੀ ਕਵਰੇਜ ਜੇ ਤੁਸੀਂ ਲੈਣੀ ਵੀ ਆ, ਕਿਉਂਕਿ ਇਹ ਦਿਨਾਂ ਦੇ ਹਿਸਾਬ ਦੇ ਨਾਲ ਆ,
0: ਠੀਕ ਹੈ,
8: ਸੋ ਕਿੰਨੇ ਦਿਨ ਬੰਦਾ ਇੱਥੇ ਆਇਆ ਹੈਗਾ ਉਹਨੇ ਦਿਨਾਂ ਦੇ ਲਈ,
0: ਜਿਨ੍ਹਾਂ ਨੇ ਟਰੈਵਲ ਕਰਨਾ ਇਹ ਤਾਂ ਇੱਥੇ ਰਹਿੰਦਾ ਸੀ ਵਿਚਾਰਾ।
8: ਹਾਂਜੀ, ਸੋ ਜਿਹੜੇ ਇੱਥੇ ਰਹਿੰਦੇ ਹੈਗੇ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੈ, $25-30 ਸਾਲ ਵਾਲੇ ਲਈ $1,00,000 ਦੀ ਲਾਈਫ ਇੰਸ਼ੋਰੈਂਸ ਤਾਂ ਕੁਝ ਵੀ ਨਹੀਂ ਹੈਗੀ, $7-8।
0: ਕਮ ਆਨ ਮੈਨ, ਲੈ ਲਓ, ਚੰਗੇ ਰਹੋਗੇ। ਆ ਜਿਹੜੀ ਮੈਂ ਗੱਲ ਕਰ ਰਿਹਾ ਨਾ ਵੀ ਨਾਇਗਰਾ ਫਾਲ ਡੈਥ ਹੋਈ ਆ, ਝੂਠ ਨਹੀਂ ਕਰ ਰਿਹਾ ਹੈਗਾ, ਇਹ ਗੱਲਾਂ ਨਹੀਂ ਬਣਾਉਣ ਲੱਗਾ ਜਾਲੀ ਮੀਡੀਆ ਵਾਂਗੂ, ਇਟਸ ਟਰੂ ਸਟੋਰੀ। ਸੋ ਗੈਟ ਇਟ, ਨੰਬਰ ਹੈ 416-817-6500-817-6500। ਰੱਖੜੀ ਦੀ ਸੇਲ ਜਿਹੜੀ ਚੱਲ ਰਹੀ ਆ ਇੰਡੀਅਨ ਫਰੂਟ ਲੈਂਡ ਤੇ ਜੀ, ਸਵਰਨ ਚੱਕੀ ਆਟਾ ਜਿਹੜਾ ਹੈ $11.99 ਦਾ ਹੈ, ਬਰਾਡ ਘਿਓ $23.99 ਦਾ ਹੈ, ਬਾਲਟੀ ਗੁੜ ਦੀ ਬਾਲਟੀ ਆ ਜਿਹੜੀ $9.99 ਦੀ 5 ਕਿਲੋ ਹੈ, ਮਿਹਰਬਾਨ ਜੂਸ $3.99 ਦੇ 3 ਲੀਟਰ ਹੈ, ਹਲਦੀਰਾਮ ਦੇ ਸਨੈਕ ਸਵੇਰੇ ਖਾਓ, ਦੁਪਹਿਰੇ ਖਾਓ, ਸ਼ਾਮ ਨੂੰ ਮੂਡ ਬਣਾਉਣ ਵੇਲੇ ਵੀ ਖਾਓ, $1.99 ਦੇ ਨੇ, ਵਾਈਟ ਵੇ ਬ੍ਰੈਡ ਜਾਂ ਹੋਲ ਵੀਟ ਬ੍ਰੈਡ $2.49 ਦੀ ਤੁਹਾਨੂੰ ਮਿਲੇਗੀ। ਆਲ ਰਾਈਟ, ਜਾਣੇ ਹਾਂ, ਉਹ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
9: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ, ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ सिर्फ और सिर्फ 7.5 लाख के अंदर विद लीगल बेसमेंट कैश फ्लो पॉजिटिव प्रॉपर्टी $4,300 रेंट से चढ़ी हुई अवेलेबल है। बैरी के अंदर 4 बेडरूम का घर, 1 बेडरूम की बेसमेंट ऑफ मार्केट डील है। जेकर तुसी बाय सेल या इन्वेस्ट करना चाहते हो मैनू हुने कॉल करो अभिषेक रियल्टर 647-792-7000 647-792-7000।
0: गुरतन दी एक सोशल मीडिया ते वीडियो देखी जिहड़ा किसे जमाने च एमपीपी भी रहा एक टर्म कहिंदा जी एंटी सिख हेट जिहड़ा है ओह कैनेडा च वध गया। मन्नी गल पर यह दसण दे बजाय कि वध गया यह दसो भी वध क्यों रहा है, असी की इह जिहा कम कर रहे हां भी साडे नाल हेट किया जा रहा है, उहदे भी वीडियो बनाओ।
10: Land, one stop for all your grocery needs.

0: ਸਾਡੇ ਕੋਲ ਕੁਝ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609। ਇਸ ਤਰ੍ਹਾਂ ਜੁੜੇ ਰਹਿਣਾ, 1 ਵਜੇ ਵਤਨੋਂ ਦੂਰ ਤੁਹਾਡੇ ਲਈ ਪੇਸ਼ ਕੀਤਾ ਜਾਏਗਾ। ਅਗਰ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਸਾਡੇ ਪ੍ਰੋਗਰਾਮ ਦਾ ਨੰਬਰ ਨੇ 416-677-0609। ਉਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ। ਦੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
1: 32, 55, 80, 98, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, Brampton TV and Appliances, 801 Bowway Drive near Chingozi. Call 905-450-2828. 905-450-2828.
2: हेलो
3: हेलो कटारिया टूर्स एंड ट्रैवल।
2: हां जी कटारिया टूर एंड ट्रैवल।
3: इंडिया दी टिकटा चाहिदियां सी।
2: ओ इंडिया की तुसी जित्थों मर्जी दी टिकटा ले लो, बस दसो कि टिकटा कदों दी चाहिदियां ने। ते हां स्पेशल टूर पैकेजेस ते हनीमून पैकेजेस भी साडे कोल अवेलेबल ने।
3: भरोसेमंद सर्विस ते सब तो वधिया रेट्स ले इक्को इक ना, कटारिया टूर्स एंड ट्रैवल। बुकिंग ले आज ही कॉल करो 905-678-1200, 905-678-1200, 905-678-1200। कटारिया टूर्स एंड ट्रैवल।

0: on September 13th at 10 a.m. Join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
2: This is Vatnodur Radio.

ਸਤਿ ਸ਼੍ਰੀ ਅਕਾਲ ਜੀ, ਗੁਡ ਆਫਟਰਨੂਨ ਵਤਨ ਦੂਰ ਵਿੱਚ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ। ਔਰ ਉਮੀਦ ਕਰਾਂਗੇ ਕਿ ਅੱਜ ਦਾ ਦਿਨ ਸਾਰਿਆਂ ਦਾ ਬਹੁਤ ਵਧੀਆ ਹੋਊਗਾ। ਔਰ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਡਾ ਨੰਬਰ ਹੈ 9057990999 ਤੇ ਜਿਹੜੀ ਅੱਜ ਗੱਲਬਾਤ ਤੁਸੀਂ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਆ 22 ਡਿਗਰੀ, ਸ਼ਾਮ ਨੂੰ ਵੀ 22 ਡਿਗਰੀ ਹੈਗਾ ਹੈ ਜੀ। ਓਵਰਨਾਈਟ 20 ਡਿਗਰੀ ਆ, ਹਵਾ ਦੀ ਸਪੀਡ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਤੇ ਜਿੱਥੇ ਕਿ ਅੱਜ ਜਿਹੜਾ ਜੀ ਅਲਰਟ ਕੀਤਾ ਗਿਆ, ਕਿਉਂਕਿ ਪਰਸੋਂ ਵੀ ਜਿਹੜਾ ਜੀ ਹੈਵੀ ਰੇਨਫਾਲ ਦਾ ਅਲਰਟ ਸੀ, ਕੱਲ 1-1 ਵਜੇ ਦੇ ਨਾਲ ਜਾ ਕੇ ਜਿਹੜਾ ਜੀ ਹਟਿਆ ਸੀ, ਤੇ ਅੱਜ ਵੀ ਥੰਡਰ ਸਟਾਰਮ ਤੇ ਹੈਵੀ ਰੇਨਫਾਲ ਦਾ ਜਿਹੜਾ ਜੀ ਅਲਰਟ ਹੈਗਾ ਆ ਮੋਸਟਲੀ ਪਾਰਟਸ ਆਫ ਦਾ ਓਨਟੈਰੀਓ ਐਂਡ ਸਾਊਥਰਨ ਓਨਟੈਰੀਓ ਦੇ ਵਿੱਚ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਜੇ ਡਰਾਈਵ ਕਰ ਰਹੇ ਹੈਗੇ ਤਾਂ ਬਿਲਕੁਲ ਸੇਫਲੀ ਡਰਾਈਵ ਕਰੋ, ਤੇ ਜੇ ਕੰਮਾਂ ਕਾਰਾਂ ਤੇ ਤੁਸੀਂ ਪਹੁੰਚਣਾ ਆ ਤੇ ਥੋੜਾ ਜਿਹਾ ਜ਼ਿਆਦਾ ਜਿਹੜਾ ਜੀ ਟਾਈਮ ਲੈ ਕੇ ਪਹੁੰਚੋ। ਤੇ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਦਿਨ ਚੜਿਆ ਸੀ 6:40 ਤੇ ਸਨਸੈਟ ਹੋ ਜਾਣਾ ਹੈ 7:50 ਤੇ। ਸੋ ਅੱਜ ਇਹ ਸੀਗੀ ਅੱਜ ਦੀ ਕੁਛ ਜਿਹੜੀ ਜੀ ਵੈਦਰ ਰਿਪੋਰਟ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਜੀ ਅਸੀਂ ਪੇਸ਼ ਕਰ ਰਹੇ ਹਾਂ ਟਿੱਲੋ ਵੀਡੀਓ ਦੇ ਸਹਿਯੋਗ ਦੇ ਨਾਲ, ਨਾਲ ਦੀ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਦਾ ਪੂਰਾ ਪੂਰਾ ਸਹਿਯੋਗ ਆ। ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਦੇ ਨਾਲ, ਜਿਹੜੇ ਕਿ ਟਾਪ ਚੋਇਸ ਇੰਸ਼ੋਰੈਂਸ ਤੋਂ ਹੈਗੇ ਨੇ, ਤੇ ਇੰਸ਼ੋਰੈਂਸ ਸੰਬੰਧੀ ਕੁਛ ਜਿਹੜੀਆਂ ਜੀ ਜ਼ਰੂਰੀ ਸੂਚਨਾ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਕਿ ਕੀ ਤਬਦੀਲੀਆਂ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਆਈਆਂ ਆ ਔਰ ਕਿੱਦਾਂ ਤੁਸੀਂ ਜਿਹੜੇ ਜੀ ਬੈਨੀਫਿਟਸ ਇੰਸ਼ੋਰੈਂਸ ਦੇ ਵਿੱਚ ਲੈ ਸਕਦੇ ਨੇ। ਸੋ ਸਟੇ ਟਿਊਨ ਫੋਰ ਦੈਟ ਐਂਡ ਪ੍ਰੋਗਰਾਮ ਨੂੰ ਅਗਾਂਹ ਵਧਾਉਂਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ, ਤੇ ਉਹਦੇ ਬਾਅਦ ਆਪਾਂ ਕਰਦੇ ਹਾਂ ਅਗਲੀ ਗੱਲਬਾਤ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਆ। ਔਰ ਸਾਡੇ ਨਾਲ ਕੋਈ ਵੀ ਜਿਹੜੀ ਜੀ ਗੱਲਬਾਤ ਕਰਨੀ ਹੋਵੇ, ਸਾਡਾ ਨੰਬਰ ਜਿਹੜਾ ਜੀ 905-799-0999 ਹੈਗਾ। ਔਰ ਕੁਛ ਜਿਹੜੇ ਜੀ ਰੀਅਲ ਸਟੇਟ ਸੰਬੰਧੀ ਜਾਣਕਾਰੀ ਵੀ ਦੇ ਜੀ, ਅਸੀਂ ਬਾਰ ਬਾਰ ਕੇ ਤੁਹਾਨੂੰ ਜਿਹੜਾ ਜੀ ਮੈਸੇਜ ਦੇ ਰਹੇ ਹੈਗੇ ਆ ਕਿ ਇੱਕ ਸਾਡੇ ਕੋਲ ਜਿਹੜਾ ਜੀ ਪਲਾਜ਼ਾ ਹੈਗਾ, ਉਹਦੇ ਵਿੱਚ ਕਾਫੀ ਸਾਰੀਆਂ ਯੂਨਿਟਸ ਜਿਹੜੀਆਂ ਜੀ ਇਸ ਟਾਈਮ ਅਵੇਲੇਬਲ ਹੈਗੀਆਂ। ਤੁਸੀਂ ਕਿਸੇ ਤਰੀਕੇ ਦਾ ਵੀ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ, ਹਾਈਵੇ 10N ਮੇਫਿਲ ਤੇ ਜਿਹੜਾ ਜੀ ਇਹ ਪਲਾਜ਼ਾ ਹੈਗਾ ਆ, ਬਹੁਤ ਹੀ ਜਿਹੜਾ ਜੀ ਰੀਜ਼ਨੇਬਲ ਪ੍ਰਾਈਸਿਸ ਤੇ ਤੁਸੀਂ ਇਹਨੂੰ ਆਪਣਾ ਜਿਹੜਾ ਜੀ ਬਣਾ ਸਕਦੇ ਆ। ਬੁਕਿੰਗ ਅੱਜ ਕਰਨੀ ਆ, 2 ਸਾਲ ਬਾਅਦ ਇਹਦੀ ਜਿਹੜੀ ਜੀ ਕਲੋਜ਼ਿੰਗ ਹੈਗੀ ਆ। ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ, ਨੰਬਰ ਹੈਗਾ 416-881-7070 ਤੇ ਤੁਸੀਂ ਜਿਹੜੀ ਹੈ ਜੀ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਔਰ ਸਟੂਡੀਓ ਦੇ ਵਿੱਚ ਹਰਪ੍ਰੀਤ ਜੀ ਪਹੁੰਚੇ ਹੋਏ ਆ, ਸੋ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਆ?
1: ਬਹੁਤ ਵਧੀਆ, ਤੁਸੀਂ ਦੱਸੋ?
0: ਮੈਂ ਵੀ ਠੀਕ ਹਾਂ ਜੀ। ਔਰ ਹਰਪ੍ਰੀਤ ਜੀ, ਜਿੱਦਾਂ ਕਿ ਆਪਾਂ ਆਲਵੇਜ਼ ਜਿਹੜੇ ਜੀ ਸਟੂਡੀਓ ਦੇ ਵਿੱਚ ਆ ਕੇ ਤੁਸੀਂ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਦੇ ਕਿ ਦੇਖੋ, ਆਪਾਂ ਨੂੰ ਹੁੰਦਾ ਕਿ ਠੀਕ ਆ ਇੰਸ਼ੋਰੈਂਸ ਹੈ ਨਾ, ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਜਿਹੜੇ ਜੀ ਫੀਲਡਸ ਹੁੰਦੇ ਆ ਜਿਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਠੀਕ ਆ ਤੁਸੀਂ ਕਿੱਦਾਂ ਕਰਕੇ, ਆਪਾਂ ਨੂੰ ਮੋਸਟਲੀ ਸਿਰਫ ਇੰਨਾ ਪਤਾ ਕਿ ਠੀਕ ਆ ਅਸੀਂ ਲਾਈਫ ਇੰਸ਼ੋਰੈਂਸ ਲੈਣੀ, ਬਟ ਲਾਈਫ ਇੰਸ਼ੋਰੈਂਸ ਕਿਹੜੇ ਕਿਹੜੇ ਆਪਸ਼ਨ ਦੇ ਵਿੱਚ ਤੁਸੀਂ ਲੈ ਸਕਦੇ ਹੋ, ਕਿਉਂਕਿ ਹਰ ਇੱਕ ਦੀ ਕ੍ਰਾਈਟੇਰੀਆ ਜਿਹੜੀ ਜੀ ਡਿਫਰੈਂਟ ਹੁੰਦੀ ਆ, ਹਰ ਇੱਕ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਅਫੋਰਡੇਬਿਲਿਟੀ ਡਿਫਰੈਂਟ ਹੁੰਦੀ ਆ। ਸੋ ਅੱਜ ਆਪਾਂ ਲਾਈਫ ਇੰਸ਼ੋਰੈਂਸ ਤੋਂ ਸਟਾਰਟ ਕਰਦੇ ਹਾਂ।
1: ਬਿਲਕੁਲ ਕਿਰਨ ਸਰ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲੀ ਚੀਜ਼ ਇਹ ਹੈਗੀ ਹੈ ਉਹਦੀ ਇੰਪੋਰਟੈਂਸ ਦੀ, ਕਿਉਂਕਿ ਆਪਾਂ ਹਰ ਵਾਰ ਇਸ ਟੋਪਿਕ ਦੀ ਗੱਲ ਕਰਦੇ ਹਾਂ ਕਿ ਸਾਨੂੰ ਕਵਰੇਜ ਚਾਹੀਦੀ ਆ, ਸਾਨੂੰ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਤੋਂ ਕਵਰੇਜ ਚਾਹੀਦੀ ਆ, ਸਾਡੀਆਂ ਫੈਮਲੀਆਂ ਸਾਡੀਆਂ ਇਨਕਮ ਤੇ ਡਿਪੈਂਡ ਕਰਦੀਆਂ, ਸਾਨੂੰ ਕਵਰੇਜ ਚਾਹੀਦੀ ਆ। ਹੁਣ ਕੱਲ ਨੂੰ ਕਦੇ ਵੀ ਕਿਸੇ ਦਾ ਕੁਝ ਹੈਪਨ ਹੁੰਦਾ ਨਾ, ਅਸੀਂ ਕਿੰਨੇ ਸਾਰੇ ਇੰਸੀਡੈਂਟ ਸੁਣਦੇ ਰਹਿੰਦੇ ਹਾਂ, ਆਪਾਂ ਕਿੰਨੀ ਵਾਰੀ ਸ਼ੇਅਰ ਵੀ ਕਰਦੇ ਹਾਂ ਕਿ ਮਤਲਬ ਕੋਈ ਸਟੂਡੈਂਟ ਆਇਆ ਸੀ, ਉਹਦੀ ਇੱਥੇ ਡੈਥ ਹੋ ਗਈ, ਉਹਦੀ ਡੈਡ ਬਾਡੀ ਵਾਪਸ ਭੇਜਣੀ ਆ ਜੀ, ਉਹਦੇ ਲਈ ਹੁਣ ਫੰਡ ਇਕੱਠੇ ਕਰ ਰਹੇ ਹਾਂ, ਜਾਂ ਕੋਈ ਟਰੱਕ ਡਰਾਈਵਰ ਸੀਗਾ ਉਹਦਾ ਕਿਸੇ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਅਨਟਾਈਮਲੀ ਡੈਥ ਜਿਹੜੀ ਹੈਗੀ ਆ ਕਿ ਜਦੋਂ ਮਤਲਬ ਕਿ ਜਦੋਂ ਇਹ ਕਹਿ ਸਕਦੇ ਕਿ ਬੰਦੇ ਦਾ ਉਹ ਟਾਈਮ ਨਹੀਂ ਸੀਗਾ ਆਇਆ, ਸੋ ਉਹ ਤੋਂ ਪਹਿਲਾਂ ਕਿਸੇ ਅਨਸਰਟਨ ਡੈਥ ਹੋ ਗਈ, ਉਸ ਟਾਈਮ ਦੇ ਉੱਪਰ ਫੈਮਿਲੀ ਦੇ ਉੱਪਰ ਫਾਈਨੈਂਸ਼ੀਅਲੀ ਕਿੰਨਾ ਸਾਰਾ ਬਰਡਨ ਪੈਂਦਾ। ਆਪਾਂ ਮੈਨੂੰ ਲੱਗਦਾ ਥੋੜੇ 1-2 ਮਹੀਨੇ ਹੋਏ ਹੋਣੇ ਆ ਜਦੋਂ ਇੱਕ ਸਿਨੈਰੀਓ ਵੀ ਦੱਸਿਆ ਸੀਗਾ ਕਿ ਮੇਰੇ ਕੋਲ ਇੱਕ ਲੇਡੀ ਆਏ, ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਸੀ, ਹਸਬੈਂਡ ਸਿਰਫ 35 ਈਅਰ ਓਲਡ ਸੀ, ਇੱਥੋਂ ਇੰਡੀਆ ਗਏ, ਇੰਡੀਆ ਜਾ ਕੇ ਉੱਥੇ ਉਹਨਾਂ ਦੀ ਡੈਥ ਹੋ ਗਈ, ਇੱਥੇ ਉਹਨਾਂ ਦੇ 2 ਬੱਚੇ ਸੀਗੇ, ਐਂਡ ਨਵਾਂ ਘਰ ਹਲੇ ਲਿਆ ਹੀ ਸੀ ਉਹਨਾਂ ਨੇ, ਉਹਦੇ ਵਿੱਚ $7 ਲੱਖ ਦੀ ਮੌਰਗੇ ਸੀਗੀ, ਐਂਡ ਵਾਈਫ ਨੂੰ ਬਿਲਕੁਲ ਕੋਈ ਆਈਡੀਆ ਨਹੀਂ ਸੀਗਾ ਕਿ ਉਹਦੇ ਹਸਬੈਂਡ ਕੋਈ ਕਵਰੇਜ ਹੈਗੀ ਆ ਕਿ ਨਹੀਂ ਹੈਗੀ। ਐਂਡ ਜਦੋਂ ਉੱਥੇ ਇੱਦਾਂ ਡੈਥ ਹੋਈ, ਉਸ ਤੋਂ ਬਾਅਦ ਉਹਨਾਂ ਦੇ ਰੈਲੇਟਿਵ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਏ, ਐਂਡ ਉਹ ਸਾਰੇ ਪੇਪਰ ਵਰਕ ਵਗੈਰਾ, ਆਪਣੀਆਂ ਬੈਂਕ ਅਕਾਊਂਟ ਦੀਆਂ ਸਟੇਟਮੈਂਟਸ, ਮੌਰਗੇਜ ਦੇ ਪੇਪਰ, ਉਹ ਸਾਰਾ ਕੁਛ ਲੈ ਕੇ ਆਏ ਕਿ ਕਿਤੋਂ ਪਤਾ ਲੱਗ ਜਾਵੇ ਕਿ ਮੇਰੇ ਹਸਬੈਂਡ ਕੋਈ ਇੰਸ਼ੋਰੈਂਸ ਸੀਗੀ ਕਿ ਨਹੀਂ ਸੀਗੀ। ਐਂਡ ਜਦੋਂ ਉਹਨਾਂ ਦੇ ਜਿੰਨੇ ਸਾਰੇ ਪੇਪਰਸ ਮੈਂ ਰਿਵਿਊ ਕੀਤੇ, ਕੋਈ ਵੀ ਬੈਂਕ ਅਕਾਊਂਟ ਦੇ ਵਿੱਚੋਂ ਕਿਸੇ ਇੰਸ਼ੋਰੈਂਸ ਕੰਪਨੀ ਨੂੰ ਕੋਈ ਪ੍ਰੀਮੀਅਮ ਨਹੀਂ ਜਾ ਰਿਹਾ ਸੀਗਾ, ਉਹਨਾਂ ਦੀ ਜਿਹੜੀ ਮੌਰਗੇਜ ਦੇ ਪੇਪਰ ਸੀਗੇ, ਮੌਰਗੇਜ ਇੰਸ਼ੋਰੈਂਸ ਦੇ ਲਈ ਵੀ ਉੱਥੇ ਡਿਨਾਈ ਕੀਤਾ ਹੋਇਆ ਸੀਗਾ। ਸੋ ਹੁਣ ਮਤਲਬ ਉਸ ਫੈਮਿਲੀ ਦੀ ਉਸ ਟਾਈਮ ਦੇ ਉੱਪਰ ਬੈਠ ਕੇ ਜਦੋਂ ਸਿਚੁਏਸ਼ਨ ਨੂੰ ਇਵੈਲੂਏਟ ਕਰ ਰਿਹਾ ਸੀ, ਇੰਨਾ ਜ਼ਿਆਦਾ ਦੁੱਖ ਹੋ ਰਿਹਾ ਸੀਗਾ ਕਿ ਨਾ ਉਹ ਵਾਈਫ ਕੰਮ ਕਰਦੇ ਸੀਗੇ, ਬੱਚੇ ਉਹਨਾਂ ਦੇ ਇੱਕ 5 ਸਾਲ ਦਾ ਸੀ, ਇੱਕ 3 ਸਾਲ ਦਾ ਹੀ ਸੀਗਾ, ਸੋ 2 ਛੋਟੇ ਬੱਚੇ ਸੀਗੇ, ਐਂਡ $7 ਲੱਖ ਦੀ ਮੌਰਗੇਜ ਸੀਗੀ, ਹੁਣ ਕਿੰਨਾ ਸਾਰਾ ਪ੍ਰੈਸ਼ਰ ਹੋ ਗਿਆ, ਮਤਲਬ ਕਿੱਥੇ ਉਹਨਾਂ ਦੇ ਘਰ ਦੀ ਮੌਰਗੇਜ ਕਿੱਦਾਂ ਪੇ ਕਰਨੀ ਆ, ਬੱਚਿਆਂ ਦੀ ਟੇਕ ਕੇਅਰ ਕਿੱਦਾਂ ਕਰਨੀ ਆ, ਬੱਚਿਆਂ ਨੇ ਅੱਗੇ ਜਦੋਂ ਯੂਨੀਵਰਸਿਟੀ ਜਾਣਾ ਉਦੋਂ ਸਕੂਲਿੰਗ ਕਿੱਦਾਂ ਕਰਨੀ ਆ, ਹਰ ਇੱਕ ਚੀਜ਼ ਦਾ ਬਰਡਨ ਜਿਹੜਾ ਹੈਗਾ ਉਹ ਐਡ ਆਨ ਹੋ ਜਾਂਦਾ ਆ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਇੰਸ਼ੋਰੈਂਸ ਕੰਪਨੀਜ਼ ਦੀ ਆਪਾਂ ਗੱਲ ਕਰਦੇ ਹਾਂ, ਇੰਸ਼ੋਰੈਂਸ ਕੰਪਨੀ ਬੰਦਾ ਵਾਪਸ ਨਹੀਂ ਲਿਆ ਸਕਦੀ, ਪਰ ਜੇ ਹੁਣ ਉਹਨਾਂ ਦੇ ਕੋਲ ਕਵਰੇਜ ਹੁੰਦੀ ਤਾਂ ਐਟਲੀਸਟ ਫੈਮਿਲੀ ਤਾਂ ਪਿੱਛੋਂ ਲਾਈਫ ਦਾ ਉਹਨਾਂ ਦੀ ਟਰੈਕ ਤੇ ਆ ਜਾਂਦੀ ਨਾ। ਸੋ ਕਿੰਨੀ ਵੱਡੀ ਗੱਲ ਆ ਕਿ ਉਸ ਟਾਈਮ ਦੇ ਉੱਪਰ ਆਪਾਂ ਨੂੰ ਕੋਈ ਫਾਈਨੈਂਸ਼ੀਅਲੀ ਹੈਲਪ ਕਰ ਰਿਹਾ ਜਦੋਂ ਸਾਨੂੰ ਮੈਕਸੀਮਮ ਜ਼ਰੂਰਤ ਆ, ਸੋ ਉਹ ਸਿਰਫ ਇੰਸ਼ੋਰੈਂਸ ਕੰਪਨੀ ਹੀ ਕਰ ਸਕਦੀ ਆ। ਕਿਉਂਕਿ ਜੇ ਆਪਾਂ ਇਹ ਕਹੀਏ ਕਿ ਸਾਡੇ ਕਿਸੇ ਰੈਲੇਟਿਵ ਨੇ ਆ ਕੇ ਸਾਨੂੰ ਪੈਸੇ ਦੇ ਦੇਣੇ ਆ, ਸਾਡੇ ਕਿਸੇ ਫਰੈਂਡ ਸਰਕਲ ਚੋਂ, ਕਿਸੇ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ।
0: ਅੱਛਾ ਹਰਪ੍ਰੀਤ ਜੀ, ਇੱਥੇ ਇੱਕ ਚੀਜ਼ ਹੋਰ ਐਡ ਆਨ ਆਪਾਂ ਜਿਹੜੀ ਜੀ ਕਰਨਾ ਚਾਹਾਂਗੇ ਕਿ ਠੀਕ ਹੈ, ਆਪਾਂ ਗੱਲਬਾਤ ਕਰਦੇ ਹਾਂ ਨਾ ਕਿ ਇੰਸ਼ੋਰੈਂਸ ਲੈਣੀ, ਸਾਨੂੰ ਲੱਗਦਾ ਪਤਾ ਨਹੀਂ ਕਿੰਨੀ ਕੁ ਮਹਿੰਗੀ ਹੈ ਨਾ ਸਾਨੂੰ ਇੰਸ਼ੋਰੈਂਸ ਪਊਗੀ। ਠੀਕ ਆ, ਹੁਣ ਆਪਾਂ ਡੇਲੀ ਦੇ ਵਿੱਚੋਂ ਜੇ ਆਪਾਂ ਉਦਾਂ ਕਹੀਏ ਕਿ ਜੇ ਆਪਾਂ $50 ਵੀ ਮਹੀਨੇ ਦੇ ਜੇ ਆਪਾਂ ਸਾਈਡ ਤੇ ਨਹੀਂ ਕਰ ਸਕਦੇ ਹਨਾ, ਕਿਉਂਕਿ ਆਪਾਂ ਹੋਰ ਫਾਲਤੂ ਖਰਚੇ ਬਹੁਤ ਕਰ ਲਈ ਦੇ, ਇਟਸ ਜਸਟ ਲਾਈਕ ਨਾਟ ਵੈਰੀ ਬਿਗ ਅਮਾਊਂਟ ਹੈ ਨਾ।
1: ਐਂਡ ਪਤਾ ਕੀ ਗੱਲ ਆ ਨਾ ਕਿਰਨ, ਮੇਨ ਚੀਜ਼ ਇਹ ਆ ਕਿ ਕਈ ਵਾਰੀ ਆਪਾਂ ਆਪ ਹੀ ਸੋਚਦੇ ਰਹਿੰਦੇ ਹਾਂ ਕਿ ਬਹੁਤ ਮਹਿੰਗਾ ਹੋਣਾ। ਮੈਂ ਕੱਲ ਕਿਸੇ ਪਰਸਨ ਦੀ ਇੰਸ਼ੋਰੈਂਸ ਕੀਤੀ ਆ, 40-year-old ਮੇਲ ਸੀਗਾ, ਉਹਦੀ $5 ਲੱਖ ਦੀ ਕਵਰੇਜ ਕੀਤੀ ਆ, ਉਹਨਾਂ ਨੇ 30 ਈਅਰਸ ਦੇ ਟਰਮ ਲਈ ਆ, ਅਰਾਊਂਡ $80 ਦਾ ਪ੍ਰੀਮੀਅਮ ਸੀ,
0: ਦੇਖ ਲਓ
1: 30 ਸਾਲ ਦੇ ਲਈ। ਸੋ ਹੁਣ ਜੇ ਉਹੀ ਬੰਦੇ ਨੂੰ ਅਗਰ ਕਰਵਾ ਸਕਦੇ ਆ, 10 ਸਾਲ ਦੀ ਕਰਵਾ ਸਕਦੇ ਆ, ਕਿਉਂਕਿ ਐਟਲੀਸਟ ਤੁਸੀਂ ਆਪਣੀ ਕਵਰੇਜ ਸ਼ੁਰੂ ਤਾਂ ਕਰੋ ਨਾ, ਤਾਂ ਕਿ ਤੁਹਾਨੂੰ ਤੁਹਾਡੇ ਉਹ ਵਾਲੇ ਸਾਲ ਕਵਰ ਹੋ ਜਾਣ ਜਦੋਂ ਤੁਹਾਡੇ ਉੱਪਰ ਮੈਕਸੀਮਮ ਬਰਡਨ ਆ, ਜਦੋਂ ਤੱਕ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਤੁਹਾਡੇ ਬੱਚੇ ਛੋਟੇ ਹੈਗੇ ਆ, ਤੁਹਾਡੀਆਂ ਮੌਰਗੇਜਿਸ ਹੈਗੀਆਂ, ਉਨੇ ਸਾਲ ਤੁਹਾਡੇ ਜ਼ਰੂਰ ਕਵਰ ਹੋਣੇ ਚਾਹੀਦੇ ਆ। ਸੋ ਜਿਹੜੇ ਇਹ ਸਿਨੈਰੀਓਜ ਹੈਗੇ ਆ, ਜਿਹੜੇ ਵੀ ਆਪਾਂ ਡਿਸਕਸ ਕਰਦੇ ਆ, ਉਹਦਾ ਮਤਲਬ ਇਹੀ ਹੁੰਦਾ ਆ ਕਿ ਆਪਾਂ ਕੁਛ ਲਰਨ ਕਰ ਸਕੀਏ, ਕਿਉਂਕਿ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਹਰ ਇੱਕ ਚੀਜ਼ ਆਪ ਹੀ ਐਕਸਪੀਰੀਅੰਸ ਕਰਕੇ ਸਿੱਖਣੀ ਆ। ਜਦੋਂ ਅਸੀਂ ਕੋਈ ਆਪਣਾ ਐਕਸਪੀਰੀਅੰਸਡ ਕੇਸ ਦੱਸਦੇ ਹੈਗੇ, ਉਹਦਾ ਮਤਲਬ ਇਹੀ ਆ ਕਿ ਕੱਲ ਨੂੰ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਆਵੇ, ਸਾਡੇ ਲਿਸਨਰਸ ਉਸ ਸਿਚੁਏਸ਼ਨ ਦੇ ਵਿੱਚ ਨਾ ਹੋਣ, ਕਿ ਹਾਂ ਉਹਨਾਂ ਨੂੰ ਵੀ ਲੱਗੇ ਕਿ ਹਾਂ ਐਟਲੀਸਟ ਉਸ ਟਾਈਮ ਦੇ ਉੱਪਰ ਆਪਾਂ ਕਵਰੇਜ ਕਰਵਾ ਲਈ ਹੋਈ ਹੈ। ਸੋ ਆਪਣੇ ਕੋਲ ਹਰ ਤਰ੍ਹਾਂ ਦੇ ਪਲਾਨ ਹੈਗੇ ਆ, ਹਰੇਕ ਦੀ ਅਫੋਰਡੇਬਿਲਿਟੀ 'ਚ ਆਉਣ ਵਾਲੇ ਪਲਾਨ ਹੈਗੇ ਆ। ਸੋ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਪਲਾਨ ਅਫੋਰਡ ਨਹੀਂ ਕਰ ਸਕਦਾ, ਕਿਉਂਕਿ ਆਪਾਂ ਇਹ ਵੀ ਕਰ ਸਕਦੇ ਹੈਗੇ ਆ ਕਿ ਕਲਾਇੰਟ ਸਾਨੂੰ ਦੱਸੇ ਕਿ ਹਾਂਜੀ ਅਸੀਂ ਇੰਨਾ ਪ੍ਰੀਮੀਅਮ ਪੇ ਕਰ ਸਕਦੇ ਹਾਂ, ਉਹਦੇ ਨਾਲ ਆਪਾਂ ਕਿਹੜੀ ਕਵਰੇਜ ਲੈ ਸਕਦੇ ਹਾਂ, ਬੈਸਟ ਪੋਸੀਬਲ ਵੇ ਕਿ ਜਿਹਦੇ ਨਾਲ ਆਪਾਂ ਉਹਨਾਂ ਦੀਆਂ ਨੀਡਸ ਦੇ ਅਕੋਰਡਿੰਗਲੀ ਉਹਨਾਂ ਦਾ ਪਲਾਨ ਪ੍ਰਿਪੇਅਰ ਕਰ ਸਕਦੇ ਹਾਂ। ਸੋ ਮੈਂ ਜ਼ਰੂਰ ਕਹੂੰਗੀ ਇੱਕ ਵਾਰੀ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹਾਂ ਕਿ ਤੁਹਾਡੀ ਰਿਕੁਆਇਰਮੈਂਟ ਹੈਗੀ ਆ, ਕਿੰਨੀ ਤੁਹਾਨੂੰ ਕਵਰੇਜ ਜ਼ਰੂਰਤ ਆ, ਕੀ ਤੁਹਾਡੀਆਂ ਲਾਇਬਿਲਿਟੀਜ਼ ਆ, ਉਹ ਸਾਰਾ ਕੁਝ ਐਨਾਲਾਈਜ਼ ਕਰਕੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਕਿਹੜਾ ਪਲਾਨ ਤੁਹਾਡੇ ਲਈ ਬੈਸਟ ਆ।
0: ਬਿਲਕੁਲ ਜੀ, ਔਰ ਹਰਪ੍ਰੀਤ ਜੀ ਦਾ ਨੰਬਰ ਹੈਗਾ 4168176500 ਤੇ ਤੁਸੀਂ ਹਰਪ੍ਰੀਤ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ 4168176500 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਜੇ ਤੁਹਾਡੀ ਕੋਈ ਐਗਜ਼ਿਸਟਿੰਗ ਇੰਸ਼ੋਰੈਂਸ ਵੀ ਚੱਲ ਰਹੀ ਹੈਗੀ, ਤੁਹਾਨੂੰ ਪਤਾ ਹੀ ਨਹੀਂ ਹਰਪ੍ਰੀਤ ਜੀ ਕਿੱਥੋਂ ਚੱਲ ਰਹੀ ਆ, ਕਿੱਦਾਂ ਤੁਸੀਂ ਬਸ ਪੇ ਕਰੀ ਜਾ ਰਹੇ, ਕੀ ਕਵਰੇਜਿਸ ਆ, ਦਿਸ ਇਜ਼ ਦਾ ਵੈਰੀ ਇੰਪੋਰਟੈਂਟ ਥਿੰਗ ਕਿ ਤੁਸੀਂ ਆਪਣੀ ਜਿਹੜੀ ਆ ਜੀ ਇੰਸ਼ੋਰੈਂਸ ਨੂੰ ਟਾਈਮਲੀ ਰਿਵਿਊ ਜ਼ਰੂਰ ਕਰਾਇਆ ਕਰੋ। ਜੇ ਕੋਈ ਤਬਦੀਲੀ ਹੋਣ ਵਾਲੀ ਆ ਤਾਂ ਤੁਸੀਂ ਉਹ ਕਰਾ ਲਓ, ਜੇ ਕੁਛ ਹੋਰ ਚੀਜ਼ ਆ ਤਾਂ ਤੁਸੀਂ ਬਿਲਕੁਲ ਉਹਦਾ ਧਿਆਨ ਰੱਖਣਾ ਜਿਹੜਾ ਜੀ ਚਾਹੀਦਾ ਹੈਗਾ। ਤੇ ਹਰਪ੍ਰੀਤ ਸੈਣੀ ਜੀ ਦੇ ਨਾਲ ਤੁਸੀਂ ਕਿਸੇ ਵੀ ਤਰੀਕੇ ਦੀ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਆ। ਐਂਡ ਦੁਬਾਰਾ ਆਪਾਂ ਹਰਪ੍ਰੀਤ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਫਿਰ ਕਿਸੇ ਹੋਰ ਡਿਫਰੈਂਟ ਟੋਪਿਕ ਤੇ ਇੰਸ਼ੋਰੈਂਸ ਦੇ ਸੰਬੰਧੀ ਕਰਾਂਗੇ। ਤੇ ਉਹਦੇ ਤੋਂ ਪਹਿਲਾਂ ਸਾਡੀ ਲਾਈਨ ਜਿਹੜੀ ਆ ਜੀ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਆ, ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
2: ਸਤਿ ਸ਼੍ਰੀ ਅਕਾਲ ਕਿਰਨ, ਬਹੁਤ ਬਹੁਤ ਤੁਹਾਨੂੰ ਵੀ ਸਾਡੇ ਲਿਸਨਰਸ ਨੂੰ ਵੀ ਸਾਰਿਆਂ ਨੂੰ ਜੀ ਆਇਆਂ।
0: ਬਿਲਕੁਲ ਜੀ ਮਨਪ੍ਰੀਤ ਜੀ, ਜੀ ਆਇਆਂ ਨੂੰ। ਔਰ ਕੀ ਹਾਲ ਚਾਲ ਹੈ ਮਨਪ੍ਰੀਤ ਜੀ?
2: ਹਾਲ ਚਾਲ ਕਿਰਨ ਠੀਕ, ਗਰਮੀ ਤੋਂ ਰਾਹਤ ਮਿਲੀ ਅੱਜ ਕਿਤੇ ਕਿਤੇ ਪੰਜਾਬ ਦੇ ਵਿੱਚ, ਹਲਕੀ ਕਿਣਮਿਣ ਹੋਈ ਉਹਦੇ ਨਾਲ ਤਕਰੀਬਨ ਮੌਸਮ ਜਿਹੜਾ ਠੰਡਾ ਰਿਹਾ 11-12 ਵਜੇ ਤੋਂ ਲੈ ਕੇ ਸਟਿਲ ਹੁਣ ਤੱਕ ਵੀ, ਤੇ 5 ਸਤੰਬਰ ਤੱਕ ਹਾਲ ਚਾਲ ਠੀਕ ਰਹਿਣ ਦੀ ਹੀ ਉਮੀਦ ਆ, ਕਿਉਂਕਿ ਬਾਰਿਸ਼ ਤਰਸੀ ਗਈ ਆ ਪੰਜਾਬ ਦੇ ਵਿੱਚ ਤੇ ਮੌਸਮ ਠੰਡਾ ਰਹੂਗਾ।
0: ਬਿਲਕੁਲ, ਤੇ ਮਨਪ੍ਰੀਤ ਜੀ ਚਲੋ ਇਹ ਤਾਂ ਹੁਣ ਆਪਾਂ ਜਿਹੜੀ ਹੈ ਜੀ ਮੌਸਮ ਦੀ ਗੱਲਬਾਤ ਕਰ ਲਈ, ਤੇ ਹੁਣ ਇੱਕ ਖਬਰ ਆ ਰਹੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਜਿਹੜੀ ਹੈ ਜੀ ਕੱਲ ਤੋਂ ਜਿਹੜਾ ਜੀ ਛੁੱਟੀਆਂ ਦਾ ਐਲਾਨ ਆ, ਕਿਉਂ ਇਹ ਛੁੱਟੀਆਂ ਦਾ ਜਿਹੜਾ ਜੀ ਐਲਾਨ ਕੀਤਾ ਜਾ ਰਿਹਾ ਹੈ?
2: ਹਾਂਜੀ, ਪੰਜਾਬ ਦੇ ਵਿੱਚ ਕੱਲ ਨੂੰ ਛੁੱਟੀ ਰਹੂਗੀ, ਕਿਉਂਕਿ ਕਈ ਜ਼ਿਲ੍ਹਿਆਂ ਦੇ ਤਕਰੀਬਨ ਹੀ ਸਕੂਲ ਜਿਹੜੇ ਨੇ ਬੰਦ ਨੇ, ਸ਼ਾਇਦ ਫਰਾਈਡੇ ਨੂੰ ਖੁੱਲਣ। ਮਾਪਿਆਂ ਨੂੰ ਸਪੈਸ਼ਲ ਇਸ ਵੱਲ ਧਿਆਨ ਦੇਣ ਦੇ ਲਈ ਕਿਹਾ ਗਿਆ ਆ, ਨਿਊਜ਼ ਜਿਹੜੀ ਆ ਉਹ ਆ ਚੁੱਕੀ ਆ ਬੱਚਿਆਂ ਦੇ ਲਈ ਵੀ ਤੇ ਮਾਪਿਆਂ ਦੇ ਲਈ ਵੀ, ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਵੈਨ ਚਾਲਕਾਂ ਦੇ ਲਈ ਕੁਝ ਨਵੀਆਂ ਹਦਾਇਤਾਂ ਕਿਰਨ, ਗਾਈਡਲਾਈਨਸ ਕਹਿ ਸਕਦੇ ਆ, ਡਰਾਈਵਿੰਗ ਲਾਇਸੈਂਸ ਗਾਈਡਲਾਈਨ ਜਾਂ ਹੋਰ ਨਿਯਮ ਜਿਹੜੇ ਨੇ ਉਹਨਾਂ ਨੂੰ ਲੈ ਕੇ ਕੁਝ ਹਦਾਇਤਾਂ ਜਿਹੜੀਆਂ ਸੀ ਲਾਗੂ ਕੀਤੀਆਂ ਗਈਆਂ ਸੀ। ਉਹ ਜਿਹੜੀਆਂ ਹਦਾਇਤਾਂ ਨੇ ਉਹ ਸਕੂਲ ਵੈਨਾਂ ਨੇ ਵੈਨਾਂ ਦੇ ਜਿਹੜੇ ਚਾਲਕ ਨੇ ਉਹਨਾਂ ਨੇ ਮੰਨੀਆਂ ਨਹੀਂ ਆ ਤੇ ਉਹ ਕੱਲ ਨੂੰ ਹੜਤਾਲ ਕਰਨ ਜਾ ਰਹੇ ਨੇ। ਬਠਿੰਡਾ ਦੇ ਵਿੱਚ ਇੱਕ ਸੂਬਾ ਪੱਧਰੀ ਰੋਸ ਰੈਲੀ ਵੀ ਕਰਨੀ ਆ ਸਾਰੇ ਜਿੰਨੇ ਵੀ ਵੈਨ ਚਾਲਕ ਆ ਡਰਾਈਵਰਾਂ ਨੇ, ਔਰ ਹੜਤਾਲ ਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੇ ਤਕਰੀਬਨ ਜਿਹੜਾ ਅਸਰ ਪੈਣਾ ਸੁਭਾਵਿਕ ਆ, ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਬੱਚੇ ਸਕੂਲਾਂ ਦੇ ਵਿੱਚ ਵੈਨਾਂ ਦੇ ਵਿੱਚ ਜ਼ਿਆਦਾ ਸਫ਼ਰ ਕਰਦੇ ਨੇ, ਕਿਉਂਕਿ ਬਾਈਕ ਐਕਟਿਵਾ ਸਕੂਟਰ ਪੰਜਾਬ ਦੇ ਸਕੂਲਾਂ ਦੇ ਵਿੱਚ ਅਲਾਓ ਨਹੀਂ ਆ, ਬਹੁਤ ਕੋਈ ਰੇਅਰ ਸਕੂਲ ਆ, ਬਾਕੀ ਸਾਰੇ ਬੱਚੇ ਸਾਈਕਲਾਂ ਤੇ ਵੀ ਨਹੀਂ ਜਾਂਦੇ, ਔਰ ਵੈਨ ਜਿਹੜੀ ਆ ਉਹ ਘਰ ਘਰ ਤੋਂ ਬੱਚੇ ਉਠਾਉਂਦੀ ਆ। ਸੋ ਉਹਨੂੰ ਲੈ ਕੇ ਕਿਸੇ ਤਰ੍ਹਾਂ ਦੀ ਬੱਚਿਆਂ ਨੂੰ ਦਿੱਕਤ ਨਾ ਆਵੇ ਜਾਂ ਮਾਪਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ, ਸਕੂਲਾਂ ਦੇ ਵਿੱਚ ਕੱਲ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ।
0: ਬਿਲਕੁਲ ਮਨਪ੍ਰੀਤ ਜੀ, ਤੇ ਕੋਈ ਹੋਰ ਖਾਸ ਖਬਰ?
2: ਜੀ ਕਿਰਨ, ਅਜੇ ਨੇਪਾਲ ਦੇ ਤੂਫਾਨ ਦੀ ਜਿਹੜੀ ਆ ਗੱਲ ਠੰਡੀ ਨਹੀਂ ਪਈ, ਔਰ ਕਿੰਨੇ ਹਜ਼ਾਰ ਲੋਕ, ਕਿੰਨੇ ਹਜ਼ਾਰ ਘਰ ਜਿਹੜੇ ਨੇ ਤਬਾਹ ਹੋ ਗਏ ਨੇ, ਕਿੰਨੇ ਲੋਕ ਲਾਪਤਾ ਨੇ, ਜਿਨ੍ਹਾਂ ਦੇ ਮਤਲਬ ਜਿਹੜੇ ਘਰ ਤਬਾਹ ਹੋਏ ਨੇ ਉਹਨਾਂ ਦੀ ਤਾਂ ਆਪਾਂ ਗੱਲ ਹੀ ਛੱਡ ਦਈਏ ਕਿ ਫੈਮਲੀਆਂ ਦੀਆਂ ਫੈਮਲੀਆਂ ਤਬਾਹ ਹੋ ਗਈਆਂ, ਜੇ ਕੋਈ ਪਰਿਵਾਰ ਬਚਿਆ ਤਾਂ ਉਹਨਾਂ ਦੇ ਘਰ ਨਹੀਂ ਬਚੇ, ਖਾਣ ਨੂੰ ਕੁਛ ਨਹੀਂ ਬਚਿਆ, ਉਹ ਖਤਰੇ ਤੋਂ ਆਪਾਂ ਸਾਰੇ ਕਿਤੇ ਨਾ ਕਿਤੇ ਅਜੇ ਝੇਲ ਰਹੇ ਹਾਂ। ਪੰਜਾਬ ਤੋਂ ਬਹੁਤ ਸਾਰੀਆਂ ਰਾਹਤ ਟੀਮਾਂ ਜਿਹੜੀਆਂ ਨੇ ਜਾਂ ਸਿੱਖ ਕਮਿਊਨਿਟੀਜ਼ ਬਹੁਤ ਸਾਰੀਆਂ ਉੱਥੇ ਲੰਗਰ ਦੀਆਂ ਸੇਵਾਵਾਂ ਜਾਂ ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਨਿਭਾ ਰਹੀਆਂ। ਇਹਦੇ ਨਾਲ ਨਾਲ ਨੇਪਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਗਲੇਸ਼ੀਅਰ ਫਟਣ ਦੇ ਕਾਰਨ ਹੜ੍ਹ ਨੇ ਤਬਾਹੀ ਮਚਾਈ ਹੈ, ਕੁਦਰਤੀ ਆਫ਼ਤ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਨੁਕਸਾਨ ਹੋਇਆ, ਖ਼ਬਰਾਂ ਇਹ ਆ ਰਹੀਆਂ ਕਿ ਨੇਪਾਲ ਤਿੱਬਤ ਸਰਹੱਦ ਦੇ ਨਾਲ ਲੱਗਦੇ ਭਾਰਤੀ ਇਲਾਕਿਆਂ ਦੇ ਵਿੱਚ ਬਣੀਆਂ 7 ਝੀਲਾਂ ਤਾਂ ਤੇ ਵੀ ਜਿਹੜਾ ਖਤਰਾ ਹੈ ਬਹੁਤ ਜ਼ਿਆਦਾ ਵਧਿਆ ਹੋਇਆ ਆ ਤੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਵੱਡੇ ਸੰਕਟ ਦੇ ਵਿੱਚ ਆ ਸਕਦੀਆਂ ਨੇ। ਸੋ ਦੁਆ ਅਰਦਾਸ ਕਰਦੇ ਹਾਂ ਕਿ ਇਹ ਲਾਗੋ ਲਾਗੋ ਹੀ ਨਿਕਲ ਜਾਵੇ ਕਿਰਨ ਸੰਕਟ, ਇਹ ਲਾਗੇ ਲਾਗੇ ਨਾ ਆਵੇ ਕਿਉਂਕਿ ਹੋਰ ਵੀ ਕਈ ਥਾਵਾਂ ਤੇ ਜਿਹੜੀਆਂ ਵੱਡੇ ਤੂਫਾਨ ਦੀਆਂ ਚੱਕਰਵਰਤੀ ਤੂਫਾਨ ਦੀਆਂ ਜਿਹੜੀਆਂ ਨੇ ਖਬਰਾਂ ਆ ਰਹੀਆਂ ਨੇ। ਖਬਰਾਂ ਇਹ ਆ ਕਿ ਇੱਕ ਮਰਿਆ ਹੋਇਆ ਤੂਫਾਨ ਅਚਾਨਕ ਫਿਰ ਤੋਂ ਸਾਹ ਲੈਣ ਲੱਗਾ, 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤਬਾਹੀ ਮਚਾਉਂਦਾ ਹੋਇਆ ਅੱਗੇ ਵਧਿਆ, ਜਿਹਦਾ ਨਾਮ ਆ ਸੁਡੇਲ। ਸੋ ਇਹਦਾ ਇਹ ਇੱਕ ਚੱਕਰਵਾਤ ਬਹੁਤ ਵੱਡਾ ਤੂਫਾਨ ਆ। ਇੱਕ ਵਾਰੀ ਕਹਿੰਦੇ ਪੂਰੀ ਤਰ੍ਹਾਂ ਕਮਜ਼ੋਰ ਪੈ ਗਿਆ ਸੀਗਾ ਪਰ ਸਮੁੰਦਰ ਦੇ ਉੱਪਰ ਆਉਂਦੇ ਹੀ ਇਹਨੇ ਇਹੋ ਜਿਹਾ ਯੂ ਟਰਨ ਲਿਆ ਕਿ ਮੌਸਮ ਵਿਭਾਗ ਦੇ ਵੀ ਇਸ ਵਕਤ ਰੌਂਗਟੇ ਖੜੇ ਹੋਏ ਨੇ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਲੋਕ ਜੇਕਰ ਬਿਨਾਂ ਸੋਚੇ ਸਮਝੇ ਘਰੋਂ ਬਾਹਰ ਨਿਕਲੇ ਤਾਂ ਹਵਾ ਦੇ ਭਿਆਨਕ ਥਪੇੜੇ ਪੈਣਗੇ, ਸਮੁੰਦਰ ਦੀਆਂ ਉੱਚੀਆਂ ਲਹਿਰਾਂ ਇਨਸਾਨਾਂ ਨੂੰ ਸੰਭਲਣ ਦਾ ਬਿਲਕੁਲ ਵੀ ਮੌਕਾ ਨਹੀਂ ਦੇਣਗੀਆਂ। ਸੋ ਕੁਦਰਤ ਦਾ ਜਿਹੜਾ ਖੌਫਨਾਕ ਖੇਡ ਆ ਈਸਟ ਏਸ਼ੀਆ ਦੇ ਵਿੱਚ ਫਿਲਹਾਲ ਚੱਲ ਰਿਹਾ। ਹਾਂਗਕਾਂਗ ਅਬਜ਼ਰਵੇਟਰੀ ਦੇ ਵਿਗਿਆਨੀਆਂ ਦੇ ਅਨੁਸਾਰ ਜਿਹੜਾ ਆ ਟ੍ਰੋਪੀਕਲ ਚੱਕਰਵਾਤ ਸੁਡਾਲ ਜਿਹੜਾ ਇਹਦੇ ਨਾਲ ਮਤਲਬ ਉਹਨੇ ਵਾਪਸੀ ਕੀਤੀ ਆ ਤੇ ਹਾਂਗਕਾਂਗ ਤੇ ਵੀ ਇਹਦਾ ਜਿਹੜਾ ਪੂਰੀ ਪੂਰੀ ਤਰ੍ਹਾਂ ਜਿਹੜਾ ਖਤਰਾ ਆ ਉਹ ਮੰਡਰਾ ਰਿਹਾ। ਇਹਦੇ ਬਾਰੇ ਖਬਰ ਕਾਫੀ ਲੰਬੀ ਚੌੜੀ ਆ ਪਰ ਮੈਂ ਵਿਸਤਾਰ ਚ ਨਹੀਂ ਜਾਣਾ ਚਾਹੁੰਦੀ, ਪਰ ਅਸੀਂ ਕੁੱਲ ਕਾਇਨਾਤ ਦੇ ਲਈ ਦੁਆ ਅਰਦਾਸ ਕਰਨ ਕਰਦੇ ਆ ਕਿ ਸਭ ਕੁਝ ਠੀਕ ਠਾਕ ਰਹੇ। ਜਦੋਂ ਕਿਸੇ ਵੀ ਇਲਾਕੇ ਦੇਸ਼ ਦੇ ਵਿੱਚ ਏਦਾਂ ਦੀ ਆਫ਼ਤ ਆਉਂਦੀ ਆ ਉੱਥੋਂ ਦੇ ਲੋਕਾਂ ਦਾ ਮੁੜ ਵਸੇਬਾ ਜਿਹੜਾ ਆ ਬਹੁਤ ਮੁਸ਼ਕਲ ਹੁੰਦਾ ਆ। ਸਾਲਾਂ ਦੀ ਵਸੀ ਹੋਈ ਕਹਿ ਸਕਦੇ ਆ ਆਪਾਂ ਆਵਾਮ ਤੇ ਸਾਲਾਂ ਦੀ ਮਿਹਨਤ ਜਿਹੜੀ ਆ ਉਹ ਜਦੋਂ ਇੱਕ ਪਲ ਚ ਤਬਾਹ ਹੋ ਜਾਂਦੀ ਹੈ ਤੇ ਦੁਬਾਰਾ ਵਸੇਬਾ ਕਰਨ ਦੇ ਲਈ ਵੀ ਜਾਂ ਉੱਥੇ ਫੇਰ ਦੁਬਾਰਾ ਸਟੇ ਹੋਣ ਦੇ ਲਈ ਵੀ ਸਾਲਾਂ ਲੱਗ ਜਾਂਦੇ ਨੇ ਹਨਾ
0: ਜੀ।
2: ਸੋ ਆਪਾਂ ਤਾਂ ਦੁਆ ਅਰਦਾਸ ਹੀ ਕਰ ਸਕਦੇ ਹਾਂ।
0: ਬਿਲਕੁਲ 100% ਮਨਪ੍ਰੀਤ ਜੀ, ਬਿਲਕੁਲ ਦੁਆ ਅਰਦਾਸ ਆਪਾਂ ਜਿੱਦਾਂ ਕੱਲ ਵੀ ਗੱਲ ਕੀਤੀ ਕਿ ਹਲੇ ਵੀ ਮਨਪ੍ਰੀਤ ਜੀ ਪਤਾ ਨਹੀਂ ਨੇਪਾਲ ਦੇ ਵਿੱਚ ਵੀ ਹਨਾ, ਨੇਪਾਲ ਤੇ ਚਾਈਨਾ ਦੇ ਬਾਰਡਰ ਤੇ ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਜੀ ਆਈਡੈਂਟੀਟੀਜ਼ ਆ ਜਿਹੜੀਆਂ ਸਟਿਲ ਮਿਸਿੰਗ ਆ। ਕਈਆਂ ਦੇ ਵਿਚਾਰੇ ਪੇਰੈਂਟਸ ਜਿਹੜੇ ਆ ਜੀ ਭਾਰਤ ਤੋਂ ਗਏ ਸੀਗੇ ਹਨਾ। ਸੋ ਅਰਦਾਸ ਹੀ ਆਪਾਂ ਜਿਹੜੀ ਜੀ ਕਰ ਸਕਦੇ ਹਾਂ ਕਿ ਸਾਰੇ ਸਲਾਮਤ ਰਹਿਣ, ਸਾਰੇ ਵਧੀਆ ਰਹਿਣ ਤੇ ਜਿਹੜੀ ਔਖੀ ਘੜੀ ਆ ਇਹ ਛੇਤੀ ਤੋਂ ਛੇਤੀ ਜਿਹੜੀ ਜੀ ਟਲ ਜਾਵੇ। ਤੇ ਮਨਪ੍ਰੀਤ ਜੀ ਕੋਈ ਹੋਰ ਖਾਸ ਖਬਰ?
2: ਕਿਰਨ, ਇੱਕ ਖਬਰ ਜਿਹੜੀ ਸੱਚ ਦੇ ਰੌਂਗ ਤੇ ਖੜੇ ਕਰਦੀ ਆ, ਕਿਤੇ ਨਾ ਕਿਤੇ ਬੱਚਿਆਂ ਦੀਆਂ ਗਲਤੀਆਂ ਹੁੰਦੀਆਂ ਨੇ, ਕਿਤੇ ਨਾ ਕਿਤੇ ਮਾਪੇ ਜਿਹੜੇ ਨੇ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਅਜੇ ਵੀ ਨਹੀਂ ਟਾਲ ਰਹੇ, ਉੱਥੇ ਸਟਿਲ ਖੜੇ ਨੇ। ਆਪਾਂ ਉਹਨਾਂ ਦੀ ਗਲਤੀ ਵੀ ਨਹੀਂ ਮਤਲਬ ਕਹਿ ਸਕਦੇ ਕਿਉਂਕਿ ਜਦੋਂ ਕਹਿੰਦੇ ਨੇ ਇਹ ਉਮਰਾਂ ਦੇ ਹਿਸਾਬ ਨਾਲ ਪਤਾ ਲੱਗਦਾ। ਆਪਾਂ ਅਕਸਰ ਹੀ ਜਦੋਂ ਘਰਾਂ ਦੇ ਵਿੱਚ ਕੋਈ ਗਲਤੀ ਕਰਦੇ ਆ ਜਾਂ ਕਿਸੇ ਦੀ ਗੱਲ ਨਹੀਂ ਮੰਨਦੇ ਤਾਂ ਆਪਾਂ ਨੂੰ ਮਾਂ ਬਾਪ ਦੇ ਵੱਲੋਂ ਜਾਂ ਹੋਰ ਵੱਡੇ ਭੈਣ ਭਰਾਵਾਂ ਦੇ ਵੱਲੋਂ ਵੀ ਇਹ ਕਹਿ ਦਿੱਤਾ ਜਾਂਦਾ ਜਦੋਂ ਤੁਸੀਂ ਮਾਵਾਂ ਬਣੋਗੀਆਂ ਨਾ ਤੁਹਾਨੂੰ ਪਤਾ ਲੱਗੂਗਾ ਜਾਂ ਜਦੋਂ ਤੁਹਾਡੇ ਬੱਚੇ ਹੋਣਗੇ ਨਾ ਤੁਹਾਨੂੰ ਪਤਾ ਲੱਗੂ। ਸੋ ਆਪਾਂ ਕਈ ਵਾਰੀ ਕਿਸੇ ਨੂੰ ਝੱਟ ਸਲਾਹ ਹਦਾਇਤ ਦੇ ਦਿੰਦੇ ਹਾਂ ਪਰ ਜਦੋਂ ਆਪਣੇ ਸਿਰ ਤੇ ਆਉਂਦੀ ਪਤਾ ਫਿਰ ਲੱਗਦਾ, ਕਈ ਵਾਰੀ ਸਾਨੂੰ ਅਗਲੇ ਦੀ ਜਿਹੜੀ ਫੀਲਿੰਗ ਆ ਉਹ ਸਮਝ ਨਹੀਂ ਆਉਂਦੀ ਜਾਂ ਅਗਲੇ ਦੀ ਗਲਤੀ ਨਹੀਂ ਲੱਗਦੀ। ਇੱਕ ਅੰਮ੍ਰਿਤਸਰ ਤੋਂ ਖਬਰ ਆਈ ਆ ਕਿ ਆਪਣੀ ਧੀ ਦੇ ਚਰਿੱਤਰ ਤੇ ਸ਼ੱਕ ਕਰਦੇ ਹੋਏ ਇੱਕ ਪਿਤਾ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਉਹਦੀ ਲਾਸ਼ ਜਿਹੜੀ ਆ ਘਰ ਦੇ ਪਿੱਛੇ ਦੱਬ ਦਿੱਤੀ। ਮਾਂ ਨੂੰ ਸ਼ੱਕ ਹੁੰਦਾ ਆ ਤੇ ਜ਼ਮੀਨ ਪੁੱਟਣ ਤੇ ਆਪਣੀ ਧੀ ਦੀ ਲਾਸ਼ ਜਦੋਂ ਬਾਹਰ ਕਢਵਾਉਂਦੇ ਨੇ ਉਹ ਜੇਸੀਬੀ ਮਸ਼ੀਨ ਦੇ ਨਾਲ ਤਾਂ ਹੈਰਾਨ ਰਹਿ ਜਾਂਦੇ ਨੇ ਸਾਰੇ। ਹੁੰਦਾ ਏਦਾਂ ਆ ਕਿ ਮਾਂ 2 ਦਿਨ ਦੇ ਲਈ ਕਿਰਨ ਪੇਕੇ ਘਰ ਗਈ ਹੁੰਦੀ ਆ ਮਾਂ ਦੇ ਦੱਸਣ ਦੇ ਮੁਤਾਬਕ। ਉਹ ਕਹਿੰਦੀ ਕਿ ਮੇਰੀਆਂ 2 ਧੀਆਂ ਸੀਗੀਆਂ, ਇੱਕ 19 ਸਾਲ ਦੀ, ਇੱਕ ਥੋੜੀ ਉਸ ਤੋਂ ਛੋਟੀ ਧੀ ਸੀਗੀ। 19 ਸਾਲ ਦੀ ਧੀ ਦਾ ਕਿਤੇ ਅਫੇਅਰ ਸੀ, ਉਹ ਆਪਣੇ ਬੁਆਏਫ੍ਰੈਂਡ ਨਾਲ ਚਲੇ ਗਈ ਪਰ 2-3 ਦਿਨ ਬਾਅਦ ਘਰ ਵਾਪਸ ਆ ਗਈ। ਘਰ ਚ ਬਹੁਤ ਕੁੱਤ ਕਲੇਸ਼ ਰਹਿਣ ਲੱਗਾ ਤੇ ਉਸ ਧੀ ਨੂੰ ਜਿਹੜਾ ਆ ਮੈਂ ਰਿਸ਼ਤੇਦਾਰਾਂ ਦੇ ਕਿਤੇ ਛੱਡ ਆਈ ਕਿ 6 ਕੁ ਮਹੀਨੇ ਪਾਸੇ ਰਹਿ ਲਵੇ, ਘਰ ਦਾ ਮਾਹੌਲ ਸਹੀ ਹੋ ਜੂਗਾ। ਪਰ ਪਿਤਾ ਛੋਟੀ ਤੇ ਵੀ ਸ਼ੱਕ ਕਰਨ ਲੱਗਾ ਤੇ ਉਹ ਦੋਨਾਂ ਨੂੰ ਮਤਲਬ ਬਾਪ ਬੇਟੀ ਨੂੰ ਛੱਡ ਕੇ 2 ਦਿਨ ਦੇ ਲਈ ਕਿਤੇ ਗਈ ਸੀ ਤਾਂ ਧੀ ਜਿਹੜੀ ਛੋਟੀ ਆ ਉਹ ਫੋਨ ਕਰਕੇ ਮਾਂ ਨੂੰ ਦੱਸਦੀ ਆ ਕਿ ਮਾਂ ਪਾਪਾ ਘਰ ਦੇ ਪਿੱਛੇ ਇੱਕ ਬਹੁਤ ਵੱਡਾ ਟੋਇਆ ਪੁੱਟ ਰਹੇ ਨੇ। ਤਾਂ ਉਹਨਾਂ ਦੀ ਇਸ ਤੋਂ ਬਾਅਦ ਕੋਈ ਵਾਰਤਾਲਾਪ ਨਹੀਂ ਹੋਈ। ਥੋੜੀ ਦੇਰ ਬਾਅਦ 2-2.5 ਘੰਟੇ ਬਾਅਦ ਮਾਂ ਦੁਬਾਰਾ ਧੀ ਨੂੰ ਫੋਨ ਲਾਉਂਦੀ ਤਾਂ ਫੋਨ ਬੰਦ ਆਉਂਦਾ ਆ। ਪਿਤਾ ਨੂੰ ਫੋਨ ਕਰਕੇ ਗੱਲ ਕਰਵਾਉਣ ਲਈ ਕਹਿੰਦੀ, ਆਲੇ ਟਾਲੇ ਕਰ ਦਿੰਦਾ ਆ ਪਿਤਾ। ਜਦ 2 ਦਿਨ ਬਾਅਦ ਘਰ ਦੇ ਵਿੱਚ ਵਾਪਸ ਆਉਂਦੀ ਹੈ ਤੇ ਜਿੱਥੇ ਧੀ ਟੋਆ ਪੁੱਟਣ ਦੀ ਗੱਲ ਦੱਸਦੀ ਮਾਂ ਉੱਥੇ ਜਾ ਕੇ ਜਦੋਂ ਦੇਖਦੀ ਆ ਤਾਜ਼ੀ ਮਿੱਟੀ ਤਾਂ ਉਹਨੂੰ ਸ਼ੱਕ ਹੁੰਦਾ ਆ। ਪੁਲਿਸ ਨੂੰ ਇਤਲਾਹ ਦਿੰਦੀ ਆ ਕਿਉਂਕਿ ਪਿਤਾ ਜਿਹੜਾ ਆ ਘਰੋਂ ਜਿਹੜਾ ਆ ਉਹ ਕਹਿ ਸਕਦੇ ਆ ਕਿ ਭਗਾਉਣਾ ਆ ਤੇ ਫਿਰ ਪੁਲਿਸ ਉਸ ਲਾਸ਼ ਨੂੰ ਬਾਹਰ ਕੱਢਦੀ। ਸੋ ਕਿਤੇ ਨਾ ਕਿਤੇ ਸੋਚਣ ਲਈ ਇਹ ਚੀਜ਼ਾਂ ਮਜਬੂਰ ਕਰਦੀਆਂ ਕਿ ਇੱਕ ਬੰਦੇ ਦੀ ਗਲਤੀ ਜਿਹੜੀ ਆ ਉਹ ਦੂਜੇ ਭੈਣ ਭਰਾਵਾਂ ਨੂੰ ਵੀ ਲੈ ਕੇ ਬੈਠਦੀ ਆ ਦੂਸਰਾ ਉਹ ਕਿ ਗਲਤੀ ਕਰਨ ਵਾਲੇ ਨੇ ਗਲਤੀ ਕੀਤੀ ਹੈ, ਜੇ ਉਹਨੂੰ ਕੋਈ ਸਜ਼ਾ ਨਹੀਂ ਦੇ ਸਕੇ ਤਾਂ ਦੂਸਰੇ ਬੰਦੇ ਨੂੰ ਕਿਉਂ ਸਜ਼ਾ ਦੇਣੀ, ਉਹ ਵੀ ਸ਼ੱਕ ਦੇ ਆਧਾਰ ਤੇ। ਤੀਜਾ, ਗਲਤੀਆਂ ਕਰ ਕਰਕੇ ਕਿਰਨ ਇਨਸਾਨ ਵੱਡਾ ਹੁੰਦਾ ਹੈ, ਤੇ ਮੈਨੂੰ ਲੱਗਦਾ ਹੈ ਹਰ ਗਲਤੀ ਦਾ ਜਿਹੜਾ ਆ ਅੰਤ ਆ ਉਹ ਖੂਨ ਖਰਾਬਾ ਕਿਤੇ ਵੀ ਨਹੀਂ ਹੁੰਦਾ, ਕੁਝ ਗੱਲਾਂ ਬੈਠ ਕੇ ਸੁਲਝਾ ਤੇ ਸਮਝਾ ਲਈਆਂ ਜਾਂਦੀਆਂ। ਸੋ ਜ਼ਮਾਨਾ ਬਹੁਤ ਬਦਲ ਗਿਆ, ਬੱਚੇ ਤਾਂ ਉਸ ਜ਼ਮਾਨੇ ਚ ਵੀ ਗਲਤੀਆਂ ਕਰਦੇ ਸੀ ਜਦੋਂ ਇਹਨਾਂ ਦੇ ਤੰਜ ਫੋਨ ਨਹੀਂ ਸੀ, ਲੈਪਟਾਪ ਨਹੀਂ ਸੀ, ਜ਼ਮਾਨੇ ਦੇ ਵਿੱਚ ਕੋਈ ਵੀ ਸਤਾ ਸਵਿਤਰਾ ਨਹੀਂ ਰਿਹਾ। ਮੈਂ ਕਿਸੇ ਦਾ ਪੱਖ ਨਹੀਂ ਲੈ ਰਹੀ ਕਿ ਲੜਕੀਆਂ ਨੂੰ ਏਦਾਂ ਹੀ ਕਰਨਾ ਚਾਹੀਦਾ, ਮੈਂ ਤਾਂ ਕਹਿੰਦੀ ਹਾਂ ਵੀ ਇਹਨਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਆ ਉਸ ਵਿਸ਼ੇ ਦੇ ਉੱਪਰ, ਹਨਾ। ਸੋ ਬੈਠ ਕੇ ਹੱਲ ਨਿਕਲਣੇ ਚਾਹੀਦੇ ਨੇ, ਪਰ ਮੌਤ ਕਤਲ ਕਿਸੇ ਵੀ ਕਹਿ ਸਕਦੇ ਆ ਗੱਲ ਦਾ ਹੱਲ ਨਹੀਂ ਹੁੰਦਾ। ਸੋ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਿਆ।
0: ਬਿਲਕੁਲ ਮਨਪ੍ਰੀਤ ਜੀ, ਤੇ ਅਸੀਂ ਵੀ ਲਾਈਕ ਮੈਨੂੰ ਮੈਂ ਆਪ ਸ਼ੌਕ ਦਿਆ ਕਿ ਲਾਈਕ ਇੱਦਾਂ ਦੇ ਵੀ ਲਾਈਕ ਲੋਕਾਂ ਚ ਜਿਗਰੇ ਹੈਗੇ ਇੱਦਾਂ ਦੇ ਆਪਣੇ ਬੱਚਿਆਂ ਨੂੰ ਜਿਹੜਾ ਜੀ ਕਰਨ ਦੇ ਲਈ। ਸੋ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਜਿਹੜੀਆਂ ਜੀ ਖਬਰਾਂ ਸਾਡੇ ਨਾਲ ਸ਼ੇਅਰ ਕਰਨ ਦੇ ਲਈ। ਸੋ ਆਪਾਂ ਕੱਲ ਨੂੰ ਜਿਹੜੀ ਜੀ ਦੁਬਾਰਾ ਗੱਲਬਾਤ ਕਰਦੇ ਹਾਂ। ਸੋ ਬਿਲਕੁਲ, ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਤੇ ਬਿਲਕੁਲ ਜੀ, ਸਟੂਡੀਓ ਦੇ ਵਿੱਚ ਸਾਡੇ ਹੋਰ ਕੁਛ ਸਾਡੇ ਸਪੋਂਸਰਸ ਵੀ ਆ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਵੀ ਬਹੁਤ ਜਲਦੀ ਤੁਹਾਡੀ ਗੱਲਬਾਤ ਜਿਹੜੀ ਜੀ ਕਰਾਵਾਂਗੇ। ਬਟ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਕਟਾਰੀਆ ਟੂਰਸ ਐਂਡ ਟਰੈਵਲ ਦੇ ਸਹਿਯੋਗ ਨਾਲ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ। ਤੁਸੀਂ ਦੁਨੀਆ ਦੇ ਕਿਸੇ ਕੋਨੇ ਤੇ ਵੀ ਜਾਣਾ ਹੈਗਾ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਜਾਂ ਕੋਈ ਵੈਕੇਸ਼ਨ ਪੈਕੇਜਸ ਲੈਣੇ ਆ, ਤੇ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ। ਇਹਨਾਂ ਦਾ ਨੰਬਰ 9056781200 ਤੇ ਹੋ ਸਕਦੇ। ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਵਧੀਆ ਸਵਾਦਲਾ ਫੂਡ ਖਾਣਾ ਵਿਦ ਬੈਸਟ ਡਾਇਨਿੰਗ ਐਕਸਪੀਰੀਅੰਸ, ਤੇ ਤੁਸੀਂ ਪਹੁੰਚ ਸਕਦੇ ਆ ਟਿੱਕਾ ਜੰਕਸ਼ਨ, ਨੰਬਰ ਇਹਨਾਂ ਦਾ 6474294040 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਔਰ ਪ੍ਰੋਗਰਾਮ ਦੇ ਇਹ ਹਿੱਸੇ ਨੂੰ ਅੰਜਮ ਖੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਜਿਹੜਾ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਆ। ਤੁਹਾਡਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਤੁਸੀਂ ਕਲੇਮ ਪ੍ਰੋਸੈਸ ਦੇ ਬਾਰੇ ਗੱਲਬਾਤ ਕਰਨੀ ਆ ਜਾਂ ਤੁਸੀਂ ਕੋਈ ਹੋਰ ਗੱਲਬਾਤ ਕਰਨੀ ਆ, ਤੇ ਬਿਲਕੁਲ ਅੰਜਮ ਕੁਰੇਸ਼ੀ ਜੀ ਦੇ ਨਾਲ ਹੋ ਸਕਦੀ ਆ। 4165700157 ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਆ, ਔਰ ਨਾਲ ਦੀ ਨਾਲ ਕਾਫੀ ਜਿਹੜਾ ਜੀ ਪਿਆਰੇ ਅਸੀਂ ਗੀਤ ਵੀ ਲਾ ਰਹੇ ਹਾਂ। ਸਟੂਡੀਓ ਦੇ ਵਿੱਚ ਮਹਿਮਾਨ ਵੀ ਪਹੁੰਚੇ, ਸਾਡੇ ਸਪੋਂਸਰਸ ਵੀ ਪਹੁੰਚੇ ਹੋਏ ਆ, ਹਰਪ੍ਰੀਤ ਸੈਣੀ ਜੀ, ਕਿਉਂਕਿ ਆਪਾਂ ਹੁਣੇ ਲਾਈਫ ਇੰਸ਼ੋਰੈਂਸ ਦੀ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰਕੇ ਹਟੇ ਆ। ਹਰਪ੍ਰੀਤ ਜੀ, ਜਿੱਦਾਂ ਹੁਣ ਆਪਾਂ ਲਾਈਫ ਦੇ ਬਾਰੇ ਗੱਲਬਾਤ ਕਰਦੇ ਹਾਂ, ਤੁਹਾਡੇ ਨਾਲ ਜੇ ਕਿਸੇ ਨੇ ਵੀ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੋਵੇ ਉਹ ਵੀ ਕਰ ਸਕਦੇ। ਬਟ ਹੁਣ ਆਪਾਂ ਗੱਲ ਕਰ ਰਹੇ ਹਾਂ ਅੱਜ ਜਿਹੜਾ ਟੋਪਿਕ ਆ ਕਿ ਪਾਲਿਸੀ ਕਿਸੇ ਨੇ ਰਿਵਿਊ ਕਰਾਉਣੀ ਜਾਂ ਕਲੇਮ ਪ੍ਰੋਸੈਸ ਕਿੱਦਾਂ ਹੁੰਦਾ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ।
1: ਬਿਲਕੁਲ ਕਿਰਨ, ਕਿਉਂਕਿ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੀ ਗੱਲ ਕੀਤੀ ਆ, ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕੀਤੀ ਆ, ਕਿਉਂ ਕਵਰੇਜ ਚਾਹੀਦੀ ਆ, ਕਿੰਨੀ ਅਮਾਊਂਟ ਦੀ ਕਵਰੇਜ ਚਾਹੀਦੀ ਆ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਇਨਫੋਰਮੇਸ਼ਨ ਦਿੱਤੀ ਆ। ਸੋ ਪਾਲਿਸੀ ਰਿਵਿਊ ਬਹੁਤ ਜ਼ਰੂਰੀ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਕਈ ਸਾਲਾਂ ਤੋਂ ਪਾਲਿਸੀਜ਼ ਕਰਵਾਈਆਂ ਹੁੰਦੀਆਂ ਆ, ਸਾਨੂੰ ਟਾਈਮ ਰਹਿੰਦੇ ਆਪਾਂ ਨੂੰ ਬਾਅਦ ਵਿੱਚ ਯਾਦ ਭੁੱਲ ਜਾਂਦਾ ਕਿ ਕਿਹੜੀ ਕਵਰੇਜ ਕਰਵਾਈ ਆ। ਜਦੋਂ ਕਲੇਮ ਆਉਂਦਾ ਹੈਗਾ ਕਿ ਜਿਹਦੇ ਇਹਦੀ ਅਗਰ ਇੱਕ ਐਗਜ਼ਾਮਪਲ ਦੇਵਾਂ ਮੈਂ, ਮੋਸਟ ਆਫ ਦਾ ਟਾਈਮ ਕੀ ਹੁੰਦਾ, ਜਦੋਂ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਲਈ ਹੁੰਦੀ ਹੈ ਨਾ, ਇੰਜਰੀ ਦੀ ਪਾਲਿਸੀ ਲਈ ਹੁੰਦੀ ਆ, ਸਾਨੂੰ ਕਈ ਵਾਰੀ ਕਾਲ ਆਉਂਦੀਆਂ ਹੈਗੀਆਂ ਕਿ ਹਾਂਜੀ ਜੀ ਹਾਰਟ ਦੀ ਪ੍ਰੋਬਲਮ ਹੋ ਗਈ ਆ, ਬੰਦਾ ਹਸਪੀਟਲ ਦੇ ਵਿੱਚ ਆ, ਕੋਈ ਸਰਜਰੀ ਹੋ ਰਹੀ ਆ, ਹੁਣ ਅਸੀਂ ਕਲੇਮ ਕਰ ਸਕਦੇ ਹਾਂ ਕਿ ਨਹੀਂ। ਜੇ ਆਪਾਂ ਇੰਜਰੀ ਦੀ ਕਵਰੇਜ ਕਰਵਾਈ ਆ ਤਾਂ ਸਿਕਨੈਸ ਕਿੱਦਾਂ ਕਵਰ ਹੋਗੀ? ਸੋ ਇਸ ਕਰਕੇ ਜਿਹੜੀਆਂ ਪਾਲਿਸੀਜ਼ ਆਪਾਂ ਕਰਵਾਈਆਂ, ਕਈ ਵਾਰ ਆਪਾਂ ਸਿਰਫ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਕਰਵਾਈ ਹੁੰਦੀ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆ ਜਾਂਦਾ ਆ, ਫਿਰ ਉਹ ਕਿੱਦਾਂ ਕਵਰ ਹੋਊਗਾ ਜੇ ਤੁਸੀਂ ਪਾਲਿਸੀ ਦੇ ਵਿੱਚ ਐਡ ਆਨ ਹੀ ਨਹੀਂ ਕਰਾਇਆ ਸੀ? ਜਦੋਂ ਆਪਾਂ ਪਹਿਲੀ ਵਾਰੀ ਐਡਵਾਈਜ਼ਰ ਦੇ ਨਾਲ ਬਹਿੰਦੇ ਹਾਂ, ਬਹੁਤ ਵਾਰੀ ਆਪਾਂ ਬਹੁਤ ਸਾਰੇ ਪਲਾਨ ਡਿਸਕਸ ਕਰਦੇ ਹਾਂ, ਐਂਡ ਜਦੋਂ ਆਪਾਂ ਉਹਨੂੰ ਇੰਪਲੀਮੈਂਟ ਕਰਦੇ ਹਾਂ, ਕਈ ਵਾਰ ਆਪਾਂ ਸਿਰਫ ਲਾਈਫ ਇੰਸ਼ੋਰੈਂਸ ਹੀ ਕਰਾਉਂਦੇ ਹਾਂ। ਇਸ ਕਰਕੇ ਬੰਦੇ ਦੇ ਮਾਇੰਡ ਦੇ ਵਿੱਚ ਇਹ ਹੁੰਦਾ ਕਿ ਨਹੀਂ, ਉਦੋਂ ਗਲਤ ਕੀਤੀ ਸੀਗੀ, ਫਿਰ ਸਾਡੇ ਕੋਲ ਹੋਣੀ ਆ ਉਹ ਪਾਲਿਸੀ। ਜੇ ਤੁਸੀਂ ਪਾਲਿਸੀ ਰਿਵਿਊ ਨਹੀਂ ਕਰੋਗੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਕਿ ਇੰਨੇ ਸਾਲ ਪਹਿਲਾਂ ਅਸੀਂ ਕੀ ਕਰਵਾਇਆ ਸੀਗਾ। ਐਂਡ ਦੂਜੀ ਚੀਜ਼ ਇਹ ਵੀ ਹੈਗੀ ਹੈ ਕਿ ਕਈ ਵਾਰ ਜਦੋਂ ਲਾਈਫ ਇੰਸ਼ੋਰੈਂਸ ਦੀ ਪਾਲਿਸੀਜ਼ ਦੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਨੇ ਅੱਜ ਤੋਂ 10-15 ਸਾਲ ਪਹਿਲਾਂ ਪਾਲਿਸੀਜ਼ ਕਰਵਾਈਆਂ ਸੀ, ਕਈਆਂ ਦੇ ਕੋਲ ਸਿਰਫ $1-2 lakh ਦੀ ਕਵਰੇਜ ਆ, ਅੱਜ ਦੇ ਟਾਈਮ ਦੇ ਵਿੱਚ $7-8 lakh ਦੀ ਮੌਰਗੇਜ ਹੋ ਗਈ, ਤੇ ਫਿਰ ਹੁਣ ਤੁਹਾਡੀ ਪਾਲਿਸੀ ਜਿਹੜੀ ਹੈਗੀ ਉਹ ਤੁਹਾਨੂੰ ਕਿੱਦਾਂ ਪ੍ਰੋਪਰਲੀ ਕਵਰ ਕਰੂਗੀ? ਉਹ ਤਾਂ ਉਨੀ ਅਮਾਊਂਟ ਲਈ ਕਵਰ ਕਰੂਗੀ ਨਾ ਜਿੰਨੀ ਦੀ ਕਵਰੇਜ ਚੱਲਦੀ ਸੀ। ਐਂਡ ਕਈਆਂ ਦੇ ਮਾਇੰਡ ਦੇ ਵਿੱਚ ਇਹ ਵੀ ਹੁੰਦਾ ਕਿ ਸ਼ਾਇਦ ਆਪਾਂ ਇੱਕੋ ਹੀ ਕਵਰੇਜ ਲੈ ਸਕਦੇ ਹਾਂ, ਅਸੀਂ ਹੋਰ ਪਾਲਿਸੀ ਲੈ ਹੀ ਨਹੀਂ ਸਕਦੇ। ਸੋ ਇਹ ਵੀ ਇੱਕ ਜਿਹੜਾ ਮੇਥੀ ਆ ਕਿ ਤੁਸੀਂ ਇੱਕੋ ਕਵਰੇਜ ਲੈ ਸਕਦੇ ਹਾਂ। ਲਾਈਫ ਇੰਸ਼ੋਰੈਂਸ ਦੀਆਂ ਤੁਸੀਂ ਜਿੰਨੀਆਂ ਮਰਜ਼ੀ ਪਾਲਿਸੀਜ਼ ਲੈ ਸਕਦੇ ਹਾਂ, ਜਿੱਦਾਂ ਤੁਹਾਡੀਆਂ ਨੀਡਸ ਚੇਂਜ ਹੋ ਰਹੀਆਂ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਕਵਰੇਜ ਇਨਕਰੀਜ਼ ਕਰਵਾ ਸਕਦੇ ਹਾਂ। ਸੇਮ ਕੰਪਨੀ ਦੇ ਨਾਲ ਵੀ ਤੁਸੀਂ ਡਿਫਰੈਂਟ ਕੰਪਨੀ 'ਚ ਵੀ ਅਪਲਾਈ ਕਰ ਸਕਦੇ ਹਾਂ। ਸੋ ਇੱਕ ਤੋਂ ਵਾਧੂ ਪਾਲਿਸੀਜ਼ ਹੋ ਸਕਦੀਆਂ ਆ, ਲਾਈਫ ਇੰਸ਼ੋਰੈਂਸ ਦੀਆਂ ਵੀ, ਕ੍ਰਿਟੀਕਲ ਇਲਨੈਸ ਦੀਆਂ ਵੀ। ਸਿਰਫ ਡਿਸੇਬਿਲਟੀ ਇੰਸ਼ੋਰੈਂਸ ਇੱਕ ਇੱਦਾਂ ਦਾ ਪਲਾਨ ਆ ਜਿਹਦੇ ਵਿੱਚ ਇੰਟੀਗ੍ਰੇਸ਼ਨ ਹੁੰਦੀ ਆ ਕਿ ਤੁਸੀਂ ਇਨਕਮ ਵਾਈਜ਼ ਕਿੰਨੀ ਕੁ ਅਮਾਊਂਟ ਲਈ ਕੁਆਲੀਫਾਈ ਕਰਦੇ ਆ, ਉਹਦੇ ਅਕੋਰਡਿੰਗਲੀ ਹੀ ਤੁਸੀਂ ਆਪਣਾ ਬੈਨੀਫਿਟ ਚੂਜ਼ ਕਰ ਸਕਦੇ ਹਾਂ। ਸੋ ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਆ, ਬਟ ਆਪਣੀਆਂ ਪਾਲਿਸੀਜ਼ ਜ਼ਰੂਰ ਆਪਾਂ ਨੂੰ ਰਿਵਿਊ ਕਰਾਉਣੀਆਂ ਚਾਹੀਦੀਆਂ। ਕਈ ਵਾਰ ਐਡਰੈਸ ਹੀ ਅਪਡੇਟ ਨਹੀਂ ਹੁੰਦਾ, ਕਈ ਸਾਲ ਹੋ ਜਾਂਦੇ ਆਪਾਂ ਨੂੰ ਪ੍ਰੀਮੀਅਮ ਪੇ ਕਰਦਿਆਂ ਨੂੰ, ਐਂਡ ਐਡਰੈਸ ਅਪਡੇਟ ਨਹੀਂ ਆ, ਇੱਕ ਪੇਮੈਂਟ ਮਿਸ ਹੋ ਗਈ, ਇੰਸ਼ੋਰੈਂਸ ਕੰਪਨੀ ਨੇ ਲੈਟਰ ਪਾਈ, ਤੁਹਾਡਾ ਐਡਰੈਸ ਅਪਡੇਟ ਨਹੀਂ ਸੀਗਾ, ਤੁਹਾਡਾ ਫੋਨ ਨੰਬਰ ਨਹੀਂ ਹੈਗਾ ਸੀ ਐਡਵਾਈਜ਼ਰ ਕੋਲ, ਤੁਹਾਡੇ ਤੱਕ ਇਨਫੋਰਮੇਸ਼ਨ ਹੀ ਨਹੀਂ ਪਹੁੰਚੀ ਕਿ ਹਾਂਜੀ ਤੁਹਾਡਾ ਪ੍ਰੀਮੀਅਮ ਮਿਸ ਹੋ ਗਿਆ। ਐਂਡ ਉਹ ਇੱਕ ਪ੍ਰੀਮੀਅਮ ਮਿਸ ਹੋਣ ਕਰਕੇ ਇੰਨੇ ਸਾਲਾਂ ਦੀ ਜਿਹੜੀ ਤੁਹਾਡੀ ਪਾਲਿਸੀ ਸੀਗੀ ਉਹ ਇਸੇ ਕਰਕੇ ਟਰਮੀਨੇਟ ਹੋ ਜਾਂਦੀ ਹੈ, ਕਿਉਂਕਿ ਤੁਹਾਡੇ ਕੋਲ ਪ੍ਰੋਪਰ ਟਾਈਮ ਦੇ ਉੱਪਰ ਪ੍ਰੋਪਰ ਇਨਫੋਰਮੇਸ਼ਨ ਨਹੀਂ ਪਹੁੰਚੀ। ਸੋ ਇਸ ਕਰਕੇ ਐਡਰੈਸ ਅਪਡੇਟ ਕਰਨਾ, ਫੋਨ ਨੰਬਰ, ਈਮੇਲ ਆਈਡੀ ਤੇ ਬੈਨੀਫਿਸ਼ਰੀ ਅਪਡੇਟ ਕਰਨਾ। ਹੁਣ ਮੇਨ ਇੰਪੋਰਟੈਂਟ ਚੀਜ਼ ਇਹ ਹੈ ਕਿ ਅੱਜ ਅਸੀਂ ਕਵਰੇਜ ਲਈ ਆ, ਅੱਜ ਪਰਸਨ ਮੈਰਿਡ ਨਹੀਂ ਹੈਗਾ, ਉਹਨੇ ਆਪਣੇ ਪੇਰੈਂਟਸ ਦਾ ਨਾਮ ਪਾਤਾ, ਆਪਣੇ ਬ੍ਰਦਰ ਸਿਸਟਰ ਦਾ ਨਾਮ ਪਾਤਾ, ਲੇਟਰ ਔਨ ਪੇਰੈਂਟਸ ਹੈ ਨਹੀਂ ਗੇ, ਉਹਨੇ ਆਪਣੇ ਜਿਹੜੇ ਹੁਣ ਦੇ ਸਪਾਊਸ ਆ, ਬੱਚੇ ਆ, ਉਹਨਾਂ ਦਾ ਨਾਮ ਐਡ ਹੀ ਨਹੀਂ ਕਰਵਾਇਆ। ਪਾਲਿਸੀ ਦੇ ਵਿੱਚ ਜਿਹਦਾ ਨਾਮ ਹੋਊਗਾ ਕਲੇਮ ਕਰਨ ਦੇ ਲਈ ਉਹੀ ਐਲੀਜੀਬਲ ਆ। ਸੋ ਜੇ ਉਹ ਬੰਦਾ ਨਹੀਂ ਹੈਗਾ, ਇਹਦਾ ਮਤਲਬ ਇਹ ਹੈਗਾ ਆ ਕਿ ਪਰਸਨ ਦੀ ਜਿਹੜਾ ਕਲੇਮ ਹੈਗਾ ਉਹਦੀ ਹੁਣ ਜਿਹੜੀ ਫੈਮਿਲੀ ਹੈਗੀ ਆ ਉਹਨੂੰ ਬਹੁਤ ਟਾਈਮ ਲੱਗ ਜਾਣਾ ਉਹਨੂੰ ਪੈਸਾ ਲੈਣ ਦੇ ਲਈ, ਕਿਉਂਕਿ ਫਿਰ ਉਹ ਜਿਹੜਾ ਪਰਸਨ ਹੈਗਾ ਆ ਉਹਦੀ ਸਟੇਟ ਦੇ ਹਿਸਾਬ ਸਟੇਟ 'ਚ ਪੈਸਾ ਚਲੇ ਜਾਂਦਾ, ਉੱਥੇ ਪ੍ਰੋਵੇਟ ਲੱਗਦੀ ਆ, ਬਹੁਤ ਸਾਰੀਆਂ ਚੀਜ਼ਾਂ ਐਡ ਆਨ ਹੋ ਜਾਂਦੀਆਂ ਆ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ, ਛੋਟੇ ਛੋਟੇ ਸਟੈਪਸ ਹੈਗੇ ਆ। ਅਗਰ ਤੁਹਾਡਾ ਐਡਵਾਈਜ਼ਰ ਦੇ ਨਾਲ ਤੁਸੀਂ ਹੁਣ ਕੰਟੈਕਟ ਨਹੀਂ ਹੈਗਾ, ਬਹੁਤ ਪਹਿਲਾਂ ਦੀ ਕਵਰੇਜ ਕਰਵਾਈ ਆ, ਤੁਸੀਂ ਜ਼ਰੂਰ ਸਾਡੇ ਨਾਲ ਕੰਟੈਕਟ ਕਰ ਸਕਦੇ ਹਾਂ। ਤੁਸੀਂ ਸਰਵਿਸ ਐਡਵਾਈਜ਼ਰ ਚੇਂਜ ਕਰ ਸਕਦੇ ਹਾਂ ਆਪਣੀ ਪਾਲਿਸੀਜ਼ ਦੇ ਉੱਪਰ ਵਿਦਆਊਟ ਐਨੀ ਕੋਸਟ, ਤੁਹਾਨੂੰ ਨਵਾਂ ਐਡਵਾਈਜ਼ਰ ਮਿਲ ਜੂਗਾ ਜਿਹੜਾ ਤੁਹਾਨੂੰ ਸਰਵਿਸ ਦੇ ਸਕੂਗਾ ਇਹਨਾਂ ਚੀਜ਼ਾਂ ਦੀ। ਸੋ ਕੋਈ ਵੀ ਕੁਐਸਚਨ ਹੋਣ, ਨੰਬਰ ਹੈਗਾ ਜੀ 416-8176500, 416-817-1600।
0: ਅੱਛਾ ਹਰਪ੍ਰੀਤ ਜੀ, ਤੁਸੀਂ ਇੱਥੇ ਕਿਹਾ ਕਿ ਠੀਕ ਹੈ, ਜਿੱਦਾਂ ਜੇ ਕੋਈ ਹੁਣ ਆਪਾਂ ਪਾਲਿਸੀ ਕਰਾਈ ਸੀ ਉਹਦੇ ਬਾਅਦ ਆਪਾਂ ਕੋਈ ਹੋਰ ਐਡ ਆਨ ਚੀਜ਼ ਕਰਾਉਣੀ ਹੈ ਕਿ ਠੀਕ ਆ ਤੁਹਾਨੂੰ ਇਹ ਚੀਜ਼ ਪ੍ਰੋਬਲਮ ਸੀਗੀ, ਸੋ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿ ਠੀਕ ਆ ਤੁਸੀਂ ਐਡ ਆਨ ਬਚ ਵੀ ਤੁਹਾਡੀ ਕਵਰੇਜ ਚੱਲ ਰਹੀ ਹੈ, ਬਟ ਸਟਿਲ ਯੂ ਕੈਨ ਡੂ ਐਡ ਆਨਸ।
1: ਡਿਪੈਂਡ ਕਰਦਾ ਹੈ ਕਿਰਨ ਕਿਹੜੀ ਚੀਜ਼ ਦਾ ਲਈ ਹੈ। ਸੋ ਅਗਰ ਤਾਂ ਤੁਹਾਡੀ ਪਾਲਿਸੀ ਚੱਲਦੀ ਹੈ, ਤੁਸੀਂ ਐਡਰੈਸ ਚੇਂਜ ਕਰਨਾ, ਬੈਨੀਫਿਸ਼ਰੀ ਚੇਂਜ ਕਰਨਾ, ਈਮੇਲ ਆਈਡੀ, ਫੋਨ ਨੰਬਰ, ਦੈਟ ਹੈਜ਼ ਨਥਿੰਗ ਕਦੀ ਵੀ ਕਰ ਸਕਦੇ ਹਾਂ, ਇਨਕਰੀਜ਼ ਕਰਨ ਵੇਲੇ ਇੰਸ਼ੋਰੈਂਸ ਕੰਪਨੀ ਨੇ ਆਪਣਾ ਰਿਸਕ ਚੈੱਕ ਕਰਨਾ। ਉਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਤੁਹਾਨੂੰ ਪਹਿਲਾਂ ਪਾਲਿਸੀ ਦਿੱਤੀ ਸੀਗੀ ਅਸੀਂ ਸਿਰਫ $2,00,000 ਲਈ ਅੰਡਰਰਾਈਟ ਕੀਤਾ ਸੀ ਤੁਹਾਨੂੰ, ਤੁਸੀਂ ਉਹਨੂੰ ਹੁਣ $1,000,000 ਤੇ ਲਿਜਾਣਾ ਚਾਹੁੰਦੇ ਆ, ਅਨਦਰ $8,00,000 ਦਾ ਕੰਪਨੀ ਦੇ ਉੱਪਰ ਰਿਸਕ ਆ। ਸੋ ਅਗਰ ਤੁਸੀਂ ਐਲੀਜੀਬਲ ਹੋਵੋਗੇ ਤਾਂ ਉਹ ਤੁਹਾਨੂੰ $8,00,000 ਦੀ ਕਵਰੇਜ ਦੇਣਗੇ, ਬਟ ਅਗਰ ਤੁਸੀਂ ਨਹੀਂ ਐਲੀਜੀਬਲ ਹੋਣਗੇ ਤਾਂ ਤੁਹਾਡੀ $2,00,000 ਦੀ ਹੀ ਕਵਰੇਜ ਚੱਲੂਗੀ। ਸੋ ਇਟ ਆਲ ਡਿਪੈਂਡਸ ਆਪਾਂ ਜਦੋਂ ਪਾਲਿਸੀ ਕਰਵਾਈ ਸੀਗੀ ਆਪਾਂ ਕਿਹੜੇ ਕਿਹੜੇ ਰਾਈਟਸ ਲਏ ਆ। ਕਈ ਵਾਰ ਆਪਾਂ ਟਰਮ ਇੰਸ਼ੋਰੈਂਸ ਪਾਲਿਸੀ ਲਈ ਆ, ਅੱਜ ਕੱਲ੍ਹ ਵੈਸੇ ਤਕਰੀਬਨ ਸਾਰੀਆਂ ਪਾਲਿਸੀਜ਼ ਦੇ ਵਿੱਚ ਆਪਾਂ ਰਿਨਿਊਏਬਲ ਐਂਡ ਕਨਵਰਟੇਬਿਲਟੀ ਦੀ ਆਪਸ਼ਨ ਐਡ ਆਨ ਕਰਦੇ ਹਾਂ। ਉਹਦਾ ਮਤਲਬ ਇਹ ਆ ਕਿ ਅਸੀਂ ਅੱਜ ਟਰਮ ਇੰਸ਼ੋਰੈਂਸ ਲੈ ਲਈ ਆ, ਲੇਟਰ ਆਨ ਉਸ ਪਾਲਿਸੀ ਨੂੰ ਅਸੀਂ ਕਨਵਰਟ ਕਰਨਾ ਹੈ ਪਰਮਾਨੈਂਟ ਦੇ ਵਿੱਚ। ਸੋ ਉਹ ਸਾਰੀਆਂ ਚੀਜ਼ਾਂ ਪੋਸੀਬਲ ਹੋਣਗੀਆਂ ਕਿਉਂਕਿ ਆਪਾਂ ਉਹ ਰਾਈਟ ਲਿਆ ਆ। ਜੇ ਆਪਾਂ ਉਹ ਚੀਜ਼ ਨਹੀਂ ਲਈ ਹੈਗੀ ਤਾਂ ਉਹ ਚੀਜ਼ ਪੋਸੀਬਲ ਨਹੀਂ ਹੋਣੀ।
0: ਬਿਲਕੁਲ ਜੀ। ਸੋ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਹਰਪ੍ਰੀਤ ਸੈਣੀ ਜੀ ਦੇ ਨਾਲ, ਇਹਨਾਂ ਦਾ ਨੰਬਰ 416-817-6500 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਸਟੂਡੀਓ ਦੇ ਵਿੱਚ ਸਾਡੇ ਕੋਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਤੋਂ ਜਿਹੜੇ ਵਿਕਰਮ ਜੀ ਵੀ ਪਹੁੰਚ ਚੁੱਕੇ ਨੇ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵਿਕਰਮ ਜੀ।
2: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਿਰਨ ਜੀ ਤੇ ਸਾਰੇ ਸਰੋਤਿਆਂ ਨੂੰ।
0: ਬਿਲਕੁਲ ਜੀ, ਕਾਫੀ ਟਾਈਮ ਬਾਅਦ ਮੈਨੂੰ ਲੱਗ ਰਿਹਾ ਤੁਸੀਂ ਮਿਲੇ ਆਪਾਂ, ਕਿ ਮੈਨੂੰ ਲੱਗ ਰਿਹਾ ਬਿਜ਼ੀ ਹੋ ਗਏ ਸੀਗੇ
2: ਜੀ। ਜੌਬ ਫੇਅਰ ਸਾਡਾ ਜਿਹੜਾ ਅਸੀਂ ਕੰਡਕਟ ਕੀਤਾ ਸੀ ਉਹਦੇ ਚ ਬੜਾ ਓਵਰਵੈਲਮਿੰਗ ਸਾਨੂੰ ਰਿਸਪੌਂਸ ਤੁਹਾਡੇ ਸਰੋਤਿਆਂ ਵੱਲੋਂ ਵੀ ਮਿਲਿਆ
0: ਜੀ,
2: ਔਰ ਬੜੇ ਲੋਕਾਂ ਦੀ ਬਲੈਸਿੰਗਸ ਮਿਲੀਆਂ ਕਿਉਂਕਿ ਸਾਡੇ ਕੋਲ 150 ਤੋਂ ਉੱਪਰ
0: ਬੱਚੇ ਜਿਹੜੇ ਜੀ
2: ਸਟੂਡੈਂਟਸ ਪਹੁੰਚੇ ਸੀ, ਜਿਹੜੇ ਗ੍ਰੈਜੂਏਟ ਸੀਗੇ, ਔਰ ਸਾਡੇ ਕੋਲ 13 ਇੰਪਲੋਇਰ ਸੀਗੇ ਔਰ ਬਹੁਤ ਸੋਹਣਾ ਉਹਨਾਂ ਨੇ ਓਪਨ ਹਾਊਸ ਸਾਡਾ ਆ ਰਿਹਾ ਹੈ September 19 ਨੂੰ। ਲੇਕਿਨ ਓਪਨ ਹਾਊਸ ਜਿਹੜਾ ਹੁੰਦਾ ਉਹ ਇੱਕ ਦਿਨ ਦਾ ਹੁੰਦਾ, ਲੇਕਿਨ ਸਾਡੀ ਸੈਲੀਬ੍ਰੇਸ਼ਨ ਜਿਹੜੀ ਹੈ ਪੂਰੇ 19 ਦਿਨ ਚੱਲੇਗੀ। ਇਹਦੇ ਵਿੱਚ ਅਸੀਂ ਜਿਹੜੇ ਨੇ PlayStation 5 ਆਫਰ ਕਰ ਰਹੇ ਹਾਂ, ਅਸੀਂ ਆਈਪੈਡਸ, ਆਈਫੋਨ ਕਰੀਬਨ 5,000 ਤੋਂ ਉੱਪਰ ਦੇ ਅਸੀਂ ਜਿਹੜੇ ਨੇ ਪ੍ਰਾਈਜ਼ ਦੇਣੇ ਆ। ਜਿਹੜੇ ਵੀ ਸਟੂਡੈਂਟਸ ਐਡਮਿਸ਼ਨ ਚਾਹ ਰਹੇ ਨੇ ਆਪਣੀ ਆਪਣੀ ਅੱਛੀ ਜ਼ਿੰਦਗੀ ਆਪਣੀ ਬਿਹਤਰ ਤਾਲੀਮ ਵਾਸਤੇ ਲੱਭ ਰਹੇ ਨੇ, ਜਿਹਦੇ ਚ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਪ੍ਰੋਗਰਾਮ ਹੈਗਾ, ਜਿਹਦੇ ਚ ਫੂਡ ਸਰਵਿਸ ਵਰਕਰ ਪ੍ਰੋਗਰਾਮ ਹੈਗਾ, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈਗਾ, ਔਰ ਉਹਦੇ ਇਲਾਵਾ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਤਾਂ ਹੈਗਾ ਹੀ ਹੈ ਸਾਡਾ। ਔਰ ਇਹ ਸਾਰੇ ਪ੍ਰੋਗਰਾਮਾਂ ਵਿੱਚੋਂ ਤੁਸੀਂ ਕਿਸੇ ਵੀ ਪ੍ਰੋਗਰਾਮ 'ਚ 1 ਤਰੀਕ ਤੋਂ ਲੈ ਕੇ 19 ਤਰੀਕ ਤੱਕ ਜੇ ਐਡਮਿਸ਼ਨ ਲੈਂਦੇ ਹੋ ਤਾਂ ਤੁਸੀਂ ਕੁਆਲੀਫਾਈ ਕਰਦੇ ਹੋ ਇਹਨਾਂ ਇਨਾਮਾਂ ਨੂੰ ਜਿੱਤਣ ਦਾ। ਔਰ ਇਹਦੇ ਇਲਾਵਾ ਅਰਲੀ ਬਰਡ ਪ੍ਰਾਈਜ਼ ਵੀ ਨੇ ਜਿਹੜੇ 19 ਤਰੀਕ ਨੂੰ ਅਸੀਂ ਜਿਹੜੇ ਆਉਣਗੇ ਪਹਿਲੇ ਲੋਕ ਉਹਨਾਂ ਨੂੰ ਦੇਵਾਂਗੇ, ਉਹ ਡਿਸਾਈਡਸ ਉਹਦੇ ਹੈਗਾ। ਔਰ ਇਹ ਸਾਰੀ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਨੇ 6474991009 ਤੇ, ਜਾਂ ਸਾਡੀ ਵੈਬਸਾਈਟ ਹੈ primeinternational.ca, ਇਹਨਾਂ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ, ਆਪਣਾ ਸਪੋਟ ਰਜਿਸਟਰ ਕਰ ਸਕਦੇ ਨੇ। ਅਗਰ ਕੋਈ ਕਾਉਂਸਲਿੰਗ ਚਾਹੀਦੀ ਹੈ ਉਹਦਾ ਕੋਈ ਅਸੀਂ ਪੈਸੇ ਨਹੀਂ ਲੈਂਦੇ, ਜਿਸ ਤਰ੍ਹਾਂ ਕਿਸੇ ਨੂੰ ਕੋਈ ਆਪਣੇ ਕੈਰੀਅਰ ਕਾਉਂਸਲਿੰਗ ਕਰਾਉਣੀ ਹੈ ਅੱਗੇ ਕਿ ਵੀ ਮੈਂ ਅੱਗੇ ਕੀ ਕਰ ਸਕਦਾ। ਔਰ ਇਹਦੇ ਇਲਾਵਾ ਅਸੀਂ ਜਿਹੜੇ ਗਵਰਨਮੈਂਟ ਫੰਡਸ ਨੇ ਜਿਹੜੇ ਕਰੀਬਨ $28,000 ਤੱਕ ਗਵਰਨਮੈਂਟ ਫੰਡਸ ਨੇ ਉਹਨਾਂ 'ਚ ਵੀ ਉਹਨਾਂ ਨੂੰ ਗਾਈਡ ਕਰਦੇ ਹਾਂ ਔਰ ਹੈਲਪ ਕਰਦੇ ਹਾਂ ਤਾਂ ਕਿ ਸਰਕਾਰ ਉਹਨਾਂ ਨੂੰ $28,000 ਪੜ੍ਹਾਈ ਦਾ ਪਲੱਸ ਕੋਸਟ ਆਫ ਲਿਵਿੰਗ ਜਿਹੜੀ ਹੈ ਨਾਲ ਦਿੰਦੀ ਹੈਗੀ ਹੈ। ਔਰ ਜਿਹੜੇ ਬੰਦੇ ਨਹੀਂ ਕੁਆਲੀਫਾਈ ਕਰਦੇ ਜਿਹਨਾਂ ਨੂੰ ਕੋਲੋਂ ਪਾਉਣਾ ਪੈਂਦਾ ਉਹਨਾਂ ਵਾਸਤੇ ਸਾਡੇ ਕੋਲ ਬਹੁਤ ਸੋਹਣੀਆਂ ਸਕੋਲਰਸ਼ਿਪ ਸਕੀਮਸ ਹੈਗੀਆਂ। ਸੋ ਮੈਂ ਸਮਝਦਾ ਕਿ ਇਹ ਬੜਾ ਗੋਲਡਨ ਓਪਰਚੁਨਿਟੀ ਹੈ ਜਿਹਦੇ 'ਚ ਤੁਹਾਨੂੰ ਇੱਕ ਤੇ ਅੱਛਾ ਪੜ੍ਹਨ ਨੂੰ ਵੀ ਮਿਲਦਾ ਤੇ ਨਾਲ ਉਹਦੇ ਇਲਾਵਾ ਤੁਹਾਨੂੰ ਗਿਫਟਸ ਵੀ ਮਿਲ ਸਕਦੇ ਆ, ਪ੍ਰਾਈਜ਼ ਵੀ ਮਿਲ ਸਕਦੇ ਆ
0: ਜੀ।
2: ਸੋ ਕਰੀਬਨ 5,000 ਇਹਦੇ ਵਿੱਚ ਪਲੇਸਟੇਸ਼ਨ 5, ਆਈਪੈਡਸ, ਆਈਫੋਨ ਔਰ ਬਲੂਟੂਥ ਜਿਹੜੇ ਹੈਡਫੋਨਸ ਨੇ,
0: ਕਾਫੀ ਗਿਫਟਸ ਜਿਹੜੇ
2: ਬਹੁਤ ਸਾਰੇ ਗਿਫਟਸ ਨੇ ਜੀ। ਮੈਂ ਤਾਂ ਆਪ ਹੀ ਜੀ ਕਰ ਰਿਹਾ ਕਿ ਦੁਬਾਰਾ ਕਿਤੇ ਸਾਨੂੰ ਮੌਕਾ ਮਿਲਿਆ ਹੀ ਪੜ੍ਹ ਲਈਏ ਇਹੋ ਜਿਹੇ ਨਾਮ ਨਾਲ।
0: ਬਿਲਕੁਲ ਜੀ, ਬਿਲਕੁਲ, ਕਿਉਂਕਿ ਤੁਸੀਂ ਤੀਆਂ ਤੇ ਵੀ ਜਿਹੜੇ ਜੀ ਬਹੁਤ ਸਾਰੇ ਗਿਫਟਸ ਜਿਹੜੇ ਕੱਢੇ ਸੀਗੇ।
2: ਹਾਂਜੀ
0: ਸਾਰੇ, ਮੈਨੂੰ ਲੱਗ ਰਿਹਾ ਕਿ ਹਰ ਇੱਕ ਉੱਥੇ ਜਿਹੜੇ ਲੇਡੀਜ਼ ਆਏ ਸੀ ਮੋਸਟਲੀ ਸਾਰਿਆਂ ਨੂੰ ਕੁਛ ਨਾ ਕੁਛ ਜਿਹੜੇ ਜੀ ਗਿਫਟਸ ਜ਼ਰੂਰ ਮਿਲੇ ਸੀ।
2: ਮਿਲੇ ਜੀ ਗਿਫਟ, ਟੈਬਲੇਟਸ ਵੀ ਮਿਲੇ, ਲੈਪਟਾਪ ਵੀ ਮਿਲੇ ਔਰ ਜਿਹੜੇ
0: ਸਟਾਰਬਕਸ ਦੇ ਗਿਫਟ ਕਾਰਡ
2: ਵੀ। ਸੋ ਕੋਸ਼ਿਸ਼ ਹੈ ਕਿ ਜੀ ਖੁਸ਼ੀਆਂ ਵੰਡਦੇ ਰਹੀਏ।
0: ਬਿਲਕੁਲ ਜੀ,
2: ਪ੍ਰਾਈਮ ਕਾਲਜ ਦਾ ਇਹੀ ਮਤਲਬ ਹੈ ਕਿ ਜਿੱਥੇ ਤੁਹਾਨੂੰ ਤਾਲੀਮ ਦੇ ਕੇ ਅੱਛੀ ਜ਼ਿੰਦਗੀ, ਉਹਦੇ ਨਾਲ ਨਾਲ ਥੋੜਾ ਫਨ, ਥੋੜਾ ਪ੍ਰਾਈਜ਼ਸ ਅਗਰ, ਔਰ ਹਮੇਸ਼ਾ ਇਹ ਵਿਨਫਾਲਸ ਜਿਹੜੇ ਅੱਛੇ ਲੱਗਦੇ ਨੇ ਲੋਕਾਂ ਨੂੰ ਕਿ ਵੀ ਕੁਛ ਨਾ ਕੁਛ ਮਿਲਦਾ ਰਹੇ।
0: ਬਿਲਕੁਲ ਜੀ, 100%।
2: ਮੈਂ ਸੱਦਾ ਦਾਂਗਾ, ਮੈਂ ਨੰਬਰ ਇੱਕ ਵਾਰੀ ਦੁਬਾਰਾ ਦੱਸਦਾ, 6474991009, ਜਾਂ ਸਾਡੀ ਵੈਬਸਾਈਟ ਤੇ ਚਲੇ ਜਾਣ primeinternational.ca, ਉਹਦੇ ਤੇ ਬਿਲਕੁਲ ਮੇਨ ਪੇਜ ਤੇ ਹੀ ਉਹਨਾਂ ਨੂੰ ਰਜਿਸਟ੍ਰੇਸ਼ਨ ਦਾ ਮਿਲ ਜਾਏਗਾ। ਜਾਂ ਸਾਡੇ ਐਡਵਾਈਜ਼ਰ ਨਾਲ ਗੱਲ ਕਰ ਲੈਣ ਜਾਂ ਸਾਡੇ ਕੋਲ ਵਿਜ਼ਿਟ ਕਰ ਲੈਣ। ਤੁਹਾਡੇ ਪੜੋਸੀ ਆ, ਤੁਹਾਡੇ ਕੋਲ ਆ ਜਾਣ, ਸਾਡੇ ਕੋਲ ਛੱਡ ਜਾਇਓ, ਜੇ ਤੁਹਾਨੂੰ ਮਿਲਣਾ ਜਾਣਗੇ ਅਸੀਂ ਨਾਲ ਲੈ ਜਾਵਾਂਗੇ।
0: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਸੋ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਔਰ ਬਿਲਕੁਲ ਜੀ, ਜਿਨ੍ਹਾਂ ਨੇ ਦੱਸਿਆ ਕਿ ਓਪਨ ਹਾਊਸ ਹੈਗਾ। ਸੋ ਇੱਕ ਵਾਰੀ ਵਤਨੋ ਦੂਰ ਦੀ ਟੀਮ ਵੀ ਤੁਹਾਨੂੰ ਜਿਹੜਾ ਜੀ ਸੱਦਾ ਦਿੰਦੀ ਹੈ ਆਪਣਾ ਭਵਿੱਖ। ਦੇਖੋ, ਐਜੂਕੇਸ਼ਨ ਦੇ ਲਈ ਕੋਈ ਏਜ ਨਹੀਂ ਹੁੰਦੀ ਹੈ, ਤੁਸੀਂ ਐਨੀ ਟਾਈਮ ਸਿੱਖ ਸਕਦੇ ਆ। ਪੀ ਐਚ ਡਬਲਿਊ ਦਾ ਕੋਰਸ ਕਰਨਾ ਆ, ਇਹ ਤਾਂ ਤੁਹਾਡੇ ਲਈ ਆਲਵੇਜ਼ ਵਿਨ ਵਿਨ ਸਿਚੁਏਸ਼ਨ ਹੈ ਕਿ ਠੀਕ ਹੈ, ਤੁਸੀਂ ਬਾਅਦ ਨੂੰ ਹੈ ਨਾ ਇਸ ਫੀਲਡ ਵਿੱਚ ਕੰਮ ਕਰ ਸਕਦੇ ਆ, ਵਧੀਆ ਅਰਨਿੰਗਸ ਕਰ ਸਕਦੇ ਆ। ਔਰ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ, ਉਹਦੇ ਵਿੱਚ ਵੀ ਕਾਫੀ ਵਧੀਆ ਜਿਹੜੀ ਜੀ ਅਰਨਿੰਗ ਹੈਗੀ ਆ। ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਐਂਡ ਪੇਰੋਲ, ਉਹਦੀ ਤਾਂ ਮੈਨੂੰ ਲੱਗਦੀ ਕਿ ਐਵਰਗ੍ਰੀਨ ਲੋੜ ਹੁੰਦੀ ਹੀ ਹੁੰਦੀ ਹੈ। ਤੁਸੀਂ ਕਿਸੇ ਆਫਿਸ ਦੇ ਵਿੱਚ ਜਿਨ੍ਹਾਂ ਨੂੰ ਲੋੜਮੰਦ ਹੁੰਦੀ ਹੈ, ਯੂ ਕੈਨ ਰੀਲੀ ਗੈਟ ਅ ਵਧੀਆ ਪੇ, ਹੈ ਨਾ।
2: ਮੈਂ ਸਮਝਦਾ, ਨਾਟ ਜਸਟ ਦੈਟ, ਤੁਸੀਂ ਜਿਹੜਾ ਕੋਈ ਹੋਰ ਵੀ ਪ੍ਰੋਫੈਸ਼ਨ ਚ ਹੈਗਾ,
0: ਹਾਂਜੀ,
2: ਆਪਣੀ ਤਾਂ ਘੱਟ ਤੋਂ ਘੱਟ ਟੈਕਸੇਸ਼ਨ ਅੱਛੀ ਭਰ ਸਕਦਾ, ਆਪਣੇ ਟੈਕਸ ਰਿਬੇਟਸ ਔਰ ਹੋਰ ਬੈਨੀਫਿਟਸ ਜਿਹੜੇ ਸਰਕਾਰ ਤੋਂ ਮਿਲਦੇ ਨੇ, ਕਿ ਉਹਨਾਂ ਨੂੰ ਉਹਨਾਂ ਦਾ ਇੰਪਲੋਇਰ ਸਹੀ ਪੇਰੋਲ ਦੇ ਰਿਹਾ ਕਿ ਨਹੀਂ ਦੇ ਰਿਹਾ, ਸਾਰੇ ਬਣਦੇ ਹੱਕ ਦੇ ਰਿਹਾ ਕਿ ਨਹੀਂ ਦੇ ਰਿਹਾ, ਇਹ ਸਾਰੀ ਜਾਣਕਾਰੀ ਵੀ। ਔਰ ਸਭ ਤੋਂ ਮਜ਼ੇਦਾਰ ਗੱਲ ਕਿਰਨ ਜੀ ਹੈਗੀ ਹੈ ਕਿ ਇਹ ਸਾਰੇ ਪ੍ਰੋਗਰਾਮ ਸਾਡੇ ਕੋਲ ਕ੍ਰੈਸ਼ ਕੋਰਸ ਵੀ ਨੇ, ਜਿਹੜੇ 6 ਮਹੀਨਿਆਂ ਦੇ ਅੰਦਰ ਅੰਦਰ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਬਹੁਤ ਲੰਬੀ ਕਮਿਟਮੈਂਟ ਹੈ। ਔਰ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ, ਵਰਕ ਪਰਮਿਟ ਹੋਲਡਰਸ ਨੇ, ਜਿਸ ਤਰ੍ਹਾਂ ਵਰਕ ਪਰਮਿਟ ਹੋਲਡਰ ਹੁੰਦਾ PGWP, ਉਹ ਵੀ ਸਾਰੇ ਇਹਦੇ ਚ ਐਲੀਜੀਬਲ ਨੇ, ਉਹ ਫਾਸਟ ਟਰੈਕ ਕਰ ਸਕਦੇ ਨੇ।
0: ਬਿਲਕੁਲ ਜੀ, ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਇੱਕ ਵਾਰੀ ਨੰਬਰ ਮੈਂ ਫੇਰ ਤੁਹਾਨੂੰ ਦੱਸ ਦਿੰਦੀ ਹਾਂ, 6474991009 ਤੇ ਤੁਸੀਂ ਗੱਲਬਾਤ ਕਰ ਸਕਦੇ ਆ। ਇਹਨਾਂ ਦੀ ਵੈਬਸਾਈਟ primeinternational.ca ਤੇ ਜਾ ਕੇ ਵੀ ਤੁਸੀਂ ਜਿਹੜਾ ਜੀ ਰਜਿਸਟ੍ਰੇਸ਼ਨ ਫਰੰਟ ਪੇਜ ਤੇ ਹੈਗੀ, ਤੁਸੀਂ ਉੱਥੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ। ਕਿਸੇ ਤਰੀਕੇ ਦੀ ਕੋਈ ਸਲਾਹ ਲੈਣੀ ਆ ਤਾਂ ਵੀ ਤੁਸੀਂ ਇਹਨਾਂ ਦੇ ਦਫ਼ਤਰ ਪਹੁੰਚ ਸਕਦੇ ਆ। ਇਹਨਾਂ ਦਾ ਜਿਹੜਾ ਜੀ ਕਾਲਜ ਹੈਗਾ 2960 ਡਰੂ ਰੋਡ ਤੇ ਆ, ਤੇ ਯੂਨਿਟ 144 ਆ ਮਿਸਿਸਾਗਾ ਦੇ ਵਿੱਚ। ਸੋ ਬਿਲਕੁਲ ਤੁਸੀਂ ਜਿਹੜਾ ਜੀ ਪਹੁੰਚ ਸਕਦੇ ਆ। ਬਿਲਕੁਲ ਜੀ, ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਦੇ ਨਾਲ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ। ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਭਾਵੇਂ ਤੁਸੀਂ ਪਹਿਲੀ ਵਾਰੀ ਘਰ ਪਰਚੇਸ ਕਰ ਰਹੇ ਹੋ, ਜਾਂ ਤੁਸੀਂ ਸੈਕਿੰਡ ਮੋਰਗੇਜ ਲੈਣੀ ਆ, ਜਾਂ ਘਰਾਂ ਦੇ ਵਿੱਚੋਂ ਇਕੁਇਟੀ ਕੱਢਣੀ ਆ, ਜਾਂ ਤੁਸੀਂ ਕਿਸੇ ਲੋਨ ਦੇ ਲਈ ਅਪਲਾਈ ਕਰਨਾ, ਜਾਂ ਤੁਹਾਨੂੰ ਅਰਜੈਂਟਲੀ ਪੈਸਿਆਂ ਦੀ ਲੋੜ ਹੈ, ਦੈਨ ਮੁਕੇਸ਼ ਚੌਹਾਨ ਕੈਨ ਹੈਲਪ ਯੂ। ਇਹਨਾਂ ਦਾ ਨੰਬਰ 6475127000 ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਪੀਜ਼ਾ ਡਿਪੂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈਗਾ, ਵਧੀਆ ਸਵਾਦਲਾ ਪੀਜ਼ਾ ਖਾਣਾ ਵਿਦ ਬੈਸਟ ਟੋਪਿੰਗਸ। ਤੇ ਬਿਲਕੁਲ ਜੀ, ਤੁਸੀਂ ਪੀਜ਼ਾ ਡਿਪੂ ਪਹੁੰਚ ਸਕਦੇ ਆ, ਆਪਣੀ ਬਹੁਤ ਸਾਰੀਆਂ ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ ਹੈਗੀਆਂ, ਤੇ ਤੁਸੀਂ ਆਪਣੀ ਨੇੜਲੀ ਲੋਕੇਸ਼ਨ ਤੇ ਜਾ ਕੇ ਜਿਹੜਾ ਜੀ ਆਰਡਰ ਕਰ ਸਕਦੇ ਆ। ਔਰ ਇਹਨਾਂ ਨੂੰ ਤੁਸੀਂ ਬਿਲਕੁਲ ਵਤਨੋ ਦੂਰ ਦਾ ਹਵਾਲਾ ਜ਼ਰੂਰ ਦੇਣਾ ਕਿ ਅਸੀਂ ਵਤਨੋ ਦੂਰ ਸੁਣ ਕੇ ਆਏ ਸੀ, ਕੁਛ ਨਾ ਕੁਛ ਤੁਹਾਨੂੰ ਪੀਜ਼ੇ ਦੇ ਵਿੱਚ ਜਾਂ ਕੁਛ ਹੋਰ ਫਰਾਈਆਂ ਇਹਨਾਂ ਨੇ ਜ਼ਰੂਰ ਜਿਹੜਾ ਜੀ ਤੁਹਾਨੂੰ ਦੇਣੀਆਂ ਆ। ਔਰ ਸਪੈਕਸ ਐਕਸਪ੍ਰੈਸ ਦਾ ਮੈਸੇਜ ਜ਼ਰੂਰ ਸਾਂਝਾ ਕਰਦੀ ਕਿ ਤੁਸੀਂ ਜੇ ਰੂਟੀਨ ਆਈ ਚੈੱਕਅਪ ਕਰਾਉਣਾ, ਜਾਂ ਬੱਚਿਆਂ ਦਾ ਬੈਕ ਟੂ ਸਕੂਲ ਜਾਣ ਤੋਂ ਪਹਿਲਾਂ ਕੋਈ ਰੂਟੀਨ ਆਏ ਚੈੱਕਅਪ ਕਰਾਉਣਾ ਆ, ਤੇ ਸਪੈਕਸ ਐਕਸਪ੍ਰੈਸ ਤੇ ਜਾ ਸਕਦੇ। ਇਹਨਾਂ ਕੋਲ ਵੈਲਿਊ ਪੈਕੇਜਸ ਵੀ ਅਵੇਲੇਬਲ ਹੈਗੇ, ਜਿਹਦੇ ਵਿੱਚ ਕਿ ਤੁਸੀਂ ਕਾਇੰਡ ਆਫ ਮੈਂਬਰਸ਼ਿਪ ਵੀ ਇਹਨਾਂ ਦੇ ਨਾਲ ਜਿਹੜੇ ਜੀ ਸਾਈਨ ਅਪ ਕਰ ਸਕਦੇ ਆ। ਕੋਈ ਡਿਜ਼ਾਈਨਰ ਫਰੇਮਸ ਲੈਣੇ, ਸਨ ਗਲਾਸਿਸ ਜਾਂ ਕੰਟੈਕਟ ਲੈਂਸਿਸ, ਕਲਰਡ ਲੈਂਸਿਸ, ਤੇ ਡੈਫੀਨੇਟਲੀ ਸਪੈਕਸ ਐਕਸਪ੍ਰੈਸ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਇਹਨਾਂ ਦਾ ਨੰਬਰ 509-460-8888 ਤੇ ਹੋ ਸਕਦੀ, 9054600888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੋ।
3: ਮਿੱਤਰਾਂ ਦੇ ਜੰਕਸ਼ਨ ਤੇ,
4: ਹੋ ਕਿਹੜੇ ਜੰਕਸ਼ਨ ਤੇ,
5: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
6: ਰਾਤ ਲੱਗੀਆਂ ਮਹਿਫਲਾਂ ਨਾਰੇ,
7: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ,
8: ਟਿੱਕਾ ਜੰਕਸ਼ਨ ਬ੍ਰੈਂਪਟਨ ਤੇ,
9: ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ।
10: ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 40, 6474294040। ਟਿੱਕਾ ਜੰਕਸ਼ਨ ਬ੍ਰੈਂਪਟਨ।
11: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
12: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
13: ਬੰਗਲਾ ਹੈ, ਗਾੜੀ ਹੈ।
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
13: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
14: ਇੱਕ ਲਾਈਫ ਹੈ ਜਿਸੇ ਲਵ ਹੈ,
15: ਯੇ ਕਹਤੇ ਮੁਝਸੇ ਸਭ ਹੈ,
16: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤੇ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੋਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚਾਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
4: यारों के साथ दशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 905-358-0864
4: 905-358-0864 Dhaba on the Falls.
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607
7: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
8: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888, दैट्स 905-460-8888।
7: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस।
9: The wait is finally over. Gordy Kuman of Remax Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at Remax Gold Realty to book your unit today.

0: ਬਿਲਕੁਲ ਜੀ, ਹੁਣੀ ਹੁਣੀ ਤੁਸੀਂ ਜਿਹੜੇ ਆ ਜੀ ਇੱਕ ਕਮਰਸ਼ਲ ਸੁਣ ਕੇ ਹਟੇ ਆ, ਜੇ ਤੁਸੀਂ ਵੀ ਇੰਟਰਸਟਿਡ ਹੈਗੇ ਆ ਕਿ ਤੁਸੀਂ ਪਲਾਜ਼ੇ ਦੇ ਵਿੱਚ ਯੂਨਿਟ ਲੈਣੀ ਹੈਗੀ, ਬਹੁਤ ਹੀ ਵਧੀਆ ਤੁਹਾਡੇ ਲਈ ਅਪਰਚੁਨਿਟੀ ਹੈਗੀ ਆ। ਤੁਸੀਂ ਇਹਨੂੰ ਅੱਜ ਲੈ ਸਕਦੇ ਆ, ਅੱਜ ਬੁਕਿੰਗ ਕਰਾਉਣੀ ਆ, 2 ਸਾਲ ਦੇ ਬਾਅਦ ਇਹਦੀ ਜਿਹੜੀ ਜੀ ਕਲੋਜਿੰਗ ਹੈ, ਸੋ ਕੁਛ ਕੁ ਡਾਊਨ ਪੇਮੈਂਟ ਦੇਣੀ ਹੈ, ਸੋ ਯੂ ਹੈਵ ਟਾਈਮ ਕਿ ਤੁਸੀਂ ਉਦੋਂ ਤੱਕ ਜਿਹੜਾ ਜੀ ਸੇਵਿੰਗ ਕਰ ਲਓ ਔਰ ਵਧੀਆ ਤਰੀਕੇ ਨਾਲ ਆਪਣੀ ਯੂਨਿਟ ਲੈ ਸਕਦੇ ਆ, ਆਪਣਾ ਵਪਾਰ ਉੱਥੇ ਜਿਹੜਾ ਜੀ ਸਟਾਰਟ ਕਰ ਸਕਦੇ ਆ। ਔਰ ਹਾਈਵੇ 10 ਐਂਡ ਮੇਫੀਲਡ ਦੇ ਏਰੀਏ ਦੇ ਵਿੱਚ ਜਿਹੜਾ ਜੀ ਇਹ ਨਵਾਂ ਪਲਾਜ਼ਾ ਬਣ ਜਾ ਰਿਹਾ। ਕਿਸੇ ਤਰੀਕੇ ਦੀ ਵੀ ਜਾਣਕਾਰੀ ਲੈਣੀ ਹੋਵੇ, ਸਾਡਾ ਨੰਬਰ 4168817070 ਤੇ ਤੁਸੀਂ ਜਿਹੜੇ ਜੀ ਸਾਡੇ ਨਾਲ ਗੱਲ ਕਰ ਸਕਦੇ ਆ। ਰੀਅਲ ਸਟੇਟ ਸੰਬੰਧੀ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਪ੍ਰੋਪਰਟੀ ਤੁਸੀਂ ਵੇਚਣੀ ਆ ਜਾਂ ਕੋਈ ਪ੍ਰੋਪਰਟੀ ਲੈਣੀ ਹੈਗੀ ਆ, ਬਿਲਕੁਲ ਸਾਡੇ ਨਾਲ ਜਿਹੜੀ ਜੀ ਤੁਸੀਂ ਗੱਲਬਾਤ ਕਰ ਸਕਦੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਇੱਕ ਵਾਰੀ ਫਿਰ ਦੱਸ ਦਈਏ, ਦ ਮਾਸਟਰ ਬਿਲਡ ਫੈਬ ਦੀ ਸਹਿਯੋਗ ਨਾਲ ਪੇਸ਼ ਕਰ ਰਹੇ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਨੇ ਵਿਦਇਨ ਦ ਕੈਨੇਡਾ। ਤੁਸੀਂ ਘਰਾਂ ਦੇ ਵਿੱਚ ਕਿਸੇ ਤਰੀਕੇ ਦਾ ਵੀ ਕੰਮ ਕਰਾਉਣਾ ਹੈਗਾ, ਸਪੈਸ਼ਲੀ ਇਹ ਸਪੈਸ਼ਲ ਇਹਨਾਂ ਦੇ ਹੈਗਾ ਸਨ ਰੂਮਸ ਇਹ ਬਣਾਉਂਦੇ ਨੇ ਬੜੇ ਸ਼ਾਨਦਾਰ, ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਆ ਦ ਮਾਸਟਰ ਬਿਲਡ ਫੈਬ ਦੇ ਨਾਲ। ਔਰ ਸਾਡੇ ਕਿਸੇ ਵੀ ਕੰਟਰੈਕਟਰ ਭਰਾ ਨੂੰ ਜਿਹੜਾ ਜੀ ਬਲਕ ਦੇ ਵਿੱਚ ਸਮਾਨ ਚਾਹੀਦਾ ਹੈਗਾ ਕਿਸੇ ਤਰੀਕੇ ਦਾ ਵੀ, ਤੇ ਇਹਨਾਂ ਕੋਲ ਬਹੁਤ ਸਪੈਸ਼ਲ ਜਿਹੜੇ ਜੀ ਪ੍ਰਾਈਜ਼ ਹੈਗੇ, ਇਹਨਾਂ ਦਾ ਨੰਬਰ 4375922020 ਤੇ ਤੁਸੀਂ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਆ। ਔਰ ਥੋੜੀ ਜਿਹੀ ਗੱਲਬਾਤ ਹੋਣ, ਕਿਉਂਕਿ ਕੁਛ ਮਿੰਟ ਸਾਡੇ ਕੋਲ ਹੋਰ ਬਚੇ, ਆਪਾਂ ਹਰਪ੍ਰੀਤ ਜੀ ਦੇ ਨਾਲ ਕਰਦੇ ਆ। ਸੋ ਹਰਪ੍ਰੀਤ ਜੀ ਇੱਕ ਵਾਰੀ ਫੇਰ ਸਵਾਗਤ ਆ।
1: ਥੈਂਕ ਯੂ ਸੋ ਮਚ ਕਿਰਨ।
0: ਸੋ ਹਰਪ੍ਰੀਤ ਜੀ, ਅੱਜ ਆਪਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲ ਕੀਤੀ, ਪਾਲਿਸੀ ਰਿਵਿਊ ਦੇ ਬਾਰੇ ਗੱਲ ਕੀਤੀ ਕਿ ਕਲੇਮ ਨੂੰ ਜੇ ਆਪਾਂ ਲੈਣਾ ਜਾਂ ਹੋਰ, ਸੋ ਐਂਡ ਤੇ ਕੀ ਕਹਿਣਾ ਚਾਹੋਗੇ?
1: ਬਿਲਕੁਲ ਕਿਰਨ, ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਹੈਗੇ ਆ। ਹਰ ਇੱਕ ਪਰਸਨ ਦੀ ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਅਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਪਲਾਨ ਨੂੰ ਡਿਜ਼ਾਈਨ ਕੀਤਾ ਜਾ ਸਕਦਾ। ਅਗਰ ਤੁਸੀਂ ਇੱਥੇ ਨਿਊ ਕਮਰ ਹੈਗੇ ਆ, ਤੁਸੀਂ ਸਟੂਡੈਂਟ ਵੀਜ਼ਾ ਦੇ ਉੱਪਰ ਆ, ਤੁਸੀਂ ਵਰਕ ਪਰਮਿਟ ਤੇ ਆ, ਤੁਸੀਂ ਹਜੇ ਤੁਹਾਡੀਆਂ ਬਹੁਤ ਸਾਰੀਆਂ ਲਾਇਬਿਲਟੀਜ਼ ਨਹੀਂ ਹੈਗੀਆਂ, ਤੁਸੀਂ ਟਰਮ ਇੰਸ਼ੋਰੈਂਸ ਦੇ ਨਾਲ ਪਾਲਿਸੀ ਸਟਾਰਟ ਕਰ ਸਕਦੇ ਆ। ਇੱਕ ਵਾਰੀ ਟਰਮ ਇੰਸ਼ੋਰੈਂਸ ਲੈ ਲਈਏ, ਚਾਹੇ ਤੁਸੀਂ 10 ਸਾਲ ਦੀ ਲਓ, 20 ਸਾਲ ਦੀ ਲਓ, ਸਾਡੇ ਕੋਲ 50 ਸਾਲ ਤੱਕ ਦੀ ਵੀ ਟਰਮ ਹੈਗੀ ਆ, ਉਹਦਾ ਮਤਲਬ ਇਹ ਆ ਕਿ ਤੁਹਾਡੀ ਹੈਲਥ ਲੌਕ ਹੋ ਜੂਗੀ, ਤੁਹਾਡੀ ਇੰਸ਼ੋਰੇਬਿਲਟੀ ਲੌਕ ਹੋ ਜੂਗੀ। ਇਨ ਫਿਊਚਰ ਅਗਰ ਤੁਸੀਂ ਉਸ ਪਲਾਨ ਦੇ ਵਿੱਚ ਕੋਈ ਵੀ ਚੇਂਜਸ ਕਰਨੇ ਹੈਗੇ ਆ, ਸਪੈਸ਼ਲੀ ਅਗਰ ਉਹਨੂੰ ਤੁਸੀਂ ਪਰਮਾਨੈਂਟ ਦੇ ਵਿੱਚ ਕਨਵਰਟ ਕਰਨਾ ਹੈਗਾ, ਤੁਹਾਡਾ ਬਿਨਾਂ ਕਿਸੇ ਮੈਡੀਕਲ ਤੋਂ, ਬਿਨਾਂ ਕਿਸੇ ਅੰਡਰ ਰਾਈਟਿੰਗ ਤੋਂ ਉਹ ਪਲਾਨ ਚੇਂਜ ਹੋ ਸਕਦਾ ਆ। ਦੂਸਰੀ ਚੀਜ਼ ਆਉਂਦੀ ਹੈਗੀ ਆ ਕਿ ਉਹ ਲਿਸਨਰਸ ਜਿਹੜੇ ਚਾਹੁੰਦੇ ਹੈਗੇ ਆ ਪਹਿਲਾਂ ਤੋਂ ਹੀ ਇੱਦਾਂ ਦਾ ਕੋਈ ਪਲਾਨ ਲੈਣਾ ਜਿਹਦੇ ਵਿੱਚ ਉਹਨਾਂ ਦੀ ਕਵਰੇਜ ਵੀ ਹੋਵੇ, ਕਵਰੇਜ ਲਾਈਫ ਟਾਈਮ ਦੇ ਲਈ ਵੀ ਚੱਲੇ, ਉਹ ਕਵਰੇਜ ਇਨਕਰੀਜ਼ ਵੀ ਹੋਵੇ, ਪ੍ਰੀਮੀਅਮ ਉਹਨਾਂ ਨੂੰ ਥੋੜ੍ਹੇ ਟਾਈਮ ਲਈ ਪੇ ਕਰਨਾ ਪਵੇ, ਪਾਲਿਸੀ ਦੇ ਵਿੱਚ ਕੈਸ਼ ਵੈਲਿਊ ਵੀ ਹੋਵੇ, ਤਾਂ ਇੱਦਾਂ ਦੇ ਆਪਸ਼ਨਸ ਦੇ ਵਿੱਚ ਸਾਡੇ ਕੋਲ ਡਿਵੀਡੈਂਡ ਵਾਲੇ ਪਲਾਨਸ ਹੈਗੇ ਆ। ਸੋ ਡਿਵੀਡੈਂਡਸ ਦੀ ਖਾਸੀਅਤ ਇਹ ਹੈਗੀ ਆ ਕਿ ਡਿਵੀਡੈਂਡਸ ਇੰਸ਼ੋਰੈਂਸ ਕੰਪਨੀ ਦਾ ਪ੍ਰੋਫਿਟ ਆ, ਸੋ ਜਿਹੜਾ ਵੀ ਉਸ ਇੰਸ਼ੋਰੈਂਸ ਕੰਪਨੀ ਦਾ ਪ੍ਰੋਫਿਟ ਹੋਊਗਾ ਉਹ ਡਿਵੀਡੈਂਡ ਦੇ ਫਾਰਮ ਦੇ ਵਿੱਚ ਸ਼ੇਅਰ ਕਰਨਗੇ ਆਪਣੇ ਪਾਲਿਸੀ ਹੋਲਡਰਸ ਦੇ ਨਾਲ, ਤੇ ਜਿਹਨਾਂ ਨੂੰ ਡਿਵੀਡੈਂਡਸ ਮਿਲਣਗੇ ਉਹਨਾਂ ਦੀ ਕਵਰੇਜ ਵੀ ਇਨਕਰੀਜ਼ ਹੋਊਗੀ, ਔਰ ਉਹਦੇ ਨਾਲ ਨਾਲ ਜਿਹੜਾ ਪਾਲਿਸੀ ਦੇ ਵਿੱਚ ਮਨੀ ਬੈਕ ਵੈਲਿਊ ਹੈਗੀ ਆ, ਕੈਸ਼ ਵੈਲਿਊ ਹੈਗੀ ਆ, ਉਹ ਵੀ ਇਨਕਰੀਜ਼ ਹੋਊਗੀ। ਸੋ ਅਗਰ ਤੁਸੀਂ ਕੋਈ ਇੱਦਾਂ ਦੇ ਪਲਾਨ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ, ਸਪੈਸ਼ਲੀ ਜੇ ਪੇਰੈਂਟਸ ਨੇ ਬੱਚਿਆਂ ਦੀ RESP ਦੇ ਵਿੱਚ ਕੰਟਰੀਬਿਊਸ਼ਨ ਕੀਤੀ ਹੋਈ ਆ, ਬਟ ਉਸ ਤੋਂ ਇਲਾਵਾ ਉਹ ਉਹਨਾਂ ਦੇ ਲਈ ਕੁਛ ਕਰਨਾ ਚਾਹੁੰਦੇ ਆ, ਤੇ ਇਹ ਡਿਵੀਡੈਂਡ ਵਾਲੇ ਪਲਾਨ ਦੇ ਬੈਨੀਫਿਟਸ ਲੈ ਸਕਦੇ ਆ। ਸੋ ਹਰ ਇੱਕ ਪਲਾਨ ਦੀ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਆਫਿਸ ਸਾਡਾ ਹੈਗਾ ਜੀ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 4168176500। ਓਨਟੈਰੀਓ ਤੋਂ ਬਾਹਰ ਅਗਰ ਤੁਸੀਂ ਕਿਸੇ ਹੋਰ ਪ੍ਰੋਵਿੰਸ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਰਹਿੰਦੇ ਹੈਗੇ ਆ, ਜ਼ਰੂਰ ਤੁਸੀਂ ਮੇਰਾ ਨੰਬਰ ਆਪਣੇ ਰਿਲੇਟਿਵਸ ਨੂੰ ਪਾਸ ਔਨ ਕਰ ਸਕਦੇ ਆ। ਅਗਰ ਉਹਨਾਂ ਨੂੰ ਵੀ ਕੋਈ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ, 4168176500।
0: ਬਹੁਤ ਬਹੁਤ ਥੈਂਕ ਯੂ ਹਰਪ੍ਰੀਤ ਜੀ, ਤੁਸੀਂ ਜਿਹੜੇ ਜੀ ਲਿਸਨਰਸ ਦੇ ਨਾਲ ਜਾਣਕਾਰੀ ਸਾਂਝੀ ਕਰਦੇ। ਬਿਲਕੁਲ ਜੀ, ਜੇ ਤੁਸੀਂ ਆਪਣੇ ਕਿਸੇ ਭੈਣ ਭਰਾ ਨੂੰ ਹਰਪ੍ਰੀਤ ਜੀ ਦਾ ਨੰਬਰ ਦੇਣਾ ਚਾਹੁੰਦੇ ਆ ਕਿ ਉਹਨਾਂ ਨੇ ਕੋਈ ਇੰਸ਼ੋਰੈਂਸ ਕਰਾਉਣੀ ਕਿਸੇ ਤਰੀਕੇ ਦੀ, ਤਾਂ ਬਿਲਕੁਲ ਯੂ ਆਰ ਮੋਰ ਦੈਨ ਵੈਲਕਮ। ਕੋਈ ਐਗਜ਼ਿਸਟਿੰਗ ਇੰਸ਼ੋਰੈਂਸ ਆ, ਉਹਦੀ ਰਿਵਿਊ ਪਾਲਿਸੀ ਕਰਾਉਣੀ ਹੈ, ਤਾਂ ਬਿਲਕੁਲ ਹਰਪ੍ਰੀਤ ਜੀ ਦੇ ਨਾਲ ਤੁਸੀਂ ਐਨੀ ਟਾਈਮ ਜਿਹੜਾ ਜੀ ਗੱਲਬਾਤ ਕਰ ਸਕਦੇ ਆ। ਤੁਸੀਂ ਇਹਨਾਂ ਦੇ ਆਫਿਸ ਵੀ ਜਿਹੜਾ ਜੀ ਵਿਜ਼ਿਟ ਕਰ ਸਕਦੇ ਆ। ਇੱਕ ਵਾਰੀ ਫਿਰ ਨੰਬਰ ਜਿਹੜਾ ਜੀ ਅਸੀਂ ਤੁਹਾਨੂੰ ਜ਼ਰੂਰ ਸਾਂਝਾ ਕਰ ਦਿੰਦੇ ਹਾਂ, 4168176500 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਔਰ ਇੱਕ ਵਾਰੀ ਫਿਰ ਜਿਹੜਾ ਜੀ ਦੱਸ ਦਈਏ ਕਿ ਮੁਕੇਸ਼ ਚੌਹਾਨ ਜੀ ਦੇ ਨਾਲ ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਉਹਨਾਂ ਦੇ ਨਾਲ ਕਰ ਸਕਦੇ ਆ, ਭਾਵੇਂ ਤੁਸੀਂ ਪਹਿਲੀ ਵਾਰੀ ਘਰ ਪਰਚੇਸ ਕਰ ਰਹੇ ਹੋ ਉਹਦੇ ਰਿਲੇਟਡ ਮੋਰਗੇਜ ਲੈਣੀ ਆ, ਜਾਂ ਤੁਸੀਂ ਸੈਕਿੰਡ ਮੋਰਗੇਜ ਲੈਣੀ ਆ, ਕੋਈ ਲੋਨ ਦੀ ਲੋੜ ਪੈ ਗਈ ਆ, ਤੁਸੀਂ ਘਰਾਂ ਦੇ ਵਿੱਚੋਂ ਇਕੱਠੀ ਕੱਢਣੀ ਆ, ਤੇ ਬਿਲਕੁਲ ਤੁਸੀਂ ਗੱਲਬਾਤ ਮੁਕੇਸ਼ ਚੌਹਾਨ ਜੀ ਦੇ ਨਾਲ ਕਰ ਸਕਦੇ ਆ। ਇਹਨਾਂ ਦਾ ਨੰਬਰ 6475127000 ਤੇ ਗੱਲਬਾਤ ਹੋ ਸਕਦੀ। ਸਕਦੇ ਆ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਜੇਰੀ ਇੰਸ਼ੋਰੈਂਸ ਦੇ ਸਿਵਕ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਜਾਂ ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣੀ ਆ ਤੇ ਤੁਸੀਂ ਜੇਰੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ 416-902-0706 ਤੇ ਗੱਲਬਾਤ ਹੋ ਸਕਦੀ ਆ। ਇੱਕ ਵਾਰੀ ਫਿਰ ਮੈਸੇਜ ਦੇ ਦਈਏ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦਾ ਵੀ, ਕਿਉਂਕਿ ਇਹਨਾਂ ਨੇ ਓਪਨ ਹਾਊਸ ਜਿਹੜਾ ਹੈ ਜੀ ਲਾਇਆ ਹੋਇਆ ਹੈ, ਓਪਨ ਹਾਊਸ ਜਸਟ ਫੋਰ ਐਜੂਕੇਸ਼ਨ ਸਪਤੰਬਰ 19 ਤੱਕ ਜਿਹੜਾ ਜੀ ਇਹ ਰਹੂਗਾ। ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਤਰੀਕੇ ਦੇ ਵੀ ਕੋਰਸਿਸ ਦੇ ਵਿੱਚ ਰਜਿਸਟਰ ਕਰਦੇ ਆ ਤੁਹਾਨੂੰ ਜਿਹੜਾ ਜੀ ਬੋਨਸ ਤਾਂ ਮਿਲੂਗਾ ਹੀ, ਫੀਸ ਦੇ ਵਿੱਚ ਥੋੜਾ ਡਿਸਕਾਊਂਟ ਮਿਲੂਗਾ, ਨਾਲ ਦੀ ਨਾਲ ਕੁਛ ਕੁ ਜਿਹੜੇ ਆ ਜੀ ਸਪੈਸ਼ਲ ਗਿਫਟ ਇਹਨਾਂ ਨੇ ਕੱਢਣੇ ਹੈਗੇ ਆ। ਤੇ ਕਿਸੇ ਨੂੰ ਜਿਹੜਾ ਹੈ ਜੀ PS5 ਵੀ ਮਿਲ ਸਕਦਾ ਹੈ, ਟੈਬਲੇਟ ਵੀ ਮਿਲ ਸਕਦੀ ਹੈ, ਲੈਪਟਾਪ ਵੀ। ਸੋ ਬਿਲਕੁਲ ਜੀ ਤੁਸੀਂ ਪਹੁੰਚ ਸਕਦੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ। ਜੇ ਤੁਸੀਂ PSW ਦਾ ਕੋਈ ਕੋਰਸ ਕਰਨਾ ਹੈ, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਜਾਂ ਕੋਈ ਫੂਡ ਸਰਵਿਸਿਸ ਦੇ ਰਿਲੇਟਡ ਜਾਂ ਤੁਸੀਂ ਕੋਈ ਟੈਕਸ ਐਂਡ ਪੇਰੋਲ ਰਿਲੇਟਡ, ਸਿਰਫ ਔਰ ਸਿਰਫ ਕੋਰਸਿਸ ਹੈਗੇ ਆ 24-25 ਹਫ਼ਤਿਆਂ ਦੇ ਵਿੱਚ। ਸੋ ਈਜ਼ਲੀ ਛੇਤੀ ਜਿਹੜੇ ਜੀ ਕੋਰਸਿਸ ਕਰ ਸਕਦੇ ਆ। ਨੰਬਰ 6474991009 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਸਪੈਕਸ ਐਕਸਪ੍ਰੈਸ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਸੀਗਾ। ਰੂਟੀਨ ਆਈ ਚੈੱਕਅਪ ਕਰਾਉਣਾ ਜਾਂ ਤੁਸੀਂ ਕਿਸੇ ਤਰੀਕੇ ਦੇ ਵੀ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਹੈਗੀਆਂ ਜਾਂ ਕੋਈ ਕੰਟੈਕਟ ਲੈਂਸਿਸ ਜਾਂ ਕੋਈ ਹੋਰ ਡਿਟੇਲਡ ਆਈ ਐਗਜ਼ਾਮੀਨੇਸ਼ਨ ਕਰਾਉਣੀ ਆ ਤੇ ਗੱਲਬਾਤ ਹੋ ਸਕਦੀ ਆ ਇਹਨਾਂ ਦੇ ਨਾਲ 905-460-8888-905-460-8888 ਤੇ ਜਿਹੜੀ ਜੀ ਕਰ ਸਕਦੇ ਆ। ਔਰ ਸਾਡੇ ਕੋਲ ਵੀ ਜਿਹੜਾ ਜੀ ਸਪੋਟ ਅਵੇਲੇਬਲ ਹੈਗਾ ਜੇ ਤੁਸੀਂ ਆਪਣਾ ਵਪਾਰ ਜਿਹੜਾ ਜੀ ਪ੍ਰਮੋਟ ਕਰਾਉਣਾ ਚਾਹੁੰਦੇ ਔਰ ਤੁਸੀਂ ਚਾਹੁੰਦੇ ਕਿ ਵਧੀਆ ਤਰੀਕੇ ਨਾਲ ਤੁਹਾਨੂੰ ਜਿਹੜਾ ਜੀ ਪ੍ਰਮੋਸ਼ਨ ਕੀਤੀ ਜਾਵੇ, ਕਿਉਂਕਿ ਸਾਡਾ IPTV ਹੈ ਜਿਹੜਾ ਜੀ 24/7 ਚੱਲਦਾ ਹੈ ਅਤੇ ਨਾਲ ਦੀ ਨਾਲ ਰੇਡੀਓ ਪ੍ਰੋਗਰਾਮ 'ਤੇ ਵੀ ਤੁਹਾਨੂੰ ਪ੍ਰਮੋਟ ਕੀਤਾ ਜਾਊਗਾ ਵਧੀਆ ਤਰੀਕੇ ਦੇ ਨਾਲ। ਸੋ ਬਿਲਕੁਲ ਜੀ ਸਾਡੇ ਨਾਲ ਵੀ ਤੁਸੀਂ ਐਨੀ ਟਾਈਮ ਗੱਲਬਾਤ ਕਰ ਸਕਦੇ ਹਾਂ 905-709-0999 ਤੇ ਗੱਲਬਾਤ ਹੋ ਸਕਦੀ ਹੈ। 905-799-0999 ਤੇ ਤੁਸੀਂ ਗੱਲਬਾਤ ਕਰ ਸਕਦੇ ਹਾਂ। ਔਰ ਜਿੱਦਾਂ ਕਿ ਮੈਂ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ ਕਿ ਅੱਜ ਜਿਹੜੇ

di Soganda Varga, che se cerca di Tanda Varga. ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ

0: कितने हो?
1: मैं चलिया स्काईडोम ऑटो से बॉडी सेंटर, जो सर्टिफाइड कोलिजन शॉप है, जो करेंगे मेरी कार दी केयर, बेस्ट सर्विस ते फुल रिपेयर। एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 सालों तो तुहाडी सेवा विच।
0: भैया ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
1: कॉल करो 905-874-9878।
2: बंबा गया मैं जिते जावा मुंडे कहंदे बंबा गया।
3: ਜੀ ਦੋਸਤੋ, ਤੁਸੀਂ ਜਿਹੜੇ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਹਾਜ਼ਰੀ ਲਗਵਾਉਣਗੇ। ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਸਾਰੇ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ, ਇਹਨਾਂ ਨਾਲ ਵੀ ਗੱਲਬਾਤ ਕੀਤੀ ਜਾਊਗੀ। ਸੋ ਅੱਜ ਦੀਆਂ ਖਾਸ ਖਬਰਾਂ 'ਤੇ ਵੀ ਝਾਤ ਮਾਰਾਂਗੇ ਅਤੇ ਨਾਲ ਦੀ ਨਾਲ ਦੱਸ ਦਈਏ ਕਿ ਮਾਲ ਸਾਹਿਬ ਜੀ ਆਇਆਂ ਪਹਿਲਾਂ ਤਾਂ
4: ਜੀ ਮੇਰੇ ਵੱਲੋਂ ਪਿਆਰ ਭਾਲੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ। ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਗੋਲਡਨ ਸਰਪ੍ਰਾਈਜ਼ ਕੈਸ਼ ਐਂਡ ਕੈਰੀ ਵੱਲੋਂ।
4: ਜੀ ਬਿਲਕੁਲ ਜੀ, ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਆ, ਕੋਈ ਬਰਥਡੇ ਪਾਰਟੀ ਮਨਾ ਰਹੇ ਹੋ, ਤੁਹਾਨੂੰ ਕੱਪ ਪਲੇਟਾਂ ਕੌਲੀਆਂ ਜੋ ਵੀ ਕੁਝ ਚਾਹੀਦਾ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਹੋ। ਤੁਸੀਂ ਜੇ ਰੈਸਟੋਰੈਂਟ ਘਰ ਤੋਂ ਚਲਾ ਰਹੇ ਹੋ, ਕੋਈ ਟਿਫਨ ਸਰਵਿਸ ਚੱਲ ਰਹੀ ਆ ਤੁਹਾਡੀ, ਤਾਂ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ 416-478-2116 4-16-748-2116 ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ।
3: ਨਾਲ ਦੀ ਨਾਲ ਜੇਕਰ ਤੁਸੀਂ ਡਕਟ ਕਲੀਨਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਇਮੇਜ ਡਕਟ ਕਲੀਨਿੰਗ ਵਾਲਿਆਂ ਦਾ ਨੰਬਰ ਆ ਜਿਹੜਾ, ਇਹ ਨੋਟ ਕਰਕੇ ਰੱਖੋ। ਇਹਨਾਂ ਤੋਂ ਸਪੈਸ਼ਲੀ ਤੌਰ 'ਤੇ ਅੱਜ ਕੋਈ ਡੀਲ ਲੈ ਕੇ ਦਿੰਦੇ ਹਾਂ ਆਪਾਂ। ਇਮੇਜ ਡਕਟ ਕਲੀਨਿੰਗ 647-6667 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 6472496667 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਦੁਆਬਾ ਟੂਰ ਐਂਡ ਟਰੈਵਲ ਵੱਲੋਂ ਵੀ ਅੱਜ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ। ਜੇ ਟਿਕਟਾਂ ਲੈਣੀਆਂ ਹੋਣ, ਹੋਲੀਡੇ ਪੈਕੇਜ ਕੋਈ ਲੈਣਾ ਹੋਵੇ, ਜਾਂ ਫਿਰ ਕੋਈ ਵੀਜ਼ਾ ਲਗਵਾਉਣਾ ਚਾਹੁੰਦੇ, ਉਹਦੀ ਅਸਿਸਟੈਂਸ ਤੁਹਾਨੂੰ ਚਾਹੀਦੀ ਹੈ। ਟਰੈਵਲ ਇੰਸ਼ੋਰੈਂਸ ਦੇ ਲਈ ਵਰਲਡ ਵਾਈਡ ਟਰੈਵਲ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਦੁਆਬਾ ਟੂਰ ਐਂਡ ਟਰੈਵਲ। ਨੰਬਰ ਟੂ ਕਾਲ 905-673-1400 905-673-1400 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਅੱਜ ਪ੍ਰੋਗਰਾਮ ਵਿੱਚ ਅੱਜ ਟਹਿਣਾ ਸਾਹਿਬ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਬੇਈਮਾਨੀ ਹੈ ਕੁਝ ਨਹੀਂ ਦੇਣਾ, ਕੁਝ ਨਹੀਂ ਵਿੱਚ ਲੜਾਈਆਂ ਦੇ
4: ਜੀ,
3: ਕੁਝ ਨਹੀਂ ਦੇਣਾ ਨਸ਼ੇ ਨੇ ਯਾਰੋ, ਇਹ ਤਾਂ ਸਭ ਤਬਾਹੀਆਂ ਨੇ। ਬੇਈਮਾਨੀ ਹੈ ਕੁਝ ਨਹੀਂ ਦੇਣਾ, ਕੁਝ ਨਹੀਂ ਵਿੱਚ ਲੜਾਈਆਂ ਦੇ, ਕੁਝ ਨਹੀਂ ਦੇਣਾ ਨਸ਼ੇ ਨੇ ਯਾਰੋ, ਇਹ ਤਾਂ ਸਭ ਤਬਾਹੀਆਂ ਨੇ। ਬੰਦਾ ਬਣ ਜਾ ਛੱਡ ਬਹਿਬਤਾਂ, ਜੀਣ ਦਾ ਲੈ ਸਵਾਦ, ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ
4: ਜੀ।
3: ਸਰਕਾਰਾਂ ਵੀ ਹੱਟੀਆਂ ਵਾਂਗੂ ਨਫ਼ਾ ਆਪਣਾ ਭਾਲਦੀਆਂ
4: ਜੀ,
3: ਸਰਕਾਰਾਂ ਵੀ ਹੱਟੀਆਂ ਵਾਂਗੂ ਨਫ਼ਾ ਆਪਣਾ ਭਾਲਦੀਆਂ, ਪਹਿਰੇਦਾਰ ਜੋ ਰੱਖੀਆਂ ਫੌਜਾਂ ਉਹ ਵੀ ਚੋਰਾਂ ਨਾਲ ਦੀਆਂ। ਜੇ ਅਕਲਾਂ ਨੂੰ ਹੱਥ ਮਾਰ ਲਓ, ਕਾਹਤੋਂ ਹੋਣ ਫਸਾਦ, ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ
4: ਜੀ।
3: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਸੋ ਟਹਿਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਪੰਜਾਬ ਦੀ ਧਰਤੀ ਤੋਂ। ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
5: ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ, ਬਿਲਕੁਲ ਚੜ੍ਹਦੀ ਕਲਾ ਜੀ। ਤੇ ਮੈਨੂੰ ਨਾ ਜਿਹੜੇ ਬੰਦੇ ਜ਼ਿੰਦਗੀ ਜ਼ਿੰਦਾਬਾਦ ਕਹਿਣ, ਉਹ ਬੜੇ ਚੰਗੇ ਲੱਗਦੇ ਆ। ਮੈਂ ਕਹਿਣਾ ਹੁੰਦਾ ਵੀ ਪੌਣੇ ਪੰਜਾਬ ਨੂੰ ਜੱਜੇ ਪੈਰ ਬਿੰਦੀ ਪਾਉਣੀ ਆਉਣੀ ਚਾਹੀਦੀ ਆ। ਇਹਦੀ ਜਦੋਂ ਕਹਿੰਦਾ ਜ਼ਿੰਦਗੀ ਜ਼ਿੰਦਾਬਾਦ, ਮੈਨੂੰ ਬੜਾ ਦੁੱਖ ਲੱਗਦਾ, ਮੈਨੂੰ ਲੱਗਦਾ ਇਹਦੀ ਕਾਹਦੀ ਜ਼ਿੰਦਗੀ ਜਿਹਨੇ ਜ਼ਿੰਦਗੀ ਬਣਾਤੀ ਹੈ ਜੀ।
3: ਬਿਲਕੁਲ 100%। ਬਹੁਤੀ ਵਾਰ ਜਿੱਥੇ ਨਹੀਂ ਲੋੜ ਪੈਂਦੀ ਟਹਿਣਾ ਸਾਹਿਬ, ਬਹੁਤ ਸਾਰੇ ਵੀਰ ਆ ਉੱਥੇ ਲਾ ਵੀ ਦਿੰਦੇ ਆ ਕਿ ਗਾਜਰ ਦਾ ਹਲਵਾ ਤੁਹਾਨੂੰ ਖਵਾਵਾਂਗੇ।
5: ਬਿਲਕੁਲ, ਜਿਹਨਾਂ ਨੂੰ ਆਦਤ ਪਈ ਹੁੰਦੀ ਵੀ ਬਿੰਦੀ ਉਹਨਾਂ ਨੂੰ ਜ਼ਿੰਦਗੀ 'ਚ ਬਸ ਉਹ ਜਿੱਥੇ ਮਿਲ ਜਾਂਦੀ ਨਾ, ਫਿਰ ਉਹ ਬਿੰਦੀ ਕਿਤੇ ਵੀ ਲਾਉਂਦੇ ਆ। ਪਰ ਇਹ ਹੈ ਜੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਫਰਜ਼ ਦਾ ਮਤਲਬ ਕੀ ਹੁੰਦਾ, ਫੱਫੇ ਪੈਰ ਬਿੰਦੀ, ਜੱਜੇ ਪੈਰ ਬਿੰਦੀ। ਜ਼ਮੀਨ ਦੇ ਵਿੱਚ ਅੱਜ ਕੱਲ ਤਾਂ ਹੋਰ ਹੀ ਕੰਮ ਚੱਲ ਪਿਆ ਨਾ, ਨੀ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਜੱਟ ਦਿਸਦਾ, ਜੱਟ ਬਣਾਤਾ, ਉਹ ਜੱਟ ਨੂੰ ਜੱਟ ਕਰਤਾ। ਸੋ ਮਤਲਬ ਇਹ ਜੀ ਕਿ ਸਾਡੇ ਗਾਉਣ ਵਾਲੇ ਵੀ, ਸਾਡੇ ਸਾਹਿਤਕਾਰ ਵੀ, ਤੇ ਸਾਡੇ ਬਾਅਦ ਦੇ ਵਿੱਚ ਪੜ੍ਹਨ ਵਾਲੇ ਵੀ ਤੇ ਸੁਣਨ ਵਾਲੇ ਵੀ, ਉਹ ਲਗਭਗ ਹੋਰ ਹੀ ਕੁਛ ਬਣਾਈ ਜਾਂਦੇ, ਜਦਕਿ ਪੰਜਾਬੀ ਦੇ ਸ਼ੁੱਧੀਕਰਨ ਦਾ, ਪੰਜਾਬੀ ਦੇ ਸਹੀ ਉਚਾਰਨ ਦਾ ਉਹਦਾ ਖਾਸ ਖਿਆਲ ਰੱਖਣਾ ਚਾਹੀਦਾ, ਤੇ ਫਿਰ ਹੀ ਜ਼ਿੰਦਗੀ ਜ਼ਿੰਦਾਬਾਦ ਹੈ ਜੀ।
3: ਤੇ ਨਾਲ ਦੀ ਨਾਲ ਟਹਿਣਾ ਸਾਹਿਬ, ਤੁਸੀਂ ਵੀ ਬਹੁਤ ਸਾਰੇ ਵਿਆਹਾਂ ਤੇ ਜਾਂਦੇ ਹੋਵੋਗੇ, ਉੱਥੇ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਉਹਨਾਂ ਨੇ ਵੀ ਥੋੜ੍ਹਾ ਜਿਹਾ ਕਈ ਵਾਰ ਕਈ ਥਾਵਾਂ ਤੇ ਲੜਕੇ ਦੇ ਜੀਜਾ ਜੀ ਆਏ ਆ, ਤੇ ਉੱਥੇ ਵੀ ਬਿੰਦੀਆਂ ਵੱਧ ਘੱਟ ਲਾ ਦਿੰਦੇ ਆ।
5: ਉੱਥੇ ਬਾਈ ਜੀ ਮੁਫ਼ਤ ਦੀ ਮਿਲਦੀ ਆ ਨਾ, ਉੱਥੇ ਤਿੰਨ ਕੁ ਪੈਕ ਲਾ ਕੇ ਜੀਜੇ ਪੈਰੋਂ ਵੈਸੇ ਬਿੰਦੀ ਨਿਕਲ ਜਾਂਦੀ ਆ।
3: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅੱਜ ਦੇ ਅਸੀਂ ਖਬਰਾਂ ਵੱਲ ਚੱਲਾਂਗੇ। ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਮੋਨਾ ਮਹਿੰਗੀ ਜੀ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 416-509-1509 ਮੋਨਾ ਜੀ ਦਾ ਨੰਬਰ ਹੈ। ਸੋ ਰਵਨੀਤ ਬਿੱਟੂ ਹੋਣਾ ਤੇ ਚੱਲਦੇ ਆ ਕਿ ਜੌਂਬੀ ਡਰੱਗ ਦਾ ਵੀਡੀਓ ਜਿਹੜਾ ਉਹਨਾਂ ਨੇ ਸਾਂਝਾ ਕੀਤਾ, ਟਹਿਣਾ ਸਾਹਿਬ ਦੱਸਿਓ ਤਾਂ ਉਹਦੀ ਕੀ ਅਪਡੇਟ ਹੈ।
5: ਬਾਈ ਜੀ ਅਸਲ ਵਿੱਚ ਨਾ ਮੈਨੂੰ ਕਈ ਮਹੀਨੇ ਪਹਿਲਾਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜੌਂਬੀ ਡਰੱਗ ਕੀ ਹੁੰਦੀ ਆ। ਰਵਨੀਤ ਬਿੱਟੂ ਹੋਰਾਂ ਨੇ ਆਪਦੇ ਪੇਜ ਤੇ ਸਾਂਝੀ ਕੀਤਾ ਜ਼ੋਂਬੀ ਡਰੱਗ ਇੱਕ ਬੜੀ ਖਤਰਨਾਕ ਡਰੱਗ ਆ ਜਿਹਦੇ ਵਿੱਚ ਬੰਦਾ ਕਈ ਘੰਟਿਆਂ ਵਾਸਤੇ ਜਿਹੜੇ ਥਾਂ ਤੇ ਜਿਵੇਂ ਹੈ ਸਟੈਚੂ ਬਣ ਜਾਂਦਾ ਉਹ ਪੰਜਾਬ ਦੇ ਵਿੱਚ ਕਈ ਵੀਡੀਓ ਇਹੋ ਜਿਹੀਆਂ ਹੁਣ ਤੱਕ ਆਈਆਂ ਮੰਨ ਲਓ ਕੋਈ ਬੰਦਾ ਟੇਢਾ ਹੋ ਗਿਆ ਉਹ ਟੇਢਾ ਹੀ ਹੋਇਆ ਰਹਿੰਦਾ ਕਈ ਘੰਟੇ ਤੁਰਨ ਲੱਗਦਾ ਉਹਦਾ ਕਦਮੀ ਪੱਟਿਆ ਰਹਿੰਦਾ ਕਈ ਘੰਟੇ ਬਹਿ ਗਿਆ ਉਹ ਬੈਠਾ ਰਹਿੰਦਾ ਕਈ ਘੰਟੇ ਪੈਰਾਂ ਭਾਰ ਹੋ ਗਿਆ ਉਵੇਂ ਬੈਠਾ ਰਹਿੰਦਾ ਅੱਜ ਵਾਲਾ ਨੌਜਵਾਨ ਜਿਹਦੀ ਵੀਡੀਓ ਸਾਹਮਣੇ ਆਈ ਆ ਉਹ ਆਪਾਂ ਨਾ ਜਿਵੇਂ ਆਪਾਂ ਆਪਣਾ ਪੋਸਚਰ ਹੁੰਦਾ ਵੀ ਪੈਰੀਆਂ ਆਪਾਂ ਆਪਦੇ ਪੈਰਾਂ ਨੂੰ ਹੱਥ ਲਾਉਂਦੇ ਹੋਈਏ ਉਹ ਉਸ ਰੂਪ ਦੇ ਵਿੱਚ ਖੜਾ ਤੇ ਰਵਨੀਤ ਬਿੱਟੂ ਨੇ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਬੇੜਾ ਗਰਕ ਕਰਤਾ ਸਰਕਾਰਾਂ ਨੇ ਤੇ ਆਹ ਦੇਖ ਲਓ ਜੀ ਕਿਵੇਂ ਜ਼ੋਂਬੀ ਡਰੱਗ ਦਾ ਝੱਬਿਆ ਹੋਇਆ ਨੌਜਵਾਨ ਤੇ ਇਸ ਤਰੀਕੇ ਨਾਲ ਖੜਾ ਪਰ ਪੰਜਾਬ ਦੇ ਵਿੱਚ ਇੱਕ ਭੈਣ ਹੋਰ ਆ ਵੀ ਇੱਥੇ ਗੱਲ ਨੂੰ ਸਮਝਣ ਦੀ ਥਾਂ ਦੇ ਉੱਤੇ ਬਸ ਧੀਦੀ ਭੈਣ ਦੀ ਸ਼ੁਰੂ ਕਰ ਦਿੰਦੇ ਆ ਉਹ ਸਾਰੇ ਕਹਿੰਦੇ ਜੀ ਤੁਹਾਡੀ ਪਾਰਟੀ ਨੇ ਆਹ ਕੀਤਾ ਪਾਰਟੀ ਭਾਵੇਂ ਕਿਸੇ ਦੀ ਵੀ ਹੋਵੇ ਪਾਰਟੀ ਕਿਵੇਂ ਵੀ ਹੋਵੇ ਦੁੱਖ ਇਸ ਗੱਲ ਦਾ ਜੀ ਕਿ ਪੰਜਾਬ ਦੇ ਵਿੱਚ ਆਹ ਕੁੱਝ ਹੋ ਰਿਹਾ ਤੇ ਪੰਜਾਬ ਦੇ ਵਿੱਚ ਇਹ ਕੁੱਝ ਨਹੀਂ ਸੀ ਹੋਣਾ ਚਾਹੀਦਾ ਜੀ
3: ਮੈਂ ਵੀ ਦੇਖਿਆ ਉਹ ਵੀਡੀਓ ਮਾਲ ਸਾਹਿਬ ਉਹ ਕਈ ਵਾਰ ਉਹ ਨਾ ਜਿਵੇਂ ਕੰਧ ਨੂੰ ਹੱਥ ਲਾਈ ਖੜਾ ਤਾਂ ਬੰਦਾ ਮੈਂ ਕਿਹਾ ਪਤਾ ਨਹੀਂ ਕਾਹਦੇ ਸਟੈਚੂ ਜੇ ਬਣੇ ਹੋਏ ਆ ਮੈਨੂੰ ਨਹੀਂ ਸੀ ਪਤਾ ਸੋ ਚਲੋ
6: ਡਿਫਰੈਂਟ ਜਾਣੀ ਕਿ ਡਰੱਗ ਹੈਗੀ
3: ਅਲੱਗ ਤਰ੍ਹਾਂ ਦੀ ਹੈ ਨਾ ਸੋ ਅੱਛਾ ਅਗਲੀ ਖਬਰ ਵੱਲ ਚੱਲਾਂਗੇ ਹਾਈ ਕੋਰਟ ਨੇ ਰਾਜਵਾਨ ਸਾਹਿਬ ਨੂੰ ਅੱਖਾਂ ਦੇ ਆਪਰੇਸ਼ਨ ਦੀ ਇਜਾਜ਼ਤ ਦਿੱਤੀ ਹੈ ਜੀ ਕਹਿੰਦੇ
5: ਹਾਂ ਬਿਲਕੁਲ ਜੀ ਇਜਾਜ਼ਤ ਮਿਲ ਗਈ ਹੈ ਕਿਉਂਕਿ ਉਹਨਾਂ ਨੇ ਦੋਵੇਂ ਅੱਖਾਂ ਦੇ ਚਿੱਟਾ ਮੋਤੀ ਆ ਉਹਨਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਦੇ ਵਿੱਚ ਇਹ ਗੱਲ ਕਹੀ ਸੀ ਤੇ ਮੈਨੂੰ ਜੀ ਤੁਸੀਂ ਇੱਥੇ ਆਪਰੇਸ਼ਨ ਕਰਾਉਣ ਦੀ ਇਜਾਜ਼ਤ ਦਿਓ ਤੇ ਫਿਰ ਅੱਜ ਇਜਾਜ਼ਤ ਮਿਲ ਗਈ ਆ ਪਰ ਇਹ ਗੱਲ ਕਹੀ ਆ ਜੱਜ ਸਾਹਿਬਾਨ ਨੇ ਕਿ ਤੁਸੀਂ ਪੀ ਜੀ ਆਈ ਦੇ ਵਿੱਚ ਆਪਰੇਸ਼ਨ ਕਰਵਾ ਸਕਦੇ ਹੋ ਕਿਸੇ ਹੋਰ ਨਿੱਜੀ ਹਸਪਤਾਲ ਦੇ ਵਿੱਚ ਨਹੀਂ ਪੁਲਿਸ ਸੁਰੱਖਿਆ ਦੇ ਵਿੱਚ ਤੁਹਾਡਾ ਆਪਰੇਸ਼ਨ ਹੋ ਸਕਦਾ ਹੋਰ ਕਿਤੇ ਨਹੀਂ ਮਤਲਬ ਇਹ ਜੀ ਕਿ ਉਹਨਾਂ ਦੀਆਂ ਦੋਵੇਂ ਅੱਖਾਂ ਦੇ ਵਿੱਚ ਚਿੱਟਾ ਮੋਤੀ ਆ ਉਹਦਾ ਆਪਰੇਸ਼ਨ ਕਰਾਉਣ ਦੀ ਇਜਾਜ਼ਤ ਆ ਪਰ ਹੋਊਗਾ ਪੀ ਜੀ ਆਈ ਦੇ ਵਿੱਚ ਜੀ
3: ਅੱਛਾ ਟੈਣਾ ਸਾਹਿਬ ਅਨਮੋਲ ਗਗਨ ਮਾਨ ਦਾ ਤੁਹਾਨੂੰ ਕੀ ਲੱਗਦਾ ਕਿ ਉਹਨੂੰ ਇਸ ਵਾਰ ਟਿਕਟ ਮਿਲੂ ਬੱਚੇ ਕਿਆ ਆਸ ਰਹੀਆਂ ਇਹ ਵੀ ਲਾਈ ਜਾ ਰਹੀਆਂ ਕਹਿੰਦੇ ਵੀ ਖਤਰੇ ਚ ਪੈ ਸਕਦੀ ਉਹਨਾਂ ਦੀ ਟਿਕਟ ਵੀ
5: ਮੈਨੂੰ ਤਾਂ ਬਾਈ ਜੀ ਇਹੀ ਲੱਗਦਾ ਜਿਵੇਂ ਅੱਜ ਪਲਵਿੰਦਰ ਸਿੰਘ ਗੋਲਡੀ ਹੋਰਾਂ ਨੂੰ ਉਹਨਾਂ ਨੇ ਹਲਕਾ ਇੰਚਾਰਜ ਬਣਾ ਦਿੱਤਾ ਖਰੜ ਤੋਂ ਤੇ ਅਨਮੋਲ ਗਗਨ ਮਾਨ ਵੀ ਖਰੜ ਤੋਂ ਹੀ ਆਪਾਂ ਜਾਣਦੇ ਨੀ ਕਿ ਇਸ ਵੇਲੇ ਵਿਧਾਇਕ ਆ ਸਾਬਕਾ ਮੰਤਰੀ ਆ ਕਹਿੰਦੇ ਆ ਵੀ ਪਾਰਟੀ ਦੇ ਵਿੱਚ ਇੱਕ ਬਾਹਲੀ ਹੁਣ ਹੈ ਨੀ ਜੀ ਪੈਠ ਇਸ ਕਰਕੇ ਗੋਲਡੀ ਹੋਰਾਂ ਨੂੰ ਜਦੋਂ ਹਲਕਾ ਇੰਚਾਰਜ ਲਾਇਆ ਇਹ ਤਾਂ ਹੋ ਨਹੀਂ ਸਕਦਾ ਵੀ ਕੱਲਾ ਗੋਲਡੀ ਹੋਰਾਂ ਨੂੰ ਹਲਕਾ ਇੰਚਾਰਜ ਲਾਇਆ ਹੋਵੇ ਤੇ ਬਾਕੀ ਸਾਰਾ ਕੁਝ ਇਹਨਾਂ ਦੇ ਕੋਲ ਹੀ ਰਹੇ ਅਨਮੋਲ ਗਗਨ ਮਾਨ ਦੇ ਕੋਲ ਟਿਕਟਾਂ ਕੀ ਕਈਆਂ ਦੀਆਂ ਕੱਟੇ ਜਾਣ ਦੀ ਸੰਭਾਵਨਾ ਤੇ ਅੱਜ ਜਦੋਂ ਹੁਣ ਹਲਕਾ ਇੰਚਾਰਜ ਹੋਰ ਲਾ ਗਿਆ ਤੇ ਇਸ ਗੱਲ ਦੀ ਸੰਭਾਵਨਾ ਵੱਧ ਗਈ ਆ ਵੀ ਸ਼ਾਇਦ ਉਸ ਤੜੀ ਦੇ ਵਿੱਚ ਬੀਬੀ ਅਨਮੋਲ ਗਗਨ ਮਾਨ ਵੀ ਆ ਤੇ ਭਾਈ ਜਿਹਨਾਂ ਦਾ ਨਾਂ ਉਹਦੇ ਭਰਿਆ ਕੀਤਾ ਜਾ ਸਕਦਾ ਟਿਕਟ ਦੇ ਮਾਮਲੇ
3: ਅੱਗੇ ਨਾ ਜਿਹੜੇ ਵਿਧਾਇਕ ਹੁੰਦੇ ਸੀਗੇ ਤੇ ਉਹ ਵੀ ਅਲੱਗ ਅਲੱਗ ਤਰੀਕੇ ਦੀਆਂ ਉਹਨਾਂ ਦੀਆਂ ਉਹ ਹੁੰਦੇ ਸੀ ਕਿ ਐਸ ਡੀ ਨੂੰ ਆਹ ਕਹਿਤਾ ਤੇ ਕਾਨੂੰਗੋ ਨੂੰ ਆਹ ਕਹਿਤਾ ਇਹਨੂੰ ਆਹ ਕਹਿਤਾ ਇਹਨੂੰ ਆਹ ਕਹਿਤਾ ਇੱਕ ਨਵੀਂ ਖਬਰ ਇਹ ਪਹੁੰਚਦੀ ਉੱਥੋਂ ਪਤਾ ਇਹ ਲੱਗਦਾ ਕਿ ਐਸ ਡੀ ਦੇ ਪੁੱਤ ਵੱਲੋਂ ਐਸ ਡੀ ਓ ਨੂੰ ਵਿਧਾਇਕ ਦੇ ਪੁੱਤ ਵੱਲੋਂ ਐਸ ਡੀ ਓ ਨੂੰ ਜਿਹੜੀ ਹੈਗੀ ਆ ਜੀ ਬਿਜਲੀ ਕੁੰਡੀ ਨਾ ਫੰਡ ਦੇ ਹੁਕਮ ਦਿੱਤੇ ਆ ਫੰਡ ਦੇ ਨਹੀਂ ਨਾ ਫੰਡ ਦੇ ਜਿਹੜਾ ਸਭ ਨਾ ਫੰਡ ਦੇ ਹੁਕਮ ਕਾਹਤੋਂ ਦਿੱਤੇ
5: ਬਾਈ ਜੀ ਅੱਧਾ ਪੰਜਾਬ ਦਾ ਨਾ ਇਸ ਕਰਕੇ ਵੋਟਾਂ ਪਾਉਂਦਾ ਵੀ ਭਾਈ ਸਾਨੂੰ ਹੈਲਮਟ ਤੋਂ ਬਚਾਊਗਾ ਸਾਡਾ ਬੰਦਾ ਜਿਹੜਾ ਅਸੀਂ ਜਿਤਾਵਾਂਗੇ ਨਾ ਉਹ ਸਾਨੂੰ ਹੈਲਮਟ ਨਹੀਂ ਲੈਣ ਦੇਊਗਾ
3: ਕਿਉਂਕਿ
5: ਜੇ ਮੰਨ ਲਓ ਕੋਈ ਪੁਲਿਸ ਵਾਲੇ ਰੋਕਦੇ ਆ ਵੀ ਭਾਈ ਤੂੰ ਹੈਲਮਟ ਨਹੀਂ ਲਿਆ ਕਹਿੰਦਾ ਐਮ ਐਲ ਏ ਸਾਡਾ ਵੀ ਐਮ ਐਲ ਏ ਤੁਹਾਡਾ ਧਰਮ ਰਾਜ ਥੋੜੀ ਤੁਹਾਡਾ ਉਹਨੇ ਝੋਟੇ ਤੇ ਬਾਹ ਲੈਣਾ ਫਿਰ ਤੇ ਇਸ ਕਰਕੇ ਭਾਈ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਭਾਈ ਇਹ ਸਿਰ ਸਟੀਲ ਦਾ ਨਹੀਂ ਹੈਗਾ ਵੀ ਤੁਸੀਂ ਆਪਦੇ ਸਿਰ ਦੀ ਰਾਖੀ ਵੀ ਕਰਿਆ ਕਰੋ ਲੋਕ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਹੀ ਫਿਰ ਜਾਂਦੇ ਆ ਤੇ ਲੋਕਾਂ ਦੇ ਮਸਲੇ ਅਜੀਬੋ ਗਰੀਬ ਆ ਆ ਜਿਹੜਾ ਵਿਧਾਇਕ ਹੈਗਾ ਜੀ ਜਗਸੀਰ ਸਿੰਘ ਮਾਸਟਰ ਜਗਸੀਰ ਸਿੰਘ ਬਠਿੰਡੇ ਦਾ ਉਹਦਾ ਪੋਤਾ ਜਿਹੜਾ ਇੱਕ ਪਿੰਡ ਦੇ ਵਿੱਚ ਗਿਆ ਤੇ ਉੱਥੇ ਬੈਠਾ ਉਹ ਪਾਵਰ ਕਾਮ ਡਿਪਾਰਟਮੈਂਟ ਦੇ ਐਸ ਡੀ ਓ ਨੂੰ ਫੋਨ ਕਰਦਾ ਉਹਨੂੰ ਇਹ ਲੱਗਣਾ ਜੀ ਕਿ ਦੇਖੋ ਗੱਲ ਦੋ ਟੁੱਕ ਬੜੀ ਸਾਫ਼ ਤੇ ਸਪਸ਼ਟ ਆ ਵੀ ਇੱਥੇ ਸਾਡੇ ਆਪਣੇ ਬੰਦੇ ਆ ਤੁਸੀਂ ਇੱਥੇ ਆਪਦੀ ਟੀਮ ਨੀ ਭੇਜੇਗੀ ਤੇ ਕੁੰਡੀ ਕਾਂਡੀ ਵੀ ਤੁਸੀਂ ਕਿਸੇ ਦੀ ਫੜਨੀ ਇੱਥੇ ਇੱਕ ਮੋਟਰ ਮਾਟਰ ਚੱਲਦੀ ਹੈਗੀ ਆ ਜਿਵੇਂ ਮਰਜ਼ੀ ਚੱਲਦੀ ਤੁਸੀਂ ਨੀ ਇੱਧਰਲੇ ਪਾਸੇ ਆਉਣਾ ਉਹ ਅੱਗੋ ਕਰੀ ਜਾਂਦਾ ਜੀ ਸਰ ਨਾ ਤਾਂ ਵਿਧਾਇਕ ਦੇ ਮੁੰਡੇ ਦੇ ਕੋਲ ਕੋਈ ਸੰਵਿਧਾਨਕ ਅਹੁਦਾ ਤੇ ਨਾ ਹੀ ਉਹਨੂੰ ਦਬਕਾ ਮਾਰਨ ਲਈ ਜਾ ਸਕਦਾ ਤੇ ਨਾ ਹੀ ਉਹ ਗਲਤ ਕੰਮ ਕਰਨ ਦੇ ਲਈ ਕਹਿ ਸਕਦਾ ਪਰ ਇੱਥੇ ਤਾਂ ਵੀ ਹੋਈ ਜਾਂਦਾ ਜੀ
3: ਅੱਛਾ ਇੱਕ ਹੋਰ ਅਲੱਗ ਤਰ੍ਹਾਂ ਦੀ ਖਬਰ ਹੈ ਜਿਹੜੀ, ਉਹ ਇਹ ਆ ਕਿ ਸ਼ਾਇਦ ਹੋ ਸਕਦਾ ਕਿ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇ ਕਿ ਫੀਮੇਲ ਐੱਗ ਆ ਜਿਹੜੇ ਉਹ ਵਿਕਦੇ ਆ, ਪਰ ਹੁਣ ਪੰਜਾਬ ਦੇ ਵਿੱਚ ਇਹਨਾਂ ਦੀ ਕੀਮਤ ਆ ਜਿਹੜੀ ਉਹ ਕਹਿੰਦੇ 80-80 ਹਜ਼ਾਰ ਰੁਪਏ ਤੱਕ ਟਾਣਾ ਸਾਹਿਬ ਪਹੁੰਚ ਗਿਆ, ਸੌਦਾ ਹੋ ਰਿਹਾ ਇਹਨਾਂ ਚੀਜ਼ਾਂ ਦਾ ਵੀ ਹੁਣ?
5: ਬਿਲਕੁਲ ਬਾਈ ਜੀ, 80 ਹਜ਼ਾਰ ਰੁਪਏ ਦੇ ਵਿੱਚ ਇਹ ਨਾ ਅਸਲ ਵਿੱਚ ਸਟਿੰਗ ਆਪਰੇਸ਼ਨ ਕੀਤਾ ਹੈਗਾ ਜੀ, ਸਟਿੰਗ ਆਪਰੇਸ਼ਨ ਕੀਤਾ ਹੈਗਾ ਦੈਨਿਕ ਭਾਸਕਰ ਅਖਬਾਰ ਨੇ, ਉਹਨਾਂ ਦੀ ਮੇਨ ਅੱਜ ਖਬਰ ਇਹੀ ਆ। ਤੇ ਭਾਈ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬਣਾ ਤੇ ਗੈਰ ਪੰਜਾਬਣਾ ਆਪਣੇ ਐਗਜ਼ ਦਾ ਸੌਦਾ ਕਰ ਰਹੀਆਂ, ਉਹਦੇ ਵਿੱਚ ਇਹ ਗੱਲ ਕਹਿ ਰਹੀਆਂ ਕਿਉਂਕਿ ਜਿਹੜੇ ਦਲਾਲ ਆ ਉਹਨਾਂ ਦੇ ਰਾਹੀਂ ਗੱਲ ਹੁੰਦੀ ਵੀ ਭਾਈ ਜੇਕਰ ਉਹ ਕਹਿੰਦੇ ਗੋਰੀ ਚਿੱਟੀ ਔਰਤ ਦਾ ਚਾਹੀਦਾ ਐਗ ਤੇ ਫਿਰ 80 ਹਜ਼ਾਰ ਰੁਪਇਆ, ਜੇ ਸਾਵਲੀ ਦਾ ਚਾਹੀਦਾ ਫਿਰ ਤੁਹਾਨੂੰ ਦੇਣੇ ਪੈਣਗੇ ਜੀ 55 ਹਜ਼ਾਰ ਜਾਂ 50 ਹਜ਼ਾਰ ਰੁਪਇਆ, ਜੇ ਪ੍ਰਵਾਸੀ ਮਜ਼ਦੂਰ ਔਰਤ ਦਾ ਚਾਹੀਦਾ ਜੀ ਫਿਰ ਤੁਸੀਂ ਮੈਨੂੰ ਦੇ ਦੋ 35 ਹਜ਼ਾਰ ਰੁਪਇਆ, ਜੇ ਪੰਜਾਬਣ ਦਾ ਹੋਵੇ ਤੇ ਨਾਲ ਜਨਰਲ ਕੈਟਾਗਰੀ ਦੀ ਹੋਵੇ ਤੇ ਫਿਰ ਇੰਨੇ ਪੈਸੇ। ਸੋ ਇਹ ਸਟਿੰਗ ਆਪਰੇਸ਼ਨ ਕੀਤਾ ਗਿਆ ਤੇ ਜਿਹੜੀ ਬਹੁਤ ਵੱਡੇ ਪੱਧਰ ਤੇ ਚਰਚਾ ਹੋਈ ਆ ਵੀ ਪੰਜਾਬ ਦੀ ਧਰਤੀ ਦੇ ਉੱਤੇ ਕਾਰੋਬਾਰ ਕਿਹੋ ਜਿਹੇ ਚੱਲ ਪਏ ਹੁਣ ਜੀ।
3: ਇੱਕ ਬਿਜ਼ਨਸ ਦੇ ਤੌਰ ਤੇ ਫਿਰ ਇਸ ਨੂੰ ਬਹੁਤ ਸਾਰੇ ਲੋਕ ਆ ਜਿਹੜੇ ਉਹ ਲੈਣ ਲੱਗ ਗਏ ਆ, ਤੇ ਬਿਲਕੁਲ ਗੱਲ ਤੁਹਾਡੀ ਸਹੀ ਆ ਕਿ ਪੰਜਾਬ ਦੀ ਧਰਤੀ ਤੇ ਜਿਹਨੂੰ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਮੰਨਿਆ ਜਾਂਦਾ ਵੀ ਉੱਥੇ ਇਸ ਟਾਈਪ ਦੇ ਬਿਜ਼ਨਸ ਆ ਜਿਹੜੇ ਉਹ ਵੀ ਚੱਲ ਪਏ ਆ। ਜਾਂਦੇ ਜਾਂਦੇ ਟਾਣਾ ਸਾਹਿਬ ਇੱਕ ਖਬਰ ਜ਼ਰੂਰ ਅਪਡੇਟ ਕਰਕੇ ਜਾਇਓ ਕਿ ਪਤਾ ਲੱਗਿਆ ਕਿ ਸਰਹੰਦ ਦੀ ਜਿਹੜੀ ਨਹਿਰ ਆ ਉਹ 'ਚ ਪਾੜ ਪੈ ਗਿਆ ਅਤੇ ਮੋਟਰਸਾਈਕਲ ਸਵਾਰ ਜਿਹੜੇ ਸੀਗੇ ਦੋ ਉਹ ਨਹਿਰ ਦੇ ਵਿੱਚ ਡਿੱਗ ਪਏ। ਕਹਿੰਦੇ ਜੀ
5: ਬਿਲਕੁਲ ਬਾਈ ਜੀ, ਇੱਥੇ ਨਾ ਚਮਕੌਰ ਸਾਹਿਬ ਦੇ ਕੋਲੇ ਪਿੰਡ ਆ ਉੱਥੋਂ ਖਬਰ ਆਈ ਆ ਸਰਹੰਦ ਨਹਿਰ ਦੇ ਵਿੱਚ ਪਾੜ ਪੈ ਗਿਆ ਤੇ 20 ਮੀਟਰ ਜਿਹੜੀ ਸੜਕ ਧੱਸ ਗਈ ਆ, ਉਹਦੇ ਵਿੱਚ ਕਈ ਮੋਟਰਸਾਈਕਲ ਸਵਾਰ ਡਿੱਗ ਪਏ, ਕਿਸੇ ਦੀ ਲੱਤ ਟੁੱਟੀ ਆ, ਕਿਸੇ ਦੀ ਬਾਂਹ ਟੁੱਟੀ ਆ, ਜਾਣੀ ਕਿ ਹੋਇਆ ਤਾਂ ਸਾਰਾ ਕੁੱਝ ਅਚਾਨਕ ਹੀ ਆ, ਪਰ ਜਦੋਂ ਅਚਾਨਕ ਵੀ ਹੋਇਆ ਸੜਕ ਧੱਸ ਗਈ ਆ ਤੇ ਲੋਕਾਂ ਦੀ ਪਰੇਸ਼ਾਨੀ ਵਧੀ ਆ ਜੀ।
3: ਜੀ ਸੋ ਬਹੁਤ ਬਹੁਤ ਮਿਹਰਬਾਨੀ ਸਰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
5: ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ,
3: ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਵਰਨ ਸਿੰਘ ਟਹਿਣਾ, ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ ਸੀ ਮੋਨਾ ਮਹਿੰਗੀ ਜੀ ਵੱਲੋਂ। ਮੋਨਾ ਜੀ ਦਾ ਨੰਬਰ ਹੈ 416-500-1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਡਿਸਬਿਲਟੀ ਇੰਸ਼ੋਰੈਂਸ ਤੋਂ ਅੱਜ ਆਪਾਂ ਗੱਲ ਥੋੜ੍ਹੀ ਜਿਹੀ ਸ਼ੁਰੂ ਕਰਦੇ ਹਾਂ
7: ਜੀ।
3: ਜਿਵੇਂ ਟਹਿਣਾ ਸਾਹਿਬ ਨੇ ਕਿਹਾ ਕਿ ਪਤਾ ਹੀ ਨਹੀਂ ਕਿ ਪਾੜ ਪੈ ਗਿਆ ਜਾਂ ਕਿਤੇ ਡਿੱਪਿਆ ਜਾਂ ਕਿਤੇ ਬੰਦਾ ਕਿਸੇ ਕਾਰਨ ਕਰਕੇ ਕੁਛ ਵੀ ਹੋ ਜਾਂਦਾ। ਸੋ ਬਹੁਤ ਸਾਰੇ ਵੀਰ ਆ ਜਿਹੜੇ ਉਹ ਕਹਿੰਦੇ ਕਿ ਸਾਨੂੰ ਤਾਂ ਕੰਮਾਂ ਤੋਂ ਜੀ ਮਿਲੀ ਹੋਈ ਇੰਸ਼ੋਰੈਂਸ, ਹਨਾ। ਸੋ ਉਹਦੇ ਬਾਬਤ
7: ਮੋਸਟਲੀ ਲੋਕ ਇਹ ਕਹਿੰਦੇ ਹੈਗੇ।
3: ਹਾਂ, ਮੋਨਾ ਜੀ ਨੂੰ ਪੁੱਛਦੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਨੂੰ।
8: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਮਾਹਲ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ। ਸੋ ਮੈਨੂੰ ਲੱਗਦਾ ਕਿ ਥੋੜੇ ਜਿਹੇ ਡਾਲਰ ਖਰਚ ਕੇ ਜਿਹੜੇ ਸੈਲਫ ਇੰਪਲਾਈਡ ਨੇ ਖਾਸ ਕਰਕੇ ਉਹ ਤਾਂ ਜ਼ਰੂਰ ਡਿਸਬਿਲਟੀ ਇੰਸ਼ੋਰੈਂਸ ਆਪਣੀ ਲੈ ਕੇ ਰੱਖਣ, ਟਰੱਕਰ ਵੀਰ ਵੀ ਨੇ। ਮੋਨਾ ਜੀ ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ?
8: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਸਪੈਸ਼ਲੀ ਜਿਹੜੇ ਸੈਲਫ ਇੰਪਲੋਇਡ ਹੈਗੇ ਆ ਉਹਨਾਂ ਦੇ ਲਈ ਤਾਂ ਇੱਕ ਤਰੀਕੇ ਦੇ ਨਾਲ ਮੈਂਡੇਟਰੀ ਹੈ ਡਿਸੇਬਿਲਟੀ ਇੰਸ਼ੋਰੈਂਸ। ਰੀਜ਼ਨ ਕੀ ਹੈਗਾ? ਨੋ ਡਾਊਟ ਕਿ ਐਂਪਲੋਇਰ ਵੱਲੋਂ ਕਾਫੀ ਹੱਦ ਤੱਕ ਕਈ ਵਾਰ ਉਹਨਾਂ ਤੋਂ ਨਹੀਂ ਮੈਂਡੇਟਰੀ ਮੰਗੀ ਜਾਂਦੀ ਕਿ ਪਾਲਿਸੀ ਦਿਖਾਓ ਸਾਨੂੰ। ਕੁਛ ਐਂਪਲੋਇਰਸ ਹੈਗੇ ਨੇ ਉਹਨਾਂ ਦੇ ਜਿਨ੍ਹਾਂ ਦੇ ਨਾਲ ਉਹ ਕੰਟਰੈਕਟ ਬੇਸ ਤੇ ਕਰਦੇ ਨੇ, ਉਹ ਕਹਿੰਦੇ ਨੇ ਕਿ ਜਦੋਂ ਤੱਕ ਡਿਸੇਬਿਲਟੀ ਇੰਸ਼ੋਰੈਂਸ ਨਹੀਂ ਆਏਗੀ ਤਦੋਂ ਤੱਕ ਤੁਹਾਨੂੰ ਟਰੱਕ ਤੇ ਨਹੀਂ ਚੜਨ ਦੇਣਾ, ਤਦੋਂ ਤੱਕ ਅਸੀਂ ਤੁਹਾਨੂੰ ਕੰਮ ਨਹੀਂ ਸ਼ੁਰੂ ਕਰਨ ਦੇਣਾ। ਉੱਥੇ ਤਾਂ ਡੈਫੀਨੇਟਲੀ ਹਰੇਕ ਕੋਲ ਪਾਲਿਸੀ ਹੁੰਦੀ ਹੁੰਦੀ ਹੈ, ਪਰ ਕਈ ਵਾਰ ਹੁੰਦਾ ਹੈ ਕਿ ਜਿਨ੍ਹਾਂ ਦੇ ਨਾਲ ਉਹ ਕੰਮ ਕਰ ਰਹੇ ਹੋ ਥੋੜੇ ਜਿਹੇ ਫਲੈਕਸੀਬਲ ਹੁੰਦੇ, ਕਹਿ ਦਿੰਦੇ ਹੈ ਕਿ ਹਾਂਜੀ ਆਪਣੀ ਡਿਸੇਬਿਲਟੀ ਇੰਸ਼ੋਰੈਂਸ ਕਰਵਾ ਲਓ ਆਪਣੇ ਬੇਸ ਤੇ, ਪਰ ਕਈ ਵਾਰ ਆਪਾਂ ਬਿਜ਼ੀ ਸਕੈਡਿਊਲ ਹੋਣ ਕਰਕੇ ਕਈ ਵਾਰ ਅੱਗੇ ਪਿੱਛੇ ਉਹ ਟਾਈਮ ਨਿਕਲ ਜਾਂਦਾ ਇਸੇ ਤਰੀਕੇ ਦੇ ਨਾਲ। ਸੋ ਉਹਨਾਂ ਨੂੰ ਰਿਮਾਈਂਡਰ ਜ਼ਰੂਰ ਦੇਣਾ ਚਾਹਾਂਗੇ, ਕਿਉਂਕਿ ਜਦੋਂ ਅਸੀਂ ਹੁਣ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਮਕਸਦ ਇਹ ਹੈਗਾ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਹੋ ਜਾਂਦੀ ਹੈ, ਕੋਈ ਸਿਕਨੈਸ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਐਟਲੀਸਟ ਸਾਡੀ ਜਿਹੜੀ ਇਨਕਮ ਹੈਗੀ ਉਹ ਰਿਪਲੇਸ ਹੋ ਸਕੇ, ਕਿਉਂਕਿ ਓਬਵੀਅਸਲੀ ਆ ਇਸ ਟਾਈਮ ਤੇ ਹਰੇਕ ਫੈਮਿਲੀ ਜਿਹਦੇ ਨਾਲ ਮਰਜ਼ੀ ਆਪਾਂ ਗੱਲ ਕਰ ਲਈਏ ਹਰੇਕ ਦੇ ਨਾਲ ਇੱਕੋ ਹੀ ਸਿਚੁਏਸ਼ਨ ਹੈਗੀ ਆ ਕਿ ਹਸਬੈਂਡ ਐਂਡ ਵਾਈਫ ਦੋਨੋਂ ਜਾਣੇ ਕੰਮ ਕਰ ਰਹੇ ਹੈਗੇ ਆ, ਫਿਰ ਵੀ ਇਹੀ ਸੁਣਨ ਨੂੰ ਹੁੰਦਾ ਹੈਗਾ ਕਿ ਇਸ ਟਾਈਮ ਤੇ ਬੜੀ ਮੁਸ਼ਕਿਲ ਦੇ ਨਾਲ ਐਕਸਪੈਂਸਿਸ ਕਵਰ ਅਪ ਕਰ ਰਹੇ ਨੇ। ਸੋ ਹੁਣ ਅਸੀਂ ਇਹ ਜੇ ਸੋਚੀਏ ਕਿ ਇੱਕ ਜਾਣੇ ਦੀ ਜੇ ਇਨਕਮ ਰੱਬ ਨਾ ਕਰੇ ਕਿਸੇ ਸਿਕਨੈਸ ਇੰਜਰੀ ਕਰਕੇ ਕਿਸੇ ਡਿਸੇਬਿਲਟੀ ਕਰਕੇ ਰੁਕ ਜਾਂਦੀ ਹੈਗੀ ਆ, ਤਾਂ ਉਸ ਟਾਈਮ ਤੇ ਕਿੱਦਾਂ ਅਸੀਂ ਸਰਵਾਈਵ ਕਰਨਾ? ਇੱਕ ਜਾਣੇ ਦੀ ਇਨਕਮ ਤੇ ਕੀ ਸਾਡਾ ਘਰ ਚੱਲ ਸਕੂਗਾ ਕਿ ਜੇ ਸਾਡੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਨਾ ਹੋਈ? ਸੋ ਮੇਕ ਸ਼ੋਰ ਕਰੋ ਕਿ ਪਹਿਲਾਂ ਡਿਸੇਬਿਲਟੀ ਇੰਸ਼ੋਰੈਂਸ ਕਰਵਾਓ, ਤੁਹਾਡਾ ਫਸਟ ਸਟੈਪ ਇਹੀ ਹੋਣਾ ਚਾਹੀਦਾ, ਤਾਂ ਕਿ ਕੱਲ ਨੂੰ ਕਿਸੇ ਤਰ੍ਹਾਂ ਦੀ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਟਾਈਮ ਤੇ ਜੋ ਵੀ ਐਲੀਜੀਬਿਲਟੀ ਦੇ ਹਿਸਾਬ ਦੇ ਨਾਲ ਮੰਥਲੀ ਬੈਨੀਫਿਟ ਤੁਸੀਂ ਚੂਜ਼ ਕੀਤਾ ਹੁੰਦਾ ਹੈ, 2,000, 2,500, 3,000, 4,000, 5,000 ਡਿਪੈਂਡਿੰਗ ਅਪੋਨ ਐਲੀਜੀਬਿਲਟੀ ਦੇ ਉੱਤੇ, ਓਨੀ ਅਮਾਊਂਟ ਤੁਹਾਨੂੰ ਪਰ ਮੰਥ ਦੇ ਹਿਸਾਬ ਦੇ ਨਾਲ ਮਿਲਦੀ ਹੈਗੀ ਹੈ। ਐਂਡ ਇਹ ਵੀ ਚੀਜ਼ ਆ ਜਾਂਦੀ ਹੈ ਕਿ ਮੈਂ ਜ਼ਰੂਰ ਕਹੂੰਗੀ ਕਿ ਜਦੋਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰ ਰਹੇ ਹੁੰਦੇ ਇਹ ਨਾ ਸੋਚੋ ਕਿ ਸਿਰਫ ਕੰਮ ਦੇ ਲਈ ਰਿਕੁਆਇਰਮੈਂਟ ਹੈ, ਉਹਨੂੰ 24 ਆਵਰ ਕਵਰ ਕਰਦੀ ਹੈ। ਜਦੋਂ ਤੁਸੀਂ ਚਾਹੇ ਕੰਮ ਤੇ ਹੈਗੇ ਹੋ, ਘਰ ਵਿੱਚ ਹੈਗੇ ਹੋ, ਕਿਤੇ ਵੀ ਕੋਈ ਸਲਿਪ ਐਂਡ ਫਾਲ ਹੋ ਗਿਆ, ਕਿਤੇ ਕੋਈ ਪ੍ਰੋਬਲਮ ਆ ਗਈ ਹੈਗੀ ਹੈ, ਪੂਰਾ ਬੈਨੀਫਿਟ ਪ੍ਰੋਵਾਈਡ ਕੀਤਾ ਜਾਂਦਾ ਹੈ। ਐਂਡ ਇਹ ਵੀ ਚੀਜ਼ ਹੈਗੀ ਕਿ ਜੇ ਤੁਹਾਡੀ ਡਿਸੇਬਿਲਿਟੀ ਇੰਸ਼ੋਰੈਂਸ ਕੋਈ 5-10 ਸਾਲ ਪਹਿਲਾਂ 15 ਸਾਲ ਪਹਿਲਾਂ ਪਾਲਿਸੀਜ਼ ਕਰਵਾਈਆਂ ਸੀਗੀਆਂ, ਉਸ ਟਾਈਮ ਤੇ ਅਕਸਰ ਹੁੰਦਾ ਕਿ ਕੰਮ ਸ਼ੁਰੂ ਕੀਤਾ ਸੀ, ਹੋ ਸਕਦਾ ਕੈਨੇਡਾ ਦੇ ਵਿੱਚ ਨਵੇਂ ਆਏ ਸੀ, ਤੁਸੀਂ ਉਸ ਟਾਈਮ ਤੇ 2000 ਪਰ ਮੰਥ ਦਾ ਬੈਨੀਫਿਟ ਚੂਜ਼ ਕੀਤਾ ਸੀ। ਪਰ ਅੱਜ ਦੀ ਡੇਟ ਦੇ ਵਿੱਚ ਜੇ ਇਨਕਮ ਵੱਧ ਚੁੱਕੀ ਹੈਗੀ ਹੈ ਤਾਂ ਡੈਫੀਨੇਟਲੀ ਤੁਸੀਂ ਆਪਣਾ ਬੈਨੀਫਿਟ ਇਨਕਰੀਜ਼ ਕਰ ਸਕਦੇ ਹੁੰਦੇ ਹੋ। ਕਾਫੀ ਵਾਰ ਮੈਂ ਦੇਖਦੀ ਹਾਂ ਜਦੋਂ ਕਲੇਮਸ ਆਉਂਦੇ ਹੈਗੇ ਤਦੋਂ ਹੀ ਹੁੰਦਾ ਹੈਗਾ ਕਿ ਸਾਡਾ ਤਾਂ ਸਿਰਫ 2000 ਹੀ ਮਿਲਣਾ ਹੈ, ਪਰ ਇਨਕਮ ਤਾਂ ਸਾਡੀ ਮੰਥਲੀ 10,000 ਹੈ, 15,000 ਹੈ। ਸੋ ਉਸ ਟਾਈਮ ਤੇ ਕੁਛ ਵੀ ਨਹੀਂ ਹੋ ਸਕਦਾ ਜਦੋਂ ਕਲੇਮ ਆ ਚੁੱਕਾ ਆਲਰੇਡੀ। ਕਲੇਮ ਤੋਂ ਪਹਿਲਾਂ ਜ਼ਰੂਰ ਤੁਸੀਂ ਆਪਣੀ ਪਾਲਿਸੀ ਨੂੰ ਮੋਡੀਫਾਈ ਕਰ ਸਕਦੇ ਹੋ, ਕਵਰੇਜ ਅਮਾਊਂਟ ਇਨਕਰੀਜ਼ ਕਰ ਸਕਦੇ ਹੋ, ਵੇਟਿੰਗ ਪੀਰੀਅਡ ਡਿਕਰੀਜ਼ ਕਰ ਸਕਦੇ ਹੋ। ਇੱਦਾਂ ਦੀ ਕੋਈ ਵੀ ਮੋਡੀਫਿਕੇਸ਼ਨ ਵੀ ਚਾਹੀਦੀ ਹੋਵੇ ਤੁਹਾਨੂੰ, ਜਾਂ ਫਿਰ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਪਲਾਨ ਦੇ ਬਾਰੇ ਕੋਈ ਵੀ ਕੰਸਰਨ ਹੈਗਾ, ਜ਼ਰੂਰ ਮੈਨੂੰ ਕਾਲ ਕਰ ਸਕਦੇ ਜੀ, ਮੋਨਾ ਮਹਿੰਗੀ @416-509-1509। ਜੇ ਡਿਸੇਬਿਲਿਟੀ ਇੰਸ਼ੋਰੈਂਸ ਦੀ ਕੋਸਟ ਦੀ ਗੱਲ ਕਰੀਏ, ਜਸਟ $1 a day ਤੋਂ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ। ਮਤਲਬ ਇਹ ਹੈ ਕਿ ਜੇ 2000 ਪਰ ਮੰਥ ਦਾ ਬੈਨੀਫਿਟ ਰੱਖਦੇ ਹੈਗੇ ਹੋ, ਜਸਟ $31 per month ਦੀ ਕੋਸਟ ਆਉਂਦੀ ਹੈਗੀ ਹੈ, ਜਿਹਦੇ ਨਾਲ ਕਿ ਤੁਸੀਂ ਐਟਲੀਸਟ ਬੇਸਿਕ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ 416-509-1509
3: ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ।
9: There are singers, there are performers, September 27th at Scotiabank Arena, presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: ਰਾਹਤ ਫਤਿਹ ਅਲੀ ਖਾਨ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਆ। ਸੋ ਤੁਸੀਂ ਟਿਕਟਾਂ ticketmaster.ca ਤੇ ਜਾ ਕੇ 20 ਲੈ ਸਕਦੇ ਹੋ
10: ਜੀ, ਬਿਲਕੁਲ।
3: ਤੇ ਉਧਰ 6085 ਡੌਂਗਰ ਰੋਡ ਤੇ ਚਲੀ,
10: ਬਿਲਕੁਲ ਜੀ,
3: ਮਾਰੀਏ ਕਿਹੜਾ,
10: ਬਿਲਕੁਲ
3: ਪਾਈਏ 401 ਤੇ ਗੱਡੀ,
10: ਬਿਲਕੁਲ ਜੀ, ਬਿਲਕੁਲ।
3: ਇੱਧਰ ਤੁਸੀਂ ਪਹਿਲਾਂ ਤਾਂ 6085 ਡੌਂਗਰ ਰੋਡ ਦੀ ਲੋਕੇਸ਼ਨ ਬੜੀ ਕਨਵੀਨੀਅੰਟ ਹੈ, ਸੋ ਤੁਸੀਂ 410 ਦੇ ਵਿੱਚੋਂ ਵੀ ਜਾ ਸਕਦੇ ਹੋ। ਤੇ ਜੇ ਇੱਧਰੋਂ 401 ਲੈ ਕੇ ਆ ਰਹੇ ਹੋ ਤੁਸੀਂ ਉੱਧਰੋਂ ਵੀ ਲੋਕੇਸ਼ਨ ਪਹਿਲਾਂ ਆਪਾਂ ਸੁੱਖ ਨੂੰ ਪੁੱਛਦੇ ਹਾਂ ਕਿ ਜੇ ਬੰਦਾ ਕਿਚਨਰ ਕੈਂਬਰੇਜ ਬੁਲਵਾ ਰਿਹਾ ਕਿਵੇਂ ਪਹੁੰਚੂਗਾ। ਸੁੱਖ ਜੀ ਆਇਆਂ ਨੂੰ
11: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਜੇ ਪਰਿਵਾਰ ਕੈਂਬਰੇਜ ਕਿਚਨਰ ਲੰਡਨ ਵਾਲੇ ਪਾਸਿਓਂ ਆ ਰਹੇ ਆ ਤੇ ਤੁਸੀਂ 401 ਦੇ ਵਿੱਚੋਂ ਹਾਈਵੇ 410 ਲੈ ਲੈਣੀ ਆ, ਡੈਰੀ ਰੋਡ ਦੀ ਐਗਜ਼ਿਟ ਕੱਢ ਕੇ ਡੈਰੀ ਰੋਡ ਤੋਂ ਰਾਈਟ ਮਾਰ ਲੈਣੀ ਆ, ਟੌਮਕਨ ਰੋਡ ਤੇ ਫਿਰ ਰਾਈਟ ਮਾਰ ਕੇ ਬਿਲਕੁਲ ਟੌਮਕਨ ਰੋਡ ਦੇ ਉੱਪਰ 6085 ਟੌਮਕਨ ਰੋਡ। ਤੇ ਜੇ ਪਰਿਵਾਰ ਸਾਡੇ ਸੈਂਡਲਵੁੱਡ ਵਾਲੇ ਪਾਸੇ, ਬਵੇੜ ਵਾਲੇ ਪਾਸੇ ਆ ਰਹੇ ਹੋ ਜਾਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ ਤੇ ਹਾਈਵੇ 410 ਲੈ ਲੈਣਾ, ਸਿੱਧਾ ਹਾਈਵੇ 410 ਦੇ ਵਿੱਚੋਂ ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ, ਜੀ ਹਾਂ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੌਮਕਨ ਰੋਡ ਦੇ ਉੱਪਰ ਰਾਈਟ, 6085 ਟੌਮਕਨ ਰੋਡ ਦੇ ਉੱਪਰ ਦੋਨੋਂ ਪਾਸਿਓਂ ਤੋਂ ਪਰਿਵਾਰ ਜਿਹੜੇ ਬੁਪਰਾ ਸਾਹਿਬ ਪਹੁੰਚ ਸਕਦੇ ਜੀ।
3: ਬਿਲਕੁਲ, ਸੋ 6085 ਟੌਮਕਨ ਰੋਡ ਤੇ ਇਸ ਹਫ਼ਤੇ ਫਰਾਈਡੇ ਵਾਲੇ ਦਿਨ ਬਾਈ ਜੀ ਸ਼ਬਰਾਂ ਲੱਗਣੀਆਂ ਨੇ, ਬੈਕ ਟੂ ਸਕੂਲ ਜਿਹੜੀ ਹੈਗੀ ਆ ਸੇਲ ਆ ਉਹ ਲੱਗਣੀ ਆ। ਸੋ ਬਾਈ ਕੋਈ ਖਾਸ ਇੱਕ ਦੀ ਪ੍ਰਾਈਸ ਦੇਣੀ ਚਾਹੁੰਦੇ ਹੋ?
11: ਬਿਲਕੁਲ ਬੁਪਰਾ ਸਾਹਿਬ, ਕਿੰਗ ਸਾਈਜ਼ ਦਾ ਬੈੱਡ ਹੋਵੇ, ਸੋਲਿਡ ਵੁੱਡ ਦਾ ਬੈਡਰੂਮ ਸੈੱਟ ਹੋਵੇ, ਨਵਾਂ ਨਵੇਕਲਾ ਆਇਆ ਹੋਵੇ ਤੇ ਡਿਸਪਲੇ ਮੇਰੇ ਸਾਹਮਣੇ ਲੱਗਾ ਹੋਵੇ, ਸੋਲਿਡ ਵੁੱਡ, ਇਹ ਨਹੀਂ ਵੀ ਕੰਪਰੈਸ ਵੁੱਡ ਆ ਕੇ ਟਣਕਾ ਕੇ ਦੇਖ ਲਿਓ, ਸੋਲਿਡ ਵੁੱਡ ਦਾ ਬੈਡਰੂਮ ਸੈੱਟ ਆ, ਕਿੰਗ ਬੈੱਡ, ਡਰੈਸਰ ਮੇਰੇ ਨਾਲ ਸਾਈਟੇਬਲ। ਪ੍ਰਾਈਜ਼ ਅੱਜ ਤੁਸੀਂ ਪੁੱਛਣੀ ਆ ਕਿੰਨੇ ਦਾ ਦੇਣਾ ਬੈਡਰੂਮ ਸੈੱਟ, ਫਰਾਈਡੇ ਵਾਲੇ ਦਿਨ 10 ਬੈੱਡ ਸੈੱਟ ਆ, 10 ਪਰਿਵਾਰਾਂ ਨੂੰ ਮਿਲ ਜਾਣੇ ਆ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ। ਫਲੋਰ ਦੀ ਪ੍ਰਾਈਜ਼ ਜਿਹੜੀ ਮੈਂ ਤੁਹਾਨੂੰ ਬੁਪਰਾ ਦੱਸ ਦਿੰਦਾ, ਮੇਰੇ ਸਾਹਮਣੇ $2799 $2800 ਦਾ ਸਾਡੀ ਟੀਮ ਨੇ ਟੈਗ ਲਾਇਆ। ਅੱਜ ਤੁਸੀਂ ਦੱਸੋ ਕਿੰਨੇ ਦਾ ਦੇਣਾ, ਫਰਾਈਡੇ ਵਾਲੇ ਦਿਨ ਲੌਂਗ ਵੀਕਐਂਡ ਸਪੈਸ਼ਲ, 10 ਪਰਿਵਾਰਾਂ ਨੂੰ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ। ਬੁਪਰਾ ਸਾਹਿਬ ਤੁਸੀਂ ਦੇਣੀ ਪ੍ਰਾਈਜ਼ ਅੱਜ?
3: ਮੈਂ ਤਾਂ ਇੱਕ ਪ੍ਰਾਈਜ਼ ਹੀ ਦੇਣੀ ਹੈ, ਮੈਂ
11: ਡਨ ਦੇ ਦਿਓ,
3: $999
11: ਓਕੇ, $999 ਦਾ ਪੂਰਾ ਬੈਡਰੂਮ ਸੈੱਟ,
3: ਪੂਰਾ ਅੱਧਾ ਥੋੜਾ ਦੇਣਾ ਆਪਾਂ, ਵੱਢ ਕੇ ਥੋੜਾ
11: ਦੇਣਾ। ਬੁਪਰਾ ਸਾਹਿਬ ਹੁਣ ਤੁਸੀਂ ਮੂੰਹੋਂ ਕਿਹਾ ਤੇ ਡਨ ਹੋ ਗਿਆ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚਣ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਬੁਪਰਾ ਸਾਹਿਬ ਨਾਲ ਕਿੰਗ ਸਾਈਜ਼ ਦਾ ਮੈਟਰਸ
3: ਫ੍ਰੀ, ਆਈ ਬਾਸੇ ਰੱਖ,
11: ਫ੍ਰੀ ਇੱਥੇ
3: ਰੱਖ,
11: ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ
3: ਫ੍ਰੀ,
11: ਨਾਲ ਡਿਨਰ ਸੈੱਟ
12: ਸਮਾਨ ਕਿੰਨਾ ਇਕੱਠਾ ਹੋ ਗਿਆ, ਕਿੰਨਾ ਇਕੱਠਾ ਹੋ ਗਿਆ ਸਮਾਨ ਇਹ ਮੁੰਡਾ,
13: ਇਹ ਤਾਂ ਬੈਡਰੂਮ ਦਾ ਕਿਹਾ ਸੀਗਾ ਨਾਲ ਕਿਚਨ ਦਾ ਵੀ ਹੋ ਗਿਆ,
12: ਇਹ ਪੱਕ ਕੇ ਆਇਆ ਵਾ। ਬਹੁਤ ਧੰਨਵਾਦ ਭਾਈ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਲੈ ਬਾਈ। ਦੇਖਿਆ 999 ਦੇ ਵਿੱਚ ਕਿੰਨਾ ਸਮਾਨ ਇਕੱਠਾ ਕਰਾ ਤਾ, ਤੇ ਇਦਾਂ ਹੀ ਬਣਦੀ ਹੈ ਗੱਲਬਾਤ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਹੁਣ ਤੁਸੀਂ ਕਹਿਣਾ ਵੀ ਭਾਈ ਫਿਰ ਵੀ 999 ਵੀ ਕਿਤੇ ਵੱਧ ਤਾਂ ਨੀ, ਪੈਸੇ ਦੇ ਹੱਥ ਤੰਗੀ ਹੈ, ਤੰਗੀ ਹੋਣੀ ਨੀ ਦੇਣੀ, ਟੈਨਸ਼ਨ ਹੋਣੀ ਨੀ ਦੇਣੀ,
13: ਬਿਲਕੁਲ।
12: ਫਿਰ ਤੁਹਾਨੂੰ ਪੈਸੇ ਦਵਾ ਦਿੰਦੇ ਆ, ਕਿੱਥੋਂ ਮਿਲਣੇ ਆ, ਯੂਨੀ ਗਲੋਬਲ ਤੋਂ। ਯੂਨੀ ਗਲੋਬਲ ਇੱਕੋ ਇੱਕ ਨਾਮ ਆ ਜਿਹੜਾ ਕਹਿੰਦਾ ਕਿ ਸਾਨੂੰ ਬਹੁਤੇ ਤੁਹਾਡੇ ਡਾਕੂਮੈਂਟ ਨਹੀਂ ਚਾਹੀਦੇ, ਸਾਨੂੰ ਬਹੁਤੀਆਂ ਗਰੰਟੀਆਂ ਨਹੀਂ ਚਾਹੀਦੀਆਂ, ਸਾਨੂੰ ਗਰੰਟਰ ਨਹੀਂ ਚਾਹੀਦੇ, ਸਾਨੂੰ ਸਿਰਫ ਤੁਹਾਡੇ ਜਿਹੜੇ ਹੈਗੇ ਆ ਰੀਅਲ ਡਾਕੂਮੈਂਟ ਲਾ ਕੇ ਤੁਹਾਡੇ ਆਨਲਾਈਨ ਕਲਾਸਿਸ ਲਈ ਲੱਖ ਡੇਢ ਲੱਖ ਡਾਲਰ ਤੱਕ ਤੁਹਾਡੇ ਅਕਾਊਂਟ ਦੇ ਵਿੱਚ 30 ਤੋਂ 90 ਦਿਨਾਂ ਦੇ ਵਿੱਚ ਆਜੂਗਾ। ਸਿਮਰਨਜੀਤ ਸਾਡੇ ਨਾਲ ਹੈ। ਸਿਮਰਨਜੀਤ ਸਤਿ ਸ਼੍ਰੀ ਅਕਾਲ।
14: ਹਾਂਜੀ ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ
12: ਅਕਾਲ। ਦਿਓ ਥੋੜ੍ਹੀ ਜਿਹੀ ਅਪਡੇਟ।
14: ਓਕੇ, ਸੋ ਗਵਰਨਮੈਂਟ ਫੰਡਡ ਕੋਰਸਿਸ ਨੇ ਆਪਣੇ ਕੋਲ, ਸੋ ਇਹਦੇ ਵਿੱਚ ਤੁਸੀਂ ਪੀਅਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਹੈ, ਤੁਹਾਡਾ ਪਿੰਨ ਨੰਬਰ ਹੋਣਾ ਚਾਹੀਦਾ ਹੈ, ਵੈਲਿਡ ਪਿੰਨ ਹੋਣਾ ਚਾਹੀਦਾ ਹੈ, ਐਂਡ ਇਹਦੇ ਵਿੱਚ ਕੋਈ ਤੁਹਾਡੀ ਏਜ ਨਹੀਂ ਚੈੱਕ ਹੁੰਦੀ, ਏਜ ਲਿਮਿਟ ਕੋਈ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਵਾ, ਥੋੜ੍ਹਾ ਅਗਰ ਕ੍ਰੈਡਿਟ ਸਕੋਰ ਥੋੜ੍ਹਾ ਘੱਟ ਵੀ ਹੈਗਾ ਵਾ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ, ਐਂਡ ਇਹਦੇ ਵਿੱਚ ਆਪਣੇ ਜੇ ਤੁਸੀਂ ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਹਾਊਸ ਵਾਈਫ ਹੋ, ਈਵਨ ਤੁਸੀਂ ਅਗਰ ਇੰਪਲੋਇਡ ਵੀ ਹੋ ਤਾਂ ਵੀ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਇਹਦੇ ਵਿੱਚ ਤੁਹਾਨੂੰ ਅਰਾਊਂਡ 90 to 190 ਤੱਕ ਦੀ ਫੰਡਿੰਗ ਤੁਹਾਨੂੰ ਅਪਰੂਵ ਹੁੰਦੀ ਹੈ, ਉਹ ਡਿਪੈਂਡ ਕਰਦਾ ਵਾ ਤੁਹਾਡੀ ਇਨਕਮ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ। ਅਗਰ ਤੁਹਾਡੇ ਬੱਚੇ ਛੋਟੇ ਹੈਗੇ ਨੇ, 11 ਸਾਲ ਤੋਂ ਛੋਟੇ ਬੱਚੇ ਨੇ, ਤਾਂ ਤੁਹਾਡੀ ਕੋਰਸ ਦੀ ਫੀਸ ਵੀ ਕਵਰ ਹੁੰਦੀ ਹੈ, ਪਲੱਸ ਤੁਹਾਨੂੰ ਲੋਨ ਦੀ ਅਮਾਊਂਟ ਵੀ ਜ਼ਿਆਦਾ ਆਉਂਦੀ ਹੈ। ਅਗਰ ਤੁਹਾਡੇ ਇਨਕਮ ਥੋੜੀ 2025 ਦੀ ਇਨਕਮ ਦੇਖੀ ਜਾਂਦੀ ਹੈ, ਇਨਕਮ ਥੋੜੀ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ, ਜਿੰਨੀ ਘੱਟ ਇਨਕਮ ਹੋਏਗੀ ਉਨੀ ਜ਼ਿਆਦਾ ਤੁਹਾਨੂੰ ਲੋਨ ਦੀ ਅਮਾਊਂਟ ਹੋਏਗੀ। ਸੋ ਸਾਡੇ ਕੋਲ ਜਿਹੜੇ ਕੋਰਸਿਸ ਨੇ ਉਹ ਵੀ ਟੋਟਲੀ ਆਨਲਾਈਨ ਹੈਗੇ ਨੇ, 2 to 3 ਘੰਟੇ ਤੁਸੀਂ ਦੇਣੇ ਹੁੰਦੇ ਆ, ਸੈਲਫ ਸਟੱਡੀ ਬੇਸ ਵੀ ਅਵੇਲੇਬਲ ਹੈਗੇ ਨੇ, ਤੁਸੀਂ ਤੁਹਾਡੇ ਕੋਲ ਮਾਰਨਿੰਗ ਟਾਈਮ ਨਹੀਂ ਹੈਗਾ, ਈਵਨਿੰਗ ਤੁਸੀਂ ਕਿਸੇ ਵੀ ਟਾਈਮ ਉਹਨੂੰ ਓਪਨ ਕਰ ਸਕਦੇ ਹੋ, ਵੀਡੀਓ ਹੋਏਗੀ ਉਹਦੇ ਚ, ਜਿਵੇਂ ਤੁਸੀਂ ਯੂਟਿਊਬ ਓਪਨ ਕਰਕੇ ਵੀਡੀਓ ਕਰਦੇ ਹੋ, ਹੁਣ ਤਾਂ ਉਸ ਹਿਸਾਬ ਨਾਲ ਤੁਹਾਡੀ ਇਹ ਕਲਾਸਿਸ ਹੋਣਗੀਆਂ। ਸੋ ਇਹਦੇ ਵਿੱਚ ਤੁਹਾਨੂੰ ਲੋਨ ਦੀ ਅਮਾਊਂਟ ਮੋਸਟ ਤੁਹਾਡੇ ਇਨਕਮ ਐਂਡ ਫੈਮਿਲੀ ਸਾਈਜ਼ ਦੇ ਉੱਤੇ ਹੀ ਡਿਪੈਂਡ ਕਰੇਗੀ।
12: ਜੇ ਤੁਹਾਨੂੰ ਫੋਨ ਹੁਣੇ ਕਰੀਏ ਤਾਂ ਤੁਸੀਂ 5-7 ਮਿੰਟ ਦੇ ਵਿੱਚ ਦੱਸ ਸਕਦੇ ਹੋ ਕਿ ਭਾਈ ਆਹ ਫੋਨ ਤੇ ਆਹ ਫੈਮਿਲੀ ਸਾਈਜ਼ ਆ, ਇੰਨੀ ਕੁ ਇਨਕਮ ਸੀਗੀ ਤੇ ਕਿੰਨਾ ਲੋਨ ਸਾਨੂੰ ਆ ਸਕਦਾ, ਤੁਸੀਂ ਐਗਜ਼ੈਕਟਲੀ ਉਹਦੇ ਨੀਅਰ ਅਬਾਊਟ ਦੱਸ ਦਿੰਦੇ ਜਾਂ ਐਗਜ਼ੈਕਟਲੀ ਅਮਾਊਂਟ ਆ ਜਾਂਦੀ ਹੈ ਕਿ ਇੰਨਾ ਤੁਹਾਨੂੰ ਆਜੂਗਾ ਜੀ?
14: ਅਗਰ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਐਸਟੀਮੇਟਰ ਤੇ ਕੱਢ ਕੇ ਤੁਹਾਨੂੰ ਵੈਲਿਊ ਦੇ ਦਾਂਗੇ, ਉਦੋਂ ਐਗਜ਼ੈਕਟ ਹੀ ਹੁੰਦੀ ਹੈ, $100-200 ਦਾ ਫਰਕ ਹੁੰਦਾ ਵਾ,
12: ਆਪਾਂ
14: ਐਗਜ਼ੈਕਟ ਫਾਈਲ ਬਣਾਉਂਦੇ ਆ, ਵੱਧ ਵੀ ਜਾਂਦਾ ਵਾ ਤਾਂ ਘੱਟ ਵੀ ਜਾਂਦਾ ਵਾ, ਉਹ ਡਿਪੈਂਡ ਹੁੰਦਾ ਵਾ ਇਨਕਮ ਦੇ ਉੱਤੇ। ਹੁਣ ਜਿਵੇਂ ਤੁਸੀਂ ਸਾਨੂੰ ਐਗਜ਼ੈਕਟ ਇਨਕਮ ਦਓਗੇ, ਆਪਾਂ ਐਗਜ਼ੈਕਟ ਫਾਈਲ ਬਣਾਵਾਂਗੇ ਤਾਂ ਤੁਹਾਡੇ ਕੋਲ ਐਗਜ਼ੈਕਟ ਵੈਲਿਊਜ਼ ਆਉਣਗੀਆਂ, ਅਦਰਵਾਈਜ਼ ਆਪਾਂ ਐਸਟੀਮੇਟਰ ਦੇ ਤੁਹਾਨੂੰ ਰਾਈਟ ਵੀ ਕੱਢ ਕੇ ਦੱਸ ਦਿੰਦੇ ਆ ਵੀ ਤੁਹਾਨੂੰ ਇੰਨੀ ਕੁ ਵੈਲਿਊਜ਼ ਆਉਣੀ ਆ, ਉਦੋਂ $100-200 ਦਾ ਫਰਕ ਹੁੰਦਾ ਵਾ, ਜ਼ਿਆਦਾ ਦਾ ਫਰਕ।
12: ਜੇ ਬੰਦੇ ਨੇ ਕਹਿੰਦਾ ਕਿ ਠੀਕ ਹੈ ਜੀ ਸਾਡਾ ਹਸਬੰਡ ਵਾਈਫ ਦਾ 60-70 ਹਜ਼ਾਰ ਦੀ ਰਫਲੀ ਤੌਰ ਤੇ ਵੀ ਇੰਨੀ ਕੁ ਇਨਕਮ ਅਸੀਂ ਦਿਖਾਈ ਹੋਈ ਹੈ, ਉਹ ਕੀਤੀ ਹੈ ਸਾਡੀ 70-80 ਹਜ਼ਾਰ ਦੀ ਜਾਂ ਕਿੰਨੇ ਦੀ ਆ, ਤਾਂ ਤੁਸੀਂ ਉਸ ਹਿਸਾਬ ਨਾਲ ਉਹਨੂੰ ਦੱਸ ਦੋਗੇ ਕਿ ਇੰਨਾ ਲੋਨ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ ਜੀ।
14: ਜੀ 437-264-3175
12: ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਥੈਂਕ ਯੂ ਵੈਰੀ ਮਚ।
14: ਥੈਂਕ ਯੂ ਸਰ, ਥੈਂਕ ਯੂ।

0: ਇਹ ਇਹ ਦੇਖੋ ਕਹਿੰਦੇ ਕਿੰਨੇ ਬੋਰ ਦਾ ਲਿਆਂਦਾ ਜੱਟਾ ਅਸਲਾ, ਕਹਿੰਦਾ ਜਿੰਨੇ ਤੇਰੇ ਦੰਦ ਜੱਟੀਏ
1: ਜੀ,
0: ਹੁਣ ਜੇ ਦੰਦ 27 ਹੋਣ
1: ਦੰਦ ਅਸਲੀ
0: ਦੋ ਕਲਵਾਏ ਹੋਣ ਫੇਰ ਇਹ ਵੀ ਹੋ ਸਕਦਾ,
1: ਉਹ ਵੀ ਕਰਦੇ ਆ ਕੰਮ ਤਾਂ ਉਹ ਵੀ ਕਰਦੇ ਨੇ ਨਾ ਜੇ ਲਵਾਏ ਹੁੰਦੇ ਆ,
0: ਪਰ ਉਹਨਾਂ ਦਾ ਦੰਦ ਹੀ ਕਿਹਾ ਚਾਹੇ ਅਸਲੀ
1: ਨਕਲੀ ਆ ਚਾਹੇ,
0: ਹਾਂ ਕਿੰਨੇ ਬੋਰ ਦਾ ਲਿਆਂਦਾ ਜੱਟ ਅਸਲਾ
1: ਜਿੰਨੇ ਤੇਰੇ
0: ਅਗਲੀ ਕਲਾਸ ਮੇਰੀ ਹੈਗੀ ਮੈਥ ਦੀ, ਉਹ ਤੋਂ ਅਗਲੀ ਕਲਾਸ ਆਹ ਵਾ, ਤੇ ਇੱਕ ਤਾਂ ਇਹ ਹੋ ਗਈ, ਇਹਨੂੰ ਹੋਰ ਤਰੀਕੇ ਨਾਲ ਕੋਈ ਹੋਰ ਵਾਕ ਦੇ ਵਿੱਚ ਕਿਵੇਂ ਵਰਤ ਸਕਦੇ ਹਾਂ, ਕਾਕਾ ਤੂੰ ਕਿਹੜੀ ਕਲਾਸ ਚ ਪੜ੍ਹਦਾ, ਕਿਹੜੀ ਕਲਾਸ ਚ ਪੜ੍ਹਦਾ, ਉਹ ਕਲਾਸ, ਇਹ ਕਲਾਸ ਹੋ ਗਈ ਕਿ ਪੀਰੀਅਡ ਨੂੰ ਆਪਾਂ ਕਹਿੰਦੇ ਕਿ ਕਲਾਸ ਲਾਉਣੀ ਆ, ਕਿਹੜੀ ਕਲਾਸ ਚ ਪੜ੍ਹਦਾ ਵੀ ਪੰਜਵੀਂ ਚ ਛੇਵੀਂ ਚ ਸੱਤਵੀਂ ਚ, ਉਹ ਇੱਕ ਉਹ ਕਲਾਸ ਹੋ ਗਈ,
1: ਇੱਕ ਉਹ ਵੀ ਹੁੰਦੀ ਆ ਨਾ ਜੋ ਕਿਸੇ ਨੂੰ ਝਟਕਣਾ ਹੁੰਦਾ,
0: ਹਾਂ ਵੀ ਤੇਰੀ ਪੁੱਤ ਕਲਾਸ ਲੱਗੂ ਅੱਜ, ਫਿਰ ਜੇ ਅੱਜ ਲੇਟ ਆ ਫਿਰ ਲੱਗੂ ਤੇਰੀ ਕਲਾਸ,
1: ਬਹੁਤ ਲੱਗਦੀ ਰਹੀ,
0: ਹਾਂ ਵੀ ਤੇਰੀ ਅੱਜ ਕਲਾਸ ਲੱਗੂ ਹੈ ਨਾ
1: ਜੀ, ਹਾਂ
0: ਤੇ ਇੱਕ ਕਲਾਸ ਹੋਰ ਵੀ ਹੁੰਦੀ ਆ ਯਾਰ, ਇਹ ਬੰਦੇ ਦੇ ਵਿੱਚ ਇਹ ਚ ਸ਼ੁਭਮਨ ਗਿੱਲ ਚ ਕਲਾਸ ਆ, ਇਹ ਚੌਕਾ ਛੱਕਾ ਮਾਰਦਾ, ਇਹ ਆਪਣੀ ਕਲਾਸ ਸ਼ੋ ਕਰਦਾ,
1: ਇਹ ਵੀ ਹੋ ਸਕਦਾ ਵੀ ਬੰਦੇ ਦੀ ਰੈਪੂਟੇਸ਼ਨ ਆ ਜਿਹੜੀ, ਜਾਂ ਬੰਦੇ ਦਾ ਸੁਭਾਅ ਇਹ ਕਿੱਦਾਂ ਦੇ,
0: ਇਹ ਪਤਾ ਲੱਗ ਗਿਆ ਵੀ ਇਹ ਕਿਹੜੀ ਕਲਾਸ ਦਾ ਬੰਦਾ ਹੈ, ਇਹ ਕਿਸ ਕਲਾਸ ਦਾ ਬੰਦਾ
1: ਜੀ,
0: ਮਤਲਬ ਕਿਸ ਕੈਟਾਗਰੀ ਦਾ ਬੰਦਾ, ਕਿਸ ਕਲਾਸ ਦਾ ਬੰਦਾ, ਹੈ ਨਾ,
1: ਬਿਲਕੁਲ ਬਿਲਕੁਲ,
0: ਹੋਰ ਕਲਾਸ 'ਚ ਕੋਈ ਹੋ ਸਕਦਾ,
1: ਹੋਰ ਆਪਾਂ ਕਹਿ ਸਕਦੇ ਹਾਂ ਵੀ ਬੰਦੇ ਦੀ ਜਿਹੜੀ ਯੂਨਿਟੀ ਹੁੰਦੀ ਹੈ, ਆਪਾਂ ਕਹਿੰਦੇ ਜਿਹੜਾ ਇਹਦੀ ਤਾਂ ਬੰਦੇ ਦੀ ਕਲਾਸ ਹੀ ਮਾੜੀ ਗਈ, ਆਪਾਂ ਕਹਿੰਦੇ ਕੋਈ ਬੰਦੇ ਵਿੱਚ ਕੋਈ ਚੰਗਾ ਗਾਉਣਾ ਜਾਂ ਮਾੜਾ ਗਾਉਣਾ, ਆਪਾਂ ਕਹਿੰਦੇ ਮਾੜਾ ਗਾਉਣਾ, ਇਹਨੂੰ ਜਿਹੜਾ ਕੀ ਕਹਿਣਾ,
0: ਇਹ
1: ਤਾਂ ਕਲਾਸ ਹੀ ਮਾੜੀ ਹੈ,
0: ਇਹਦੀ ਕਲਾਸ,
1: ਹਾਂ ਮਤਲਬ ਜਿਹੜੇ ਸੰਗੀ ਸਾਥੀ ਉਹਨਾਂ ਨੂੰ ਵੀ ਆਪਾਂ ਕਲਾਸ ਕਹਿ ਸਕਦੇ,
0: ਬੜੀ ਦੇਖੋ ਦਿਮਾਗ ਦੇ ਵਿੱਚ ਆਪਾਂ ਕਿੱਥੋਂ ਕਿੱਥੇ, ਜੇ ਆਪਾਂ ਕਹਿੰਦੇ ਪੇਪਰ, ਅਮੂਰੇ ਆਪਣੇ ਪੇਪਰ ਪਿਆ ਵਾ
1: ਜੀ,
0: ਪੇਪਰ ਨੂੰ ਕੀ ਕਹਾਂਗੇ ਆਪਾਂ, ਵੀ ਲਿਆ ਬਈ ਅੱਜ ਪੇਪਰ ਆਇਆ ਨੀ ਅੱਜ ਦਾ, ਹੈਨਾ, ਆਪਾਂ ਇਹ ਵੀ ਕਹਿੰਦੇ ਕਿ ਪੇਪਰ ਆਏ ਨੀ, ਅਖਬਾਰ ਨੂੰ ਪੇਪਰ ਕਹਿੰਦੇ ਆਪਾਂ,
1: ਬਿਲਕੁਲ
0: ਵੀ ਪੇਪਰ ਨੀ ਆਇਆ ਅੱਜ, ਹੋਰ ਯਾਰ ਤੇਰਾ ਪੇਪਰ ਕਿੱਦਣ ਸ਼ੁਰੂ ਹੋਇਆ, ਤੇਰੇ ਪੇਪਰ ਸ਼ੁਰੂ ਹੋਣ ਗਿਆ, ਮੇਰਾ ਪਹਿਲਾ ਪੇਪਰ ਮੇਰਾ ਮੈਥ ਦਾ, ਇੱਕ ਉਹ ਪੇਪਰ ਹੋ ਗਏ, ਇੱਕ ਲੈਂਗ ਪੇਪਰ ਯਾਰ ਮੈਂ ਕੁਛ ਲਿਖਣਾ ਸੀਗਾ, ਪੇਪਰ ਹੈਗਾ ਤੇਰੇ ਕੋਲ, ਕੁਛ ਲਿਖਣਾ ਸੀ, ਲਿਖਣ ਲਈ ਪੇਪਰ,
1: ਜਦੋਂ ਆਪਾਂ ਕੋਈ ਬੰਦਾ ਬਾਹਲਾ ਕਾਮਯਾਬ ਹੋ ਜਾਂਦਾ ਉਹ ਵੀ ਕਹਿੰਦਾ ਜੀ ਮੈਂ ਤਾਂ ਬੜੇ ਔਖੇ ਜ਼ਿੰਦਗੀ ਦੇ ਪੇਪਰ ਦਿੱਤੇ ਆ,
0: ਹਾਂ ਬਈ ਯਾਰ ਅੱਛਾ ਉਹ ਜਿਹੜਾ ਕਾਮਯਾਬ ਹੋ ਗਿਆ ਵੀ ਜਿਹਦਾ ਨਹੀਂ ਕੋਈ ਗੱਲ ਬਣਦੀ, ਫਿਰ ਉਹ ਕਹਿੰਦਾ ਯਾਰ ਇਹ ਵੀ ਕੋਈ ਪਰਮਾਤਮਾ ਨੇ ਪੇਪਰ ਹੀ ਪਾਇਆ
1: ਹੋਊ, ਪੇਪਰ ਹੀ ਪਾਇਆ ਹੋਊ,
0: ਹਨਾ
1: ਵੀ ਤਾਂ ਕਰਕੇ ਆਪਾਂ ਕਾਮਯਾਬ ਨਹੀਂ ਹੋ ਸਕਦੇ,
0: ਹਾਂ ਉਧਰ ਮੋਨਾ ਜੀ ਨੂੰ ਪੁੱਛ ਲਓ, ਮੋਨਾ ਜੀ ਕਹਿੰਦੇ ਪੇਪਰ ਪੜ੍ਹ ਲਿਆ ਕਰੋ ਪਹਿਲਾਂ, ਇੰਸ਼ੋਰੈਂਸ ਵਾਲੇ ਮੋਨਾ ਜੀ ਕਹੀਆਂ ਨੇ,
2: ਹਾਂਜੀ
0: ਅੱਛਾ ਪੇਪਰ ਤੇ ਤੁਹਾਨੂੰ ਕੁਝ ਹੋਰ ਯਾਦ ਆਉਂਦਾ,
2: ਪੇਪਰ ਤੇ
0: ਜਿੰਨੀਆਂ ਆਪਾਂ ਗੱਲਾਂ ਕਰ ਲਈਆਂ ਤੋਂ ਬਿਨਾਂ ਕੋਈ ਹੋਰ
2: ਨਵੀਂ, ਬਿਲਕੁਲ ਹਾਂਜੀ ਮੈਨੂੰ ਲੱਗਦਾ ਐਸੀ ਚੀਜ਼ਾਂ ਨੇ ਜ਼ਿਆਦਾਤਰ ਇਹ ਹੁੰਦਾ ਕਿ ਪੇਪਰ ਪੜ੍ਹ ਲਿਆ ਜਾਂ ਪੇਪਰ
0: ਲਿਖ ਲਿਆ,
2: ਲਿਖ ਲਿਆ
0: ਪੇਪਰ ਪੈ ਗਿਆ, ਹਨਾ ਪੇਪਰ ਪੈ ਗਿਆ ਤਾਂ ਨਹੀਂ ਹੁੰਦਾ,
1: ਪੇਪਰ ਪੈ ਗਏ ਹੁੰਦੇ,
0: ਪੇਪਰ ਪੇਪਰ ਪੈਂਦਾ ਬਹੁਤ ਹੈ, ਪੇਪਰ ਰੈਸਟ ਕਰਦਾ ਨਾ,
1: ਪੇਪਰ ਰੈਸਟ ਕਰ, ਰੈਸਟ ਕਾਹਨੂੰ ਕਰਦਾ ਕਰਾਉਂਦਾ,
0: ਹਾਂ
1: ਦੂਜੇ ਬੰਦੇ ਦੀ ਰੈਸਟ ਉਹ ਚੱਕ ਦਿੰਦਾ,
0: ਆਪ ਪੈ ਜਾਂਦਾ,
1: ਆਪ ਪੈ ਜਾਂਦਾ,
0: ਹਾਂ ਕਹਿੰਦੇ ਪੇਪਰ ਪੈ ਗਿਆ,
1: ਮੰਨ ਲਓ ਕਿ ਇਹ ਕਲਾਸ ਦੇ ਪੇਪਰ ਆ ਜੀ ਬੱਚਾ, ਉਸ ਤੋਂ ਪਹਿਲਾਂ ਜਿਵੇਂ ਸਾਡੇ ਵਰਗੇ ਦਾ ਪੜ੍ਹਦੀ ਦੋ ਦਿਨ ਪਹਿਲਾਂ ਹੁੰਦੇ ਸੀ,
0: ਅੱਛਾ ਉਹ ਵੀ ਬਈ ਮੋਨਾ ਜੀ ਸਾਡੇ ਵੀ ਇਦਾਂ ਹੁੰਦਾ ਸੀ ਜਦੋਂ ਉਹਨਾਂ ਨੇ ਡੇਟ ਸ਼ੀਟ ਆਉਣੀ, ਅੱਛਾ ਕਿੰਨੇ ਦਿਨ ਦਾ ਹਜੇ ਤਾਂ ਪਿਆ ਮਹੀਨਾ ਪੇਪਰਾਂ 'ਚ, ਮਹੀਨਾ ਪਿਆ ਜਦੋਂ ਮਹੀਨਾ ਆਉਣਾ ਉਹ ਤੋਂ ਬਾਅਦ ਫਿਰ ਲੈ ਹਜੇ ਤਾਂ 15 ਦਿਨ ਪਏ ਆ, ਜਦੋਂ 15 ਦਿਨ ਹੋ ਗਏ 5 ਕੁ ਦਿਨ ਰਹਿ ਗਏ, ਹਜੇ ਵੀਰੇ 5 ਦਿਨ ਪੂਰੇ ਪਏ ਆ, ਡੇਟ ਸ਼ੀਟ ਮੈਂ ਦੇਖ ਲਈ ਆ, ਫਿਰ ਜਦੋਂ ਡੇਟ ਸ਼ੀਟ ਦੇਖ ਲਈ 3 ਕੁ ਦਿਨ ਰਹਿ ਗਏ, ਲੈ 3 ਦਿਨਾਂ ਦੀ ਮੈਂ 6 ਬਣਾ ਦੇਣੇ ਆ, ਕਿਵੇਂ ਮੈਂ ਦਿਨ ਪੂਰਾ ਰਾਤ ਪੜ੍ਹਨਾ, ਜਦੋਂ 2 ਕੁ ਦਿਨ ਰਹਿ ਗਏ ਫਿਰ ਕਹਿੰਦਾ ਲੈ ਐਂ ਕਰੋ ਸ਼ਾਂਤੀ ਪੇਪਰ
1: ਸ਼ਾਂਤੀ ਤਾਂ ਆ ਜਾਂਦੀ ਸੀ, ਪਹਿਲਾਂ ਲੱਭਦੇ ਹੁੰਦੇ ਸੀ ਬੁੱਕ, ਹੈ ਬੁੱਕ ਵਿੱਚੋਂ ਲੱਭਿਆ ਕੁਛ ਨਹੀਂ ਲੱਭਿਆ ਛੱਡੋ ਖੜਾ,
0: ਇੱਕ ਜੱਗ ਬਾਣੀ ਜੀ ਵੀ ਆਉਂਦੇ ਹੁੰਦੇ ਸੀਗੇ ਪੇਪਰ, ਉਹ 3-4 ਇਕੱਠੇ ਇਕੱਠੇ ਕਰਕੇ ਫਿਰ ਜਿਹੜੇ ਉਹ ਜਾ ਜਾਂਦੇ ਫਿਰ ਉਹਨੂੰ ਲੱਭਦੇ ਪੈਣ, ਹੈ ਨਾ
1: ਬਸ ਐਂਡ ਪੁਆਇੰਟ ਦਾ ਸ਼ਾਂਤੀ ਹੁੰਦਾ ਸੀਗਾ,
0: ਉਹ ਐਸੀ ਸ਼ਾਂਤੀ ਕਰਦਾ ਸੀਗਾ,
1: ਉਹ ਕੁਛ ਘੰਟੇ ਪਹਿਲਾਂ ਹੀ ਛੱਪਦਾ ਸੀ ਮੁੰਨਾ ਦਾ ਪੇਪਰ ਤੋਂ,
0: ਮੁੰਨਾ ਜੀ ਯਾਦ ਹੈ ਤੁਹਾਨੂੰ ਪਤਾ ਕੁਛ,
1: ਬਿਲਕੁਲ ਕਹਿੰਦੇ ਨੇ ਵੀ ਅਜੀਤ ਵਾਲਿਆਂ ਦਾ ਜਾਂ ਜਗਬਾਣੀ ਵਾਲਿਆਂ ਦਾ ਬਾਹਲਾ ਮਤਲਬ ਸਹੀ ਹੁੰਦਾ ਗਾ,
0: ਸ਼ਾਂਤੀ ਨੇ ਜਿਹੜਾ ਸ਼ਾਂਤੀ ਆਉਂਦੀ ਸੀ ਉਹ ਐਸੀ ਸ਼ਾਂਤੀ ਅੰਦਰ ਪੈਦਾ ਕਰ ਦਿੰਦਾ ਸੀ, ਅੱਛਾ ਫਿਰ ਕਹਿੰਦੇ ਨਹੀਂ ਉਹ ਹਜੇ ਪਹਿਲਾ ਪੇਪਰ ਤੋਂ ਬਾਅਦ 3 ਦਿਨ ਦੀਆਂ ਛੁੱਟੀਆਂ ਨੇ, ਤੂੰ ਦੇਖਦਾ ਚੱਲ ਇੱਥੇ ਆਪਾਂ ਚੱਕ ਦਿੰਦੇ ਹਾਂ ਫੁੱਟੇ, ਪਰ ਪਤਾ ਨਹੀਂ ਆਪਾਂ ਨੂੰ ਇਹ ਪਤਾ ਹੀ ਹੁੰਦਾ ਮੌਕੇ ਤੇ ਆਪਾਂ ਬਹੁਤ ਹੈ ਨਾ ਹੁੰਦੇ, ਇੰਸ਼ੋਰੈਂਸ ਵਾਲਾ ਵੀ ਆਈ ਆ ਆ ਪਹਿਲਾਂ ਨੀ ਜਿੰਨਾ ਮਰਜ਼ੀ ਕਹਿ ਲਈ ਹੁੱਕ ਦਿਨ ਮਰਜ਼ੀ ਦੇ ਲਓ
1: ਜਿੰਨਾ ਮਰਜ਼ੀ
0: ਜਿੱਦਣ ਕੋਈ ਗੱਲਬਾਤ ਹੋ ਗਈ ਫਿਰ ਕਹਿਣਗੇ ਵੀ ਅੱਛਾ ਬੈਕ ਡੇਟ ਚ ਨੀ ਹੋ ਸਕਦਾ
1: ਮੈਂ ਕਹਿੰਦਾ ਹੋ ਰਿਹਾ ਕਲਾਸ ਚ ਵੀ ਆਪਾਂ ਹੀ ਕਰਦੇ ਹੁੰਦੇ ਸੀ ਟੀਚਰ ਦੇਖੋ ਆਪਾਂ ਨੂੰ ਇੰਗਲਿਸ਼ ਵਾਲਾ ਜਾਂ ਮੈਥ ਵਾਲਾ ਕੀ ਕੁਛ ਕਹਿੰਦਾ ਹੁੰਦਾ ਸੀ ਵੀ ਆਹ ਪੜ੍ਹ ਲਓ ਤੁਹਾਡੀ ਪੇਪਰ ਚ ਪੱਕੇ ਕੰਮ ਆਊ ਆਹ ਪੜ੍ਹ ਲਓ ਪੱਕਾ ਕੰਮ ਆਊ ਪਰ ਨਹੀਂ ਸੀ ਪੜ੍ਹਦੇ ਪੇਪਰ ਤੋਂ ਇੱਕ ਦਿਨ ਪਹਿਲਾਂ ਫਿਰ ਸ਼ਾਂਤੀ ਫਿਰ ਇਸੇ ਤਰ੍ਹਾਂ ਹੀ ਹੁਣ
2: ਇੱਧਰ ਲੱਗਦਾ ਬੋਇਜ਼ ਦੇ ਵਿੱਚ ਸਾਰੇ ਹੀ ਏਦਾਂ ਹੈਗੇ ਹੈ ਜ਼ਿਆਦਾਤਰ ਬੋਇਜ਼ ਤੋਂ ਹੀ ਸੁਣਨ ਨੂੰ ਮਿਲਦਾ ਹੁੰਦਾ ਕੋਈ ਨਾ ਪਏ ਹਜੇ ਦੱਸ ਦਿਨ
0: ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਮੋਨਾ ਮਹਿੰਗੀ ਜੀ ਦਾ ਨੰਬਰ ਨੋਟ ਕਰੋ 416-506-1509 ਮੋਨਾ ਜੀ ਦਿਓ ਥੋੜ੍ਹੀ ਹੋਰ ਅਪਡੇਟ
2: ਬਿਲਕੁਲ ਰਾਜਵੀਰ ਜੀ ਅਕਸਰ ਆਪਾਂ ਲਾਈਫ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਹੈਗੇ ਆ ਕਾਫੀ ਵਾਰ ਮੈਨੂੰ ਸੁਣਨ ਨੂੰ ਮਿਲਦਾ ਵੀ ਹੈਗਾ ਕਾਫੀ ਵਾਰ ਅਸੀਂ ਜਦੋਂ ਕਲਾਇੰਟਸ ਨੂੰ ਵੀ ਮਿਲਦੇ ਹਾਂ ਤਾਂ ਉਹ ਕਹਿੰਦੇ ਆ ਕਿ ਹਾਂਜੀ ਕਦੇ ਲਾਈਫ ਇੰਸ਼ੋਰੈਂਸ ਕਰਵਾਉਣ ਦਾ ਸੋਚਿਆ ਹੀ ਨਹੀਂ ਸੀਗਾ ਕਿਉਂਕਿ ਐਮਪਲੋਇਰ ਵੱਲੋਂ ਕਵਰੇਜ ਹੈਗੀ ਹੈ ਜ਼ਿਆਦਾਤਰ ਸਾਡੇ ਕੋਲ ਗਰੁੱਪ ਪਲੈਨਸ ਹੈਗੇ ਆ ਤਾਂ ਕਰਕੇ ਅਸੀਂ ਇੰਸ਼ੋਰੈਂਸ ਸੋਚਿਆ ਕਿ ਰਹਿ ਨਹੀਂ ਦਿੰਦੇ ਹਾਂ ਸਾਡੀ ਸਾਨੂੰ ਸ਼ਾਇਦ ਲੋੜ ਨਹੀਂ ਹੈਗੀ ਲਾਈਫ ਇੰਸ਼ੋਰੈਂਸ ਕਰਵਾਉਣ ਦੀ ਸੋ ਉਹਦੇ ਲਈ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ ਜਿੰਨੇ ਵੀ ਪਰਸਨ ਜੋਬ ਕਰਦੇ ਨੇ ਜਿੰਨੇ ਵੀ ਪਰਸਨ ਜਿਹਨਾਂ ਨੂੰ ਗਰੁੱਪ ਬੈਨੀਫਿਟਸ ਹੈਗੇ ਜ਼ਰੂਰ ਧਿਆਨ ਦੇ ਨਾਲ ਸੁਣੋ ਕਿਉਂਕਿ ਜਦੋਂ ਤੁਹਾਡੇ ਕੋਲ ਗਰੁੱਪ ਬੈਨੀਫਿਟਸ ਹੁੰਦੇ ਨੇ ਹੈਲਥ ਐਂਡ ਡੈਂਟਲ ਪਲਾਨਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਵਿੱਚ ਮੈਡੀਕੇਸ਼ਨ ਜ਼ਰੂਰ ਕਵਰ ਹੋ ਚੁੱਕੀਆਂ ਉਹਦੇ ਵਿੱਚ ਤੁਹਾਡੀ ਫਿਜ਼ੀਓਥੈਰੇਪੀ ਜ਼ਰੂਰ ਕਵਰ ਹੋ ਚੁੱਕੀਆਂ ਉਹਦੇ ਵਿੱਚ ਤੁਹਾਡੇ ਡੈਂਟਲ ਦੀ ਕਵਰੇਜ ਹੋਏਗੀ ਨੋ ਡਾਊਟ ਟਰੈਵਲ ਇੰਸ਼ੋਰੈਂਸ ਵੀ ਕਵਰ ਹੁੰਦੀ ਹੈ 30 days ਦੀ ਟ੍ਰਿਪ ਦੇ ਲਈ ਪਰ ਜਿਹੜੀ ਲਾਈਫ ਇੰਸ਼ੋਰੈਂਸ ਹੁੰਦੀ ਹੈਗੀ ਆ ਉਹ ਮੋਸਟ ਆਫ ਦਾ ਟਾਈਮ 95% ਇੱਕ ਸਾਲ ਦੀ ਸੈਲਰੀ ਹੁੰਦੀ ਹੈ ਮਤਲਬ ਇਹ ਹੈ ਕਿ ਜੇ ਪਰਸਨ 50,000 ਸਾਲ ਦਾ ਕਮਾ ਰਿਹਾ ਹੈਗਾ ਤਾਂ 50,000 ਦੀ ਲਾਈਫ ਇੰਸ਼ੋਰੈਂਸ ਹੁੰਦੀ ਹੈ ਕਈ ਵਾਰ ਜੇ ਕੋਈ ਪਰਸਨ 1,00,000 ਕਮਾ ਰਿਹਾ ਤਾਂ 1,00,000 ਦੀ ਸੈਲਰੀ ਹੋਏਗੀ ਇੱਕ ਐਨੁਅਲ ਸੈਲਰੀ ਨੂੰ ਉਹ ਕਵਰ ਕਰਦੇ ਨੇ ਬਹੁਤ ਹੀ ਥੋੜੀਆਂ ਜਿਹੀਆਂ ਕੰਪਨੀਜ਼ ਹੁੰਦੀਆਂ ਜਿਹੜੀਆਂ ਕਿ ਟਵਾਈਸ ਦਾ ਸੈਲਰੀ ਕਵਰ ਕਰਦੀਆਂ ਨੇ ਮਤਲਬ ਕੀ ਹੈ ਕਿ ਜੇ 1,00,000 ਦੀ ਕਵਰੇਜ 1,00,000 ਦੀ ਤੁਹਾਡੀ ਸੈਲਰੀ ਇੱਕ ਸਾਲ ਦੀ ਤਾਂ ਉਹਨਾਂ ਨੇ 2,00,000 ਦੀ ਤੁਹਾਨੂੰ ਕਵਰੇਜ ਪ੍ਰੋਵਾਈਡ ਕਰਨੀ ਹੈ ਜਿਹੜੇ ਕਿ ਕਦੇ ਵੀ ਸਾਡੇ ਲਈ ਮੈਂ ਕਹੂੰਗੀ ਕਿ ਲਾਈਕ ਇਟਸ ਨੋਟ ਲਾਈਕ ਕਵਰਿੰਗ ਓਵਰ ਬੈਨੀਫਿਟਸ ਕਿ ਸਾਡੇ ਸਾਡੀ ਫੈਮਿਲੀ ਨੂੰ ਜੇ ਅਸੀਂ ਸੋਚੀਏ ਕਿ ਕੋਈ 50,000 1,00,000 ਦੀ ਕਵਰੇਜ ਦੇ ਨਾਲ ਫੈਮਿਲੀ ਪ੍ਰੋਟੈਕਟਿਡ ਹੋਊਗੀ ਨਹੀਂ ਕਿਉਂਕਿ ਹਰੇਕ ਪਰਸਨ ਦੀਆਂ ਜਿਹੜੀਆਂ ਲਾਇਬਿਲਿਟੀਜ਼ ਹੈਗੀਆਂ ਮੋਰਗੇਜ ਦੀ ਗੱਲ ਕਰ ਲਓ 500,000 ਮਿਲੀਅਨ 2 million ਤੋਂ ਉੱਤੇ ਦੀਆਂ ਮੋਰਗੇਜਿਸ ਹੈਗੀਆਂ ਫੈਮਿਲੀ ਦੀ ਗੱਲ ਕਰ ਲਈਏ ਜੇ ਕੋਈ ਪਰਸਨ ਅੱਜ ਦੀ ਡੇਟ ਦੇ ਵਿੱਚ ਚਾਹੇ ਕੋਈ ਮੈਰਿਡ ਹੈਗਾ ਜਿਹਨਾਂ ਦੇ ਛੋਟੇ ਬੱਚੇ ਹੈ ਤਾਂ ਓਬਵੀਅਸਲੀ ਉਹਨਾਂ ਦੀ ਜੇ ਅਸੀਂ ਦੇਖੀਏ ਕਿ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਲਈ ਇਹ ਕਵਰੇਜ ਇਨਫ ਨਹੀਂ ਹੁੰਦੀ ਹੈਗੀ ਹੈ ਸੋ ਇਸੇ ਕਰਕੇ ਮੇਕ ਸ਼ੋਰ ਕਰੋ ਕਿ ਆਪਣੀ ਪਰਸਨਲ ਇੰਸ਼ੋਰੈਂਸ ਜ਼ਰੂਰ ਕਰਵਾਓ ਇੱਕ ਦੂਜਾ ਰੀਜ਼ਨ ਮੈਂ ਜ਼ਰੂਰ ਦੇ ਦਿੰਦੀ ਹੈਗੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜੇ ਇੰਪਲੋਇਰ ਵੱਲੋਂ ਤੁਹਾਡੇ ਕੋਲ ਪ੍ਰੋਪਰ ਕਵਰੇਜ ਵੀ ਹੈਗੀ ਹੈ ਤੁਸੀਂ ਸੋਚਦੇ ਹੋ ਕਿ ਸਾਡੇ ਕੋਲ ਲਾਇਬਿਲਟੀਜ਼ ਨਹੀਂ ਹੈਗੀਆਂ ਸਾਨੂੰ ਲੋੜ ਨਹੀਂ ਹੈਗੀ ਆ ਬਟ ਲੇਟਰ ਔਨ ਤੁਸੀਂ ਕਦੇ ਵੀ ਜੋਬ ਚੇਂਜ ਕਰ ਲੈਂਦੇ ਹੋ ਕਦੇ ਕੰਟਰੈਕਟ ਬੇਸ ਤੇ ਚਲੇ ਜਾਂਦੇ ਹੋ ਸੈਲਫ ਐਮਪਲੋਇਡ ਹੋ ਜਾਂਦੇ ਹੋ ਉਸ ਟਾਈਮ ਤੇ ਜੇ ਤੁਸੀਂ ਕਹੋ ਕਿ ਹੁਣ ਅੱਜ ਅਸੀਂ ਲਾਈਫ ਇੰਸ਼ੋਰੈਂਸ ਕਰਵਾ ਲਈਏ ਕਿਉਂਕਿ ਸਾਡੇ ਕੋਲ ਤਾਂ ਕੋਈ ਕਵਰੇਜ ਹੈ ਨਹੀਂ ਐਮਪਲੋਇਰ ਵੱਲੋਂ ਤੇ ਉਸ ਟਾਈਮ ਤੇ ਜੇ ਆਲਰੇਡੀ ਕੋਈ ਹੈਲਥ ਦੇ ਵਿੱਚ ਇਸ਼ੂਜ਼ ਆ ਚੁੱਕੇ ਨੇ ਹੈਲਥ ਦੇ ਵਿੱਚ ਕੋਈ ਪ੍ਰੋਬਲਮਸ ਆ ਚੁੱਕੀਆਂ ਨੇ ਤਾਂ ਉਸ ਟਾਈਮ ਤੇ ਤੁਹਾਨੂੰ ਅਪਰੂਵਲ ਮਿਲੂਗਾ ਕਿ ਨਹੀਂ ਮਿਲੂਗਾ ਡਿਪੈਂਡਿੰਗ ਅਪੋਨ ਦਾ ਅੰਡਰ ਰਾਈਟਿੰਗ ਸੋ ਮੇਕ ਸ਼ੋਰ ਕਰੋ ਕਿ ਚਾਹੇ ਤੁਹਾਨੂੰ ਕੰਮ ਤੋਂ ਕਵਰੇਜ ਹੈਗੀ ਹੈ ਕਿ ਨਹੀਂ ਹੈਗੀ ਆਪਣੀ ਪਰਸਨਲ ਲਾਈਫ ਇੰਸ਼ੋਰੈਂਸ ਕਰਵਾ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਕੋਈ ਵੀ ਇੱਦਾਂ ਦੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕੋਈ ਵੀ ਕਨਫਿਊਜ਼ਨ ਹੈਗੀ ਹੈ ਗਰੁੱਪ ਪਲੈਨ ਦੇ ਬਾਰੇ ਕਿ ਤੁਹਾਡੇ ਪਲੈਨ ਦੇ ਵਿੱਚ ਕੀ ਕਵਰੇਜ ਹੈ ਸਾਨੂੰ ਪਰਸਨਲ ਇੰਸ਼ੋਰੈਂਸ ਦੇ ਵਿੱਚ ਕੀ ਲੈਣਾ ਚਾਹੀਦਾ ਹੈਗਾ ਕਿਹੜੀ ਕਵਰੇਜ ਲੈਣੀ ਚਾਹੀਦੀ ਹੈ ਇਹ ਸਾਰੀ ਚੀਜ਼ ਡਿਸਕਸ ਕਰਨ ਦੇ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509
0: 416-509-1509

0: ਰਾਹਤ ਫਤਿਹ ਅਲੀ ਖਾਨ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਆ, ਸੋ ਤੁਸੀਂ ਟਿਕਟਮਾਸਟਰ.ਸੀ ਤੇ ਜਾ ਕੇ ਟਿਕਟਾਂ ਚੱਕ ਸਕਦੇ ਹੋ ਜੀ। ਅਮੇਜ਼ ਡਕਟ ਕਲੀਨਿੰਗ ਵਾਲਿਆਂ ਦਾ ਨੰਬਰ ਨੋਟ ਕਰਕੇ ਰੱਖ ਲਓ, ਡਕਟ ਕਲੀਨਿੰਗ ਦੇ ਲਈ ਨੰਬਰ ਨੋਟ ਕਰੋ। ਜੇਕਰ ਤੁਹਾਡੇ ਕਮਰਸ਼ੀਅਲ ਰੈਜੀਡੈਂਸ਼ੀਅਲ ਡਕਟ ਕਲੀਨਿੰਗ ਕਰਵਾਉਣ ਵਾਲੀ ਆ ਜਾਂ ਘਰਾਂ ਦੇ ਵਿੱਚ ਨਹੀਂ ਡਕਟ ਕਲੀਨਿੰਗ ਕਰਵਾਈ ਤਾਂ ਜ਼ਰੂਰ ਇੱਕ ਵਾਰ ਇਹਨਾਂ ਨੂੰ ਮੌਕਾ ਦਿਓ, ਵਧੀਆ ਕੰਮ ਕਰਦੇ ਆ ਬਾਈ, ਦਿਲੋਂ ਕੰਮ ਕਰਦੇ ਆ। 647-249-6667 ਇਹਨਾਂ ਦਾ ਨੰਬਰ ਹੈ, 6472496667 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮੋਰਗੇਜ ਤੁਸੀਂ ਲੈਣੀ ਚਾਹੁੰਦੇ ਹੋ ਬਾਈ ਪਰਮਜੀਤ ਹੁਣੀ ਨੇ, ਉਹ ਕਹਿੰਦੇ ਬਾਈ ਜੀ ਫਸਟ ਮੋਰਗੇਜ ਲੈਣੀ ਹੈ, ਸੈਕਿੰਡ ਮੋਰਗੇਜ ਲੈਣੀ ਹੈ, ਉਹ ਹਮੇਸ਼ਾ ਇਹ ਕਹਿੰਦੇ ਆ ਕਿ ਯਾਰ ਮੇਰਾ ਤੁਸੀਂ ਨੰਬਰ ਸਟਿਪਣੀ ਦੇ ਤੌਰ 'ਤੇ ਰੱਖ ਲਓ, ਜੇ ਕਿਤੋਂ ਵੀ ਕੰਮ ਨਾ ਬਣਿਆ ਤਾਂ ਮੇਰੇ ਕੋਲ ਆ ਗਿਓ। ਅਤੇ ਮੈਂ ਕਹਿੰਦਾ ਹੁੰਦਾ ਕਿ ਪਹਿਲੇ ਹੀ ਚਲੇ ਜਾਇਓ ਤਾਂ ਵੀ ਫਾਇਦਾ ਹੀ ਹੈ। 416-804-2015 ਉਹਨਾਂ ਦਾ ਨੰਬਰ ਹੈ, 416-804-2015 'ਤੇ ਬਾਈ ਪਰਮਜੀਤ ਹੁਣਾਂ ਨਾਲ ਤੁਸੀਂ ਸੰਪਰਕ ਕਰ ਲਿਓ। ਤੁਹਾਡੀ ਫਾਈਲ ਕਿਤੇ ਅੜੀ ਹੋਈ ਹੈ, ਤੁਹਾਨੂੰ ਲੱਗਦਾ ਕਿ ਬਾਈ ਗੱਲਬਾਤ ਬਣ ਨਹੀਂ ਰਹੀ, ਬੀ ਲੈਂਡਰ ਤੋਂ ਮੋਰਗੇਜ ਕਰਵਾਈ ਹੋਈ ਸੀ, ਤੁਸੀਂ ਚਾਹੁੰਦੇ ਹੋ ਕਿ ਏ 'ਤੇ ਲੈ ਜਾਈਏ, 416-804-2015 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਾਲ ਸਾਹਿਬ ਤੁਹਾਡੇ ਘੜੀ ਲੱਗੀ ਹੋਈ ਆ
1: ਜੀ,
0: ਘੜੀ ਨੂੰ ਵੀ ਆਪਾਂ ਇਹਨੂੰ ਵੀ ਜੇ ਅਲੱਗ ਅਲੱਗ ਤੇਰੀ ਘੜੀ ਬਹੁਤ ਸੋਹਣੀ ਯਾਰ।
1: ਬਿਲਕੁਲ ਜੀ,
0: ਹੈ ਨਾ ਵੀ ਚਲੋ ਸੁੱਖ ਨਾਲ ਸੁੱਖ ਦੀ ਘੜੀ ਦੇਖਣ ਨੂੰ ਮਿਲੀ,
1: ਇਹ ਘੜੀ ਮਾੜੀ ਚੱਲਦੀ ਸੀ,
0: ਇਹ ਮਾੜੀ ਘੜੀ ਸੀਗੀ
1: ਜੀ,
0: ਹੋਰ
1: ਕੁਛ ਵੀ ਕਹਿ ਸਕਦੇ ਘੜੀ,
0: ਘੜੀ ਤੇ ਹੋਰ ਕੀ ਹੋ ਸਕਦਾ, ਅਲੱਗ ਅਲੱਗ ਸੈਂਸ ਦੇ ਵਿੱਚ ਆਹ 3-4 ਸੈਂਸ ਤਾਂ ਅਲੱਗ ਹੋ ਗਈਆਂ
1: ਜੀ
0: ਘੜੀ, ਇਹ ਤੋਂ ਬਿਨਾਂ ਨਹੀਂ ਹੈਗੀ, ਘੜੀ ਨੂੰ ਦੇਖਣਾ ਪਏ ਇੱਕ ਤਾਂ ਵੀ ਤੇਰੇ ਘੜੀ ਬਹੁਤ ਸੋਹਣੀ ਆ, ਇੱਕ ਸੁੱਖ ਦੀ ਘੜੀ ਚਲੋ ਪਰਮਾਤਮਾ ਨੇ ਦੇਖਣ ਨੂੰ ਦਿੱਤੀ ਹੈ,
1: ਬਿਲਕੁਲ
0: ਇੱਕ ਤੇਰੀ ਮਾੜੀ ਘੜੀ ਚੱਲ ਰਹੀ ਹੈ, ਇਹ ਘੜੀ ਵੀ ਐਸੀ ਸੀ ਹਨਾ। ਹੋਰ ਜੇ ਘੜੀ ਤੇ ਕਿਸ ਨੂੰ ਇਹਨਾਂ ਤਿੰਨਾਂ ਤੋਂ ਬਿਨਾਂ ਕੋਈ ਯਾਦ ਆਉਂਦੀ ਹੋਵੇ ਗੱਲ ਤਾਂ 905-564-44 ਤੇ ਦੱਸਿਓ, ਪਰ ਮੇਰੇ ਦਿਮਾਗ ਦੇ ਵਿੱਚ ਘੜੀ ਤੇ ਹਜੇ ਫਿਲਹਾਲ ਸੋਫਾ ਤਿੰਨਾਂ ਤੋਂ ਬਿਨਾਂ ਨਹੀਂ ਆਈ, ਤੁਹਾਡੇ ਦਿਮਾਗ 'ਚ ਆਈ ਕੋਈ?
1: ਨਹੀਂ ਕੋਈ ਨਹੀਂ ਆਈ ਫਿਲਹਾਲ।
0: ਓਕੇ, ਮੈਂ ਉਹਨਾਂ ਚਿਰ ਇੱਕ ਦੀ ਐਡ ਪੜ੍ਹਦਾ ਅਤੇ ਫਿਰ ਦੇਖਦੇ ਹਾਂ। ਕੁਲਦੀਪ ਬਾਈ ਜੀ ਦੇਖੋ ਤਾਂ ਇਹਨਾਂ ਦੇ ਸ਼ਾਇਦ ਦਿਮਾਗ ਦੇ ਵਿੱਚ ਕੋਈ ਆਈ ਹੋਵੇ। ਬਾਈ ਜੀ ਸਤਿ ਸ਼੍ਰੀ ਅਕਾਲ, ਕੁਲਦੀਪ ਜੀ ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ, ਵਪਾਰੀ ਸਾਹਿਬ
0: ਜੀ, ਸਰ ਜੀ
2: ਔਖੀ ਘੜੀ ਨਾ ਦੇਖਣ ਦੇ
1: ਆਪਣਾ ਬਿਰਦ ਸਮਾਲ
2: ਘੜੀ ਬੜੀ ਵੇਖੀ ਜਾਂਦਾ ਵਾ।
1: ਦੇਖੋ ਗੁਰਬਾਣੀ ਵਿੱਚ ਕਿੰਨਾ ਵਧੀਆ ਸਮਝਾਉਣਾ ਕੀਤਾ ਕਿ ਨਹੀਂ,
0: ਵਾਹ ਕੀ ਬਾਤ ਆ ਗੁਲਦੀਪ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਧੰਨਵਾਦ। ਸੋ ਜੇ ਹੋਰ ਵੀ ਕਿਸੇ ਨੂੰ ਯਾਦ ਹੋਇਆ, ਅੱਛਾ ਘੜੀ ਘੜੀ ਤੂੰ ਯਾਰ ਐਂ ਆਹੀ ਗੱਲ ਕਰਦਾ ਤੂੰ ਹੈ
1: ਕਰਦਾ, ਹਾਂ ਘੜੀ ਬੁੜੀ,
0: ਹਾਂ ਘੜੀ ਬੁੜੀ ਆਹੀ ਗੱਲ ਕਰਦਾ, ਘੜੀ ਦੇ ਨਾਲ ਘੜੀ ਘੜੀ ਜਾਂ ਘੜੀ ਮੁੜੀ ਵੀ ਮਿੰਟ ਮਿੰਟ ਬਾਅਦ ਤੂੰ ਆਹੀ ਗੱਲ ਕਰੀ ਜਾਣਾ ਹਨਾ,
1: ਬਿਲਕੁਲ ਇਹ ਵੀ ਹੋ ਸਕਦਾ,
0: ਇਹ ਵੀ ਹੋ ਸਕਦਾ, ਹੋਰ ਤਾਂ ਨਹੀਂ ਕੋਈ ਹੋਇਆ,
1: ਹੋਰ ਵੀ ਨਿਕਲੇ ਹੋਣ,
0: ਔਖੀ ਘੜੀ, ਸੁੱਖ ਦੀ ਘੜੀ, ਗੁੱਟ ਦੀ ਘੜੀ,
1: ਹਾਂ
0: ਘੜੀ ਮੁੜੀ ਤੇ ਘੜੀ ਘੜੀ ਤੇ ਅਗਲੀ ਕਾਲ ਤੇ ਵੀ ਆਪਾਂ ਦੇਖਦੇ ਚੱਲ ਕੇ। ਸਤਿ ਸ਼੍ਰੀ ਅਕਾਲ ਜੀ,
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀ ਜੀ,
0: ਸਤਿ ਸ਼੍ਰੀ ਅਕਾਲ ਭੈਣ ਜੀ,
3: ਹਾਂਜੀ ਮੈਂ ਕਿਹਾ ਵੀ ਪਰਮਾਤਮਾ ਨੇ ਮੂਰਤ ਬਹੁਤ ਸੋਹਣੀ ਘੜੀ
0: ਹੈ, ਆਹ ਆਹ ਕੀ ਬਾਤ ਆ, ਕੀ ਬਾਤ ਆ, ਵਾਓ ਸਰ, ਥੈਂਕ ਯੂ ਭੈਣ ਜੀ, ਥੈਂਕ ਯੂ, ਥੈਂਕ ਯੂ,
3: ਨੋ ਪ੍ਰੋਬਲਮ,
0: ਬਹੁਤ ਸ਼ੁਕਰੀਆ,
4: ਉਹ ਹੈਗਾ ਕਿ
0: ਕਿੰਨਾ ਸੋਹਣਾ ਸੀਗਾ ਨਾ,
4: ਘੜੀ ਰੁਕ ਜਾਂਦੀ ਤਾਂ ਚੰਗਾ ਸੀਗਾ
0: ਭੈਣ ਜੀ,
4: ਵਿਆਹ ਜਾਓ ਜਾਂ ਇਸ ਤਰ੍ਹਾਂ ਨਾ, ਉਹ ਕਹਿੰਦੇ ਅੱਜ ਦੀ ਘੜੀ ਮਤਲਬ ਅੱਜ ਦਾ ਦਿਨ, ਦਿਨ ਨੂੰ ਵੀ ਘੜੀ ਦੇ ਉਹਦੇ ਵਿੱਚ ਦੇਖਿਆ ਜਾਂਦਾ,
0: ਕਿਦਾਂ ਕਿਦਾਂ ਤੁਹਾਡੀ ਆਵਾਜ਼ ਹੁਣ ਆਈ ਹੈ, ਦੱਸਿਓ ਦੁਬਾਰੇ,
4: ਹਾਂਜੀ ਜਿਵੇਂ ਅੱਜ ਦੀ ਘੜੀ ਰੁਕ ਜਾਂਦੀ ਤਾਂ ਚੰਗਾ ਸੀਗਾ,
0: ਹਾਂ ਅੱਜ ਦੀ ਘੜੀ, ਹਾਂ ਆਪਾਂ ਕਹਿੰਦੇ ਵੀ ਅੱਜ ਦਾ ਦਿਨ,
4: ਹਾਂਜੀ ਜਿੱਦਾਂ ਵਿਆਹ ਸ਼ਾਦੀ ਜਾਓ ਨਾ, ਕਹਿੰਦੇ ਅੱਜ ਦੀ ਘੜੀ ਰੁਕ ਜਾਂਦੇ, ਕੱਲ ਚਲ ਜਾਂਦੇ, ਉਹ ਮਤਲਬ ਅੱਜ ਦਾ ਦਿਨ ਰੁਕ ਜਾਂਦਾ,
0: ਅੱਜ ਦਾ ਦਿਨ ਰੁਕ ਜਾਂਦਾ, ਦਿਨ ਦੇ ਲਈ ਵੀ ਆਪਾਂ ਘੜੀ ਸ਼ਬਦ ਕਿੱਧਰ ਵਰਤ ਦਿੰਦੇ ਵੀ ਅੱਜ ਦੀ ਘੜੀ ਰੁਕ ਜਾਂਦੇ, ਘੜੀ ਖੰਡ ਹੋਰ ਰੁਕ ਜਾਂਦੇ ਹੈ ਨਾ ਜਾਂ ਆਪਾਂ ਕਹਿੰਦੇ ਹਾਂ,
1: ਬਿਲਕੁਲ ਹਾਂ
4: ਬਿਲਕੁਲ, ਜਿਵੇਂ ਘੜੀ ਪਲ ਰੁਕ ਜਾਂਦੇ, ਮਤਲਬ ਇਹ ਨਹੀਂ ਹੈ ਕਿ ਉਹ ਉੱਠਦੇ ਬੰਨੀ ਹੋਈ ਘੜੀ ਹੈਗੀ ਆ,
0: ਉਹ ਪੂਰੇ
4: ਸਮੇਂ ਨੂੰ ਮਤਲਬ
0: ਦਿਨ ਲਈ ਕਹਿ ਰਹੇ ਉਹ, ਬਿਲਕੁਲ ਵਾਹ, ਥੈਂਕ ਯੂ ਭੈਣ ਜੀ, ਥੈਂਕ ਯੂ ਵੈਰੀ ਮੱਚ, ਅਗਲੀ ਕਾਲ ਵੀ ਦੇਖ ਲਈਏ। ਸਤਿ ਸ਼੍ਰੀ ਅਕਾਲ ਜੀ,
5: ਹੈਲੋ,
0: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ,
5: ਰਾਜਵੀਰ ਸਤਿ ਸ਼੍ਰੀ ਅਕਾਲ, ਅੰਮ੍ਰਿਤ ਚੀਮਾ ਬੋਲੋ ਤੋਂ
0: ਗੋਲਫ ਆਇਓ, ਕੀ ਹਾਲ ਚਾਲ ਹੈ ਚੀਮਾ ਸਾਹਿਬ,
5: ਠੀਕ ਠਾਕ ਵਧੀਆ ਵਧੀਆ, ਮੈਂ ਹੁਣੇ ਰੇਡੀਓ ਆਨ ਕੀਤਾ ਤੋ ਤੁਹਾਡੀ ਘੜੀ ਤੇ ਚੱਲ ਰਹੀ ਗੱਲ, ਇੱਕ ਪੁਰਾਣੇ ਸਮੇਂ ਚ ਆਪਾਂ ਜੋ ਸਕੂਲਾਂ ਚ ਪੜ੍ਹਦੇ ਹੁੰਦੇ ਨੇ ਉਦੋਂ ਪੈਨ ਨੀ ਹੁੰਦੇ ਸੀ, ਉਦੋਂ ਕਲਮਾਂ ਹੁੰਦੀਆਂ ਸੀਗੀਆਂ,
0: ਹਾਂ ਇੱਥੇ ਕਲਮ ਘੜਨੀ, ਹੈਂ
5: ਕਲਮ ਘੜੀ, ਮੈਂ ਹੁਣੇ ਹੁਣੇ ਕਲਮ ਘੜੀ ਆ, ਉਹਨੇ ਕਾਨੇ ਦੀ ਹੁੰਦੀ ਸੀ ਨਾ,
0: ਹਾਂ ਬਿਲਕੁਲ ਬਿਲਕੁਲ, ਵੀ ਤੂੰ ਕਲਮ ਘੜੀ ਆ ਕਿ ਨਹੀਂ ਘੜੀ ਵੀ ਆਪਦੀ, ਹੈਨਾ ਬਹੁਤ ਧੰਨਵਾਦ ਸਰ, ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਇੱਕ ਐ ਆ ਆਪਾਂ ਕਹਿੰਦੇ ਵੀ ਗੁੱਲੀ ਘੜੀ ਯਾਰ, ਗੁੱਲੀ ਡੰਡਾ ਖੇਡ ਦਿੰਦੇ ਸੀਗੇ,
1: ਇੱਥੇ ਤੱਕ ਇਹ ਵੀ ਗੱਲ ਆ ਗਈ ਨਾ ਜਦੋਂ ਸਕੂਲ ਚ ਲੜ ਪੈਂਦੇ ਸੀ, ਫਿਰ ਕਹਿੰਦੇ ਕੋਈ ਨਾ ਤੈਨੂੰ ਸਾਰੀ ਛੁੱਟੀ ਕਢਾਂਗੇ, ਕੋਈ ਨਾ
0: ਸਾਰੀ ਤੈਨੂੰ ਮੈਂ ਘੜ ਹਾਂ ਮੈਂ ਘੜੂੰ ਤੈਨੂੰ
1: ਪਰ ਚਾਰ ਪੰਜ ਜਣਿਆਂ ਦਾ ਗਰੁੱਪ ਹੁੰਦਾ ਸੀ ਉਹਨਾਂ ਦਾ ਤੇ ਦੂਜੇ ਪਾਰਟ ਦੋਨੇ ਪਾਰਟੀਆਂ ਨਾਲ
0: ਹਾਂ
1: ਕੋਈ ਨਾ ਸਾਰੀ ਛੁੱਟੀ ਵਾਲੇ ਤੈਨੂੰ ਘੜਦੇ ਆ ਅੱਜ
0: ਹਾਂ ਕੀ ਬਾਤ ਆ ਸੋ ਇੱਕ ਹੁੰਦਾ ਸੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ
1: ਹਾਂ
0: ਹੈਨਾ
1: ਬਿਲਕੁਲ
0: ਸੋ ਮਤਲਬ ਘੜੀ ਦੇ ਵਿੱਚ ਉਹ ਉਹਨੂੰ ਟਾਈਮ ਲਈ ਵੀ ਦੱਸਿਆ ਗਿਆ ਅਲੱਗ ਅਲੱਗ ਸੈਂਸ ਦੇ ਵਿੱਚ ਆਪਾਂ ਗੱਲਬਾਤ ਕੀਤੀ ਆ ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
6: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਭੀ ਨੂੰ ਜੀ
0: ਜੀ ਨਾਗਪਾਲ ਸਾਹਿਬ ਅੱਜ ਗੱਲ ਕਰਾਂਗੇ ਕਿ ਤੁਸੀਂ ਹਮੇਸ਼ਾ ਦੱਸਦੇ ਹੋ ਕਿ ਯਾਰ ਜੇ ਹਸਬੈਂਡ ਵਾਈਫ ਆ ਉਹਨਾਂ ਦੇ ਦੋ ਬੱਚੇ ਨੇ ਜਾਂ ਹਸਬੈਂਡ ਵਾਈਫ ਆ ਉਹਨਾਂ ਦੇ ਤਿੰਨ ਬੱਚੇ ਨੇ ਜੇ ਹਸਬੈਂਡ ਵਾਈਫ ਆ ਉਹਨਾਂ ਦੇ ਬੱਚੇ ਨਹੀਂ ਹੈ ਹਜੇ ਕੋਈ ਉਹ ਕਿੰਨਾ ਉਹਨਾਂ ਨੂੰ ਕਿੰਨਾ ਲੋਨ ਮਿਲ ਸਕਦਾ ਤੇ ਜੇ ਹਸਬੈਂਡ ਇਕੱਲਾ ਹੀ ਆ
1: ਜੀ
0: ਹਜੇ ਵਾਈਫ ਲੱਭੀ ਨਹੀਂ ਹੈ
1: ਬਿਲਕੁਲ
0: ਉਹ ਕਹਿੰਦਾ ਮੈਨੂੰ ਇੱਕ ਦਿਨ ਮੈਸੇਜ ਆਇਆ ਵੀਰ ਦਾ ਮੇਰਾ ਮਿੱਤਰੀ ਸੀਗਾ ਉਹ ਮੈਨੂੰ ਕਹਿੰਦਾ ਯਾਰ ਮੈਂ ਕਹਿੰਦਾ ਬਈ ਲੋਨ ਲੈਣ ਨੂੰ ਜੀ ਕਰਦਾ ਮੈਂ ਫਿਰ ਕਹਿੰਦਾ ਤੁਸੀਂ ਦੱਸਦੇ ਹੋ ਦੋ ਜਣਿਆਂ ਲਈ ਚਾਰ ਜਣਿਆਂ ਲਈ ਪੰਜ ਜਣੇ ਲਈ ਕਹਿੰਦਾ ਹੁਣ ਮੈਂ ਲੋਨ ਲੈਣ ਦਾ ਮਾਰਾ ਵਿਆਹ ਕਰਾ ਲਾ ਕਹਿੰਦਾ ਲੋਨ ਨੂੰ ਜੀ ਕਰਦਾ ਪਰ ਵਿਆਹ ਨੂੰ ਨਹੀਂ ਕਰਦਾ ਹਜੇ ਮੈਂ ਕਿਹਾ ਯਾਰ ਇਹ ਵੀ ਗੱਲ ਤਾਂ ਤੇਰੀ ਸਹੀ ਹੈ ਮੈਂ ਕਿਹਾ ਮੈਂ ਪੁੱਛੂ ਨਾਗਪਾਲ ਸਾਹਿਬ ਨੂੰ ਨਾਗਪਾਲ ਸਾਹਿਬ ਉਹ ਬੰਦਾ ਕਹਿੰਦਾ ਮੈਨੂੰ ਵੀ ਦਬਾਓ ਯਾਰ ਮੈਂ ਕਿਹੜਾ ਮਾਂ ਮਾਰੇ ਕੋਈ
6: ਬਿਲਕੁਲ ਬਿਲਕੁਲ ਉਸਨੇ ਅਗਰ ਮੈਰਿਡ ਹੈ ਦੋਨੋਂ ਦੋ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ ਉਨਕੋ 52,000 ਡਾਲਰ ਪਰ ਈਅਰ ਕਾ ਲੋਨ ਆਤਾ ਹੈ ਮਤਲਬ ਦੋ ਸਾਲ ਕਾ ਲੱਖ ਡਾਲਰ
0: ਅੱਛਾ
6: ਔਰ ਜਿਨਕਾ ਟੇਕ ਹੋਮ ਹੈ ਵੋ ਹੋ ਜਾਏਗਾ ਕੁਛ ਲਾਈਕ ਥੋੜਾ ਸਾ ਵੀਜ਼ਾ ਮਾਈਨਸ ਕਰ ਲੇ ਇਸਮੇ ਸੇ ਮਤਲਬ ਉਨਕੇ ਖਾਤੇ ਮੇਂ 80,000 ਗਿਰ ਜਾਏਗਾ ਦੋ ਸਾਲ ਕੇ ਕੋਰਸ ਮੇਂ ਔਰ ਅਗਰ ਸਿੰਗਲ ਬੰਦੇ ਹੈ ਤੋ ਫਿਰ ਉਨਕੋ ਕਮ ਦਿਨ ਦਾ ਬੈਨੀਫਿਟ ਨਹੀਂ ਹੈ ਮਤਲਬ ਹਾਂ 16,000 ਉਨਕੇ ਖਾਤੇ ਮੇਂ ਗਿਰੇਗਾ
0: ਚਲੋ 16,000 ਆ ਗਿਆ ਇੱਕ ਸਾਲ ਦਾ ਤੇ 16 ਦੂਜੇ ਦਾ 32 ਹੋ ਗਿਆ
6: ਬਿਲਕੁਲ ਸਹੀ ਕਹਾ ਆਪਨੇ
0: ਇਕੱਲੇ ਬੰਦੇ ਨੂੰ ਤੁਸੀਂ ਆਪਦਾ ਕਾਰ ਦਾ ਲੋਨ ਲਾ ਲਿਓ
1: ਬਿਲਕੁਲ
0: ਜੋ ਮਰਜ਼ੀ ਲਾ ਲਿਓ ਹਨਾ ਕੋਈ ਡਾਊਨ ਪੇਮੈਂਟ ਨਹੀਂ ਉਹ ਚ ਵੀ ਤੁਸੀਂ ਪੈਸੇ ਉਹ 32,000 ਵਰਤ
1: ਸਕਦੇ ਹੋ
0: 2.5% ਤੇ ਜੇ 32,000 ਵੀ ਮਿਲ ਰਿਹਾ ਤੇ ਉਹ ਵੀ ਤਾਂ ਬਹੁਤ ਵਧੀਆ ਨਾ ਤੇ ਕਈ ਆਪਣਾ ਬਹੁਤ ਵਾਰ ਬੰਦੇ ਹੁੰਦੇ ਆ ਕਿ ਅਗਲਾ ਕਹਿੰਦਾ ਯਾਰ ਮੈਂ ਹੈ ਤਾਂ ਹਜੇ ਇਕੱਲਾ ਹੀ ਹਾਂ ਪਰ ਮੈਂ ਵਿਆਹ ਵੀ ਨਹੀਂ ਕਰਾਇਆ ਪਰ ਮੈਨੂੰ ਮਿਲ ਸਕਦਾ ਕਿ ਨਹੀਂ ਦੋ ਸਾਲ ਬਾਅਦ ਇਹ ਕਹਿੰਦੇ ਰੂਲ ਚੇਂਜ ਹੋ ਜਾਂਦੇ ਹਰ ਦੋ ਸਾਲ ਬਾਅਦ ਪਹਿਲਾਂ ਵੀ ਹੋਏ ਨੇ ਅੱਗੇ ਵੀ ਹੋ ਸਕਦੇ ਆ ਤੇ ਜੇ ਸਿੰਗਲ ਵੀ ਤੁਸੀਂ ਹੈਗੇ ਹੋ ਇਕੱਲੇ ਹੀ ਹੋ ਚਾਹੇ ਅਜੇ ਸਟੂਡੈਂਟ ਆਏ ਹੋਏ ਸੀ ਪੀ ਆਰ ਹੈਗੇ ਹੋ ਤੁਸੀਂ ਤਾਂ ਤੁਸੀਂ 20 ਇਹਦੇ ਹੱਕਦਾਰ ਵੀਰੇ ਹੈਗੇ ਹੋ ਕਾਲ ਇਹਨਾਂ ਨੂੰ ਕਰ ਲਿਓ ਤਾਂ 16,000 ਤੁਹਾਨੂੰ 20 ਆ ਸਕਦਾ ਵਾ ਤੁਹਾਡੇ ਮਿੱਤਰ ਦੋਸਤਾਂ ਨੂੰ ਦੱਸ ਦਿਓ ਜਿਹੜੇ ਕਹਿੰਦੇ ਸੀ ਕਿ ਬਾਈ ਇਕੱਲਾ ਬੰਦਾ ਕੀ ਕਰੇ
1: ਬਿਲਕੁਲ ਜੇ ਅਗਲੇ ਸਾਲ ਤੱਕ ਵਿਆਹ ਹੋ ਜਾਏ
0: ਫਿਰ ਦੋਨੇ ਫਿਰ ਉਹਦਾ ਵੀ ਅਪਲਾਈ ਹੋ ਜਾਊਗਾ
1: ਹੈ ਫਿਰ ਤਾਂ ਬੈਨੀਫਿਟ ਮਿਲੂਗਾ
0: ਨਾਗਪਾਲ ਸਾਹਿਬ ਫਿਰ ਬੈਨੀਫਿਟ ਮਿਲੂ
6: ਫੰਡਿੰਗ ਰੀਅਸੈਸ ਹੋ ਜਾਂਦੀ ਹੈ
1: ਘੁੰਮਣ ਜਾਣਾ ਸ਼ੋਪਿੰਗ ਕਰਨ ਜਾਣਾ ਫਿਰ ਨਾਲ ਜੇ ਘਰ ਵਾਲੀ ਹੋਊ ਤਾਂ
0: ਨਾਲੇ ਮੈਂ ਇਹ ਦੱਸਦਾ ਵੀ ਤੁਸੀਂ ਵਿਆਹ ਇੱਕੋ ਹੀ ਕਰਾਉਣਾ ਵੀਰੇ ਐ ਨਹੀਂ ਤੁਸੀਂ ਕਹੋ ਮੈਂ ਇੱਕ ਵਿਆਹ ਕਰਾ ਲਾ ਹੋਰ ਆ ਗਿਆ 16,000 ਹੁਣ ਮੈਂ ਨਾਗਪਾਲ ਸਾਹਿਬ ਹੁਣ ਹੋਰ ਆਊ ਹੋਰ ਹਾਰ ਨਹੀਂ ਆਉਣਾ ਇਹ ਗੱਲ ਨੀ ਹੈ
1: ਨਹੀਂ ਇੱਕ ਤਾਂ ਚਲੋ ਜ਼ਰੂਰੀ ਆ
0: ਇੱਕ ਜ਼ਰੂਰੀ ਆ
1: ਪੈਸੇ ਆ ਗਏ ਫਿਰ ਘਰ ਵਾਲੀ ਵੀ ਜ਼ਰੂਰੀ ਹੈ ਜੀ ਕਈ ਲੋਕ ਇਸਦੇ ਨੀ ਵਿਆਹ ਕਰਾਉਂਦੇ ਵੀ ਪੈਸੇ ਤਾਂ ਹੈ ਨੀ ਕੋਲੇ ਵੀ ਉਹ ਉਹਦੀ ਸ਼ੋਪਿੰਗ ਕਿੱਥੋਂ ਕਰਾਵਾਂਗੇ ਉਹਨੂੰ ਘੁੰਮਣ ਫਿਰਨ ਕਿਵੇਂ ਲੈ ਕੇ ਜਾਵਾਂਗੇ ਵਿਆਹ ਨਾਗਪਾਲ ਨੇ ਪੈਸੇ ਦਵਾਤੇ ਪਾਰਟਨਰ ਲੱਭੋ ਵਧੀਆ ਜ਼ਿੰਦਗੀ ਸੋਹਣੀ ਆਪਦੇ ਸ਼ੁਰੂ ਕਰੋ ਘੁੰਮਣ ਫਿਰਨ ਜਾਓ
0: ਹੋਰ ਕੀ ਚਾਹੀਦਾ ਉਹ ਨਾਲੇ ਕਹੂਗਾ ਵੀ ਲਕਸ਼ਮੀ ਆ ਗਈ ਹਨਾ
1: ਹਾਂ ਲਕਸ਼ਮੀ ਆ ਗਈ ਉਹ ਵੀ ਲਕਸ਼ਮੀ
0: ਹਾਂ ਦੋ ਹੋ ਗਏ ਹਨਾ
1: ਦੋ ਲਕਸ਼ਮੀਆਂ ਇਕੱਠੀਆਂ ਹੋ
0: ਗਈਆਂ ਸੋ ਤੁਸੀਂ ਬਾਈ ਜੇਕਰ ਸਿੰਗਲ ਵੀ ਹੋ ਤਾਂ ਤੁਸੀਂ ਐਲੀਜੀਬਲ ਹੈਗੇ ਹੋ ਕਾਲ ਕਰਨੀ ਤੁਹਾਨੂੰ ਪੈਣੀ ਹੈ ਕਿਉਂ ਨਾਗਪਾਲ ਸਾਹਿਬ
6: ਬਿਲਕੁਲ ਜੀ ਅਗਰ ਮੈਰਿਡ ਵਿਦ ਕਿਡਸ ਹੈ ਤੋ ਹਮ 1.5 ਲੱਖ ਡਾਲਰ ਆਪਕੋ ਮਿਲ ਸਕਤਾ ਬਿਨਾ ਗਾਰੰਟੀ ਕੇ 0% ਤੇ ਬੱਚੇ ਛੋਟੇ ਹੈ ਤੋ ਕਾਲਜ ਕੀ ਫੀਸ ਗਵਰਨਮੈਂਟ ਬਾਹਰ ਹੀ ਬਾਹਰ ਸੇ ਕਵਰ ਕਰ ਦੇਤੀ ਹੈ ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ ਨੋ ਗਾਰੰਟੀ
0: 437-264-3175 ਤੇ ਕਾਲ ਕਰ ਲਿਓ ਬਾਕੀ ਸਾਰੀ ਇਨਫੋਰਮੇਸ਼ਨ ਲੈ ਲਿਓ 437-264-3175 437-264-3175 ਤੇ ਤੁਸੀਂ ਕਾਲ ਕਰ ਲੈਣੀ ਆ ਤੇ ਉੱਥੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਆ ਤੁਸੀਂ ਚਾਹੇ ਹੁਣ ਉਹ ਵੀ ਚੱਕਤਾ ਆਪਾਂ ਕੰਮ ਵੀ ਸਿੰਗਲ ਵੀ ਹੋ ਤੁਸੀਂ ਹਸਬੈਂਡ ਵਾਈਫ ਹੋ ਤੁਹਾਡੇ ਦੋ ਬੱਚੇ ਆ ਤੁਹਾਡੇ ਤਿੰਨ ਬੱਚੇ ਆ ਡਿਪੈਂਡ ਕਰਦਾ ਕਿ ਤੁਹਾਨੂੰ ਤੁਹਾਡੀ ਫੈਮਿਲੀ ਸਾਈਜ਼ ਕੀ ਆ ਉਹਦੇ ਹਿਸਾਬ ਨਾਲ ਤੁਹਾਨੂੰ 50,000 20,000 16,000
1: ਬਿਲਕੁਲ
0: 1.5 ਲੱਖ ਤੱਕ ਵੀ ਇਹ ਜਿਹੜਾ ਲੋਨ ਆ ਉਹ ਮਿਲ ਸਕਦਾ ਜਿਹੜਾ ਤੁਸੀਂ ਪਹਿਲੇ 2 ਸਾਲ ਪੇ ਨਹੀਂ ਕਰਨਾ ਕੁਛ ਵੀ ਉਹ ਤੋਂ ਬਾਅਦ 2.5% ਸਾਲ ਦਾ ਹੋਣਾ 437-264-3175 ਤੇ ਕਾਲ ਕਰ ਲਿਓ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ
6: ਥੈਂਕ ਯੂ ਜੀ ਥੈਂਕ ਯੂ
0: ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ तुम्हें नींदों में बुलाया, नींद ते नींद नींद नु अलग अलग वरतो, नींदों में बुलाया नींद,
1: नींद में बुलाया
0: हाँ नींद, नींद नु जे आपां बंदा भी तू तो यार नींद जी तुरिया फिरदा हाँ। होर मैनू तो नींद नहीं आई यार रात, टेंशन ही बहुत सी, होर
1: ये औखा शब्द
0: नींद ते, नींद ते होर की आ सकदा,
1: नींद ते आंदा कई बार कोई गलती करदा बंदा नींद च उठ खड़ तू होना कि नींद च रहना
0: हाँ, होर नोट कर लो 416-509-1509-6085 टॉम कॉन रोड वाले हो तुसी भी उठो नींद तो आओ करा इधर
1: बिल्कुल
0: रांझा ही ना मिर्जा ही सौ गया सी नींद ड्राइवर नु ना आवे आ चक नींद जड़ी ना आनी होर नींद यार नींद ते नहीं हो सकता ना नींद तो नींद एक पर्टिकुलर शब्द ही है
1: हां बिल्कुल
0: है ना नक ते हो सकता
1: हां
0: मेरा नक नहीं रहना
1: हाँ जी आ ना काम कीता
0: हाँ तू नक ना बढ़ा दी
1: हाँ
0: हाँ तेरे नक च कोका पाया बड़ा जचदा
1: हाँ
0: है ना
7: नक बहुत उच्चा
0: है नक बहुत उच्चा ये तो प्रभाव नक बहुत उच्चा ये तो पसंद ही नहीं होता ये सूट 5-10 हज़ार वाले तो नक ही नहीं धरती है ना मनो जी मोना जी ने दसिया नक वट के लंघना नक वट के लंघना यार
8: नक
0: वगना तेरा नक बगी जाता यार फलाना बंदा तो फलाने देख के ना नक
1: चढ़ा
0: नक चढ़ा नक चढ़ा नक लो कि लगे नक तो होर तो नहीं गया मोना जी कोई होर तो नहीं आया याद
7: एक होंदा कि जिवें कई बार कह दिंदे छोटे बच्चे नूं कह दिंदे हुंदे सीगे टीचर्स कि जे गलती करोगे तां नक रगड़ाऊंगे
0: हां नक रगड़ना मैं नक रगड़ा के माफी मंगाऊं
1: हां
0: उन्हें फिर उत्थे नक रगड़े भाई उन्हें माफी मंगी नक रगड़ के है ना ये कह दिंदे सी ते मैं कहण लगे भी तेरे नक ते मारू नहीं कन ते मारू हुंदा उहदा ना नको नक भरया पिया नको नक हो गया नको नक हो गया सत श्रीकाल बी जी आ गया जद कोई हो सो बहुत बहुत शुक्रिया वीरे थैंक यू वेरी मच जी भाई होर आ गया जद कोई हाँ जी हाँ जी हाँ जी भाई जी थोड़ी आवाज नहीं थोड़ी आवाज नहीं मेरे तक पहुंची हैगी लो भाई देखिया नक ते बहुत आया
1: बहुत निकले
0: नींद ते नहीं सी निकले नक सब तो बाद निकले है सो लो नक उच्चा करना नक बढ़ाना नक कटाउना नक चढ़ाउना नक दे थले ना आउना नक ना धरना
1: नक रगड़ना
0: नक रगड़ना
1: नक दी सेह से तुरा जाना
0: नको नक कर जे डुब जाना बहुत सारे नक दे निकले भाजी चलो दिमाग की कसरत हुई है जुड़े हुए रेडियो प्रोग्राम सारंग नाल ते इधरों जस्सी भुल्लर साहब ने भी मैसेज मैनूं भेजा हुआ देखदा किहड़ा भेजा हुआ शायद पढ़वां ते मैं पढ़दा जस्सी भुल्लर साहब तुसीं आ जाओ कॉल ही कर लो भाजी जी आयां नूं कॉल करो तुसीं आ की है ਨੱਕ ਤੇ ਮੱਖੀ ਲੌਜਿਕ ਸੱਟ ਦਾ ਤੁਸੀਂ ਓ ਮਾਈ ਗੋਡ ਲੌਜਿਕ ਕਮਾਲ ਦਾ ਮੱਛਰ ਹੌਲਾ ਹੁੰਦਾ ਹਾਂ ਮੱਖੀ ਭਾਰੀ ਹੁੰਦੀ ਹੈ ਕਹਿੰਦੇ ਦੇਖੋ ਕਿੱਡੀ
1: ਬਿਲਕੁਲ ਪਰ ਇਹ ਵੀ ਗੱਲ ਨਾਲ ਮੱਛਰ ਦੰਦੀ ਵੱਢਦਾ ਹੁੰਦਾ ਮੱਖੀ ਦੰਦੀ ਘੱਟ ਵੱਢਦੀ ਆ
0: ਮੱਖੀ ਨੀ ਵੱਢਦੀ ਨੱਕ ਤੇ ਆਪਾਂ ਐਂ ਕਹਿੰਦੇ ਨੱਕ ਤੇ ਮੱਖੀ ਨੀ ਬਹਿਣ ਦਿੰਦਾ ਤੇ ਤਿਤਲੀ ਕਿਹੜਾ ਬਹਿਣ ਦਿੰਦਾ ਬੰਦਾ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਨੰਬਰ ਨੋਟ ਕਰਕੇ ਰੱਖ ਲਓ 416-5509-1509 ਇਹਨਾਂ ਦਾ ਨੰਬਰ ਹੈ ਹੋਮ ਫਿਕਸ 'ਤੇ ਤੁਸੀਂ ਜਾਣਾ ਬਿਲਕੁਲ ਨਾ ਭੁੱਲਿਓ ਜੇਕਰ ਤੁਸੀਂ ਕੋਈ ਘਰ ਦੇ ਵਿੱਚ ਰੈਨੋਵੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਹੋਮ ਫਿਕਸ 'ਤੇ ਤੁਸੀਂ ਜਾਣਾ 20 ਡੈਲਟਾ ਪਾਰਕ 'ਤੇ ਲੋਕੇਟਡ ਹੈ ਸਾਰਾ ਹੀ ਸਮਾਨ ਹਾਰਡਵੁੱਡ ਫਲੋਰਿੰਗ ਲੈਮੀਨੇਟ ਫਲੋਰਿੰਗ ਸਾਰਾ ਕੁਛ ਇੱਥੋਂ ਮਿਲ ਜਾਂਦਾ ਪਲੰਬਿੰਗ ਦਾ ਸਮਾਨ 2x4 ਸਾਰੰਗ ਰੇਡੀਓ ਦਾ ਹਵਾਲਾ ਦੇ ਦਿਓ ਹੋਮ ਫਿਕਸ 20 ਡੈਲਟਾ ਪਾਰਕ 'ਤੇ ਲੋਕੇਟਡ ਨੇ ਅਤੇ ਜੇਕਰ ਤੁਸੀਂ ਬਾਈ ਜੀ ਗੁਰਬਾਣੀ ਦਾ ਰੇਡੀਓ ਲੈਣਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ 'ਤੇ ਜਾਇਓ ਬਹੁਤ ਪੁਰਾਣੇ ਢਿੱਲੋਂ ਵੀਡੀਓ 'ਤੇ ਤੁਸੀਂ ਸ਼ੋਪ ਇਹਨਾਂ ਦੀ ਦਹਾਕਿਆਂ ਤੋਂ ਆ ਸੋ ਤੁਸੀਂ ਉੱਥੋਂ ਗੁਰਬਾਣੀ ਦੇ ਰੇਡੀਓ ਵੀ ਲੈ ਸਕਦੇ ਹੋ ਤੁਸੀਂ ਉੱਥੋਂ IPTV ਬਾਕਸ ਵੀ ਲੈ ਸਕਦੇ ਹੋ ਤੇ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ 'ਚ ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਏਅਰਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313 ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਚੱਲਦੇ ਹਾਂ ਅਸੀਂ ਨਾਗਪਾਲ ਸਾਹਿਬ ਵੱਲ ਵੀ ਚੱਲਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕਾਲਰ ਨੇ ਉਹਨਾਂ ਦੇ ਨਾਲ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਡੀ ਸੋ ਮੇਰਾ ਖਿਆਲ ਦੁਬਾਰਾ ਤੁਸੀਂ ਕਾਲ ਕਰ ਸਕਦੇ ਹੋ 905-5564-44 ਸਾਡੇ ਸਟੂਡੀਓ ਦਾ ਨੰਬਰ ਹੈ ਜੀ
4: ਨੱਕ ਨਾ ਰਹਿਣਾ
0: ਨੱਕ ਨਾ ਰਹਿਣਾ ਬਿਲਕੁਲ
4: ਆਹਾ ਤੁਸੀਂ ਆਹ ਕਲਚਰ ਚ ਵਿਆਹ ਕਰ ਲਿਆ ਸਾਡਾ ਕਿੱਥੇ ਨੱਕ ਰਹਿਣਾ ਰਾਈਟ
0: ਹਾਂ ਆਪਾਂ ਇਹੀ ਕਹਿੰਦੇ ਵੀ ਸਾਡਾ ਨੱਕ ਵੀ ਜੇ ਐਂ
4: ਹਾਂ ਨੱਕ ਨਹੀਂ ਰਹਿਣਾ ਜੇ ਤੁਸੀਂ ਆਹ ਗਲਤ ਕੰਮ ਕਰ ਲਿਆ ਨਾ ਹਾਂਜੀ ਹਾਂਜੀ ਮਤਲਬ ਇੱਜ਼ਤ ਨਾ ਰਹਿਣੀ
0: ਯੈਸ
4: ਨਾ ਰਹਿਣਾ
0: ਵਾਹ ਥੈਂਕ ਯੂ ਭੈਣ ਜੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ
4: ਵੈਲਕਮ ਜੀ
0: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੋਨਾ ਜੀ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ
7: ਜ਼ਰੂਰ ਰਾਜਵੀਰ ਜੀ ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ ਜਿੱਦਾਂ ਕਿ ਹੁਣ ਅਸੀਂ ਸਪਤੰਬਰ ਦੇ ਮੰਥ ਦੇ ਵਿੱਚ ਆ ਗਏ ਹੈਗੇ ਹਾਂ ਇਸ ਟਾਈਮ ਤੇ ਤੱਕ ਬਹੁਤ ਸਾਰੇ ਬੱਚਿਆਂ ਨੇ ਇਸ ਟਾਈਮ ਤੇ ਇੱਕ RESP ਦੇ ਵਿਦਡਰੋਲਸ ਲੈ ਲਿੱਤੇ ਨੇ ਪਰ ਫਿਰ ਵੀ ਜੇ ਕੋਈ ਵੀ ਫੈਮਿਲੀ ਇਸ ਟਾਈਮ ਤੇ ਨਹੀਂ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਐਜੂਕੇਸ਼ਨ ਸੇਵਿੰਗਸ ਪਲਾਨ ਚੱਲ ਰਿਹਾ ਸੀਗਾ ਬੱਚਿਆਂ ਦਾ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਹਨਾਂ ਨੂੰ ਨਹੀਂ ਸੋਰਟ ਆਊਟ ਹੋ ਰਿਹਾ ਕਿਸ ਤਰੀਕੇ ਦੇ ਨਾਲ ਅਪਲਾਈ ਕਰਨਾ ਹੈ ਵਿਦਡਰੋਲਸ ਕਿਸ ਤਰੀਕੇ ਦੇ ਨਾਲ ਲੈਣੇ ਹੈਗੇ ਆ ਸੋ ਤੁਹਾਨੂੰ ਵਿਦਆਊਟ ਐਨੀ ਐਪਲੀਕੇਸ਼ਨ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ ਸਾਡੇ ਵੱਲੋਂ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜੇ ਤੁਸੀਂ RESP ਦੇ ਵਿਦਡਰੋਲਸ ਲੈਣੇ ਹੈ ਨੋ ਮੈਟਰ ਚਾਹੇ ਉਹ ਪਲਾਨ ਸਾਡੇ ਵੱਲੋਂ ਨਹੀਂ ਵੀ ਕੀਤਾ ਗਿਆ ਤਾਂ ਵੀ ਅਸੀਂ ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕਰ ਸਕਦੇ ਹੈਗੇ ਹਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਨਾਲ ਦੀ ਨਾਲ ਉਹਨਾਂ ਨੂੰ ਵੀ ਰਿਮਾਈਂਡਰ ਬਣਦਾ ਹੈ ਜਿਹੜੇ ਵੀ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਹਜੇ ਤੱਕ ਬੱਚਿਆਂ ਦੀ RESP ਨਹੀਂ ਕਰਵਾਈ ਜਾਂ ਫਿਰ ਐਜੂਕੇਸ਼ਨ ਸੇਵਿੰਗਸ ਪਲਾਨ ਕਰਵਾਇਆ ਸੀ ਜਿਹਦੇ ਵਿੱਚ ਕੰਟਰੀਬਿਊਸ਼ਨ ਘੱਟ ਪਾ ਰਹੇ ਸੀਗੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਮੈਕਸੀਮਮ ਗ੍ਰਾਂਟਸ ਲੈਣੀਆਂ ਹੈਗੀਆਂ ਤਾਂ $208 ਪਰ ਮੰਥ ਜ਼ਰੂਰ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ ਪਰ ਪਲਾਨ ਸ਼ੁਰੂ ਕਰਨ ਲਈ ਕੋਈ ਵੀ ਅਮਾਊਂਟ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਪੂਰੀ ਫਲੈਕਸੀਬਿਲਿਟੀ ਹੁੰਦੀ ਹੈ $25 $50 ਕੋਈ ਵੀ ਅਮਾਊਂਟ ਤੁਸੀਂ ਚੂਜ਼ ਕਰਕੇ RESP ਸ਼ੁਰੂ ਕਰ ਸਕਦੇ ਹੁੰਦੇ ਹੋ ਐਂਡ ਕਾਫੀ ਵਾਰ ਮੈਂ ਦੇਖਿਆ ਜਦੋਂ ਐਜੂਕੇਸ਼ਨ ਸੇਵਿੰਗਸ ਪਲਾਨ ਘੱਟ ਅਮਾਊਂਟ ਦੇ ਨਾਲ ਕਈ ਵਾਰ ਪੇਰੈਂਟਸ ਸ਼ੁਰੂ ਕਰ ਲੈਂਦੇ ਨੇ ਉਹ ਉਸੇ ਤਰੀਕੇ ਦੇ ਨਾਲ ਹੀ ਚੱਲੀ ਜਾਂਦਾ ਹੈਗਾ ਮੇਕ ਸ਼ੋਰ ਕਰੋ ਮੈਕਸ ਆਊਟ ਜ਼ਰੂਰ ਕਰੋ ਕਿਉਂਕਿ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੇ ਐਕਸਪੈਂਸਿਸ ਹੈਗੀਆਂ ਯੂਨੀਵਰਸਿਟੀ ਦੇ ਐਕਸਪੈਂਸਿਸ ਨੇ ਬਹੁਤ ਸਾਰੇ ਬੱਚੇ ਹੁੰਦੇ ਆ ਜਿਹੜੇ ਆਊਟ ਆਫ ਸਿਟੀ ਆਊਟ ਆਫ ਕੰਟਰੀ ਪੜ੍ਹ ਰਹੇ ਹੁੰਦੇ ਨੇ ਉਹਨਾਂ ਦੇ ਲਈ ਇਸ ਟਾਈਮ ਤੇ ਫੰਡਿੰਗ ਹੀ ਸਭ ਨਾਲੋਂ ਵੱਡਾ ਮੈਟਰ ਹੁੰਦਾ ਹੈਗਾ ਸੋ ਇਹ ਜੇ ਫੰਡਿੰਗ ਅਵੇਲੇਬਲ ਹੋਏਗੀ ਤਾਂ ਹੀ ਉਹਨਾਂ ਦੀ ਸਟੱਡੀਜ਼ ਈਜ਼ੀਲੀ ਕੰਪਲੀਟ ਹੋ ਸਕਣਗੀਆਂ ਤਾਂ ਹੀ ਡਿਗਰੀ ਹੋ ਸਕੇਗੀ ਸੋ ਤੁਹਾਨੂੰ ਇਹਦੇ ਵਿੱਚ ਜ਼ਰੂਰ ਬੈਨੀਫਿਟ ਲੈਣਾ ਚਾਹੀਦਾ ਤਾਂ ਕਿ ਮੈਕਸੀਮਮ ਕੰਟਰੀਬਿਊਸ਼ਨ ਕਰੋਗੇ ਤਾਂ ਮੈਕਸੀਮਮ ਗ੍ਰਾਂਟਸ ਮਿਲਣਗੀਆਂ ਨਾਲ ਦੀ ਨਾਲ ਕੰਪਾਊਂਡਿੰਗ ਇੰਟਰਸਟ ਵੀ ਹਾਇਰ ਤਾਂ ਹੀ ਗਰੋ ਕਰੂਗਾ ਜੇ ਤੁਸੀਂ ਮੈਕਸੀਮਮ ਕੰਟਰੀਬਿਊਸ਼ਨ ਕਰ ਰਹੇ ਹੋ ਤੇ ਨਾਲ ਦੀ ਨਾਲ ਤੁਹਾਡੇ ਕੋਲ ਮੈਕਸੀਮਮ ਟਾਈਮ ਹੋਵੇ ਇਹ ਨਾ ਸੋਚੋ ਕਿ ਬੱਚੇ 4-5 ਸਾਲ ਦੇ ਹੋ ਜੂਗੇ ਫਿਰ ਅਸੀਂ ਸੋਚਾਂਗੇ RESP ਦੇ ਬਾਰੇ ਜਿੰਨੀ ਜਲਦੀ ਨਿਊ ਬੋਰਨ ਬੱਚਿਆਂ ਦੀ ਹੀ ਤੁਸੀਂ RESP ਕਰਵਾਉਂਦੇ ਹੋ ਉਹੀ ਬੈਸਟ ਟਾਈਮ ਹੁੰਦਾ ਹੈ। ਇਨ ਕੇਸ ਕਿਸੇ ਰੀਜ਼ਨ ਕਰਕੇ ਲੇਟ ਹੋ ਗਏ ਹੋ ਤਾਂ ਵੀ ਹੁਣੇ ਤੁਸੀਂ ਪਲਾਨ ਸ਼ੁਰੂ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਬੱਚਿਆਂ ਦੀ RESP ਆਪਣੇ ਬਾਰੇ ਕੋਈ ਕੰਸਰਨ ਹੈਗੇ, RRSP, FHSA, TFSA ਬਾਰੇ ਜ਼ਰੂਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110। ਜਾਂ ਫਿਰ ਤੁਹਾਨੂੰ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੇ ਲਈ ਕੋਈ ਵੀ ਕੰਸਰਨ ਹੈਗਾ, ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਫਿਰ ਟਰਮ ਇੰਸ਼ੋਰੈਂਸ ਕਰਵਾਈ ਸੀ ਸੂਨ ਹੀ ਕੁਛ ਮਹੀਨਿਆਂ ਦੇ ਵਿੱਚ, ਕੁਛ ਸਾਲਾਂ ਦੇ ਵਿੱਚ ਐਕਸਪਾਇਰ ਹੋਣ ਵਾਲੀ ਹੈ, ਉਹਦੀਆਂ ਆਪਸ਼ਨਸ ਐਕਸਪਲੋਰ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ
0: 9 ','////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////
6: एंड पुराने वाले भी फोन करके कहते हैं सर थैंक यू, इनका शो सुन के ही हम आए थे।
1: अच्छा जिन्हां दा खत्म होने वाला भाजी ओह किन्ने क टाइम पहला जिवें मैं कहंदे के बे रिन्यूअल वाले 3 महीने पहला तुसी रिन्यू करा लो करा सकदे हो किन्ने महीने पहला ते इह जो आपां जे कोर्स खत्म होने वाला किन्ने महीने पहला आपां दोबारे इह च एनरोल हो सकदे हां भी आपां नूं दोबारे लोन मिल जावे?
6: डेट से 2 महीने पहले
1: जे 2 महीने रहंदे तुहाडे तां तुसी भी आ सकदे हो यानी एनरोलमेंट हो सकदी उहनां दी।
6: बिल्कुल जी, बहुत लोग जो शो सुन रहे हैं आपका वो सेकंड ईयर के लिए कोर्स ढूंढ रहे होते हैं, उन्हें पहले हमसे काम मतलब उन्हें पता नहीं होता हमारे बारे में, राइट? फिर वो आते हैं कहते हैं हमने पहले मोटी कमीशन दी थी, हमने आपको सुना राजवीर सर के शो पे।

0: 3175 437 264 3175
1: ਆ ਦੇਖੋ ਮੈਨੂੰ ਹੁਣੇ ਆਮਦ ਹੋਈ ਆ 437 264 3175 ਤੁਸੀਂ ਵੀ ਲੋਨ ਲੈ ਸਕਦੇ ਹੋ ਚਾਹੇ ਤੁਹਾਡੀ ਉਮਰ ਆ 35 ਚਾਹੇ ਆ 75 ਕਿਉਂ ਜੀ ਸਾਰੇ ਲੈ ਸਕਦੇ ਆ
0: ਬਿਲਕੁਲ ਜੀ ਏਜ ਲਿਮਿਟ ਹੈ ਹੀ ਨਹੀਂ ਬਿਲਕੁਲ ਏਜ ਲਿਮਿਟ ਨਹੀਂ ਹੈ ਔਰ ਅਗਰ ਆਪ 75 ਹੈ ਨੋ ਪੈਨਸ਼ਨ ਪੇ ਤੋ ਵੀ ਐਲੀਜੀਬਲ ਹੈ ਅਨਇੰਪਲੋਇਡ ਹੈ ਹਾਊਸ ਵਾਈਫ ਹੈ ਕਾਲ ਕਰੇ 437 264 3175 ਕਈ ਵੀ ਪੈਸੇ ਕੋ ਖਰਚ ਕਰੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ
1: ਵਾਹ 437 264 3175 ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮਚ
0: ਥੈਂਕ ਯੂ
1: ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਅਤੇ ਆਬਾਦ ਰੱਖੇ ਜ਼ਿੰਦਾਬਾਦ ਰੱਖੇ ਅਸੀਂ ਅੱਜ ਦੇ ਪ੍ਰੋਗਰਾਮ 'ਚ ਮੇਰੇ ਤੋਂ ਬਾਅਦ ਤੁਸੀਂ ਸੁਣੋਗੇ ਦੇਸ਼ ਪ੍ਰਦੇਸ਼ ਤੁਸੀਂ ਮਾਲ ਸਾਹਿਬ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਮਾਲ ਸਾਹਿਬ ਦਾ ਨੰਬਰ ਆ ਜਿਹੜਾ ਨੋਟ ਕਰਕੇ ਰੱਖ ਲਓ ਜੇਕਰ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਅਤੇ ਰੇਟ ਘੱਟ ਪੇ ਕਰਨਾ ਹੋਵੇ ਵੱਧ ਪੇ ਕਰਦੇ ਹੋ ਤਾਂ ਤੁਹਾਨੂੰ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ ਜਗਜੀਤ ਮਾਲ ਸਾਹਿਬ ਇੱਕ ਕਾਲ ਇਹਨਾਂ ਨੂੰ ਕਰਕੇ ਦੇਖਿਓ ਤੁਹਾਡਾ ਫਾਇਦਾ ਹੋ ਸਕਦਾ ਕਿਸੇ ਦਾ ਵੀ ਜੇਕਰ ਤੁਸੀਂ ਨੰਬਰ ਮਾਲ ਸਾਹਿਬ ਦੇ ਦਿਓ ਜੇਕਰ ਵੱਧ ਪੇ ਕਰ ਰਹੇ ਹੋ
2: ਜੀ ਬਿਲਕੁਲ ਜੇ ਤੁਸੀਂ ਵੱਧ ਪੇ ਕਰ ਰਹੇ ਹੋ 6476278820
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: There is but one God.
5: Satnam.
4: The Supreme Truth.
5: Karta Purakh.
4: The Creator.
5: Nirupam.
4: Without fear.
5: Nirvair.
4: Without hate.
5: Akal Murat.
4: Omnipresent. Immortal.
5: Guru Parsad.
4: Through his grace.
5: Japu.
4: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: Friday, September 18th, 7 PM at the Living Arts Center, Mississauga.
1: पहला आया सी बड़ी मॉडल दिखती, उम्मीद कर रहा हूँ इस बार भी तुझे आशीर्वाद दोगे।
2: वे आ जा दो में हाल नचिए नचिए बाहच बाहपा वे आ जा दो में हाल नचिए।
0: For tickets, visit Ticketmaster. For information, call Singh Harjeet at 647-448-1000.
3: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
4: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
8: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit Ticketmaster.

0: ਹਾਲ ਚਾਲ ਨੇ ਤੁਹਾਡੇ? ਔਰ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਪ੍ਰਭ ਜੀ ਨਿੱਘਾ ਸਵਾਗਤ ਹੈ। ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਔਨ ਕਰ ਚੁੱਕੇ ਹੋ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਔਰ ਸ਼ਾਮ ਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਵਧੀਆ ਬਣਾਵਾਂਗੇ। ਮੇਰੇ ਵੱਲੋਂ ਸਾਰਿਆਂ ਨੂੰ ਹੀ ਪਿਆਰੀ ਬੜੀ ਸਤਿ ਸ਼੍ਰੀ ਅਕਾਲ ਅਤੇ ਸਭ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਬੜੇ ਖੂਬਸੂਰਤ ਵੈਦਰ ਨੂੰ ਇੰਜੋਏ ਕਰ ਰਹੇ ਹੋਵੋਗੇ ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 3 ਘੰਟੇ ਦਾ, ਯਾਨੀ ਕਿ ਪੂਰੇ 6 ਵਜੇ ਤੱਕ ਤੁਹਾਡਾ ਅਤੇ ਸਾਡੇ ਦੋਵਾਂ ਦਾ ਸਾਥ ਹੋਏਗਾ 1 ਘੰਟਾ ਅਤੇ ਉਸ ਤੋਂ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਸਾਂਝ ਪਏਗੀ। ਕੈਨੇਡਾ ਦੀਆਂ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ ਅਤੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾ ਸਕਦੇ ਹੋ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਆਪਣੀ ਪਸੰਦ ਦਾ ਕੋਈ ਗਾਣਾ ਸ਼ਾਮਿਲ ਕਰਨਾ ਹੋਵੇ ਪ੍ਰੋਗਰਾਮ 'ਚ ਸਾਡੇ ਨਾਲ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨੰਬਰ ਇੱਕੋ ਇੱਕ ਹੈ 905-500-64-44 905-564-6444 ਸਟੂਡੀਓ ਦਾ ਨੰਬਰ ਹੈ।
0: ਮੌਸਮ ਦਾ ਹਾਲ ਅਜੇ ਕੁਛ ਕਹਿ ਰਿਹਾ ਕਿ ਸਟੋਰਮ ਆਏਗਾ, ਕਾਫੀ ਤੇਜ਼ ਹਵਾਵਾਂ ਚੱਲਣਗੀਆਂ।
1: ਹਾਂਜੀ,
0: ਕਈ ਇਲਾਕਿਆਂ ਵਿੱਚ ਜ਼ਿਆਦਾ, ਕਿਸੇ 'ਚ ਘੱਟ, ਪਰ ਅਮਰੀਕਾ ਵੱਲੋਂ ਆ ਰਿਹਾ ਅਤੇ ਨਾਲ ਬਾਰਿਸ਼ ਵੀ ਹੋਏਗੀ ਅਤੇ ਥੰਡਰ ਸਟੋਰਮ ਦੀਆਂ ਜਿਹੜੀਆਂ ਦਿਖਾਇਆ ਜਾ ਰਿਹਾ ਹੈਗਾ, ਨਾਲ ਤੇਜ਼ ਹਵਾਵਾਂ ਨੇ। ਤੋ ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-500-64-64-44 ਸਾਡੇ ਸਟੂਡੀਓ ਨੰਬਰ ਨੇ, ਇੱਥੇ ਗੱਲਬਾਤ ਹੋਊਗੀ। ਮਿੱਠੀ ਜੀ, ਪਿਆਰੀ ਜੀ, ਇਸ ਤੋਂ ਪਹਿਲਾਂ ਕਿ ਇੱਕ ਹੋਰ ਗੱਲਬਾਤ ਕਰੀਏ, ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਆਸਰਾ ਲੈ ਲਈਏ ਅਤੇ ਤੁਸੀਂ ਵੀ ਸ਼ਬਦ ਨੂੰ ਕਰੋ ਸਰਵਣ ਅਤੇ ਅਸੀਂ ਫਿਰ ਅਸੀਂ ਸ਼ਬਦ ਤੋਂ ਬਾਅਦ ਵਾਪਸ ਆਉਂਦੇ ਹਾਂ। ਜੁੜੇ ਰਹੋ ਸਾਡੇ ਨਾਲ।

0: ਦੋਸਤੋ ਲੇਬਰ ਡੇ ਲੌਂਗ ਵੀਕਐਂਡ ਦੀਆਂ ਆਪ ਸਭ ਨੂੰ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਸ਼ੁਭ ਇਸ਼ਾਵਾਂ। ਔਰ ਇਸ ਲੌਂਗ ਵੀਕਐਂਡ ਦੇ ਉੱਤੇ ਔਰ ਗ੍ਰੈਂਡ ਫਰਨੀਚਰ ਨੇ ਢੇਰ ਸਾਰੀ ਨਵੀਂ ਸ਼ਿਪਮੈਂਟ ਮੰਗਾਈ ਆ, ਜਿਹਦੇ ਵਿੱਚ ਓਵਰਸੀਜ਼ ਤੋਂ ਵੀ ਕੰਟੇਨਰ ਪਹੁੰਚੇ ਨੇ ਫਰਨੀਚਰ ਦੇ। ਅਤੇ ਇਸ ਵੀਕ ਅਸੀਂ ਤੁਹਾਡੇ ਲਈ ਫਰਾਈਡੇ ਸੈਟਰਡੇ ਲਾਈਵ ਲੋਕੇਸ਼ਨ ਹੋਵਾਂਗੇ ਗ੍ਰੈਂਡ ਹੋਮ ਫਰਨੀਚਰ, ਜਿਹੜਾ ਕਿ 6685 ਟੌਮਕਨ ਰੋਡ ਟੌਮਕਨ ਦੇ ਡੇਰੇ ਦੇ ਨੇੜੇ ਹੈਗਾ। ਅਤੇ ਉੱਥੇ ਸਾਡਾ ਵੀਕਐਂਡ 'ਤੇ ਦੋਨੋਂ ਦਿਨ ਲਾਈਵ ਪ੍ਰੋਗਰਾਮ ਹੋਏਗਾ, ਨਵਾਂ ਫਰਨੀਚਰ ਆਏਗਾ ਔਰ ਉਹ ਡਿਸਪਲੇ ਹੋ ਜਾਏਗਾ। ਅਤੇ ਬਹੁਤ ਸਾਰੇ ਕੰਟੇਨਰ ਡੌਕ 'ਤੇ ਲੱਗੇ ਹੋਏ ਨੇ, ਸਮਾਨ ਲੈ ਰਿਹਾ, ਅਤੇ ਤੁਸੀਂ ਨਵਾਂ ਨਵਾਂ ਫਰਨੀਚਰ ਦੇਖੋਗੇ। ਅਤੇ ਅਸੀਂ ਤੁਹਾਡੇ ਲਈ ਲਾਈਵ ਤੁਹਾਨੂੰ ਸੱਦਾ ਪੱਤਰ ਦੇਵਾਂਗੇ। ਲੇਬਰ ਡੇ ਸਪੈਸ਼ਲ ਸੇਲ ਹੋਗੀ, ਮਿਹਨਤ ਕਰਦਿਆਂ ਤੁਸੀਂ ਅਤੇ ਤੁਹਾਡੇ ਪੈਸੇ ਦੀ ਸੇਵਿੰਗ ਵੀ ਕਰਾਵਾਂਗੇ।
1: ਜੀ ਬਿਲਕੁਲ, ਅਤੇ ਨਾਲੇ ਤੁਸੀਂ ਟੀਮ ਸਿੱਧੂ ਦੇ ਨਾਲ ਵੀ ਗੱਲਬਾਤ ਕਰੋ। ਜੇ ਤੁਸੀਂ ਆਪਣੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ ਤਾਂ ਇਹਨਾਂ ਦੇ ਕੋਲ ਬਹੁਤ ਵਧੀਆ ਬੜੇ ਕਮਾਲ ਦੇ ਪ੍ਰੋਜੈਕਟਸ ਆ ਰਹੇ ਨੇ। ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਲੈ ਕੇ ਆ ਰਹੇ ਨੇ, ਜਿਨ੍ਹਾਂ ਦੀ ਪ੍ਰਾਈਸ ਸਿਰਫ 5,96,000 ਹੈ, 5,96,000 ਤੋਂ ਸ਼ੁਰੂ ਹੁੰਦੀ ਹੈ। ਅਤੇ ਕੈਲੇਡਨ ਸ਼ਹਿਰ ਦੇ ਵਿੱਚ ਇਹ ਫ੍ਰੀ ਹੋਲ ਟਾਊਨ ਹਾਊਸਿਸ ਜਿਹੜੇ ਕਿ ਜਿਨ੍ਹਾਂ ਦੀ ਕਲੋਜ਼ਿੰਗ 2027 ਦੇ ਐਂਡ ਤੋਂ ਲੈ ਕੇ 2028 ਦੀ ਸਟਾਰਟਿੰਗ ਦੇ ਵਿੱਚ ਹੋ ਜਾਏਗੀ। ਕੈਲੇਡਨ ਸ਼ਹਿਰ ਦੇ ਵਿੱਚ ਇਹ ਤਿੰਨ ਟਾਈਪ ਦੇ ਨਵੇਂ ਟਾਊਨ ਹਾਊਸਿਸ ਆ ਰਹੇ ਨੇ, ਜਿਨ੍ਹਾਂ ਦੇ ਵਿੱਚ 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ, 3 ਫਲੋਰ ਦੇ ਸਿਟੀ ਟਾਊਨਸ ਨੇ ਡਬਲ ਕਾਰ ਗਰਾਜ ਦੇ ਨਾਲ ਜਿਨ੍ਹਾਂ ਦੇ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ, ਅਤੇ 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ। ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਐਂਡ ਓਕ ਦੀਆਂ ਸਟੇਅਰਸ ਹੋਣਗੀਆਂ। ਹਰੇਕ ਫਲੋਰ ਤੇ 9 ਫੁੱਟ ਦੀ ਸੀਲਿੰਗ ਹੋਏਗੀ, 0 ਡਿਵੈਲਪਮੈਂਟ ਚਾਰਜਿਸ ਨੇ, ਫ੍ਰੀ ਅਸਾਈਨਮੈਂਟ ਕਲੋਜ਼ ਹੋਏਗਾ, 5 ਅਪਲਾਈਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਹੋਏਗਾ, ਅਤੇ $10,000 ਦੇ ਡਿਕੋਰ ਡਾਲਰਸ ਵੀ ਹੋਣਗੇ। ਅਤੇ ਇਹਦੇ ਲਈ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ, ਕਾਲ ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ ਹੈ 416-302-0016-416-302-0016, ਟੀਮ ਸਿੱਧੂ ਦਾ ਨੰਬਰ ਹੈ। ਪਹਿਲੇ ਕਾਲਰ ਸਾਡੇ ਨਾਲ ਜੁੜੇ ਨੇ 2531 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਮਨਪ੍ਰੀਤ ਟੂਰ ਬੋਲਦਾ। ਮੈਨੂੰ ਨਾ ਨੰਬਰ ਚਾਹੀਦਾ ਸੀ ਹੈਰੀਟੇਜ ਫਾਰਮ, ਜਿਹੜਾ ਉਹ ਕੀ ਕਹਿੰਦੇ ਜਿਹੜਾ ਤੁਸੀਂ ਐਡ ਦਿੰਦੇ ਹੋ ਨੈਚੁਰਲ ਔਰਗੈਨਿਕ।
0: ਹਾਂਜੀ, ਹੋਲਡ ਕਰ ਲਓ, ਇੱਕ ਮਿੰਟ ਸੇ ਦਿੰਦੇ ਹਾਂ। ਰੋੜੀ ਆਪਣਾ ਬੇਸ ਪ੍ਰਦੇਸ਼ ਨਾਲ ਜੁੜੇ ਹੋਏ, ਮੈਂ ਦੱਸ ਦਿਆਂ ਕਿ ਉਸੋ ਕਿ ਮਨਮੀਤ ਗਿਰੀ ਹੋ ਰਹੀ ਗਿਰੀ ਲਾਅ ਆਫਿਸ ਤੋਂ ਵਕੀਲ ਨੇ, ਉਹ ਕਹਿੰਦੇ ਤੁਸੀਂ ਕੋਈ ਘਰ ਬੁੱਕ ਕਰਾਇਆ ਕੰਟਰੈਕਸ਼ਨ ਪ੍ਰੀ ਕੰਟਰੈਕਸ਼ਨ ਦੇ ਵਿੱਚ, ਸਮੇਂ ਸਿਰ ਤੁਹਾਡੀ ਕਲੋਜ਼ਿੰਗ ਨਹੀਂ ਹੋਈ, ਲੇਕਿਨ ਹੁਣ ਬਿਲਡਰ ਕਹਿੰਦਾ ਵੀ ਰਾਈਟ ਬੇ ਕਲੋਜ਼ਿੰਗ ਕਰਵਾਓ ਅਤੇ ਤੁਹਾਡੀ ਅਪਰੂਵ ਨਹੀਂ ਹੋ ਰਹੀ ਮੋਰਗੇਜ, ਕੋਈ ਪ੍ਰੋਬਲਮ ਨਹੀਂ, ਇੰਟਰਸਟ ਸਮੇਤ ਬਿਲਡਰ ਨੂੰ ਤੁਹਾਡੇ ਪੈਸੇ ਵਾਪਸ ਕਰਨੇ ਪੈਣਗੇ, ਯਾਨੀ ਸੂਦ ਵੀ ਲੱਗੂਗਾ, ਹੈ ਨਾ। ਅਤੇ ਅਸੀਂ ਦਵਾਵਾਂਗੇ ਵਾਪਸ ਪੈਸੇ, ਜਾਂ ਫਿਰ ਤੁਸੀਂ ਜਾਂ ਕੋਈ ਕੋਈ ਹੋਰ ਰੀਅਲ ਸਟੇਟ ਦਾ ਕੇਸ ਹੈਗਾ, ਜਾਂ ਤੁਹਾਡੇ ਕੰਮ ਤੋਂ ਤੁਹਾਨੂੰ ਕੱਢਿਆ ਗਿਆ ਬਗੈਰ ਕਿਸੇ ਹਾਂਜੀ ਨੋਟਿਸ ਦਿੱਤੇ ਤੋਂ, ਪਰਸ ਤੁਹਾਨੂੰ ਪੇ ਨਹੀਂ ਮਿਲ ਰਹੀ ਪੇ ਨੇ, ਤਾਂ ਉਹ ਵੀ ਦਵਾਉਣਗੇ ਤੁਹਾਨੂੰ
1: ਜੀ।
0: ਅਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ 4375518000 437-551-8000। ਆਫਿਸ ਹੈਗਾ ਉਹਨਾਂ ਦਾ ਓਕਵਿਲ ਦੇ ਵਿੱਚ, 466 ਪੀਅਰਸ ਰੋਡ ਓਕਵਿਲ, ਮਨੀਤ ਗਿਰੀ ਹੋਰਾਂ ਦਾ ਆਫਿਸ ਹੈ
1: ਜੀ। ਅਤੇ ਨਾਲੇ ਤੁਸੀਂ ਏਬਲ ਟਰੱਕਿੰਗ ਨੂੰ ਜ਼ਰੂਰ ਯਾਦ ਰੱਖੋ, ਜਿਨ੍ਹਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ, ਇਹਨਾਂ ਨੂੰ ਇੱਕ ਫੀਮੇਲ ਵਰਕਰ ਦੀ ਲੋੜ ਹੈ ਆਫਿਸ ਦੇ ਕੰਮ ਦੇ ਲਈ। ਕਲੈਰੀਕਲ ਵਰਕ ਹੋਏਗਾ ਸਾਰਾ, ਅਕਾਊਂਟਿੰਗ ਬੁੱਕ ਕੀਪਿੰਗ ਵਗੈਰਾ, ਅਤੇ ਬਹੁਤ ਵਧੀਆ ਤੁਹਾਨੂੰ ਸੈਲਰੀ ਦੇਣਗੇ, ਪੇ ਰੇਟ ਬਹੁਤ ਅੱਛਾ ਆ। ਅਤੇ ਇਹਨਾਂ ਨੂੰ ਇੱਕ ਫੀਮੇਲ ਆਫਿਸ ਹੈਲਪਰ ਦੀ ਲੋੜ ਹੈ, ਕਲੈਰੀਕਲ ਕੰਮ ਹੋਏਗਾ, ਜ਼ਰੂਰ ਤੁਸੀਂ ਗੱਲਬਾਤ ਕਰ ਲਓ ਏਬਲ ਟਰੱਕਿੰਗ ਦੇ ਨਾਲ। ਸਾਰਾ ਅਕਾਊਂਟਿੰਗ ਬੁੱਕ ਕੀਪਿੰਗ ਡਿਸਪੈਚ ਵਗੈਰਾ ਇੱਦਾਂ ਦਾ ਕੁਛ ਕੁਛ ਕੰਮ ਹੋਏਗਾ ਸਾਰਾ, ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਏਬਲ ਟਰੱਕਿੰਗ। ਨੰਬਰ 9058384346, ਚੰਗੀ ਸੈਲਰੀ ਪੇ ਕਰਨਗੇ, 905-838-4346 ਏਬਲ ਟਰੱਕਿੰਗ ਦਾ ਨੰਬਰ ਹੈ।
0: ਤੁਸੀਂ ਜਿਹੜੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਰਾਹੁਲ ਗਰੇਵਾਲ ਹੋ ਰਹੀ, ਕਹਿੰਦੇ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਇੰਡਸਟਰੀਅਲ ਰੀਫਾਈਨੈਂਸ ਕਰਾਉਣਾ ਜਾਂ ਪਰਚੇਸ ਕਰ ਰਹੇ ਹੋ, ਹੋਮ ਇਕੁਇਟੀ ਬਣਾਉਣੀ ਆ, ਕਮਰਸ਼ੀਅਲ ਇਕੁਇਟੀ ਬਣਾਉਣੀ ਹੈਗੀ ਤੁਸੀਂ, ਅਤੇ 90 ਉਹ ਕਹਿੰਦੇ ਖਾਸ ਕਰਕੇ ਜਿਹੜੀਆਂ ਹੈ ਕਮਰਸ਼ੀਅਲ ਬਿਲਡਿੰਗ ਬ੍ਰੈਂਡ ਨਿਊ ਹੈ ਤੁਸੀਂ ਬਾਏ ਕਰ ਰਹੇ ਹੋ, ਉੱਥੇ 90% ਤੁਹਾਨੂੰ ਫਾਈਨੈਂਸ ਹੋ ਜਾਏਗਾ
1: ਜੀ।
0: ਪ੍ਰਾਈਵੇਟ ਮੋਰਗੇਜ ਵੀ ਦਵਾਉਂਦੇ ਨੇ ਇਹ, ਨੰਬਰ 6475-6402511-647-640-2611 ਉਹਨਾਂ ਦਾ ਟੈਲੀਫੋਨ ਨੰਬਰ ਹੈ, ਜੁੜਿਆ ਹੋਇਆ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਗੀਤ ਲੈਂਦੇ ਹਾਂ, ਗੀਤ ਤੋਂ ਫੌਰਨ ਬਾਅਦ ਫਿਰ ਅਸੀਂ ਵਾਪਸ ਆਉਂਦੇ ਹਾਂ, ਜੁੜੇ ਰਹੋ।

0: ਦੋਸਤੋ ਹਰ ਬੁੱਧਵਾਰ ਨੂੰ ਇੰਸ਼ੋਰੈਂਸ ਫਾਰ ਯੂ ਤੋਂ ਸਾਡੇ ਮਹਿਮਾਨ ਹੁੰਦੇ ਮੋਨਾ ਹੋਰੀ। ਮੋਨਾ ਜੀ ਜੁੱਟ ਚੁੱਕੇ ਨੇ ਸਾਡੇ ਨਾਲ, ਨੰਬਰ ਇਹਨਾਂ ਦਾ 416-509-1509 ਇੰਸ਼ੋਰੈਂਸ ਫਾਰ ਯੂ ਐਂਡ ਕੰਪਨੀ ਹੈਗੀ ਆ
1: ਜੀ,
0: ਤੇ ਉਹਨਾਂ ਨੂੰ ਨਾਲ ਲੈਣਾ। ਮੋਨਾ ਜੀ ਜੀ ਆਇਆਂ ਨੂੰ ਨਿੱਘਾ ਸਵਾਗਤ ਜੀ ਤੁਹਾਡਾ।
2: ਬਿਲਕੁਲ ਜੀ, ਜਿੱਦਾਂ ਕਿ ਆਪਾਂ ਅਕਸਰ ਟਾਈਮ ਬਾਏ ਟਾਈਮ ਇੰਸ਼ੋਰੈਂਸ ਇੰਡਸਟਰੀ ਦੀ ਖਬਰਾਂ ਦਿੰਦੇ ਹੈਗੇ ਆ, ਇੰਸ਼ੋਰੈਂਸ ਇੰਡਸਟਰੀ ਦੇ ਬਾਰੇ ਟਿਪਸ ਸ਼ੇਅਰ ਕਰਦੇ ਹੁੰਦੇ ਆ, ਤਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਦੀ ਕੋਈ ਕਮੀ ਨਾ ਰਹੇ। ਸੋ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਜਗ੍ਹਾ ਅਵੇਅਰਨੈਸ ਪੂਰੀ ਰਹਿਣੀ ਚਾਹੀਦੀ ਹੈਗੀ ਹੈ। ਮੈਨੂੰ ਕਾਫੀ ਵਾਰ ਸਿੱਧੂ ਜੀ ਅਕਸਰ ਡਿਫਰੈਂਟ ਡਿਫਰੈਂਟ ਏਜ ਗਰੁੱਪਸ, ਡਿਫਰੈਂਟ ਡਿਫਰੈਂਟ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲਦਾ ਐਜ਼ ਆ ਇੰਸ਼ੋਰੈਂਸ ਐਡਵਾਈਜ਼ਰ, ਤਾਂ ਉਸ ਤਰੀਕੇ ਤੋਂ ਥੋੜਾ ਜਿਹਾ ਮੈਨੂੰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੈਂ ਰੀਅਲ ਸਿਨੇਰੀਓਜ਼ ਦੇਖਦੀ ਹੁੰਦੀ ਆ ਡੇਲੀ ਲਾਈਫ ਦੇ ਵਿੱਚ, ਉਹ ਮੈਂ ਜ਼ਰੂਰ ਸ਼ੇਅਰ ਕਰਾਂ। ਸੋ ਇਸੇ ਤਰੀਕੇ ਦੇ ਨਾਲ ਮੈਂ ਜ਼ਰੂਰ ਇੱਕ ਗੱਲ ਸ਼ੇਅਰ ਕਰਨਾ ਚਾਹੂੰਗੀ ਕਿ ਜਿੱਦਾਂ ਅਸੀਂ ਲਾਈਫ ਇੰਸ਼ੋਰੈਂਸ ਦੀ ਅਕਸਰ ਗੱਲ ਕਰਦੇ ਹਾਂ, ਅਕਸਰ ਲਾਈਫ ਇੰਸ਼ੋਰੈਂਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਵੀ ਜੋੜ ਦਿੰਦੇ ਹਾਂ ਕਿ ਸਾਡੀਆਂ ਲਾਇਬਿਲਿਟੀਜ਼ ਨੂੰ ਕਵਰ ਕਰਨ ਲਈ, ਸਾਡੀ ਮੋਰਗੇਜ ਨੂੰ ਕਵਰ ਕਰਨ ਲਈ ਸਾਡੀ ਜ਼ਰੂਰਤ ਹੁੰਦੀ ਹੈਗੀ ਹੈ। ਪਰ ਕਾਫੀ ਵਾਰ ਮੈਂ ਦੇਖਿਆ ਕਿ ਜਿਹੜੇ ਸਿੰਗਲ ਪਰਸਨਸ ਹੈਗੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਕਈ ਵਾਰ ਕਿ ਹਜੇ ਤਾਂ ਸਾਡੀ ਮੈਰਿਜ ਨਹੀਂ ਹੋਈ, ਹਜੇ ਸਾਡੇ ਬੱਚੇ ਨਹੀਂ ਹੋਏ, ਹਜੇ ਸਾਡੇ ਉੱਤੇ ਮੋਰਗੇਜ ਨਹੀਂ ਹੈਗੀ ਹੈ, ਕੋਈ ਲਾਇਬਿਲਿਟੀ ਨਹੀਂ ਹੈਗੀ ਹੈ, ਤਾਂ ਕੀ ਸਾਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ ਕਿ ਨਹੀਂ। ਸੋ ਉਹਨਾਂ ਦੇ ਲਈ ਮੈਂ ਜ਼ਰੂਰ ਇੱਕ ਵਾਰ ਸ਼ੇਅਰ ਕਰਨਾ ਚਾਹੂੰਗੀ ਕਿ ਜਿੰਨੇ ਵੀ ਸਿੰਗਲਸ ਵੀ ਹੈਗੇ ਹੈ, ਚਾਹੇ ਤੁਹਾਡੇ ਨੋ ਡਾਊਟ ਕਿ ਹਜੇ ਤੁਹਾਡੇ ਸਿਰ 'ਤੇ ਕੋਈ ਲਾਇਬਿਲਿਟੀ ਨਹੀਂ ਹੈਗੀ ਹੈ, ਪਰ ਕੈਨੇਡਾ ਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਇੱਦਾਂ ਦੀਆਂ ਪਾਲਿਸੀਜ਼ ਨੇ ਜਿਹੜੀਆਂ ਕਿ ਨੋਟ ਓਨਲੀ ਕਿ ਤੁਹਾਡੀ ਏਜ ਜਾਂ ਤੁਹਾਡੀ ਇਸ ਟਾਈਮ 'ਤੇ ਸਟੈਟਸ ਕਿ ਚਾਹੇ ਤੁਸੀਂ ਮੈਰਿਡ ਹੋ ਜਾਂ ਸਿੰਗਲ ਆ, ਉਹਨਾਂ ਚੀਜ਼ਾਂ ਨਾਲ ਹੀ ਸਿਰਫ ਰਿਲੇਟਿਡ ਨਹੀਂ ਹੁੰਦੀ, ਇਹ ਰਿਲੇਟਿਡ ਹੁੰਦੇ ਤੁਹਾਡੀ ਹੈਲਥ ਦੇ ਨਾਲ। ਕਿਉਂਕਿ ਜਿੰਨੀ ਜਲਦੀ ਤੁਸੀਂ ਪਾਲਿਸੀਜ਼ ਕਰਵਾਉਂਦੇ ਹੋ, ਓਬਵੀਅਸਲੀ ਅੱਜ ਦੀ ਡੇਟ ਦੇ ਵਿੱਚ ਜੇ ਗੁੱਡ ਹੈਲਥ ਹੈਗੀ ਹੈ ਤੁਹਾਡੇ ਰੇਟਸ ਲੌਕ ਇਨ ਹੋ ਜਾਂਦੇ ਆ, ਲੇਟਰ ਔਨ ਕਿਸੇ ਵੀ ਤਰ੍ਹਾਂ ਦੇ ਰੇਟਸ ਵਿੱਚ ਚੇਂਜਸ ਹੁੰਦੀਆਂ ਨੇ ਤਾਂ ਉਹ ਤਾਂ ਹੁੰਦੀਆਂ ਨੇ ਜੇ ਤੁਹਾਡੀ ਹੈਲਥ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ, ਤੁਸੀਂ ਪਾਲਿਸੀ ਹਜੇ ਤੱਕ ਨਹੀਂ ਸੀ ਲਈ ਐਂਡ ਲੇਟਰ ਔਨ 2 ਸਾਲ ਬਾਅਦ 4 ਸਾਲ ਬਾਅਦ ਤੁਸੀਂ ਪਾਲਿਸੀ ਅਪਲਾਈ ਕਰ ਰਹੇ ਹੈਗੇ ਹੋ, ਉਸ ਟਾਈਮ 'ਤੇ ਕੋਈ ਨਾ ਕੋਈ ਹੈਲਥ ਇਸ਼ੂਜ਼ ਆ ਚੁੱਕੇ ਨੇ, ਓਬਵੀਅਸਲੀ ਹੈਗਾ ਤਾਂ ਤੁਹਾਨੂੰ ਉਸ ਟਾਈਮ 'ਤੇ ਕੰਪਨੀ ਅਪਰੂਵਲ ਦਿੰਦੀ ਹੈ ਕਿ ਨਹੀਂ ਦਿੰਦੀ, ਉਸ ਚੀਜ਼ 'ਤੇ ਡਿਪੈਂਡ ਕਰਦਾ ਹੈ। ਕਿਉਂਕਿ ਅੱਜ ਹੀ ਮੈਂ ਕਿਸੇ ਕਲਾਇੰਟ ਨਾਲ ਗੱਲ ਕਰ ਰਹੀ ਸੀਗੀ ਜਿਨ੍ਹਾਂ ਦੀ ਹੈਲਥ ਦੇ ਵਿੱਚ ਥੋੜ੍ਹੀ ਜਿਹੀ ਚੇਂਜਿਸ ਸੀਗੀਆਂ 2 ਸਾਲ ਪਹਿਲਾਂ ਦੀ ਗੱਲ ਹੈਗੀ ਹੈ, ਉਹਨਾਂ ਨੇ ਲਾਈਫ ਇੰਸ਼ੋਰੈਂਸ ਲਈ ਅਪਲਾਈ ਕੀਤਾ, ਕੰਪਨੀ ਨੇ ਉਹਨਾਂ ਨੂੰ ਰੇਟਿੰਗ ਕੀਤੀ ਸੀਗੀ, ਮਤਲਬ ਇਹ ਹੈ ਕਿ ਜੋ ਸਟੈਂਡਰਡ ਰੇਟ ਸੀਗਾ ਜੇ $100 ਦੀ ਪਾਲਿਸੀ ਆ ਰਹੀ ਸੀ ਤਾਂ ਕੰਪਨੀ ਨੇ $130 ਉਹਨਾਂ ਨੂੰ ਆਫਰ ਕੀਤਾ ਕਿ ਅਸੀਂ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਪਾਲਿਸੀ ਪ੍ਰੋਵਾਈਡ ਕਰਾਂਗੇ, ਪਰ ਉਹਨਾਂ ਨੇ ਕਿਹਾ ਕਿ ਉਸ ਟਾਈਮ 'ਤੇ ਉਹਨਾਂ ਦਾ ਬਜਟ ਅਲਾਊ ਨਹੀਂ ਕਰ ਰਿਹਾ ਹੈਗਾ, ਉਹ ਪਾਲਿਸੀ ਹਜੇ ਨਹੀਂ ਲੈਣਾ ਚਾਹੁੰਦੇ। ਕਾਫੀ ਆਪਸ਼ਨ ਦੱਸੀਆਂ ਕਿ ਹਜੇ ਕਵਰੇਜ ਡਿਕਰੀਜ਼ ਹੋ ਸਕਦੀ ਹੈ, ਟਰਮ ਡਿਕਰੀਜ਼ ਹੋ ਸਕਦੀ ਹੈ, ਪਰ ਉਸ ਟਾਈਮ ਤੇ ਉਹਨਾਂ ਨੇ ਪ੍ਰੋਸੀਡ ਨਹੀਂ ਕੀਤਾ। ਅੱਜ ਦੀ ਡੇਟ ਦੇ ਵਿੱਚ ਹੁਣ ਲਾਸਟ ਮੰਥ ਜਦੋਂ ਉਹਨਾਂ ਨੂੰ ਮਿਲੇ ਤਾਂ ਇਸ ਟਾਈਮ ਤੇ ਉਹ ਕਿਸੇ ਵੀ ਕੰਪਨੀ ਦੇ ਵਿੱਚ ਜਿੱਥੇ ਮੈਡੀਕਲ ਵਾਲੀਆਂ ਪਾਲਿਸੀ ਅੰਡਰ ਰਿਟਨ ਪਾਲਿਸੀ ਹੁੰਦੀਆਂ ਨੇ ਉਹ ਕਿਤੇ ਵੀ ਐਲੀਜੀਬਲ ਨਹੀਂ ਸੀ ਹੋ ਰਹੇ, ਇਸ ਟਾਈਮ ਤੇ ਉਹਨਾਂ ਨੂੰ ਨਾਨ ਮੈਡੀਕਲ ਪਾਲਿਸੀ ਦਵਾਈ ਗਈ ਹੈਗੀ ਹੈ ਜਿਹੜੀ ਕਿ ਉਹਦੇ ਵਿੱਚ ਵੀ ਉਹਨਾਂ ਦੀ ਮਰਜ਼ੀ ਦੇ ਹਿਸਾਬ ਦੇ ਨਾਲ ਕਵਰੇਜ ਨਹੀਂ ਮਿਲੀ, ਕਿਉਂਕਿ ਉਹ ਚਾਹੁੰਦੇ ਸੀ 1 ਮਿਲੀਅਨ ਦੀ ਕਵਰੇਜ ਹੋਵੇ, ਪਰ ਉਹਨਾਂ ਦੀ ਹੈਲਥ ਸਟੇਟਸ ਦੇ ਹਿਸਾਬ ਦੇ ਨਾਲ 500,000 ਤੱਕ ਹੀ ਕਵਰੇਜ ਮਿਲ ਪਾਈ ਹੈਗੀ ਹੈ। ਸੋ ਇਸੇ ਕਰਕੇ ਮੈਂ ਟਾਈਮ ਬਾਏ ਟਾਈਮ ਚਾਹੁੰਦੀ ਹੁੰਦੀ ਹਾਂ ਕਿ ਜ਼ਰੂਰ ਰੀਅਲ ਸਿਨੇਰੀਓ ਸ਼ੇਅਰ ਕਰੀਏ ਤਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਜੇ ਕੋਈ ਵੀ ਪਰਸਨ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਨਿਕਲ ਰਹੇ ਇਸ ਤਰੀਕੇ ਦੀ ਗਲਤੀ ਦੁਬਾਰਾ ਨਾ ਕਰਨ। ਸੋ ਮੇਕ ਸ਼ੋਰ ਕਰੋ ਚਾਹੇ ਤੁਸੀਂ ਇੱਥੇ ਸਟੂਡੈਂਟ ਵੀਜ਼ਾ ਤੇ ਹੋ, ਵਰਕ ਪਰਮਿਟ ਤੇ ਹੋ, ਰਿਫਿਊਜੀ ਸਟੇਟਸ ਤੇ ਹੈਗੇ ਹੋ, PR ਹੋ, ਸਿਟੀਜ਼ਨ ਹੋ, ਨੋ ਮੈਟਰ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੈਗੇ ਹੋ, ਜਿੰਨੀ ਅਰਲੀ ਏਜ ਦੇ ਵਿੱਚ ਤੁਸੀਂ ਪਾਲਿਸੀਜ਼ ਕਰਵਾਉਂਦੇ ਹੋ ਉਨਾ ਬੈਸਟ ਰਹਿੰਦਾ ਹੈ। ਮਨੀ ਬੈਕ ਪਾਲਿਸੀਜ਼ ਕਰਵਾਓਗੇ ਉਨੀ ਜ਼ਿਆਦਾ ਗਰੋਥ ਮਿਲੂਗੀ ਲੇਟਰ ਸਟੇਜਿਸ ਦੀ, ਜੇ ਤੁਸੀਂ ਹਜੇ ਮਨੀ ਬੈਕ ਦੇ ਵਿੱਚ ਨਹੀਂ ਜਾ ਸਕਦੇ ਤਾਂ ਐਟਲੀਸਟ ਟਰਮ ਇੰਸ਼ੋਰੈਂਸ ਕਰਵਾ ਕੇ ਆਪਣਾ ਰੇਟ ਜ਼ਰੂਰ ਲੌਕ ਇਨ ਕਰ ਸਕਦੇ ਹੋ, ਇੰਸ਼ੋਰੇਬਿਲਟੀ ਲੌਕ ਇਨ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਵੀ ਡਿਟੇਲਸ ਗੱਲ ਕਰਨੀ ਚਾਹੋ ਤਾਂ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509-09।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਮੋਨਾ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਲਾਈਵ ਔਨ ਲੋਕੇਸ਼ਨ ਅਸੀਂ ਪਹੁੰਚ ਰਹੇ ਹਾਂ ਫਰਾਈਡੇ ਵਾਲੇ ਦਿਨ ਪਰਸੋਂ ਨੂੰ
1: ਜੀ
0: ਗ੍ਰੈਂਡ ਫਰਨੀਚਰ 'ਤੇ, ਅਤੇ ਸੈਟਰਡੇ ਵੀ ਹੋਵਾਂਗੇ ਕਿਉਂਕਿ ਬਹੁਤ ਵੱਡੀ ਲੇਬਰ ਡੇ ਸੇਲ ਹੈਗੀ ਆ, ਤੁਹਾਡੇ ਪੈਸਿਆਂ ਦੀ ਪੂਰੀ ਬੱਚਤ ਕਰਾਵਾਂਗੇ। ਅਤੇ ਇਸ ਸਮੇਂ ਸੁੱਖ ਹੋਰੀ ਮੇਰੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਫਰਨੀਚਰ ਤੋਂ, ਸੁੱਖ ਜੀ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵੋ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ, ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਨੂੰ ਸੁਣ ਰਹੇ ਨੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਇੰਗ ਕਰਨੀ ਆ ਤੇ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਕਿਉਂਕਿ ਲੋਐਸਟ ਪ੍ਰਾਈਸ ਜਿਹੜੀਆਂ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਵੀ ਤੁਹਾਨੂੰ ਇਸ ਵੀਕਐਂਡ ਦੇ ਉੱਪਰ ਦਿੱਤੇ ਜਾਣੇ ਆ। ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਲੈਣੇ ਆ, ਟਰਕੀ ਦੇ ਸੋਫਾ ਸੈੱਟ ਲੈਣੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ, ਤੇ ਇਸ ਵੀਕਐਂਡ ਨੂੰ ਮਿਸ ਨਾ ਕਰਿਓ ਲੇਬਰ ਡੇ ਲੌਂਗ ਵੀਕਐਂਡ, ਲੋਐਸਟ ਪ੍ਰਾਈਸ ਤੇ ਨਾਲ ਤੋਹਫੇ ਜਿਹੜੇ ਲਾਜ਼ਮੀ ਮਿਲਣੇ ਆ, ਤੇ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕਾਫੀ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਕਾਫੀ ਟੇਬਲ, ਸਖਤ ਲੱਕੜੀ ਦਾ ਕਾਫੀ ਟੇਬਲ, ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ 199 ਦਾ, 199 ਡਾਲਰ ਦਾ, ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮਿਲਣਗੇ, ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ 199 ਦੇ, ਤੇ ਨਾਲ ਇਲੈਕਟ੍ਰੋਨਿਕ ਤੋਹਫਾ ਲੈਣਾ ਵੀ ਨਾ ਭੁੱਲਿਓ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਸਿੱਧੂ ਸਾਹਿਬ
0: ਮਿਹਰਬਾਨੀ, ਸੁੱਖ ਬਹੁਤ ਬਹੁਤ ਸ਼ੁਕਰੀਆ, ਤੇ ਪਰਸੋਂ ਨੂੰ ਅਸੀਂ ਲਾਈਵ ਲੋਕੇਸ਼ਨ ਪਹੁੰਚਾਂਗੇ 3 ਤੋਂ ਲੈ ਕੇ 6 ਵਜੇ ਤੱਕ, ਤੇ ਇਸ ਤਰ੍ਹਾਂ ਹੀ ਸੈਟਰਡੇ ਤੁਹਾਡੇ ਨਾਲ ਹੋਵਾਂਗੇ। ਥੋੜ੍ਹੇ ਜਿਹੇ ਕਮਰਸ਼ੀਅਲ ਲਈ ਰਿਕਾਰਡ ਮਲਪ੍ਰੀਤ, ਫਿਰ ਆਪਾਂ ਬਹੁਤ ਸੋਹਣੇ ਹਾਂ।
3: ਯੈਲੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ, ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

0: ਬਣਾਓ।
1: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ, ਬ੍ਰੈਂਟਨ, 9985 ਮਕਵੀਨ ਡਰਾਈਵ, ਬ੍ਰੈਂਟਨ, 1465 ਮੇਫੀਲਡ ਰੋਡ, ਬ੍ਰੈਂਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਬੜੀ ਜਲਦੀ ਬਾਰਿਸ਼ ਹੋਰ ਪੈਣ ਦੇ ਆਸਾਰ ਨੇ ਸਟੋਰਮ ਆਉਣ ਦੀ ਵੀ ਸੰਭਾਵਨਾ ਹੈਗੀ ਆ ਕੋਈ ਨਹੀਂ ਰਲ ਮਿਲ ਕੇ ਫਿਰ ਮੀਂਹ ਆਲਣ ਦਿਓ ਪੈਰਨ ਦਿਓ ਕੋਈ ਗੱਲ ਨਹੀਂ ਅਤੇ ਮੈਂ ਇੱਕ ਦੱਸ ਦਿਆ ਕਿ ਇੰਡੀਅਨ ਫਰੂਟ ਲੈਣ 'ਤੇ ਨਾ ਬਹੁਤ ਵੱਡੀ ਸੇਲ ਲੱਗੀ ਆ ਰੱਖੜੀ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਬਲੈਕ ਚਨਾ ਵਾਈਟ ਚਨਾ ਇਹ ਲਗਾਇਆ ਜੀ £4.399 ਦਾ ਬਾਂਸੀ ਗੋਲਡ 799 ਦਾ ਸਵਰਨਾ ਸੂਜੀ ਹੈਗੀ ਆ £4.399 ਦੀ ਇਹਨਾਂ ਨੇ ਨਾਲ ਦੀ ਨਾਲ ਜੀ ਲਾਏ ਨੇ ਤੂਰ ਦਾਲ ਅੰਗੂਰ ਤੂਰ ਦਾਲ ਡਰਾਈ ਜਿਹੜੀ ਹੈਗੀ ਆ £10 ਲਾਈ ਆ $11.99 ਦੀ ਮੂੰਗ ਦਾਲ ਲਗਾਈ ਆ ਇਹਨਾਂ ਨੇ £3.99 ਨੂੰ £4 ਡੈਮਸਟਰ ਆਪਣੀ ਬ੍ਰੈਡ ਇਹ ਲਗਾਈ ਆ ਹੋਲ ਵੀਟ ਵੀ ਆ ਦੂਜੀ ਵੀ ਆ £2.49 ਨੂੰ ਈਚ ਪਹੁੰਚੋ ਨੇੜੇ ਬ੍ਰਾਂਚ 'ਤੇ ਅਤੇ ਫਾਇਦਾ ਉਠਾਓ ਇਹਨਾਂ ਦੀ ਇਸ ਸੇਲ ਦਾ
1: ਜੀ ਕੋਮਲ ਟਰੈਵਲਸ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੇ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਫਿਰ ਇਹਨਾਂ ਦੇ ਕੋਲ ਬਹੁਤ ਵਧੀਆ ਟਿਕਟਸ ਲੱਗੀਆਂ ਹੋਈਆਂ ਨੇ ਅਕਤੂਬਰ ਦੇ ਵਿੱਚ ਟੋਰਾਂਟੋ ਤੋਂ ਦਿੱਲੀ ਜਾਓ ਅਤੇ ਦਿੱਲੀ ਤੋਂ ਟੋਰਾਂਟੋ ਵਾਪਸੀ ਕਰੋ ਨਵੰਬਰ ਦੇ ਵਿੱਚ $1490 ਦੀਆਂ ਟਿਕਟਸ ਨੇ ਆਉਣ ਜਾਣ ਦੀ ਟਿਕਟ ਹੈ $1490 ਦੀ ਅਤੇ ਤੁਸੀਂ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ ਟੋਰਾਂਟੋ ਤੋਂ ਦਿੱਲੀ ਤੁਸੀਂ ਅਕਤੂਬਰ ਦੇ ਵਿੱਚ 1 ਵੇ ਟਿਕਟ ਲੈ ਕੇ ਜਾਣਾ ਹੋਵੇ ਤਾਂ ਟਿਕਟ ਥੋੜ੍ਹੀ ਜਿਹੀ ਮਹਿੰਗੀ ਪੈਣੀ ਹੈ ਤੁਹਾਨੂੰ ਕਿਉਂਕਿ $1150 ਦੀ 1 ਸਾਈਡ ਦੀ ਟਿਕਟ ਹੈ ਬਟ ਜੇ ਤੁਸੀਂ ਦੋਵੇਂ ਸਾਈਡ ਦੀ ਕਰਾ ਲੈਂਦੇ ਹੋ ਤਾਂ ਜ਼ਿਆਦਾ ਬੈਟਰ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਵੀ ਤੁਸੀਂ ਦੋ ਬੈਗਸ ਨਾਲ ਟਰੈਵਲ ਕਰ ਸਕਦੇ ਹੋ ਟੋਰਾਂਟੋ ਤੋਂ ਦਿੱਲੀ ਅਕਤੂਬਰ ਮੰਥ ਦੇ ਲਈ 1 ਵੇ ਟਿਕਟ $1150 $1150 ਟੋਰਾਂਟੋ ਤੋਂ ਬੰਬੇ ਜਾਣਾ ਹੋਵੇ ਅਕਤੂਬਰ ਦੇ ਵਿੱਚ ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ ਤਾਂ $1550 ਦੇ ਟਿਕਟਸ ਹੋਣਗੀਆਂ ਅਤੇ ਤੁਸੀਂ ਗੱਲਬਾਤ ਕਰਨੀ ਹੈ ਕੋਮਲ ਟਰੈਵਲਸ ਦੇ ਨਾਲ ਨੰਬਰ ਹੈ 905-205-7711 9052399771 ਕੋਮਲ ਟਰੈਵਲਸ ਦਾ ਨੰਬਰ ਹੈ
0: ਚਲੋ ਫਿਰ ਮਿਊਜ਼ੀਕਲ ਬ੍ਰੇਕ ਲੈ ਲਈਏ ਗਾਣਾ ਲਈਏ ਵਧੀਆ ਜਿਹਾ ਅਤੇ ਮਨਪ੍ਰੀਤ ਸਤਹ ਪੱਧਰ ਦੇਈਏ ਫਿਰ ਮੀਂਹ ਗਾਣੀ ਨੂੰ
1: ਆਪਣੀ ਛਤਰੀ ਛਤਰੀ ਲੈ ਕੇ ਜਾਓ ਤੇ ਨਾਲ ਦੀ ਨਾਲ ਆਪਣਾ ਧਿਆਨ ਨਾਲ
0: ਛਤਰੀ ਛਾਤਾ ਰੱਖੋ ਕੋਲੇ
1: ਬਿਲਕੁਲ

0: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਮੈਸੇਜ ਹੈਗਾ ਸ੍ਰੀ ਬ੍ਰੈਂਪਟਨ ਵੱਲੋਂ ਹੌਂਕ ਜਦੋਂ ਤੁਸੀਂ ਨਾ ਆਪਣੇ ਡਾਊਨਟਾਊਨ ਬ੍ਰੈਂਪਟਨ ਦੇ ਵਿੱਚ ਅੰਡਰਗਰਾਊਂਡ ਪਾਰਕਿੰਗ ਪਾਰਕ ਕਰਦੇ ਹੋ ਜਾਂ ਆਸੇ ਪਾਸੇ ਪਾਰਕ ਕਰਦੇ ਹੋ ਦਿਨ ਵੇਲੇ ਉੱਥੇ ਤੁਹਾਡੇ ਲਈ ਪੈਸੇ ਲੱਗਦੇ ਨੇ ਪਰ ਜੇ ਨਹੀਂ ਲਾਉਂਦੇ ਤੁਸੀਂ ਪੈਸੇ ਨਹੀਂ ਪਾਉਂਦੇ ਫਿਰ ਕਈ ਵਾਰੀ ਬਹੁਤ ਵੱਡੀ ਟਿਕਟ ਵੀ ਮਿਲਦੀ ਆ ਉਹ ਤੋਂ ਬਚਣ ਵਾਸਤੇ ਉਹ ਕਹਿੰਦੇ ਕਿ ਤੁਸੀਂ ਆਪਣੀ ਫੋਨ ਦੇ ਉੱਤੇ ਹੌਂਕ ਐਚ ਓ ਐਨ ਕੇ ਹੌਂਕ ਨਾਮ ਦੀ ਐਪ ਡਾਊਨਲੋਡ ਕਰ ਲਓ ਅਤੇ ਉਹ 'ਤੇ ਹੀ ਸੇਫ ਹੈ ਕਰਕੇ ਤੁਸੀਂ ਪੈਸੇ ਪੇ ਕਰ ਦਿਆ ਕਰੋ
1: ਜੀ
0: ਔਰ ਉਹਨਾਂ ਦਾ ਕਹਿਣਾ ਕਿ ਸਵੇਰੇ ਮੰਡੇ ਟੂ ਫਰਾਈਡੇ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਕਹਿੰਦੇ ਕਿ ਪਾਰਕਿੰਗ ਤੁਸੀਂ ਪੇ ਕਰਨੀ ਪੈਂਦੀ ਆ 9 ਤੋਂ ਲੈ ਕੇ 7 ਵਜੇ ਤੱਕ ਉਸ ਤੋਂ ਬਾਅਦ ਫਰੀ ਆ ਪਾਰਕਿੰਗ ਫਰੀ ਹੈਗੀ ਵੀਕਐਂਡ 'ਤੇ ਹੋਲੀਡੇਜ਼ ਵਾਸਤੇ ਫਰੀ ਹੈਗੀ ਆ ਕਹਿੰਦੇ ਕਿ ਉਹ ਕਈ ਕਹਿ ਰਹੇ ਨੇ ਕਿ ਮੰਡੇ ਟੂ ਫਰਾਈਡੇ 9 ਤੋਂ ਲੈ ਕੇ 7 ਵਜੇ ਦੇ ਪਾਰਕ ਕਰਦੇ ਹੋ ਦ ਫਸਟ 2 ਆਵਰ ਆਰ ਫਰੀ
1: ਹਾਂਜੀ
0: 2 ਘੰਟੇ ਜਾਣੀ ਕਿ ਨੇੜੇ ਤੇੜੇ ਜਾਣਾ ਛੋਟਾ ਕੰਮ ਆ ਫਿਰ ਤਾਂ ਫਰੀ ਆ
1: ਪਹਿਲੇ 2 ਘੰਟੇ
0: ਹਾਂਜੀ ਅਤੇ ਜੇ ਉਸ ਤੋਂ ਬਾਅਦ ਵੀ 3 ਘੰਟੇ 3 ਘੰਟੇ 'ਚ ਪਾਰਕ ਕਰਨੀ ਆ ਫਿਰ ਤੁਹਾਨੂੰ ਲੱਗੇਗਾ ਡਾਲਰ $1.30 ਪਰ ਮਿੰਟ ਹਾਂਜੀ ਅਤੇ ਜੇ ਪੂਰਾ ਦਿਨ ਵਾਸਤੇ ਤੁਸੀਂ ਪਾਰਕ ਕਰਨੀ ਆ ਕਿ $9 ਲੱਗਦੇ ਆ ਹਾਂਜੀ
1: ਬਿਲਕੁਲ ਅੱਧੇ ਘੰਟੇ ਦਾ $1 ਪੇ ਕਰਨਾ ਉਹ ਤਾਂ ਫਿਰ ਠੀਕ
0: ਹੀ ਆ
1: ਮੈਕਸਿਮਮ $9 ਲੱਗਣੇ ਆ ਤੁਹਾਡੇ ਦਿਨ ਦੇ ਚਾਹੇ ਤੁਸੀਂ ਜ਼ਿਆਦਾ ਟਾਈਮ ਵੀ ਪਾਰਕ ਕਰਦੇ ਨੇ ਲੈਟਸ ਸੇ 5-6 ਘੰਟੇ ਵੀ ਪਾਰਕ ਕਰਦੇ ਹੋ ਤਾਂ $9 ਹੀ ਪੇ ਕਰਨੇ ਹੋਣਗੇ ਬਹੁਤ ਵਧੀਆ ਇਹ ਐਪ ਆ ਤੁਸੀਂ ਆਪਣੇ ਫੋਨ 'ਚ ਡਾਊਨਲੋਡ ਕਰ ਲਓ ਅਤੇ ਈਜ਼ੀਲੀ ਤੁਸੀਂ ਆਪਣੇ ਜਿਹੜੀ ਪਾਰਕਿੰਗ ਉਹਨੂੰ ਪੇ ਕਰ ਸਕਦੇ ਹੋ ਵੈਸੇ ਤਾਂ ਜਿਹੜਾ ਪਲੇਟ ਸਿਸਟਮ ਹੈਗਾ ਉਹਦੇ ਲਈ ਉਹ ਵੀ ਰਹੂਗਾ ਹੀ ਜਿਹਨਾਂ ਨੂੰ ਇਹ ਚੀਜ਼ ਔਖੀ ਲੱਗਦੀ ਆ ਉਹ ਵੀ ਹੈਗਾ ਹੀ ਆ ਬਟ ਜ਼ਿਆਦਾ ਆਸਾਨ ਕਰਤਾ ਤੁਸੀਂ ਫੋਨ ਦੇ ਉੱਪਰ ਹੀ ਆਪਣਾ ਪੇ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਦੇ ਲਈ brampton.ca/parking ਦੇ ਉੱਪਰ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਹਾਂਜੀ 0490 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
1: ਸਤਿ ਸ਼੍ਰੀ ਅਕਾਲ ਜੀ
2: ਇੱਕ ਲਤਾ ਮੰਗੇਸ਼ਕਰ ਦੀ ਕਿਸ਼ੋਰ ਦਾ ਗਾਣਾ ਸੁਣਾ ਦਿਓ ਜੀ
1: ਹਾਂਜੀ ਦੱਸੋ
2: ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ
1: ਗੋਰੇ ਰੰਗ ਪੇ ਨਾ ਇਤਨਾ ਗੁਮਾਨ
0: ਰਜੇਸ਼ ਖੰਨਾ ਤੇ ਮਮਤਾਜ ਤੇ ਫਰਮਾਇਆ ਹੋਇਆ ਰੋਟੀ ਮੂਵੀ ਦਾ ਗੀਤ ਹੈ
1: ਗੋਰਾ ਰੰਗ ਤੋਂ
0: ਗੋਰੇ ਕੰਮ ਤੇ ਰੋਟੀ ਮੂਵੀ ਦਾ ਗੀਤ ਹੈ ਮਮਤਾਜ ਤੇ ਰਜੇਸ਼ ਖੰਨਾ ਸਾਹਿਬ ਕੀ ਬਾਤ ਹੈ ਇੰਸ਼ੋਰੈਂਸ ਟਿਪਸ ਲੈ ਕੇ ਆਉਂਦੇ ਨੇ ਬੜੇ ਵਧੀਆ ਢੰਗ ਦੇ ਨਾਲ ਬੜੇ ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨਹੀਂ ਤੇ ਤੁਹਾਡੇ ਲਈ ਪਲੈਨਿੰਗ ਕਰਦੇ ਨੇ ਸਾਰ ਤਰ੍ਹਾਂ ਦੀ ਇੰਸ਼ੋਰੈਂਸ ਦੀ ਤੇ ਨੰਬਰ ਹੁੰਦਾ ਹੈਗਾ 416-509-1509
3: ਥੈਂਕ ਯੂ ਸੋ ਮਚ ਸਿੱਧੂ ਜੀ ਬਿਲਕੁਲ ਸਿੱਧੂ ਜੀ ਜਿੱਦਾਂ ਕਿ ਹੁਣੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀਗੇ ਤਾਂ ਥੋੜੀ ਜਿਹੀ ਗੱਲ ਉਹਨਾਂ ਦੇ ਲਈ ਜ਼ਰੂਰ ਕਰਨਾ ਚਾਹਾਂਗੇ ਜਿਹੜੇ ਕਿ ਇਸ ਟਾਈਮ ਤੇ ਬਹੁਤ ਜ਼ਿਆਦਾ ਐਕਸਾਈਟਿਡ ਨੇ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ ਜਿਹੜੇ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਹੁਣ ਜੁਆਇਨ ਕਰਨਾ ਹੈਗਾ ਸਤੰਬਰ ਦਾ ਮੰਥ ਆ ਗਿਆ ਓਬਵੀਅਸਲੀ ਨੈਕਸਟ ਵੀਕ ਤੋਂ ਉਹਨਾਂ ਦੀਆਂ ਕਲਾਸਿਸ ਸ਼ੁਰੂ ਹੋ ਜਾਣੀਆਂ ਬਹੁਤ ਸਾਰੇ ਇਸ ਟਾਈਮ ਫੈਮਿਲੀਜ਼ ਨੂੰ ਮਿਲੇ ਬਹੁਤ ਸਾਰੀ ਫੈਮਿਲੀਜ਼ ਨਾਲ ਗੱਲਬਾਤ ਵੀ ਹੋਈ ਆ ਓਵਰ ਦਾ ਫੋਨ ਜਿਨ੍ਹਾਂ ਦੇ ਇਸ ਟਾਈਮ ਤੇ RESP ਦੇ ਵਿਦਡਰੋਲਸ ਕਰਵਾਏ ਨੇ ਹੁਣੇ ਹੁਣੇ ਇੱਕ ਫੈਮਿਲੀ ਜਸਟ ਜਿਨ੍ਹਾਂ ਨੇ ਵਿਜ਼ਿਟ ਕੀਤਾ ਡੈਫੀਨੇਟਲੀ ਬੱਚੇ ਬਹੁਤ ਐਕਸਾਈਟਿਡ ਹੁੰਦੇ ਨੇ ਕਿ ਅਸੀਂ ਯੂਨੀਵਰਸਿਟੀ ਜਾ ਰਹੇ ਹਾਂ ਇੱਕ ਡਿਫਰੈਂਟ ਲਾਈਫ ਸਟਾਈਲ ਸ਼ੁਰੂ ਹੋ ਰਿਹਾ ਹੁੰਦਾ ਉਹਨਾਂ ਦਾ ਸੋ ਉਹਨਾਂ ਦੇ ਲਈ ਹੁਣ ਇਸ ਟਾਈਮ ਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਪੇਰੈਂਟਸ ਨੇ ਟਾਈਮ ਸਿਰ ਪਲੈਨਿੰਗ ਕੀਤੀ ਸੀ ਟਾਈਮ ਸਿਰ ਉਹਨਾਂ ਦੀ RESP ਕਰਵਾਈ ਸੀ ਤੇ ਹੁਣ ਇਸ ਟਾਈਮ ਤੇ ਫੰਡਿੰਗ ਅਵੇਲੇਬਲ ਹੋਣ ਤੇ ਉਹਨਾਂ ਨੇ ਇੱਕ ਬਹੁਤ ਇੱਕ ਸਟ੍ਰੈਸ ਫ੍ਰੀ ਜਿਹਾ ਮਾਹੌਲ ਲੱਗਦਾ ਹੁੰਦਾ ਹੈ ਕਿ ਐਟਲੀਸਟ ਸਾਡੇ ਪੇਰੈਂਟਸ ਨੇ ਪਲੈਨਿੰਗ ਕੀਤੀ ਹੋਈ ਹੈ ਤੇ ਬੇਫਿਕਰ ਹੋ ਕੇ ਅਸੀਂ ਪੜ੍ਹ ਸਕਦੇ ਹੈਗੇ ਹਾਂ ਸੋ ਇਸੇ ਕਰਕੇ ਹਮੇਸ਼ਾ ਹੀ ਮੈਸੇਜ ਦਿੰਦੇ ਹਾਂ ਕਿ RESP ਜਿਹੜਾ ਟੂਲ ਹੈਗਾ ਬਹੁਤ ਹੀ ਵਧੀਆ ਟੂਲ ਹੈ ਕਿਉਂਕਿ ਜਦੋਂ ਐਜ਼ ਅ ਪੇਰੈਂਟ ਜਾਂ ਗ੍ਰੈਂਡ ਪੇਰੈਂਟ ਆਪਾਂ ਉਹਦੇ ਵਿੱਚ ਕੰਟਰੀਬਿਊਸ਼ਨ ਕਰਦੇ ਹਾਂ ਗੌਰਮੈਂਟ ਦੀ ਗ੍ਰਾਂਟਸ ਮਿਲ ਰਹੀਆਂ ਹੁੰਦੀਆਂ ਨੇ ਉਹਦੇ ਵਿੱਚ ਨਾਲ ਇੰਟਰਸਟ ਕੰਪਾਊਂਡਿੰਗ ਇੰਟਰਸਟ ਗਰੋ ਹੁੰਦਾ ਹੈਗਾ ਐਂਡ ਹੁਣ ਜਦੋਂ ਬੱਚੇ ਕਾਲਜ ਯੂਨੀਵਰਸਿਟੀ ਜਾਂਦੇ ਨੇ ਤਾਂ ਉਹਨਾਂ ਦੇ ਕੋਲ ਇੱਕ ਫੰਡਿੰਗ ਪ੍ਰੋਪਰ ਅਮਾਊਂਟ ਦੇ ਵਿੱਚ ਇਕੱਠੀ ਹੋਈ ਹੁੰਦੀ ਹੈ ਤਾਂ ਕਿ ਚਾਹੇ ਆਊਟ ਆਫ ਸਿਟੀ ਆਊਟ ਆਫ ਕੰਟਰੀ ਕਿਤੇ ਵੀ ਪੜ੍ਹਨਾ ਚਾਹਣ ਤਾਂ ਐਟਲੀਸਟ ਸਟਾਰਟਿੰਗ ਪੁਆਇੰਟ ਤੇ ਉਹਨਾਂ ਦੇ ਕੋਲ ਕੁਛ ਫੰਡਿੰਗ ਹੋਊਗੀ ਸੋ ਇਸ ਲਈ ਜ਼ਰੂਰੀ ਹੈਗਾ ਕਿ ਮੈਂ ਉਹਨਾਂ ਨੂੰ ਵੀ ਜ਼ਰੂਰ ਮੈਸੇਜ ਦੇਣਾ ਚਾਹੂੰਗੀ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਹਜੇ ਤੱਕ RESP ਨਹੀਂ ਕਰਵਾਈ ਬੱਚੇ ਚਾਹੇ ਨਿਊ ਬੋਰਨ ਹੈ 1-2-4 ਸਾਲ ਦੇ ਹੈਗੇ ਆ ਉਹਨਾਂ ਨੂੰ ਇਹ ਰਿਮਾਈਂਡਰ ਜ਼ਰੂਰ ਦੇਣਾ ਚਾਹਾਂਗੇ ਕਿ ਟਾਈਮ ਇੱਥੇ ਬਹੁਤ ਜਲਦੀ ਫਲਾਈ ਕਰਦਾ ਹੈ ਪਤਾ ਹੀ ਨਹੀਂ ਲੱਗਦਾ ਜਦੋਂ ਕਦੋਂ ਬੱਚੇ 18 ਸਾਲ ਦੇ ਹੋ ਜਾਂਦੇ ਨੇ ਤੇ ਉਸ ਟਾਈਮ ਤੇ ਇੱਕੋ ਹੀ ਚੀਜ਼ ਦਾ ਧਿਆਨ ਹੁੰਦਾ ਕਿ ਬੱਚੇ ਨੇ ਕਾਲਜ ਯੂਨੀਵਰਸਿਟੀ ਚ ਜਾਣਾ ਹੈਗਾ, ਇਸ ਟਾਈਮ ਤੇ ਫੰਡਿੰਗ ਚਾਹੀਦੀ ਹੈਗੀ ਆ। ਬਹੁਤ ਸਾਰੀਆਂ ਫੈਮਿਲੀਜ਼, ਜ਼ਿਆਦਾਤਰ ਫੈਮਿਲੀਜ਼ ਮੈਨੂੰ ਲੱਗਦਾ ਹੈ ਕਿ ਏਦਾਂ ਹੁਣ ਚਾਹੁੰਦੀਆਂ ਹੁੰਦੀਆਂ ਨੇ ਕਿ ਸਾਡੇ ਬੱਚਿਆਂ ਨੂੰ ਕੋਈ ਲੋਨ, ਕੋਈ ਲਾਇਬਿਲਿਟੀ ਤੋਂ ਆਪਣੀ ਲਾਈਫ ਨਾ ਸ਼ੁਰੂ ਕਰਨੀ ਪਵੇ, ਤਾਂ ਉਹ ਤਾਂ ਹੀ ਪੋਸੀਬਲ ਹੋ ਸਕਦਾ ਜੇ ਉਸ ਟਾਈਮ ਫੰਡਿੰਗ ਅਵੇਲੇਬਲ ਹੋਏਗੀ। ਸੋ ਮੇਕ ਸ਼ੋਰ ਕਰੋ ਬੱਚਿਆਂ ਦੀ RESP ਪਲਾਨ ਜ਼ਰੂਰ ਟਾਈਮ ਸਿਰ ਸ਼ੁਰੂ ਕਰੋ ਤਾਂ ਕਿ ਕੰਪਾਊਂਡਿੰਗ ਇੰਟਰਸਟ ਦਾ ਬੈਨੀਫਿਟ ਲੈ ਸਕੋ ਤੇ ਬੱਚਿਆਂ ਦੇ ਲਈ ਪ੍ਰੋਪਰ ਪਲੈਨਿੰਗ ਕਰ ਸਕੋ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ RESP ਦਾ ਪਲਾਨ, ਬੱਚਿਆਂ ਦਾ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਸ਼ੁਰੂ ਕਰਨਾ ਚਾਹੁੰਦੇ ਹੋ, ਚਾਹੇ ਬੱਚੇ ਇੱਥੇ ਬੋਰਨ ਹੋਏ ਆ, PR ਹੋ ਕੇ ਆਏ ਨੇ, ਜਾਂ ਫਿਰ ਤੁਸੀਂ ਵਰਕ ਪਰਮਿਟ ਤੇ ਆਏ ਸੀਗੇ, ਬੱਚੇ ਇੱਥੇ ਬੋਰਨ ਹੋਏ ਨੇ, ਡੈਫੀਨੇਟਲੀ ਗੌਰਮੈਂਟ ਦੇ ਗ੍ਰਾਂਟਸ ਬੈਨੀਫਿਟਸ ਤੁਸੀਂ ਲੈ ਸਕਦੇ ਹੁੰਦੇ ਹੈਗੇ ਹੋ, ਚਾਹੇ ਐਟਲੀਸਟ ਜਿਹੜੇ ਚਾਈਲਡ ਟੈਕਸ ਬੈਨੀਫਿਟਸ ਆ ਰਹੇ ਹੁੰਦੇ ਉਹਨੇ ਵਿੱਚੋਂ ਹੀ ਕੁਛ ਅਮਾਊਂਟ ਤੁਸੀਂ $208, $210, $100, $50 ਕੁਛ ਵੀ ਅਮਾਊਂਟ ਇਹਦੇ ਵਿੱਚ ਕੰਟਰੀਬਿਊਟ ਆਪਣੀ ਫਲੈਕਸੀਬਿਲਿਟੀ ਬਜਟ ਦੇ ਹਿਸਾਬ ਦੇ ਨਾਲ ਕੰਟਰੀਬਿਊਸ਼ਨ ਸ਼ੁਰੂ ਕਰ ਸਕਦੇ ਹੋ ਤਾਂ ਕਿ ਗ੍ਰਾਂਟਸ ਮਿਲ ਸਕਣ। ਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਵੀ ਜ਼ਰੂਰ ਮੈਸੇਜ ਦੇਣਾ ਚਾਹਾਂਗੀ ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ, ਕਾਲਜ ਜਾਣਾ, ਹਜੇ ਤੱਕ ਤੁਸੀਂ RESP ਦਾ ਵਿਦਡਰੋਲ ਬਾਈ ਚਾਂਸ ਨਹੀਂ ਲੈ ਪਾਏ, ਕਿ ਕਈ ਵਾਰ ਹੁੰਦਾ ਕਿ ਕੋਈ ਹੈਲਪ ਨਹੀਂ ਮਿਲ ਪਾਈ ਜਾਂ ਪੁਰਾਣੇ ਐਡਵਾਈਜ਼ਰ ਦੇ ਨਾਲ ਲਿੰਕ ਨਹੀਂ ਹੋਇਆ ਜਾਂ ਫਿਰ ਤੁਹਾਨੂੰ ਸੋਰਟ ਆਊਟ ਨਹੀਂ ਹੋ ਰਿਹਾ ਕਿਸ ਤਰੀਕੇ ਦੇ ਨਾਲ ਪੈਸੇ ਕਢਵਾਉਣੇ ਹੈਗੇ RESP ਦੇ ਵਿੱਚੋਂ, ਉਹਦੇ ਲਈ ਵੀ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੈਗੀ ਹੈ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਅਸੀਂ ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। ਨੋ ਮੈਟਰ ਜੇ RESP ਤੁਸੀਂ ਪਲਾਨ ਸਾਡੇ ਤੋਂ ਨਹੀਂ ਵੀ ਕਰਵਾਇਆ ਸੀ ਤਾਂ ਵੀ ਤੁਹਾਨੂੰ ਪੂਰੀ ਗਾਈਡੈਂਸ ਪ੍ਰੋਵਾਈਡ ਕੀਤੀ ਜਾਏਗੀ। ਜ਼ਿਆਦਾ ਜਾਣਕਾਰੀ ਲਈ ਕੋਈ ਵੀ RESP ਦੇ ਪਲਾਨ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਕੋਈ ਕੰਸਰਨ ਹੈਗਾ, ਵਿਦਡਰੋਲ ਕਰਨਾ ਹੈਗਾ, ਨਵਾਂ ਪਲਾਨ ਸ਼ੁਰੂ ਕਰਨਾ ਜਾਂ ਆਲਰੇਡੀ ਕਿਤੇ ਚੱਲ ਰਿਹਾ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕੋਈ ਵੀ ਬੈਂਕ ਦੇ ਵਿੱਚ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਪਲਾਨ ਚੱਲ ਰਿਹਾ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: 4090 1509 1509 ਜੇਕਰ ਤੁਸੀਂ ਇੰਡੀਆ ਜਾਣਾ ਵੈਨਕੂਵਰ ਟੂ ਨਵੀਂ ਦਿੱਲੀ 28 ਨਵੰਬਰ ਤੋਂ ਜਾ ਕੇ 19 ਮਾਰਚ ਨੂੰ ਵਾਪਸੀ ਕਰਨੀ ਆ। ਰਾਊਂਡ ਟ੍ਰਿਪ ਆ ਵੈਨਕੂਵਰ ਤੋਂ 2 ਬੈਗਜ਼ ਦੇ ਨਾਲ $1900 ਦਿਓਲ ਟ੍ਰੈਵਲ ਵਾਲੇ ਕਹਿੰਦੇ। ਟੋਰਾਂਟੋ ਟੂ ਦਿੱਲੀ ਜਾਣਾ 92, 2 ਬੈਗਜ਼ ਨਾਲ ਤੁਸੀਂ ਦਸੰਬਰ ਵਿੱਚ ਜਾ ਕੇ ਜਨਵਰੀ ਵਿੱਚ ਵਾਪਸੀ ਕਰਨੀ ਆ, 14 ਤੋਂ ਪਹਿਲਾਂ ਪਹਿਲਾਂ ਵਾਪਸ ਹੋਣਾ। 1090 ਹੈਗੀ ਆ ਇਹ। ਅਤੇ ਜੇਕਰ ਟੋਰਾਂਟੋ ਟੂ ਨਵੀਂ ਦਿੱਲੀ ਜਾਣਾ ਸਤੰਬਰ, ਅਕਤੂਬਰ ਅਤੇ ਨਵੰਬਰ ਵਿੱਚ ਵਾਪਸੀ ਕਰਨੀ ਆ, ਦਸੰਬਰ ਵਿੱਚ ਵਾਪਸੀ ਕਰਨੀ ਆ, ਇਹ ਰਿਟਰਨ ਟਿਕਟ ਹੈਗੀ ਹੈ $1450
1: ਜੀ।
0: ਤੋ ਪਹਿਲੀ ਲੋਕੇਸ਼ਨ ਹੈਗੀ ਆ 27 ਐਂਡ ਫਿੰਚ ਦੇ ਕੋਲ, ਹੰਬਰ ਕੋਲਜ ਫਿੰਚ ਕਹਿ ਲਓ, ਦਿਓਲ ਟਰੈਵਲ 905-588-5100। ਦੂਜੀ ਹੈਗੀ ਆ ਇਹਨਾਂ ਦੀ ਲੋਕੇਸ਼ਨ ਕ੍ਰਾਈਸਲਰ ਦੇ ਵਿਲੀਅਮਸ ਪਾਰਕਵੇ, ਕ੍ਰਾਈਸਲਰ ਪਲਾਜ਼ਾ ਦੇ ਵਿੱਚ 905-588-4200 ਟੈਲੀਫੋਨ ਨੰਬਰ
1: ਜੀ। ਅਤੇ ਨਾਲੇ ਤੁਸੀਂ ANJ ਆਟੋਮੋਟਿਵ ਰਿਪੇਅਰ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ ਤੁਹਾਡੀ ਕਾਰਜ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਸਾਰੇ ਸੀਜ਼ਨ ਦੇ ਅਕੋਰਡਿੰਗਲੀ ਆਪਣੀ ਗੱਡੀਆਂ 'ਚ ਟਾਇਰਸ ਪਵਾ ਸਕਦੇ ਹੋ, ਚਾਹੇ ਸਮਰ ਟਾਇਰਸ ਹੋਣ, ਚਾਹੇ ਆਲ ਸੀਜ਼ਨ ਟਾਇਰਸ ਪਾਉਣੇ ਹੋਣ, ਵਿੰਟਰ ਟਾਇਰਸ ਪਾਉਣੇ ਹੋਣ ਤਾਂ ਜ਼ਰੂਰ ਪਹੁੰਚੋ। ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਦੇ ਆ, ਅਤੇ ਤੁਸੀਂ ਨਾ ਆਪਣੇ ਇਹਨਾਂ ਦੇ ਕੋਲੋਂ ਆਪਣੀ ਗੱਡੀਆਂ ਦੇ ਸਾਰੇ ਸਸਪੈਂਸ਼ਨ ਦਾ ਕੰਮ ਕਰਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ANJ ਆਟੋਮੋਟਿਵ ਰਿਪੇਅਰ ਪਹੁੰਚੋ, 91 ਹੀਲੀ ਰੋਡ ਬੋਲਟਨ ਦੇ ਵਿੱਚ ਇਹ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਅਤੇ ਨੰਬਰ 905-855-7596, 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਔਰ ਜਿਹੜੇ ਚੰਨ ਪਰਦੇਸੀ ਮੂਵੀ ਸੀ ਇੱਕ ਨਾ,
1: ਹਾਂਜੀ
0: ਇੱਕ ਸੀਗੀ ਪੰਜਾਬੀ ਮੂਵੀ ਲੌਂਗ ਦਾ ਲਿਸ਼ਕਾਰਾ,
1: ਹਾਂਜੀ
0: ਪੰਜਾਬੀ ਸਿਨੇਮੇ ਦੇ ਵਿੱਚ ਇਹ ਨਾ ਮਾਈਲਸਟੋਨ ਮੂਵੀਆਂ ਹੋਈਆਂ ਬੜੇ ਪਿਆਰੀਆਂ ਪਿਆਰੀਆਂ। ਇਹ ਚੰਨ ਪਰਦੇਸੀ ਸੀ ਨਾ, ਬਣੀ ਤਾਂ ਕਾਫੀ ਬਜਟ ਨਾਲ ਬਣੀ ਸੀ ਉਸ ਸਮੇਂ,
1: ਹਾਂਜੀ
0: ਉਸ ਦੌਰ ਦੇ ਵਿੱਚ ਇੱਕ ਕਾਫੀ ਵੀ ਮਹਿੰਗੀ ਬਣੀ ਸੀ ਇਹ ਮੂਵੀ, ਪਰ ਇਹਦਾ ਜਿਹੜਾ ਗੀਤ ਸੰਗੀਤ ਸੀ ਨਾ ਬੜਾ ਬੜਾ ਸਰੇ ਦਾ ਸੀ, ਹਰ ਗੀਤ ਬੜਾ, ਰਫੀ ਸਾਹਿਬ ਨੇ ਵੀ ਗੀਤ ਗਾਏ ਸੀ ਬੜੇ ਪਿਆਰੇ ਹੈ ਨਾ, ਸਾਰੇ ਬਹੁਤ ਪਿਆਰੇ ਗੀਤ ਸੰਗੀਤ ਸੀਗਾ। ਲੌਂਗ ਦੇ ਲਿਸ਼ਕਾਰੇ ਦੇ ਵੀ ਗੀਤ ਸੰਗੀਤ ਬੜਾ ਅੱਛਾ ਸੀਗਾ, ਤੇ ਲੌਂਗ ਦਾ ਲਸ਼ਕਰ ਵਿੱਚ ਲੜਕੀ ਨੇ ਕੰਮ ਕੀਤਾ, ਘੁੰਮੂ ਵਿੱਚ ਕੰਮ ਕੀਤਾ ਸੀ ਉਹਨਾਂ ਨੇ।
1: ਓਕੇ।
0: ਮੁੜ ਕੇ ਸ਼ਿਵਰ ਮੈਰਿਜ ਅਤੇ ਉਹਨਾਂ ਨੇ ਕੰਮ ਛੱਡਤਾ ਸੀਗਾ ਅਤੇ ਉਹ ਇਹਨਾਂ ਨੇ ਵੀ ਮੂਵੀ ਇਹ ਬਹੁਤ ਬਿਜ਼ਨਸ ਕੀਤਾ ਸੀ ਇਹਨਾਂ ਲੌਂਗ ਦਰਸ਼ਕਰ ਨੇ। ਲਓ ਫਿਰ ਅਗਲੇ ਫਰਮਾਇਸ਼ ਕੀਤਾ ਰੋਟੀ ਮੂਵੀ ਦੇ ਵਿੱਚ ਰਜੇਸ਼ ਖੰਨਾ ਸਾਹਿਬ ਅਤੇ ਫਰਮਾਇਆ ਹੋਇਆ ਨਾਲ ਵੀ ਮੁਮਤਾਜ਼ ਜੀ ਨੇ ਆਪਣੇ ਸਿੱਧਾ ਬਹਾਰ। ਅੱਛਾ, ਚਰਨ ਪ੍ਰਦੇਸ਼ ਵਿੱਚ ਨਾ ਬੜਾ ਪਿਆਰੀ ਲੈ ਜੀ ਆਉਂਦੀ ਹੈ

0: ਦੋਸਤੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਬੁੱਧਵਾਰ ਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ। ਸਿੰਪਲੀ ਇੰਡੀਅਨ ਵਾਲਿਆਂ ਨੇ ਅੱਜ ਬਹੁਤ ਹੀ ਵਧੀਆ ਥਾਲੀ ਲਗਾਈ ਆ, ਬਾਏ ਵਨ ਗੈਟ ਵਨ ਫਰੀ। ਪਰ ਜਦੋਂ ਜਾਂਦੇ ਹੋ ਤੁਸੀਂ ਉੱਥੇ ਜਾ ਕੇ ਦੇਸ ਪ੍ਰਦੇਸ ਦਾ ਹਵਾਲਾ ਦੇਣਾ ਪੈਂਦਾ ਕਿ ਅਸੀਂ ਉਹਨਾਂ ਤੋਂ ਸੁਣਿਆ, ਅਤੇ ਕਿਉਂਕਿ ਇਹ ਜਿਹੜੀਆਂ ਡੀਲਾਂ ਉਹਨਾਂ ਦੀਆਂ ਇਨਡੋਰ ਵੱਖਰੀਆਂ ਹੁੰਦੀਆਂ, ਸਾਡੇ ਕੋਲ ਹਰ ਰੋਜ਼ ਉਹਨਾਂ ਨੇ ਡਿਫਰੈਂਟ ਲਾਈ ਹੁੰਦੀ ਆ। ਅੱਜ ਵੈਨਸਡੇ ਹੈਗਾ, ਵੈਜ ਥਾਲੀ ਬਾਏ ਵਨ ਗੈਟ ਵਨ ਫਰੀ, ਫੁੱਲੀ ਲੋਡਿਡ। ਸਿੰਪਲੀ ਇੰਡੀਅਨ ਸਵੀਟ ਰੈਸਟੋਰੈਂਟ ਗਾਰਡਨ ਬਰੁੱਕ ਅਤੇ ਕੈਸਲ ਮੋਰ ਨੇੜੇ ਹੈਗੇ ਨੇ, 905-794-8811। ਦੂਜੀ ਬ੍ਰਾਂਚ ਹੈਗੀ ਹੈਗੀ ਇਹਨਾਂ ਦੀ ਵੇਟ ਅਤੇ ਚੰਕੂਜ਼ ਦੀ, 15 ਫੈਂਡਰਵੇ, 905-840-2200। ਤੀਸਰੀ ਹੈਗੀ ਆ ਫਾਈਨੈਂਸ਼ੀਅਲ ਅਤੇ ਮਿਸ ਸਾਗਾ ਜਾਂ ਕੋਈਨ ਅਤੇ ਮਿਸ ਸਾਗਾ ਕਹਿ ਲਓ, 85 ਮਾਊਂਟ ਪੇਲਰ 'ਤੇ ਲੜੀਆਂ ਜਿਹੀਆਂ ਲੱਗੀਆਂ ਹੋਈਆਂ, ਸਾਰਿਆਂ ਦੱਸ ਦੇ ਤੁਹਾਨੂੰ, ਅਤੇ ਉੱਥੋਂ ਵੀ ਲਿਆਓ, 905-593-4400। ਬੈਠ ਕੇ ਵੀ ਖਾ ਸਕਦੇ ਡਾਈਨ
1: ਜੀ,
0: ਟੇਕ ਆਊਟ ਵੀ ਲਿਆ ਸਕਦੇ ਹੋ।
1: ਬਿਲਕੁਲ, ਅਤੇ ਟਾਟ ਟਰਾਂਸਫਰਾਈਟ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਏਜ਼ਾ ਡਰਾਈਵਰਸ ਦੀ। US ਦੇ ਲਈ ਸ਼ੋਰਟ ਹੌਲ ਦਾ ਕੰਮ ਹੈ, ਤੁਸੀਂ ਸੇਮ ਡੇ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਕੰਮ ਦਿੰਦੇ ਨੇ। ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ, ਅਤੇ ਤੁਹਾਡਾ ਕਲੀਨ ਰੈਕਰਡ ਹੈਗਾ, ਤਾਂ ਜ਼ਰੂਰ ਟਾਟਾ ਟਰਾਂਸਫਰਾਈਟ ਦੇ ਸੁੱਖੀ ਢੱਟ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 416-6695-20, 416-666-9520, ਟਾਟ ਟਰਾਂਸਫਰਾਈਟ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਦੇ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਹੈ ਸਟੂਡੀਓ 905-564-6444। ਇੱਕ ਦੋ ਕਮਰਸ਼ੀਅਲ ਲੈ ਲਈ ਰਿਕਾਰਡਡ, ਅਤੇ ਅਸੀਂ ਆਉਂਦੇ ਹਾਂ ਵਾਪਸ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ, 905-857-75-96, 5-7-7-5-9-6 ਜਾਣਕਾਰੀ ਦਿੰਦਾ ਤੈਨੂੰ ਬੜੀ ਜਲਦ। ਇਸ ਸਮੇਂ ਮੋਰਗੇਜ ਕਿੰਗ ਤੋਂ ਪਰਮਜੀਤ ਸਿੰਘ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ। ਟੈਲੀਫੋਨ ਨੰਬਰ ਹੈ 416-804-2015। ਪਰਮਜੀਤ ਜੀ, ਦੇਸ਼ ਪਰਦੇ ਵਿੱਚ ਜੀ ਨੂੰ ਨਿੱਘਾ ਸਵਾਗਤ। ਜੀ ਨੂੰ ਜੀ
2: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਗੁੱਡ ਆਫਟਰਨੂਨ ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਅੱਛਾ, ਬਹੁਤ ਸਾਰੇ ਲੋਕਾਂ ਨੂੰ ਨਾ ਅੱਜ ਕੱਲ੍ਹ ਪੂਰੀ ਉਹਨਾਂ ਦੀ ਘਰ ਦੀ ਵੈਲਿਊ ਨਹੀਂ ਆਉਂਦੀ ਤੇ ਮੌਰਗੇਜ ਦੀ ਕਾਫੀ ਸਮੱਸਿਆ ਆ ਰਹੀ ਹੈ, ਲੇਕਿਨ ਮੈਨੂੰ ਪਤਾ ਤੁਸੀਂ ਦੂਰ ਕਰ ਦੇਣੀ ਆ ਕਿਉਂਕਿ ਬੜਾ ਲੰਮਾ ਤੁਹਾਡਾ ਤਜਰਬਾ ਹੈਗਾ ਜੀ ਪਰਮਜੀਤ ਜੀ।
2: ਕਿਉਂਕਿ ਵੈਲਿਊ ਇਸੇ ਕਰਕੇ ਨਹੀਂ ਆ ਰਹੀ ਕਿਉਂਕਿ ਪਰਮਜੀਤ ਦਾ ਨੰਬਰ ਹੈ ਨਹੀਂ ਤੁਹਾਡੇ ਕੋਲ।
0: ਹਾਂਜੀ ਹਾਂਜੀ,
2: ਜਿਹਨਾਂ ਦੇ ਘਰ ਦੀ ਵੈਲਿਊ ਨਹੀਂ ਆ ਰਹੀ, ਨੰਬਰ ਨੋਟ ਕਰੋ
0: 416-804-2015।
2: ਔਰ ਅਸੀਂ ਸਭ ਦੇਖੋ, ਇਹਦੇ ਵਿੱਚ ਨਾ ਮੈਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਕਹਿੰਦਾ, ਪਰ ਜਿੰਨੀਆਂ ਡੀਲਸ ਆ ਰਹੀਆਂ ਨੇ ਇਸ ਵਕਤ ਸਾਰੀਆਂ ਘੁੰਮ ਫਿਰ ਕੇ ਚਾਰਜ ਫੇਰਿਓ, ਕੋਈ ਬੈਂਕਾਂ ਵੱਲੋਂ ਡਿਕਲਾਈਨ ਹੈ, ਕੋਈ ਕਿਸੇ ਬ੍ਰੋਕਰ ਵੱਲੋਂ ਡਿਕਲਾਈਨ ਹੈ, ਠੀਕ ਹੈ ਜੀ, ਉਧਰੋਂ ਹੀ ਆ ਰਹੀਆਂ ਨੇ। ਹੁਣ ਬਹੁਤ ਸਾਰੇ ਬੰਦੇ ਨੂੰ ਇੱਦਾਂ ਲੱਗਦਾ ਯਾਰ ਸਾਡੇ ਕੋਲ 20% ਡਾਊਨ ਪੇਮੈਂਟ ਹੈ ਤੇ ਕ੍ਰੈਡਿਟ ਸਾਡਾ 700+ ਆ, ਸੈਲਫ ਇੰਪਲੋਇਡ ਆ, ਬੈਂਕ ਨੇ ਤਾਂ ਸਾਨੂੰ ਪੀੜੀਆਂ ਠਾਹ ਕਰਕੇ ਮੌਰਗੇਜ ਦੇ ਦੇਣੀ, ਤੁਹਾਡਾ ਨੀ ਕੋਈ ਚੈੱਕ ਕਰਨਾ ਉਹਨਾਂ ਨੇ। ਜਦੋਂ ਬੈਂਕ ਤੁਹਾਡੇ ਕੋਲ ਮੰਗਦੀ ਆ ਨੋਟਿਸ ਅਸੈਸਮੈਂਟ ਤੇ ਲਾਈਨ 150 ਤੇ ਪੁੱਛਦੇ ਇਨਕਮ ਕਿੰਨੀ, ਤੇ ਜਦੋਂ $30,000 ਇਨਕਮ ਦੇਖਦੇ ਨੇ ਡੀਲ ਬਾਹਰ ਏਦਾਂ ਕੱਢ ਕੇ ਰੱਖਦੇ ਨੇ ਮੱਖਣ ਦੇ ਚੋਂ ਵਾਲ ਕੱਢ ਕੇ ਰੱਖੀ ਦਾ, ਫਿਰ ਹੱਥਾਂ ਨੂੰ ਪਸੀਨਾ ਆਉਣ ਲੱਗ ਜਾਂਦਾ, ਫਿਰ ਬੰਦੇ ਨੂੰ ਸਮਝ ਨਹੀਂ ਲੱਗਦੀ ਮੈਂ ਕਰਾਂ ਕੀ, ਫਿਰ ਬੰਦਾ ਕਹਿੰਦਾ ਯਾਰ ਜੇ ਬ੍ਰੋਕਰ ਨੂੰ ਫੋਨ ਕਰ ਲੈਂਦੇ ਤੇ ਫਿਰ ਤੁਸੀਂ ਪਹਿਲਾਂ ਹੀ ਕਿਸੇ ਬ੍ਰੋਕਰ ਨੂੰ ਫੋਨ ਕਰ ਲਓ, ਮੈਨੂੰ ਨੀ ਕਰਨਾ, ਤੁਸੀਂ ਹੋਰ ਕਿਸੇ ਬ੍ਰੋਕਰ ਨੂੰ ਕਾਲ ਕਰ ਲਓ, ਕੋਈ ਏਦਾਂ ਦੀ ਗੱਲ ਨਹੀਂ ਹੈ, ਕੋਈ ਘਬਰਾਉਣ ਦੀ ਲੋੜ ਨਹੀਂ। ਮੈਂ ਹਮੇਸ਼ਾ ਕਹਿੰਦਾ ਮੈਂ ਸਿੰਘ ਸਾਹਿਬ, ਪਾਣੀ ਨਾ ਕੰਢੇ ਤੇ ਗੰਦਾ ਲੱਗਦਾ ਹੁੰਦਾ, ਜਦੋਂ ਅੱਗੇ ਅੱਗੇ ਜੀ ਜਾਂਦੇ ਪਾਣੀ ਸਾਫ਼ ਹੀ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ,
0: ਪਰ
2: ਇੱਕੋ ਜਿਹੀ ਨਹੀਂ ਹੁੰਦੀ, ਪੰਜੀਆਂ ਉਂਗਲਾਂ ਬਰਾਬਰ ਨਹੀਂ ਹੈ। ਨੰਬਰ ਮੇਰਾ ਨੋਟ ਕਰਕੇ ਰੱਖੋ, ਤੁਹਾਨੂੰ ਚਾਹੀਦਾ 416-804-2015। ਕ੍ਰੈਡਿਟ ਕਾਰਡ ਤੁਸੀਂ ਸਾਰੇ ਭਰ ਲਏ ਆ, ਹੁਣ ਤੁਹਾਨੂੰ ਸਮਝ ਨਹੀਂ ਲੱਗਦੀ ਕਿਸੇ ਕੋਲ 80 ਪੈਸੇ ਫੜੇ ਸੀ, ਪ੍ਰੋਪਰਟੀ ਨੂੰ ਰੀਫਾਈਨੈਂਸਿੰਗ ਕਰਵਾਉਣਾ ਚਾਹੁੰਦੇ ਹੋ, ਤੇ ਇਸ ਵਕਤ ਜਿਹੜਾ ਰੇਟ ਮੇਰੇ ਕੋਲ 3.75 30 ਸਾਲ ਦੀ ਅਮੋਰਟਾਈਜੇਸ਼ਨ ਦੇ ਨਾਲ ਹੈ, ਨੰਬਰ ਨੋਟ ਕਰੋ 416-804-2015। ਬਿਲਡਰ ਦੇ ਕੋਲੋਂ ਘਰ ਬੁੱਕ ਕਰਾਇਆ ਸੀ, ਉਹਦੀ ਅਪਰੇਜ਼ਲ ਨਹੀਂ ਆ ਰਹੀ, ਉਹ ਤੁਸੀਂ ਵਿਚਾਰ ਇਹ ਕਰ ਰਹੇ ਵੀ ਯਾਰ ਘਰ ਛੱਡ ਕੇ ਭੱਜ ਜਾਈਏ, ਤਾਂ ਭੱਜਣ ਦੀ ਲੋੜ ਕੋਈ ਨਹੀਂ, ਉਹੀ ਘਰ ਤੁਹਾਨੂੰ ਦਵਾ ਦੇਣਾ, ਨੰਬਰ ਨੋਟ ਕਰੋ 416-804-2015। ਬਿਲਡਰ ਨੇ ਤੁਹਾਡੇ ਕੋਲੋਂ ਪ੍ਰੀ ਅਪਰੂਵਲ ਲੈਟਰ ਮੰਗ ਲਿਆ ਤਾਂ ਨੰਬਰ ਨੋਟ ਕਰੋ 416-804-2015 ਔਰ ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22 ਮਿਸੀ ਸਾਗਾ ਦੇ ਵਿੱਚ ਔਰ ਮੈਂ ਹਮੇਸ਼ਾ ਦੀ ਤਰ੍ਹਾਂ ਸਿੰਘ ਸਾਹਿਬ ਇਹੀ ਕਹਿੰਦਾ ਵੀ ਜਿਹੜੀ ਮੌਰਗੇਜ ਡੀਲ ਬਾਹਰੋਂ ਦੀ ਕਰਵਾ ਲਓ ਜਿਹੜੀ ਸੈਕੰਡ ਮੌਰਗੇਜ ਬਾਹਰੋਂ ਦੀ ਕਰਵਾ ਲਓ ਜਿਹੜੀ ਰੀਫਾਈਨੈਂਸਿੰਗ ਬਾਹਰੋਂ ਦੀ ਕਰਵਾ ਲਓ ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ
0: ਕਰ ਲਓ ਪਰਮਜੀਤ ਘੁੰਮਾ ਕੇ ਪਰਮਜੀਤ ਕੋਲ ਆਉਣੀ ਹੈ
2: ਸਮਾਂ ਦੇਣ ਲਈ ਧੰਨਵਾਦ ਜੀ
0: ਮਿਹਰਬਾਨੀ ਘੁੰਮ ਘੁੰਮਾ ਕੇ ਉਹ ਡੀਲ ਪਰਮਜੀਤ ਸੋਰਾ ਕੋਲ ਹੀ ਆਉਣੀ ਹੈਗੀ ਆ ਜਿਹੜੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਉਹ ਕਹਿੰਦੇ ਜਿਹੜੀ ਵੀ ਝੜੀ ਅੜੀ ਹੋਈ ਮੌਰਗੇਜ ਹੈਗੀ ਅਸੀਂ ਕਰਵਾ ਦਿਆਂਗੇ 416-804-2015 ਪਰਮਜੀਤ ਸਿੰਘ ਹੁਣ ਦਾ ਟੈਲੀਫੋਨ ਲੰਬੇ ਸਮੇਂ ਤੋਂ ਸਵੀਲ ਵਿੱਚ ਨੇ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਇੰਸ਼ੋਰੈਂਸ ਪੋਲਿਸੀ ਤੋਂ ਮਨਪ੍ਰੀਤ ਮੋਨਾ ਹੋਰੀ ਆ ਗਏ ਨੇ
1: ਜੀ ਬਿਲਕੁਲ
0: ਜੀ ਲਈ ਉਹਨਾਂ ਜੀ ਮੋਨਾ ਜੀ
3: ਸਿੱਧੂ ਜੀ ਅਸੀਂ ਵੀ ਜ਼ਰੂਰ ਕਹਿਣਾ ਚਾਹਾਂਗੇ ਕਈ ਵਾਰ ਕਾਫੀ ਵਾਰ ਮਿਲਣ ਨੂੰ ਮੌਕਾ ਮਿਲਦਾ ਹੈਗਾ ਕਲਾਇੰਟਸ ਨੂੰ ਕਿ ਉਹਨਾਂ ਦੀਆਂ ਇੰਸ਼ੋਰੈਂਸ ਪਾਲਿਸੀ ਕਾਫੀ ਵਾਰ ਦੇਖੀਦਾ ਹੈਗਾ ਕਿ ਹਾਂਜੀ 5 ਸਾਲ ਪਹਿਲਾਂ 10 ਸਾਲ ਪਹਿਲਾਂ ਕਦੇ ਪਾਲਿਸੀ ਕੋਈ ਅਪਲਾਈ ਕੀਤੀ ਸੀ ਇੰਸ਼ੋਰੈਂਸ ਦੀ ਪਾਲਿਸੀ ਡਿਕਲਾਈਨ ਹੋ ਗਈ ਸੀ ਜਾਂ ਰੇਟਿਡ ਹੋ ਗਈ ਸੀ ਉਸ ਟਾਈਮ ਪਾਲਿਸੀ ਨਹੀਂ ਕਰਵਾਈ ਮੇਕ ਸ਼ੋਰ ਕਰੋ ਕਿ ਇਸ ਟਾਈਮ ਤੇ ਜੇ ਹੈਲਥ ਤੁਹਾਡੀ ਸਟੇਬਲ ਹੈਗੀ ਹੈ ਤਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ ਕਿਉਂਕਿ ਬਹੁਤ ਸਾਰੀਆਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਨੇ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਨੇ ਜਿਨ੍ਹਾਂ ਦੇ ਨਾਲ ਤੁਸੀਂ ਈਜ਼ੀਲੀ ਬਹੁਤ ਹੀ ਅਫੋਰਡੇਬਲ ਬਜਟ ਦੇ ਵਿੱਚ ਅਫੋਰਡੇਬਲ ਪ੍ਰੀਮੀਅਮ ਦੇ ਵਿੱਚ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹੋ ਕਦੇ ਵੀ ਪਾਸਟ ਵਿੱਚ ਜੇ ਕਦੇ ਕੰਪਨੀ ਨੇ ਕਦੇ ਨਾ ਕੀਤੀ ਸੀਗੀ ਲਾਈਫ ਇੰਸ਼ੋਰੈਂਸ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ ਕਿਉਂਕਿ ਸਾਡੇ ਕੋਲ ਸੋਲੂਸ਼ਨ ਹੈਗਾ ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਜਿੰਨੀਆਂ ਵੀ ਕੈਨੇਡਾ ਦੀਆਂ ਇੰਸ਼ੋਰੈਂਸ ਕੰਪਨੀਆਂ ਸਾਰਿਆਂ ਦੇ ਨਾਲ ਡੀਲ ਕਰਦੇ ਹਾਂ ਐਂਡ ਬਹੁਤ ਸਾਰੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਇਸ ਟਾਈਮ ਤੇ ਤੁਹਾਨੂੰ ਆਫਰ ਪ੍ਰੋਵਾਈਡ ਕਰ ਸਕਦੀਆਂ ਨੇ ਸੋ ਤੁਹਾਨੂੰ ਕੋਈ ਵੀ ਇਸ ਦੇ ਬਾਰੇ ਕੋਈ ਕੰਸਰਨ ਹੈਗਾ ਜਾਂ ਆਲਰੇਡੀ ਕੋਈ ਨੋਨ ਮੈਡੀਕਲ ਪਾਲਿਸੀ ਚੱਲ ਰਹੀ ਹੈ ਘੱਟ ਕਵਰੇਜ ਆ ਉਹਨੂੰ ਇਨਕਰੀਜ਼ ਕਰਨਾ ਚਾਹੁੰਦੇ ਹੋ ਜਾਂ ਕਾਫੀ ਵਾਰ ਸੀਨੀਅਰਸ ਦੇ ਵੱਲੋਂ ਕੰਸਰਨ ਆਉਂਦੇ ਨੇ ਕਿ ਫਾਈਨਲ ਐਕਸਪੈਂਸ ਕਵਰੇਜ ਉਹਨਾਂ ਨੂੰ ਚਾਹੀਦੀ ਹੁੰਦੀ ਹੈਗੀ ਹੈ ਐਸ ਲੌਂਗ ਐਸ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਤੁਹਾਨੂੰ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਮਿਲ ਸਕਦੀ ਹੈ ਜਿਹੜੀ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀ ਹੈ ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਮੌਰਗੇਜ ਇੰਸ਼ੋਰੈਂਸ ਬਾਰੇ ਜਾਂ ਫਿਰ ਆਪਣੀ ਇਨਵੈਸਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਆਰ ਐਸ ਪੀ ਐਫ ਐਚ ਐਸ ਏ ਟੀ ਐਫ ਐਸ ਏ ਕਾਫੀ ਵਾਰ ਹੁੰਦਾ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਬੈਂਕ ਦੇ ਵਿੱਚ ਤੁਸੀਂ ਆਪਣੀ ਇਨਵੈਸਟਮੈਂਟਸ ਕਰਵਾਈਆਂ ਸੀਗੀਆਂ ਐਂਡ ਕਈ ਵਾਰ

0: ਪੂਰੀ ਸਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ ਇੰਸ਼ੋਰੈਂਸ ਪੋਲਿਸੀ ਦੇ ਆਫਿਸ ਦੇ ਵਿੱਚ। ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਜੀ ਟਾਈਮ ਦੇਣ
1: ਲਈ। ਮਿਹਰਬਾਨੀ ਜੀ, ਤੁਹਾਡੀ ਜੀ ਸਟੇਸ਼ਨ ਆਈਡੀ ਆਏਗੀ ਅੱਗੇ, ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ।
2: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, and then there are legends. A voice that has defined generations, the one and only Rahat Fateh Ali Khan, live in Toronto. This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ,
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
5: ਔਰ ਵਿਜ਼ਿਟ insuranceforyou.ca।
1: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992525932। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਹੈ। ਦੋਸਤੋ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ
6: ਜੀ,
1: ਤੇ ਅਸੀਂ ਇੱਥੇ ਹੀ ਸਾਈਨ ਅਪ ਕਰਦੇ ਹਾਂ ਤਜਿੰਦਰ ਸਿੰਘ ਸਿੱਧੂ ਨੂੰ, ਸਿੱਧੂ ਮਾਡਲ ਨੂੰ ਆਗਿਆ ਦਿਓ ਤੇ ਮਨਪ੍ਰੀਤ ਨੂੰ ਵੀ ਨਾਲ, ਤੇ ਮਨਪ੍ਰੀਤ ਆਪਾਂ ਲਈ ਆ ਗਿਆ ਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ। ਠੀਕ, ਸ਼ਾਮ ਦੇ 6 ਵਜੇ ਜੁੜੇ ਰਹਿਣਾ।
6: ਬਿਲਕੁਲ, ਸਾਡੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ 3-4 ਵਜੇ ਤੱਕ, ਯਾਨੀ 3-6 ਵਜੇ ਤੱਕ ਵੀ। ਓਬਵੀਅਸਲੀ ਸਿਮਰਾਜ ਸਿੱਧੂ ਜੀ 2 ਘੰਟੇ ਬਾਅਦ ਵੀ ਹਾਜ਼ਰੀ ਲਵਾਉਂਦੇ ਨੇ, ਤੇ ਫਿਲਹਾਲ ਸਾਨੂੰ ਇਜਾਜ਼ਤ ਦਿਓ ਲਾਸਟ ਵਿੱਚ ਕੁਲਦੀਪ ਮਾਨਕ ਜੀ ਦੀ ਆਵਾਜ਼ ਦੇ ਵਿੱਚ ਗਾਣਾ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਇੰਜੋਏ ਕਰੋ ਤੇ ਕੱਲ੍ਹ ਨੂੰ ਮਿਲਾਂਗੇ। ਸਤਿ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki, immigration di har problem da solution lain lai, community de jaane pehchane ate tajrubekar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 416-456-6161.
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-6081 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾਬ, ਤੁਹਾਡਾ ਹਾਰਦਿਕ ਨਮਸਕਾਰ। ਡਾਂਸ
7: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੀ ਕਿਚਨ ਕੈਬਨਿਟ ਐਂਡ ਰੀਅਲਟਰ ਹਾਰਟ ਗਰੇਵਾਲ ਪ੍ਰੈਜ਼ੈਂਟ।

0: Friday, September 18, 7 p.m. at the Living Arts Center, Mississauga.
1: पहला आया सी बड़ी मॉडल दिखती, उम्मीद कर रहा हूँ इस बार भी तुझे आशीर्वाद दोगे।
2: वे आ जा तो मैं हाल नचिए, नचिए बाहच बाहपा, वे आ जा तो मैं हाल नचिए।
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: ਆਉਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322, 1322,
1: ਜੈਲੋ ਟਾਇਰ ਸੈਂਟਰ ਦੀਆਂ ਜੱਟਾਂ
2: ਨੂੰ।
3: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, take-out and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਬੁਰਡ ਪਾਰਕਵੇ, ਕੈਨੇਡੀ ਦੇ ਸੈਂਟਰਬੁਰਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨੇ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 647-7710-647-739-8710, license number M2000-3450.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰ ਦਾ 905-792-8053, 905-792-8053, ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545, ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
6: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939, 416-999-5939, ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939, ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939।
0: ਜੇ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2899-952-3532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
2: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇ, ਦੇਸ ਪਰਦੇ।
8: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
7: ਇਨਫੋਰਮੇਸ਼ਨ,
8: ਕਾਲ ਅਸ ਨਾਓ 416-457-3381, 416-453-3381, ਜਾਂ ਫਿਰ 416-725-2551, 416-725-2551।
9: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

503 AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਬਿਜ਼ੀ ਸਕੈਡਿਊਲ ਹੋਊਗਾ। ਅੱਜ ਵੀ ਦੋਸਤੋ ਠੀਕ 6 ਵਜੇ ਤੱਕ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਨਫੋਰਮ ਕਰਦੇ ਰਹੀਏ ਕੈਨੇਡਾ, ਅੰਟੇਰੀਓ ਅਤੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ ਖਬਰਾਂ ਅਤੇ ਸਾਡੇ ਵਿਚਾਰਾਂ ਨਾਲ, ਨਿਊਜ਼ ਅਤੇ ਵਿਊਜ਼ ਨਾਲ। ਅਤੇ ਠੀਕ 6 ਵਜੇ ਤੱਕ ਹੀ ਤੁਹਾਡੇ ਲਈ ਕਾਫੀ ਜ਼ਿਆਦਾ ਐਂਟਰਟੇਨਮੈਂਟ ਵੀ ਹੋਊਗੀ, ਖਾਸ ਤਾਂ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਅਸੀਂ ਵਾਰੀ ਵਾਰੀ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਸਾਡੇ ਸਪਾਂਸਰਸ, ਜਿੰਨੇ ਵੀ ਸਾਡੇ ਐਡਵਰਟਾਈਜ਼ਰ ਨੇ, ਉਹਨਾਂ ਦੇ ਮੈਸੇਜਸ ਦਾ ਬੇਸ਼ੱਕ ਪੇਸ਼ ਕਰਦੇ ਰਹਾਂਗੇ। ਕੁਛ ਸੇਲਸ ਦੇ ਬਾਰੇ, ਕੁਛ ਸ਼ੋਅਜ਼ ਦੇ ਬਾਰੇ ਅਤੇ ਕੁਛ ਲਾਈਵ ਲੋਕੇਸ਼ਨ ਪ੍ਰੋਗਰਾਮਸ ਵੀ ਇਸ ਵੀਕਐਂਡ ਅਤੇ ਲੌਂਗ ਵੀਕਐਂਡ 'ਤੇ ਹੋ ਰਹੇ ਨੇ, ਉਹਨਾਂ ਦੇ ਬਾਰੇ ਵੀ ਖਾਸ ਜਾਣਕਾਰੀ ਦੇਵਾਂਗੇ। ਪਰ ਨਾਲ ਦੀ ਨਾਲ ਸਾਡੇ ਖਾਸ ਸਪਾਂਸਰ ਵੀ ਆ ਕੇ ਆਪਣੇ ਬਿਜ਼ਨਸਿਸ ਦੀਆਂ, ਆਪਣੇ ਕੰਮ ਕਾਰੋਬਾਰ ਦੀਆਂ, ਆਪਣੇ ਇੰਡਸਟਰੀਜ਼ ਦੀਆਂ, ਪ੍ਰੋਫੈਸ਼ਨ ਦੀਆਂ ਕੁਛ ਜਾਣਕਾਰੀਆਂ ਤੁਹਾਨੂੰ ਵੀ ਦੇਣਗੇ, ਸਾਨੂੰ ਵੀ ਕੁਝ ਸਵਾਲ ਜਵਾਬ ਕਰਕੇ ਤੁਹਾਨੂੰ ਵੀ ਕਾਫੀ ਜ਼ਿਆਦਾ ਸੁਣ ਕੇ ਜਾਂ ਵੇਖ ਕੇ ਫਾਇਦਾ ਹੋ ਸਕਦਾ ਹੈ। ਅੱਜ ਸਾਡੇ ਵੈਂਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਕੁਛ ਨੈਚੁਰਲ ਹੈਲਥ ਹੋਮਿਓਪੈਥੀ, ਨਾਲ ਦੀ ਨਾਲ ਕੁਛ ਇਮੀਗ੍ਰੇਸ਼ਨ, ਨਾਲ ਦੀ ਨਾਲ ਕੁਛ ਮੋਰਗੇਜ ਅਤੇ ਨਾਲ ਦੇ ਕੁਛ ਹੋਰਾਂ ਵੀ ਇੰਡਸਟਰੀਜ਼ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਸੁਣਨ ਨੂੰ ਵੀ ਮੌਕਾ ਮਿਲੂਗਾ ਜਾਂ ਵੇਖਣ ਦਾ ਵੀ ਮੌਕਾ ਮਿਲੂਗਾ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਆਫ ਦੀ ਏਅਰ ਜੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਨੰਬਰ ਘੁਮਾ ਸਕਦੇ ਹੋ, 905-564-6444-905-564-6444, ਜਾਂ ਜਿਹੜੇ ਮਰਜ਼ੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਮੈਸੇਜ ਭੇਜ ਸਕਦੇ ਹੋ, ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ, ਤੁਹਾਡੀ ਮਰਜ਼ੀ ਹੈ। 416-457-3381, 416-457-3381 'ਤੇ ਟੈਕਸਟ ਜਾਂ ਵਟਸਐਪ 'ਤੇ ਵੀ ਲਾਈਵ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰ ਸਕਦੇ ਹਾਂ। ਸੋ ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਐਜ਼ ਐਕਸਪੈਕਟਡ ਹੁਣ 7ਵੀਂ ਮੀਟਿੰਗ ਲਗਾਤਾਰ ਬੈਂਕ ਆਫ ਕੈਨੇਡਾ ਦੇ ਵੱਲੋਂ, ਜਿਹੜਾ ਬੈਂਚ ਮਾਰਕ ਇੰਟਰਸਟ ਰੇਟ ਹੈ ਉਹ ਉੱਥੇ ਤੇ ਉੱਥੇ ਪਾਜ਼ ਕੀਤਾ ਗਿਆ ਹੈ, ਹੋਲਡ ਕੀਤਾ ਗਿਆ ਹੈ। ਅਤੇ ਨਾਲ ਦੇ ਨਾਲ ਹੁਣ ਵੱਧ ਤੋਂ ਵੱਧ ਵੱਡੀਆਂ ਬੈਂਕਾਂ ਦੇ ਇਕਾਨਮਿਸਟ ਨੂੰ ਲੱਗਦਾ ਹੈ ਨਹੀਂ ਕਿ ਇਸ ਪੂਰੇ ਸਾਲ ਜਾਂ ਈਵਨ ਅਗਲੇ ਸਾਲ ਦੇ ਪਹਿਲੇ ਕਈ ਮਹੀਨੇ ਦੇ ਵਿੱਚ ਜਾਂ ਪਹਿਲੇ ਹਾਫ ਦੇ ਵਿੱਚ ਵੀ ਕੋਈ ਵੀ ਹਾਈਕ, ਕੋਈ ਵੀ ਕੱਟ, ਕੋਈ ਵੀ ਚੇਂਜ ਪੇਸ਼ ਹੋਣ ਦੀ ਕੋਈ ਵੀ ਖਾਸ ਉਮੀਦ ਨਹੀਂ ਹੈ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਕੈਨੇਡੀਅਨ ਫੈਡਰਲ ਸਰਕਾਰ ਨੇ ਕਨਫਰਮ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਲੇਬਰ ਡੇ 'ਤੇ, ਮੰਡੇ 'ਤੇ 7 ਤਰੀਕ ਨੂੰ ਐਕਸਪਾਇਰ ਹੋਣ ਵਾਲਾ ਫੈਡਰਲ ਫਿਊਲ ਐਕਸਾਈਜ਼ ਟੈਕਸ ਨੂੰ ਹੁਣ ਵਧਾ ਰਹੇ ਨੇ January 31, 2027 ਤੱਕ। ਮਤਲਬ ਕਿ ਫਿਲਹਾਲ ਜਿਹੜੀ ਵੀ ਪ੍ਰਾਈਸ ਤੁਸੀਂ ਹੁਣ ਉੱਪਰ ਬਿੱਲ ਬੋਰਡ 'ਤੇ ਦੇਖਦੇ ਹੋ ਆਪਣੇ ਨੇੜਲੇ ਗੈਸ ਸਟੇਸ਼ਨ 'ਤੇ, ਸ਼ਾਇਦ ਤੁਹਾਨੂੰ ਪਤਾ ਹੋਣਾ ਹੈ, ਸ਼ਾਇਦ ਨਹੀਂ ਪਤਾ ਹੋਣਾ ਹੈ, ਪਰ ਉਹਦੇ ਵਿੱਚ 10 ਸੈਂਟ ਤਾਂ ਰੈਗੂਲਰ ਗੈਸਲੀਨ ਦੇ ਲਈ, 4 ਸੈਂਟ ਤਾਂ ਡੀਜ਼ਲ ਦੇ ਲਈ ਆਲਰੇਡੀ ਪਹਿਲਾਂ ਘਟਾਏ ਹੋਏ ਨੇ, ਕਲੈਕਟ ਹੀ ਨਹੀਂ ਕੀਤੇ ਜਾ ਰਹੇ ਨੇ ਸਾਡੀ ਫੈਡਰਲ ਸਰਕਾਰ ਦੇ ਵੱਲੋਂ। ਸੋ ਇਮੈਜਿਨ ਹਾਊ ਮਚ ਮੋਰ ਐਕਸਪੈਂਸਿਵ ਇਟ ਵੁੱਡ ਹੈਵ ਬੀਨ ਜੇਕਰ ਗੈਸ 10 ਸੈਂਟ ਪਰ ਲੀਟਰ ਜ਼ਿਆਦਾ ਮਹਿੰਗੀ ਹੁੰਦੀ ਅਤੇ ਡੀਜ਼ਲ 4 ਸੈਂਟ ਪਰ ਲੀਟਰ ਜ਼ਿਆਦਾ ਮਹਿੰਗਾ ਹੁੰਦਾ ਹੁਣ ਇੰਨੇ ਮਹੀਨਿਆਂ ਤੋਂ, ਅਪ੍ਰੈਲ ਤੋਂ ਲੈ ਕੇ ਇਸ ਆਉਣ ਵਾਲੇ ਲੇਬਰ ਡੇ ਤੱਕ। ਹੁਣ ਇਹਨੂੰ ਵਧਾਇਆ ਤਾਂ ਜਾ ਰਿਹਾ ਹੈ January 31, 2027 ਤੱਕ, ਪਰ ਉਸ ਤੋਂ ਬਾਅਦ ਫੈਬਰੀ ਅਤੇ ਨਾਲ ਦੇ ਮਾਰਚ ਦੇ ਲਈ ਸਾਡੀ ਫੈਡਰਲ ਸਰਕਾਰ ਨੇ ਦੱਸਿਆ ਹੈ ਕਿ ਅੱਧਾ ਫੈਡਰਲ ਫਿਊਲ ਐਕਸਾਈਜ਼ ਟੈਕਸ ਫਿਰ ਵੀ ਕਲੈਕਟ ਕੀਤਾ ਹੀ ਜਾਊਗਾ ਉਸ ਟ੍ਰਾਂਜੈਕਸ਼ਨਰੀ ਪੀਰੀਅਡ ਲਈ, ਫੋਰ ਫੈਬਰੀ ਐਂਡ ਫੋਰ ਮਾਰਚ 2027। ਉਸ ਤੋਂ ਬਾਅਦ ਕੋਈ ਵੀ ਪੱਕੀ ਗੱਲ ਤਾਂ ਹੈ ਹੀ ਨਹੀਂ ਕਿ ਸਟ੍ਰੇਟ ਆਫ ਹਰਮੂਜ ਪੱਕੇ ਤੌਰ 'ਤੇ ਖੁੱਲ ਜੂਗਾ ਅਤੇ ਗਲੋਬਲ ਓਇਲ ਪ੍ਰਾਈਸ ਸਟੇਬਲਾਈਜ਼ ਹੋ ਜਾਣਗੀਆਂ। ਪਰ ਇਹਦੇ ਬਾਰੇ ਅੱਜ ਸਾਡੇ US ਪ੍ਰੈਜੀਡੈਂਟ ਡੋਨਲਡ ਟਰੰਪ, ਬਾਬੇ ਟਰੰਪ ਇੱਕ ਕੰਮ ਕਹਿ ਦਿੱਤਾ, ਨਵੀਂ ਇੱਕ ਗੱਲ ਕਹਿ ਦਿੱਤੀ ਆ, ਕਹਿੰਦਾ ਪਹਿਲਾਂ ਤਾਂ ਗਲਫ ਆਫ ਮੈਕਸੀਕੋ ਬਣਾ ਦਿੱਤਾ ਗਲਫ ਆਫ ਅਮੈਰੀਕਾ, ਹੁਣ ਬਣਾ ਦਿੱਤਾ ਹੈ ਲੇਕ ਅੰਟੇਰੀਓ ਲੇਕ ਅਮੈਰੀਕਾ। ਅਤੇ ਹੁਣ ਕਹਿੰਦਾ ਹੈ ਕਿਉਂਕਿ ਅਸੀਂ ਸਾਰੇ ਤੇ ਸਾਰੇ ਇਰੇਨੀਅਨ ਸੀ ਮਾਈਨਸ ਐਕਸਪਲੋਸਿਵਸ ਬੇਸਿਕਲੀ ਹੁਣ ਕਲੀਅਰ ਕਰ ਦਿੱਤੇ ਹਨ ਜਾਂ ਡੈਟਨੇਟ ਕਰ ਦਿੱਤੇ ਹਨ ਫਰੋਮ ਦ ਸਟ੍ਰੇਟ ਆਫ ਹਰਮੂਜ਼। ਉਹਨੇ ਕਿਹਾ ਹੈ ਕਿ ਅਸੀਂ ਤਕਰੀਬਨ ਉਹਨਾਂ ਦੀ ਸਾਰੀ ਹੀ ਮਿਲਟਰੀ ਕਾਬਲੀਅਤ ਵੀ ਖਤਮ ਕਰ ਦਿੱਤੀ ਹੈ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ, ਅਤੇ ਬਹੁਤ ਹੀ ਜਲਦ ਇਹਦੇ ਵਿੱਚੋਂ ਫਰੀ ਫਲੋ ਆਫ ਓਇਲ ਟੈਂਕਰਸ ਐਂਡ ਸ਼ਿਪਰਸ ਹੋਊਗਾ। ਡੋਨਲਡ ਟਰੰਪ ਨੇ ਅੱਜ ਕਿਹਾ ਹੈ ਕਿ ਯਾਰ ਸਾਨੂੰ ਤਾਂ ਸਟ੍ਰੇਟ ਆਫ ਹਰਮੂਜ਼ ਛੱਡੋ, ਇਹਨੂੰ ਸਟ੍ਰੇਟ ਆਫ ਟਰੰਪ ਦਾ ਨਾਮ ਰੱਖਣਾ ਚਾਹੀਦਾ ਹੈ। ਹੁਣ ਕੀ ਪਤਾ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਉਹ ਸਟ੍ਰੇਟ ਆਫ ਟਰੰਪ ਹੀ ਇਹਦਾ ਨਾਮ ਬਦਲ ਦੇਵੇ ਇੱਕ ਐਗਜ਼ੈਕਿਊਟਿਵ ਆਰਡਰ ਦੇ ਨਾਲ, ਕਿਉਂਕਿ ਇਹਨਾਂ ਚੀਜ਼ਾਂ 'ਤੇ ਨਾਮ ਬਦਲਣ ਤੋਂ ਇਲਾਵਾ ਤਾਂ ਹੋਰ ਕੁਛ ਵੀ ਇਹਨੇ ਕੁਛ ਕੀਤਾ ਹੈ ਨਹੀਂ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਪਰ
ਜਿੱਥੇ ਹੁਣ ਫੈਡਰਲ ਫਿਊਲ ਐਕਸਾਈਜ਼ ਟੈਕਸ ਦਾ ਹੁਣ ਵਧਾਇਆ ਜਾ ਰਿਹਾ ਹੈ। ਪ੍ਰੋਬਲਮ ਇਹ ਹੈ ਕਿ ਲੋਕਾਂ ਨੂੰ ਫਿਰ ਵੀ ਕੋਈ ਵੀ ਖਾਸ ਰਿਲੀਫ ਮਿਲਣੀ ਨਹੀਂ। ਕਿਉਂ? ਕਿਉਂਕਿ ਅੱਜ ਓਵਰਨਾਈਟ ਗੈਸੋਲੀਨ ਪ੍ਰਾਈਸ ਇਨ ਸਦਰਨ ਅੰਟਾਰੀਓ 3 cents ਪਰ ਲੀਟਰ ਵਧਣ ਲੱਗੀ ਆ, ਅਤੇ ਵੀਕਐਂਡ ਤੱਕ ਤਾਂ ਓਵਰ 190 cents ਪਰ ਲੀਟਰ ਹੋਊਗੀ, ਜਦੋਂ ਇੰਨੇ ਜ਼ਿਆਦਾ ਲੋਕਾਂ ਨੇ ਐਂਡ ਆਫ ਸਮਰ 'ਤੇ ਰੋਡ ਟ੍ਰਿਪਸ ਵਗੈਰਾ ਟਰੈਵਲ ਕਰਨਾ ਹੈ। ਅੱਜ ਓਵਰਨਾਈਟ ਡੀਜ਼ਲ ਪ੍ਰਾਈਸਿਸ ਸਦਰਨ ਅੰਟਾਰੀਓ ਦੇ ਵਿੱਚ 10 cents ਪਰ ਲੀਟਰ ਵਧਣਗੇ, ਅਤੇ ਜਾ ਕੇ ਹੁਣ ਜਦੋਂ ਸਮਰ ਬਲੈਂਡ ਆਫ ਡੀਜ਼ਲ ਤੋਂ ਲੈ ਕੇ ਵਿੰਟਰ ਬਲੈਂਡ ਆਫ ਡੀਜ਼ਲ ਤੱਕ ਚੇਂਜ ਹੋਣੀ ਹੈ, ਐਂਡ ਆਫ ਅਕਟੋਬਰ ਅਰਲੀ ਨਵੰਬਰ ਤੱਕ, ਤੁਸੀਂ ਐਕਸਪੈਕਟ ਕਰ ਸਕਦੇ ਹੋ। ਕੁਛ ਐਨਲਿਸਟ ਦਾ ਕਹਿਣਾ ਹੈ ਕਿ ਸਾਡੇ ਮੁਲਕ ਦੀ ਪੂਰੀ ਹਿਸਟਰੀ ਦੇ ਵਿੱਚ ਜਦੋਂ ਤੋਂ ਇਸ ਤਰ੍ਹਾਂ ਦਾ ਕੋਈ ਵੀ ਡਾਟਾ ਕਲੈਕਟ ਕੀਤਾ ਗਿਆ ਹੈ, ਜਦੋਂ ਤੋਂ ਕਦੇ ਵੀ ਕਿਤੇ ਵੀ ਕੋਈ ਡੀਜ਼ਲ ਦਾ ਇੱਕ ਲੀਟਰ ਵੀ ਭਰਿਆ ਗਿਆ ਹੈ, $2.75 ਪਲੱਸ ਪਰ ਲੀਟਰ ਤੱਕ ਡੀਜ਼ਲ ਦੀ ਪ੍ਰਾਈਸ ਵੱਧ ਸਕਦੀ ਹੈ ਵਿਦ ਇਨ 2 months। ਸੋ ਕੋਈ ਵੀ ਖਾਸ ਰਿਲੀਫ ਤਾਂ ਸਾਡੀ ਸਰਕਾਰ ਦੇ ਵੱਲੋਂ ਨਵੀਂ ਤਾਂ ਨਹੀਂ ਪੇਸ਼ ਕੀਤੀ ਜਾ ਰਹੀ ਹੈ, ਅਤੇ ਉਲਟਾ ਕਹਿ ਚੁੱਕੇ ਹਨ ਕਿ ਅਸੀਂ ਕੁਛ ਕੁ ਮਹੀਨੇ ਲਈ ਇਹਨੂੰ ਐਕਸਟੈਂਡ ਕਰ ਰਹੇ ਹਾਂ, September 7 ਤੋਂ ਲੈ ਕੇ January 31 ਤੱਕ, ਪਰ January 31 ਤੋਂ ਬਾਅਦ ਇਹਦਾ ਅੱਧਾ ਅਸੀਂ ਫਿਰ ਵੀ ਕਲੈਕਟ ਕਰਾਂਗੇ। ਸੋ ਲੱਗਦਾ ਤਾਂ ਹੈ ਕਿ ਇਹ ਫੈਸਲਾ ਪ੍ਰੀਮੈਚੁਰ ਹੈ, ਪਰ ਫੈਡਰਲ ਕਾਫਰਸ, ਜਿਹੜੇ ਸਾਡੀ ਫੈਡਰਲ ਸਰਕਾਰ ਦੇ ਖਜ਼ਾਨੇ ਨੇ, ਉਹ ਪੂਰੀ ਤਰ੍ਹਾਂ ਬਿਲੀਅਨਸ ਡਾਲਰਸ ਐਕਸਟਰਾ ਪੈਸੇ ਨਾਲ ਨਹੀਂ ਭਰੇ ਜਾ ਰਹੇ ਨੇ, ਤਾਂ ਹੀ ਤਾਂ ਇਹ ਕਹਿੰਦੇ ਨੇ ਕਿ ਸਾਨੂੰ ਭਰਨੇ ਹੀ ਪੈਣੇ ਆ। ਪਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਕਹਿ ਰਹੀ ਹੈ ਕਿ ਜਿੱਥੇ ਇੰਨੇ ਮਹੀਨਿਆਂ ਦੀ ਮੰਗ ਤੋਂ ਬਾਅਦ ਇਹ ਫਾਈਨਲੀ ਹੁਣ ਇਸ ਇੱਕ ਪਾਜ਼ ਨੂੰ, ਇੱਕ ਟੈਂਪਰੇਰੀ ਗੈਸ ਰਿਲੀਫ ਨੂੰ, ਫੈਡਰਲ ਐਕਸਾਈਜ਼ ਟੈਕਸ ਨੂੰ ਹੁਣ ਵਧਾ ਰਹੇ ਨੇ, ਇਹ ਫਿਰ ਵੀ ਲੋਕਾਂ ਲਈ ਗੈਸ ਅਤੇ ਗਰੋਸਰੀ ਇਕੱਠੇ ਹੀ ਅਫੋਰਡ ਕਰਨੀ ਬਿਨਾਂ ਕਰਜ਼ਾ ਲੈਣ ਤੋਂ ਮਦਦ ਕੋਈ ਵੀ ਖਾਸ ਨਹੀਂ ਕਰ ਰਹੇ ਹਨ। ਹੁਣ ਸਾਡੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਡਿਮਾਂਡ ਕਰ ਰਹੀ ਹੈ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਤੋਂ ਕਿ ਉਹ ਜਲਦ ਤੋਂ ਜਲਦ ਜਿਹੜੀ HST ਹੈ ਜਾਂ GST ਹੈ, ਉਹ ਵੀ ਗੈਸ ਅਤੇ ਡੀਜ਼ਲ 'ਤੇ ਕਲੈਕਟ ਕਰਨਾ ਕੁਛ ਕੁ ਮਹੀਨਿਆਂ ਦੇ ਲਈ ਬੰਦ ਕਰਨ, ਜਿਹਦੇ ਨਾਲ ਬਹੁਤ ਜ਼ਿਆਦਾ ਫਰਕ ਪੇਸ਼ ਹੋ ਸਕਦਾ ਹੈ ਸਾਡੇ ਗੈਸ ਅਤੇ ਡੀਜ਼ਲ ਪ੍ਰਾਈਸਿਸ ਦੇ ਵਿੱਚ ਅਤੇ ਓਵਰਆਲ ਕਾਸਟ ਟਰਾਂਸਪੋਰਟੇਸ਼ਨ ਦੇ ਵਿੱਚ। ਨਾਲ ਦੀ ਨਾਲ ਇਹਨਾਂ ਨੇ ਡਿਮਾਂਡ ਕੀਤੀ ਆ ਕਿ ਪੱਕੇ ਤੌਰ 'ਤੇ ਹੀ ਕਲੀਨ ਫਿਊਲ ਰੈਗੂਲੇਸ਼ਨ ਇੰਡਸਟਰੀਅਲ ਕਾਰਬਨ ਟੈਕਸ ਵੀ ਤੁਸੀਂ ਬੰਦ ਕਰੋ, ਜਿਹਦੇ ਨਾਲ ਤਾਂ ਮੈਸਿਵ ਰਿਡਕਸ਼ਨ ਇਨ ਗੈਸ ਐਂਡ ਡੀਜ਼ਲ ਪ੍ਰਾਈਸਿਸ ਅਤੇ ਓਵਰਆਲ ਇਕਾਨਮੀ ਦੇ ਵਿੱਚ ਵੱਧ ਤਰੱਕੀ ਹੋ ਸਕਦੀ ਆ ਲੋਅਰ ਇਨਪੁੱਟ ਕਾਸਟ ਹੋਣ ਕਰਕੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ, ਪਿਛਲੇ ਵੀਕਐਂਡ ਜਿੱਥੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਕਿਸੇ ਨੇ ਐਂਟੀ ਸਿੱਖ ਹੇਟ ਮੋਟਿਵੇਟ ਅਟੈਕ ਦੇ ਵਿੱਚ ਕਿਸੇ ਨੂੰ ਲੱਤ ਦੇ ਵਿੱਚ ਸਟੈਬ ਕੀਤਾ ਸਿੱਖ ਬੰਦੇ ਨੂੰ, ਹੁਣ ਪਤਾ ਲੱਗ ਗਿਆ ਹੈ ਕਿ ਟੋਰਾਂਟੋ ਦੇ ਵਿੱਚ ਹੀ ਪਰਸੋਂ ਹੀ ਇੱਕ ਬੰਦੇ ਨੂੰ ਚਾਈਨੀਜ਼ ਹੇਟ ਅਟੈਕ ਦੇ ਵਿੱਚ, ਐਂਟੀ ਚਾਈਨੀਜ਼ ਹੇਟ ਅਟੈਕ ਦੇ ਵਿੱਚ ਉਹਦੇ ਗਰਦਨ 'ਤੇ ਹੀ ਚਾਕੂ ਰੱਖਿਆ ਗਿਆ, ਉਹਨੂੰ ਮਾਰਨ ਦੀ ਧਮਕੀ ਪੇਸ਼ ਕੀਤੀ ਗਈ, ਕੁਦਰਤੀ ਇਹਦੀ ਜਾਨ ਬਚ ਗਈ ਆ, ਅਤੇ ਹੁਣ ਇੱਕ ਬੰਦੇ ਨੂੰ ਫੜਿਆ ਗਿਆ ਹੈ। ਨਾਲ ਦੀ ਨਾਲ ਦੋਸਤੋ, ਇੱਕ ਨੈਸ਼ਨਲ ਪੋਸਟ ਅਖਬਾਰ ਦੇ ਵਿੱਚ, ਜੋ ਕਿ ਕਾਫੀ ਪ੍ਰਾਮਣੇ, ਕਾਫੀ ਮਸ਼ਹੂਰ, ਕਾਫੀ ਵੱਡਾ ਕੈਨੇਡੀਅਨ ਮੀਡੀਆ ਆਊਟਲੈਟ ਹੈ, ਨੈਸ਼ਨਲ ਪੋਸਟ ਨਿਊਜ਼ਪੇਪਰ, ਉਹਨਾਂ ਨੇ ਰਿਪੋਰਟ ਕੀਤਾ ਹੈ, ਹਾਈ ਰੈਂਕਿੰਗ ਸੀਨੀਅਰ ਗਵਰਨਮੈਂਟ ਸੋਰਸਿਸ ਨੂੰ ਸਾਈਟ ਕੀਤਾ ਹੈ, ਜਿਨ੍ਹਾਂ ਨੇ ਕਿਹਾ ਕਿ ਜਿਹੜੀ ਬਣੀ ਡੀਲ, ਟੈਰਿਫ ਟ੍ਰੇਡ ਡੀਲ, ਪਿਛਲੇ ਦਿਨਾਂ ਦੇ ਵਿੱਚ ਪੱਕੀ ਅਤੇ ਪੱਕੀ ਗੱਲ ਮੰਨੀ ਗਈ ਸੀ ਦੋਨੇ ਹੀ ਮੁਲਕਾਂ ਦੀਆਂ ਸਰਕਾਰਾਂ ਦੇ ਵੱਲੋਂ, ਐਨ ਮੌਕੇ 'ਤੇ ਜਦੋਂ ਫਾਈਨਲ ਟਰਮਸ, ਖਾਸ ਤਾਂ ਆਟੋਮੋਬਿਲਸ, ਗੱਡੀਆਂ ਦੇ ਬਾਰੇ ਜਦੋਂ ਦੱਸਿਆ ਗਿਆ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ ਅੰਟਾਰੀਓ ਪ੍ਰੀਮੀਅਰ ਡੱਗ ਫੋਰਡ ਨੂੰ ਕਿ ਭਾਈ US ਵਾਲੇ ਕਹਿ ਰਹੇ ਨੇ ਕਿ 25% ਤੋਂ ਲੈ ਕੇ ਅਸੀਂ 15% ਤੱਕ ਕੈਨੇਡੀਅਨ ਗੱਡੀਆਂ ਇੰਪੋਰਟ ਟੂ ਦ US ਤੱਕ ਟੈਰਿਫ ਘਟਾ ਦਿੰਦੇ ਹਾਂ, ਪਰ ਜੇਕਰ ਉਹਨਾਂ ਦੇ ਵਿੱਚ ਅੱਧ ਜਾਂ ਉਸ ਤੋਂ ਵੱਧ US ਪਾਰਟਸ ਹਨ, ਫਿਰ ਤਾਂ ਇਹਦਾ ਜਿਹੜਾ ਇਫੈਕਟਿਵ ਟੈਕਸ ਰੇਟ ਹੈ 7.5% ਤੱਕ ਘੱਟ ਜਾਊਗਾ। ਜਦੋਂ ਉਹ ਜਾਣਕਾਰੀ ਕਾਰਨੀ ਤੋਂ ਲੈ ਕੇ ਪ੍ਰੀਮੀਅਰ ਫੋਰਡ ਤੱਕ ਪੇਸ਼ ਕੀਤੀ ਗਈ, ਪ੍ਰੀਮੀਅਰ ਫੋਰਡ ਨੇ ਕਿਹਾ ਕਿ ਸਾਨੂੰ ਆਲਰੇਡੀ ਸਾਰੀਆਂ ਵੱਡੀਆਂ ਆਰਓ ਇੰਡਸਟਰੀਜ਼ ਅਤੇ ਇੱਥੇ ਕੰਪਨੀਜ਼ ਦੱਸ ਚੁੱਕੀਆਂ ਹਨ ਕਿ ਇਹ ਹੀ ਲਗਭਗ ਸਾਡਾ 7.5% ਦਾ ਇਹ ਪ੍ਰੋਫਿਟ ਮਾਰਜਨ ਹੁੰਦਾ ਹੈ, ਸੋ ਅਸੀਂ ਇਹ ਡੀਲ ਨਹੀਂ ਲੈ ਸਕਦੇ ਹਾਂ, ਨਹੀਂ ਬਰਦਾਸ਼ਤ ਕਰ ਸਕਦੇ ਹਾਂ, ਸਾਨੂੰ ਪਲੈਂਟ ਬੰਦ ਕਰਕੇ ਇੱਥੋਂ ਭੱਜਣਾ ਹੀ ਪਊਗਾ, ਸਾਰੇ ਹੀ ਕੰਮ ਕਾਰੋਬਾਰ ਚੱਕ ਕੇ US ਤੱਕ ਲੈ ਕੇ ਜਾਣੇ ਪੈਣਗੇ। ਸੋ ਡੱਗ ਫੋਰਡ ਨੇ
allegedly, according to this very, very big national post akhbar, Doug Ford ne is deal nu veto kita. Kya ke nahi, apa is deal nu accept kar hi nahi sakde. Te keh ditta ke baki premiers je chahunde ne aap de provincial territorial thekiyan de vich daru rakh lain. Main ta itthe LCBO de vich daru nahi rakhan lagya America waliyan di. So hun ਕਾਫੀ ਇੰਟਰਸਟਿੰਗ ਗੱਲ ਹੈ ਕਿ ਇਸ ਇੰਨੇ ਵੱਡੇ ਸਾਡੇ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਆਊਟਲੈਟ ਨੈਸ਼ਨਲ ਪੋਸਟ ਅਖਬਾਰ ਦੇ ਵਿੱਚ ਸਿੱਧਾ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਡੀਲ ਕਾਰਨੀ ਸਰਕਾਰ ਦੇ ਵੱਲੋਂ ਐਕਸੈਪਟ ਕੀਤੀ ਗਈ ਸੀ ਤਾਂ ਉਹ ਆਪ ਹੀ ਕਹਿ ਰਹੇ ਸੀ ਕਿ ਐਕਸੈਪਟ ਕਰ ਰਹੇ ਹਾਂ ਡੀਲ ਬਣ ਗਈ ਆ ਪਰ ਐਨ ਮੌਕੇ 'ਤੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਹੀ ਗੰਦ ਪਾਇਆ ਹੈ ਉਹਨੇ ਹੀ ਲਾਸਟ ਮਿੰਟ ਵੀਡੀਓ ਕਰਕੇ ਕਿਹਾ ਕਿ ਅਸੀਂ ਇਸ ਡੀਲ ਨੂੰ ਨਹੀਂ ਐਕਸੈਪਟ ਕਰਾਂਗੇ ਅੰਟੇਰੀਓ ਦੇ ਵਿੱਚ ਸੋ ਹੋ ਸਕਦਾ ਹੈ ਕਿ ਸਾਰਾ ਤਾਂ ਸਾਰਾ ਕਸੂਰ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦਾ ਹੀ ਹੈ ਅਤੇ ਹੁਣ ਯੂ ਐਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਅੱਜ ਕਿਹਾ ਕਿ ਜਦੋਂ ਡੈਡਲਾਈਨ ਦਾ ਅਖੀਰਲਾ ਦਿਨ ਸੀ ਦੋਨੇ ਮੁਲਕਾਂ ਦੇ ਆਪਸ ਵਿੱਚ ਸਾਰੇ ਹੀ ਨੈਗੋਸ਼ੀਏਟਰ ਬਹੁਤ ਖੁਸ਼ ਸੀ ਬਹੁਤ ਰਿਲੀਵਡ ਸੀ ਕਿ ਇੰਨੇ ਹਫ਼ਤਿਆਂ ਬਾਅਦ ਯਾਰ ਮਸਾਂ ਹੀ ਡੀਲ ਬਣੀ ਆ ਅਤੇ ਹੁਣ ਬਣਨ ਵਾਲੀ ਆ ਫਾਈਨਲਾਈਜ਼ ਹੋਣ ਵਾਲੀ ਆ ਜਦੋਂ ਅਚਾਨਕ ਉਸ ਕਾਰਨੀ ਅਤੇ ਫੋਰਡ ਦੇ ਕਾਨਵਰਸੇਸ਼ਨ ਤੋਂ ਬਾਅਦ ਜਦੋਂ ਇੱਕ ਕੈਨੇਡੀਅਨ ਕੈਬਨਿਟ ਮਿਨਿਸਟਰ ਨੇ ਹਾਵਰਡ ਲਟਨਿਕ ਨੂੰ ਫੋਨ 'ਤੇ ਕਾਲ ਕਰਕੇ ਕਿਹਾ ਕਿ ਦੇਖੋ ਡੀਲ ਤਾਂ ਆਲਮੋਸਟ ਤਿਆਰ ਹੈਗੀ ਹੈਗੀ ਆ ਪਰ ਸਾਨੂੰ ਆਹ ਵੀ ਉਹ ਵੀ ਇਹ ਵੀ ਆਹ ਵੀ ਉਹ ਵੀ ਸਭ ਕੁਝ ਆਹ ਐਕਸਟਰਾ ਹੁਣ ਚਾਹੀਦਾ ਹੀ ਚਾਹੀਦਾ ਹੈ ਫਿਰ ਹੀ ਅਸੀਂ ਇਸ ਡੀਲ ਨੂੰ ਸਾਈਨ ਕਰਾਂਗੇ ਯੂ ਐਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਅੱਜ ਪੁਆਇੰਟ ਬਲੈਂਕ ਕਿਹਾ ਕਿ ਉਹਨੇ ਇਸ ਕੈਨੇਡੀਅਨ ਕੈਬਨਿਟ ਮੰਤਰੀ ਨੂੰ ਪੁੱਛਿਆ ਆਰ ਯੂ ਟ੍ਰਾਈਂਗ ਟੂ ਬਲੋ ਦਿਸ ਡੀਲ ਅਪ ਕਿ ਭਾਈ ਕੀ ਤੂੰ ਜਾਣ ਬੁੱਝ ਕੇ ਇਸ ਚੱਲਦੀ ਹੋਈ ਟ੍ਰੇਨ ਨੂੰ ਡੀ ਰੇਲ ਆਫ ਦ ਟਰੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਉਸ ਕੈਬਨਿਟ ਮੰਤਰੀ ਨੇ ਕਿਹਾ ਆਈ ਕੈਨ ਸਪੀਕ ਅਬਾਊਟ ਦੈ ਆਮ ਨਾ ਅਲਾਊਡ ਸਪੀਕ ਅਬਾਊਟ ਦੈ ਬਿਨਾਂ ਕਹਿਣ ਤੋਂ ਕਹਿ ਦਿੱਤਾ ਹੈ ਕਿ ਹਾਂ ਇਹ ਮੇਰੀ ਮਰਜ਼ੀ ਹੈ ਨਹੀਂ ਉੱਪਰੋਂ ਹੁਕਮ ਆਇਆ ਹੈ ਮੈਨੂੰ ਇਹ ਕਰਨਾ ਹੀ ਪੈ ਰਿਹਾ ਹੈ ਅਤੇ ਇਹਨੇ ਨਾਮ ਤਾਂ ਨਹੀਂ ਲਿਆ ਕਿ ਇਹ ਕਿਹੜਾ ਕੈਬਨਿਟ ਮੰਤਰੀ ਹੈ ਪਰ ਦੋਸਤੋ ਕਾਮਨ ਸੈਂਸ ਦੀ ਗੱਲ ਆ ਇਕੱਲਾ ਹੀ ਕੈਬਨਿਟ ਮੰਤਰੀ ਹੈ ਜੋ ਕਿ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਹੈ ਇਕੱਲਾ ਹੀ ਮੰਤਰੀ ਹੈ ਜੋ ਕਿ ਇਸ ਨੈਗੋਸ਼ੀਏਸ਼ਨ ਦੇ ਵਿੱਚ ਐਵਰੀ ਸਿੰਗਲ ਦੇ ਇਨਵੋਲਵਡ ਹੈ ਉਹ ਹੈ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਸੋ ਹੁਣ ਡੋਮਿਨਿਕ ਲਬਲਾਂਕ ਦੇ ਆਫਿਸ ਨੂੰ ਵੀ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿਉਂਕਿ ਆਹ ਅੱਜ ਦੀ ਨਵੀਂ ਤਾਜ਼ੀ ਕੁਝ ਘੰਟੇ ਪਹਿਲਾਂ ਦੀ ਹੀ ਖਬਰ ਹੈ ਯੂ ਐਸ ਤੋਂ ਯੂ ਐਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਤੋਂ ਸੋ ਉਹਦਾ ਵੀ ਰਿਸਪਾਂਸ ਇਹ ਮੰਗ ਰਹੇ ਨੇ ਕਿ ਇਹ ਗੱਲ ਸੱਚ ਆ ਕੀ ਇਹ ਗੱਲ ਝੂਠ ਆ ਤੁਸੀਂ ਆਪਣਾ ਬਿਆਨ ਦਿਓ ਅਤੇ ਉਹਨਾਂ ਨੇ ਹੁਣ ਤੱਕ ਤਾਂ ਇਨਕਾਰ ਹੀ ਕੀਤਾ ਹੈ ਕੋਈ ਵੀ ਬਿਆਨ ਕੋਈ ਵੀ ਸਟੇਟਮੈਂਟ ਪੇਸ਼ ਕਰਨ ਤੋਂ ਯੂ ਐਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਅੱਜ ਕਿਹਾ ਇਹ ਮਾਰਕ ਕਾਰਨੀ ਦੀ ਸਰਕਾਰ ਨੇ ਫੋਰ ਪੋਲੀਟੀਕਲ ਰੀਜ਼ਨਸ ਆਪਦੇ ਹੀ ਲਿਬਰਲ ਪਾਰਟੀ ਦੇ ਫਾਇਦੇ ਲਈ ਕੁਬੈਕ ਦੇ ਵਿੱਚ ਸ਼ਾਇਦ ਲਿਬਰਲ ਸਰਕਾਰ ਬਣਾਉਣ ਦੇ ਲਈ ਕੁਬੈਕ ਦੇ ਵਿੱਚ ਅੱਡ ਹੋਣ ਦੀ ਰੈਫਰੈਂਡਮ ਰੋਕਣ ਲਈ ਅਲਬਰਟਾ ਦੇ ਵਿੱਚ ਰੈਫਰੈਂਡਮ ਤਾਂ ਹੋ ਰਹੀ ਆ ਪਰ ਉਹਨੂੰ ਬਰਬਾਦ ਕਰਨ ਦੇ ਲਈ ਅਤੇ ਦਿਖਾਉਣ ਦੇ ਲਈ ਕਿ ਇਹ ਤਾਂ ਫ੍ਰਿੰਜ ਐਲਟ ਰਾਈਟ ਐਕਸਟ੍ਰੀਮ ਰਾਈਟ ਨੀਓ ਨਾਜ਼ੀ ਅਲਟਰਾ ਵਾਈਟ ਲੋਕ ਹੀ ਹਨ ਜੋ ਕਿ ਅੱਡ ਹੋਣਾ ਚਾਹੁੰਦੇ ਨੇ ਇਹ ਆਪਦੇ ਹੀ ਪੋਲੀਟੀਕਲ ਲੈਵਰੇਜ ਲਈ ਇਸ ਡੀਲ ਨੂੰ ਬਲੋ ਅਪ ਕਰ ਚੁੱਕੇ ਹਨ ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਪੇਸ਼ ਕਰਾਂਗੇ ਜਿਹੜਾ ਦੋਸ਼ ਹੁਣ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ 'ਤੇ ਲਾਇਆ ਗਿਆ ਹੈ ਡੀਲ ਨੂੰ ਬਰਬਾਦ ਕਰਨ ਲਈ ਅਤੇ ਜਿਹੜਾ ਹੁਣ ਦੋਸ਼ ਯੂ ਐਸ ਕਾਰਨੀ ਸਰਕਾਰ 'ਤੇ ਵੀ ਲਾ ਰਹੀ ਹੈ ਇਹਦੇ ਬਾਰੇ ਵੀ ਪੂਰੀ ਡੀਟੇਲ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਖਾਸ ਗੱਲ ਇਹ ਹੈ ਕਿ ਯੂ ਐਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਕਿਹਾ ਕਿ ਹਾਂ ਅਸੀਂ ਅਕਸਰ ਹੀ ਹੱਸਦੇ ਹਾਂ ਮਜ਼ਾਕ ਕਰਦੇ ਹਾਂ ਕੈਨੇਡਾ ਨੂੰ ਇੱਕ 51st ਸਟੇਟ ਬਣਾਉਣ ਦੇ ਲਈ ਅੱਜ ਤਾਂ ਇਹਨੇ ਕਿਹਾ ਹੈ ਕਿ ਜੇ ਅਸੀਂ ਅੰਟੇਰੀਓ ਨੂੰ 51st ਸਟੇਟ ਬਣਾਉਂਦੇ ਹਾਂ ਤੇ ਸਾਰੇ 50 ਸਟੇਟਸ ਪਲੱਸ 51 ਸਟੇਟ ਅੰਟੇਰੀਓ ਸਾਰਿਆਂ ਦੀ ਏ ਟੂ ਜ਼ੈਡ ਲਿਸਟ ਪੇਸ਼ ਕਰਦੇ ਹਾਂ ਕਿ ਹਰੇਕ ਦੇ ਵਿੱਚ ਜਨਤਾ ਦੇ ਹਿਸਾਬ ਦੇ ਨਾਲ ਕਮਾਈ ਦੇ ਹਿਸਾਬ ਨਾਲ ਜੀ ਡੀ ਪੀ ਪਰ ਕੈਪਰਾ ਜਿਹਨੂੰ ਅਸੀਂ ਦੁਨੀਆ ਭਰ ਦੇ ਵਿੱਚ ਲਿਵਿੰਗ ਸਟੈਂਡਰਡ ਜਿੰਨੇ ਹੀ ਘੱਟ ਉਨੇ ਹੀ ਘੱਟ ਲਿਵਿੰਗ ਸਟੈਂਡਰਡ ਜਿੰਨੀ ਹੀ ਵੱਧ ਉਨੀ ਹੀ ਹਾਇਰ ਪ੍ਰੋਪਰ ਲਿਵਿੰਗ ਸਟੈਂਡਰਡ ਹੈ ਜੀ ਡੀ ਪੀ ਪਰ ਕੈਪਰਾ ਉਹਨੇ ਕਿਹਾ ਕਿ ਅੰਟੇਰੀਓ ਵੁੱਡ ਰੈਂਕ 51 out of 51 ਅਤੇ ਇਹ ਕੋਈ ਝੂਠ ਨਹੀਂ ਹੈਗਾ ਇਹ ਐਕਚੁਅਲ ਸੱਚਾਈ ਹੀ ਹੈ ਅਨਫੋਰਚੁਨੇਟਲੀ ਇਹਨੇ ਕਿਹਾ ਕਿ ਇੰਨੀ ਜ਼ਿਆਦਾ ਵਧੀਆ ਇੱਥੇ ਜਨਤਾ ਹੈ ਇੰਨੀ ਜ਼ਿਆਦਾ ਰੀਸੋਰਸ ਹੈ ਪਰ ਇਹ ਇੰਨੀ ਮਾੜੀ ਰੈਗੂਲੇਸ਼ਨ
ਰੀਜ਼ਨ ਇੰਨੀ ਮਾੜੀ ਲੈਕ ਆਫ ਟੂਲਸ, ਇੰਨੀ ਮਾੜੀ ਪਲੈਨਿੰਗ ਅਤੇ ਇੰਨੀ ਮਾੜੀ ਲੀਡਰਸ਼ਿਪ ਹੈ ਇਨ ਅੰਟੇਰੀਓ ਐਂਡ ਕੈਨੇਡਾ, ਤਾਂ ਹੀ ਤਾਂ ਅਸੀਂ ਤਰੱਕੀ ਨਹੀਂ ਕਰ ਸਕਦੇ ਹਾਂ। ਹੁਣ ਤੁਹਾਨੂੰ ਕੁਛ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਬ੍ਰੈਂਡ ਨਿਊ ਸਟੈਟਿਸਟਿਕਸ ਵੀ ਪੇਸ਼ ਕਰਾਂਗੇ। ਅੱਜ ਫਰੇਜ਼ਰ ਇੰਸਟੀਟਿਊਟ ਦੇ ਵੱਲੋਂ ਇੱਕ ਨਵੀਂ ਸਟੱਡੀ ਦੇ ਰਿਜ਼ਲਟ ਪੇਸ਼ ਕੀਤੇ ਗਏ ਨੇ, ਜਿਨ੍ਹਾਂ ਨੇ ਦਿਖਾਇਆ ਹੈ ਕਿ 25 ਸਾਲ ਪਹਿਲਾਂ ਅਤੇ ਹੁਣ ਕਿੰਨਾ ਕੁ ਫਰਕ ਹੁੰਦਾ ਸੀ ਅਮੇਰੀਕਾ ਅਤੇ ਕੈਨੇਡਾ ਦੇ ਵਿੱਚ GDP ਪਰ ਕੈਪੀਟਾ ਯਾਨੀ ਕਿ ਲਿਵਿੰਗ ਸਟੈਂਡਰਡ ਦੇ ਵਿੱਚ, ਅਤੇ ਹੁਣ ਕਿੰਨਾ ਜ਼ਿਆਦਾ ਫਰਕ ਵੱਧ ਚੁੱਕਿਆ ਹੈ GDP ਪਰ ਕੈਪੀਟਾ ਯਾਨੀ ਕਿ ਲਿਵਿੰਗ ਸਟੈਂਡਰਡ ਵਿੱਚ। ਤੁਸੀਂ ਸੁਣ ਕੇ ਹੀ ਹੈਰਾਨ ਹੋਵੋਗੇ ਅਤੇ ਸਾਫ ਪਤਾ ਲੱਗ ਜੂਗਾ ਕਿ ਯਾਰ ਜਿੰਨਾ ਮਰਜ਼ੀ ਆਪਾਂ ਕਹੀ ਜਾਈਏ ਕਿ ਸਾਡਾ ਮੁਲਕ ਬਹੁਤ ਵਧੀਆ ਹੈ, ਉਹ ਹੈ, ਉਹ ਆ, ਟ੍ਰੇਡ ਵਾਰ ਜਿੱਤ ਜਾਵਾਂਗੇ, ਜਿੱਤ ਹੀ ਨਹੀਂ ਸਕਦੇ ਕਿਉਂਕਿ ਬਿਨਾਂ ਟੈਰਿਫਸ ਤੋਂ ਹੀ ਅਸੀਂ ਅਸਰ ਦੇਖ ਚੁੱਕੇ ਹਾਂ ਕਿ ਸਾਡੀ ਲਿਵਿੰਗ ਸਟੈਂਡਰਡ ਯਾਨੀ ਕਿ ਕੁਆਲਿਟੀ ਆਫ ਲਾਈਫ ਤਾਂ ਘੱਟਦੀ ਹੀ ਜਾ ਰਹੀ ਹੈ ਕਈ ਸਾਲ ਲਗਾਤਾਰ, ਐਵਰੀ ਸਿੰਗਲ ਈਅਰ ਇਨ ਰੋ। ਇਨਫੈਕਟ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੱਸਾਂਗੇ। ਦੋਸਤੋ, ਇਹ ਨਵੀਆਂ ਖਬਰਾਂ, ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਵਾਂਗੇ। ਹੁਣ ਸਾਡੇ ਨਾਲ ਹੀ ਗੱਲਬਾਤ ਕਰਨੀ ਆ, ਜਾਂ ਤਾਂ ਟੈਕਸਟ ਔਰ ਵਟਸਐਪ ਕਰ ਲਓ, ਖਾਸ ਕੋਈ ਗੀਤ ਸੰਗੀਤ ਸੁਣਨਾ ਹੋਵੇ, ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਹਾਏ ਹੈਲੋ ਮੈਸੇਜ ਭੇਜੋ ਜ਼ਰੂਰ ਐਟ 416-457-3381 'ਤੇ ਟੈਕਸਟ ਜਾਂ ਵਟਸਐਪ ਮੈਸੇਜ ਭੇਜੋ ਆਪਣਾ, ਲਾਈਵ ਆਪਣੀ ਗੱਲਬਾਤ ਹੋ ਜੂਗੀ, ਅਤੇ ਜਾਂ ਫਿਰ ਕਾਲ ਹੀ ਕਰ ਲਓ, ਤੁਹਾਡਾ ਹੀ ਪ੍ਰੋਗਰਾਮ ਹੈ। ਕਾਲ ਡਾਇਰੈਕਟ ਇਨ ਦ ਸਟੂਡੀਓ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444

0: ਪੰਸਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਉਹ ਵੀ ਤਿੰਨ ਬ੍ਰੈਂਪਟਨ ਲੋਕੇਸ਼ਨਸ ਤੋਂ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ 85 ਮਾਂਥੈਲੀਏ ਸਟਰੀਟ ਬ੍ਰੈਂਪਟਨ, ਅਤੇ ਤੀਜੀ ਬ੍ਰੈਂਪਟਨ ਲੋਕੇਸ਼ਨ ਹੈ ਬੋਵੇਰ ਅਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ ਹੈ, 15 ਫੈਂਡੋਰ ਵੇ। ਅਤੇ ਇਸ ਪੂਰੇ ਮਹੀਨੇ ਸਪਟੈਂਬਰ ਮਹੀਨੇ ਦੇ ਲਈ ਇਹਨਾਂ ਨੇ ਹੁਣ ਚਾਰ ਖਾਸ ਆਈਟਮਸ 'ਤੇ ਤੁਹਾਡੇ ਲਈ ਪੂਰੇ ਮਹੀਨੇ ਲਈ ਹੀ ਬਾਏ ਵਨ ਗੈਟ ਵਨ ਫਰੀ ਡੀਲਾਂ ਹੁਣ ਸ਼ੁਰੂ ਕਰ ਦਿੱਤੀਆਂ ਹਨ। ਇਹ ਕਹਿੰਦੇ ਨੇ ਕਿ ਹੁਣ ਤੁਸੀਂ ਜਿਹੜੇ ਮਰਜ਼ੀ ਦਿਨ ਪੂਰੇ ਸਪਟੈਂਬਰ ਪਹੁੰਚੋ, ਸਾਡੀਆਂ ਤਿੰਨ ਬ੍ਰੈਂਪਟਨ ਲੋਕੇਸ਼ਨਸ 'ਤੇ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਡੀਲਾਂ ਮਿਲਣਗੀਆਂ ਚਾਰ ਖਾਸ ਆਈਟਮਸ 'ਤੇ। ਪਰ ਇੱਕੋ ਹੀ ਸ਼ਰਤ ਹੈ, ਜੇ ਉੱਦਾਂ ਹੀ ਜਾ ਕੇ ਔਡਰ ਕਰਦੇ ਹੋ ਤਾਂ ਉਮੀਦ ਹੈ ਤੁਹਾਨੂੰ ਕਿ ਯਾਰ ਦੋਨੇ ਮਿਲ ਜਾਣੇ ਆ, ਬਾਏ ਵਨ ਗੈਟ ਵਨ ਫਰੀ। ਨੋ, ਇਹ ਕਹਿੰਦੇ ਨੇ ਕਿ ਤੁਹਾਨੂੰ ਖਾਸ ਦੇਸ ਪ੍ਰਦੇਸ ਰੇਡੀਓ ਪ੍ਰੋਗਰਾਮ ਦਾ ਜ਼ਿਕਰ ਪਹਿਲਾਂ ਕਰਨਾ ਪਊਗਾ, ਜਦੋਂ ਔਡਰ ਪਲੇਸ ਕਰਨਾ ਹੈ ਕਹਿਣਾ ਪਊਗਾ ਕਿ ਦੇਸ ਪ੍ਰਦੇਸ ਸੁਣ ਕੇ ਆਏ ਹਾਂ 530 AM ਬੈਂਡ 'ਤੇ ਦੇਸ ਪ੍ਰਦੇਸ ਰੇਡੀਓ, ਫਿਰ ਹੀ ਤੁਹਾਨੂੰ ਇਹ ਬਾਏ ਵਨ ਗੈਟ ਵਨ ਫਰੀ ਡੀਲਾਂ ਮਿਲਣਗੀਆਂ ਐਨੀ ਡੇ, ਜਿਹੜੇ ਮਰਜ਼ੀ ਦਿਨ, ਅੱਜ ਵੀ, ਹੁਣੇ ਵੀ, ਜੇ ਤੁਸੀਂ 8 ਵਜੇ ਤੱਕ ਜਾਂਦੇ ਹੋ, ਕੱਲ੍ਹ ਨੂੰ, ਪਰਸੋਂ ਨੂੰ, ਜਿਹੜੇ ਮਰਜ਼ੀ ਦਿਨ, ਪੂਰੇ ਸਪਟੈਂਬਰ ਮਹੀਨੇ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ, ਬਾਏ ਵਨ ਗੈਟ ਵਨ ਫਰੀ ਵੈਜ ਬਿਰਿਆਨੀ, ਬਾਏ ਵਨ ਗੈਟ ਵਨ ਫਰੀ ਅੰਮ੍ਰਿਤਸਰੀ ਕੁਲਚਾ, ਬਾਏ ਵਨ ਗੈਟ ਵਨ ਫਰੀ ਚਾਟ ਪਾਪੜੀ। ਸੋ ਹੁਣ ਜੇ ਕੰਮ ਤੋਂ ਬਾਹਰ ਨਿਕਲੇ ਹੋ, ਘਰ ਤੱਕ ਜਾ ਰਹੇ ਹੋ, ਰਾਹ ਦੇ ਵਿੱਚ ਹੀ ਤਿੰਨ ਲੋਕੇਸ਼ਨ ਨੇ ਬ੍ਰੈਂਪਟਨ ਦੇ ਵਿੱਚ, ਇੱਕ ਨਾ ਇੱਕ ਤਾਂ ਨੇੜੇ ਹੋਊਗੀ ਤੁਹਾਡੇ ਲਈ, ਅਤੇ ਤੁਸੀਂ ਜਾ ਕੇ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ ਬਾਏ ਵਨ ਗੈਟ ਵਨ ਫਰੀ ਲੈ ਸਕਦੇ ਹੋ ਪੂਰੇ ਸਪਟੈਂਬਰ ਮਹੀਨੇ ਲਈ, ਜੇ ਦੇਸ ਪ੍ਰਦੇਸ ਦਾ ਜ਼ਿਕਰ ਕਰਦੇ ਹੋ, ਰੈਫਰੈਂਸ ਦਿੰਦੇ ਹੋ ਐਟ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 3 ਲੋਕੇਸ਼ਨ ਟੂ ਸਰਵ ਯੂ। ਅਤੇ ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ ਲਾਈਵ ਕੇਟਰਿੰਗ, ਵੈਜ ਨੋਨ ਵੈਜ ਲਾਈਵ ਕੇਟਰਿੰਗ ਚਾਹੁੰਦੇ ਹੋ, ਟਰੱਕ ਸੱਦੋ, ਇਹਨਾਂ ਦਾ ਪੂਰੀ ਟੀਮ ਭੇਜਦੇ ਆ, ਸ਼ੈਫ ਵੀ, ਸਰਵਰ ਵੀ, ਕਾਲ Simply Indian, 905-794-8111, 905-794-8111, Simply Indian Sweets and Restaurants, ਸਾਡੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਸਾਡੇ ਖਾਸ ਸਪਾਂਸਰ ਨੇ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਮਿਸਿਸਾਗਾ ਸ਼ਹਿਰ ਦੇ ਵਿੱਚ ਡੇਅਰੀ ਅਤੇ ਟਾਮਕਿਨ 'ਤੇ, 6685 ਟਾਮਕਿਨ ਰੋਡ, ਡੇਅਰੀ ਐਂਡ ਟਾਮਕਿਨ ਲੋਕੇਟਡ ਹਨ। ਇਹਨਾਂ ਨੇ ਪਿਛਲੇ ਕੁਛ ਇੱਕ ਦਿਨਾਂ ਦੇ ਅੰਦਰ ਅੰਦਰ ਹੀ ਪੂਰੀ ਦੁਕਾਨ ਦਾ ਪੂਰਾ ਨਕਸ਼ਾ ਹੀ ਬਦਲ ਦਿੱਤਾ ਹੈ, ਪੂਰਾ ਸੈਟਅਪ ਹੀ ਬਦਲ ਦਿੱਤਾ ਹੈ, ਪੂਰਾ ਸਾਰਾ ਫਰਨੀਚਰ ਹੀ ਬਦਲ ਦਿੱਤਾ ਹੈ। ਇਹ ਕਹਿੰਦੇ ਨੇ ਕਿ ਸਭ ਕੁਛ ਹੀ ਕਲੀਅਰ ਕਰਕੇ ਇੰਨੇ ਜ਼ਿਆਦਾ ਮਹਿੰਗੇ ਮਹਿੰਗੇ ਭਰੇ ਹੋਏ ਵੱਡੇ ਵੱਡੇ ਇਹਨਾਂ ਕੋਲ ਕੰਟੇਨਰ ਪਹੁੰਚੇ ਨੇ, ਅਤੇ ਉਹ ਸਾਰਾ ਦਾ ਸਾਰਾ ਫਰਨੀਚਰ ਹੁਣ ਇਹਨਾਂ ਨੇ ਸਜਾ ਦਿੱਤਾ ਹੈ, ਸੈਟਅਪ ਕਰ ਦਿੱਤਾ ਹੈ। ਐਵਰੀ ਸਿੰਗਲ ਪੀਸ ਆਫ ਫਰਨੀਚਰ ਇਜ਼ ਕੰਪਲੀਟਲੀ 100% ਬ੍ਰੈਂਡ ਨਿਊ, ਚਾਹੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਸੈੱਟ, ਕਿਚਨ ਟੇਬਲ ਸੈੱਟ, ਫੈਂਸੀ ਆਰਮੋਰਸ ਐਂਡ ਅਲਮਾਰੀਆਂ, ਅਤੇ ਐਵਰੀ ਸਿੰਗਲ ਪੀਸ ਬ੍ਰੈਂਡ ਨਿਊ ਹੀ ਹੈ। ਅਤੇ ਇਸ ਲੇਬਰ ਡੇ ਲੌਂਗ ਵੀਕਐਂਡ 'ਤੇ ਦੋਸਤੋ, ਦੋ ਦਿਨ ਲਗਾਤਾਰ ਦੇਸ ਪ੍ਰਦੇਸ਼ ਦੀ ਟੀਮ ਲਾਈਵ ਲੋਕੇਸ਼ਨ ਪਹੁੰਚੂਗੀ, ਡੇਅਰੀ ਐਂਡ ਟਾਮਕਿਨ 'ਤੇ, 6685 ਟਾਮਕਿਨ ਰੋਡ, ਮਿਸਿਸਾਗਾ। ਇਹ ਫਰਾਈਡੇ ਨੂੰ, ਪਰਸੋਂ ਨੂੰ, ਅਸੀਂ ਫਰਾਈਡੇ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ, ਫਰੋਮ 3 PM ਟੂ 6 PM, 3 ਤੋਂ ਲੈ ਕੇ ਠੀਕ 6 ਵਜੇ ਤੱਕ। ਸੈਟਰਡੇ ਵਾਲੇ ਦਿਨ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ 1 PM ਟੂ 4 PM। ਸੋ ਦੋਨੇ ਦਿਨ ਤੁਹਾਨੂੰ ਥਾਊਜ਼ੰਡਸ ਆਫ ਡਾਲਰਸ ਅਸੀਂ ਸੇਵ ਕਰਵਾਵਾਂਗੇ ਘਰ ਦੇ ਫਰਨੀਚਰ 'ਤੇ, ਪਲੱਸ ਤੁਹਾਨੂੰ ਤੋਹਫੇ ਵੀ ਦਿਲਵਾਵਾਂਗੇ ਇਹਨਾਂ ਤੋਂ। ਸੋ ਲੌਂਗ ਵੀਕਐਂਡ ਸਪੈਸ਼ਲ, ਫਰਾਈਡੇ, ਸੈਟਰਡੇ, ਸੰਡੇ ਵੀ ਪਹੁੰਚ ਸਕਦੇ ਹੋ, ਪਰ ਅਸੀਂ ਪਹੁੰਚਾਂਗੇ ਜ਼ਰੂਰ ਲਾਈਵ ਲੋਕੇਸ਼ਨ ਫਰਾਈਡੇ ਐਂਡ ਸੈਟਰਡੇ, ਦੋ ਦਿਨ ਲਗਾਤਾਰ ਗ੍ਰੈਂਡ ਹੋਮ ਫਰਨੀਚਰ। ਅਤੇ ਇਹ ਤੁਹਾਡੇ ਲਈ ਇੱਕ ਗਰੰਟੀ ਹੈ ਕਿ ਤੁਹਾਡੇ ਲਈ ਐਬਸੋਲੂਟਲੀ ਲੋਵੈਸਟ ਕਾਸਟ ਬ੍ਰੈਂਡ ਨਿਊ ਫਰਨੀਚਰ ਮਿਲਣਾ ਹੀ ਮਿਲਣਾ ਹੈ, ਪਲੱਸ ਬਹੁਤ ਹੀ ਕਮਾਲ ਦੇ ਵੱਡੇ ਫਲੈਟ ਸਕਰੀਨ TV ਤੱਕ ਵੀ ਇਹਨਾਂ ਨੇ ਇਨਾਮ, ਇੱਕ ਇੱਕ ਪਰਚੇਸ ਦੇ ਨਾਲ ਤੁਹਾਨੂੰ ਇਹ ਗਿਫਟ ਦੇਣੇ ਆ, ਨਾ ਕਿ ਕੋਈ ਲੱਕੀ ਡਰਾ, ਐਵਰੀ ਪਰਚੇਸ ਨਾਲ ਹੀ ਗਿਫਟ ਮਿਲਣਾ ਹੀ ਮਿਲਣਾ ਹੈ। ਅਤੇ ਤੁਹਾਨੂੰ ਪਤਾ ਹੀ ਆ ਕਿ ਅਗਲੇ ਹਫ਼ਤੇ ਟਿਊਜ਼ਡੇ ਨੂੰ ਕਾਊਂਟਰ ਟੇਵ ਸ਼ੁਰੂ ਹੋਣੇ ਆ, ਸਾਡੀ ਕਾਸਟ ਆਫ ਲਿਵਿੰਗ ਵੱਧ ਜਾਣੀ ਹੈ ਇਸ ਮੁਲਕ ਦੇ ਵਿੱਚ, ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਵੱਡੇ ਪਰਚੇਸ ਕਰ ਲਓ, ਨਹੀਂ ਤਾਂ ਜ਼ਿਆਦਾ ਹੀ ਮਹਿੰਗੇ ਹੋਣਗੇ ਫਿਰ ਫਿਊਚਰ ਦੇ ਵਿੱਚ। ਸੋ ਪਹੁੰਚਿਓ ਜ਼ਰੂਰ, 6685 Tomkin Road, Mississauga, this entire weekend, long weekend, Friday, Saturday, Sunday at Dairy and Tomkin. Now, the Sunday program is sponsored kita ja raha hai by Able Trucking. Able Trucking wale anu local ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ ਏ ਜ਼ੈਡ ਡਰਾਈਵਰ ਚਾਹੀਦੇ ਨੇ, ਤੁਸੀਂ ਕੱਲ ਨੂੰ ਬੇਸ਼ੱਕ ਕੰਮ ਸ਼ੁਰੂ ਕਰ ਸਕਦੇ ਹੋ। ਸ਼ਰਤਾਂ ਕੁਝ ਹੈਗੀਆਂ ਨੇ, 2 ਸਾਲ ਦਾ ਏ ਜ਼ੈਡ ਡਰਾਈਵਰ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ, ਨਾਲੇ ਕਲੀਨ ਐਬਸਟ੍ਰੈਕਟ ਹੋਣਾ ਜ਼ਰੂਰੀ ਹੈ, ਅਤੇ ਸਿਟੀ ਨੌਲੇਜ, ਸਿਟੀ ਐਂ ਇੱਥੇ ਲੋਕਲ ਸੜਕਾਂ ਦੀ ਨੌਲੇਜ ਹੋਣੀ ਬੜੀ ਜ਼ਰੂਰੀ ਆ। ਸੋ ਇਹ ਲੋਕਲ ਸਿਟੀ ਦਾ ਕੰਮ ਹੈ, ਪਿਕਅਪ ਐਂਡ ਡਰੋਪ ਆਫ ਦਾ ਕੰਮ ਹੈ, ਇਹਨਾਂ ਨੂੰ ਰਾਈਟ ਵੇ ਏ ਜ਼ੈਡ ਡਰਾਈਵਰ ਚਾਹੀਦੇ ਨੇ ਲੋਕਲ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ। ਮਿਸਟਰ ਗਰੇਵਾਲ ਨਾਲ ਸੰਪਰਕ ਕਰ ਲਓ, ਕਹਿੰਦੇ ਕਿ ਟਾਪ ਦੀ ਚੋਟੀ ਦੀ ਪੇ ਦੇਵਾਂਗੇ। 905-838-4346 ਨਾਲੇ ਇਹਨਾਂ ਨੂੰ ਆਫਿਸ ਦੇ ਵਿੱਚ ਕੁਝ ਕੰਮ ਕਰਨ ਵਾਲੇ ਚਾਹੀਦੇ ਨੇ, ਇਹਨਾਂ ਨੂੰ ਕਲੀਅਰਕਲ ਵਰਕ, ਐਡਮਿਨਿਸਟ੍ਰੇਟਿਵ ਵਰਕ, ਅਕਾਊਂਟਿੰਗ ਐਂਡ ਬੁੱਕ ਕੀਪਿੰਗ ਦੇ ਵਰਕ ਦੇ ਲਈ ਕੁਝ ਕੰਮ ਕਰਨ ਵਾਲੇ ਚਾਹੀਦੇ ਨੇ ਜਿਹਨਾਂ ਦਾ ਤਜ਼ਰਬਾ ਹੋਵੇ, ਅਤੇ ਟਾਪ ਦੀ ਪੇ ਰੇਟ ਦੇਣਗੇ। 905-838-4346 ਏਬਲ ਟਰਕਿੰਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਅੱਜ ਜੇਕਰ ਤੁਸੀਂ ਬਾਹਰ ਦਰਵਾਜ਼ਾ ਖੋਲ੍ਹਿਆ ਹੈ, ਦੇਖਿਆ ਹੈ, ਜੇ ਬਾਹਰ ਸਟੈਪ ਆਊਟ ਕੀਤਾ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਬੁਰਾ ਹਾਲ ਹੀ ਹੈ। ਪਰ ਜੇ ਨਹੀਂ ਪਤਾ ਹੈ, ਇਨਵਾਇਰਮੈਂਟ ਕੈਨੇਡਾ ਨੇ ਵਾਰਨ ਕੀਤਾ ਹੈ ਕਿ ਅੱਜ ਸਾਰਾ ਹੀ ਦਿਨ, ਸਾਰੀ ਹੀ ਰਾਤ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਮਲਟੀਪਲ ਰਾਊਂਡਸ ਆਫ ਸਵੀਅਰ ਥੰਡਰ ਸਟੋਰਮਸ, ਵੈਰੀ ਡੈਮੇਜਿੰਗ ਵਿੰਡਸ, ਲਾਰਜ ਹੇਲ ਅਤੇ ਈਵਨ ਆਈਸੋਲੇਟਡ ਟਰਨੇਡੋਜ਼ ਦਾ ਵੀ ਖਤਰਾ ਹੈ। ਸੋ ਅੱਜ ਇਨਵਾਇਰਮੈਂਟ ਕੈਨੇਡਾ ਨੇ ਸਦਰਨ ਅੰਟਾਰੀਓ ਅਤੇ ਖਾਸ ਤੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਲਈ ਸਵੀਅਰ ਥੰਡਰ ਸਟੋਰਮ ਵਾਚ ਪੇਸ਼ ਕੀਤੀ ਹੈ, ਜਿਸ ਦੇ ਮੁਤਾਬਕ ਸ਼ਾਮ 4 ਵਜੇ ਤੋਂ ਲੈ ਕੇ ਐਟਲੀਸਟ ਰਾਤ 8 ਵਜੇ ਤੱਕ ਅਲੱਗ ਅਲੱਗ ਰੀਜਨਸ ਅਤੇ ਸ਼ਹਿਰਾਂ ਦੇ ਵਿੱਚ ਇੱਕੋ ਹੀ ਦਮ ਇੰਨੇ ਜ਼ੋਰ ਦੇ ਨਾਲ 50 ਮਿਲੀਮੀਟਰ ਤੋਂ ਲੈ ਕੇ 60 ਮਿਲੀਮੀਟਰ ਤੱਕ ਮੀਂਹ ਪੈਣ ਦੇ ਨਾਲ ਫਲੈਸ਼ ਫਲਰਿੰਗ ਕਾਜ ਕੀਤੀ ਜਾ ਸਕਦੀ ਹੈ, ਪੂਲਿੰਗ ਔਨ ਰੋਡਸ ਕਾਜ ਕੀਤੀ ਜਾ ਸਕਦੀ ਹੈ, ਡਰਾਈਵ ਕਰਦੇ ਹੋਏ ਵਿਜ਼ੀਬਿਲਿਟੀ ਕਾਫੀ ਹੱਦ ਤੱਕ ਰਿਡਿਊਸ ਕੀਤੀ ਜਾ ਸਕਦੀ ਹੈ, ਅਤੇ ਧਿਆਨ ਦੇ ਨਾਲ ਗੱਡੀ ਚਲਾਓ। ਜੇ ਮੀਂਹ ਪੈ ਰਿਹਾ ਹੈ, ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਲੋਕ ਭੁੱਲੀ ਜਾਂਦੇ ਆ ਗੱਡੀ ਕਿਵੇਂ ਚਲਾਈ ਦੀ ਆ, ਅਤੇ ਕੋਈ ਵੀ ਇਸ਼ੂ ਹੈ ਨਹੀਂ, ਥੋੜ੍ਹਾ ਜਿਹਾ ਹੋਰ ਹੌਲੀ ਚਲਾ ਲਓ, ਯੂ ਗੈਟ ਹੋਮ ਸੇਫਰ, ਹੌਲੀ ਹੌਲੀ ਜਾਓ, ਆਰਾਮ ਨਾਲ ਸਾਨੂੰ ਸੁਣਦੇ ਹੀ ਜਾਓ। ਨਾਲੇ 3 ਸੈਂਟੀਮੀਟਰ ਤੋਂ ਲੈ ਕੇ 5 ਸੈਂਟੀਮੀਟਰ ਦੇ ਡਾਇਮਰ ਦੇ ਸਾਈਜ਼ ਦੇ ਗੜੇ, ਵੱਡੀ ਵੱਡੀ ਹੇਲ ਡਿੱਗਣ ਦੀ ਵੀ ਅਨਫੋਰਚੁਨੇਟ ਐਕਸਪੈਕਟੇਸ਼ਨ ਹੈ। ਦੈਟਸ ਹਿਊਜ, 3 to 5 ਸੈਂਟੀਮੀਟਰ ਇਨ ਡਾਇਮਰ, ਜਿਹਦੇ ਨਾਲ ਕਾਫੀ ਜਿਹੜਾ ਪ੍ਰਾਪਰਟੀ ਡੈਮੇਜ ਹੋ ਸਕਦਾ ਹੈ, ਪਰ ਸਿਰ 'ਤੇ ਡਿੱਗਣ 'ਤੇ ਵੀ ਠਾਹ ਬਚ ਕੇ ਨੁਕਸਾਨ ਵੀ ਹੋ ਸਕਦਾ ਹੈ। 110 ਕਿਲੋਮੀਟਰ ਅਨ ਆਵਰ ਤੋਂ ਲੈ ਕੇ 130 ਕਿਲੋਮੀਟਰ ਅਨ ਆਵਰ ਤੱਕ ਦੀਆਂ ਵੈਰੀ ਵੈਰੀ ਸਟਰੋਂਗ ਐਂਡ ਡੈਮੇਜਿੰਗ ਵਿੰਡਸ ਨਾਲ ਪਾਵਰ ਆਊਟੇਜਸ ਵੀ ਈਜ਼ਲੀ ਕਾਜ ਕੀਤੇ ਜਾ ਸਕਦੇ ਨੇ, ਐਂਡ ਪ੍ਰਾਪਰਟੀ ਡੈਮੇਜ, ਅਤੇ ਈਵਨ ਆਈਸੋਲੇਟਡ ਟਰਨੇਡੋਜ਼ ਵੀ ਪੋਸੀਬਲ ਹਨ। ਸੋ ਕੱਲ੍ਹ ਨੂੰ Thursday, September 3rd, 2026 GTA ਦੇ ਵਿੱਚ ਵੈਦਰ ਕੰਡੀਸ਼ਨਸ ਈਜ਼ ਹੋਣ ਦੀ ਐਕਸਪੈਕਟੇਸ਼ਨ ਹੈ, ਪਰ ਪ੍ਰੋਬਲਮ ਇਹ ਆ ਕਿ ਕੱਲ੍ਹ ਨੂੰ ਫਿਰ ਵੀ ਮੋਸਟਲੀ ਕਲਾਊਡੀ ਸਕਾਈਜ਼ ਅਤੇ ਰੇਨ ਸ਼ਾਵਰਸ ਔਨ ਐਂਡ ਆਫ ਆਲ ਦੇ ਲੌਂਗ ਹੀ ਐਕਸਪੈਕਟਡ ਹਨ। ਅਤੇ ਸ਼ੁਕਰ ਹੈ ਦੋਸਤੋ ਕਿ ਜਾ ਕੇ GTA ਦੇ ਵਿੱਚ ਇਸ ਫਰਾਈਡੇ, ਸੈਟਰਡੇ ਅਤੇ ਸੰਡੇ long weekend delay, bright and beautiful weather forecasted hai, so it might be pretty rough aaj te kal nu, but friday saturday sunday the smooth sailing, beautiful weather hi hoga, shukra ke weekend to pehla hi kam set ho hi jauga। Ready program desh pradesh sun rahe ho ਅਤੇ ਦੋਸਤੋ, ਇਸ ਟਾਈਮ 'ਤੇ ਸਾਡੇ ਪਹਿਲੇ ਸਪੋਂਸਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਹੁਣ ਬਹੁਤ ਲੰਬੇ ਸਮੇਂ ਤੋਂ, ਡੈਕੇਡ ਪਲੱਸ ਤੋਂ ਤੁਹਾਡੇ ਲਈ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਹੁਣ ਬਥੇਰੇ ਲੋਕ ਨੇ ਜੋ ਕਿ ਇਮੀਗ੍ਰੇਸ਼ਨ ਦੇ ਫੀਲਡ ਵਿੱਚ ਕੰਮ ਕਰਦੇ ਆ, ਪਰ ਇਹਨਾਂ ਦਾ ਬਹੁਤ ਸਿੱਧਾ ਹਿਸਾਬ ਹੈ, ਤੁਹਾਨੂੰ ਕ੍ਰਿਸਟਲ ਕਲੀਅਰ ਐਨ ਪਹਿਲੀ ਹੀ ਮੁਲਾਕਾਤ ਦੇ ਵਿੱਚ ਹੀ, ਫਰੀ ਕੌਂਸਲਟੇਸ਼ਨ ਦੇ ਵਿੱਚ ਹੀ, ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕਰਦੇ ਆ ਕਿ ਪ੍ਰੋਸੈਸ ਦੇ ਵਿੱਚ ਕੀ ਕੁਝ ਰਿਕੁਆਇਰਮੈਂਟ ਹੋਣੀ ਆ, ਕਿੰਨਾ ਟਾਈਮ ਲੱਗਣਾ, ਕਿੰਨਾ ਪੈਸਾ ਲੱਗਣਾ, ਕੀ ਐਕਸਪੈਕਟੇਸ਼ਨ ਹੈ। ਕੰਮ ਹੋ ਸਕਦਾ ਹੈ ਸਿੱਧੇ ਹਿਸਾਬ ਨਾਲ ਦੱਸ ਦੇਣਾ, ਨਹੀਂ ਹੋ ਸਕਦਾ ਹੈ ਲਾਰਾ ਨਹੀਂ ਲਾਉਣਾ, ਨਾ ਤਾਂ ਕੋਈ ਗਲਤ ਕੰਮ ਤੁਹਾਨੂੰ ਕਹਿਣਾ ਹੈ ਕਿ ਕਰੋ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਐਕਸਪਰਟ ਇਨ ਦੇਅਰ ਫੀਲਡ ਅਤੇ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਇਨ ਦੇਅਰ ਫੀਲਡ ਦੇ ਨਾਲ ਹੀ ਕੰਮ ਕਰਦੇ ਹੀ ਇਮੀਗ੍ਰੇਸ਼ਨ ਕੰਸਲਟੈਂਟ ਸਾਨੂੰ ਚਾਹੀਦੇ ਨੇ, CIC ਇਮੀਗ੍ਰੇਸ਼ਨ ਗੈਰੀ ਵਿਰਕ, 416-456-6161 Malton, Mississauga, Malton Guru Ghar de bilkul nede, Great Punjab Plaza de vich inda office hai, appointment book karke bilkul free de jaake mil vi sakde ho। Giri bhai ji, sat sri akal ji,
1: shukriya Suraj, sare sutyan nu is mehfil ch, very very good evening।
0: ਬਾਈ ਜੀ, ਹੁਣ ਜੇਕਰ ਕਿਸੇ ਨੇ ਸਪਾਊਸਲ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ ਅਤੇ ਹੁਣ ਕਿਸੇ ਵੀ ਰੀਜ਼ਨ ਕਰਕੇ ਉਹ ਰਿਫਿਊਜ਼ ਹੋ ਗਿਆ ਹੈ, ਮਨਾ ਹੋ ਗਿਆ ਹੈ, ਹੁਣ ਹੋਰ ਕੋਈ ਚਾਰਾ ਹੈਗਾ ਹੈ ਕਿ ਉਹ ਆਪਣੇ ਹਸਬੈਂਡ ਜਾਂ ਵਾਈਫ ਨੂੰ ਕੰਮ 'ਤੇ ਲਾ ਸਕਦੇ ਆ?
1: ਜਿਹੜਾ ਸਮਰਾਜ ਜੀ ਸਪਾਊਸਲ ਵਰਕ ਪਰਮਿਟ ਦੀ ਐਪਲੀਕੇਸ਼ਨ, ਉਹ ਐਪਲੀਕੇਸ਼ਨ ਹੈ ਜਿਹੜੀ ਇੱਥੇ ਪਹੁੰਚੇ ਹੋਏ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ, ਖਾਸ ਕਰ ਜਿਹੜੇ ਵਿਦਿਆਰਥੀ ਨੇ ਜਾਂ ਜਦੋਂ ਪੀਜੀ ਵਰਕ ਪਰਮਿਟ ਤੇ ਪਹੁੰਚ ਜਾਂਦੇ ਨੇ ਤਾਂ ਉਹ ਆਪਣੇ ਸਪਾਊਸ ਨੂੰ ਪਹਿਲੀ ਐਪਲੀਕੇਸ਼ਨ ਦਾ ਬੈਕ ਹੋਮ ਤੋਂ ਬੁਲਾਉਣਾ ਚਾਹੁੰਦੇ ਨੇ ਵਰਕ ਪਰਮਿਟ ਦੇ ਉੱਤੇ, ਤਾਂ ਉਹ ਰਿਫਿਊਜ਼ਲ ਦੇ ਕਾਰਨ ਜਿਹੜੇ ਕਹਿ ਲਓ ਕਿ ਅੱਜ ਕੱਲ੍ਹ ਰਿਫਿਊਜ਼ਲ ਦੀ ਰੇਟ ਵੀ ਕਾਫੀ ਜ਼ਿਆਦਾ ਵਧਾਈ ਹੋਈ ਹੈ, ਡਿਪਾਰਟਮੈਂਟ ਨੇ ਸਟ੍ਰਿਕਟ ਪ੍ਰੋਸੈਸਿੰਗ ਚੱਲ ਰਹੀ ਹੈ, ਜਿਹੜੇ ਮੁੱਖ ਕਾਰਨ ਨੇ ਕਿ ਜਿਹੜਾ ਸਪੌਂਸਰ ਹੈ ਸਭ ਤੋਂ ਪਹਿਲਾਂ ਉਹਦੀ ਇੰਪਲੋਇਮੈਂਟ ਦਾ ਜਿਹੜੇ ਫੈਕਟਰਸ ਨੇ ਉਹਨਾਂ ਉੱਤੇ ਸ਼ੰਕਾ ਹੁੰਦੀ ਹੈ, ਉਹਦੀਆਂ ਪੇ ਸਟਾਪ, ਉਹਦੀ ਵੇਜ ਰੇਟ, ਉਹਦਾ ਜਿਹੜਾ ਟਾਈਟਲ ਹੈਗਾ ਉਹ ਮੁੱਦਾ ਬਣ ਸਕਦਾ ਹੈ। ਉਸ ਤੋਂ ਬਾਅਦ ਜਿਹੜੀ ਇੰਟੈਂਟ ਹੈਗੀ ਹੈ ਉਹਨਾਂ ਦੀ ਕਿ ਤੁਹਾਡੀ ਜੈਨੂਇਨ ਰਿਲੇਸ਼ਨਸ਼ਿਪ ਉੱਤੇ ਵੀ ਮੁੱਦਾ ਆ ਜਾਂਦਾ ਕਿ ਜੇ ਪੂਰੇ ਤੱਥ ਨਹੀਂ ਹੈਗੇ ਜੈਨੂਇਨ ਵਿਆਹ ਦੇ, ਜਿਹੜਾ ਕਿ ਸ਼ੁਰੂ ਹੁੰਦਾ ਤੁਹਾਡਾ ਰਿਸ਼ਤਾ ਕਿੱਦਾਂ ਹੋਇਆ, ਡਿਵੈਲਪਮੈਂਟ ਆਫ ਰਿਲੇਸ਼ਨਸ਼ਿਪ ਦੇ ਪਰੂਫ, ਦੈਨ ਵਿਆਹ ਕਿੱਦਾਂ ਹੋ ਰਿਹਾ ਉਹਦੇ ਸਾਰੇ ਪਰੂਫ, ਉਸ ਤੋਂ ਬਾਅਦ ਤੁਹਾਡੀ ਡਾਕੂਮੈਂਟੇਸ਼ਨ ਜਿਹੜੀ ਸਹੀ ਨਾ ਹੋਣ ਕਰਕੇ ਵੀ ਰੀਜ਼ਨ ਬਣਦਾ, ਦੈਨ ਜਿਹੜੀ ਮੇਨ ਐਪਲੀਕੈਂਟ ਜਿਹੜਾ ਪਿੱਛੋਂ ਸਪੌਂਸਰ ਕੀਤਾ ਜਾ ਰਿਹਾ ਉਹਦੇ ਰੂਟਸ, ਫੈਮਿਲੀ ਟਾਈਸ ਆਪਣੀ ਕੰਟਰੀ ਦੇ ਨਾਲ, ਫਾਈਨੈਂਸ਼ੀਅਲ ਸਟੇਬਿਲਿਟੀ ਉਸ ਕੰਟਰੀ ਦੇ ਵਿੱਚੋਂ, ਉਹਦੀ ਉੱਥੋਂ ਦੀ ਇੰਪਲੋਇਮੈਂਟ, ਕਿਉਂਕਿ ਉਹਨੂੰ ਵੀ ਟੈਂਪਰੇਰੀ ਵੀਜ਼ਾ ਮਿਲਣਾ ਤੇ ਆਫਿਸਰ ਨੂੰ ਇਹ ਪ੍ਰੂਵ ਕਰਨਾ ਜ਼ਰੂਰੀ ਹੈ ਕਿ ਆਪਣਾ ਟੈਂਪਰੇਰੀ ਵੀਜ਼ਾ ਖਤਮ ਕਰਨ ਤੋਂ ਬਾਅਦ ਇਹ ਵਾਪਸ ਆਪਣੀ ਕੰਟਰੀ ਜਾਏਗਾ, ਉਹ ਰੀਜ਼ਨ ਤੁਸੀਂ ਸਹੀ ਤਰੀਕੇ ਤੇ ਪੇਸ਼ ਨਹੀਂ ਕੀਤੇ ਤਾਂ ਰਿਫਿਊਜ਼ਲ ਆ ਸਕਦੀ ਹੈ, ਤੁਹਾਡੀ ਇਨਫੋਰਮੇਸ਼ਨ ਸਹੀ ਨਹੀਂ ਹੋਏਗੀ, ਜਿਹੜੇ ਤੁਹਾਡੇ ਫਾਰਮ ਵਗੈਰਾ ਨੇ ਐਪਲੀਕੇਸ਼ਨ ਦੇ ਵਿੱਚ ਕੋਈ ਕਮੀ ਪੇਸ਼ੀ ਹੋ ਸਕਦੀ ਹੈ, ਵੀਕ ਹੋਮ ਕੰਟਰੀ ਟਾਈਸ, ਤੋਂ ਇਹ ਮੁੱਖ ਕਰਕੇ ਕਾਰਨ ਨੇ। ਔਰ ਖਾਸ ਕਰਕੇ ਇੱਕ ਇਹ ਵੀ ਕਾਰਨ ਹੋ ਜਾਂਦਾ ਕਿ ਤੁਸੀਂ ਐਪਲੀਕੇਸ਼ਨ ਫਿਲ ਕਰਨ ਦੇ ਵੇਲੇ ਤੁਸੀਂ ਜਾਂ ਤੁਹਾਡੇ ਕੌਂਸਲ ਨੇ ਆਂਸਰ ਸਹੀ ਨਹੀਂ ਦਿੱਤੇ, ਮਿਸ ਰਿਪ੍ਰੈਜੈਂਟੇਸ਼ਨ ਵਾਲਾ ਜਿਹੜਾ ਸਿਨੈਰੀਓ ਬਣ ਜਾਂਦਾ, ਜਾਂ ਤੁਸੀਂ ਕੋਈ ਗਲਤ ਜਾਣਕਾਰੀ ਦੇਤੀ ਤਾਂ ਉਹ ਰਿਫਿਊਜ਼ਲ ਤਾਂ ਹੋਣੀ ਹੋਣੀ ਹੈ, ਮਿਸ ਰੈਪ ਵੀ ਲੱਗ ਸਕਦੀ ਹੈ, 5 ਸਾਲ ਲਈ ਬੈਨ ਵੀ ਹੋ ਸਕਦਾ। ਸੋ ਸਪਾਊਸਲ ਵਰਕ ਪਰਮਿਟ ਦਾ ਤੁਹਾਡਾ ਕੋਈ ਮੁੱਦਾ, ਸਭ ਤੋਂ ਪਹਿਲਾਂ ਤਾਂ ਜੇ ਪਹਿਲੀ ਵਾਰ ਅਪਲਾਈ ਕਰਨਾ ਸਾਰੀ ਜਾਣਕਾਰੀ ਹਾਸਲ ਕਰੋ, ਉਹਦੇ ਨਾਲ ਤੁਹਾਡੀ ਜੋ ਇੱਕ ਐਪਲੀਕੇਸ਼ਨ ਸਹੀ ਤਰੀਕੇ ਦੇ ਜਾਣੀ ਚਾਹੀਦੀ ਹੈ। ਉਹਦੇ ਲਈ ਜਿੰਨੇ ਵੀ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਮੋਸਟਲੀ ਉਹਨਾਂ ਦੀ 90% ਰੇਸ਼ੋ ਹੈਗੀ ਅਪਰੂਵਲ ਰੇਟ ਦੀ, ਕੋਈ ਰਿਫਿਊਜ਼ਲ ਹੁੰਦੀ ਹੈ ਉਹ ਵੀ ਜਿਹੜੀ ਰੀਫਾਈਲਿੰਗ ਉੱਤੇ ਅਪਰੂਵ ਹੋਣ ਦੇ ਚਾਂਸ ਬਣ ਜਾਂਦੇ ਨੇ। ਜਿਹਨਾਂ ਨੇ ਰਿਫਿਊਜ਼ ਕਰਾਏ ਹੋਏ ਨੇ ਜਾਂ ਐਪਲੀਕੇਸ਼ਨ ਇਨ ਪ੍ਰੋਸੈਸ ਹੈ, ਕੋਈ ਮੁੱਦਾ ਚੱਲ ਰਿਹਾ ਤਾਂ ਉਹਦੇ ਵਾਸਤੇ ਵੀ ਸਲਾਹ ਮਸ਼ਵਰਾ ਕਰ ਸਕਦੇ ਹੋ, ਕਿਉਂਕਿ ਇਹ ਮੋਸਟ ਇੰਪੋਰਟੈਂਟ ਐਪਲੀਕੇਸ਼ਨ, ਇੱਕ ਤਾਂ ਪਿੱਛੋਂ ਬੈਕ ਹੋਮ ਤੋਂ, ਇੱਕ ਇੱਥੇ ਆ ਕੇ ਵੀ ਜਦੋਂ ਤੁਸੀਂ ਅੱਗੇ ਫਰਦਰ ਐਕਸਟੈਂਸ਼ਨ ਵੀ ਕਰਾਉਣੀ ਹੈ ਉੱਥੇ ਵੀ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਡਿਸਕਸ ਕੀਤੇ ਜਾ ਸਕਦੇ ਨੇ। ਮੈਸੇਜ ਵਟਸਐਪ ਕਾਲ 416-456-6861
0: CIC Immigration, Gary Virk, 416-456-6161, 416-456-6161. ਤੇ ਗੈਰੀ ਬਾਈ ਜੀ, ਜੇਕਰ ਕਿਸੇ ਨੇ ਹੁਣ ਵਿਆਹ ਕਰਵਾ ਕੇ ਆਪਦੀ ਹਸਬੈਂਡ ਜਾਂ ਵਾਈਫ ਦੇ ਲਈ PR ਦੀ ਫਾਈਲ ਲਾਈ ਸੀ ਅਤੇ ਉਹ ਹੀ ਹੁਣ ਰਿਫਿਊਜ਼ ਹੋ ਗਈ ਆ, ਕੀ ਇਹਦੇ ਵਿੱਚ ਕੋਈ ਅਪੀਲ ਦੀ ਆਪਸ਼ਨ ਹੁੰਦੀ ਆ ਜਾਂ ਸਿਰਫ ਕੁਛ ਕੁ ਲੋਕਾਂ ਲਈ ਅਪੀਲ ਹੁੰਦੀ ਆ?
1: ਸਮਰਾਜ ਜੀ, ਜਿਹੜਾ ਸਪਾਊਸਲ ਸਪੌਂਸਰਸ਼ਿਪ ਹੈ, ਜਿਹੜਾ ਇੱਥੇ PR, ਜਿਹੜਾ ਕੋਈ ਇੰਡੀਵਿਜੁਅਲ ਕੈਨੇਡਾ ਦਾ PR ਹੈ, ਉਹ ਜਦੋਂ ਵਿਆਹ ਕਰਦਾ ਓਵਰਸੀਜ਼ ਤੋਂ ਆਪਣੇ ਸਪਾਊਸ ਨੂੰ ਸਪੌਂਸਰ ਕਰਦਾ, ਉਹ ਐਪਲੀਕੇਸ਼ਨ ਦੀ ਜੋ ਵੀ ਡੈਫੀਨੇਸ਼ਨ ਹੈ ਆਫਿਸਰ ਨੂੰ ਉਹਦੇ ਉੱਤੇ ਤੁਸੀਂ ਸੈਟਿਸਫਾਈ ਨਹੀਂ ਕਰ ਸਕੇ ਕਿ ਵਿਆਹ ਜੈਨੂਇਨ ਹੈ ਜਾਂ ਉਹਨੂੰ ਲੱਗਦਾ ਕਿ ਵਿਆਹ ਸਿਰਫ ਕੈਨੇਡਾ ਜਾਣ ਲਈ ਇੱਥੇ ਕੀਤਾ ਜਾ ਰਿਹਾ ਹੈ, ਤਾਂ ਉੱਥੇ ਜੇ ਤੁਹਾਡੀ ਉਸ ਫਾਈਲ ਉੱਤੇ ਰਿਫਿਊਜ਼ਲ ਆ ਜਾਂਦੀ ਹੈ ਜਿਹੜੀ ਕਿ ਓਵਰਸੀਜ਼ ਤੋਂ ਵਿਆਹ ਦੀ ਫਾਈਲ ਲੱਗੀ ਹੋਈ ਹੈ, ਉੱਥੇ ਸਪੌਂਸਰ ਦੇ ਕੋਲ ਰਾਈਟ ਟੂ ਅਪੀਲ ਹੈ, ਜਿਹੜਾ ਕਿ ਰਿਫਿਊਜ਼ਲ ਲੈਟਰ ਦੀ ਡੇਟ ਤੋਂ 30 ਦਿਨ ਦੇ ਵਿੱਚ ਤੁਸੀਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨੂੰ ਅਪੀਲ ਲੌਂਚ ਕਰਨੀ ਹੈ। ਤਾਂ ਉਹ ਅਪੀਲ ਜਿਹੜੀ ਹੈਗੀ ਹੈ ਉਹਦੇ ਵੀ ਦੋ ਕੰਪੋਨੈਂਟਸ ਹੁੰਦੇ ਨੇ, ਇੱਕ ਤੁਹਾਡਾ ADR ਆ ਸਕਦੀ ਹੈ, ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ, ਉਹਦੇ ਉੱਤੇ ਤੁਹਾਡਾ ਜਿਹੜੀ ਫਾਈਲ, ਜੇ ADR ਮਿਲਦੀ ਹੈ ਤਾਂ ਮੀਨਿੰਗ ਹੈ ਕਿ ਲੱਗਦਾ ਆਫਿਸਰ ਨੂੰ ਕਿ ਤੁਹਾਡੇ ਫੁੱਲ ਹੇਅਰਿੰਗ ਤੇ ਜਾਣ ਤੋਂ ਪਹਿਲਾਂ ਜਿਹੜੀ ਥੋੜੀ ਸੁਣਵਾਈ ਕਰਕੇ ਸਪੌਂਸਰ ਦੀ ਉੱਥੇ ਇੰਟਰਵਿਊ ਹੁੰਦੀ ਹੈ, ਉੱਥੇ ਵੀ ਤੁਹਾਡੇ ਪੱਖ 'ਚ ਫੈਸਲਾ ਹੋ ਸਕਦਾ, ਜੇ ਉੱਥੇ ਵੀ ਨਹੀਂ ਹੁੰਦਾ ਤਾਂ ਫਰਦਰ ਤੁਸੀਂ ਫੁੱਲ ਹੇਅਰਿੰਗ ਤੇ ਜਾ ਸਕਦੇ ਹੋ। ਪਰ ਸਭ ਤੋਂ ਪਹਿਲਾਂ ਤਾਂ ਜਿਹੜੀ ਫਾਈਲ ਆ ਉਹ ਤੁਹਾਡੀ ਸਹੀ ਤਰੀਕੇ ਤੇ ਲੱਗਣੀ ਚਾਹੀਦੀ ਹੈ, ਬਟ ਸਮ ਟਾਈਮ ਰਿਫਿਊਜ਼ਲ ਜੇ ਆਫਿਸਰ ਨੇ ਰਿਫਿਊਜ਼ ਕਰਤਾ ਤਾਂ ਕਰਤਾ, ਉਹਦੇ ਉੱਤੇ ਤਾਂ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ, ਨਾ ਤੁਸੀਂ ਉਹਨੂੰ ਰੀਕੰਸਿਡਰੇਸ਼ਨ ਕਰ ਸਕਦੇ ਹੋ, ਉੱਥੇ ਅਪੀਲ ਹੀ ਕਰਨੀ ਬਣਦੀ ਹੈ ਓਵਰਸੀਜ਼ ਵਾਲੀ ਫਾਈਲ ਤੋਂ। ਜੇ ਸਪਾਊਸਲ ਦਾ ਕੋਈ ਮੁੱਦਾ ਚੱਲ ਰਿਹਾ, ਫਾਈਲ ਨੂੰ ਹਜੇ ਤੁਹਾਡਾ ਕੋਈ ਡਿਸੀਜ਼ਨ ਨਹੀਂ ਆ ਰਿਹਾ, ਕੋਈ ਫਾਲੋ ਅਪ ਨਹੀਂ ਹੋ ਰਿਹਾ ਜਾਂ ਰਿਫਿਊਜ਼ ਹੋ ਚੁੱਕੀ ਹੈ, ਤਾਂ ਇਮੀਡੀਏਟਲੀ ਤੁਹਾਡੇ ਕੋਲ ਅਪੀਲ ਦਾ ਅਧਿਕਾਰ ਹੈਗਾ। ਸੋ ਉਹ ਅਪੀਲ ਦੇ ਵਾਸਤੇ ਵੀ ਤੁਹਾਡਾ ਜਿਹੜਾ ਆਪਣਾ ਰਾਈਟ ਹੈ, ਉਹ ਵੀ ਜਿਹੜੇ ਕੌਂਸਲ ਨੂੰ ਐਕਸਪੀਰੀਅੰਸ ਹੈ ਇਹਨਾਂ ਕੰਮਾਂ ਦਾ, ਅਪੀਲ ਨੂੰ ਵਿਨ ਕਰਨ ਦਾ ਜਾਂ ਅਪੀਲ ਦੇ ਉੱਤੇ ਜਿਹੜੀ ਸਾਰੀ ਜਿਹੜੀ ਫਾਈਲ ਦੀ ਪੂਰਾ ਪਾਥਵੇ ਤੁਹਾਡਾ ਪੱਖ ਵਿੱਚ ਫੈਸਲੇ ਕਰਾਉਣ ਤੋਂ ਲੈ ਕੇ ਮੋਰਚੇ ਫਤਿਹ ਤੱਕ ਦੀ ਜ਼ਿੰਮੇਵਾਰੀ ਉਹਨਾਂ ਨੂੰ ਹੋਏਗੀ ਜਿਹਨਾਂ ਨੇ ਇਹ ਕੰਮ ਕੀਤੇ ਹੋਏ ਨੇ। ਸੋ CIC ਇਮੀਗ੍ਰੇਸ਼ਨ ਦੇ ਕੋਲ ਸਪੋਜ਼ਲ ਫਾਈਲਾਂ ਦਾ ਵੀ, ਅਤੇ ਜੇ ਕੋਈ ਰਿਫਿਊਜ਼ ਹੋ ਗਈ ਅਪੀਲ ਦੇ ਉੱਤੇ ਵੀ, ਜਿਹੜਾ ਐਕਸਪੀਰੀਅੰਸ ਹੈ ਨੰਬਰ 416-456-6161।
0: CIC Immigration, Gary Virk, 416-456-6161, 416-456-6161. ਤੇ ਬਾਈ ਜੀ ਇਹ ਦੱਸੋ ਕਿ ਸੁਪਰ ਵੀਜ਼ਾ ਹੀ ਹਰੇਕ ਪਰਿਵਾਰ ਦੇ ਲਈ ਕਿਉਂ ਸਭ ਤੋਂ ਅਹਿਮ ਇੱਕ ਪ੍ਰੋਗਰਾਮ ਆ, ਜਿਹਦੇ ਰਾਹੀਂ ਉਹ ਆਪਣੇ ਬਜ਼ੁਰਗਾਂ ਨੂੰ, ਆਪਦੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਇੱਥੇ ਲੌਂਗ ਟਰਮ ਲਈ ਸੱਦ ਸਕਦੇ ਆ, ਇਹ ਦੱਸੋ ਜੀ।
1: ਬਿਲਕੁਲ ਸਵਰਾਜ ਜੀ, ਸੁਪਰ ਵੀਜ਼ਾ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਪ੍ਰੋਗਰਾਮ ਚੱਲ ਰਿਹਾ, ਖਾਸ ਕਰ ਉਹ ਪਰਿਵਾਰਾਂ ਲਈ ਜਿਹੜੇ PR ਹੋ ਚੁੱਕੇ ਨੇ, ਇੱਥੇ ਕਈ ਸਾਲਾਂ ਦੇ ਸਥਾਪਿਤ ਨੇ, ਤੇ ਪੇਰੈਂਟਸ ਹਜੇ ਵੀ ਉਹਨਾਂ ਦੇ ਇੱਥੇ PR ਨਹੀਂ ਹੋਏ। ਮੁੱਖ ਕਾਰਨ ਹੈ ਜਿਹੜਾ ਕਿ ਲੋਟਰੀ ਸਿਸਟਮ, PR ਪ੍ਰੋਗਰਾਮ ਬੰਦ ਹੋ ਚੁੱਕਾ ਜਾਂ ਪੌਜ਼ ਹੋ ਚੁੱਕਾ ਹੈ, ਹੋਰ ਕੋਈ ਇਹਦੇ ਵਾਸਤੇ PR ਦੀ ਸਿੱਧੀ ਫਾਈਲ ਨਹੀਂ ਹੈਗੀ, ਅਨਲੈਸ ਜਿਹੜਾ ਇੱਕ ਹਿਊਮੈਨਿਟੇਰੀਅਨ ਗ੍ਰਾਉਂਡ ਤੇ ਪ੍ਰੋਗਰਾਮ ਚੱਲਦਾ, ਉਹਦੀ ਅਪਰੂਵਲ ਰੇਟ ਕਾਫੀ ਘੱਟ ਹੈ। ਸੋ ਸੁਪਰ ਵੀਜ਼ਾ ਹਰ ਉਸ ਪਰਿਵਾਰ ਨੂੰ ਸਪੌਂਸਰ ਅਪਲਾਈ ਕਰਨਾ ਚਾਹੀਦਾ, ਆਪਣੇ ਪੇਰੈਂਟਸ ਦੇ ਵਾਸਤੇ ਜਾਂ ਗ੍ਰੈਂਡ ਪੇਰੈਂਟਸ ਦੇ ਵਾਸਤੇ ਜਿਹੜੇ ਹਜੇ ਤੱਕ ਇੱਥੇ ਨਹੀਂ ਪਹੁੰਚੇ ਜਾਂ ਜਿਹਨਾਂ ਨੇ ਪਹਿਲਾਂ ਵਿਜ਼ਟਰ ਵੀਜ਼ਾ ਲਵਾ ਰੱਖੇ ਨੇ। ਇੱਕ ਡੈਫੀਨੇਸ਼ਨ ਹੈ, ਇੱਕ ਐਲੀਜੀਬਿਲਟੀ ਬੇਸ ਪ੍ਰੋਗਰਾਮ ਹੈਗਾ ਜਿਹੜਾ ਸਪੌਂਸਰ ਦੇ ਆਧਾਰ ਤੇ ਹੈਗਾ ਕਿ ਤੁਸੀਂ PR ਹੋਣੇ ਚਾਹੀਦੇ ਹੋ, ਗ੍ਰੋਸ ਇਨਕਮ ਪਿਛਲੇ 2 ਸਾਲਾਂ ਦੇ ਵਿੱਚੋਂ ਜਿਹੜੇ ਵੀ ਸਾਲ ਦੀ ਪੂਰੀ ਹੁੰਦੀ ਹੈ ਲਾਈਕ ਉਹ ਫੈਮਿਲੀ ਸਾਈਜ਼ ਦੇ ਅਕੋਰਡਿੰਗ ਉਹ ਤੁਸੀਂ ਵਰਤ ਸਕਦੇ ਹੋ, ਮੈਡੀਕਲ ਹੈਲਥ ਇੰਸ਼ੋਰੈਂਸ ਅਟੈਚ ਕਰਨੀ ਹੈ, ਬਲੱਡ ਰਿਲੇਸ਼ਨ ਪ੍ਰੂਵ ਕਰਨੇ ਨੇ, ਕਈ ਵਾਰੀ ਤੁਹਾਡਾ ਕੋਈ ਸਟੈਪ ਮਦਰ ਜਾਂ ਸਟੈਪ ਫਾਦਰ ਹੈ ਉਹਨੂੰ ਵੀ ਸਪੌਂਸਰ ਕਰ ਸਕਦੇ ਹੋ, ਦੈਨ ਤੁਹਾਡੇ ਗ੍ਰੈਂਡ ਪੇਰੈਂਟਸ ਨੇ ਉਹਨੂੰ ਵੀ ਸਪੌਂਸਰ ਕਰ ਸਕਦੇ ਹੋ। 10 ਸਾਲ ਦਾ ਮਲਟੀਪਲ ਵੀਜ਼ਾ, ਇੱਥੇ ਐਂਟਰੀ ਹੋਣ ਤੇ 5 ਸਾਲ ਦੀ ਲੰਬੀ ਸਟੇ ਹੋ ਸਕਦੀ ਹੈ। ਸੋ ਉਦੋਂ ਅੱਗੇ ਫਰਦਰ ਜਿਹੜਾ ਸੈਟਅਪ ਹੋ ਸਕਦਾ ਉਹਦੇ ਵਿੱਚੋਂ ਵੀ

416-456-6161, CIC Immigration, Gary Virk. On studio phone number, 905-564-6444, 905-564-6444.

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ਏ&ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ

0: 5:30 ਦੇਸ ਪ੍ਰਦੇਸ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜਿੰਨੇ ਵੀ ਸਾਡੇ ਦਰਸ਼ਕ ਹੁਣ 3 ਵਜੇ ਤੇ ਜੁੜੇ ਹੋਏ ਨੇ 4 ਵਜੇ ਤੇ ਜੁੜੇ ਹੋਏ ਨੇ ਹੁਣ 5 ਤੋਂ ਬਾਅਦ ਜੁੜੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਏ ਐਮ 5:30 ਦੇਸ ਪ੍ਰਦੇਸ ਨਾਲ ਜੁੜਨ ਦੇ ਲਈ ਤੇ ਇਸੇ ਤਰ੍ਹਾਂ ਆਪਣੇ ਵੱਧ ਤੋਂ ਵੱਧ ਪੋਸੀਬਲ ਟਾਈਮ ਇਸ ਕਮਿਊਟ ਟਾਈਮ ਦੇ ਵਿੱਚ ਠੀਕ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ ਚਾਹੇ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਆਪਦੇ ਕੰਮ ਘਰੇ ਗੱਡੀ ਟਰੱਕ ਊਬਰ ਟੈਕਸੀ ਜਿੱਥੇ ਮਰਜ਼ੀ ਸੁਣ ਰਹੇ ਹੋ ਜਾਂ ਫਿਰ ਤੁਸੀਂ ਸਾਨੂੰ ਵੇਖ ਰਹੇ ਹੋ ਆਈ ਪੀ ਟੀਵੀ ਤੇ ਆਪਣੇ ਕੰਪਿਊਟਰ ਤੇ ਲੈਪਟਾਪ ਤੇ ਟੈਬਲੇਟ ਤੇ ਸਮਾਰਟਫੋਨ ਤੇ ਜਿਹੜੇ ਮਰਜ਼ੀ ਤਰੀਕੇ ਨਾਲ ਸੁਣ ਰਹੇ ਹੋ ਜਾਂ ਵੇਖ ਰਹੇ ਹੋ ਇਸੇ ਤਰ੍ਹਾਂ ਤੁਸੀਂ ਦੇਸ ਪ੍ਰਦੇਸ ਨਾਲ ਜੁੜੇ ਹੀ ਰਹੋ ਠੀਕ 6 PM ਤੱਕ 6 PM ਤੱਕ ਤੁਹਾਨੂੰ ਅੱਜ ਦੀਆਂ ਦਿਨ ਦੀਆਂ ਕੈਨੇਡਾ ਅੰਟੇਰੀਓ ਤੇ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਬਹੁਤ ਜਲਦ ਪੇਸ਼ ਕਰਾਂਗੇ ਪਰ ਸਾਡੇ ਕੁਝ ਸਪਾਂਸਰਸ ਵੀ ਸਾਡੇ ਨਾਲ ਫੋਨ ਲਾਈਨ ਤੇ ਹੋਲ ਤੇ ਹਨ ਉਹਨਾਂ ਨਾਲ ਵੀ ਬਾਰੀ ਬਾਰੀ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਕਰਕੇ ਹੀ ਸਾਡੇ ਪ੍ਰੋਗਰਾਮ ਹੁਣ ਇੰਨੇ ਸਾਲਾਂ ਤੋਂ ਤੁਹਾਡੇ ਤੱਕ ਪੇਸ਼ ਹੁੰਦੇ ਰਹਿੰਦੇ ਨੇ ਇਸ ਸਟੇਸ਼ਨ ਤੇ ਸਭ ਤੋਂ ਪਹਿਲਾਂ ਸਭ ਤੋਂ ਪੁਰਾਣਾ ਓਰਿਜਿਨਲ ਲਗਾਤਾਰ ਪੇਸ਼ ਹੋ ਰਿਹਾ ਤੁਹਾਡੀ ਬੋਲੀ ਬੋਲਣ ਵਾਲਾ ਪ੍ਰੋਗਰਾਮ ਹੈ ਦੇਸ ਪ੍ਰਦੇਸ ਤੇ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਵਿੱਚ ਦੋਸਤੋ ਜੇਕਰ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਤੁਹਾਨੂੰ ਕਦੇ ਵੀ ਸਵੇਰੇ ਸ਼ਾਮ 7 ਦਿਨ ਪ੍ਰੋਗਰਾਮ ਤੋਂ ਪਹਿਲਾਂ ਵੀ ਪ੍ਰੋਗਰਾਮ ਤੋਂ ਬਾਅਦ ਵੀ ਪ੍ਰੋਗਰਾਮ ਲਾਈਵ ਹੁੰਦੇ ਹੋਏ ਵੀ ਸਾਡੇ ਐਡਵਰਟਾਈਜ਼ਰ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਮੰਨ ਲਓ ਕਿ ਐਡਰੈਸ ਚਾਹੀਦਾ ਹੈ ਕੋਈ ਫੋਨ ਨੰਬਰ ਚਾਹੀਦਾ ਹੈ ਜਾਂ ਤੁਸੀਂ ਐਡ ਕੋਈ ਸੁਣੀ ਸੀ ਪਰ ਪਤਾ ਨਹੀਂ ਯਾਰ ਕਿ ਕਿਹੜਾ ਬਿਜ਼ਨਸ ਸੀ ਕਿਹੜੇ ਬੰਦੇ ਦਾ ਕੀ ਨਾਮ ਸੀ ਜਾਂ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਦੇ ਭਾਲ ਦੇ ਵਿੱਚੋਂ ਮੰਨ ਲਓ ਕਦੇ ਵੀ ਕੋਈ ਵੀ ਸਸਤੀ ਇੰਡੀਆ ਆਉਣ ਜਾਣ ਦੀ ਟਿਕਟ ਬੁੱਕ ਕਰਨੀ ਆ ਤੁਹਾਨੂੰ ਮਲਟੀਪਲ ਨੰਬਰ ਭੇਜ ਦੇਵਾਂਗੇ ਕੋਈ ਵਧੀਆ ਟਰੈਕਿੰਗ ਕੰਪਨੀ ਚਾਹੀਦੀ ਆ ਕੰਮ ਕਰਨਾ ਚਾਹੁੰਦੇ ਡਾਲਰ ਕਮਾਉਣੇ ਆ ਤੁਹਾਨੂੰ ਨੰਬਰ ਭੇਜ ਦੇਵਾਂਗੇ ਕੋਈ ਵੀ ਜਨਰਲ ਇਨਕੁਆਇਰੀ ਵੀ ਹੋਵੇ ਤੁਸੀਂ ਸਾਡੇ ਨਾਲ ਬਾਈ ਕਾਲ ਟੈਕਸਟ ਔਰ ਵਟਸਐਪ 7 ਡੇਜ਼ ਅ ਵੀਕ ਸੰਪਰਕ ਕਰ ਸਕਦੇ ਹੋ ਮੇਰਾ ਪਰਸਨਲ ਨੰਬਰ ਹੈ 416-457-3381 416-457-3381 416-457-3381 ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਖਾਸ ਜੇ ਤੁਸੀਂ ਦੇਸ ਪ੍ਰਦੇਸ ਦੇ ਵਿੱਚ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਕੋਈ ਗ੍ਰੈਂਡ ਓਪਨਿੰਗ ਕਰ ਰਹੇ ਹੋ ਲਾਈਵ ਲੋਕੇਸ਼ਨ ਪ੍ਰੋਗਰਾਮ ਲੱਖਾਂ ਲੋਕਾਂ ਦਾ ਇਕੱਠ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਟ ਦ ਸੇਮ ਨੰਬਰ 416-457-3381 416-457-3381 ਹੁਣ ਦੋਸਤੋ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੋਰਗੇਜ ਬ੍ਰੋਕਰ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਨਰਦੇਵ ਸਿੱਧੂ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਅਤੇ ਕੰਮ ਤੁਹਾਡਾ ਕਰਵਾਉਂਦੇ ਨੇ ਚਾਹੇ ਨਵੇਂ ਆਏ ਹੋ ਚਾਹੇ ਮਾੜਾ ਖੜੇ ਆ ਚਾਹੇ ਟਾਪ ਦਾ ਲਾਈਨ ਖੜੇ ਆ ਚਾਹੇ ਘੱਟ ਇਨਕਮ ਕਮਾਉਂਦੇ ਹੋ ਚਾਹੇ ਘੱਟ ਇਨਕਮ ਦਿਖਾਉਂਦੇ ਹੋ ਪੇ ਰੋਲ 'ਤੇ ਹੋ ਜਾਂ ਫਿਰ ਤੁਸੀਂ ਸੈਲਫ ਇੰਪਲੋਇਡ ਕੋਈ ਫਰਕ ਹੀ ਨਹੀਂ ਪੈਂਦਾ ਜੇ ਤੁਹਾਡੀਆਂ ਪੇਪਰਾਂ ਪੂਪਰਾਂ ਫਾਈਲਾਂ ਫੁਲਾਂ ਪੜ੍ਹ ਕੇ ਕਹਿੰਦੇ ਆ ਕਿ ਹਾਂ ਕਰ ਦੇਵਾਂਗੇ ਫਿਰ ਕਰਕੇ ਹੀ ਦੇਣਗੇ ਉਹ ਵੀ ਟਾਈਮ ਸਿਰ ਗਰੰਟੀ ਸੋ ਟਾਪ ਦੀਆਂ ਬੈਂਕਾਂ ਤੋਂ ਟਾਪ ਦੇ ਏ ਲੈਂਡਰ ਤੋਂ ਤੁਹਾਡਾ ਕੰਮ ਕਰਵਾ ਕੇ ਦਿੰਦੇ ਨੇ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ 6472945503 6472945503 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਟੀਮ ਸਿੱਧੂ ਜੋ ਕਿ ਲੈ ਕੇ ਆਏ ਨੇ ਤੁਹਾਡੇ ਲਈ ਇੱਕ ਵੈਰੀ ਵੈਰੀ ਵੈਰੀ ਗੁੱਡ ਪ੍ਰੋਜੈਕਟ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ ਜੇ ਤੁਸੀਂ ਇੱਕ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਉਹ ਵੀ ਇੱਕ ਫੁੱਲੀ ਫਰੀ ਹੋਲ ਟਾਊਨ ਹਾਊਸ ਨੂੰ ਬੁੱਕ ਕਰਨਾ ਚਾਹੁੰਦੇ ਹੋ 6 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਕੁੱਲ ਮਿਲਾ ਕੇ ਟੈਕਸ ਟੁਕਸ ਪਾ ਕੇ 6 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਹੈ 596,000 ਇਹ ਮੇਫੀਲਡ ਐਂਡ ਹਰ ਇੰਟੀਰੀਅਰ ਮੇਫੀਲਡ ਤੇ ਹਰ ਇੰਟੀਰੀਅਰ ਤੇ ਨਵੇਂ ਫਰੀ ਹੋਲ ਟਾਊਨ ਹਾਊਸਿਸ 596,000 ਯਾਨੀ ਕਿ 6 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਹੈ ਫਾਰ ਫਸਟ ਟਾਈਮ ਹੋਮ ਬਾਇਰਸ ਐਂਡ ਈਵਨ ਇਨਵੈਸਟਰਸ ਤੇ ਇਹ ਤਿਆਰ ਹੋਣੇ ਆ ਨਵੰਬਰ 2027 ਦੇ ਵਿੱਚ ਜਾਂ ਉਸ ਤੋਂ ਅੱਗੇ ਆਲ ਦ ਵੇ ਸਪਰਿੰਗ ਸਮਰ 2028 ਤੱਕ 1+ ਸਾਲ ਤੋਂ ਲੈ ਕੇ 1.5 ਈਅਰਸ ਤੱਕ ਦਾ ਬਹੁਤ ਲੰਬੀ ਕਲੋਜ਼ਿੰਗ ਹੈ ਸੋ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ ਇਹਨਾਂ ਦੀ ਕਲੋਜ਼ਿੰਗ ਹੈ ਕੈਲਡਨ ਸ਼ਹਿਰ ਦੇ ਵਿੱਚ ਮੇਫੀਲਡ ਰੋਡ ਐਂਡ ਹਰ ਇੰਟੀਰੀਅਰ ਸਟਰੀਟ ਤੇ 10 ਅਲੱਗ ਕਿਸਮ ਦੇ ਡਿਜ਼ਾਈਨ ਦੇ ਟਾਊਨ ਹਾਊਸਿਸ ਸਾਰੇ ਫਰੀ ਹੋਲਡ ਬਿਨਾਂ ਕੋਈ ਮੰਥਲੀ ਫੀਸ ਤੋਂ ਤਿਆਰ ਹੋਣੇ ਆ 2-floor traditional townhouses, private backyard naal, 3-floor city towns, double car garage te 4 gaddiyan di parking de naal, te 3-floor back to back townhouses, lowest price hai 6 lakh to vi ghat 596,000 te eh Caledon de vich hai par Brampton 30 second dur hai eh Brampton Caledon de border te Mayfield te Hurontario te 27 de end 28 di shuruaat te tayar hone aa ਸਾਰੇ ਫ੍ਰੀ ਹੋਲ ਟਾਊਨ ਹਾਊਸ ਦੇ ਵਿੱਚ ਹਰੇਕ ਫਲੋਰ ਤੇ 9 ਫੁੱਟ ਦੀ ਸੀਲਿੰਗ, zero development charges, free assignment clause, free 5 appliance package, 10,000 decor dollar v tuhanu e de vich mil rahe ne team Sidhu ton. Call 416-302-0016-416-302-0016 team Sidhu. Ehe project hai Mayfield and her interior te. Naal di naal ek hor project hai Caledon shehar de vich, Caledon te Brampton de border te, Mayfield and McLaughlin, Mayfield and Chinkoozie. So Mayfield, McLaughlin, Mayfield, Chinkoozie, and now two intersections, the in-between. Ek nami master plan community hai, jede vich mid 600 to 650,000 to freehold townhouses ne, 799,000 to semi-detached car ne, ਅਤੇ 1.1 million ਤੋਂ ਵੱਡੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਨੇ, ਜਿਹਦੇ ਵਿੱਚ ਪਹਿਲੇ ਹੀ ਦਿਨ ਬਿਲਡਰ ਫ੍ਰੀ ਫਿਨਿਸ਼ਡ ਬੇਸਮੈਂਟ ਵੀ ਤਿਆਰ ਕਰਕੇ ਦੇ ਰਿਹਾ ਹੈ. ਸੋ ਮੇਫੀਓ ਦੇ ਮਕਲੋਗਲੇ, ਮੇਫੀਓ ਦੇ ਚਿੰਕੂਜ਼ੀ ਤੇ ਮਿਡ 600 ਤੋਂ 679,000 ਤੋਂ 2-story ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸ ਬੈਕਯਾਰਡ ਦੇ ਨਾਲ, 699 ਤੋਂ 3-story rear lane freehold townhouse, double car garage, 4 gaddi di parking de naal, 25 foot lot te semi detached ghar sirf 799,000 ton, te itthe 36, 38 and 42 foot lot te badde khulle dulle sare de sare double car garage wale detached ghar vi aa rahe ne, jo ke builder free finished basement taiyar karke de reha, te eh 1.1 to 1.3 ahi range hai, 1.1 to 1.3 million, sare hi detached makana de vich free finished basement vi taiyar kiti ja rahi hai, 1.1 to 1.3 di range hai, eh Mayfield te McLaughlin, Mayfield te Chinkoozie te 27 de end 28 di shuruaat tak taiyar hone hai. Call team Sidhu 416-302-0016, 416-302-0016. ਤੇ ਨਾਲ ਦਿਓ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਹੰਸ ਰਾਜ ਹੰਸ, ਜੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਮਿਸ ਸਾਗਰ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਲਾਈਵ ਔਨ ਸਟੇਜ ਪਰਫਾਰਮ ਕਰ ਰਹੇ ਨੇ, ਪੰਜਾਬੀ ਵਿਰਸਾ ਰੇਡੀਓ ਟੀਵੀ ਤੁਹਾਡੇ ਪੇਸ਼ ਕਰ ਰਹੇ ਆ ਹੰਸ ਰਾਜ ਹੰਸ ਲਾਈਵ ਔਨ ਸਟੇਜ ਮਿਸ ਸਾਗਰ ਸ਼ਹਿਰ ਦੇ ਵਿੱਚ ਲਿਵਿੰਗ ਆਰਟ ਸੈਂਟਰ ਦੇ ਵਿੱਚ ਫਰਾਈਡੇ ਸਪਟੈਂਬਰ 18 ਤਰੀਕ ਨੂੰ. ਸੋ ਅੱਜ 2 ਤਰੀਕ ਹੋ ਵੀ ਗਈ ਆ, ਟਾਈਮਸ ਫਲਾਇੰਗ ਬਾਏ, ਟਿਕਟਾਂ ਹੁਣੇ ਤੁਸੀਂ ਬੁੱਕ ਕਰ ਲਓ www.ticketmaster.ca. ਫਰਾਈਡੇ ਸਪਟੈਂਬਰ 18 ਤਰੀਕ ਨੂੰ ਮਿਸ ਸਾਗਰ ਦੇ ਵਿੱਚ ਲਿਵਿੰਗ ਆਰਟ ਸੈਂਟਰ, ਅਤੇ ਇਹ 7:30 PM ਬਹੁਤ ਹੀ ਕਮਾਲ ਦਾ, ਬਹੁਤ ਹੀ ਪਿਆਰਾ ਸ਼ੋਅ ਲਾਈਵ ਔਨ ਸਟੇਜ ਹੰਸ ਰਾਜ ਹੰਸ ਤੁਹਾਡੇ ਪੇਸ਼ ਹੋ ਰਹੇ ਨੇ. ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਟਿਕਟਾਂ ਤਾਂ ਲੈ ਸਕਦੇ ਹਾਂ www.ticketmaster.ca. ਜਾਣਕਾਰੀ ਲੈ ਸਕਦੇ ਹਾਂ ਸਿੰਘ ਹਰਜੀਤ ਤੋਂ 647-448-1000, 647-448-1000. ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸਾਡੇ ਬਾਈ ਸੁੱਖ. ਤੁਹਾਨੂੰ ਦੱਸਦੇ ਆ ਰਹੇ ਹਾਂ, ਬਾਰ ਬਾਰ ਹੀ ਦੱਸਦੇ ਆ ਰਹੇ ਹਾਂ ਕਿ ਜੇ ਫਰਨੀਚਰ ਸ਼ਾਪਿੰਗ ਕਰਨੀ ਆ ਫਰਾਈਡੇ, ਸੈਟਰਡੇ, ਸੰਡੇ ਲੌਂਗ ਵੀਕਐਂਡ 'ਤੇ ਪਹੁੰਚੋ. ਦੇਸ ਪ੍ਰਦੇਸ਼ ਦੀ ਟੀਮ ਵੀ ਲਾਈਵ ਲੋਕੇਸ਼ਨ ਫਰਾਈਡੇ ਵੀ, ਸੈਟਰਡੇ ਵੀ 2 ਦਿਨ ਲਗਾਤਾਰ ਪਹੁੰਚ ਰਹੀ ਹੈ. ਡੇਅਰੀ ਐਂਡ ਥਾਮਕਿਨ ਮਿਸਿਸਾਗਾ, 6685 ਥਾਮਕਿਨ ਰੋਡ, ਗ੍ਰੈਂਡ ਹੋਮ ਫਰਨੀਚਰ 'ਤੇ ਸਾਰਾ ਤਾਂ ਸਾਰਾ ਪੁਰਾਣਾ ਸਮਾਨ ਕੱਢ ਕੇ ਇਹਨਾਂ ਨੇ ਬ੍ਰੈਂਡ ਨਿਊ ਕੰਟੇਨਰ 'ਤੇ ਕੰਟੇਨਰ 'ਤੇ ਕੰਟੇਨਰ ਹੀ ਮੰਗਵਾਏ ਨੇ ਇਹਨਾਂ ਨੇ. ਬ੍ਰੈਂਡ ਨਿਊ ਤੁਹਾਡੇ ਲਈ ਸੋਫਾ ਸੈੱਟ, ਨਾਲ ਦਿਆ ਡਾਇਨਿੰਗ ਟੇਬਲ ਸੈੱਟ, ਨਾਲ ਦਿਆ ਬੈਡਰੂਮ ਸੈੱਟ ਇਹਨਾਂ ਨੇ ਹੁਣ ਸਜਾ ਦਿੱਤੇ ਨੇ ਧੂਮ ਧਾਮ ਦੇ ਨਾਲ. ਅਤੇ ਹੁਣ ਤੁਹਾਨੂੰ ਭਾਰੇ ਡਿਸਕਾਊਂਟ ਵੀ ਆਫਰ ਕਰ ਰਹੇ ਨੇ ਲੇਬਰ ਡੇ ਲੌਂਗ ਵੀਕਐਂਡ 'ਤੇ, ਅਤੇ ਗਿਫਟ ਵੀ ਦੇ ਰਹੇ ਨੇ ਇੱਕ ਇੱਕ ਪਰਚੇਸ ਨਾਲ. ਫਰਾਈਡੇ, ਸੈਟਰਡੇ 2 ਦਿਨ ਲਗਾਤਾਰ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਤੁਹਾਡੇ ਲਈ, ਅਤੇ ਹੋਰ ਵੀ ਡਿਸਕਾਊਂਟ ਅਤੇ ਹੋਰ ਵੀ ਫਾਇਦਾ ਦਿਲਵਾਵਾਂਗੇ. ਡੇਅਰੀ ਐਂਡ ਥਾਮਕਿਨ ਤੋਂ 6685 ਥਾਮਕਿਨ ਰੋਡ, ਮਿਸਿਸਾਗਾ ਫਰੋਮ ਗ੍ਰੈਂਡ ਹੋਮ ਫਰਨੀਚਰ. ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ ਜੀ.
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਵਰਾਜ ਜੀ. ਬਿਲਕੁਲ ਇਸ ਵੀਕਐਂਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਲੌਂਗ ਵੀਕਐਂਡ ਦੇ ਉੱਪਰ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਪਹਿਲਾਂ ਤਾਂ ਪੂਰੇ ਸ਼ੋਰੂਮ ਦੀ ਇਨਵੈਂਟਰੀ ਤੁਹਾਡੇ ਲਈ ਨਵੇਕਲੇ ਕਿਸਮ ਦੀ ਨਿਊ ਅਰਾਈਵਲ ਸਾਰੀ ਇਨਵੈਂਟਰੀ ਨਵੀਂ ਲਾਤੀ ਆ, ਪਰ ਵਾਧਾ ਪ੍ਰਾਈਜ਼ਾਂ ਸਾਰੀ ਮਾਰਕੀਟ ਨਾਲੋਂ ਤੁਹਾਨੂੰ ਲੋਅ ਮਿਲਣੀਆਂ, ਤੇ ਨਾਲ ਤੋਹਫੇ ਜਿਹੜੇ ਵੱਡੇ ਵੱਡੇ ਤੁਹਾਨੂੰ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੱਗੇ ਮਿਲਣੇ ਆ. ਸੋ ਲੇਬਰ ਡੇ ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ, ਸੋ ਤੋਹਫੇ ਵੀ ਮਿਲਣੀ ਹੈ ਤੇ ਡਿਸਕਾਊਂਟ ਵੀ ਮਿਲਣੇ ਆ. ਸੋ ਪਹੁੰਚਣਾ ਤੁਸੀਂ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ. ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਜੀ ਹਾਂ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਸੋਲਿਡ ਵੁੱਡ ਦਾ, ਜਿਹਦੀ ਦੇਸ਼ ਪ੍ਰਦੇਸ਼ ਵੱਲੋਂ ਓਰਿਜਨਲ ਓਰਿਜਨਲ ਐਪਲ ਦੀ ਸਮਾਰਟ ਵਾਚ, ਜੀ ਹਾਂ ਓਰਿਜਨਲ ਐਪਲ ਦੀ ਸਮਾਰਟ ਵਾਚ ਫ੍ਰੀ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ $3500 ਵਾਲਾ 1299 ਦਾ ਮਿਲੂਗਾ, ਤੇ ਨਾਲ ਓਰਿਜਨਲ ਐਪਲ ਦੀ ਸਮਾਰਟ ਵਾਚ ਤੁਹਾਨੂੰ ਫ੍ਰੀ ਦਿੱਤੀ ਜਾਊਗੀ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਤੁਸੀਂ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਧੰਨਵਾਦ ਸਮਰਾਜ ਭਾਜੀ।
0: ਧੰਨਵਾਦ ਜੀ, ਤੁਸੀਂ ਵੀ ਜ਼ਰੂਰ ਪਹੁੰਚਿਓ 6685 ਟੋਮਕਨ ਰੋਡ, ਡੇਰੀ ਐਂਡ ਟੋਮਕਨ। ਇਹ ਗ੍ਰੈਂਡ ਹੋਮ ਫਰਨੀਚਰ ਫਰਾਈਡੇ ਅਸੀਂ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ, ਸੈਟਰਡੇ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੇਸ਼ ਕਰਾਂਗੇ। ਪਰ ਤੁਸੀਂ ਬੇਸ਼ੱਕ ਫਰਾਈਡੇ ਸੈਟਰਡੇ ਸੰਡੇ ਜਿਹੜੇ ਮਰਜ਼ੀ ਟਾਈਮ 'ਤੇ ਪਹੁੰਚੋ, ਤੁਹਾਨੂੰ ਬੜੀਆਂ ਜ਼ਬਰਦਸਤ ਡੀਲਾਂ ਮਿਲਣਗੀਆਂ ਨਵੇਂ ਫਰਨੀਚਰ 'ਤੇ, ਅਤੇ ਇੱਕ ਇੱਕ ਪਰਚੇਸ ਨਾਲ ਤੁਹਾਨੂੂੰ ਤੋਹਫੇ ਵੀ ਦੇਣਗੇ। ਜਿਵੇਂ ਮੈਨੂੰ ਦੱਸਿਆ ਹੈ ਕਿ ਐਪਲ ਦੀਆਂ ਘੜੀਆਂ, ਸਮਾਰਟ ਵਾਚਿਸ ਦੇ ਨਾਲ ਨਾਲ ਈਵਨ ਫਲੈਟ ਸਕਰੀਨ ਟੀਵੀਜ਼ ਐਕਸੈਟਰਾ ਐਕਸੈਟਰਾ, ਇੱਕ ਇੱਕ ਪਰਚੇਸ ਨਾਲ ਗਰੰਟੀਡ ਗਿਫਟ ਵੀ, ਡਿਸਕਾਊਂਟ ਵੀ, ਅਤੇ ਬ੍ਰੈਂਡ ਨਿਊ ਫਰਨੀਚਰ ਹੀ ਤੁਹਾਨੂੰ ਮਿਲਣਾ ਹੈ ਇਸ ਲੇਬਰ ਡੇ ਲੌਂਗ ਵੀਕਐਂਡ 'ਤੇ। ਹੁਣ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਨਰਦੇਵ ਸਿੱਧੂ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਹ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਹੁਣ ਤੱਕ ਇਹਨਾਂ ਦੇ ਹਜ਼ਾਰਾਂ ਹੀ ਸਕਸੈਸਫੁਲ ਕਲਾਇੰਟਸ, ਪਰਿਵਾਰ, ਆਮ ਲੋਕ ਹੀ ਹਨ ਜਿਹਨਾਂ ਦੀ ਮੋਰਗੇਜ ਟਾਈਮ ਸਿਰ ਇਹਨਾਂ ਨੇ ਕੀਤੀ ਆ, ਉਹ ਵੀ ਸਭ ਤੋਂ ਘੱਟ ਰੇਟ ਦੇ ਵਿੱਚ ਕੀਤੀ ਆ, ਅਤੇ ਟਾਪ ਦੇ ਬੈਂਕਾਂ ਤੋਂ ਹੀ ਕੀਤੀ ਆ, ਅਤੇ ਹੁਣ ਤਾਂ ਉਹੀ ਪਰਿਵਾਰ ਅਤੇ ਪਰਿਵਾਰ ਅੱਗੇ ਅਤੇ ਅੱਗੇ 36 ਵਾਰੀ ਮੋਰਗੇਜ ਰਿਨਿਊ ਵੀ ਇਹਨਾਂ ਤੋਂ ਕਰਵਾ ਚੁੱਕੇ ਹਨ। ਅਤੇ ਜੇਕਰ ਤੁਹਾਡੀ ਵੀ ਮੋਰਗੇਜ ਰਿਨਿਊਲ ਆ ਗਈ ਆ, ਇਹ ਕਹਿੰਦੇ ਨੇ ਬਸ ਘੁੱਗੀ ਮਾਰ ਕੇ ਉਹੀ ਬੈਂਕ ਨਾਲ ਕੰਮ ਨਾ ਨਿਬੇੜੋ, ਇਹ ਤੁਹਾਡੇ ਲਈ ਲੋਅਰ ਇੰਟਰਸਟ ਰੇਟ, ਲੋਅਰ ਮੰਥਲੀ ਕਿਸ਼ਤ ਅਤੇ ਵੱਧ ਫਾਇਦਾ ਦਿਲਵਾ ਸਕਦੇ ਆ ਜੇ ਇੱਕ ਵਾਰੀ ਇਹਨਾਂ ਨਾਲ ਗੱਲਬਾਤ ਕਰੋਗੇ। 6472945503 ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ-ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਹੁਣ ਬਹੁਤ ਲੋਕ ਨੇ ਜੋ ਕਿ ਸੋਚਦੇ ਤਾਂ ਹੈਗੇ ਆ ਕਿ ਯਾਰ ਆਪਾਂ ਵੀ ਘਰ ਲੈ ਲਈਏ, ਚਾਹੇ ਉਹ ਪੁਰਾਣਾ ਬਣਿਆ ਬਣਾਇਆ ਰੀਸੇਲ ਘਰ ਹੋਵੇ, ਚਾਹੇ ਹੁਣ ਆਪਾਂ ਕਹਿੰਦੇ ਹਾਂ ਕਿ ਯਾਰ ਆਪਾਂ ਇੱਕ ਪ੍ਰੀ ਕੰਸਟਰਕਸ਼ਨ ਦੇ ਵਿੱਚ ਹੀ ਘਰ ਬੁੱਕ ਕਰ ਲੈਂਦੇ ਹਾਂ। ਹੁਣ ਤੁਸੀਂ ਇਹ ਦੱਸੋ ਕਿ ਸਾਡੀਆਂ ਸਰਕਾਰਾਂ ਦੇ ਕੀ ਕੁਛ ਪ੍ਰੋਗਰਾਮ ਨੇ ਲੋਕਾਂ ਨੂੰ ਫਸਟ ਟਾਈਮ ਹੋਮ ਬਾਇਰ ਬਣਾਉਣਾ ਜ਼ਿਆਦਾ ਸੌਖਾ ਹੋ ਜਾਵੇ, ਅਤੇ ਆਹ ਜਿਹੜਾ ਹੁਣ ਨਵਾਂ ਟੈਕਸ ਦਾ ਰੀਬੇਟ ਆ, ਮੈਂ ਤਾਂ ਕਈ ਲੋਕਾਂ ਨੂੰ ਸਮਝਾਉਂਦਾ ਕਿ ਯਾਰ ਜੇ ਤੁਸੀਂ ਪ੍ਰਾਪਰਟੀ ਬੁੱਕ ਕਰਦੇ ਹੋ, ਨਵੀਂ ਬੁੱਕ ਕਰਦੇ ਹੋ March 31 ਤੋਂ ਪਹਿਲਾਂ ਅਗਲੇ ਸਾਲ, ਫਿਰ ਤਾਂ ਰੀਬੇਟ ਮਿਲ ਜੂਗਾ। ਉਹ ਪੁੱਛ ਲੈਂਦੇ ਕਿ ਯਾਰ ਜੇ ਘਰ ਨਹੀਂ ਬਣਨਾ ਉਦੋਂ ਤੱਕ ਫਿਰ ਮਿਲੂਗਾ ਕਿ ਨਹੀਂ ਮਿਲੂਗਾ, ਬੜੀ ਕਨਫਿਊਜ਼ਨ ਹੈਗੀ ਆ। ਸੋ ਤੁਸੀਂ ਦੱਸ ਦਿਓ ਕਿ ਇਹ ਜਿਹੜੇ ਨਵੇਂ ਪ੍ਰੋਗਰਾਮ ਨੇ ਅਤੇ ਟੈਕਸ ਰੀਬੇਟ ਨੇ, ਇਹਦੇ ਵਿੱਚ ਹੈ ਕੀ ਕਲੈਰਿਟੀ, ਦੱਸੋ ਜੀ।
2: ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਜੀ, ਜਿਹੜੇ ਭੈਣ ਤਾਂ ਕੈਨੇਡਾ 'ਚ ਪਹਿਲੀ ਵਾਰੀ ਘਰ ਖਰੀਦਣਾ ਚਾਹੁੰਦੇ ਹੈਗੇ ਆ, ਐਜ ਯੂ ਸੈਟ ਕਿ ਉਹਨਾਂ ਦੀ ਮਦਦ ਲਈ ਸਰਕਾਰ ਵੱਲੋਂ ਕਈ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਹੈਗੇ ਆ, ਅਤੇ ਐਟ ਦੀ ਸੇਮ ਟਾਈਮ ਜਿਹੜੇ ਹੈਗੇ ਜੀ ਘਰਾਂ ਦੇ, ਹੁਣ ਪ੍ਰਾਈਸ ਵੀ ਆਪਾਂ ਨੂੰ ਪਤਾ ਹੈ ਕਿ ਉਹ ਕਾਫੀ ਘਟੇ ਹੋਏ ਹੈਗੇ ਆ, ਅਤੇ ਉਹਨਾਂ ਵਾਸਤੇ ਸੋਹਣੀ ਅਪਰਚੁਨਿਟੀ ਹੋ ਸਕਦੀ ਹੈ, ਪ੍ਰਾਈਸ ਘਟੇ ਹੈਗੇ ਆ, ਅਤੇ ਨਾਲ ਦੀ ਨਾਲ ਜਿਹੜੇ ਗੌਰਮੈਂਟ ਦੇ ਪ੍ਰੋਗਰਾਮਸ ਵੀ ਹੈਗੇ ਆ। ਤੁਸੀਂ ਗੱਲ ਕੀਤੀ ਹੈਗੀ ਜੀ HST ਰੀਬੇਟ ਦੀ, ਬਿਲਕੁਲ ਜਿਹੜੇ ਭੈਣ ਭਰਾਵਾਂ ਨੇ ਖਾਸ ਕਰਕੇ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਘਰ ਖਰੀਦਣਾ, ਨਵਾਂ ਘਰ ਖਰੀਦ ਰਹੇ ਹੈਗੇ, $1 million ਤੱਕ ਘਰ ਖਰੀਦੇ ਹੈਗੇ ਆ ਉਹ, ਅਤੇ ਉਹਨਾਂ ਨੂੰ ਜਿਹੜਾ 13% ਤੱਕ ਦਾ ਜਿਹੜਾ HST ਹੈ ਜੀ ਉਹ ਉਹਨਾਂ ਨੂੰ ਮਿਲ ਸਕਦਾ। $1 million to $1.5 million ਤੱਕ ਦਾ ਘਰ ਖਰੀਦੇ ਹੈ ਅਤੇ ਉਹ ਜਿਹੜਾ ਫਲੈਟ $130,000 ਤੱਕ ਦਾ ਉਹਨਾਂ ਨੂੰ ਬੈਨੀਫਿਟ ਹੋ ਸਕਦਾ ਹੈਗਾ। ਅਤੇ ਜਿਨ੍ਹਾਂ ਦੀ ਤੁਸੀਂ ਕਿਹਾ ਹੈਗਾ ਕਿ ਆਪਣਾ ਸਿੱਧੂ ਸਾਹਿਬ ਘਰ ਦੀ ਕਲੋਜ਼ਿੰਗ ਬਾਅਦ ਦੇ ਵਿੱਚ ਹੋਣੀ ਹੈਗੀ, ਉਹ ਬੇਸਿਕਲੀ ਉਹ ਇਨਵੈਸਟਰਸ ਵਾਸਤੇ ਹੈ ਜੀ, ਜਿਨ੍ਹਾਂ ਦੀ ਜਿਹੜੇ ਫਸਟ ਟਾਈਮ ਬਾਇਰ ਹੈਗੇ ਉਹਨਾਂ ਵਾਸਤੇ ਲੰਬੇ ਟਾਈਮ ਵਾਸਤੇ ਉਹ ਅਵੇਲੇਬਲ ਹੈ, ਅਤੇ ਜਿਹੜੇ ਇਨਵੈਸਟਰ ਹੈਗੇ ਆਲਰੇਡੀ ਉਹਨਾਂ ਕੋਲ ਪ੍ਰੋਪਰਟੀਜ਼ ਹੈਗੀਆਂ ਉਹ ਵੀ ਆਪਣਾ ਐਜ਼ ਲੌਂਗ ਐਜ਼ ਉਹ ਨਵਾਂ ਘਰ ਲੈਂਦੇ ਹੈਗੇ ਬਿਲਡਰ ਤੋਂ, ਉਹ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਵਾਸਤੇ ਐਲੀਜੀਬਲ ਹੋ ਸਕਦੇ। ਕੁਝ ਉਹਨਾਂ ਦੀ ਆਪਣੀ ਸ਼ਰਤਾਂ ਹੈਗੀਆਂ, ਉਹਦੇ ਵਾਸਤੇ ਡਿਟੇਲ ਲੈਣ ਵਾਸਤੇ ਭੈਣ ਭਰਾ ਸਾਨੂੰ ਸੰਪਰਕ ਕਰ ਸਕਦੇ ਹੈ। ਅਤੇ ਇਹ ਤੋਂ ਇਲਾਵਾ ਜਿਹੜੇ ਹੋਰ ਪ੍ਰੋਗਰਾਮ ਹੈਗੇ ਸਿੱਧੂ ਸਾਹਿਬ, ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਬੜਾ ਹੀ ਪਾਵਰਫੁੱਲ ਉਹ ਪ੍ਰੋਗਰਾਮ ਹੈਗਾ। ਉਹ ਕੀ ਹੈ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ ਹੈ $8,000 ਤੱਕ ਉਸ ਆਪਣੇ ਫਸਟ ਹੋਮ ਸੇਵਿੰਗਸ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੈ। ਜੇਕਰ ਤੁਸੀਂ ਕਪਲ ਹੈਗੇ ਹੋ ਤਾਂ ਤੁਸੀਂ $16,000 ਤੱਕ ਉਹ 'ਚ ਕੰਟਰੀਬਿਊਟ ਕਰ ਸਕਦੇ ਹੋ। ਪਰ ਈਅਰ ਤੁਸੀਂ $8,000 ਈਚ ਸਪਾਊਸ ਕੰਟਰੀਬਿਊਟ ਕਰਦੇ ਹੋ ਅਤੇ ਤੁਸੀਂ 5 ਸਾਲ ਵਾਸਤੇ ਕੰਟਰੀਬਿਊਟ ਕਰਦੇ ਹੋ, ਮੈਕਸੀਮਮ ਲਾਈਫ ਟਾਈਮ ਈਚ ਸਪਾਊਸ ਉਹਦੇ 'ਚ $40,000 ਤੱਕ ਕੰਟਰੀਬਿਊਟ ਕਰ ਸਕਦਾ ਹੈ। ਅਤੇ ਇਹਦੇ 'ਚ ਇੰਟਰਸਟਿੰਗ ਚੀਜ਼ ਇਹ ਹੈ ਜੀ, ਜਿਹੜੇ ਪੈਸੇ ਤੁਸੀਂ ਕੰਟਰੀਬਿਊਟ ਕਰਦੇ ਹੈਗੇ ਹੋ ਉਹ ਤੁਹਾਡੇ ਟੈਕਸ ਡਿਡਕਟੇਬਲ ਹੁੰਦੇ ਹੈ, ਭਾਵ ਕਿ ਤੁਹਾਡੇ ਜਿਹੜੇ ਹੈਗੇ ਆ ਉਸ 'ਤੇ ਤੁਹਾਨੂੰ ਰੀਬੇਟ ਆ ਜਾਣਾ, ਰੀਫੰਡ ਆ ਜਾਣਾ ਹੈਗਾ। ਤੇ ਜਦੋਂ ਉਹਦੀ ਹੁਣ ਗਰੋਥ ਹੁੰਦੀ ਹੈਗੀ ਆ 5-7 ਸਾਲ ਬਾਅਦ ਜਦੋਂ ਵੀ ਤੁਸੀਂ ਘਰ ਲੈਣਾ ਹੈਗਾ ਤੇ ਉਹ ਜਿੰਨੀ ਵੀ ਉਹਦੀ ਗਰੋਥ ਹੁੰਦੀ ਸਾਰੀ ਦੀ ਸਾਰੀ ਉਹ ਟੈਕਸ ਫਰੀ ਹੈਗੀ। ਸੋ ਉਹਦੇ 'ਚ RRSP ਅਤੇ TFSA ਦੋਨਾਂ ਦੇ ਤੁਹਾਨੂੰ ਜਿਹੜੇ ਹੈਗੇ ਜੀ ਫੀਚਰਸ ਮਿਲ ਜਾਣੇ ਹੈਗੇ ਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਜੀ RRSP ਦਾ ਪ੍ਰੋਗਰਾਮ ਵੀ ਅਵੇਲੇਬਲ ਹੈਗਾ ਉਹਦੇ 'ਚੋਂ ਤੁਸੀਂ ਪੈਸੇ ਕਢਾ ਕੇ ਫਸਟ ਟਾਈਮ ਹੋਮ ਬਾਇਰਸ ਅਪ ਟੂ 60,000 ਡਾਲਰਸ ਆਪਣੇ ਡਾਊਨ ਪੇਮੈਂਟ ਦੇ ਵਿੱਚ ਪਾ ਸਕਦੇ ਹੋ। ਇੰਟੈਰੀਅਰ ਲੈਂਡ ਟਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ ਕਿਉਂਕਿ ਸਿੱਧੂ ਸਾਹਿਬ ਟਾਈਮ ਆਪਣੇ ਕੋਲ ਲਿਮਿਟਡ ਹੁੰਦਾ, ਬਹੁਤ ਹੀ ਡਿਟੇਲ ਦੇ ਵਿੱਚ ਆਪਾਂ ਨਹੀਂ ਜਾ ਸਕਦੇ। ਇਹਦੇ ਜ਼ਿਆਦਾ ਡਿਟੇਲ ਵਾਸਤੇ ਭੈਣ ਭਰਾ ਮੈਨੂੰ ਸੰਪਰਕ ਕਰ ਸਕਦੇ ਆ। ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਦਾ ਤੁਹਾਡਾ ਮਨ ਬਣ ਗਿਆ ਹੈਗਾ, ਆਪਣੇ ਬਿਲਡਰ ਕੋਲ ਰਿਐਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਇਨਕਮ ਡਾਊਨ ਪੇਮੈਂਟ ਕ੍ਰੈਡਿਟ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ, ਤੁਹਾਨੂੰ ਪ੍ਰੀ ਅਸੈਸ ਕਰ ਸਕਦੇ ਹੈਗੇ, ਤੁਹਾਨੂੰ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ ਜਿਹਦੇ ਨਾਲ ਕਿ ਤੁਹਾਨੂੰ ਕਲੀਅਰ ਹੋ ਜਾਣਾ ਹੈਗਾ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਉਦੋਂ ਫਿਰ ਤੁਹਾਨੂੰ ਜਿਹੜਾ ਹੈਗਾ ਜੀ ਆਪਣਾ ਡਿਸੀਜ਼ਨ ਬਣਾਉਣਾ ਬੜਾ ਈਜ਼ੀ ਹੋ ਜਾਂਦਾ, ਇਨਫੋਰਮਡ ਡਿਸੀਜ਼ਨ ਤੁਸੀਂ ਆਪਣੇ ਵਾਸਤੇ ਬਣਾ ਸਕਦੇ ਹੋ। ਤੁਹਾਨੂੰ ਪਤਾ ਕਿ ਮੌਰਗੇਜ ਹੋ ਜਾਣੀ, ਕਿਸੇ ਕਿਸਮ ਦੀ ਕੋਈ ਦਿੱਕਤ ਤੁਹਾਨੂੰ ਨਹੀਂ ਆਉਣੀ। ਔਨ ਟਾਪ ਆਫ ਦੈਟ ਆਪਾਂ ਤੁਹਾਡਾ ਫੈਮਿਲੀ ਦਾ ਬਜਟ ਬਣਾਉਣ ਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ ਅਤੇ ਕਿਸੇ ਕਾਰਨ ਕਰਕੇ ਤੁਸੀਂ ਹਾਲੇ ਨਹੀਂ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਤਾਂ ਕਿ ਕਿਤੇ ਇਹ ਨਾ ਹੋਵੇ ਕਿ ਉੱਧਰੋਂ ਤੁਸੀਂ ਘਰ ਦੀ ਆਫਰ ਪਾਈ ਹੋਵੇ ਬਾਅਦ ਤੁਸੀਂ ਮੌਰਗੇਜ ਵਾਸਤੇ ਕੁਆਲੀਫਾਈ ਨਹੀਂ ਕਰਦੇ ਜਾਂ ਕਿਸੇ ਕਾਰਨ ਕਰਕੇ ਨਹੀਂ ਹੋ ਸਕਦੀ ਹੈਗੀ ਤਾਂ ਕਿ ਫਿਰ ਤੁਹਾਨੂੰ ਖੱਜਲ ਖੁਆਰ ਨਾ ਹੋਣਾ ਪਵੇ। ਜਦੋਂ ਤੁਸੀਂ ਬਿਲਕੁਲ ਰੈਡੀ ਹੋਗੇ ਉਦੋਂ ਹੀ ਤੁਸੀਂ ਆਫਰ ਪਾਓ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਿੱਥੇ ਜਿੱਥੇ ਕੋਈ ਕਮੀ ਪੇਸ਼ੀ ਹੈਗੀ ਹੈ ਉਹ ਆਪਾਂ ਤੁਹਾਨੂੰ ਜ਼ਰੂਰ ਦੱਸ ਦਾਂਗੇ ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਤੁਹਾਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503।
0: ਜੀ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ 6472945503 6472945503। ਤੇ ਬਾਈ ਜੀ ਬਹੁਤ ਲੋਕ ਕਹਿੰਦੇ ਨੇ ਕਿ ਆਪਾਂ ਘਰ ਨੂੰ ਰੀਫਾਈਨੈਂਸ ਕਰਵਾ ਲਈਏ, ਇਹਦਾ ਮਕਸਦ ਕੀ ਹੁੰਦਾ ਹੈ, ਇਹਦਾ ਪ੍ਰੋ ਐਂਡ ਕੌਨ ਫਾਇਦਾ ਅਤੇ ਨੁਕਸਾਨ ਕੀ ਹੋ ਸਕਦਾ ਹੈ, ਕੀ ਘਰ ਦੀ ਮੋਰਗੇਜ ਨੂੰ ਰੀਫਾਈਨੈਂਸ ਕਰਵਾ ਕੇ ਬੰਦਾ ਇਕੱਠੇ ਕੋਈ ਪੈਸੇ ਕਢਾ ਸਕਦਾ ਹੈ, ਇਹ ਸਮਝਾਓ ਜੀ।
2: ਸਿੱਧੂ ਸਾਹਿਬ ਜਿਹੜੀ ਮੋਰਗੇਜ ਰੀਫਾਈਨੈਂਸ ਹੈ ਜੀ, ਮੋਰਗੇਜ ਰੀਫਾਈਨੈਂਸ ਕਈ ਕਾਰਨਾਂ ਕਰਕੇ ਕੀਤੀ ਜਾ ਸਕਦੀ ਹੈ ਜਿਹਦੇ ਕਿ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਤੁਹਾਨੂੰ ਕਈ ਤਰ੍ਹਾਂ ਦੇ ਜਿਹੜੇ ਉਹਦੇ ਬੈਨੀਫਿਟ ਹੈਗੇ ਆ ਉਹ ਹੋ ਸਕਦੇ ਹੈਗੇ ਆ ਨਾਲ ਦੀ ਨਾਲ, ਕਿਉਂਕਿ ਜਿਹੜੀ ਇਹ ਰੀਫਾਈਨੈਂਸ ਹੈ ਜੀ ਤੁਹਾਡੇ ਆਪਣਾ ਓਵਰਆਲ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਪਿਕਚਰ ਹੈਗੀ ਹੈ ਉਹਨੂੰ ਵੀ ਆਪਣਾ ਰਿਵਿਊ ਕਰਕੇ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਦੇਖ ਕੇ ਅਸੀਂ ਫਿਰ ਇਹਨੂੰ ਪ੍ਰੋਸੈਸ ਕਰਦੇ ਹੈਗੇ ਹਾਂ। ਅਤੇ ਇਹਦੇ 'ਚ ਇਹ ਨਹੀਂ ਹੁੰਦਾ ਕਿ ਤੁਸੀਂ ਕੀ ਇਕੱਲਾ ਰੇਟ ਹੀ ਘਟਾਉਣਾ ਹੈਗਾ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਹੈਗੀਆਂ। ਤੁਹਾਡੀ ਮੋਰਗੇਜ ਕਿਸੇ ਬੀ ਲੈਂਡਰ ਨਾਲ ਹੋਈ ਹੈਗੀ ਹੈ, ਕਿਸੇ ਪ੍ਰਾਈਵੇਟ ਲੈਂਡਰ ਨਾਲ ਹੋਈ ਹੈਗੀ ਹੈ, ਉਹ ਹੁਣ ਤੁਸੀਂ ਮੂਵ ਕਰਕੇ ਕਿਸੇ ਮੇਜਰ ਬੈਂਕ ਨਾਲ ਕਰਨਾ ਚਾਹੁੰਦੇ ਹੋ, ਕਿਸੇ ਏ ਲੈਂਡਰ ਨਾਲ ਕਰਨਾ ਚਾਹੁੰਦੇ ਹੋ, ਉਹਦੇ ਨਾਲ ਇੱਕ ਤਾਂ ਇਹ ਕਿ ਤੁਹਾਨੂੰ ਇੰਟਰਸਟ ਰੇਟ 'ਚ ਬੈਨੀਫਿਟ ਹੋ ਜਾਣਾ, ਜੇ ਪ੍ਰਾਈਵੇਟ ਦੇ ਨਾਲ ਹੈਗੇ ਤਾਂ ਆਮ ਤੌਰ 'ਤੇ ਉਹਨਾਂ ਦੀ ਰਿਨਿਊਅਲ ਫੀਸ ਵੀ ਹੁੰਦੀ ਹੈ ਹਰ ਸਾਲ, ਉਹ ਵੀ ਤੁਹਾਡੀ ਜਿਹੜੀ ਹੈਗੀ ਜੀ ਵੱਧ ਜਾਣੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ ਜਾਂ ਤੁਸੀਂ ਕੋਈ ਹੋਰ ਐਕਸਪੈਂਸਿਵ ਡੈਟ ਤਾਂ ਨਹੀਂ ਕੈਰੀ ਕਰ ਰਹੇ ਹੈਗੇ ਜਿਹਦੇ ਕਿ ਤੁਹਾਨੂੰ ਕਾਫੀ ਜ਼ਿਆਦਾ ਇੰਟਰਸਟ ਪੈ ਰਿਹਾ ਹੈਗਾ, ਉਹ ਸਾਰੇ ਡੈਟ ਨੂੰ ਵੀ ਆਪਾਂ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ। ਉਹਦੇ ਨਾਲ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ ਹੈ, ਕਾਫੀ ਉਹਦੇ ਨਾਲ ਤੁਹਾਡੀ ਸੇਵਿੰਗ ਹੋ ਸਕਦੀ ਹੈ, ਉਹਦੇ ਨਾਲ ਤੁਹਾਡਾ ਕੈਸ਼ ਫਲੋ ਬੈਟਰ ਹੋ ਜਾਂਦਾ ਹੈ। ਅਤੇ ਪਹਿਲਾਂ ਜੇ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਪਏ ਸੀਗੇ, ਮੈਕਸਡ ਆਊਟ ਹੋਏ ਪਏ ਸੀ, ਉਹਦੇ ਨਾਲ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਤੁਹਾਡਾ ਬੈਟਰ ਹੋ ਜਾਂਦਾ ਹੈ। ਅਤੇ ਨਾਲ ਦੀ ਨਾਲ ਇਹ ਵੀ ਆਪਾਂ ਦੇਖਦੇ ਹਾਂ ਸਿੱਧੂ ਸਾਹਿਬ, ਜੇਕਰ ਤੁਹਾਨੂੰ ਘਰ 'ਚੋਂ ਤੁਸੀਂ ਕੋਈ ਪੈਸੇ ਕੱਢਣਾ ਚਾਹੁੰਦੇ ਹੋ ਕਿਸੇ ਵੀ ਆਪਣੇ ਪਰਪਸ ਵਾਸਤੇ, ਤਾਂ ਉਹ ਤੁਹਾਨੂੰ ਜਿਹੜੇ ਘਰ 'ਚੋਂ ਪੈਸੇ ਵੀ ਕੱਢ ਕੇ ਦੇ ਸਕਦੇ ਹਾਂ। ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈਗੀ ਹੈ, ਉਹਦੇ 'ਚ ਕਿਸੇ ਦਾ ਨਾਮ ਐਡ ਕਰਨਾ ਹੈ, ਕਿਸੇ ਦਾ ਨਾਮ ਰਿਮੂਵ ਕਰਨਾ ਹੈਗਾ, ਉਹ ਵੀ ਮੋਰਗੇਜ ਰੀਫਾਈਨੈਂਸ ਦੇ ਟਾਈਮ 'ਤੇ ਕੀਤਾ ਜਾ ਸਕਦਾ ਹੈਗਾ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ ਆਮ ਤੌਰ 'ਤੇ ਉਹਦਾ ਆਪਾਂ 80% ਤੱਕ ਰੀਫਾਈਨੈਂਸ ਕਰਕੇ ਦੁਬਾਰਾ ਮੋਰਗੇਜ ਪਾ ਸਕਦੇ ਹਾਂ। ਅਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਆਪਾਂ ਚੀਜ਼ਾਂ ਆਈਟਮਸ ਡਿਸਕਸ ਕੀਤੀਆਂ ਹੈਗੀਆਂ ਇਹ ਅਚੀਵ ਕੀਤੀਆਂ ਜਾ ਸਕਦੀਆਂ ਹੈਗੀਆਂ। ਸਿੱਧੂ ਸਾਹਿਬ ਜਨਰਲੀ ਇਹਦਾ ਜਿਹੜਾ ਬੈਸਟ ਟਾਈਮ ਹੈ ਰੀਫਾਈਨੈਂਸ ਦਾ ਜੀ ਉਹ ਹੁੰਦਾ ਹੈਗਾ ਮੋਰਗੇਜ ਰਿਨਿਊਅਲ ਦਾ ਟਾਈਮ, ਕਿਉਂਕਿ ਉਸ ਟਾਈਮ 'ਤੇ ਤੁਹਾਨੂੰ ਕੋਈ ਪੈਨਲਟੀ ਨਹੀਂ ਲੱਗਦੀ, ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੁੰਦੀ ਹੈ, ਮਚਿਓਰ ਹੋ ਰਹੀ ਹੁੰਦੀ ਹੈਗੀ ਹੈ। ਅਤੇ ਬਾਕੀ ਜਿਹੜੇ ਰੀਫਾਈਨੈਂਸ ਜੀ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਦੇਖ ਰਹੇ ਹੈਗੇ ਹਾਂ ਕਿ ਕਈਆਂ ਨੂੰ ਜੇਕਰ ਉਹ ਮਿਡ ਟਰਮ ਵੀ ਕਈ ਤੋੜਦੇ ਹੈਗੇ ਆ ਜਾਂ ਰੀਫਾਈਨੈਂਸ ਕਰਦੇ ਆ ਤਾਂ ਉਹਨਾਂ ਨੂੰ ਉਸ ਕੇਸ ਦੇ ਵਿੱਚ ਵੀ ਸੇਵਿੰਗਸ ਹੁੰਦੀਆਂ ਹੈਗੀਆਂ। ਅਗੇਨ ਜੇਕਰ ਉਹਦੀ ਸੈਂਸ ਬਣਦੀ ਹੈਗੀ ਹੈ ਉਹੀ ਆਪਾਂ ਜਿਹੜਾ ਹੈਗਾ ਜੀ ਤੁਹਾਡਾ ਕੋਮਨ ਸੈਂਸ ਜਿਹੜੀ ਹੈਗੀ ਆ ਉਹ ਯੂਜ਼ ਕਰਦੇ ਹੋਏ ਆਪਾਂ ਤੁਹਾਡੀ ਮੋਰਗੇਜ ਨੂੰ ਪ੍ਰੋਸੈਸ ਕਰਦੇ ਹਾਂ। ਜੇਕਰ ਉਹਦਾ ਕੋਈ ਤੁਹਾਨੂੰ ਬੈਨੀਫਿਟ ਹੁੰਦਾ ਤੇ ਆਪਾਂ ਪ੍ਰੋਸੈਸ ਕਰਦੇ ਹੈਗੇ, ਜੇ ਨਹੀਂ ਬੈਨੀਫਿਟ ਹੁੰਦਾ ਤੇ ਉਹ ਫਿਰ ਆਪਾਂ ਤੁਹਾਨੂੰ ਸੁਜੈਸਟ ਕਰਦੇ ਹਾਂ ਕਿ ਤੁਸੀਂ ਹਾਲੇ ਵੇਟ ਕਰੋ। ਸੋ ਮੋਰਗੇਜ ਰੀਫਾਈਨੈਂਸ ਤੁਸੀਂ ਕਰਨਾ ਚਾਹੁੰਦੇ ਹੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈਗੀ ਹੈ, ਤੁਸੀਂ ਸਾਨੂੰ ਸੰਪਰਕ ਕਰ ਸਕਦੇ। ਸਿੱਧੂ ਸਾਹਿਬ, ਮੈਂ ਰੀਸੈਂਟਲੀ ਹੁਣੇ ਕੀਤੀ ਸੀਗੀ ਇੱਕ ਮੋਰਗੇਜ ਤੇ ਰੀਫਾਈਨੈਂਸ, ਉਹਦੇ 'ਚ ਕੀ ਸੀਗਾ ਕਿ ਉਹਨਾਂ ਦੀ 6,10,000 ਦਾ ਡੈਟ ਸੀਗਾ ਜੀ, ਤੇ 6,25,000 ਦੀ ਆਪਾਂ ਨੂੰ ਨਵੀਂ ਮੋਰਗੇਜ ਕਰਕੇ ਦਿੱਤੀ ਹੈ। ਪਹਿਲਾਂ ਜਿਹੜੀ ਉਹ ਪੇਮੈਂਟ ਕਰ ਰਹੇ ਸੀਗੇ ਆਲਮੋਸਟ ਉਹ $7,900 ਪਰ ਮੰਥ ਕਰ ਰਹੇ ਸੀਗੇ, ਤੇ ਬਾਅਦ ਦੇ ਵਿੱਚ ਰੀਫਾਈਨੈਂਸ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਪੇਮੈਂਟ ਰਹਿ ਗਈ ਹੈ ਜੀ $3,650 ਰਹਿ ਗਈ ਹੈਗੀ ਹੈ, ਤੇ ਰਫਲੀ ਉਹਨਾਂ ਨੂੰ ਜਿਹੜਾ ਹੈਗਾ ਜੀ $4,250 ਦੀ ਜਿਹੜੀ ਸੇਵਿੰਗ ਹੈਗੀ ਹੈ ਮਹੀਨੇ ਦੀ ਹੋਈ ਹੈ। ਕ੍ਰੈਡਿਟ ਸਕੋਰ ਉਹਨਾਂ ਦਾ ਲੋ ਸੀਗਾ, ਉਹਦੇ ਨਾਲ ਉਹ ਵੀ ਉਹਨਾਂ ਦਾ ਇੰਪਰੂਵ ਹੋ ਜਾਣਾ, ਉਹਨਾਂ ਦਾ ਸਾਰਾ ਡੈਟ ਵੀ ਪੇ ਹੋ ਜਾਣਾ ਹੈਗਾ, ਪੇਮੈਂਟ ਵੀ ਇੱਕ ਬਣ ਜਾਣੀ ਹੈ, ਸੋ ਉਹਨਾਂ ਦੀ ਰਾਦਰ ਬਣੀ ਹੈਗੀ ਹੈ। ਸੋ ਤੁਸੀਂ ਵੀ ਆਪਣੀ ਮੋਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੈਗੇ ਹੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਮੋਰਗੇਜ ਰਿਨਿਊਅਲ ਵਾਸਤੇ ਆਈ ਹੈ, ਕੋਈ ਵੀ ਸਵਾਲ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503।
0: ਮੋਰਗੇਜ ਪਹਿਲੀ ਵਾਰੀ ਕਰਵਾਉਣੀ ਆ, ਰਿਨਿਊ ਹੋ ਰਹੀ ਹੈ ਜਾਂ ਰੀਫਾਈਨੈਂਸ ਕਰਵਾਉਣ ਦੇ ਬਾਰੇ, ਪੈਸੇ ਘਰ ਦੇ ਐਕੁਇਟੀ ਵਿੱਚ ਕਢਾਉਣ ਦੇ ਬਾਰੇ ਸੋਚ ਰਹੇ ਹੋ, ਇਹਨਾਂ ਤੋਂ ਤੁਸੀਂ ਬਿਲਕੁਲ ਫ੍ਰੀ ਕੰਸਲਟੇਸ਼ਨ ਕਰਕੇ ਪੂਰੀ ਸਹੀ ਜਾਣਕਾਰੀ ਲੈ ਸਕਦੇ ਹੋ। ਕਾਲ 6472945503, 6472945503, ਨਰਦੇਵ ਸਿੱਧੂ। ਅਤੇ ਜਿਹੜੀ ਅਗਲੀ ਖਬਰ ਪੇਸ਼ ਕਰਨ ਲੱਗਿਆ ਹੈ ਬਹੁਤ ਲੰਬੀ ਚੌੜੀ ਖਬਰ, ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਅਗਲੇ ਸਪਾਂਸਰ 20 ਹੋਰ ਮਿੰਟ ਵੇਟ ਕਰਨ, ਪਹਿਲਾਂ ਤੁਹਾਨੂੰ ਸਾਡੇ ਅਗਲੇ ਸਪਾਂਸਰ ਨਾਲ ਮਿਲਾਉਂਦੇ ਹਾਂ, ਫਿਰ ਖੁੱਲ੍ਹ ਕੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਹੁਣ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ ਡਾਕਟਰ ਕੁਲਦੀਪ ਸਿੰਘ, 47+ years ਇਹਨਾਂ ਦਾ ਇਸ ਫੀਲਡ ਦੇ ਵਿੱਚ ਹੋਮਿਓਪੈਥੀ ਵਿੱਚ ਐਕਸਪੀਰੀਅੰਸ ਹੈ 47 ਤੋਂ ਵੀ ਵੱਧ ਸਾਲ। ਮੈਨੂੰ ਕੋਈ ਬੰਦਾ ਲੱਭ ਕੇ ਦਿਖਾਓ ਇਸ ਮੁਲਕ ਦੇ ਵਿੱਚ ਜੋ ਕਿ 47 ਸਾਲਾਂ ਤੋਂ ਕੋਈ ਵੀ ਕੰਮ ਕਰਦਾ ਹੋਵੇ, ਖਾਸ ਤਾਂ ਹੋਮਿਓਪੈਥੀ ਦਾ। ਅਤੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਇਹਨਾਂ ਨੇ ਹੁਣ ਲੱਖਾਂ ਹੀ ਲੋਕਾਂ ਦਾ ਜੜ ਤੋਂ ਨੈਚੁਰਲ ਤਰੀਕੇ ਨਾਲ ਬਿਨਾਂ ਕੋਈ ਸਾਈਡ ਇਫੈਕਟ ਤੋਂ ਇਲਾਜ ਕੀਤਾ ਹੈ। ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਤੱਕ, ਡਾਇਗਨੋਸ ਤੋਂ ਲੈ ਕੇ ਪਤਾ ਤੱਕ ਨਹੀਂ ਲੱਗਦਾ ਅਨਡਾਇਗਨੋਸ ਬਿਮਾਰੀਆਂ ਤੱਕ, ਅਤੇ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਹੀ ਤੁਹਾਨੂੰ ਦਿੰਦੇ ਨੇ। 47 years ਆਫ ਐਕਸਪੀਰੀਅੰਸ ਹੈ। ਕਾਲ 6478180055, 6478180055। ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ, ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ 'ਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ, 20 ਮੇਰਾ ਸਾਈਮਨ ਸੀਰੀਓ ਬੁਲਵਰਡ, ਯੂਨਿਟ ਨੰਬਰ 2, ਮੇਨ ਫਲੋਰ 'ਤੇ ਹੀ ਇਹਨਾਂ ਦਾ ਆਫਿਸ ਹੈ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਿਮਰਾਜ ਜੀ, ਤੁਹਾਨੂੰ ਤਾਂ ਸਵਾਗਤ ਹੈ, ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਡਾਕਟਰ ਸਾਹਿਬ, ਤੁਸੀਂ ਅੱਜ ਇਹ ਦੱਸੋ ਕਿ ਕਿਹੜੀ ਹੈਲਥ ਦੀ ਇਸ਼ੂ ਆ ਜਾਂ ਕਹਿ ਲਓ ਬਿਮਾਰੀ ਆ ਜਾਂ ਇਲਨੈਸ ਆ ਜਿਹਦਾ ਸਭ ਤੋਂ ਜ਼ਿਆਦਾ ਤੁਹਾਨੂੰ ਕਲਾਇੰਟ ਆਉਂਦਾ ਹੈ ਅਤੇ ਸਭ ਤੋਂ ਈਜ਼ਲੀ ਤੁਸੀਂ ਆਸਾਨ ਨਾਲ ਇਲਾਜ ਕਰ ਦਿੰਦੇ ਹੋ, ਇਹ ਦੱਸੋ।
3: ਦੇਖੋ, ਸਭ ਤੋਂ ਜ਼ਿਆਦਾ ਮੇਰੇ ਕੋਲ ਇੱਕ ਤਾਂ ਸਕਿਨ ਦੇ ਪੇਸ਼ੈਂਟ ਆਉਂਦੇ ਨੇ, ਠੀਕ ਹੈ ਜੀ, ਔਰ ਜਲਦੀ ਠੀਕ ਹੋ ਜਾਂਦੇ ਨੇ, ਔਰ ਪਲੱਸ ਦੂਸਰਾ ਜੋ ਹੈ ਨਰਵ ਦੀ ਪ੍ਰੋਬਲਮ, ਨਰਵ ਦੀ ਪ੍ਰੋਬਲਮ ਜਿਵੇਂ ਹੋ ਗਿਆ ਜਾਂ ਪੇਨ ਜਿਵੇਂ ਹੋ ਗਈ, ਛੋਟੀ ਮੋਟੀ ਪੇਨ ਜਿਵੇਂ, ਚਲੋ ਠੀਕ ਹੈ, ਜ਼ਿਆਦਾ ਤੁਹਾਡੇ ਗੋਡੇ ਗਾਡੇ ਜ਼ਿਆਦਾ ਪ੍ਰੋਬਲਮ ਹੋ ਤਾਂ ਹੈ, ਲੇਕਿਨ ਪੇਨ ਜਲਦੀ ਠੀਕ ਹੋ ਜਾਂਦੀ ਹੈ, ਠੀਕ ਹੈ ਜੀ। ਹੁਣ ਜਿਵੇਂ ਅੱਜੇ ਸੀਗੀ ਇੱਕ ਲੇਡੀ ਮੇਰੇ ਕੋਲ ਆਈ, ਉਹ ਕਿੰਨੇ ਸਾਲਾਂ ਤੋਂ ਪਰੇਸ਼ਾਨ ਸੀਗੀ, ਮੈਂ ਉਹਨੂੰ ਹੁਣੇ ਦਵਾਈ ਦਿੱਤੀ ਔਰ 5-10 ਮਿੰਟ ਜੇ ਅੰਦਰ ਨੂੰ ਪਤਾ ਲੱਗ ਗਿਆ। ਦੇਖੋ ਨਾ, ਛੋਟੀਆਂ ਛੋਟੀਆਂ ਪ੍ਰੋਬਲਮ ਸਿਮਰਾਜ ਜੀ ਲੋਕ ਵੱਡੀਆਂ ਬਣਾ ਲੈਂਦੇ ਨੇ, ਠੀਕ ਹੈ। ਤੋ ਕੋਈ ਵੀ ਤੁਹਾਨੂੰ ਇਸ਼ੂ ਆ, ਮੈਂ ਬਾਰ ਬਾਰ ਕਹਿਣਾ ਹੁੰਦਾ, ਕਿਸੇ ਤਰ੍ਹਾਂ ਦਾ ਤੁਹਾਨੂੰ ਦਰਦ ਹੈਗਾ, ਪੇਟ ਦੇ ਬਹੁਤ ਪੇਸ਼ੈਂਟ ਆਉਂਦੇ ਨੇ, ਪੇਟ ਬਹੁਤ ਜਲਦੀ ਠੀਕ ਹੁੰਦਾ ਮੇਰੇ ਕੋਲ, ਜਿੰਨੇ ਵੀ ਪੇਸ਼ੈਂਟ ਆਉਂਦੇ ਨੇ, ਗੈਸ ਬਣਦੀ ਆ, ਇਹ ਹੁੰਦਾ। ਮੈਂ ਕਿਹਾ ਵੀ ਦੇਖੋ, ਇੱਦਾਂ ਕਿ ਮੈਂ ਕੁਛ ਹੀ ਬੰਦ ਨਹੀਂ ਕਰਦਾ ਹੈਗਾ, ਠੀਕ ਹੈ, ਕੋਈ ਵੀ ਨਾ ਖਾਣਾ ਪੀਣਾ ਬੰਦ ਕਰਨਾ, ਕੁਛ ਕਰਨਾ, ਇਹਦਾ ਮਤਲਬ ਮੇਰੀ ਦਵਾਈ ਕੰਮ ਨਹੀਂ ਕਰਦੀ ਹੈਗੀ, ਠੀਕ ਹੈ। ਤੁਸੀਂ ਖਾਓ ਪੀਓ, ਸਭ ਕੋ ਮੌਜਾ ਕਰੋ, ਖਾਓ ਪੀਓ, ਖਾਣ ਪੀਣ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਤੁਹਾਡੇ ਅੰਦਰ ਪ੍ਰੋਬਲਮ ਹੈ, ਤੁਹਾਡੇ ਖਾਣ ਪੀਣ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਕਈ ਵਾਰੀ ਇਹ ਵੀ ਕਹਿਣਾ ਹੁੰਦਾ, ਮੈਂ ਕਿਹਾ ਇਹ ਦੱਸੋ ਜੇ ਤੁਸੀਂ ਆਪਾਂ ਕਦੇ ਰੈਸਟੋਰੈਂਟ ਨਹੀਂ ਜਾਵਾਂਗੇ, ਹੋਰ ਕਿਤੇ ਨਹੀਂ ਜਾਵਾਂਗੇ, ਉਹ ਵਿਚਾਰੇ ਭੁੱਖੇ ਮਰ ਜਾਣਗੇ, ਠੀਕ ਹੈ, ਤੋ ਇਸ ਕਰਕੇ ਕਦੇ ਕਦੇ ਕੋਈ ਵੀ ਚੀਜ਼ ਖਾ ਸਕਦੇ ਹੋ, ਲਗਾਤਾਰ ਜੇ ਖਾਓਗੇ ਤਾਂ ਪ੍ਰੋਬਲਮ ਹੁੰਦੀ ਹੈ, ਅੱਜ ਆਹ ਖਾ ਲਓ ਕਦੇ ਉਹ ਖਾ ਲਓ, ਸਭ ਕੁਝ ਪ੍ਰੋਬਲਮ, ਕਦੇ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ, ਤੋ ਇਸ ਕਰਕੇ ਕਿ ਕੋਈ ਵੀ ਇਸ਼ੂ ਹੈਗਾ ਤੁਹਾਨੂੰ, ਪੇਟ ਦਾ ਇਸ਼ੂ ਹੈ, ਐਲਰਜੀ ਹੈ, ਐਸਿਡਿਟੀ ਪ੍ਰੋਬਲਮ ਹੈ, ਐਨਜਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਸਕਿਨ ਦੇ ਇਸ਼ੂ ਜਿਵੇਂ ਕਿਹਾ ਮੈਂ ਦੱਸਿਆ ਹੁਣ, ਹੈਡਕ ਹੈਗਾ, ਸਲੀਪ ਐਮਨੀਆ, ਥਾਇਰਾਇਡ, ਗੋਲੀਆਂ ਖਾਈ ਜਾਂਦੇ ਨੇ, ਕੋਲੈਸਟਰਾਲ ਦੀਆਂ ਗੋਲੀਆਂ ਖਾਈ ਜਾਂਦੇ ਨੇ, ਡਾਇਬਟੀ ਦੀਆਂ ਗੋਲੀਆਂ ਖਾਈ ਜਾਂਦੇ ਨੇ, ਇਸ ਸਾਰੀਆਂ ਛੁੱਟ ਸਕਦੀਆਂ ਨੇ ਜੇ ਤੁਸੀਂ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ, ਜਿਵੇਂ ਹੁਣ ਡਾਕਟਰ ਤੁਹਾਨੂੰ ਕਹਿ ਰਿਹਾ ਕਿ ਤੁਹਾਡਾ ਕੋਲੈਸਟਰਾਲ ਵੱਧ ਰਿਹਾ, ਦੈਟ ਇਜ਼ ਦਾ ਰਾਈਟ ਟਾਈਮ, ਪ੍ਰੀ ਡਾਇਬਟਿਕ, ਦੈਟ ਇਜ਼ ਦਾ ਰਾਈਟ ਟਾਈਮ, ਏਦਾਂ ਤੁਸੀਂ ਆਟਿਜ਼ਮ, ਆਟਿਜ਼ਮ ਦੇ ਕਈ ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਬੱਚਿਆਂ ਨੂੰ, ਉਹ ਜਲਦੀ ਥੋੜ੍ਹਾ ਟਾਈਮ ਲੱਗਦਾ, ਜਿਹਨਾਂ ਨੂੰ ਘੱਟ ਪ੍ਰੋਬਲਮ ਥੋੜ੍ਹੀ ਜਲਦੀ ਠੀਕ ਹੋ ਜਾਂਦਾ, ਇੱਦਾਂ ਹੀ ਹੈਗਾ ਹਰ ਬਿਮਾਰੀ ਦਾ ਇਹੀ ਸਿਸਟਮ ਹੈ। ਹਾਰਟ ਦਾ ਤੁਹਾਡਾ ਪ੍ਰੋਬਲਮ ਹੈਗੀ ਹੈ, ਹਾਰਟ ਤੁਹਾਡਾ ਸਲੋ ਚੱਲਦਾ, ਹਾਰਟ ਦੀ ਬਲੋਕੇਜ ਹੈਗੀ ਹੈ, ਫੈਟੀ ਲੀਵਰ ਹੈਗਾ, ਕਾਰਬੋਹਾਈਡਰੇਟ ਜੀ ਤੁਹਾਡੇ ਸਟੋਨ ਆ ਗਿਆ, ਕਿਡਨੀ 'ਚ ਸਟੋਨ ਹੋ ਗਿਆ, ਇਹ ਸਾਰੇ ਇੱਕ ਜਿਵੇਂ ਕਿਡਨੀ ਦਾ ਸਟੋਨ ਬਹੁਤ ਜਲਦੀ ਨਿਕਲ ਜਾਂਦਾ, ਫੈਟੀ ਲੀਵਰ ਉਹ ਜਲਦੀ ਠੀਕ ਹੋ ਜਾਂਦਾ, ਤਾਂ ਹਾਰਟ ਬਲੋਕੇਜ ਹੈਗੀ, ਹਾਰਟ ਜੀ ਬਲੋਕੇਜ ਹੋ ਗਿਆ, ਡਿਪੈਂਡ ਕਰਦਾ ਜੀ ਘੱਟ ਹੈਗੀ ਜਲਦੀ ਠੀਕ ਹੋ ਜਾਂਦਾ, ਲੇਕਿਨ ਸਾਡੀ ਦਵਾਈ ਇਹੀ ਜੀ ਹੈ ਸਿਮਰਾਜ ਜੀ, ਹਾਰਟ ਨੂੰ ਸੈਨੀ ਟੋਨਿਕ ਹੈ ਸਾਡਾ, ਹਾਰਟ ਦਾ ਟੋਨਿਕ, ਜੇ ਸਾਨੂੰ ਜੇ ਤੁਸੀਂ ਸਾਡੀ ਦਵਾਈ ਖਾਂਦੇ ਰਹੋਗੇ ਜਲਦੀ ਸਾਨੂੰ ਹਾਰਟ ਅਟੈਕ ਨਹੀਂ ਹੋਏਗਾ, ਠੀਕ ਹੈ, ਇੱਦਾਂ ਦੀਆਂ ਦਵਾਈਆਂ ਸਾਡੇ ਕੋਲ। ਤੋ ਅੱਜ ਮੈਂ ਥੋੜ੍ਹੀ ਆਟੋਇਮਿਊਨਿਟੀ ਬਾਰੇ ਥੋੜ੍ਹੀ ਜਾਣਕਾਰੀ ਦੇਵਾਂਗਾ। ਦੇਖੋ ਬਾਈ ਮਿਸਟੇਕ ਸਾਡਾ ਜੇ ਬੋਡੀ ਜਿਹੜੀ ਹੈ ਸਾਡੀ ਬੋਡੀ ਨੂੰ ਅਟੈਕ ਕਰ ਜਾਂਦੇ, ਉਹਨੂੰ ਬਾਈ ਕਰ ਦਿੰਦੀ ਹੈ, ਤਾਂ ਉਹਨੂੰ ਆਟੋਇਮਿਊਨਿਟੀ ਕਹਿੰਦੇ ਹਾਂ ਅਸੀਂ। ਆਟੋਇਮਿਊਨਿਟੀ ਦਾ ਮਤਲਬ ਇਹ ਸਾਡਾ ਸਾਨੂੰ ਬੋਡੀ ਨੂੰ ਜਿਹੜੇ ਬੈਕਟੀਰੀਆ ਹੁੰਦੇ ਨੇ ਵਾਇਰਸ ਤੋਂ ਬਚਾਉਂਦੀ ਹੈ। ਤੋ ਇਹਦੇ 'ਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਜਿਵੇਂ ਆ ਰਿਊਮੇਟਾਇਡ ਆਰਥਰਾਈਟਿਸ ਬਹੁਤ ਲੋਕ ਸਫ਼ਰ ਕਰਦੇ ਨੇ, ਸੋਰਾਇਸਿਸ ਹੋ ਗਿਆ, ਮਲਟੀਪਲ ਸਕਲੋਸਿਸ ਹੋ ਗਿਆ, ਲਿਊਪਸ ਹੋ ਗਿਆ, ਇਨਫਲਾਮੇਟਰੀ ਬਾਵਲ ਸਿੰਡਰੋਮ, ਕਰੋਨ ਡਿਜ਼ੀਜ਼, ਅਲਸਰੇਟਿਵ ਕੋਲਾਈਟਿਸ, ਐਡੀਸ਼ਨ ਡਿਜ਼ੀਜ਼, ਗ੍ਰੇਵਸ ਡਿਜ਼ੀਜ਼, ਜੋਰਗਨ ਡਿਜ਼ੀਜ਼ ਸਿੰਡਰੋਮ, ਵੈਸਕੁਲਾਈਟਿਸ, ਪਰਨੀਸਿਸ ਅਨੀਮੀਆ, ਸੀਲੀਅਕ ਡਿਜ਼ੀਜ਼, ਐਸਿਨੋਮੈਟਸ, ਥਾਇਰਾਇਡਾਈਟਿਸ, ਇਹ ਸਾਰੀਆਂ ਆਟੋਮੈਟਿਸ ਨੇ। ਜੇ ਤੁਹਾਨੂੰ ਡਾਇਗਨੋਸਿਸ ਹੋ ਗਈ ਹੈ ਤਾਂ ਜਲਦੀ ਟ੍ਰੀਟਮੈਂਟ ਸ਼ੁਰੂ ਕਰੋ ਆਟੋਮੈਟਿਸ ਦਾ, ਓਨੀ ਜਲਦੀ ਠੀਕ ਹੋ ਜਾਊਂਗਾ।
0: ਜੀ ਜੀ,
3: ਹੋਰ ਵੀ ਕੋਈ ਇਸ਼ੂ ਹੋਏਗਾ ਜ਼ਰੂਰ ਮੇਰਾ ਨੰਬਰ ਯਾਦ ਰੱਖੋ, 6478100556487185 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਪੂਰੀ ਦੁਨੀਆ ਤੋਂ ਮੇਰੇ ਕੋਲ ਪੇਸ਼ੈਂਟ ਨੇ, ਕਿਉਂਕਿ ਕਿਵੇਂ ਪਤਾ ਲੱਗਦਾ ਲੋਕਾਂ ਨੂੰ, ਇੱਕ ਦੂਸਰੇ ਨੂੰ ਦੱਸਦੇ ਨੇ ਵੀ ਉੱਥੇ ਜਾਓ ਚੀਜ਼ ਠੀਕ ਹੋਊਗੇ। 6478100055 6487185 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ,
0: ਧੰਨਵਾਦ ਜੀ। ਤੁਸੀਂ ਵੀ ਡਾਕਟਰ ਕੁਲਦੀਪ ਸਿੰਘ ਨਾਲ ਅੱਜ ਹੀ ਸੰਪਰਕ ਕਰੋ, ਜਿਨ੍ਹਾਂ ਦਾ 47 ਤੋਂ ਵੀ ਵੱਧ ਸਾਲ ਦਾ ਤਜਰਬਾ ਹੈ ਲਾਇਸੈਂਸਡ ਹੋਮਿਓਪੈਥੀ ਦੇ ਫੀਲਡ ਦੇ ਵਿੱਚ। ਇਹ ਤੋਂ ਹੈਲਥ ਕੈਨੇਡਾ ਅਪਰੂਵ ਦਵਾਈਆਂ ਹੀ ਦਿੰਦੇ ਨੇ ਅਤੇ ਜੜ ਤੋਂ ਬਿਮਾਰੀ ਦਾ ਇਲਾਜ ਕਰਦੇ ਆ ਬਿਨਾਂ ਸਾਈਡ ਇਫੈਕਟ ਤੋਂ। ਖਾਓ 6478100055 6478100055 ਹੁਣ ਦੋਸਤੋ, ਮੈਨੂੰ ਪਤਾ ਹੈ ਕਿ ਬਹੁਤ ਲੋਕ ਇਸ ਕੈਨੇਡਾ ਅਮੇਰੀਕਾ ਟ੍ਰੇਡ ਵਾਰ ਨੂੰ ਬਹੁਤ ਕਲੋਸਲੀ ਫਾਲੋ ਕਰ ਰਹੇ ਨੇ। ਇਟਸ ਐਵਰੀਵੇਅਰ, ਯੂ ਕੈਨ ਐਸਕੇਪ ਇਟ, ਸੋਸ਼ਲ ਮੀਡੀਆ 'ਤੇ, ਟੀ ਵੀ 'ਤੇ, ਰੇਡੀਓ 'ਤੇ, ਅਖਬਾਰਾਂ 'ਤੇ, ਹਰੇਕ ਪਾਸੇ ਹੀ ਹੈ, ਸਾਡੇ ਸਾਹਮਣੇ ਹੀ ਹੈ। ਕੁਛ ਲੋਕ ਤਾਂ ਬੜਾ ਅੱਕ ਗਏ ਨੇ, ਥੱਕ ਗਏ ਨੇ, ਇਹਨੂੰ ਨਿੱਤ ਰੋਜ਼ ਹੀ ਸੁਣਦੇ ਅਤੇ ਪੜ੍ਹਦੇ ਅਤੇ ਦੇਖਦੇ, ਪਰ ਨਿੱਤ ਰੋਜ਼ ਹੀ ਕੁਛ ਨਾ ਕੁਛ ਨਵਾਂ ਹੀ ਪੇਸ਼ ਹੋ ਰਿਹਾ ਹੈ। ਸੋ ਅੱਜ ਵੀ ਤੁਹਾਨੂੰ ਨਵੀਂ ਤਾਜ਼ੀ ਹੀ ਪੇਸ਼ ਕਰ ਦਿੰਦੇ ਹਾਂ। ਸੋ ਕੱਲ੍ਹ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਉਹਦੀ ਗਵਰਨਮੈਂਟ ਉਦੋਂ ਹੀ US ਐਡਮਿਨਿਸਟ੍ਰੇਸ਼ਨ ਦੇ ਨਾਲ ਟ੍ਰੇਡ ਟਾਕਸ ਰਿਜ਼ੂਮ ਕਰਨਗੇ, ਦੁਬਾਰਾ ਤੋਂ ਸ਼ੁਰੂ ਕਰਨਗੇ, ਜਦੋਂ ਅਮੈਰੀਕਨ ਸਰਕਾਰ ਸੋਸ਼ਲ ਮੀਡੀਆ 'ਤੇ ਕੈਨੇਡਾ ਦੇ ਖਿਲਾਫ ਮੀਮ ਬਣਾਉਣੋਂ ਅਤੇ ਪੇਸ਼ ਕਰਨੋਂ ਹਟਣਗੇ। ਅਤੇ ਲੋਕ ਵੀ ਬੜਾ ਕਮਾਲ ਕਰਦੇ ਆ, ਜਦੋਂ ਪਤਾ ਲੱਗਦਾ ਹੈ ਕਿ ਇਸ ਇਸ਼ੂ 'ਤੇ ਇਹਨਾਂ ਨੂੰ ਬੜਾ ਗੁੱਸਾ ਚੜ੍ਹ ਰਿਹਾ ਹੈ, ਬੜੀ ਤਕਲੀਫ ਹੈ, ਮਿਰਚਾਂ ਲੜੀਆਂ ਨੇ, ਫਿਰ ਤਾਂ ਜਾਗੇ ਹੋਰ ਵੀ ਇਹਨਾਂ ਨੇ ਗੰਦ ਪਾਉਣਾ ਹੀ ਹੋਣਾ ਹੁੰਦਾ। ਡੋਂਟ ਐਵਰ ਫੀਡ ਦ ਟ੍ਰੋਲ, ਕਿਉਂਕਿ ਟ੍ਰੋਲਸ ਨੇ ਤਾਂ ਆ ਕੇ ਉਹੀ ਫਿਰ ਕੰਮ ਵਧਾ ਹੀ ਦੇਣਾ ਅਤੇ ਕਰਤਾ ਉਹੀ ਕੰਮ। ਬੜਾ ਕਮਾਲ ਕੀਤੀ ਆ, ਹੁਣ ਤਾਂ ਲਿਟਰਲੀ ਕੱਲ੍ਹ ਤੋਂ ਲੈ ਕੇ ਹੁਣ ਤੱਕ ਤਾਂ ਲੱਖਾਂ ਹੀ ਨਵੀਆਂ ਐਂਟੀ ਮਾਰਕ ਕਾਰਨੀ, ਐਂਟੀ ਲਿਬਰਲ ਮੀਮਸ ਹੁਣ ਪੇਸ਼ ਕੀਤੀਆਂ ਜਾ ਰਹੀਆਂ ਨੇ, ਜਿਹਦੇ ਵਿੱਚ ਉਹਨੂੰ ਰੋਂਦੇ ਹੋਏ ਬੜੇ ਰੰਗ ਬਿਰੰਗੇ ਚੀਜ਼ਾਂ ਦਿਖਾਏ ਹੋਏ ਨੇ। ਮਾਰਕ ਕਾਰਨੀ ਨੂੰ AI ਵੀਡੀਓ ਤੱਕ ਵੀ ਬਣਾਈਆਂ ਹੋਈਆਂ ਨੇ ਰੋਂਦੇ ਹੋਏ ਅਬਾਊਟ ਮੀਮਸ। ਨਾਲੇ ਕਾਰਨੀ ਨੇ ਕਿਹਾ, ਵੈਨ ਦੇ ਸਟਾਪ ਥਰੋਇੰਗ ਸ਼ੇਡ ਐਟ ਅਸ, ਇੱਦਾਂ ਕੌਣ ਬੋਲਦਾ, ਕਿਹੜਾ ਲੀਡਰ ਇੱਦਾਂ ਬੋਲਦਾ ਹੈ, ਜਸਟਿਨ ਟਰੂਡੋ ਵੀ ਨਹੀਂ ਇੰਨਾ ਕੁ ਡੈਸਪਰੇਟ ਸੀ, ਇਹ ਕੋਈ 15 ਸਾਲ ਦੀ ਕੁੜੀ ਆ ਕਿ ਇੱਦਾਂ ਬੋਲ ਰਿਹਾ ਹੈ ਸਾਡਾ ਮੁਲਕ ਦਾ ਲੀਡਰ, ਜਾਂ ਇੱਕ 15 ਸਾਲ ਦੀ ਕੁੜੀ ਦੀ ਨਕਲ ਕਰ ਰਿਹਾ ਹੈ ਇਸ ਤਰ੍ਹਾਂ ਦੀ ਲਿੰਗੋ ਦੇ ਨਾਲ। ਯੂ ਗਾਟ ਟੂ ਸਟਾਪ ਥਰੋਇੰਗ ਸ਼ੇਡ। ਕੌਣ ਬੋਲਦਾ ਇਸ ਤਰ੍ਹਾਂ ਯਾਰ, ਜਵਾਕ ਹੀ ਬੋਲਦੇ ਨੇ, ਕਮਾਲ ਦੀ ਗੱਲ ਆ। ਬੁੱਢਾ ਉਠਾਉਣ ਵੀ ਹੈਪ, ਅਤੇ ਉਹਨੇ ਕਿਹਾ ਕਿ ਜਦੋਂ ਅਮੇਰੀਕਾ ਬੀਂਗ ਟਫ ਰੋਕਣਗੇ, ਯਾਨੀ ਕਿ ਵੱਡੇ ਵਿਹਲੀ ਬਣਨਾ ਛੱਡਣਗੇ ਅਤੇ ਸੀਰੀਅਸ ਹੋਣਗੇ, ਫਿਰ ਹੀ ਅਸੀਂ ਗੱਲਬਾਤ ਫਿਰ ਤੋਂ ਸ਼ੁਰੂ ਕਰਾਂਗੇ। ਅੱਜ US ਕਾਮਰਸ ਸੈਕਟਰੀ ਹਾਵਰਡ ਲਟਨਿਕ ਨੇ ਕਿਹਾ ਕਿ ਇਹ ਸਾਰੀਆਂ ਬਕਵਾਸ ਦੀਆਂ ਗੱਲਾਂ ਨੇ। ਉਹਨੇ ਅੱਜ ਫਿਰ ਤੋਂ ਕਿਹਾ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਬਣੀ ਹੋਈ ਡੀਲ ਨੂੰ ਜਾਣ ਬੁੱਝ ਕੇ ਬਲੋ ਅਪ ਕੀਤਾ ਆਪਦੇ ਹੀ ਪੋਲੀਟੀਕਲ ਲੈਵਰੇਜ ਅਤੇ ਫਾਇਦੇ ਦੇ ਲਈ। ਭਾਵੇਂ ਕੈਨੇਡੀਅਨਸ ਦਾ ਹੁਣ ਹੋਰ ਹੀ ਨੁਕਸਾਨ ਹੋ ਰਿਹਾ ਹੈ, ਕਿਉਂਕਿ 50% ਦੇ ਨਵੇਂ ਟੈਰਿਫਸ ਸਾਡੇ ਗੁੱਡਸ 'ਤੇ ਸ਼ੁਰੂ ਕੀਤੇ ਗਏ ਨੇ। ਨੈਕਸਟ ਵੀਕ ਟਿਊਜ਼ਡੇ ਕਾਊਂਟਰ ਟੈਰਿਫਸ ਦੇ ਨਾਲ ਸਾਡੀ ਕਾਸਟ ਆਫ ਲਿਵਿੰਗ ਵਧਣੀ ਆ। January 1, 2027 ਨੂੰ ਫਿਰ ਹੋਰ ਅਮੈਰੀਕਨ ਟੈਰਿਫ ਲਾਏ ਜਾਣੇ ਆ। ਸੋ ਸਾਡਾ ਹੀ ਨੁਕਸਾਨ ਹੋ ਰਿਹਾ ਹੈ, ਪਰ ਫਾਇਦਾ ਕਿਹਦਾ ਹੋ ਰਿਹਾ ਹੈ? ਲਿਬਰਲ ਸਰਕਾਰ ਦਾ। ਉਹ ਤਾਂ ਕਲੀਅਰਲੀ ਤੁਸੀਂ ਦੇਖ ਸਕਦੇ ਹੋ ਪੋਲਸ ਦੇ ਵਿੱਚ ਅਤੇ ਹਰੇਕ ਪਾਸੇ। ਹਜੇ ਤੱਕ ਨਾ ਤਾਂ ਕੈਨੇਡੀਅਨ ਫੈਡਰਲ ਗਵਰਨਮੈਂਟ, ਨਾ ਤਾਂ US ਐਡਮਿਨਿਸਟ੍ਰੇਸ਼ਨ ਅਤੇ ਇਸ ਲਾਸਟ ਮਿਨਟ ਤੋੜੀ ਗਈ ਟ੍ਰੇਡ ਡੀਲ ਦੇ ਬਾਰੇ ਕੋਈ ਵੀ ਫੁੱਲ ਐਂਡ ਐਗਜੈਕਟ ਡੀਟੇਲ ਪੇਸ਼ ਕੀਤੇ ਗਏ ਨੇ। ਸੋ ਸਾਨੂੰ ਪੱਕਾ ਨਹੀਂ ਪਤਾ ਹੈ ਕਿ ਕੌਣ ਸੱਚ ਅਤੇ ਕੌਣ ਝੂਠ ਬੋਲ ਰਿਹਾ ਹੈ ਇਹਨੂੰ ਲਾਸਟ ਮਿਨਟ ਕੈਂਸਲ ਕਰਨ ਦੇ ਬਾਰੇ। ਪਰ ਗੱਲ ਇਹ ਹੈ ਦੋਸਤੋ ਕਿ ਮਲਟੀਪਲ ਡੇਜ਼ ਲਗਾਤਾਰ ਮਲਟੀਪਲ ਕੈਬਨਿਟ ਮੰਤਰੀਆਂ ਨੂੰ, ਮਲਟੀਪਲ ਲਿਬਰਲ MPs ਨੂੰ ਪੁਆਇੰਟ ਬਲੈਂਕ ਪੁੱਛਿਆ ਗਿਆ ਕਿ ਤੁਸੀਂ ਪੋਲੀਟੀਕਲ ਫਾਇਦੇ ਲਈ ਇਸ ਡੀਲ ਨੂੰ ਆਪ ਹੀ ਰੋਕਿਆ ਹੈ, ਆਪ ਹੀ ਬਰਬਾਦ ਕੀਤਾ ਹੈ। ਅਤੇ ਉਹ ਨਾ ਤਾਂ ਯੈਸ ਨਾ ਤਾਂ ਨੋ ਕਹਿੰਦੇ ਨੇ, ਜਵਾਬ ਹੀ ਨਹੀਂ ਦਿੰਦੇ, ਗੋਲ ਮੋੜ ਗੱਲਾਂ ਕਰਕੇ ਕਹਿੰਦੇ ਨੇ ਵੀ ਆਰ ਵੈਰੀ ਸੀਰੀਅਸ ਅਬਾਊਟ ਗੈਟਿੰਗ ਅ ਡੀਲ, ਅਮੇਰੀਕਾ ਇਜ਼ ਨਾਟ। ਸੋ ਪੁਆਇੰਟ 'ਤੇ ਤਾਂ ਇਹ ਆਉਂਦੇ ਹੀ ਨਹੀਂ ਹੈਗੇ। ਪਰ ਨੈਸ਼ਨਲ ਪੋਸਟ ਅਖਬਾਰ, ਇਸ ਮੁਲਕ ਦਾ ਬੜਾ ਪੁਰਾਣਾ ਬੜਾ ਮਸ਼ਹੂਰ ਅਖਬਾਰ ਹੈ, ਮੇਨ ਸਟ੍ਰੀਮ ਮੀਡੀਆ ਹੈ, ਉਹਨਾਂ ਦੇ ਇੱਕ ਜਰਨਲਿਸਟ ਜਾਨ ਆਈਵਸਨ ਨੇ ਹੁਣ ਕੱਲ੍ਹ ਹੀ ਰਿਪੋਰਟ ਕੀਤਾ ਹੈ ਅਤੇ ਕਲੇਮ ਕੀਤਾ ਹੈ ਸਬੂਤ ਦੇ ਨਾਲ ਕਿ ਕਈ ਹਾਈ ਰੈਂਕਿੰਗ ਸੀਨੀਅਰ ਗਵਰਨਮੈਂਟ ਅਫਿਸ਼ਲ ਸੋਰਸਿਸ ਨੇ ਇਸ ਜਰਨਲਿਸਟ ਨੂੰ ਦੱਸਿਆ ਹੈ ਕਿ ਆਹ ਡੀਲ ਟੁੱਟੀ ਆ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਕਰਕੇ। ਸਾਨੂੰ ਪਹਿਲਾਂ ਪਤਾ ਹੈ October 2025 ਦੇ ਵਿੱਚ ਇਹ ਸੋ ਕਾਲਡ ਟ੍ਰੇਡ ਟਾਕਸ ਬੰਦ ਹੋਏ, ਫੋਰਡ ਦੀਆਂ ਰੋਨਲਡ ਰੇਗਨ ਦੀਆਂ ਐਡਵਰਟਾਈਜ਼ਮੈਂਟਸ ਇਨ ਅਮੈਰੀਕਾ ਦੇ ਨਾਲ, ਬਹਾਨਾ ਤਾਂ ਉਹੀ ਸੀ। ਹੁਣ ਲੱਗਦਾ ਫਿਰ ਤੋਂ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੂੰ ਹੀ ਜਾਂ ਤਾਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ, ਸਕੇਪਗੋਟ ਬਣਾਇਆ ਜਾ ਰਿਹਾ, ਜਾਂ ਵਾਕਈ ਉਹਦਾ ਕਸੂਰ ਹੋ ਸਕਦਾ ਹੈ। ਇਸ ਟ੍ਰੇਡ ਡੀਲ ਟੁੱਟਣ ਦਾ ਕਾਰਨ ਇਹ ਮਾਰਕ ਕਾਰਨੀ ਸਰਕਾਰ ਨਹੀਂ ਸੀ, ਵਿਚ ਇਜ਼ ਅ ਮਿਰੇਕਲ, ਉਹ ਤਾਂ ਤਿਆਰ ਸੀ, ਪਰ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਡੀਲ ਨੂੰ ਵੀਰੋ ਕੀਤਾ। ਸੋ ਇਸ ਨੈਸ਼ਨਲ ਪੋਸਟ ਆਰਟੀਕਲ ਦੇ ਮੁਤਾਬਕ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੂੰ ਦੱਸਿਆ ਅਖੀਰਲੇ ਦਿਨ ਡੈਡਲਾਈਨ ਤੋਂ ਪਹਿਲਾਂ ਕਿ ਭਾਈ ਕੈਨੇਡੀਅਨ ਆਟੋਮੋਬਾਈਲਸ ਇੰਪੋਰਟਡ ਇਨ ਟੂ ਦ US ਦੇ 25% ਦੇ ਟੈਰਿਫ ਨੂੰ ਘਟਾਇਆ ਜਾਣਾ ਹੈ 15% ਤੱਕ। ਪਰ ਜੇਕਰ ਉਹਨਾਂ ਗੱਡੀਆਂ ਦੇ ਵਿੱਚ ਅੱਧਾ ਪਾਰਟਸ 50% ਪਾਰਟਸ US ਮੇਡ ਹਨ, ਫਿਰ ਤਾਂ ਇਫੈਕਟਿਵ ਟੈਰਿਫ ਰੇਟ ਨੂੰ 7.5% ਤੱਕ ਘਟਾਇਆ ਜਾ ਸਕਦਾ ਹੈ। ਕੈਨੇਡੀਅਨ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਕਿ ਇਫੈਕਟਿਵ ਟੈਰਿਫ ਰੇਟ ਨੂੰ ਹੋਰ ਵੀ ਘਟਾਇਆ ਜਾਵੇ ਡਾਊਨ ਟੂ 3.5% ਜਾਂ 1.5%, ਜੇਕਰ ਕੈਨੇਡੀਅਨ ਮੇਡ ਆਟੋਮੋਬਾਈਲਸ ਦੇ ਵਿੱਚ ਮੈਜੋਰਟੀ ਨੌਰਥ ਅਮੈਰੀਕਨ ਪਾਰਟਸ ਹੀ ਹੋਣ, ਨਾ ਕਿ ਇਕੱਲੇ ਅਮੈਰੀਕਾ ਪਰ ਈਵਨ ਕੈਨੇਡਾ ਅਤੇ ਮੈਕਸੀਕੋ ਦੇ ਪਾਰਟਸ ਹੋਣ। ਪਰ US ਨੇ ਇਸ ਸ਼ਰਤ ਨੂੰ ਨਹੀਂ ਮੰਨਿਆ, ਨਾ ਤਾਂ ਇਸ ਡੀਲ ਨੂੰ ਮੰਨਿਆ ਗਿਆ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ, ਜਿਹਨੇ ਇਸ ਜਰਨਲਿਸਟ ਦੇ ਮੁਤਾਬਕ ਅਤੇ ਮਲਟੀਪਲ ਹਾਈ ਰੈਂਕਿੰਗ ਗਵਰਨਮੈਂਟ ਸੋਰਸਿਸ ਦੇ ਮੁਤਾਬਕ ਸਾਫ ਮਨ੍ਹਾ ਕੀਤਾ ਅਮੈਰੀਕਨ ਦਾਰੂ ਨੂੰ ਸਾਡੇ ਠੇਕਿਆਂ ਦੇ ਵਿੱਚ ਫਿਰ ਤੋਂ ਰੱਖਣ ਲਈ। ਉਹਨੇ ਕਿਹਾ ਕਿ ਮੈਂ ਇਸ ਡੀਲ ਨੂੰ ਐਕਸੈਪਟ ਨਹੀਂ ਕਰਦਾ ਹਾਂ, ਕਰ ਸਕਦਾ ਹੀ ਨਹੀਂ ਹੈਗਾ, ਅਤੇ ਬਾਕੀ ਪ੍ਰੀਮੀਅਰ ਠੇਕਿਆਂ 'ਚ ਦਾਰੂ ਰੱਖ ਲੈਣ ਅਮਰੀਕਾ ਦੀ, ਮੈਂ ਨਹੀਂ ਤਿਆਰ ਹਾਂ। ਕਿਉਂ? ਕਿਉਂਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਇਸ ਪ੍ਰੋਵਿੰਸ ਦੀਆਂ ਸਭ ਤੋਂ ਵੱਡੀਆਂ ਆਟੋ ਮੈਨੂਫੈਕਚਰਿੰਗ ਕੰਪਨੀਜ਼ ਨੇ ਸਾਨੂੰ ਹੀ ਸਾਫ ਦੱਸ ਦਿੱਤਾ ਹੈ ਕਿ ਦੇਖੋ ਤੁਸੀਂ ਠੇਅਰ ਫ੍ਰੀ ਟ੍ਰੇਡ ਡੀਲ ਬਣਾਓ, ਨਹੀਂ ਤਾਂ ਅਸੀਂ ਭੱਜ ਰਹੇ ਹਾਂ। ਉਹਨਾਂ ਨੇ ਹੀ ਕਿਹਾ ਹੈ ਫੋਰਡ ਨੂੰ ਕਿ 15% ਦੀ ਬੇਸ ਲਾਈਨ ਆਟੋ ਟੈਰਿਫ ਚਾਹੇ 7.5% ਤੱਕ ਇਫੈਕਟਿਵ ਠੇਅਰ ਰੇਟ ਘਟਾਇਆ ਜਾਵੇ। ਇਟਸ ਨਾਟ ਡੂਅਬਲ, ਇਟਸ ਅਨਸਸਟੇਨੇਬਲ, ਬਿਲਕੁਲ ਵੀ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ। ਅਤੇ ਇਸ ਇੰਸਾਰ ਇੰਡਸਟਰੀ ਨੂੰ ਅੱਜ ਨਹੀਂ ਤਾਂ ਕੱਲ੍ਹ ਨੂੰ ਸਾਊਥ ਆਫ ਦਾ ਬੋਰਡਰ ਮੂਵ ਹੋਣਾ ਹੀ ਪੈਣਾ ਹੈ, ਹੋਰ ਕੋਈ ਚਾਰਾ ਹੈ ਨਹੀਂ, ਪੈਸਾ ਬਣ ਨਹੀਂ ਸਕਦਾ ਇੱਦਾਂ। ਸੋ ਫਿਲਹਾਲ ਕੈਨੇਡਾ ਦੇ ਵਿੱਚ ਤਕਰੀਬਨ 3/4 ਜਾਂ ਕਹਿ ਲਓ ਮੈਜੋਰਿਟੀ ਆਲਮੋਸਟ 75% ਆਫ ਜਿੰਨੀਆਂ ਗੱਡੀਆਂ ਬਣਦੀਆਂ ਇਸ ਮੁਲਕ ਦੇ ਵਿੱਚ ਉਹ ਬਣਦੀਆਂ ਨੇ ਇਕੱਲੀਆਂ ਦੋ ਕੰਪਨੀਆਂ ਤੋਂ, ਹੋਂਡਾ ਐਂਡ ਟਾਇਓਟਾ। ਹੋਂਡਾ ਐਂਡ ਟਾਇਓਟਾ ਦੇ ਵੱਲੋਂ ਹੀ ਬਣਾਈਆਂ ਜਾਂਦੀਆਂ ਨੇ 75% ਆਫ ਕਾਰਸ ਇਨ ਕੈਨੇਡਾ ਰਫਲੀ। ਉਹਨਾਂ ਦੇ ਵਿੱਚੋਂ ਟਾਇਓਟਾ ਨੇ ਕਹਿ ਦਿੱਤਾ ਹੈ ਕਿ ਕਰੰਟ ਯੂ ਐਸ ਟੇਰਫ ਰਜੀਮ ਅਨਸਸਟੇਨੇਬਲ ਹੈ ਉਹਨਾਂ ਦੇ ਲਈ ਕੈਨੇਡਾ ਦੇ ਵਿੱਚ ਗੱਡੀਆਂ ਪ੍ਰੋਡਿਊਸ ਕਰਨ ਦੇ ਲਈ, ਅਤੇ ਉਹ ਹੁਣ ਆਪਦੇ ਸੈਨ ਐਂਟੋਨੀਓ ਟੈਕਸਿਸ ਦੇ ਪਲਾਂਟ ਨੂੰ ਦੁੱਗਣਾ ਕਪੈਸਿਟੀ ਤੱਕ ਵਧਾ ਰਹੇ ਨੇ, ਜਿਹਦਾ ਡਰ ਹੈ ਕਿ ਉਹ ਕੰਪਲੀਟ ਕੈਨੇਡੀਅਨ ਆਪਰੇਸ਼ਨ ਬੰਦ ਕਰਨਗੇ ਜਦੋਂ ਇੱਥੇ ਸਾਰੀ ਪ੍ਰੋਡਕਸ਼ਨ ਬੰਦ ਹੋ ਜਾਂਦੀ ਹੈ ਉਸ ਮੇਕਰ ਮਾਡਲਸ ਲਈ। ਹੋਂਡਾ ਨੇ ਵੀ ਕਿਹਾ ਹੈ ਕਿ ਬਿਨਾਂ ਫ੍ਰੀ ਟ੍ਰੇਡ ਡੀਲ ਤੋਂ, ਬਿਨਾਂ 0% ਟੈਰਿਫ ਤੋਂ, ਬਿਨਾਂ ਈਜ਼ੀ ਐਕਸੈਸ ਟੂ ਅਮਰੀਕਾ ਤੋਂ ਉਹਨਾਂ ਨੂੰ ਕੈਨੇਡਾ 'ਚ ਰਹਿਣ ਦੀ ਕੋਈ ਦਿਲਚਸਪੀ ਹੈ ਨਹੀਂ, ਨਾ ਤਾਂ ਇੱਥੇ ਪ੍ਰੋਡਿਊਸ ਕਰਨ ਦੇ ਵਿੱਚ ਕੋਈ ਫਾਇਦਾ ਹੈ, ਅਤੇ ਉਹ ਵੀ ਹੁਣ ਕਹਿ ਚੁੱਕੇ ਹਨ ਕਿ ਅਮਰੀਕਾ ਦੇ ਵਿੱਚ ਨਵਾਂ ਪਲਾਂਟ ਬਣਾਉਣ ਦੇ ਬਾਰੇ ਉਹ ਸੀਰੀਅਸਲੀ ਕੰਸਿਡਰ ਕਰ ਰਹੇ ਨੇ। ਸੋ ਆਹ ਦੋ ਕੰਪਨੀਆਂ ਟਾਇਓਟਾ ਅਤੇ ਹੋਂਡਾ ਭੱਜ ਰਹੀਆਂ ਨੇ ਅਮਰੀਕਾ, ਅਤੇ ਇਹ ਬਣਾਉਂਦੇ ਨੇ 75% ਆਫ ਦ ਕਾਰਸ ਇਨ ਦਿਸ ਕੰਟਰੀ। ਇਹ ਅਲਾਰਮ ਬੈਲਸ, ਟੱਲੀਆਂ ਖੜਕਣੀਆਂ ਚਾਹੀਦੀਆਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ, ਕੰਨਾਂ ਦੇ ਵਿੱਚ, ਕਿ ਬੁਰਾ ਹਾਲ ਆਉਣ ਲੱਗਿਆ ਹੈ ਜੇ ਡੀਲ ਨਹੀਂ ਬਣਦੀ ਹੈ। ਟੂ ਮੇਕ ਥਿੰਗਸ ਵਰਸ, ਹੁਣ ਸਾਨੂੰ ਇਹ ਵੀ ਪਤਾ ਹੈ ਕਿ ਕਿਉਂਕਿ ਸਾਡੀ ਹੀ ਸਰਕਾਰ ਕਾਊਂਟਰ ਟੈਰਿਫਸ ਲਾ ਰਹੀ ਹੈ ਅਗਲੇ ਟਿਊਜ਼ਡੇ 7 September ਨੂੰ 700+ US ਪ੍ਰੋਡਕਟਸ ਮੰਗਵਾਏ ਜਾਂਦੇ ਜੋ ਕਿ ਕੈਨੇਡਾ ਤੱਕ। ਆਲਰੇਡੀ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਵੱਲੋਂ ਦੱਸਿਆ ਗਿਆ ਹੈ, ਥਰੈਟਨ ਕੀਤਾ ਗਿਆ ਹੈ ਕਿ ਜੇਕਰ ਇਹ ਕੰਮ ਕੀਤਾ ਜਾਂਦਾ ਹੈ ਫਿਰ ਦੇਖੋ ਅਸੀਂ ਕੀ ਕਰਦੇ ਹਾਂ, ਪਾਉਂਦੇ ਹਾਂ ਪਟਾਕੇ। ਕਿਹਾ ਹੈ January 1, 2027 ਨੂੰ ਕੈਨੇਡੀਅਨ ਆਟੋਮੋਬਾਈਲ ਟੈਰਿਫਸ ਨੂੰ 25% ਤੋਂ ਲੱਗ ਕੇ ਅਸੀਂ ਵਧਾ ਦੇਵਾਂਗੇ 50% ਤੱਕ, ਫਿਰ ਦੇਖੋ ਕਿੰਨੀ ਛੇਤੀ ਸਾਰੇ ਪਲਾਂਟ ਬੰਦ ਕਰਕੇ ਇਹ ਕੰਪਨੀਆਂ ਅਮਰੀਕਾ ਤੱਕ ਭੱਜਦੀਆਂ ਹਨ। 50% ਤੱਕ ਇਹ ਟੈਰਿਫ ਵਧਾਇਆ ਜਾਊਗਾ ਇਨ ਦ ਨਿਊ ਈਅਰ, ਜਿਹਨਾਂ ਗੇਰੰਟੀ ਹੈ ਵਿਦਇਨ ਡੇਜ਼, ਵਿਦਇਨ ਮੰਥਸ ਅਨਾਊਂਸਮੈਂਟ ਆਈ ਜਾਊਗੀ ਕਿ ਇਹ ਵੀ ਛੱਡ ਕੇ ਮੁਲਕ ਨੂੰ ਚੱਲ ਰਹੇ ਨੇ ਸਿੱਧੇ ਅਮਰੀਕਾ ਤੱਕ। ਇਹ ਇੱਕ ਕਾਫੀ ਵੱਡਾ ਇਲਜ਼ਾਮ ਹੈ, ਨੈਸ਼ਨਲ ਪੋਸਟ ਦੇ ਅਖਬਾਰ ਦੇ ਵਿੱਚ, ਇੰਨੀ ਵੱਡੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਇਸ ਟ੍ਰੇਡ ਡੀਲ ਟੁੱਟਣ ਦਾ ਪੂਰਾ ਕਸੂਰ ਹੈ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦਾ, ਕਿ ਉਹਨੇ ਟ੍ਰੇਡ ਡੀਲ ਦੇ ਖਿਲਾਫ ਬੋਲਿਆ, ਵੀਰੋ ਕੀਤਾ, ਬੇਸਿਕਲੀ ਕਿਹਾ ਕਿ ਮੈਂ ਹੁਣ ਹੀ ਨਹੀਂ ਦਊਂਗਾ ਇਸ ਡੀਲ ਨੂੰ ਐਕਸੈਪਟ, ਕਿਉਂਕਿ ਸਾਡੇ ਆਟੋਮੋਬਾਈਲ ਇੰਡਸਟਰੀ ਹੀ ਨਹੀਂ ਇਹਨੂੰ ਐਕਸੈਪਟ ਕਰੂਗੀ, ਅਤੇ ਉਹਨੇ ਕਿਹਾ ਕਿ ਮੈਂ ਅਮੈਰੀਕਨ ਐਲਕੋਹਲ LCBO ਵਿੱਚ ਨਹੀਂ ਰੱਖੂੰਗਾ, ਬਾਕੀ ਪ੍ਰੀਮੀਅਰ ਰੱਖ ਲੈਣ ਪਰ ਮੈਂ ਨਹੀਂ ਕਰਦਾ ਭਾਈ। ਸੋ ਆਬਵੀਅਸਲੀ ਨੈਸ਼ਨਲ ਪੋਸਟ ਇਹ ਬਿਨਾਂ ਕੋਈ ਸਬੂਤ ਤੋਂ, ਬਿਨਾਂ ਕੋਈ ਕਾਨਫੀਡੈਂਸ਼ਲ ਸੋਰਸਿਸ ਤੋਂ ਇਸ ਤਰ੍ਹਾਂ ਦਾ ਇਲਜ਼ਾਮ ਨਹੀਂ ਲਾ ਰਹੇ ਹਨ, ਕਾਫੀ ਸਬੂਤ ਦੇ ਨਾਲ ਹੀ, ਕਾਨਫੀਡੈਂਸ਼ਲ ਸੋਰਸ ਦੇ ਨਾਲ ਹੀ ਇੰਨਾ ਵੱਡਾ ਐਕਿਊਜੇਸ਼ਨ ਲੇ ਕੀਤਾ ਤੱਕ ਵੀ ਜਾ ਸਕਦਾ ਹੈ। ਸੋ ਅੱਜ US Commerce Secretary Howard Lutnick ਨੇ ਵੀ ਫਿਰ ਤੋਂ ਕਿਹਾ ਕਿ ਇਹ ਡੀਲ ਨਾ ਐਕਸੈਪਟ ਕਰਨੀ ਇਕਾਨਮੀ ਦੇ ਬਾਰੇ ਬਿਲਕੁਲ ਵੀ ਨਹੀਂ ਹੈ, ਇਹ ਦੁਨੀਆ ਭਰ ਦੀ ਸਭ ਤੋਂ ਬੈਸਟ ਡੀਲ ਮਿਲਣੀ ਸੀ ਅਮਰੀਕਾ ਤੋਂ ਲੈ ਕੇ ਕਿਸੇ ਵੀ ਮੁਲਕ ਤੱਕ। ਇਹ ਲਿਬਰਲ ਪਾਰਟੀ ਆਫ ਕੈਨੇਡਾ ਅਤੇ ਮਾਰਕ ਕਾਰਨੀ ਦੇ ਯੂਨਾਈਟਿਡ ਸਟੇਟਸ ਦੇ ਨਾਲ ਪਬਲਿਕਲੀ ਲੜ ਕੇ ਪੰਗਾ ਪਾ ਕੇ ਆਪਦੇ ਪੋਲੀਟੀਕਲ ਲੈਵਰੇਜ ਨੂੰ ਵਧਾਉਣ ਦੇ ਬਾਰੇ ਹੈ, ਅਤੇ ਉਹਨੇ ਅੱਜ ਕਿਹਾ ਕਿ ਜਦੋਂ ਟ੍ਰੇਡ ਡੀਲ ਦੇ ਡੈਡਲਾਈਨ ਤੱਕ ਕੁਛ ਕੁ ਘੰਟੇ ਰਹਿ ਗਏ ਸੀ, ਇੱਕ ਕੈਨੇਡੀਅਨ ਕੈਬਨਿਟ ਮਿਨਿਸਟਰ ਨੇ ਅਚਾਨਕ ਫੋਨ 'ਤੇ ਇਹਨੂੰ ਕਿਹਾ ਕਿ ਸਾਨੂੰ ਆਹ ਵੀ ਚਾਹੀਦਾ, ਉਹ ਵੀ ਚਾਹੀਦਾ, ਆਹ ਵੀ ਦਿਓ, ਉਹ ਵੀ ਦਿਓ, ਅਤੇ ਹੁਣੇ ਘੁੱਗੀ ਮਾਰਨ ਲਈ ਸਾਈਨ ਕਰਨ ਲਈ ਤਿਆਰ ਹਾਂ ਸੀ। ਉਸ ਤੋਂ ਬਾਅਦ ਹਾਵਰਡ ਲਟਨਿਕ ਨੇ ਇਸ ਕੈਨੇਡੀਅਨ ਕੈਬਨਿਟ ਮਿਨਿਸਟਰ ਨੂੰ ਪੁਆਇੰਟ ਬਲੈਂਕ ਪੁੱਛਿਆ, ਦਿਮਾਗ ਸੈੱਟ ਆ, ਆਰ ਯੂ ਟਰਾਇੰਗ ਟੂ ਬਲੋ ਦਿਸ ਡੀਲ ਅਪ, ਮਤਲਬ ਕਿ ਕੀ ਤੂੰ ਜਾਣ ਬੁੱਝ ਕੇ ਡੀਲ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ? ਅਤੇ ਉਸ ਕੈਬਨਿਟ ਮਿਨਿਸਟਰ ਨੇ ਕਿਹਾ, ਆਮ ਨਾ ਅਲਾਊਡ ਟੂ ਸੇ ਦੈਟ, ਮੈਂ ਇਹਦੇ ਬਾਰੇ ਬੋਲ ਨਹੀਂ ਸਕਦਾ। ਸੋ ਭਾਵੇਂ ਹਾਵਰਡ ਲਟਨਿਕ ਨੇ ਇਸ ਕੈਬਨਿਟ ਮਿਨਿਸਟਰ ਨੂੰ ਨਹੀਂ ਆਈਡੈਂਟੀਫਾਈ ਕੀਤਾ, ਨਾਮ ਨਹੀਂ ਲਿਆ, ਸਾਨੂੰ ਪਤਾ ਹੈ ਕਿ ਇਕੱਲਾ ਇੱਕੋ ਹੀ ਕੈਬਨਿਟ ਮਿਨਿਸਟਰ ਹੈ ਜੋ ਕਿ ਨੈਗੋਸ਼ੀਏਸ਼ਨ ਦੇ ਵਿੱਚ ਇਨਵੋਲਵਡ ਸੀ, ਹੋਰ ਕੋਈ ਤਾਂ ਕੈਬਨਿਟ ਮੰਤਰੀ ਹੋ ਹੀ ਨਹੀਂ ਸਕਦਾ ਜੋ ਕਿ ਬੋਲ ਸਕਦਾ ਹੈ ਹਾਵਰਡ ਲਟਨਿਕ ਨਾਲ, ਨਾ ਤਾਂ ਉਹਨੇ ਕਿਸ ਦਾ ਫੋਨ ਚੱਕਣਾ ਹੈ। ਉਹ ਹੈ ਮਾਰਕ ਕਾਰਨੀ ਦਾ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲੌਂਕ। ਸੋ ਕੈਨੇਡੀਅਨ ਪ੍ਰੈਸ ਨੇ ਅੱਜ ਡੋਮਿਨਿਕ ਲਬਲੌਂਕ ਦੇ ਦਫ਼ਤਰ ਨੂੰ ਪੁੱਛਿਆ ਕਿ ਭਾਈ ਤੁਸੀਂ ਆਹ ਕਿਹਾ ਸੀ, ਤੁਸੀਂ ਜਾਣ ਬੁੱਝ ਕੇ ਟ੍ਰੇਡ ਡੀਲ ਨੂੰ ਬਲੋਅਪ ਕੀਤਾ ਹੈ, ਯੈਸ ਔਰ ਨੋ? ਅਤੇ ਉਹਨਾਂ ਨੇ ਐਂਸਰ ਦੇਣ ਤੋਂ ਵੀ ਇਨਕਾਰ ਕੀਤਾ ਹੈ, ਬੜੇ ਗੰਦੇ ਲੋਕ ਨੇ। ਹਾਵਰਡ ਲਟਨਿਕ ਨੇ ਕਿਹਾ ਕਿ ਕੁਬੈਕ ਪ੍ਰੋਵਿੰਸ ਦੇ ਵਿੱਚ ਪ੍ਰੋਵਿੰਸ਼ਲ ਚੋਣਾਂ ਅਗਲੇ ਮਹੀਨੇ ਹੋ ਰਹੀਆਂ, ਅਕਤੂਬਰ ਮਹੀਨੇ 'ਚ ਹੋ ਰਹੀਆਂ, ਜਿੱਥੇ ਮਾਰਕ ਕਾਰਨੀ ਦੇ ਲਿਬਰਲਸ ਚਾਹੁੰਦੇ ਨੇ ਕਿ ਕਮ ਫਰੋਮ ਬਿਹਾਈਂਡ, ਜਿਵੇਂ ਲਿਬਰਲਸ ਹੀ 20-22% ਪਿੱਛੇ ਸੀ ਕੰਜ਼ਰਵੇਟਿਵ ਪਾਰਟੀ ਨਾਲ ਚੋਣਾਂ ਤੋਂ ਪਹਿਲਾਂ, ਇਸੇ ਤਰ੍ਹਾਂ ਹੁਣ ਜਿਹੜੀ ਕੁਬੈਕ ਲਿਬਰਲ ਪਾਰਟੀ ਹੈ ਉਹ ਸੈਕਿੰਡ ਪਲੇਸ ਦੇ ਲਈ ਲਗਭਗ 10% ਪਿੱਛੇ ਨੇ ਟਾਈਡ ਫੋਰ ਸੈਕਿੰਡ ਪਲੇਸ ਬਿਹਾਈਂਡ ਦ ਪਾਰਟੀ ਕੁਬੈਕਵਾ ਪੀ ਕਿਊ ਜੋ ਕਿ ਇੱਕ ਸਾਵਰਟੀ ਪਾਰਟੀ ਹੈ ਜੇ ਕਹਿ ਲਓ ਸੈਪਰੇਟਿਸਟ ਪਾਰਟੀ ਹੈ ਸੋ ਪੀ ਕਿਊ ਪਾਵਰ 'ਚ ਨਾ ਆਵੇ ਕਿਉਂ ਕਿਉਂਕਿ ਉਹ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੇ ਨੇ ਉਹਦਾ ਵੀ ਰੈਫਰੈਂਡਮ ਰੱਖਣਾ ਚਾਹੁੰਦੇ ਨੇ ਪਬਲਿਕਲੀ ਕਹਿ ਚੁੱਕੇ ਨੇ ਸੋ ਇਹ ਚਾਹੁੰਦੇ ਨੇ ਕਿ ਪ੍ਰੋਵਿੰਸ਼ੀਅਲ ਕੁਬੈਕ ਪਾਰਟੀ ਕਿਹੜੀ ਹੋਵੇ ਇਹਨਾਂ ਦੇ ਕੰਟਰੋਲ 'ਚ ਹੀ ਹੋਵੇ ਕੁਬੈਕ ਲਿਬਰਲ ਪਾਰਟੀ ਹੀ ਹੋਵੇ ਨਾਲੇ ਅਕਟੋਬਰ ਦੇ ਵਿੱਚ ਅਲਬਰਟਾ ਦੇ ਵਿੱਚ ਵੀ ਅੱਡ ਹੋਣ ਦੇ ਲਈ ਅਤੇ ਇਮੀਗ੍ਰੇਸ਼ਨ ਅਤੇ ਇਕਾਨਮੀ ਅਤੇ ਕਈ ਅਹਿਮ ਮੁੱਦਿਆਂ ਦੇ ਬਾਰੇ ਰੈਫਰੈਂਡਮ ਸਵਾਲ ਅਤੇ ਵੋਟਾਂ ਪੈਣੀਆਂ ਹੀ ਪੈਣੀਆਂ ਹੈ ਉਹਦੇ ਵਿੱਚ ਵੀ ਅੱਡ ਹੋਣ ਦੀ ਜਿਹੜੀ ਆਪੋਜੀਸ਼ਨ ਹੈ ਉਹਨੂੰ ਪੱਕੇ ਤੌਰ 'ਤੇ ਦੱਬਣ ਲਈ ਖਤਮ ਕਰਨ ਦੇ ਲਈ ਵੀ ਇਹੀ ਮੇਨ ਮਕਸਦ ਹੈ ਪੋਲੀਟੀਕਲ ਲੈਵਰੇਜ ਯੂਜ਼ ਕੀਤਾ ਜਾਵੇ ਇਸ ਟ੍ਰੇਡ ਵਾਰ ਨੂੰ ਵੈਪਨਾਈਜ਼ ਕੀਤਾ ਜਾਵੇ ਕਿਸੇ ਵੀ ਪ੍ਰੋਵਿੰਸ ਦੀ ਆਪੋਜੀਸ਼ਨ ਨੂੰ ਚੁੱਪ ਕਰਨ ਦੇ ਲਈ ਹਾਵਰਡ ਲਟਨਿਕ ਨੇ ਕਿਹਾ Mark Carney is trying to fight us to gain that leverage. Now, you know, Howard Lutnick ne kiya ki Canada de vich inne change log ne, inne jyada natural resources ne, phir bhi oh bahut buri tarah economically underperform kar rahe ne. Hun dosto eh ta tonu vi pata hai mulk ta kinna bekar hai pichle 12 saalan ton eh ta tusi jehdi marzi report te pad sakde ho koi bhi tarakki to hoyi hi nahi hai. It's not a secret. Hun America nu vi obviously pata hi hai. Howard Lutnick ne kiya ki in terms of sariya 50 states most affluent state most gareeb state je list vi taiyar kar lo jinu living standard apa kehne ha gdp per capita apa kehne ha hun je ene kiya ki ontario nu assi 51st state bana liye ਉਹ 51 ਦੇ ਵਿੱਚੋਂ 51 ਥੱਲੇ ਲਿਸਟ 'ਚ ਰਹਿਣਗੇ ਅਸੀਂ ਰਵਾਂਗੇ ਸੋ ਈਵਨ ਮਿਸਿਸਿਪੀ ਐਂਡ ਅਦਰ ਵੈਰੀ ਪੂਅਰ ਸਟੇਟਸ ਐਲਾਬਾਮਾ ਐਕਸੈਟਰਾ ਉਹ ਸਾਡੇ ਨਾਲੋਂ ਵੱਧ ਤਰੱਕੀ ਕਰਦੇ ਨੇ ਜੀ ਡੀ ਪੀ ਪਰ ਕੈਪਰਾ ਦੇ ਹਿਸਾਬ ਨਾਲ ਲਿਵਿੰਗ ਸਟੈਂਡਰਡ ਦੇ ਵਿੱਚ ਸੋ ਉਹਨੇ ਕਿਹਾ ਕਿ ਜੇ ਅੰਟੇਰੀਓ 51 ਸਟੇਟ ਵੀ ਬਣਾਉਂਦੇ ਹਾਂ ਜੀ ਡੀ ਪੀ ਪਰ ਕੈਪਰਾ ਇਨਕਮ ਦੇ ਹਿਸਾਬ ਨਾਲ ਉਹ 51 out of 51 ਬੇਕਾਰ ਹੀ ਹਨ ਕਿਉਂ ਉਹਨੇ ਕਿਹਾ ਕਿਉਂਕਿ ਇੱਥੇ ਅੰਟੇਰੀਓ ਦੇ ਵਿੱਚ ਦੇ ਡੋਂਟ ਹੈਵ ਦ ਰਾਈਟ ਟੂਲਸ ਦੇ ਡੋਂਟ ਹੈਵ ਦ ਰਾਈਟ ਰੈਗੂਲੇਸ਼ਨ ਦੇ ਡੋਂਟ ਹੈਵ ਦ ਰਾਈਟ ਲੀਡਰਸ਼ਿਪ ਸਿੰਪਲ ਜੀ ਗੱਲ ਹੈ ਹੋਰ ਸੁਣ ਲਓ ਅੱਜ ਹੀ ਇੱਕ ਨਵੀਂ ਫਰੇਜ਼ਰ ਇੰਸਟੀਟਿਊਟ ਸਟੱਡੀ ਦੇ ਰਿਜ਼ਲਟਸ ਪੇਸ਼ ਹੋਏ ਨੇ ਜਿਸ ਦੇ ਮੁਤਾਬਕ ਕੈਨੇਡਾ ਹੋਰ ਅਤੇ ਹੋਰ ਅਤੇ ਹੋਰ ਹਰੇਕ ਸਾਲ ਹੋਰ ਅਤੇ ਹੋਰ ਅਤੇ ਹੋਰ ਯੂ ਐਸ ਦੇ ਪਿੱਛੇ ਹੀ ਰਹਿ ਗਿਆ ਹੈ ਇਨ ਟਰਮਸ ਆਫ ਲਿਵਿੰਗ ਸਟੈਂਡਰਡ ਕੁਆਲਿਟੀ ਆਫ ਲਾਈਫ ਫਰੇਜ਼ਰ ਇੰਸਟੀਟਿਊਟ ਦੇ ਇਸ ਨਵੇਂ ਰਿਪੋਰਟ ਦੇ ਮੁਤਾਬਕ ਜਿੱਥੇ ਸਾਲ 1999 ਦੇ ਵਿੱਚ ਇਨਫਲੇਸ਼ਨ ਅਡਜਸਟਿਡ ਜੀ ਡੀ ਪੀ ਪਰ ਕੈਪਰਾ ਇਨ ਅਮੈਰੀਕਾ 1999 'ਚ ਕਿੰਨੀ ਸੀ 58,842 ਸੀ ਅਤੇ ਕੈਨੇਡਾ ਦੇ ਵਿੱਚ 10,000 ਦਾ ਫਰਕ ਸੀ 48,076 ਫਰਕ ਕਿੰਨਾ ਸੀ 1999 ਦੇ ਵਿੱਚ ਲਿਵਿੰਗ ਸਟੈਂਡਰਡ ਦੇ ਵਿੱਚ ਜੀ ਡੀ ਪੀ ਪਰ ਕੈਪਰਾ ਅਮੈਰੀਕਾ ਕੈਨੇਡਾ 10,766 ਇੰਨਾ ਵੱਡਾ ਵੀ ਨਹੀਂ ਫਰਕ ਸੀ ਪਰ ਸਾਲ 2024 ਜਿਹੜਾ ਸਭ ਤੋਂ ਨਵਾਂ ਅਤੇ ਸਭ ਤੋਂ ਪੂਰਾ ਸਾਲ ਦਾ ਕੰਪਲੀਟ ਡਾਟਾ ਹੈ ਅਮੈਰੀਕਾ ਦੇ ਵਿੱਚ 2024 ਦੇ ਵਿੱਚ ਜੀ ਡੀ ਪੀ ਪਰ ਕੈਪਰਾ ਵਧੀ 83,286 ਤੱਕ ਅਤੇ ਕੈਨੇਡਾ 'ਚ ਕਿੰਨੀ ਵਧੀ ਮਸਾਂ ਕੋਈ 11,000 ਨਾਲ ਕੈਨ ਯੂ ਬਲੀਵ ਇਟ 25 ਸਾਲਾਂ ਦੇ ਵਿੱਚ ਸਾਡੀ ਲਿਵਿੰਗ ਸਟੈਂਡਰਡ ਬੇਅਰਲੀ $11,000 ਪਰ ਪਰਸਨ ਨਾਲ ਵਧੀ ਆ ਜਦੋਂ ਉਹਨਾਂ ਦੀ ਵਧੀ ਹੈਗੀ ਆ ਆਲਮੋਸਟ ਕੋਈ 35-40,000 ਨਾਲ ਸੋ ਕੈਨੇਡਾ ਦੇ ਵਿੱਚ ਵਧੀ ਹੈ ਸਿਰਫ ਇਮੈਜਿਨ ਜੀ ਡੀ ਪੀ ਪਰ ਕੈਪਰਾ ਇਨ 2024 ਕੈਨੇਡਾ ਓਨਲੀ $59,529 ਫਰਕ ਕਿੰਨਾ ਤੱਕ ਵੱਧ ਗਿਆ ਅਮਰੀਕਾ ਅਤੇ ਕੈਨੇਡਾ ਦਾ $23,757 ਸੋ ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਸਾਡੇ ਮੁਲਕ ਦੇ ਵਿੱਚ ਜੀ ਡੀ ਪੀ ਪਰ ਕੈਪਰਾ ਜਿਹਨੂੰ ਅਸੀਂ ਗਲੋਬਲੀ ਲਿਵਿੰਗ ਸਟੈਂਡਰਡ ਕਹਿੰਦੇ ਹਾਂ ਮੈਜ਼ਰ ਕਰਦੇ ਹਾਂ ਇੱਥੇ ਜਮ੍ਹਾਂ ਕੋਈ ਤਰੱਕੀ ਨਹੀਂ ਹੋ ਰਹੀ ਹੈ ਇਹਦੇ ਨਾਲ ਕਈ ਗੁਣਾ ਵੱਧ ਤਾਂ ਖਰਚੇ ਹੀ ਕਰਜ਼ੇ ਹੀ ਕਾਸਟ ਆਫ ਲਿਵਿੰਗ ਹੀ ਅਤੇ ਇਨਫਲੇਸ਼ਨ ਵਧੀ ਹੈ ਸੋ ਕਲੀਅਰਲੀ ਸਾਡਾ ਮੁਲਕ ਤਾਂ ਬਹੁਤ ਚਿਰਾਂ ਤੋਂ ਸਮਥਿੰਗ ਨਾ ਰਾਈਟ ਕਰਦਾ ਆ ਰਿਹਾ ਹੈ ਅਤੇ ਲੋਕ ਫਿਰ ਵੀ 11-12 ਸਾਲ ਉਹੀ ਲੋਕਾਂ ਨੂੰ ਫਿਰ ਤੋਂ ਹੀ ਵੋਟ ਪਾਈ ਜਾਂਦੇ ਆ ਸਮਝੋ ਬਾਹਰ ਹੈ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਜੇਕਰ ਤੁਸੀਂ ਵੀ ਅਨਫੋਰਚੁਨੇਟਲੀ ਹੁਣ ਬਹੁਤ ਜ਼ਿਆਦਾ ਕਰਜ਼ਾ ਲੈ ਚੁੱਕੇ ਹੋ ਕਰਜ਼ੇ 'ਚ ਡੁੱਬ ਰਹੇ ਹੋ ਮਸਾਂ ਕੋਈ ਮਿਨੀਮਮ ਕਿਸ਼ਤਾਂ ਪੇ ਕਰ ਰਹੇ ਹਾਂ ਜੋ ਉਹ ਵੀ ਨਹੀਂ ਅਫੋਰਡ ਕਰਦੇ ਹੋ ਅਤੇ ਹੁਣ ਤੁਹਾਨੂੰ ਲੱਗਦਾ ਹੀ ਨਹੀਂ ਹੈਗਾ ਕਿ ਬਿਨਾਂ ਮਦਦ ਤੋਂ ਅਸੀਂ ਇਸ ਕਰਜ਼ੇ ਨੂੰ ਕਦੇ ਲਾਹ ਵੀ ਸਕਦੇ ਹਾਂ ਸਾਡੇ ਪ੍ਰਾਪਰਟੀ ਨੂੰ ਕਾਰਾਂ ਨੂੰ ਘਰਾਂ ਨੂੰ ਖੋਇਆ ਨਾ ਜਾਵੇ ਅਸੀਂ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ ਜੋ ਕਿ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਅਤੇ ਪਰਿਵਾਰਾਂ ਦੀ ਮਦਦ ਕਰ ਚੁੱਕੇ ਨੇ, ਕਰਜ਼ਾ ਉਹਨਾਂ ਦਾ ਮਾਫ ਵੀ ਕਰਵਾ ਚੁੱਕੇ ਨੇ ਅਤੇ ਬਹੁਤ ਜ਼ਿਆਦਾ ਮਦਦ ਕਰ ਚੁੱਕੇ ਨੇ, ਬੈਂਕਰਪਸੀ ਤੋਂ ਬਚਾ ਚੁੱਕੇ ਨੇ. ਆਲ ਡੈਟ ਸਲਿਊਸ਼ਨ, ਆਲ ਡੈਟ ਸਲਿਊਸ਼ਨ ਤੋਂ ਮਿਸਟਰ ਸਦੀਕ ਹੁਣ 25+ ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ. 25+ ਸਾਲ ਦਾ ਤਜ਼ਰਬਾ ਹੈ ਡੈਟ ਸਲਿਊਸ਼ਨ ਦਾ. ਕਾਲ 416-671-0577, 416-671-0577. ਸਦੀਕ ਸਾਹਿਬ ਸਤਿ ਸ਼੍ਰੀ ਅਕਾਲ ਜੀ. ਬਹੁਤ ਵਧੀਆ, ਬਹੁਤ ਵਧੀਆ. ਪਰ ਬਾਈ ਜੀ, ਅੱਜ ਕੱਲ੍ਹ ਤਾਂ ਨਿਤ ਰੋਜ਼ ਹੀ ਆਪਾਂ ਸੁਣਦੇ ਹਾਂ ਫਲਾਨਾ ਬੈਂਕਰਪਸੀ ਕਰ ਗਿਆ, ਫਲਾਨਾ ਕੰਮ ਬੰਦ ਕਰ ਗਿਆ, ਫਲਾਨੇ ਦੇ ਘਰ ਦੀਆਂ ਕਿਸ਼ਤਾਂ ਨਹੀਂ ਪੇ ਹੁੰਦੀਆਂ. ਹੁਣ ਬਾਈ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਇਸ ਟਾਈਮ 'ਤੇ ਕਰਜ਼ਾ ਹੀ ਬਹੁਤ ਜ਼ਿਆਦਾ ਲਿਆ ਹੋਇਆ, ਹੁਣ ਉਹ ਮਾਸਾ ਉਹਨੂੰ ਅਫੋਰਡ ਕਰ ਸਕਦੇ ਆ ਜਾਂ ਜਮ੍ਹਾਂ ਹੀ ਨਹੀਂ ਅਫੋਰਡ ਕਰ ਸਕਦੇ, ਕੋਈ ਤਰੀਕਾ ਹੈਗਾ ਕਿ ਉਹਨਾਂ ਨੂੰ ਬੈਂਕਰਪਸੀ ਤੋਂ ਬਚਾਇਆ ਜਾ ਸਕਦਾ, ਘਰ ਪੋਜ਼ੈਸ ਹੋਣ ਤੋਂ ਵੇਚੇ ਜਾਣ ਤੋਂ ਰੋਕਿਆ ਜਾ ਸਕਦਾ ਕਿ ਨਹੀਂ?
4: ਜੀ ਬਿਲਕੁਲ ਸਮਰਾਜ ਜੀ, ਆਪਸ਼ਨ ਹੈਗੇ ਨੇ. ਅੱਜ ਕੱਲ੍ਹ ਕਾਫ਼ੀ ਟਫ ਟਾਈਮ ਚੱਲ ਰਿਹਾ ਹੈਗਾ, ਕਾਫ਼ੀ ਲੋਕ ਘਰ ਲੂਜ਼ ਕਰ ਰਹੇ ਨੇ, ਬੈਂਕਰਪਸੀਆਂ ਕਰ ਰਹੇ ਨੇ, ਲੇਕਿਨ ਕਈ ਆਪਸ਼ਨ ਅਵੇਲੇਬਲ ਹੈਗੇ ਨੇ. ਬੈਂਕਰਪਸੀ ਤੋਂ ਬਚਿਆ ਜਾ ਸਕਦਾ, ਘਰ, ਬਿਜ਼ਨਸਿਸ, ਗੱਡੀਆਂ, RSP, RSE, ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕੀਤਾ ਜਾ ਸਕਦਾ. ਉਸ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ, ਨੰਬਰ ਹੈ ਸਾਡਾ 416-671-0577, 416-671-0577 ਤੇ ਕਾਲ ਕਰੋ. ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਚਾਹੇ ਉਹ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਜਾਂ ਪਰਸਨਲ ਕਰਜ਼ੇ ਹੈਗੇ ਨੇ, ਚਾਹੇ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਬਹੁਤ ਜ਼ਿਆਦਾ ਨੇ, ਪਲੀਜ਼ ਕਾਲ ਕਰਕੇ ਇਨਫੋਰਮੇਸ਼ਨ ਲਓ ਜਾਂ ਮੇਰੇ ਆਫਿਸ 'ਚ ਜਾ ਕੇ ਮੈਨੂੰ ਮਿਲ ਸਕਦੇ ਹੋ. ਫ੍ਰੀ ਕੰਸਲਟੇਸ਼ਨ ਹੈਗੀ ਹੈ, ਕੁਛ ਪੇ ਨਹੀਂ ਕਰਨਾ ਮੇਰੇ ਆਫਿਸ 'ਚ, ਚਾਹੇ ਇੱਕ ਦਫ਼ਾ ਆਓ, 10 ਵਾਰ ਆਓ, 50 ਦਫ਼ਾ ਆਓ ਸਾਡੇ ਆਫਿਸ 'ਚ, ਕੁਛ ਪੇ ਨਹੀਂ ਕਰਨਾ. ਆਓ, ਇਨਫੋਰਮੇਸ਼ਨ ਲਓ, ਉਸ ਤੋਂ ਬਾਅਦ ਉਹਨੂੰ ਅਗਰ ਲੱਗਦਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਤਾਂ ਆਪਣਾ ਕੇਸ ਦਿਓ, ਅਦਰਵਾਈਜ਼ ਕੋਈ ਐਪਲੀਕੇਸ਼ਨ ਨਹੀਂ ਹੈਗੀ. ਲੇਕਿਨ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਮੈਂ ਤੁਹਾਡਾ ਕੇਸ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਜੋ ਮੈਂ ਤੁਹਾਡੇ ਨਾਲ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ, ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ, ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ. ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਹੈਗਾ ਇਹਦੇ ਵਿੱਚ, ਤੇ ਯਾਦ ਰੱਖੋ ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ. ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਤੁਹਾਨੂੰ ਵਾਪਸ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ. ਕਰਜ਼ਾ ਚਾਹੇ ਤੁਹਾਡੇ 'ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਬਿਜ਼ਨਸ ਦੇ ਲੋਨ ਨੇ, BDC ਤੋਂ ਹੈਗੇ ਨੇ ਜਾਂ ਕਿਸੇ ਬੈਂਕ ਤੋਂ ਹੈਗੇ ਨੇ, ਜਾਂ ਕੋਈ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਆਊਟਸਟੈਂਡਿੰਗ ਹੈ, ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਸੀਬਾ ਲੋਨ, ਹੈਸਕੈਪ ਲੋਨ, ਜਾਂ ਕੋਈ ਕਾਰ, ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ. ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ. ਅਗਰ ਤੁਸੀਂ ਕੰਡੋ ਬੁੱਕ ਕੀਤੇ, ਅਸੀਂ ਕੰਡੋ ਕਲੋਜ਼ ਨਹੀਂ ਕਰ ਸਕੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ, ਤੇ ਉਹ ਕਰਜ਼ਾ ਵੀ ਤੁਹਾਡਾ ਸੈਟਲ ਅਸੀਂ ਕਰ ਸਕਦੇ ਹਾਂ. ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਕਰਜ਼ਾ ਮਾਫ਼ ਹੋ ਜਾਏ, ਔਰ ਬਾਕੀ ਛੋਟੇ ਛੋਟੇ ਕਿਸੇ ਜੋ ਈਜ਼ਲੀ ਅਫੋਰਡ ਕਰ ਸਕੋ ਉਹ ਪੇ ਕਰੋ. ਇਸ ਵਾਸਤੇ ਅਗਰ ਕਰਜ਼ਾ ਹੈਗਾ ਤੁਹਾਡੇ 'ਤੇ, ਤੇ ਨੰਬਰ ਸਾਡਾ 416-671-0577, 416-671-0577, ਜਾਂ ਟੋਲ ਫ੍ਰੀ ਨੰਬਰ ਹੈਗਾ 1-855-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਸਾਡੀ ਲੋਕੇਸ਼ਨ ਹੈਗੀ ਸਕਾਰੋਡ ਵਿੱਚ ਮਾਰਕੀਟ ਮੈਨੇਜਮੈਂਟ ਦੇ ਕੋਲ, ਤੇ ਉਹਦੇ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸੀਅਲ ਦੇ ਕੋਲ, ਔਰ ਬ੍ਰੈਂਪਟਨ ਵਿੱਚ ਹੈ ਬ੍ਰੈਂਬਲੀ ਬੁਵੇਟ ਦੇ ਕੋਲ. ਨੰਬਰ 416-671-0577, 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ. ਜੀ ਸਮਰਾਜ ਜੀ,
0: ਧੰਨਵਾਦ ਜੀ. ਨੰਬਰ ਤੁਸੀਂ ਨੋਟ ਕਰ ਲਓ. ਤੁਸੀਂ ਕੋਈ ਵੀ ਕਰਜ਼ਾ ਲਿਆ ਹੋਇਆ ਤੇ ਹੁਣ ਤੁਸੀਂ ਉਹਨੂੰ ਅਫੋਰਡ ਨਹੀਂ ਕਰ ਸਕਦੇ ਹੋ, ਕਰਜ਼ਾ ਤੁਹਾਡਾ ਲੀਗਲ ਤੌਰ 'ਤੇ ਇਹ ਮਾਫ ਵੀ ਕਰਵਾ ਸਕਦੇ ਆ ਅਤੇ ਤੁਹਾਨੂੰ ਬੈਂਕਰਪਸੀ ਤੋਂ ਬਚਾ ਵੀ ਸਕਦੇ ਆ, ਅਤੇ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਆ ਰਹੇ ਨੇ ਫੋਰ ਆਲਮੋਸਟ 3 decades. ਕਾਲ ਆਲ ਦੈਟ ਸਲਿਊਸ਼ਨ ਸਵੀਕ, 416-671-0577, 416-671-0577. ਫੁੱਲੀ ਕੌਨਫੀਡੈਂਸ਼ੀਅਲ, ਫੁੱਲੀ ਪ੍ਰਾਈਵੇਟ, ਫੁੱਲੀ ਲੀਗਲ ਕੰਸਲਟੇਸ਼ਨ ਕਰ ਸਕਦੇ ਹੋ, ਉਹ ਵੀ ਫੁੱਲੀ ਫ੍ਰੀ. 416-671-0577. ਦੋਸਤੋ ਜੇ ਤੁਸੀਂ ਰੀਅਲ ਅਸਟੇਟ ਦੇ ਵਿੱਚ ਕੋਈ ਵੀ ਪ੍ਰਾਪਰਟੀ ਬੁੱਕ ਕੀਤੀ ਸੀ, ਕੋਈ ਕਾਂਡੋ ਹੋਵੇ, ਕੋਈ ਘਰ ਹੋਵੇ, ਹੁਣ ਬਿਲਡਰ ਕਹਿ ਰਿਹਾ ਹੈ ਕਿ ਸਾਨੂੰ ਹੋਰ ਪੈਸੇ ਦਿਓ, ਸਾਨੂੰ ਹੋਰ ਚੈੱਕ ਦਿਓ, ਜਾਂ ਹੁਣ ਕਹਿ ਰਿਹਾ ਹੈ ਲੀਗਲ ਨੀਡਸ ਲੋਡਸ ਭੇਜ ਰਹੇ ਹਾਂ ਅਤੇ ਤੁਹਾਨੂੰ ਹੁਣ ਇਹ ਪ੍ਰਾਪਰਟੀ ਲੈਣੀ ਪਊਗੀ, ਕਲੋਜ਼ ਕਰਨੀ ਪਊਗੀ। ਹੁਣ ਜੇ ਤੁਹਾਡੇ ਤੋਂ ਮੋਰਗੇਜ ਦਾ ਪੇਪਰ ਮੰਗ ਰਹੇ ਨੇ ਕਿ ਇਹਦੀ ਕਲੋਜ਼ਿੰਗ ਕਰੋ ਜਲਦ ਤੋਂ ਜਲਦ ਕਰੋ, ਪਰ ਜਾਂ ਤਾਂ ਤੁਸੀਂ ਮੋਰਗੇਜ ਲਈ ਕੁਆਲੀਫਾਈ ਹੁੰਦੇ ਨਹੀਂ, ਹੁਣ ਅਪਰੇਜ਼ਲ ਹੀ ਲੱਖਾਂ ਡਾਲਰ ਘੱਟ ਦੀ ਆਉਂਦੀ ਆ, ਜਾਂ ਤੁਸੀਂ ਉਸ ਪ੍ਰਾਪਰਟੀ ਨੂੰ ਹੁਣ ਰੱਖਣਾ ਚਾਹੁੰਦੇ ਹੀ ਨਹੀਂ ਹੈਗੇ ਡਿਲੇਆਂ ਅਤੇ ਡਿਲੇਆਂ ਅਤੇ ਡਿਲੇਆਂ ਤੋਂ ਬਾਅਦ, ਅਤੇ ਹੁਣ ਤੁਸੀਂ ਮੋਰਗੇਜ ਕਰਵਾਉਣਾ ਹੀ ਨਹੀਂ ਚਾਹੁੰਦੇ, ਫਿਰ ਗਿਰੀ ਲੀਗਲ ਦੇ ਮਨੀਤ ਗਿਰੀ ਨਾਲ ਅੱਜ ਹੀ ਸੰਪਰਕ ਕਰੋ ਅਤੇ ਤੁਹਾਨੂੰ ਤੁਹਾਡੇ ਕੰਟਰੈਕਟ ਦੇ ਵਿੱਚੋਂ ਕਢਾ ਸਕਦੇ ਆ, ਬਚਾ ਸਕਦੇ ਆ, ਅਤੇ ਤੁਹਾਡਾ ਪੂਰਾ ਡਿਪਾਜ਼ਿਟ ਪਲੱਸ ਪੈਨਲਟੀਜ਼ ਪਲੱਸ ਇੰਟਰਸਟ ਦਿਲਵਾ ਸਕਦੇ ਆ। 437-551-8000। ਹੁਣ ਜੇ ਕੋਈ ਕਾਂਡੋ ਕੋਈ ਘਰ ਬੁੱਕ ਕੀਤਾ ਸੀ ਅਤੇ ਬਿਲਡਰ ਤੁਹਾਡਾ ਡਿਪਾਜ਼ਿਟ ਤੁਹਾਨੂੰ ਵਾਪਸ ਦੇਣ ਤੋਂ ਮਨਾ ਕਰ ਰਿਹਾ ਹੈ ਜਾਂ ਜਵਾਬ ਹੀ ਨਹੀਂ ਦੇ ਰਿਹਾ ਹੈ, ਐਂਸਰ ਹੀ ਨਹੀਂ ਕਰ ਰਿਹਾ ਹੈ, ਕਹਿੰਦਾ ਕਰ ਲਓ ਜੋ ਕਰਨਾ ਹੈ, ਹੁਣ ਤਾਂ ਕੁਛ ਕਰਨਾ ਹੀ ਪਊਗਾ ਯਾਰ, ਲੀਗਲ ਐਕਸ਼ਨ ਲੈਣਾ ਹੀ ਪਊਗਾ, ਅੱਜ ਹੀ ਮਨੀਤ ਗਿਰੀ ਗਿਰੀ ਲੀਗਲ ਨਾਲ ਸੰਪਰਕ ਕਰੋ ਅਤੇ ਇਹ ਕੋਰਟ ਕਚੇਰੀਆਂ ਜਾਣ ਤੋਂ ਪਹਿਲਾਂ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਨੂੰ ਤੁਹਾਡਾ ਪੂਰਾ ਡਿਪਾਜ਼ਿਟ ਪਲੱਸ ਐਕਸਟਰਾ ਪੈਸੇ ਬਿਲਡਰ ਤੋਂ ਦਿਲਵਾ ਦੇਣਗੇ। 437-551-8000। ਹੁਣ ਜੇ ਕਿਸੇ ਇੰਪਲੋਇਰ ਨੇ, ਜਿਹੜਾ ਮਰਜ਼ੀ ਕਿਸਮ ਦਾ ਕੋਈ ਇੰਪਲੋਇਰ ਹੋਵੇ ਜਾਂ ਟਰੱਕਿੰਗ ਕੰਪਨੀ ਵੀ ਹੋਵੇ, ਤੁਹਾਡੇ ਪੈਸੇ ਮਾਰੇ ਨੇ, ਤੁਹਾਨੂੰ ਚੈੱਕ ਨਹੀਂ ਦਿੱਤਾ, ਤੁਹਾਡੇ ਪੈਸੇ ਵਿਥਹੋਲਡ ਕਰ ਰਹੇ ਆ, ਲਾਰੇ ਲਾ ਰਹੇ ਆ, ਜਾਂ ਕਹਿ ਰਿਹਾ ਕਿ ਦੇਣੇ ਵੀ ਨਹੀਂ ਹੈਗੇ, ਜਾਂ ਗਾਇਬ ਵੀ ਹੋ ਗਏ ਨੇ, ਜਾਂ ਬਿਜ਼ਨਸ ਬੰਦ ਵੀ ਕਰ ਦਿੱਤਾ ਹੈ, ਇਹ ਤੁਹਾਨੂੰ ਤੁਹਾਡੇ ਪੂਰੇ ਪੈਸੇ, ਤੁਹਾਡੀ ਹੱਕ ਦੀ ਕਮਾਈ ਦਿਲਵਾਉਣਗੇ, ਐਜ਼ ਸੂਨ ਐਜ਼ ਪੋਸੀਬਲ ਦਿਲਵਾਉਣਗੇ। ਕਾਲ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼, 437-551-8000, 437-551-8000, ਇੱਕ ਬ੍ਰੈਂਪਟਨ, ਇੱਕ ਓਕਵਿਲ ਦੇ ਵਿੱਚ ਇਹਨਾਂ ਦੇ ਆਫਿਸਿਸ ਹਨ, 437-551-8000। ਜੇ ਦੋਸਤੋ ਤੁਹਾਨੂੰ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਮੋਰਗੇਜ ਦੀ ਜ਼ਰੂਰਤ ਹੈ, ਜਾਂ ਕੋਈ ਪ੍ਰਾਪਰਟੀ ਦੀ ਮੋਰਗੇਜ ਰਿਨਿਊਅਲ ਆ ਗਈ ਹੈ, ਜਾਂ ਤੁਸੀਂ ਪ੍ਰਾਪਰਟੀ ਦੀ ਮੋਰਗੇਜ ਨੂੰ ਰੀਫਾਈਨੈਂਸ ਕਰਵਾਉਣਾ ਚਾਹੁੰਦੇ ਹੋ, ਜਾਂ ਐਕੁਇਟੀ ਵਿੱਚੋਂ ਪੈਸੇ ਕਢਾਉਣਾ ਚਾਹੁੰਦੇ ਹੋ, ਜਾਂ ਹੋਮ ਲਾਈਨ ਆਫ ਕ੍ਰੈਡਿਟ ਤਿਆਰ ਕਰਵਾਉਣਾ ਚਾਹੁੰਦੇ ਹੋ, ਫਿਰ ਅੱਜ ਹੀ ਰਾਹੁਲ ਗਰੇਵਾਲ ਨਾਲ ਸੰਪਰਕ ਕਰੋ। ਮੋਰਗੇਜ ਬ੍ਰੋਕਰ ਨੇ ਸਾਰੇ ਮੇਜਰ ਲੈਂਡਰਸ ਨਾਲ ਡਾਇਰੈਕਟ ਡੀਲ ਕਰਦੇ ਨੇ ਅਤੇ ਇਹ ਕਹਿੰਦੇ ਨੇ ਕਿ ਜੇ ਤੁਹਾਨੂੰ ਡਰ ਹੈ ਕਿ ਬੈਂਕ ਨੇ ਏ ਲੈਂਡਰ ਨੇ ਤਾਂ ਜਵਾਬ ਹੀ ਦੇ ਦੇਣਾ, ਇਹਨਾਂ ਕੋਲ ਬੀ ਲੈਂਡਰ ਵੀ ਨੇ, ਪ੍ਰਾਈਵੇਟ ਲੈਂਡਰ ਵੀ ਨੇ, ਜੋ ਕਿ ਤੁਹਾਨੂੰ ਅਨਬਲੀਵਬਲੀ ਲੋ ਇੰਟਰਸਟ ਰੇਟ 'ਤੇ, ਬੇਸਿਕਲੀ ਬੈਂਕਾਂ ਦੇ ਹੀ ਬਰਾਬਰ ਰੇਟ 'ਤੇ ਹੀ ਤੁਹਾਨੂੰ ਪ੍ਰਾਈਵੇਟ ਮੋਰਗੇਜ ਵੀ ਮਿੰਟਾਂ ਦੇ ਵਿੱਚ ਦੇ ਦਿੰਦੇ ਨੇ, ਲੱਖਾਂ ਹੀ ਡਾਲਰ ਦਾ ਤੁਹਾਡਾ ਇੱਕ ਦਿਨ ਦੇ ਅੰਦਰ ਅੰਦਰ, ਛੱਡੋ ਘੰਟਿਆਂ ਦੇ ਅੰਦਰ ਅੰਦਰ ਪ੍ਰਬੰਧ ਕਰਦੇ ਨੇ। ਰਾਹੁਲ ਗਰੇਵਾਲ, 647-640-2511, 647-640-2511, 647-640-2511, 647-640-2511, ਰਾਹੁਲ ਗਰੇਵਾਲ ਨਾਲ ਸੰਪਰਕ ਕਰੋ। ਇੰਡੀਅਨ ਫਰੂਟਲੈਂਡ 'ਤੇ 7 ਲੋਕੇਸ਼ਨਸ 'ਤੇ ਵੱਡੀ ਰੱਖੜੀ ਦੀ ਸੇਲ ਚੱਲ ਰਹੀ ਆ 6 ਤਰੀਕ ਤੱਕ, ਹੁਣ 4 ਹੋਰ ਦਿਨ ਰਹਿ ਗਏ ਨੇ ਪੈਸੇ ਬਚਾਉਣ ਦੇ ਲਈ, ਗਰੋਸਰੀ ਸ਼ਾਪਿੰਗ ਕਰੋ ਜ਼ਰੂਰ, ਕਾਫੀ ਜਿਹੜਾ ਦਾਲਾਂ ਨੇ, ਬਲੈਕ ਵਾਈਟ ਚਨਾ ਦਾਲ ਜਾਂ ਫਿਰ ਮੂੰਗ ਹੋਲ ਦਾਲ, ਇਹ 4-4 ਪਾਉਂਡ ਦੀਆਂ ਦਾਲਾਂ ਮਿਲ ਰਹੀਆਂ ਨੇ ਸਿਰਫ 399 ਦੇ ਵਿੱਚ, ਅੰਗੂਰ ਤੂਰ ਦਾਲ 10 ਪਾਉਂਡ ਦਾ ਬੈਗ ਸਿਰਫ 1199 ਦੇ ਵਿੱਚ, ਨਾਲ ਦੀ ਨਾਲ ਇੰਡੀਅਨ ਡੈਲਬਾਈਟ 20 ਪਾਉਂਡ ਦਾ ਬਾਸਮਤੀ ਰਾਈਸ ਸਿਰਫ 1199, 20 ਪਾਉਂਡ ਦਾ ਸਵਰਨਾ ਚੱਕੀ ਆਟਾ ਸਿਰਫ 1199। 5-6 ਪੇਜ ਨੇ, ਘੰਟਾ ਲੱਗ ਜੂਗਾ, ਪਰ ਘੰਟਾ ਹੈ ਨਹੀਂ, ਮਿੰਟ ਸਕਿੰਟੀ ਰਹਿ ਗਏ ਨੇ ਸਾਡੇ ਸਮੇਂ ਦੇ ਵਿੱਚ, ਆਪਣੀ ਨੇੜਲੀ ਲੋਕੇਸ਼ਨ 'ਤੇ ਪਹੁੰਚੋ। 7 ਲੋਕੇਸ਼ਨ ਹੈ, 5 ਬ੍ਰੈਂਪਟਨ, 1 ਗੁਆਫ, 1 ਕੇਂਬ੍ਰਿਜ, 45 ਡਸਕ ਡਰਾਈਵ ਡਸਕ 'ਤੇ ਚਿੰਕੂਜ਼ੀ, 15 ਫੈਂਡਰ ਵੇ ਬੋਵੇਰ ਅਤੇ ਚੰਕੂਜ਼ੀ, 9985 ਮਕਵੀਨ ਡਰਾਈਵ ਇਨ ਕੈਸਲਮੋਰ, 1465 ਮੇਫੀਲਡ ਰੋਡ ਇਨ ਕ੍ਰੈਡਿਵਿਊ, ਜਾਂ ਫਿਰ 25 ਸੈਂਡਲ ਪਾਰਕਵੇ ਵੈਸਟ ਇਨ ਹਰਨਟੇਰੀਓ। ਇਹ 5 ਗਰੋਸਰੀ ਸਟੋਰ ਲੋਕੇਸ਼ਨ ਨੇ ਫਾਰ ਇੰਡੀਅਨ ਫਰੂਟਲੈਂਡ ਇਨ ਬ੍ਰੈਂਪਟਨ, 1 33 ਫਾਰਲੀ ਡਰਾਈਵ ਗੁਐਲਫ, 1 600 ਹੈਸਪਿਟਲ ਰੋਡ ਕੇਂਬ੍ਰਿਜ, ਅਤੇ ਇਹ ਜਿਹੜੇ 7 ਲੋਕੇਸ਼ਨ ਨੇ ਗਰੋਸਰੀ ਸ਼ਾਪਿੰਗ ਤੋਂ ਬਾਅਦ, ਇਹਨਾਂ ਦੇ ਤੰਦੂਰੀ ਗ੍ਰਿਲ ਬਿਲਕੁਲ ਨਾਲ ਦੀ ਹੀ ਯੂਨਿਟ ਆ, ਇੱਥੇ ਤੁਹਾਨੂੰ ਸਾਲ ਦੇ 365 ਦਿਨ ਪੂਰੀ ਸਵਾਦ, ਪੂਰੀ ਭਰੀ ਹੋਈ ਫੁੱਲ ਸਾਈਜ਼ਡ ਵੈਜ ਥਾਲੀ 499, ਐਨੀ ਡੇ ਐਨੀ ਟਾਈਮ 499, ਯੂ ਕੈਂਟ ਗੋ ਰੋਂਗ, ਪੂਰੀ ਸਵਾਦ ਵੈਜ ਥਾਲੀ ਤੁਹਾਨੂੰ ਆਫਰ ਕਰ ਰਹੇ ਆ। ਪਹੁੰਚੋ ਆਪਣੀ ਨੇੜਲੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਲੋਕੇਸ਼ਨ 'ਤੇ। ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381

0: AM 530.
1: ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Brij Mohan.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T. ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T. ਵਾਟਰ ਟੈਕਸੀ। T. ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T. ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T. ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T. ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: all good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ

0: ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8। 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
0: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 647-504-1557।

ਵਾਲੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਕਿਆ ਬਾਤ ਹੈ, ਬਾਹਰ ਤਾਂ ਯਾਰ ਮੈਂ ਕਹਿੰਦਾ ਕਿ ਬੱਲੇ ਬੱਲੇ ਹੋਈ ਪਈ ਹੈ, ਬਹਿ ਜਾ ਹੋਈ ਪਈ ਹੈ, ਤੇ ਵਾਰਨਿੰਗ ਤੇ ਵਾਰਨਿੰਗ ਮਿਲ ਰਹੀ ਹੈ ਕਿ ਕਿਤੇ ਕੋਈ ਤੂਫਾਨ ਆ ਗਿਆ, ਕਿਤੇ ਕੋਈ ਹਵਾਵਾਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਨੇ, ਕਿਤੇ ਗੜੇ ਪੈ ਰਹੇ ਆ, ਕਿਤੇ ਕੁਝ ਕਿਤੇ ਕੁਝ। ਸੋ ਬਚ ਕੇ ਮੋੜ ਤੋਂ ਬਈ, ਬਚ ਕੇ ਰਹੋ, ਖਿਆਲ ਰੱਖੋ ਆਪਣਾ। ਡਰਾਈਵ ਕਰ ਰਹੇ ਹੋ, ਬਹੁਤ ਸਾਰੇ ਥਾਵਾਂ 'ਤੇ ਜ਼ੀਰੋ ਵਿਜ਼ੀਬਿਲਿਟੀ, ਕੁਛ ਦਿਖ ਨਹੀਂ ਰਿਹਾ, ਸਵੈਨ ਬਸ ਕਿਸਮ ਦਾ ਭੁਚਾਲ ਹੀ ਆਇਆ ਹੋਇਆ ਯਾਰ। ਸੋ ਬੀ ਸੇਫ, ਖਿਆਲ ਰੱਖੋ ਆਪਣਾ, ਅਤੇ ਕਾਹਲੀ ਕਰਨ ਦੀ ਕੋਈ ਲੋੜ ਨਹੀਂ, ਅਸੀਂ ਆ ਗਏ ਹਾਂ ਆਰਾਮ ਨਾਲ। ਹੌਲੀ ਹੌਲੀ ਚੱਲ ਬਾਈ ਜੀ, ਹੌਲੀ ਹੌਲੀ ਚੱਲ, ਹੈਂ ਕਾਹਨੂੰ ਜਾਏ, ਭਜਾਈ ਗੱਡੀ ਕਰਦੀ ਬਹੁਤ ਕਮਾਈ ਗੱਡੀ, ਸੋ ਹੌਲੀ ਹੌਲੀ ਚੱਲਿਆ ਕਰੋ, ਐਵੇਂ ਕਾਹਲੀ ਕਰਨ ਦੀ ਲੋੜ ਨਹੀਂ। ਖਾਸ ਤੌਰ 'ਤੇ ਮੌਸਮ ਐਸਾ ਹੋਵੇ ਫਿਰ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਯਾਰ ਕਿ ਬੰਦਾ ਕਾਹਲੀ ਕਰੇ, ਠੀਕ ਹੈ ਨਾ। ਬਿਜਲੀ ਗਈ ਹੋਈ ਆ ਬਹੁਤ ਸਾਰੇ ਥਾਵਾਂ 'ਤੇ, ਸਾਡੇ ਵੀ ਆ ਗਈ ਚਲੀ ਗਈ, ਆ ਗਈ ਚਲੀ ਗਈ, ਚਲੋ ਕੋਈ ਗੱਲ ਨਹੀਂ, ਆਪਾਂ ਸਾਰਿਆਂ ਦੇ ਨਾਲ ਹੀ ਆ। ਫਲੱਡਿੰਗ ਹੈ, ਪਾਵਰ ਆਊਟੇਜਿਸ, ਥਾਂ ਥਾਂ 'ਤੇ ਦਰਖਤ ਡਿੱਗੇ ਪਏ ਨੇ, ਕਹਿੰਦੇ ਬਹੁਤ ਸਾਰੇ ਥਾਵਾਂ 'ਤੇ ਫਲੱਡਸ। ਸੋ ਜਸਟ ਬੀ ਕੇਅਰਫੁਲ, ਖਿਆਲ ਰੱਖੋ ਜ਼ਰੂਰ। ਕਿਹਾ ਜਾ ਰਿਹਾ ਕਿ ਗੋਲਫ ਬਾਲ ਦੇ ਸਾਈਜ਼ ਦੇ ਗੜੇ ਪੈ ਰਹੇ ਆ, ਸੋ ਬਾਹਰ ਵੀ ਜਾ ਰਹੇ ਹਾਂ ਥੋੜ੍ਹਾ ਬਚਾਅ ਜਿਹਾ ਰੱਖੋ। ਬਹੁਤ ਸਾਰੇ ਲੋਕਾਂ ਦੇ ਗਾਰਬੇਜ ਬਿਨ ਉੱਡੇ ਫਿਰਦੇ ਆ, ਦਰਖਤ ਡਿੱਗੇ ਫਿਰਦੇ ਆ ਕਈ ਥਾਵਾਂ 'ਤੇ। ਇਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ 110 ਕਿਲੋਮੀਟਰ ਪਰ ਆਵਰ ਤੱਕ ਦੀਆਂ ਹਵਾਵਾਂ ਚੱਲ ਰਹੀਆਂ ਨੇ, ਅਤੇ 50 ਮਿਲੀਮੀਟਰ ਤੱਕ ਦੀ ਬਾਰਿਸ਼, ਅਤੇ ਡਾਊਨ ਟਾਊਨ ਦੇ ਕੁਝ ਅੰਡਰ ਪੈਸਿਸ ਦੇ ਉੱਤੇ ਗੱਡੀਆਂ ਵਿਚਾਰੀਆਂ ਯਾਰ ਸਟੱਕ ਨੇ ਫਲੱਡਿੰਗ ਕਰਕੇ। ਹੈਮਲਟਨ ਦੀ ਏਰੀਆ 'ਚ ਟਰਨੇਡੋ ਵਾਰਨਿੰਗ। ਸੋ ਬੀ ਕੇਅਰਫੁਲ, ਠੀਕ ਹੈ, ਇੰਨਾ ਕਹਿ ਕੇ ਖਿਆਲ ਰੱਖੋ ਆਪਣਾ। ਅਤੇ ਜੇ ਤੁਸੀਂ ਹਾਈਡਰੋ ਵਾਲਿਆਂ ਦਾ ਮੈਪ ਖੋਲ੍ਹ ਕੇ ਦੇਖਦੇ ਹੋ, ਥਾਂ ਥਾਂ 'ਤੇ ਆਊਟੇਜਿਸ ਵੀ ਨਜ਼ਰ ਆ ਰਹੇ ਨੇ। ਸੋ ਅੱਜ ਦਾ ਸਾਡਾ ਸਟੂਡੀਓ ਦਾ ਨੰਬਰ ਹੈ 647-98-84-86। ਗੱਲਬਾਤ ਮੇਰੇ ਨਾਲ ਕਰਨੀ ਹੈ, ਅੱਜ ਅਸੀਂ ਇੱਕ ਵੱਖਰੇ ਸਟੂਡੀਓ 'ਚ ਹਾਂ। ਨੰਬਰ ਹੈ 647-498-84-86, 647-498-84-86। ਦੱਸੋ ਕੀ ਹਾਲ ਚਾਲ ਹੈ ਤੁਹਾਡਾ, ਅਤੇ ਥੋੜ੍ਹਾ ਸ਼ੇਅਰ ਕਰੋ, ਠੀਕ ਠਾਕ ਹੋ, ਸਾਰੇ ਤੰਦਰੁਸਤ ਹੋ, ਸਾਰੇ ਬਚੇ ਹੋਏ ਹੋ। ਅਤੇ ਨੰਬਰ ਹੈ ਆਪਣਾ 647-498-84-86। ਆਹ ਦੇਖੋ, ਤੁਹਾਨੂੰ ਪਤਾ ਨਹੀਂ ਕਣੀਆਂ ਸੁਣ ਰਹੀਆਂ ਪਿੱਛੇ ਪੈ ਰਹੀਆਂ, ਬਟ ਜ਼ੋਰਾਂ ਸ਼ੋਰਾਂ ਦੇ ਨਾਲ ਇੱਕ ਵਾਰ ਫਿਰ ਬਾਰਿਸ਼ਬਾਜ਼ੀ ਹੋ ਗਈ ਸ਼ੁਰੂ। 647-498-84-86 ਨੰਬਰ ਆਪਣਾ, 647-498-84-86, 647-498-84-86 'ਤੇ ਅੱਜ ਤੁਹਾਡੀ ਅਤੇ ਸਾਡੀ ਗੱਲਬਾਤ ਹੋਵੇਗੀ। ਸੋ ਬੀ ਕੇਅਰਫੁਲ, ਕੋਈ ਨਾ, ਤੁਹਾਨੂੰ ਕਾਹਲੀ ਕਰਨ ਦੀ ਲੋੜ ਹੀ ਨਹੀਂ, ਅਸੀਂ ਆ ਗਏ ਯਾਰ, ਤੁਹਾਡੇ ਲਈ ਗੀਤ ਸੰਗੀਤ ਹੋਊਗਾ, ਗੱਲਾਂ ਬਾਤਾਂ ਕਰਦੇ ਹਾਂ ਕੁਝ ਇੱਕ, ਆ ਜਾਓ ਫਿਰ।

ਗਾਣੇ ਕੋਈ ਨਾ ਲਾਉਣੇ ਲਾਉਣੇ ਗਾਣੇ ਵੀ ਲਾਵਾਂਗੇ, ਟੈਨਸ਼ਨ ਨਾ ਲਓ ਤੁਸੀਂ ਯਾਰ। ਐਂਡ ਅੱਜ ਕੋਈ ਕਣੀ ਵਾਲਾ ਗਾਣਾ ਵੀ ਲਾਉਣੇ, ਅੱਜ ਲਾਉਣਾ ਨਹੀਂ ਮੈਂ, ਉਹ ਵੀ ਕਣੀਆਂ 'ਚ ਮੈਂ ਭਿੱਜ ਗਈ। ਅੱਜ ਕਣੀਆਂ 'ਚ ਜੇ ਕੋਈ ਬਾਹਰ ਜਾਵੇ ਭਿੱਜਣਾ ਨਹੀਂ ਤੁਸੀਂ, ਤਾਂ ਤੁਹਾਨੂੰ ਹਵਾ ਨਾ ਕਿਤੇ ਚੱਕ ਕੇ ਲੈ ਜਾਵੇ। ਸੋ ਗੀਤਾ ਬਾਈ ਜੀ ਕੋਈ ਇੱਦਾਂ ਦਾ ਤੁਹਾਨੂੰ ਗਾਣਾ ਬਣਾਉਣਾ ਪੈ ਜਾਵੇ ਕਿ ਬਾਹਰ ਮੈਂ ਨਿਕਲੀ ਅਤੇ ਹਵਾ ਨੇ ਚੱਕ ਕੇ ਮੈਨੂੰ ਉਹ ਮਾਰਿਆ। ਅਤੇ ਕਈ ਵਾਰ ਕਿਸੇ ਨੂੰ ਮਿਲਣ ਦਾ ਚਾਅ ਇੰਨਾ ਹੁੰਦਾ, ਬੰਦਾ ਕੋਈ ਪਰਵਾਹ ਨਹੀਂ ਕਰਦਾ ਕਿ ਬਾਹਰ ਕਣੀਆਂ ਪੈ ਰਹੀਆਂ, ਬਾਹਰ ਬਰਫ਼ ਪੈ ਰਹੀ ਹੈ, ਬਾਹਰ ਕੋਈ ਬਲੈਕ ਆਈਸ ਹੈ, ਬਾਹਰ ਲੋਹੜੇ ਦੀ ਗਰਮੀ ਹੈ। ਜੇ ਕਿਸੇ ਨੂੰ ਮਿਲਣਾ ਨਾ, ਆਪਾਂ ਕਿਸੇ ਵੀ ਹਾਲਾਤ ਦੇ ਵਿੱਚ ਕਹਾਂਗੇ ਯਾਰ ਮੈਂ ਇਹਨੂੰ ਮਿਲਣਾ ਹੀ ਮਿਲਣਾ। ਹੁਣ ਆਪਣੇ ਕਈ ਵਾਰ ਐਡੇ ਵੱਡੇ ਵੱਡੇ ਸਨੋ ਸਟੋਰਮ ਆਏ ਹੁੰਦੇ ਆ, ਅਤੇ ਜਿਹਨੇ ਯਾਰ ਆਪਣੀ ਕਿਸੇ ਮਹਿਬੂਬਾ ਨੂੰ ਮਿਲਣਾ, ਉਹ ਕਹਿੰਦਾ ਯਾਰ ਭਾਵੇਂ ਮੈਂ ਤੁਰ ਕੇ ਆਵਾਂ ਪਰ ਤੈਨੂੰ ਮਿਲਣ ਜ਼ਰੂਰ ਆਊਂਗਾ। ਠੀਕ ਹੈ ਨਾ ਗੱਲ ਮੇਰੀ, ਕਿ ਯਾਰ ਤੁਸੀਂ ਹੁਣ ਕੋਈ ਬਹਾਨਾ ਥੋੜ੍ਹਾ ਲਾ ਸਕਦੇ ਹੋ ਕਿ ਮੌਸਮ ਖਰਾਬ ਹੈ ਜਾਂ ਯੂਨੋ ਇਹ ਕੋਈ ਇਸ਼ੂ ਹੈ। ਅਗਲਾ ਕਹਿੰਦਾ ਯਾਰ ਜੇ ਹੁਣ ਮੈਂ ਕਿਸੇ ਨੂੰ ਮਿਲਣਾ ਤਾਂ ਡਜ਼ਨਟ ਮੈਟਰ, ਕਿਸੇ ਨਾ ਕਿਸੇ ਤਰੀਕੇ ਨਾਲ ਮਿਲਾਂਗੇ ਜ਼ਰੂਰ। ਉਹ ਲਾਉਂਦੇ ਤੁਹਾਡੇ ਲਈ ਗਾਣਾ, ਸੱਜ ਕੇ ਨਾ ਨਿਕਲੋ ਸੋਹਣੇ, ਉਹ ਮੌਸਮ ਖਰਾਬ ਹੈ। ਬਟ ਸਰਦੂਲ ਜੀ ਹੁਣ ਜਿਹੜੇ ਬੰਦਾ ਯਾਰ ਅਗੈਨ ਕਿਸੇ ਦਾ ਚਾਹਵਾਨ ਹੈ ਉਹਨੇ ਫਿਰ ਨਿਕਲਣਾ ਹੀ ਨਿਕਲਣਾ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 6474988486, ਠੀਕ ਹੈ। ਮੈਂ ਯਾਦ ਕਰਾ ਦਾਂ ਕਿ ਅੱਜ ਜੇ ਗੱਲ ਕਰਨੀ ਹੈ ਸਾਡੇ ਨਾਲ ਸਿਰਫ ਏਸੇ ਹੀ ਨੰਬਰ 'ਤੇ ਗੱਲ ਹੋਊਗੀ, 6474988486 6474984886। ਸੋ ਬਹੁਤ ਸਾਰੇ ਲੋਕਾਂ ਦੀ ਰੂਫ ਡੈਮੇਜ ਹੋਈ ਹੋਊਗੀ ਅੱਜ, ਜੇ ਪ੍ਰੋਪਰਲੀ ਤੁਸੀਂ ਟਾਈਮ ਸਿਰ ਨਵੀਂ ਰੂਫ ਨਹੀਂ ਲਵਾਈ, ਰੂਫ ਪੁਰਾਣੀ ਹੈ ਫਿਰ ਡੈਮੇਜ ਹੀ ਹੋਣੀ ਹੈ। ਸੋ ਪਲੀਜ਼ ਜੇ ਕੋਈ ਛੱਤ ਲੀਕ ਹੋ ਰਹੀ ਹੈ, ਨਵੀਂ ਰੂਫ ਲੱਗਣ ਵਾਲੀ ਹੈ, ਤਾਂ ਯਾਦ ਰੱਖੋ ਜ਼ਰੂਰ ਪੈਸ਼ਨ ਰੂਫਿੰਗ, ਗੁਰਲਾਲ ਭਾਜੀ ਨੂੰ ਫੋਨ ਘੁਮਾ ਲਓ। ਪੈਸ਼ਨ ਰੂਫਿੰਗ 6479199413 ਨੰਬਰ ਹੈ, 6479199413। ਪੈਸ਼ਨ ਰੂਫਿੰਗ ਨੂੰ ਕਾਲ ਕਰ ਲਓ, 6479199413। ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਇੱਕੋ ਇੱਕ ਟੀਮ ਹੈ, ਠੀਕ ਹੈ। ਤੁਹਾਨੂੰ ਹੋਰ ਕਿਸੇ ਨੂੰ ਕਾਲ ਕਰਨ ਦੀ ਲੋੜ ਨਹੀਂ, ਭਾਜੀ ਰਿਪੇਅਰ ਵੀ ਕਰਦੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ, ਅਤੇ ਨਾਲ ਨਵੀਂ ਰੂਫ ਤਾਂ ਚਲੋ ਥੋੜ੍ਹੀ ਲਾ ਹੀ ਦੇਣਗੇ, ਰੀਜ਼ਨੇਬਲ ਰੇਟ 'ਤੇ 25-30 ਸਾਲ ਤੁਹਾਨੂੰ ਰੂਫ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। 2696 ਹਾਂਜੀ, ਅੱਜ ਫਿਰ ਮੌਸਮ ਖਰਾਬ ਕਰਨਾ ਸਾਡਾ ਕੰਮ ਹੈ ਭਾਜੀ। ਮੌਸਮ ਦੇਖੋ ਖਰਾਬ ਹੈ ਤਾਂ ਵਧੀਆ ਠੀਕ ਹੋ ਵੀ ਜਾਊਗਾ। ਇੱਕ ਸੈਕਿੰਡ ਦਿਓ ਤੁਸੀਂ, ਤੁਹਾਡੀ ਗੱਲਬਾਤ ਮੈਂ ਸੁਣਦਾ, ਸੋਰੀ ਮੈਨੂੰ ਕੁਇਕ ਜਿਹਾ ਇੱਕ ਮੂਮੈਂਟ ਦਿਓ, ਅਤੇ ਇੱਕ ਵਾਰ ਫਿਰ ਤੋਂ ਤੁਹਾਡੀ ਕਾਲ ਲੈਂਦੇ ਹਾਂ। ਭਾਜੀ ਕਹਿੰਦੇ ਕਿ ਨਵੀਂ ਜੀ ਤੁਸੀਂ ਕੀ ਕਰ ਰਹੇ ਹੋ, ਮੌਸਮ ਖਰਾਬ ਕੀਤਾ ਗਿਆ ਭਾਜੀ। ਹੁਣ ਦੇਖੋ ਮੈਂ ਜਦੋਂ ਆਉਣਾ ਹੁੰਦਾ ਪ੍ਰੋਗਰਾਮ ਕਰਨ, ਮੈਂ ਤਾਂ ਹੱਸਦਾ ਹੁੰਦਾ ਕਿ ਸਾਡੇ ਆਉਣ ਦੇ ਨਾਲ ਧੁੱਪ ਨਿਕਲਿਆ ਹੀ। ਹੁਣ ਮੈਂ ਅੱਜ ਕੀ ਕਹਾਂ, ਅੱਜ ਮੈਂ ਵੀ ਥੋੜ੍ਹਾ ਜਿਹਾ ਕੱਚਾ ਜਿਹਾ ਹੋਇਆ ਪਿਆ ਕਿ ਸਾਡੇ ਆਉਣ ਨਾਲ ਧੁੱਪ ਤਾਂ ਨਿਕਲੀ ਨਹੀਂ, ਸਾਡੇ ਆਉਣ ਨਾਲ ਤਾਂ ਅੱਜ ਮੌਸਮ ਥੋੜ੍ਹੇ ਜਿਹਾ ਜ਼ਿਆਦਾ ਖਰਾਬ ਹੋ ਗਏ। ਸੋ ਬਾਕੀ ਗੱਲ ਇਹਦੀ ਠੀਕ ਹੈ ਕਿ ਕੀ ਕਰੀਏ ਇੰਨੇ, ਨਵੀਂ ਜੀ ਮੌਸਮ ਖਰਾਬ ਹੈ। ਇੱਕ ਨਾ GTA ਕ੍ਰੈਡਿਟ ਨੂੰ ਯਾਦ ਰੱਖੋ, ਕਰਜ਼ੇ ਦੀ ਕੋਈ ਵੀ ਪ੍ਰੋਬਲਮ ਹੈ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਲੋਕਾਂ ਦਾ ਨੰਬਰ ਤੁਸੀਂ ਨੋਟ ਕਰੋ। ਸੋ ਫੋਨ ਨੰਬਰ ਹੈ ਰੇਖਾ ਅਤੇ ਨਦੀਮ ਜੀ ਦਾ, 416-650-1100 'ਤੇ ਕਾਲ ਕਰੋ, ਅਤੇ GTA ਕ੍ਰੈਡਿਟ ਦੀ ਟੀਮ ਤੁਹਾਡੇ ਲਈ ਹਾਜ਼ਰ ਆ। ਦੇਖੋ ਮੈਂ ਕਿਹੜਾ ਗਾਣਾ ਤੁਹਾਡੇ ਲਈ ਲੋਡ ਕੀਤਾ, ਸਰਦੂਲ ਜੀ ਨੰਬਰ 1 ਯਾਰ, ਵਾਹ।

ਜੀ ਦਾ ਮਿਊਜ਼ਿਕ ਵੀ ਅਹੂਜਾ ਸਾਹਿਬ ਨਾਲ, ਮੈਨੂੰ ਲੱਗਦਾ ਇਹ ਅਹੂਜਾ ਸਾਹਿਬ ਦਾ ਜਾਂ ਨਹੀਂ, ਇਹ ਜੈਦੇਵ ਜੀ ਦਾ। ਵਾਹ ਭਈਆ ਜੈਦੇਵ ਜੀ, ਤੁਸੀਂ ਵੀ ਕਮਾਲ ਹੀ ਹੋ ਯਾਰ, ਕਿਆ ਬਾਤ ਹੈ, ਕਿਆ ਮਿਊਜ਼ਿਕ। ਇਹ ਜਿਹੜੇ ਪੁਰਾਣੇ ਕੀ ਕਹਿੰਦੇ ਹੁੰਦੇ ਪੁਰਾਣੇ ਖੁੰਡ ਨੇ ਨਾ, ਅਹੂਜਾ ਸਾਹਿਬ ਹੋ ਗਏ ਜਾਂ ਜੈਦੇਵ ਜੀ ਹੋ ਗਏ, ਕਿਆ ਯਾਰ ਕਮਾਲ ਦਾ ਮਿਊਜ਼ਿਕ ਕੀਤਾ ਉਹਨਾਂ ਦਿਨਾਂ ਦੇ ਵਿੱਚ, ਹੈ। ਅੱਜ ਵੀ ਬੰਦਾ ਸੁਣਦਾ ਅਤੇ ਸੁਣ ਕੇ ਬੰਦਾ ਸਿੱਖਦਾ ਕਿ ਮਿਊਜ਼ਿਕ ਇਸ ਨੂੰ ਕਹਿੰਦੇ ਨੇ। ਸੁਣੋ ਅਤੇ ਜੀ ਕਰਦਾ ਕਿ ਬਸ ਮਿਊਜ਼ਿਕ ਹੀ ਚੱਲੀ ਜਾਏ, ਭਾਵੇਂ ਆਵਾਜ਼ਾਂ ਵੀ ਬਹੁਤ ਮੈਂ ਕਹਿੰਦਾ ਕਿ ਨੰਬਰ ਵਨ ਟੌਪ ਦੀਆਂ ਨੇ, ਬਟ ਹੁੰਦਾ ਨਾ ਕਈ ਵਾਰ ਕਿ ਮਿਊਜ਼ਿਕ ਯਾਰ ਇੰਨਾ ਵਧੀਆ, ਹੁਣ ਥੋੜ੍ਹਾ ਜਿਹਾ ਘੱਟ ਗਿਆ, ਜਿਹੜਾ ਪੀਸ ਵਰਕ ਹੈ ਬਹੁਤ ਘੱਟ ਸੁਣਨ ਨੂੰ ਮਿਲਦਾ। ਹੁਣ ਗਾਣਾ ਸ਼ੁਰੂ ਹੁੰਦਾ, ਚਲੋ ਜੀ ਲਿਰਿਕਸ, ਹਲਕਾ ਫੁਲਕਾ ਜਿਹਾ ਮਿਊਜ਼ਿਕ, ਅਤੇ ਠਾਹ ਜਾ ਕੇ ਗਾਣਾ ਖਤਮ ਹੋ ਜਾਂਦਾ, ਪਤਾ ਨਹੀਂ ਚੱਲਦਾ। ਸੋ ਸੋਰੀ ਭਾਅ ਜੀ, ਤੁਹਾਡੀ ਆਵਾਜ਼, ਸੋਰੀ ਤੁਹਾਡੀ ਕਾਲ ਆਈ ਸੀ, ਕੱਟੀ ਗਈ। ਸੋ ਫਿਰ ਤੋਂ ਕਰ ਲਓ 2696, ਸੁਣਨਾ ਕਰਦੇ ਹਾਂ ਗੱਲਬਾਤ, ਅਤੇ ਸਟੂਡੀਓ ਦਾ ਨੰਬਰ ਹੈ 6478848486 ਨੰਬਰ ਹੈ 6474988486। ਇਸ ਨੰਬਰ 'ਤੇ ਫੋਨ ਤੁਸੀਂ ਕਰ ਰਹੇ ਹੋ, 647-498-8486। ਲਾਉਣੇ ਵੀ ਆ ਤੁਹਾਡੇ ਲਈ ਗੀਤ, ਸੱਜ ਕੇ ਨਾ ਨਿਕਲੋ ਸੋਹਣੇ ਹੋ, ਬਈ ਮੌਸਮ ਖਰਾਬ ਹੈ। ਇੱਕ ਮੈਸੇਜ ਲੈ ਲਈਏ ਅਤੇ ਫਿਰ ਤੁਹਾਡੇ ਲਈ ਸਰਦੂਲ ਜੀ ਦਾ ਬੜਾ ਹੀ ਕਮਾਲ ਦਾ, ਬਹੁਤ ਹੀ ਸ਼ਾਨਦਾਰ ਗੀਤ ਲਾਉਣੇ ਆ, ਬੋਲ ਵੀ ਕਿੰਨੇ ਸੋਹਣੇ ਆ, ਜ਼ਰੂਰ ਲਾਉਣੇ ਆ ਤੁਹਾਡੇ ਲਈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1986-1987 6477-1986-1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਕਿਆ ਬਾਤ ਹੈ, ਚਲੋ ਫਿਰ ਤੁਹਾਡੇ ਲਈ ਲਾਉਣੇ ਆ ਯਾਰ ਗੀਤ ਸਰਦੂਲ ਜੀ ਦਾ, ਅਤੇ ਫਿਰ ਵਾਪਸ ਆਉਣੇ ਆ ਅਤੇ ਗੱਲਾਂ ਬਾਤਾਂ ਮਾਰਦੇ ਹਾਂ ਕੁਝ।

0: ਕਿਆ ਬਾਤ ਹੈ ਯਾਰ, ਬੰਦੇ ਨੂੰ ਪੂਰਾ ਐਂ ਜੋਸ਼ ਆ ਜਾਂਦਾ ਗਾਣਾ ਸੁਣ ਕੇ। ਸਰਦੂਲ ਜੀ, ਤੁਹਾਡੀ ਕੋਈ ਰੀਸ ਨਹੀਂ, ਨਾ ਹੋਈ ਹੈ ਨਾ ਹੋਣੀ ਹੈ, ਹੈ ਅਮੇਜ਼ਿੰਗ ਪ੍ਰੋਗਰਾਮ ਪੰਜਾਬੀ ਦਾ। ਨੰਬਰ ਹੈ ਸਟੂਡੀਓ ਦਾ 6474988486, 647-498-8486। ਅੱਜ ਤੁਸੀਂ ਇਸੇ ਹੀ ਨੰਬਰ 'ਤੇ ਫੋਨ ਘੁਮਾਉਣਾ, ਠੀਕ ਹੈ, ਇਸੇ ਹੀ ਨੰਬਰ 'ਤੇ ਗੱਲਬਾਤ ਹੋਊਗੀ। 6474988486 ਸਾਡਾ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਭਾਅ ਜੀ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਫਰਾਈਡੇ ਪਰਸੋਂ ਸ਼ਾਮੀ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ 'ਤੇ। ਪੂਰੇ ਸ਼ੋਅਰੂਮ 'ਚ ਸਾਰਾ ਨਵਾਂ ਫਰਨੀਚਰ ਸਜਿਆ ਹੋਇਆ। ਸੁੱਖ ਜੀ ਕਿਵੇਂ ਹੋ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਆਉਣਾ, ਡਿਫਰੈਂਟ ਤਰੀਕੇ ਦੇ ਜਿਹੜੇ ਤੁਹਾਨੂੰ ਤੋਹਫੇ ਪਰਿਵਾਰਾਂ ਨੂੰ ਦਿੱਤੇ ਜਾਣੇ ਆ, ਤੇ ਨਾਲ ਦੀ ਨਾਲ ਤੁਸੀਂ ਸਾਰੀ ਇਨਵੈਂਟਰੀ ਸ਼ੋਰੂਮ ਦੇ ਵਿੱਚ ਪੂਰੇ ਦਾ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ। ਲੇਬਰ ਡੇ ਲੌਂਗ ਵੀਕਐਂਡ ਉੱਪਰ ਸਾਰੀ ਇਨਵੈਂਟਰੀ ਨਵੀਂ ਜਿਹੜੀ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਤੁਸੀਂ ਆਪਣੇ ਘਰ ਦੇ ਲਈ ਕੈਨੇਡੀਅਨ ਮੇਡ ਸੋਫਾ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ, ਸੋਲਿਡ ਵੁੱਡ ਦੇ ਬੈਡਰੂਮ ਸੈੱਟ ਚਾਹੀਦੇ ਨੇ, ਈਵਨ ਤੁਹਾਨੂੰ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਲੋਐਸਟ ਪ੍ਰਾਈਸ ਜਿਹੜੀਆਂ ਤੁਹਾਨੂੰ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਮਿਲਣੀਆਂ, ਤੇ ਨਾਲ ਵੱਡੇ ਵੱਡੇ ਤੋਹਫਿਆਂ ਨੇ ਤੁਹਾਡਾ ਇੰਤਜ਼ਾਰ ਕਰਨਾ। ਤੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਤੇ ਨਾਲ ਇੱਕ ਤੋਹਫਾ ਵੀ ਦੇਣ ਲੱਗੇ ਆ ਬੱਚਿਆਂ ਲਈ, ਬੈਕ ਟੂ ਸਕੂਲ ਜਿਹੜੇ ਬੱਚੇ ਜਾ ਰਹੇ, ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ, ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਲੈਕਰ ਫਿਨਿਸ਼ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਵਾਈਟ ਕਲਰ ਦੀ ਐਲਈਡੀ ਲਾਈਟ, ਡਰੋਰ ਦੇ ਡਰੈਸਰ ਤੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋਫਟ ਕਲੋਜ਼ਰ ਡਰੋਰ। ਸੋ ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈਡਰੂਮ ਸੈੱਟ, ਇਟਾਲੀਅਨ ਸੀਰੀਜ਼ ਦਾ ਨਿਊ ਅਰਾਈਵਲ, ਜਿਹਦੀ ਰੈਗੂਲਰ ਕੀਮਤ $4500 ਸੀ, ਓਨਲੀ ਫੋਰ ਦਿਸ ਲੌਂਗ ਵੀਕਐਂਡ $1999 ਦਾ 4516 ਬੈਡਰੂਮ ਸੈੱਟ $1999 ਦੇ ਵਿੱਚ $2000 ਦੇ ਵਿੱਚ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਗੇ, ਨਾਲ PS5 ਗੇਮ, PS5 ਗੇਮ ਨਵੀ ਬਾਈ ਜੀ,
0: ਬੱਲੇ ਬੱਲੇ ਬੱਲੇ, PS5 ਫ੍ਰੀ, ਕਿਆ ਬਾਤ ਹੈ ਯਾਰ। ਇਹ ਤਾਂ ਬੱਚਿਆਂ ਨੇ ਕਹਿਣਾ ਕਿ ਸਾਡਾ ਤਾਂ ਵਾਕੀ ਬੈਕ ਟੂ ਸਕੂਲ ਪ੍ਰੈਜ਼ੈਂਟ ਸਭ ਤੋਂ ਵਧੀਆ।
1: ਬਿਲਕੁਲ ਨਵੀ ਬਾਈ ਜੀ, ਸੋ ਪੂਰਾ ਬੈਡਰੂਮ ਸੈੱਟ $4500 ਵਾਲਾ $1999 ਦਾ। ਇਹ ਵੀ ਨਹੀਂ ਕਿ ਬੈਡਰੂਮ ਸੈੱਟ ਦੇ ਵਿੱਚ ਪ੍ਰਾਈਸ ਜਿਹੜੀ ਇਨਕਲੂਡ ਹੋਗੀ, ਤੁਸੀਂ ਆ ਕੇ ਬੈਡਰੂਮ ਸੈੱਟ ਚੈੱਕ ਕਰ ਲਿਓ, ਮਾਰਕੀਟ ਦੇ ਵਿੱਚ ਪ੍ਰਾਈਸ ਕੰਪੇਅਰ ਕਰ ਲਿਓ, ਜੇ $1 ਨਾਲ ਵੀ ਪ੍ਰਾਈਸ ਬੀਟ ਹੋ ਗਈ, ਬੈਡਰੂਮ ਸੈੱਟ ਵੀ ਫ੍ਰੀ, PS5 ਤਾਂ ਹੈਗੀ ਫ੍ਰੀ ਆ। ਸੋ ਇਹ ਗਰੰਟੀ ਆ ਗ੍ਰੈਂਡ ਫਰਨੀਚਰ ਦੀ। ਸੋ ਸਾਰੇ ਪਰਿਵਾਰਾਂ ਨੇ ਪਹੁੰਚਣਾ ਇਸ ਵੀਕਐਂਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀਂ ਬਾਜੀ।
0: ਕੀ ਬਾਤ ਹੈ, ਨਹੀਂ ਸਾ, ਵਾਹ ਬਈ ਵਾਹ, PS5 ਵੀ ਬੱਚਿਆਂ ਲਈ ਫ੍ਰੀ। ਬੱਚੇ ਨੇ ਤਾਂ ਤੁਹਾਨੂੰ ਜਦ ਹੀ ਕਹਿ ਦੇਣਾ ਕਿ ਮੋਮ ਡੈਡ ਫਰਨੀਚਰ ਲੈਣਾ, ਤਾਂ ਆਪਾਂ ਬਸ ਗ੍ਰੈਂਡ ਹੋਮ ਫਰਨੀਚਰ ਤੋਂ ਲੈਣਾ। ਸੋ ਜ਼ਰੂਰ ਤੁਸੀਂ ਗੇੜਾ ਲਗਾਓ। ਓਕੇ, ਮੈਂ ਨਾ ਹੁਣੇ ਗੀਤ ਲਾਇਆ ਸਰਦੂਲ ਜੀ ਦਾ, ਬਸ ਸੁਰਾਂ ਦੇ ਬਾਦਸ਼ਾਹ, ਬਹੁਤ ਹੀ ਕਮਾਲ ਦੀ ਆਵਾਜ਼, ਤੇ ਲੋਕ ਤਾਂ ਸੁਪਨੇ ਅੱਜ ਵੀ ਕਹਿੰਦੇ ਯਾਰ ਕਿ ਸਾਡੀ ਕਿਤੇ ਸਰਦੂਲ ਜੀ ਵਰਗੀ ਆਵਾਜ਼ ਹੋ ਜਾਵੇ, ਪਰ ਹੁੰਦੀ ਨਹੀਂ ਕਿਉਂਕਿ ਮਿਹਨਤ ਇੰਨੀ ਅਗਲੇ ਨੇ ਕੀਤੀ ਹੈ। ਇੱਕ ਨਾ ਕਾਫੀ ਮਤਲਬ 1-2 ਮਹੀਨੇ ਹੋ ਗਏ ਹੁਣ ਸਰਦੂਲ ਜੀ ਦਾ ਬੇਟਾ ਸਾਡਾ ਮਿੱਤਰ ਹੈ ਤੇ ਬੜੀ ਵਾਰ ਮਿਲੇ ਗਿਲੇ ਹਾਂ, ਚਲੋ ਹੁਣ ਬਹੁਤ ਚਿਰ ਹੋਈ ਗੱਲ ਨਹੀਂ ਹੋਈ, ਬਟ ਖੈਰ ਉਹ ਇੱਕ ਵੱਖਰੀ ਗੱਲ ਹੈ। ਤੇ ਉਹਨਾਂ ਦੇ ਬੇਟੇ ਦਾ ਨਾਮ ਹੈ ਅਲਾਪ। ਉਹ ਨਾ ਕਿਸੇ ਆਪਦੇ ਕਿਸੇ ਸ਼ੋਅ 'ਤੇ, ਕੌਂਸਰਟ 'ਤੇ ਗੱਲ ਕਰ ਰਿਹਾ, ਤੇ ਉਹਨੇ ਉੱਥੇ ਕਿਹਾ ਕਿ ਕੁਛ ਇੱਦਾਂ ਦੇ ਵਰਡ ਸੀ ਵੀ ਮੇਰਾ ਪਿਓ, ਤੇ ਸਿਰਫ ਮੇਰਾ ਨਹੀਂ ਸਾਰੇ ਗਾਇਕਾਂ ਦਾ ਪਿਓ ਸੀ ਮੇਰਾ ਪਿਓ, ਕੁਛ ਇੱਦਾਂ ਦੇ ਬੋਲ ਬੋਲੇ। ਤੇ ਉਸ ਚੀਜ਼ ਨੂੰ ਲੈ ਕੇ ਬੜੇ ਲੋਕਾਂ ਨੂੰ ਇਤਰਾਜ਼ ਹੋਇਆ ਵੀ ਇਹ ਆਏ ਕਿਉਂ ਬੋਲ ਰਿਹਾ, ਇਹਨੂੰ ਆਏ ਨਹੀਂ ਕਹਿਣਾ ਚਾਹੀਦਾ, ਵੀ ਮੀਨੋ ਇੰਨਾ ਹੰਕਾਰ ਨਹੀਂ ਹੋਣਾ ਚਾਹੀਦਾ, ਚਲੋ ਜੋ ਵੀ ਹੈ। ਤੇ ਕਈ ਲੋਕਾਂ ਨੇ ਕਿਹਾ ਕਿ ਯਾਰ ਉਹਨੇ ਤਾਂ ਆਪਦੇ ਪਿਓ ਦੀ ਤਾਰੀਫ ਕੀਤੀ ਆ, ਕਿਉਂ ਨਾ ਕਰੇ, ਵੀ ਯੂਨੋ ਜੇ ਉਹਨੇ ਨਹੀਂ ਕਰਨੀ ਤਾਂ ਫਿਰ ਹੋਰ ਕਿਹੜਾ ਕਰੂਗਾ। ਲੋਕਾਂ ਨੇ ਉਹਨੂੰ ਐਜ਼ ਅ ਈਗੋ ਦੇ ਤੌਰ 'ਤੇ ਲਿਆ, ਉਹਨਾਂ ਨੇ ਕਿਹਾ ਕਿ ਇਹ ਬੱਚਾ ਹੰਕਾਰੀ ਹੋ ਗਿਆ ਤੇ ਕਿਤੇ ਨਾ ਕਿਤੇ ਵੀ ਲੋੜ ਤੋਂ ਵੱਧ ਬੋਲ ਰਿਹਾ। ਹੁਣ ਮੈਂ ਥੋੜ੍ਹਾ ਥੋੜ੍ਹਾ ਜਿਹਾ ਓਪੀਨੀਅਨ ਜਾਣਨਾ ਚਾਹੁੰਦਾ, ਚਲੋ ਗੱਲਬਾਤ ਹੋਈ ਨੂੰ ਬਹੁਤ ਚਿਰ ਹੋ ਗਿਆ, ਬਟ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਆਪਾਂ ਚਲੋ ਕੀਤੀ ਨਹੀਂ ਡਿਸਕਸ਼ਨ, ਹੁਣ ਥੋੜ੍ਹੀ ਜਿਹੀ ਕਰ ਲੈਂਦੇ ਹਾਂ ਫਿਰ ਕੀ ਹੋ ਗਿਆ। ਤੁਹਾਡਾ ਕੀ ਖਿਆਲ ਹੈ ਯਾਰ, ਜੇ ਉਹਨੇ ਇੰਝ ਕਹਿ ਦਿੱਤਾ ਕਿ ਮੇਰਾ ਪਿਓ ਤੇ ਸਿਰਫ ਮੇਰਾ ਨਹੀਂ ਬਟ ਸਾਰੇ ਗਾਇਕਾਂ ਦਾ ਪਿਓ ਸੀ ਮੇਰਾ ਪਿਓ, ਜੇ ਉਸਨੇ ਇੰਝ ਬੋਲ ਦਿੱਤਾ ਕਹਿ ਦਿੱਤਾ, ਤੁਹਾਨੂੰ ਉਸ ਚੀਜ਼ ਨਾਲ ਕੋਈ ਇਸ਼ੂ ਹੈ? ਤੁਹਾਨੂੰ ਲੱਗਦਾ ਉਹਨੇ ਕੁਛ ਗਲਤ ਕੀਤਾ ਜਾਂ ਯਾਰ ਉਹ ਆਪਣੇ ਪਿਓ ਦੀ ਟੌਰ ਬਣਾ ਰਿਹਾ, ਆਪਣੇ ਪਿਓ ਦੀ ਤਾਰੀਫ ਕਰ ਰਿਹਾ, ਫਿਰ ਕੀ ਹੋ ਗਿਆ? ਨੰਬਰ ਹੈ ਆਪਣਾ 6474988486, ਠੀਕ ਹੈ, ਇਸੇ ਨੰਬਰ 'ਤੇ ਗੱਲ ਕਰਿਓ, ਦੂਜੇ ਨੰਬਰ 'ਤੇ ਨਾ ਅੱਜ ਕਾਲ ਕਰਿਓ 3337 'ਤੇ, ਕਿਉਂਕਿ ਅੱਜ ਮੈਂ ਇੱਕ ਵੱਖਰੇ ਸਟੂਡੀਓ 'ਚ ਬੈਠਾ, ਅਤੇ ਨੰਬਰ ਹੈ ਆਪਣਾ 6474988486, 6474988486, 647-498-8486 'ਤੇ ਗੱਲਬਾਤ ਹੋ ਰਹੀ ਹੈ ਆਪਣੀ, 6474988486, ਠੀਕ ਹੈ, ਯਾਦ ਨਾਲ ਇਸੇ ਹੀ ਨੰਬਰ 'ਤੇ ਕਾਲ ਕਰੋ, ਹੋਰ ਕਿਸੇ ਨੰਬਰ 'ਤੇ ਤੁਹਾਡੀ ਸਾਡੀ ਗੱਲਬਾਤ ਨਹੀਂ ਹੋਣੀ, 6474988486। ਹੁਣ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਯਾਰ ਕਿ ਤੁਸੀਂ ਆਪਣੇ ਆਪ 'ਚ ਇੰਨਾ ਮਾਣ, ਆਪਣੀ ਖੁਦ ਦੀ ਇੰਨੀ ਤਾਰੀਫ ਕਰੋ ਕਿ ਅਗਲਾ ਵੀ ਕਹੇ ਕਿ ਯਾਰ ਇਹ ਬੰਦਾ ਤਾਂ ਕੌਨਫੀਡੈਂਟ ਹੀ ਬਹੁਤ ਹੈ, ਦੂਜੇ ਪਾਸੇ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਬੰਦਾ ਹੰਕਾਰੀ ਬਹੁਤ ਹੈ, ਬੰਦਾ ਬੰਦੇ ਦੇ ਫੇਮ ਜਾਂ ਕੋਈ ਐਸੀ ਚੀਜ਼ ਈਗੋ ਸਿਰ ਚੜ ਗਈ ਜਾਂ ਜੋ ਵੀ ਹੈ, ਚਲੋ ਆਪਾਂ ਬੜੀਆਂ ਚੀਜ਼ਾਂ ਕਹਿ ਦਿੰਦੇ ਹਾਂ। ਸੋ ਕੀ ਖਿਆਲ ਹੈ ਤੁਹਾਡਾ, ਕਾਲ ਕਰ ਰਹੇ ਹਾਂ, ਹੋਲਡ ਕਰੋ, ਸਭ ਨਾਲ ਗੱਲ ਹੋਊਗੀ, ਜਸਟ ਸਟੇ ਔਨ ਦਾ ਲਾਈਨ। ਐਂਡ ਦੁਆਬਾ ਟਰੈਵਲ ਨੇ ਬੜੀ ਟੌਪ ਦੀ ਡੀਲ ਲਾਈ ਹੈ, ਖਾਸ ਤੌਰ 'ਤੇ ਸਾਡੇ ਜਿਹੜੇ ਸੀਨੀਅਰ ਬਜ਼ੁਰਗ ਨੇ, ਤੁਸੀਂ ਆਪਣੇ ਪਿੰਡ ਜਾਣਾ 5-6 ਮਹੀਨੇ, ਨਵੰਬਰ ਵਿੱਚ ਜਾਣਾ ਅਤੇ ਤੁਸੀਂ ਅਪ੍ਰੈਲ 'ਚ ਮੁੜ ਕੇ ਆਉਣਾ, ਵਾਹ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, 5-6 ਮਹੀਨੇ ਲਾ ਕੇ ਆਓ ਆਰਾਮ ਨਾਲ, ਟੋਰਾਂਟੋ ਟੂ ਦਿੱਲੀ ਸਿਰਫ $1580 'ਚ ਰਾਊਂਡ ਟ੍ਰਿਪ, ਜਾਣਾ ਤਾਂ ਹੈਗਾ ਹੀ 5-6 ਮਹੀਨੇ, ਵਧੀਆ ਡੀਲ ਹੈ, ਕੁਝ ਕੀ ਸੀਟਾਂ ਨੇ। ਦੁਆਬਾ ਟਰੈਵਲ 9057967800, 9057967800, ਦੁਆਬਾ ਟਰੈਵਲ 9057967800, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਜੀ। 6780, ਹਾਂਜੀ
2: ਹਾਂਜੀ ਨਵੇਂ ਭਾਈ, ਕੀ ਹਾਲ ਚਾਲ?
0: ਵਧੀਆ ਜੀ ਵਧੀਆ, ਕਿੱਦਾਂ ਕੀ ਬਣਦਾ?
2: ਬਹੁਤ ਵਧੀਆ, ਸ਼ੁਕਰ ਹੈ ਰੱਬ ਦਾ,
0: ਸ਼ੁਕਰ ਹੈ ਰੱਬ ਦਾ, ਰੱਬ ਦਾ ਸ਼ੁਕਰ ਵੀ, ਰੱਬ ਦਾ ਵਾਕਈ ਸ਼ੁਕਰ ਹੈ ਯਾਰ ਕਿ ਕਣੀਆਂ ਪੈ ਗਈਆਂ ਇੰਨੀਆਂ, ਹੈ ਸਹੀ ਗੱਲ ਹੈ ਤੁਹਾਡੀ ਯਾਰ, ਐਵੇਂ ਆਪਾਂ ਜੇ ਕਰੀ ਜਾਈਏ ਕਣੀਆਂ ਪੈ ਗਈਆਂ, ਯੇ ਹੋ ਗਿਆ, ਉਹ ਕਾਹਦੇ ਲਈ ਕਰਨਾ, ਕਹੋ ਵਧੀਆ ਯਾਰ ਸਗਾ, ਤੇ ਪਾਣੀ ਨੀ, ਦੇਖੋ ਪਾਣੀ ਨੀ ਲਾਉਣਾ ਪਿਆ ਘਾਹ ਨੂੰ, ਹੈ
2: ਬਾਕੀ ਭਾਈ ਪਰਮਾਤਮਾ ਨੂੰ ਜਿਆਦਾ ਪਤਾ ਸਾਡੇ ਲਈ ਕੀ ਚੰਗਾ,
0: ਗੱਲ ਤੁਹਾਡੀ ਬਿਲਕੁਲ ਠੀਕ ਹੈ,
2: ਆਪਣੀ ਕੁਦਰਤ ਰਾਜੀ ਵੀ ਕਿਸੇ ਤਰੀਕੇ ਨਾਲ ਹੀ ਬਣਾਇਆ, ਬੰਦੇ ਨੂੰ ਬਣਾ ਕੇ ਕੁਦਰਤ ਨੂੰ ਉਹਨੇ ਨਿਵਾਰਿਆ, ਆਪੇ ਆਪਣੇ ਢੰਗ ਨਾਲ ਬਜਾਇਆ ਵਾ,
0: ਕੀ ਬਾਤ, ਅਸੀਂ ਗੱਲ ਕਰੀਏ ਵਿੱਚ, ਵੈਰੀ ਗੁੱਡ ਵੈਰੀ ਗੁੱਡ, ਹੋਰ ਸੁਣਾਓ ਕੀ ਕਹਿਣਾ ਚਾਹੁੰਦੇ ਵੀਰੇ ਅੱਜ?
2: ਭਾਜੀ ਮੈਂ ਕਹਿਣਾ ਚਾਹੁੰਦਾ, ਜਦੋਂ ਮੈਨੂੰ ਨੀ ਪਤਾ ਸੀ ਚੀਜ਼ ਦਾ, ਹੁਣ ਉਹਦੇ ਕਹਿਣ ਦਾ ਉਹ ਤਾਂ ਉਹਨੂੰ ਪਤਾ ਉਹਨੇ ਕਿਸ ਵਰਡਿੰਗ ਦੇ ਨਾਲ ਕਿਹਾ, ਈਗੋ ਦੇ ਨਾਲ ਕਿਹਾ, ਜੇ ਕੋਈ ਬੰਦਾ ਪੋਜ਼ਿਟਿਵਿਟੀ ਨਾਲ ਲੈਣਾ ਜਾਵੇ ਤੇ ਸਿੰਗਰ ਉਹਨੂੰ ਲੈ ਸਕਦੇ, ਕਾਫੀ ਸਿੰਗਰ ਉਹਨੂੰ ਮੰਨਦੇ ਵੀ ਹੈ ਕਿ ਉਸ ਤੋਂ ਉਹਨਾਂ ਦੇ ਉੱਤੇ ਕੋਈ ਸਿੰਗਰ ਸੀਗਾ ਨੀ ਪੰਜਾਬ ਸਾਡੇ ਦੇ ਵਿੱਚ, ਜਿੱਦਾਂ ਦੀ ਉਹਨਾਂ ਦੀ ਆਵਾਜ਼ ਸੀ, ਹੁਣ ਆਮ ਲੋਕ ਤੇ ਆਪਾਂ ਉਹਨਾਂ ਤੇ ਗੱਲ ਪਾ ਦਈਏ ਫਿਰ ਉਹ ਥੋੜਾ ਜਿਹਾ ਨਾ ਡਿਫਰੈਂਟ ਹੋ ਜਾਂਦਾ, ਫਿਰ ਹਰ ਬੰਦਾ ਦੀ ਮੈਂਟੈਲਿਟੀ ਆਪਾਂ ਪੜ੍ਹ ਨੀ ਸਕਦੇ ਹਨਾ, ਉਹਨੇ ਤਾਂ ਚਲੋ ਭਾਵੇਂ ਇੱਕ ਫਲੋ ਫਲੋ ਚ ਗੱਲ ਕਹਿਤੀ ਹੋਣੀ ਉਹਨਾਂ ਨੇ, ਹੁਣ ਜੇ ਤਾਂ ਈਗੋ ਵਾਈਜ਼ ਕਿਹਾ ਫਿਰ ਤਾਂ ਸਹੀ ਨੀ ਹੈ, ਜੇ ਉਵੇਂ ਉਹਨਾਂ ਨੇ ਨੈਚੁਰਲ ਤਰੀਕੇ ਨਾਲ ਗੱਲ ਕੀਤੀ ਕਿ ਤਾਂ ਨੋ ਡਾਊਟ ਉਹ ਸਿੰਗਰ ਤਾਂ ਬਹੁਤ ਕਮਾਲ ਦੇ ਸੀ, ਇਹ ਤਾਂ ਗੱਲ ਸਾਰੇ ਕਹਿੰਦੇ, ਮਾਸਟਰ ਸਲੀਮ ਹੋ ਗਏ ਜਿੰਨੇ ਵੀ ਵੱਡੇ ਆਪਣੇ ਪੰਜਾਬੀ ਸਿੰਗਰ, ਮੇਨ ਪਤਾ
0: ਸਾਰਿਆਂ ਦੇ ਪਿਓ ਸੀ, ਇਹ ਕੁਛ ਗਲਤ ਕਿਹਾ?
2: ਨਹੀਂ ਜੇ ਤਾਂ ਮੇਰੇ ਪਿਓ ਨੀ ਸਾਰਿਆਂ ਦੇ ਪਿਓ ਸੀ ਤਾਂ ਉਹਦੇ ਉਹ ਆ, ਜਾਂ ਤਾਂ ਉਹਨੇ ਗਾਇਕੀ ਦੇ ਮਾਮਲੇ ਚ ਕਿਹਾ, ਜੇ ਅਦਰਵਾਈਜ਼ ਵੇਖਿਆ ਜਾਵੇ ਈਗੋ ਵਾਈਜ਼ ਤਾਂ ਫਿਰ ਕਾਫੀ, ਹੁਣ ਉਹਨਾਂ ਤੋਂ ਵਧੀਆ ਕਲਾਕਾਰ ਨੇ ਸਾਡੀ ਹਿਸਟਰੀ ਚ ਹੋਏ ਵੀ ਨੇ, ਕਿਉਂਕਿ ਜਮਾ ਜੱਟ ਜੀ ਇਹਨਾਂ ਦੇ ਕਾਫੀ ਵੱਡੇ ਬਾਈ ਕਲਾਕਾਰ, ਤਾਂ ਸਾਡੇ ਨੁਸਰਤ ਫਤਿਹ ਅਲੀ ਖਾਨ ਸਾਹਿਬ,
0: ਠੀਕ ਹੈ,
2: ਇਹਦਾ ਕਲਾਕਾਰ ਸੀ,
0: ਸੋ ਠੀਕ ਹੈ, ਸੋ ਤੁਹਾਨੂੰ ਲੱਗਦਾ ਨਹੀਂ ਕਹਿਣਾ ਚਾਹੀਦਾ?
2: ਹਾਂ ਕਹਿਣਾ ਨੀ ਚਾਹੀਦਾ ਸੀਗਾ, ਬਾਕੀ ਉਹ ਇਮੋਸ਼ਨ ਹੁੰਦੇ ਬੰਦੇ ਅੰਦਰ ਕਈ ਵਾਰ ਭਰੇ ਨਾ, ਇਮੋਸ਼ਨ ਕੀ ਪਤਾ ਛੇਤੀ ਤੁਹਾਨੂੰ ਪਤਾ ਮੂੰਹ ਚ ਜੋ ਆਉਂਦਾ ਸੰਭਲ
0: ਕੇ ਆਉਂਦਾ, ਖਾਸ ਤੌਰ ਤੇ ਜਦੋਂ ਨਾ ਕੋਈ ਯੰਗ ਹੁੰਦਾ ਫਿਰ ਕਈ ਵਾਰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਕੀ ਕਹਿ ਰਹੇ ਹਾਂ। ਕੋਈ ਬੰਦਾ ਆਪਣੇ ਪਿਓ ਦੀ ਇੰਨੀ ਤਾਰੀਫ ਕਿਉਂ ਨੀ ਕਰੂਗਾ? ਹੁਣ ਤੁਹਾਡੇ ਬਾਪ ਤੋਂ ਵੱਡਾ ਤੁਹਾਡਾ ਰੋਲ ਮਾਡਲ ਕੌਣ ਹੁੰਦਾ? ਇੱਕ ਪਾਸੇ ਆਪਾਂ ਕਹਿੰਦੇ ਹਾਂ ਯਾਰ ਪੇਰੈਂਟਸ ਦੀ ਇੱਜ਼ਤ ਕਰੋ, ਸਤਿਕਾਰ ਕਰੋ, ਇਸ ਤੋਂ ਵੱਡਾ ਸਤਿਕਾਰ ਕੀ ਹੋ ਸਕਦਾ? ਤੁਸੀਂ ਕਹਿ ਰਹੇ ਹੋ ਵੀ ਮੇਰਾ ਪਿਓ ਤਾਂ ਸਾਰਿਆਂ ਦਾ ਪਿਓ ਸੀ। ਸੋ ਖੈਰ ਤੁਹਾਡੀਆਂ ਕਾਲਸ ਮੈਂ ਲੈਣਾ ਚਾਹੁੰਦਾ, ਤੁਸੀਂ ਸਾਰੇ ਕੀ ਕਹਿੰਦੇ ਹੋ? ਬਾਈ ਜੀ ਹੁਣੇ ਕਹਿੰਦੇ ਕਿ ਉਸਨੂੰ ਨਹੀਂ ਸੀ ਕਹਿਣਾ ਚਾਹੀਦਾ, ਕਿਉਂਕਿ ਇਹਨਾਂ ਦੇ ਬੋਲ ਨੇ ਕਿ ਉਹਨਾਂ ਤੋਂ ਹੋਰ ਵੀ ਕਿਤੇ ਨਾ ਕਿਤੇ ਲੈਜੈਂਡਸ ਜਿਹੜੇ ਪਹਿਲਾਂ ਆਏ ਨੇ ਵੀ ਉਹ ਵੀ ਬੜੇ ਉਸਤਾਦ ਸੀਗੇ। ਸੋ ਨੰਬਰ ਹੈ ਆਪਣਾ 6474988486, ਸਟੂਡੀਓ ਦਾ ਨੰਬਰ ਹੈ 647-498-8486, 6474-988-8486 ਆਪਣਾ ਨੰਬਰ ਹੈ। ਰਾਜਵੰਤ ਕੌਰ ਨੂੰ ਯਾਦ ਰੱਖੋ, ਤੁਹਾਡੇ ਅਗਰ ਗੱਡੀਆਂ ਦੀ ਜਾਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਚਾਹੁੰਦੇ ਹੋ ਤੁਹਾਨੂੰ ਵਧੀਆ ਡਿਸਕਾਊਂਟ ਮਿਲੇ ਤਾਂ ਰਾਜਵੰਤ ਕੌਰ, ਰਾਜਵੰਤ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਹੁਣੇ ਡੀਲ ਕਰਦੇ ਨੇ। ਤੁਸੀਂ ਆਪਣਾ ਕੋਈ ਵੀ ਤੁਹਾਡੀ ਰਿਨਿਊਅਲ ਆ ਰਹੀ ਹੈ ਰਾਜਵੰਤ ਨੂੰ ਕਿ ਕਹੋ ਕਿ ਰਾਜਵੰਤ ਇਹ ਸਾਨੂੰ ਕਵੋਟ ਮਿਲਿਆ ਹੋਇਆ, ਤੁਸੀਂ ਕੀ ਕਰ ਸਕਦੇ ਸਾਡੇ ਲਈ? ਅਤੇ ਰਾਜਵੰਤ ਦਾ ਨੰਬਰ ਹੈ 647-674-4735, 6476744735 ਰਾਜਵੰਤ ਜੀ। 4790 ਹੈਲੋ
3: ਠੀਕ ਹੈ ਮੈਂ ਮੰਨਦਾ ਵੀ ਆਪਣੇ ਪੇਰੈਂਟਸ ਨੂੰ ਆਪਾਂ ਰਿਸਪੈਕਟ ਦੇਣੀ ਚਾਹੀਦੀ ਆ, ਪਹਿਲੇ ਪਹਿਲੇ ਕਰਨੀ ਚਾਹੀਦੀ ਆ, ਤੇ ਸਰਦੂਰ ਭਾਜੀ ਵੀ ਬਹੁਤ ਵਧੀਆ ਗਾਇਕ ਸੀਗੇ ਨੋ ਡਾਊਟ, ਤੇ ਉਹ ਨਾ ਜਦੋਂ ਸਟੇਜ ਤੋਂ
0: ਦੁਬਾਰ ਤੋਂ ਕਰਿਓ ਫੋਨ। ਸੋ ਮੈਨੂੰ ਲੱਗਦਾ ਕਹਿ ਰਹੇ ਸੀ ਕਿ ਇੰਜ ਲੱਗ ਰਿਹਾ ਕਿ ਕੋਈ ਇੱਕ ਈਗੋ ਦੇ ਨਾਲ, ਹੰਕਾਰ ਦੇ ਨਾਲ ਤੇ ਆਕੜ ਦੇ ਨਾਲ ਬੋਲ ਰਿਹਾ। ਹੁਣ ਆਪਾਂ ਨੂੰ ਕੀ ਪਤਾ ਬੰਦੇ ਦਾ ਬੋਲਣ ਦਾ ਕੀ ਤਰੀਕਾ ਆ, ਬੋਲਣ ਦਾ ਕੀ ਮਕਸਦ ਹੈ? ਆਪਾਂ ਤਾਂ ਜਿਹੜੀ ਗੱਲ ਕੀਤੀ ਗਈ ਆ ਉਹਦੇ 'ਤੇ ਡਿਸਕਸ਼ਨ ਕਰ ਸਕਦੇ ਹਾਂ ਵੀ ਜਿਹੜੀ ਗੱਲ ਕਹੀ ਗਈ ਆ ਉਸ ਬੰਦੇ ਨੂੰ ਕਹਿਣੀ ਚਾਹੀਦੀ ਹੈ ਜਾਂ ਨਹੀਂ। ਸੋ ਸਟੂਡੀਓ ਦਾ ਨੰਬਰ ਹੈ 6474988486, ਤੁਸੀਂ ਪਲੀਜ਼ ਅੱਜ ਜਿਹੜਾ ਸਾਡਾ ਦੂਜਾ ਸਟੂਡੀਓ ਦਾ ਨੰਬਰ ਹੈ 3337 ਉਹ 'ਤੇ ਕਾਲ ਨਾ ਕਰੋ। ਤੁਹਾਡੀ ਸਿਰਫ ਕਾਲ ਅੱਜ ਮੇਰੇ ਨਾਲ ਹੋਵੇਗੀ ਗੱਲਬਾਤ ਇਸੇ ਨੰਬਰ 'ਤੇ ਜਿਹੜਾ ਮੈਂ ਹੁਣ ਬੋਲ ਰਿਹਾ, 647-494-8486, ਠੀਕ ਹੈ? 6474988486 ਆਪਣਾ ਨੰਬਰ ਹੈ। ਤੁਸੀਂ ਪ੍ਰਦੀਪ ਭਾਜੀ ਨੂੰ ਜ਼ਰੂਰ ਯਾਦ ਰੱਖੋ, ਅਗਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਪ੍ਰਦੀਪ ਜੀ, ਤੁਹਾਡੇ ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਤਾਂ 6476223203, 647-622-3203 ਦੇ ਉੱਤੇ ਗੱਲਬਾਤ ਤੁਸੀਂ ਕਰੋ ਅਤੇ ਤੁਹਾਡੇ ਲਈ ਅਵੇਲੇਬਲ ਵਨ ਐਂਡ ਓਨਲੀ ਮਿਸਟਰ ਪ੍ਰਦੀਪ। ਹਾਂਜੀ ਵੀਰੇ, ਤੁਹਾਡੀ ਆਵਾਜ਼ ਕੱਟ ਰਹੀ ਸੀ। ਹਾਂਜੀ
3: ਵੀਰੇ ਹੁਣ ਸਹੀ ਆ ਰਹੀ ਹੈ ਆਵਾਜ਼?
0: ਹਾਂਜੀ ਦੇਖਦੇ ਆ, ਕਰੋ ਗੱਲਾਂ।
3: ਹਾਂਜੀ ਮੈਂ ਉਹ ਕਹਿ ਰਿਹਾ ਸੀ ਵੀਰੇ, ਉਹ ਨਾ ਲਾਈਕ ਉਹ ਜਦੋਂ ਬੋਲ ਰਹੇ ਸੀ ਤਾਂ ਮੈਂ ਦੇਖੀ ਵੀਡੀਓ, ਤੇ ਉਹ ਮਤਲਬ ਪੂਰਾ ਗੁੱਸੇ ਚ ਹੁੰਦਾ ਜਿਵੇਂ ਨਾ ਈਗੋ ਚ ਬੋਲ ਰਹੇ ਆ, ਏਦਾਂ ਲੱਗ ਰਿਹਾ ਸੀਗਾ। ਮਤਲਬ ਉਹਨੂੰ ਨਹੀਂ ਬੋਲਣਾ ਚਾਹੀਦਾ ਸੀ, ਉਹ ਹੋਰ ਬਹੁਤ ਵੇ ਹੁੰਦੇ ਹਨਾ ਕਹਿਣ ਦਾ ਵੀ ਮੇਰੇ ਫਾਦਰ ਸਾਹਿਬ ਨੇ ਇੰਨਾ ਲਾਈਕ ਕੰਮ ਕੀਤਾ ਤੇ ਇੰਨੀ ਨੌਲੇਜ ਸੀ ਮਿਊਜ਼ਿਕ ਬਾਰੇ ਉਹਨਾਂ ਨੂੰ ਹਨਾ, ਤੇ ਵਧੀਆ ਮੈਂ ਵੀ ਸੁਣਦਾ ਰਿਹਾ। ਸਰਦੂਰ ਭਾਜੀ ਤਾਂ ਬਹੁਤ ਮਤਲਬ ਬੈਸਟ ਸੀਗੇ ਆਪਣੇ ਸਿੰਗਰ, ਤੇ ਬਟ ਉਹਨਾਂ ਨੂੰ ਇੱਦਾਂ ਨੀ ਸਟੇਜ ਤੋਂ ਬੋਲਣਾ ਚਾਹੀਦਾ ਸੀਗਾ, ਤੇ ਕਿਉਂਕਿ ਦੂਜੇ ਜਿਹੜੇ ਹੋਰ ਸਿੰਗਰ ਆ ਉਹਨਾਂ ਨੂੰ ਹਰਟ ਹੁੰਦੀ ਹੈ ਨਾ ਉਹ ਚੀਜ਼, ਮਤਲਬ ਨਹੀਂ ਚੰਗਾ ਲੱਗਦਾ ਕਿਉਂਕਿ ਸਾਰੇ ਰਿਸਪੈਕਟ ਕਰਦੇ ਆਪਣੇ ਜਿੰਨੇ ਪੰਜਾਬ ਦੇ ਸਿੰਗਰ ਆ ਨਾ, ਸਰਦੂਰ ਭਾਜੀ ਦੀ ਬਹੁਤ ਰਿਸਪੈਕਟ ਕਰਦੇ ਮੈਨੂੰ ਲੱਗਦਾ, ਤੇ ਕਦੇ ਵੀ ਨੀ ਮੈਂ ਦੇਖਿਆ ਕੋਈ ਉਹਨਾਂ ਬਾਰੇ ਕੁਛ ਬੋਲ ਰਿਹਾ ਹਨਾ, ਤੇ ਮੈਨੂੰ ਲੱਗਦਾ ਨਹੀਂ ਬੋਲਣਾ ਚਾਹੀਦਾ ਸੀ ਸਟੇਜ ਤੋਂ, ਤੇ ਬਾਕੀ ਹਰੇਕ ਬੰਦੇ ਦੀ ਅਲੱਗ ਅਲੱਗ ਸੋਚ ਆ ਨਾ।
0: ਚਲੋ ਦੇਖੋ ਮੈਂ ਨਾ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ, ਹੁਣ ਜਿਹੜਾ ਵੈਸਟਰਨ ਮਿਊਜ਼ਿਕ ਹੈ ਕਈ ਵਾਰ ਗੱਲਾਂ ਹੁੰਦੀਆਂ ਜਾਂ ਕੋਈ ਵੀ ਸਪੋਰਟਸ ਵੀ ਹੈ, ਹੁਣ ਬੜੇ ਐਥਲੀਟ ਨੇ ਉਹ ਕਹਿ ਦਿੰਦੇ ਆ ਵੀ ਯਾਰ ਮੈਂ ਗ੍ਰੇਟੈਸਟ ਹਾਂ, ਮੇਰੇ ਤੋਂ ਤਕੜਾ ਕੋਈ ਹੈ ਹੀ ਨਹੀਂ। ਇਸ ਕਲਚਰ ਦੇ ਵਿੱਚ ਉਹ ਚੀਜ਼ ਬੁਰੀ ਨਹੀਂ ਮਨਾਈ ਜਾਂਦੀ, ਆਪਣੇ ਲੋਕਾਂ 'ਚ ਆਪਾਂ ਕਹਿੰਦੇ ਯਾਰ ਇਹ ਤਾਂ ਹੰਕਾਰੀ ਬਹੁਤ ਹੈ।
3: ਹਰੇਕ ਬੰਦੇ ਦੀ ਥਿੰਕਿੰਗ ਆ, ਮੈਨੂੰ ਨੀ ਲੱਗਣਾ ਸੀ ਸਰਦੂਲ ਭਾਜੀ ਕਹਿੰਦੇ, ਕਿਉਂਕਿ ਜਿਹੜੇ ਬੰਦੇ ਚ ਕੋਈ ਹੈਗਾ ਨਾ ਜਨੂਨ ਹੈਗਾ ਕਿਸੇ ਚੀਜ਼ ਨੂੰ ਲੈ ਕੇ ਜਾਂ ਲਾਈਕ ਉਹਨੂੰ ਨੌਲੇਜ ਹੈਗੀ ਕਿਸੇ ਚੀਜ਼ ਬਾਰੇ, ਉਹ ਬੰਦਾ ਬੋਲ ਸਕਦਾ ਆਪ ਖੁਦ, ਹਨਾ। ਜਿਵੇਂ ਤੁਸੀਂ ਵਧੀਆ ਹੋਸਟ ਹੋ ਹਨਾ ਰੇਡੀਓ ਤੇ, ਤੁਸੀਂ ਆਪ ਖੁਦ ਨੂੰ ਕਹਿ ਸਕਦੇ ਹੋ, ਕਿਉਂਕਿ ਮੈਨੂੰ 6 ਸਾਲ ਹੋ ਗਏ ਸੁਣਦੇ ਨੂੰ ਤੇ ਮੈਨੂੰ ਵੀ ਲੱਗਦਾ ਵੀ ਤੁਸੀਂ ਉਹ ਕਹਿ ਸਕਦੇ ਹੋ, ਚੀਜ਼ ਵਧੀਆ ਲੱਗੂਗੀ।
0: ਫਿਰ ਮੈਂ ਕਦੇ ਚਲੋ ਕਦੇ ਕਵਾਂਗਾ ਨੀ, ਕਿਉਂਕਿ ਮੈਨੂੰ ਪਤਾ ਕਿ ਉਹ ਚੀਜ਼ ਇੱਕ ਤਾਂ ਚਲੋ ਮੂੰਹੋਂ ਜੱਚਦੀ ਵੀ ਨਹੀਂ, ਤੇ ਜਿਹੜੇ ਆਪਣੇ ਚਲੋ ਪਰਿਵਾਰ ਸੁਣ ਰਿਹਾ ਕਿਸੇ ਨੂੰ, ਉਹ ਜੇ ਮੈਂ ਕਦੇ ਕਵਾਂ, ਮੈਂ ਭਾਵੇਂ ਮੈਂ ਕਦੇ ਕਹਿਣੀ ਨਹੀਂ ਨਾ, ਮੈਂ ਕਦੇ ਸੋਚਦਾ ਇੱਦਾਂ ਦੀ ਗੱਲ, ਬਟ ਜੇ ਲੋਕਾਂ ਨੇ ਕਹਿਣਾ ਯਾਰ ਕਿ ਕੀ ਬੋਲ ਰਿਹਾ।
3: ਹੁਣ ਦੇਖੋ ਵੀਰੇ, ਹਾਂ ਤੁਸੀਂ ਉਹ ਆਪ ਉਹ ਚੀਜ਼ ਨੂੰ ਮੰਨ ਲਿਆ ਵੀ ਮੈਂ ਕਹਿਣੀ ਨੀ ਤੇ ਉਹ ਚੰਗੀ ਨੀ ਲੱਗਣੀ, ਕਿਉਂਕਿ ਤੁਹਾਨੂੰ ਖੁਦ ਨੂੰ ਵੀ ਨੀ ਵਧੀਆ ਲੱਗਣਾ ਹਨਾ। ਬਸ ਇਹੀ ਚੀਜ਼ ਸੀਗੀ ਉਹ ਵੀਰੇ ਨੇ ਜੋ ਬੋਲਿਆ ਨਾ ਸਟੇਜ ਤੋਂ, ਤਾਂ ਹੀ ਵਧੀਆ ਨੀ ਲੱਗਿਆ, ਕਿਉਂਕਿ ਉਹ ਨਾ ਲਾਈਕ ਬੋਲ ਹੀ ਏਦਾਂ ਰਹੇ ਸੀ ਹਨਾ, ਪੂਰਾ ਇੱਕ ਉਹ ਚ ਬੋਲ ਰਹੇ ਸੀ।
0: ਨਹੀਂ ਤੁਸੀਂ ਆਪਣਾ ਪੁਆਇੰਟ ਬਣਾਤਾ ਮੈਨੂੰ ਸਵਾਲ ਪੁੱਛ ਕੇ, ਥੈਂਕ ਯੂ। ਪੰਜਾਬੀ ਦਾ ਨਾ ਤੇ ਗੱਲਾਂ ਬਾਤਾਂ ਤੁਹਾਡਾ ਹੋ ਰਹੀਆਂ ਨੇ। ਇੱਕ ਨਾ ਰੋਇਲ ਇੰਡੀਆ ਗਰੋਸਰ ਵਾਲੇ ਨੇ, ਇਹ 24 ਘੰਟੇ ਖੁੱਲਦੇ ਨੇ, ਤੇ ਭਾਜੀ ਨੇ ਜਦੋਂ ਦਾ ਟੇਕ ਓਵਰ ਕੀਤਾ ਗਰੋਸਰੀ ਸਟੋਰ, ਇੰਨਾ ਸ਼ਿੰਗਾਰਤਾ, ਇੰਨੀ ਸਾਫ਼ ਸਫਾਈ ਕੀਤੀ ਆ, ਇੰਨਾ ਓਰਗਨਾਈਜ਼ ਕਰਤਾ ਗਰੋਸਰੀ ਸਟੋਰ, ਮੈਂ ਕਿਹਾ ਇੱਕ ਨਵਾਂ ਲੋਕੀ ਦੇਤਾ ਸਟੋਰ ਨੂੰ। ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ ਰੋਇਲ ਇੰਡੀਆ ਗਰੋਸਰਸ ਓਪਨ ਹੈ, 24 ਘੰਟੇ ਖੁੱਲਦੇ ਨੇ, ਤੇ ਇਸ ਵੀਕ ਬੜੀ ਕਮਾਲ ਦੀ ਡੀਲਾਂ ਇੱਥੇ ਚੱਲ ਰਹੀਆਂ, ਤੇ ਅਸੀਂ ਫਰਾਈਡੇ ਨੂੰ ਇੱਥੇ ਲਾਈਵ ਪ੍ਰੋਗਰਾਮ ਵੀ ਪੇਸ਼ ਕਰ ਰਹੇ ਹਾਂ, ਠੀਕ ਹੈ। ਸੋ ਗੈਟ ਰੈਡੀ, ਫਰਾਈਡੇ ਸ਼ਾਮੀ 6 ਵਜੇ ਅਸੀਂ ਗੋਰਵੇ ਅਤੇ ਕੰਟਰੀ ਸਾਈਡ 'ਤੇ ਹੋਵਾਂਗੇ ਇੱਥੇ ਲਾਈਵ। ਐਂਡ ਇੰਡੀਆ ਗੇਟ ਬਾਸਮਤੀ ਰਾਈਸ, ਜਿਹੜਾ ਕਿ 5 ਕੇਜੀ ਦਾ ਬੈਗ ਹੈ, ਆਮ $12.99 ਵਾਲਾ ਤੁਹਾਨੂੰ $10.99 ਨੂੰ ਮਿਲ ਰਿਹਾ, ਅਤੇ ਖੀਰੇ $1.99 ਦੀ ਥਾਂ 'ਤੇ £99 ਨੂੰ ਪਾਉਂਡ, ਯੈਲੋ ਅਨੀਅਨ ਦਾ £10 ਦਾ ਬੈਗ $6.99 ਦੀ ਥਾਂ 'ਤੇ $3.99 ਨੂੰ। ਅਤੇ ਇਹਨਾਂ ਦਾ ਗਰੋਸਰੀ ਸਟੋਰ 24 ਘੰਟੇ ਖੁੱਲ੍ਹਾ, ਨਾਲ ਰੈਸਟੋਰੈਂਟ ਵੀ ਹੈ ਅਤੇ ਮੀਟ ਸ਼ੋਪ ਵੀ ਹੈ, ਉਹ 10 ਵਜੇ ਤੱਕ ਖੁੱਲ੍ਹੇ ਨੇ। ਉੱਥੇ ਵੀ ਕੁਝ ਡੀਲਾਂ ਆਈਆਂ, ਫਿਸ਼ ਪਕੌੜਾ £4.99, ਕੁੱਕਡ ਚਿਕਨ ਲੈਗ 3 ਲਓ $10 ਦੇ, ਬ੍ਰੈਡ ਪਕੌੜਾ 2 ਲਓ $3 ਦੇ, ਅਤੇ ਚਾਹ ਫਰੀ, ਆਲੂ ਪੈਟੀ $99 ਈਚ, ਬੂੰਦੀ ਵਾਲੇ ਲੱਡੂ $4.99 ਨੂੰ ਪਾਉਂਡ, ਮੋਤੀ ਚੂਰ ਲੱਡੂ $4.99, ਬੇਸਣ ਬਰਫੀ ਅਤੇ ਗੁਲਾਬ ਜਾਮਣ ਵੀ $4.99 ਨੂੰ ਪਾਉਂਡ ਤੁਹਾਨੂੰ ਰੋਇਲ ਇੰਡੀਆ ਗਰੋਸਰੀਜ਼ ਐਂਡ ਗ੍ਰਿਲ ਕਲੱਬ 'ਤੇ ਮਿਲ ਰਹੇ ਨੇ। ਸੋ ਜ਼ਰੂਰ ਵਿਜ਼ਿਟ ਕਰੋ, ਜਾਂ ਫਰਾਈਡੇ ਨੂੰ ਅਸੀਂ ਉੱਥੇ ਲਾਈਵ ਹੋਵਾਂਗੇ, ਫਰਾਈਡੇ ਨੂੰ ਵੀ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਰੇ ਪਹੁੰਚ ਸਕਦੇ ਹੋ। ਅਤੇ ਸੱਚ ਤੁਹਾਨੂੰ ਹਰਪ੍ਰੀਤ ਕੋਲ ਲੈ ਕੇ ਚੱਲੀਏ, ਹਰਪ੍ਰੀਤ ਦਾ ਫੋਨ ਵੀ ਆਇਆ ਹੋਇਆ, ਜ਼ਰੂਰ ਵਾਪਸ ਕਰਦੇ ਹਾਂ ਅਤੇ ਪ੍ਰੋਗਰਾਮ ਹੈ ਪੰਜਾਬੀ ਦਾ, ਅਤੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰ ਰਹੇ, ਮੈਂ ਅਪਡੇਟ ਕਰਦਾ ਵੀ ਅੱਜ ਕੀ ਗੱਲਬਾਤ ਹੋ ਰਹੀ ਹੈ। ਉਸ ਤੋਂ ਪਹਿਲਾਂ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਸਾਡੇ ਨਾਲ ਨੇ। ਹਰਪ੍ਰੀਤ ਵੈਲਕਮ ਜੀ, ਕਿਵੇਂ ਹੋ?
4: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਮੌਸਮ?
4: ਮੌਸਮ ਤਾਂ ਬਹੁਤ ਵਧੀਆ,
0: ਬਹੁਤ ਵਧੀਆ, ਬੱਲੇ ਬੱਲੇ ਆ, ਕੀ ਬਾਤ ਹੈ। ਬਾਹਰ ਬਾਹਰ ਪਿਕਨਿਕ ਕਰ ਰਹੇ ਹੋ?
4: ਹਾਂਜੀ।
0: ਮੈਂ ਕਿਹਾ ਬਾਹਰ ਬੈਠੇ ਪਿਕਨਿਕ ਕਰ ਰਹੇ ਹੋ?
4: ਨਹੀਂ, ਬਸ ਆਫਿਸ ਤੋਂ ਘਰ ਵੱਲ ਆਈ ਸੀ ਤੇ ਉਹਨਾਂ ਦੇ ਵਿੱਚ ਹੀ ਮੈਂ ਪੂਰੀ ਫੁੱਲੀ ਬੈਠ ਹੋ ਗਿਆ।
0: ਅੱਛਾ, ਚਲੋ ਠੀਕ ਹੈ, ਵਧੀਆ ਚੀਜ਼ ਹੈ। ਤੇ ਵਿਚਾਰੇ ਯਾਰ ਕੁਝ ਕੁ ਲੋਕ ਨੇ ਜਿਹੜੇ ਬਾਹਰ ਗਏ ਆ, ਇੰਜੋਏ ਕਰ ਰਹੇ ਆ, ਤੇ ਉਹਨਾਂ ਦਾ ਕਈਆਂ ਦੇ ਨਾ ਮੈਂ ਅੱਜ ਦੇਖਿਆ ਵਿਆਹ ਵੂ ਹੋ ਰਿਹਾ, ਫੰਕਸ਼ਨ ਹੋ ਰਿਹਾ, ਕਿਸੇ ਨੇ ਮੈਨੂੰ ਵੀਡੀਓ ਭੇਜੀ, ਕਿਸੇ ਦਾ ਟੈਂਟ ਹੀ ਪੂਰਾ ਐਨ ਉੱਡ ਗਿਆ। ਸੋ ਇਟਸ ਯੂ ਨੋ ਵੈਰੀ ਸੈਡ, ਬਟ ਚਲੋ ਮੌਸਮ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸੋ ਅਰਪੀਤ, ਅੱਜ ਕੀ ਫਿਰ ਜਾਣਕਾਰੀ ਆਪਾਂ ਦੇ ਰਹੇ?
4: ਬਿਲਕੁਲ ਨਵੀ, ਸੋ ਵੈਦਰ ਦੀ ਗੱਲ ਚੱਲ ਰਹੀ ਆ ਤੇ ਖਾਸ ਕਰਕੇ ਏਦਾਂ ਦੇ ਮੌਸਮ ਦੇ ਵਿੱਚ ਹਮੇਸ਼ਾ ਪਹਿਲਾ ਕੰਸਰਨ ਹੁੰਦਾ ਹੈ ਕਿ ਜਦੋਂ ਅਗਲੇ ਦਿਨ ਆਪਾਂ ਬਹੁਤ ਸਾਰੀਆਂ ਰਿਪੋਰਟਸ ਆਉਂਦੀਆਂ, ਜਿੱਦਾਂ ਤੁਸੀਂ ਕਿਹਾ ਕਿ ਕਾਫੀ ਕੁਛ ਹੋ ਰਿਹਾ ਆ, ਸੋ ਸਪੈਸ਼ਲੀ ਰੋਡਸ ਦੇ ਉੱਪਰ ਟ੍ਰੈਫਿਕ ਬਹੁਤ ਜਾਮ ਆ, ਤੇ ਸਾਰਿਆਂ ਨੂੰ ਇਹੀ ਕਹਾਂਗੀ ਕਿ ਪਹਿਲਾਂ ਤਾਂ ਸੇਫਲੀ ਡਰਾਈਵ ਕਰਨ, ਕਿਉਂਕਿ ਆਈ ਨੋ ਟ੍ਰੈਫਿਕ ਥੋੜਾ ਸਟਕ ਹੈਗਾ, ਬਟ ਵੈਦਰ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਆਪਾਂ ਇਹੀ ਗੱਲ ਹੀ ਕਰ ਰਹੇ ਹਾਂ। ਤੇ ਇੰਸ਼ੋਰੈਂਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੋ ਤਿੰਨ ਤਰ੍ਹਾਂ ਦੇ ਇੱਦਾਂ ਦੇ ਪਲਾਨ ਹੈਗੇ ਆ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸਪੈਸ਼ਲੀ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰੀਏ, ਅਗਰ ਇਨ ਕੇਸ ਕੋਈ ਵੀ ਮਿਸ ਹੈਪਨਿੰਗ ਇੰਜਰੀ ਹੋ ਜਾਂਦੀ ਹੈ, ਉਸ ਸਿਚੁਏਸ਼ਨ ਤੋਂ ਬਾਅਦ ਸਾਡੀ ਇਨਕਮ ਰਿਪਲੇਸਮੈਂਟ ਦੇ ਲਈ ਸਿਰਫ ਇੱਕੋ ਹੀ ਕਵਰੇਜ ਆ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਕਵਰ ਕਰ ਸਕਦੇ ਹਾਂ। ਸੋ ਕਿਸੇ ਦਾ ਕੋਈ ਵੀ ਕੁਸ਼ਚਨ ਹੈਗਾ ਹੈ, ਚਾਹੇ ਉਹ ਇਹਨਾਂ ਪਾਲਿਸੀਜ਼ ਦੇ ਨਾਲ ਰਿਲੇਟਿਡ ਆ, ਚਾਹੇ ਕੋਈ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਿਡ ਆ, ਚਾਹੇ ਕੋਈ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੇ ਨਾਲ ਰਿਲੇਟਿਡ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਤੁਸੀਂ ਇੱਥੇ ਵਰਕ ਪਰਮਿਟ ਤੇ ਆ, ਸਟੂਡੈਂਟ ਵੀਜ਼ਾ ਦੇ ਉੱਪਰ ਹੈਗੇ ਆ, ਸੋ ਕੁਛ ਕੁ ਕੈਟਾਗਰੀਜ ਨੂੰ ਕਵਰ ਕਰਨ ਦੇ ਲਈ ਸਾਡੇ ਕੋਲ ਪਲਾਨਸ ਅਵੇਲੇਬਲ ਹੈਗੇ ਆ। ਤੁਹਾਨੂੰ ਕੋਈ ਮੈਡੀਕਲ ਇਸ਼ੂ ਆ, ਤੁਹਾਨੂੰ ਪਹਿਲਾਂ ਕੋਈ ਕਵਰੇਜ ਨਹੀਂ ਮਿਲ ਰਹੀ ਸੀ, ਤੁਸੀਂ ਹੁਣ ਫਿਰ ਜ਼ਰੂਰ ਇੱਕ ਵਾਰੀ ਗੱਲ ਕਰੋ, ਕਿਉਂਕਿ ਕੁਛ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵੱਲੋਂ ਨੋਨ ਮੈਡੀਕਲ ਪਲਾਨ ਜਿਹੜੇ ਇੰਟਰੋਡਿਊਸ ਹੋਏ ਆ, ਉਹਨਾਂ ਦੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲੋਂ ਲਈ ਜਾ ਸਕਦੀ ਆ। ਸੋ ਨੰਬਰ ਹੈਗਾ ਜੀ ਮੇਰਾ 416-8176500। ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਬ੍ਰੈਮਟਨ ਦੇ ਵਿੱਚ, ਮੈਕਵੀਨ ਤੇ ਮੇਫਿਲ ਦਾ ਇੰਟਰਸੈਕਸ਼ਨ, ਪੈਟਰੋ ਕੈਨੇਡਾ ਦੇ ਬਿਲਕੁਲ ਬਿਸਾਈਡ ਦੇ ਉੱਪਰ ਟੌਪ ਚੋਇਸ ਇੰਸ਼ੋਰੈਂਸ ਦੇ ਸਾਈਨ ਲੱਗੇ ਹੋਏ ਆ। ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਜਾਂ ਮੇਰੇ ਨਾਲ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਤੁਸੀਂ ਕੋਈ ਗੱਲ ਕਰਨੀ ਹੈਗੀ ਆ, ਜਾਂ ਪੁਰਾਣੀਆਂ ਕੋਈ ਪਾਲਿਸੀ ਰਿਵਿਊ ਕਰਾਉਣੀ ਹੈ, ਤਾਂ ਨੰਬਰ ਮੇਰਾ ਅਗੇਨ ਹੈਗਾ 416-8176500-416-817-5500। ਸੋ ਹਾਂਜੀ ਨਵੀ, ਸੋ ਜਿੱਥੇ ਆਪਾਂ ਸਰਵਿਸਿਜ਼ ਦੀ ਗੱਲ ਕੀਤੀ ਆ, ਆਫਿਸ ਦੇ ਐਡਰੈਸ ਦੀ ਗੱਲ ਕੀਤੀ ਆ, ਇੱਕ ਵਾਰ ਮੈਂ ਜ਼ਰੂਰ ਦੱਸ ਦੇਵਾਂ ਕਿ ਕਿਉਂਕਿ ਇੰਸ਼ੋਰੈਂਸ ਦਾ ਜਿਹੜਾ ਸਬਜੈਕਟ ਹੈਗਾ ਉਹ ਕਾਫੀ ਵਾਸਟ ਆ, ਤੇ ਇਨਵੈਸਟਮੈਂਟ ਆਪਸ਼ਨ ਬਹੁਤ ਸਾਰੀਆਂ CRA ਵੱਲੋਂ ਡਿਜ਼ਾਇਨ ਕੀਤੀਆਂ ਹੋਈਆਂ ਆ, ਜਿੱਥੇ TFS ਦਾ ਅਕਾਊਂਟ ਆ ਬੱਚਿਆਂ ਦਾ, RESP ਦਾ ਅਕਾਊਂਟ ਹੈਗਾ, ਬੈਕ ਟੂ ਸਕੂਲ ਆਪਾਂ ਗੱਲ ਕਰ ਰਹੇ ਹਾਂ ਕਿ ਟਿਊਜ਼ਡੇ ਤੋਂ ਬੱਚਿਆਂ ਨੇ ਬੈਕ ਟੂ ਸਕੂਲ ਚਲੇ ਜਾਣਾ, ਪਰ ਜਿਨ੍ਹਾਂ ਦੇ ਵਿੱਚ ਯੂਨੀਵਰਸਿਟੀਜ਼ ਜਾ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਫਾਈਨੈਂਸ਼ੀਅਲੀ ਕਿੰਨਾ ਬਰਡਨ ਪੈ ਰਿਹਾ ਆ। ਸੋ RESP ਦਾ ਪਲਾਨ ਜਿਹਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਆ, ਗਵਰਨਮੈਂਟ ਤੋਂ ਗ੍ਰਾਂਟਸ ਲੈ ਸਕਦੇ ਆ, ਐਂਡ ਕੰਪਾਊਂਡ ਇੰਟਰਸਟ ਦੀ ਪਾਵਰ ਜਿਹੜੀ ਹੈਗੀ ਆ ਉਹ ਵਰਕ ਕਰਦੀ ਆ ਪਲਾਨ ਦੇ ਵਿੱਚ। ਸੋ ਅਗਰ ਹਜੇ ਤੱਕ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਓਪਨ ਨਹੀਂ ਕਰਵਾਇਆ, ਜ਼ਰੂਰ ਚਾਹੇ ਮਿਨੀਮਮ ਕੰਟਰੀਬਿਊਸ਼ਨ ਤੋਂ ਸਟਾਰਟ ਕਰ ਲਓ। ਤੁਸੀਂ ਕੰਟਰੀਬਿਊਸ਼ਨ ਕਦੀ ਵੀ ਵਧਾ ਸਕਦੇ ਆ, ਘਟਾ ਸਕਦੇ ਆ, ਔਰ ਇਸ ਕੰਟਰੀਬਿਊਸ਼ਨ ਦੇ ਉੱਪਰ ਜਿਹੜੀ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈਗੀ ਆ, ਜਿਹਦੇ ਵਿੱਚ ਤੁਹਾਡੇ ਪੈਸੇ ਗਵਰਨਮੈਂਟ ਗ੍ਰਾਂਟ ਤੇ ਜਿਹੜਾ ਪੈਸਾ ਹੈਗਾ ਐਕੂਮੂਲੇਟ ਹੋ ਕੇ ਵਧੀਆ ਪੈਸਾ ਜੁੜ ਸਕਦਾ ਆ। ਸੋ RESP ਦੇ ਪਲਾਨ ਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਜਾਂ ਫਿਰ ਜਿੰਨੇ ਵੀ ਇਨਵੈਸਟਮੈਂਟ ਆਪਸ਼ਨ ਆ, ਚਾਹੇ ਉਹ RRSP ਦਾ ਪਲਾਨ ਹੈਗਾ, TFSA ਦਾ ਅਕਾਊਂਟ ਹੈਗਾ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਕਿਸੇ ਵੀ ਪਲਾਨ ਦੇ ਵਿੱਚ ਤੁਸੀਂ ਕੋਈ ਵੀ ਕੰਟਰੀਬਿਊਸ਼ਨ ਕਰਨੀ ਆ, ਇੱਕ ਵਾਰੀ ਜ਼ਰੂਰ ਸਾਡੇ ਨਾਲ ਗੱਲ ਕਰਕੇ ਇਸ ਗੱਲ ਦੀ ਇਨਫੋਰਮੇਸ਼ਨ ਲੈ ਸਕਦੀ ਆ ਕਿ ਕਿਹੜਾ ਪਲਾਨ ਜਿਹੜਾ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ। ਸੋ ਨੰਬਰ ਮੇਰਾ ਅਗੇਨ 416-8176500-416-817-5500।
0: ਨੰਬਰ ਇੱਕ ਕੀ ਹੈ 416-8176500-416-817-5500। ਇੱਕ ਕੀ ਫੋਨ ਨੰਬਰ ਹੈ ਹਰਪ੍ਰੀਤ, ਥੈਂਕ ਯੂ,
4: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। ਸੋ ਅੱਜ ਸੀ ਨਾ ਗੱਲਬਾਤ, ਚਲੋ ਨੈਚੁਰਲੀ ਇੱਕ ਗਾਣਾ ਲਾਇਆ ਤੇ ਮੈਨੂੰ ਚੇਤੇ ਆ ਗਈ, ਮੈਂ ਸਰਦੂਲ ਜੀ ਦਾ ਗੀਤ ਲਾਇਆ ਤੇ ਮੈਂ ਯਾਦ ਕੀਤੀ ਗੱਲ ਬੀਤੇ ਦਿਨੀ ਸਰਦੂਲ ਜੀ ਦਾ ਬੇਟਾ ਅਲਾਪ ਉਹਦਾ ਕਿਤੇ ਸ਼ੋਅ ਹੋਇਆ ਤੇ ਉਹਨੇ ਕਿਤੇ ਕਹਿ ਦਿੱਤਾ ਕਿ ਮੇਰਾ ਪਿਓ, ਸਰਦੂਲ ਜੀ ਬਾਰੇ ਗੱਲ ਕਰਿਆ ਓਬਵੀਅਸਲੀ ਵੀ ਮੇਰਾ ਪਿਓ, ਤੇ ਉਹਨੇ ਕਿਹਾ ਕਿ ਸਿਰਫ ਮੇਰਾ ਨਹੀਂ ਸਾਰੇ ਗਾਇਕਾਂ ਦਾ ਪਿਓ ਸਰਦੂਲ ਸਿਕੰਦਰ, ਇੱਦਾਂ ਦੇ ਕੁਛ ਬੋਲ ਕਹੇ ਤੇ ਕੁਝ ਕੁ ਲੋਕਾਂ ਨੇ ਬੁਰਾ ਮਨਾਇਆ ਕਿ ਯਾਰ ਇੱਕ ਉਸ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ, ਇੱਕ ਬੇਟਾ ਹੋਣ ਦੇ ਨਾਤੇ ਕਦੇ ਵੀ ਕਿਸੇ ਨੂੰ ਇੱਦਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਵੀ ਸਾਰਿਆਂ ਦਾ ਪਿਓ ਗਾਇਕੀ ਦੇ ਵਿੱਚ। ਹੁਣ ਬੜੇ ਲੋਕਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਫਿਰ ਕੀ ਹੋ ਗਿਆ ਯਾਰ, ਜੇ ਉਹਨੇ ਕਹਿ ਤਾ, ਉਹਨੇ ਆਪਣੇ ਪਿਓ ਦੀ ਤਾਰੀਫ ਹੀ ਕੀਤੀ ਹੈ, ਐਡਾ ਕੋਈ ਗਲਤ ਕੀ ਕਹਿ ਦਿੱਤਾ ਉਸਨੇ। ਹੁਣ ਜਿਹੜਾ ਬੰਦਾ ਕਹਿ ਰਿਹਾ ਕਿ ਮੇਰਾ ਪਿਓ ਤੇ ਸਾਰਿਆਂ ਦਾ ਪਿਓ, ਉਹ ਕਹਿ ਰਿਹਾ ਕਿ ਯਾਰ ਮੇਰੇ ਪਿਓ ਤਾਂ ਉੱਤੇ ਕੋਈ ਹੈ ਨਹੀਂ, ਹਰੇਕ ਇਨਸਾਨ ਨੂੰ ਚਲੋ ਲੱਗਦਾ ਹੀ ਹੁੰਦਾ ਕਿ ਯਾਰ ਮੇਰਾ ਪਿਓ ਤਾਂ ਬਸ ਸਾਰਿਆਂ ਤੋਂ ਟੌਪ ਹੈ। ਹੁਣ ਜੇ ਉਹਨੇ ਇੱਦਾਂ ਦੀ ਗੱਲ ਕਹਿ ਦਿੱਤੀ, ਕੀ ਤੁਹਾਨੂੰ ਇਹ ਚੀਜ਼ ਬੁਰੀ ਲੱਗੀ, ਮੈਂ ਤੁਹਾਨੂੰ ਪੁੱਛ ਰਿਹਾ ਸੀ, ਜਾਂ ਤੁਹਾਡੀ ਵੀ ਇਹੀ ਸੋਚ ਹੈ ਕਿ ਯਾਰ ਫਿਰ ਕੀ ਹੋ ਗਿਆ ਜੇ ਕਹਿ ਤਾ, ਇੱਕ ਮੁੰਡੇ ਨੇ ਆਪਦੇ ਕਿਸਮ ਦੇ ਨਾਲ ਪਿਓ ਦੀ ਤਾਰੀਫ ਹੀ ਕੀਤੀ ਹੈ, ਕੁਛ ਯੂਨੋ ਕਿਸੇ ਨੂੰ ਗਲਤ ਨਹੀਂ ਨਾ ਕਿਹਾ ਵੀ ਇਹ ਗਾਇਕ ਦਾ ਪਿਓ ਦਾ, ਉਹਨੇ ਤਾਂ ਇਹ ਕਹਿ ਤਾ ਕਿ ਬਸ ਸਾਰੀ ਇੰਡਸਟਰੀ ਦਾ ਪਿਓ ਸੀ। ਸੋ ਤੁਸੀਂ ਕਿਹੜੇ ਓਪੀਨੀਅਨ ਨਾਲ ਸਹਿਮਤ ਹੋ ਵੀ ਕੁਛ ਗਲਤ ਕਿਹਾ ਜਾਂ ਕੁਛ ਗਲਤ ਨਹੀਂ ਕਿਹਾ, ਇਹ ਜਿਸ ਜਨਰਲ ਗੱਲਬਾਤ ਅੱਜ ਤੁਹਾਡੇ ਨਾਲ ਕਰ ਰਹੇ ਸੀਗੇ ਹਲਕੀ ਫੁਲਕੀ, ਅਤੇ ਮੈਂ ਦੱਸ ਰਿਹਾ ਸੀ ਕਿ ਜੇ ਤੁਸੀਂ ਔਨ ਏਅਰ ਗੱਲ ਕਰਨੀ ਹੈ ਤਾਂ ਮੈਂ ਤੁਹਾਨੂੰ ਨੰਬਰ ਦਿੰਦਾ ਸਟੂਡੀਓ ਦਾ, ਅੱਜ ਹੋਰ ਨੰਬਰ ਹੈ, ਅੱਜ ਨੰਬਰ ਹੈ ਔਨ ਏਅਰ ਗੱਲਬਾਤ ਕਰਨ ਲਈ 647-498-8800। 8486 647 498 8486 647 498 8486 ਇਹ ਆਪਣੇ ਸਟੂਡੀਓ ਦਾ ਨੰਬਰ ਹੈ ਅੱਜ ਇਸੇ ਨੰਬਰ ਦੇ ਉੱਤੇ ਹੀ ਗੱਲਬਾਤ ਹੋਊਗੀ 6474988486 ਠੀਕ ਹੈ ਸੋ ਤੁਹਾਡੀ ਕੀ ਰਾਏ ਹੈ ਯਾਰ ਜੇ ਕੋਈ ਆਪਣੇ ਪਿਓ ਦੀ ਇੱਡੀ ਵੱਡੀ ਤਾਰੀਫ ਕਰ ਰਿਹਾ ਤੁਸੀਂ ਉਸਨੂੰ ਹੰਕਾਰ ਦੇ ਤੌਰ 'ਤੇ ਲੈਂਦੇ ਹੋ ਤੁਹਾਨੂੰ ਲੱਗਦਾ ਕਿ ਈਗੋ ਬਹੁਤ ਹੈ ਜਾਂ ਤੁਸੀਂ ਕਹਿ ਰਹੇ ਹੋ ਯਾਰ ਅਗਲਾ ਤਾਂ ਬਸ ਤਾਰੀਫ ਹੀ ਕਰ ਰਿਹਾ ਆਪਣੇ ਪਿਓ ਦੀ ਉਹਨੇ ਮਾੜਾ ਵੀ ਕੀ ਕਰ ਦਿੱਤਾ ਐਡਾ ਸੋ ਫਿਰ ਇਹ ਗਾਣਾ ਹੋਰ ਥੋੜ੍ਹੇ ਲਾਵਾਂਗੇ ਪਹਿਲਾਂ ਮੈਨੂੰ ਸੀਗਾ ਕਿ ਤੁਹਾਡੀ ਥੋੜ੍ਹੀ ਜਿਹੀ ਰਾਏ ਲੈ ਲਈਏ ਇਹਦੇ ਉੱਤੇ ਕਿ ਤੁਸੀਂ ਕੀ ਸੋਚਦੇ ਹੋ 6474988486 6474988486 'ਤੇ ਗੱਲਬਾਤ ਹੋ ਰਹੀ ਹੈ ਐਚ ਕੇ ਮੂਵਰਸ ਨੂੰ ਯਾਦ ਰੱਖੋ ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਐਚ ਕੇ ਮੂਵਰਸ 30 ਸਾਲ ਦਾ ਯਾਰ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਅਤੇ ਤਜ਼ਰਬਾ 30 ਸਾਲ ਸੋ ਤੁਸੀਂ ਨਵਾਂ ਘਰ ਲਿਆ ਮੁਬਾਰਕਾਂ ਮੂਵ ਹੋ ਰਹੇ ਹੋ ਅਤੇ ਨੰਬਰ ਹੈ
5: 416-504-416-504-8248
0: ਬੱਬੂ ਬੱਬੂ ਮਾਨ ਨੇ ਵੀ ਸੁਣਿਆ ਹੀ ਹੋਊਗਾ ਗੱਲ ਸਹੀ ਨੀ ਹੈਗੀ ਜੱਚਦੀ ਨੀ ਹੈਗੀ ਤੇ ਇਹ ਚਲੋ ਤੁਹਾਡਾ ਪੁਆਇੰਟ ਵਧੀਆ ਕਿ ਹਰੇਕ ਜਿਹੜਾ ਗਾਇਕ ਹੈ ਉਹ ਆਪਣੇ ਕਹਿ ਲਓ ਕਿ ਦਮ 'ਤੇ ਗਾ ਰਿਹਾ ਅਤੇ ਹਰੇਕ ਹੀ ਵਧੀਆ ਕਿਸੇ ਨੂੰ ਕੋਈ ਵਧੀਆ ਲੱਗਦਾ ਕਿਸੇ ਨੂੰ ਕੋਈ ਵਧੀਆ ਲੱਗਦਾ ਠੀਕ ਹੈ ਇਹਨਾਂ ਦੀ ਗੱਲ ਕਿ ਜਿਹੜੇ ਬੱਬੂ ਮਾਨ ਦੇ ਫੈਨ ਨੇ ਉਹ ਕਹਿਣਗੇ ਉਹ ਸਭ ਦਾ ਪਿਓ ਹੈ ਜਿਹੜੇ ਸਿੱਧੂ ਬਾਈ ਦੇ ਫੈਨ ਨੇ ਉਹ ਕਹਿੰਦੇ ਯਾਰ ਕਿ ਸਿੱਧੂ ਗ੍ਰੇਟੈਸਟ ਆਫ ਆਲ ਟਾਈਮ ਹੈ ਸੋ ਹਰੇਕ ਦੀ ਰਾਏ ਚਲੋ ਇਹ ਵੀ ਤੁਹਾਡੀ ਗੱਲ ਠੀਕ ਹੈ ਕਿ ਵੱਖਰੀ ਵੱਖਰੀ ਹੁੰਦੀ ਹੈ ਰੋਇਲ ਆਟੋ ਸੈਂਟਰ ਨੂੰ ਸਾਰੇ ਯਾਦ ਰੱਖੋ ਜੇ ਕੋਈ ਵੀ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਹੈ ਤੁਹਾਡੀ ਗੱਡੀ ਰਿਪੇਅਰ ਹੋਣ ਵਾਲੀ ਹੈ ਕੋਈ ਬ੍ਰੇਕਾਂ ਨਵੀਆਂ ਪੈਣ ਵਾਲੀਆਂ ਓਇਲ ਚੇਂਜ ਹੈ ਊਬਰ ਲਿਫਟ ਦੀ ਸੇਫਟੀ ਕਰਾਉਣੀ ਆ ਓਨੈਸਟ ਅਫੋਰਡੇਬਲ ਅਤੇ ਰਿਲਾਇਬਲ ਸਰਵਿਸ ਰੋਇਲ ਆਟੋ ਸੈਂਟਰ ਨੰਬਰ ਹੈ 905-799-1478-905-799-1478 ਰੋਇਲ ਆਟੋ ਸੈਂਟਰ ਅਤੇ ਬੈਕ ਟੂ ਸਕੂਲ ਅਗਲੇ ਹਫ਼ਤੇ ਬੱਚਿਆਂ ਨੇ ਸਕੂਲੇ ਚੱਲ ਜਾਣਾ ਬਈ ਅਤੇ ਤੁਸੀਂ ਹੁਣ ਐਨਕਾਂ ਲੈਣੀਆਂ ਆਪਣੇ ਬੱਚਿਆਂ ਲਈ ਤਾਂ ਬਾਏ ਵਨ ਗੈਟ ਵਨ ਫਰੀ ਡੀਲ ਚੱਲ ਰਹੀ ਹੈ ਮਿਕਸ ਐਂਡ ਮੈਚ ਕਰੋ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨ ਗਲਾਸਿਸ ਸਿੰਗਲ ਵਿਜ਼ਨ ਐਨਕਾਂ ਦਾ ਪੈਕੇਜ ਰੈਗੂਲਰ 400 ਵਾਲੀਆਂ $99 'ਚ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਵਾਲੀਆਂ 249 'ਚ ਅਤੇ ਬਿਓਂਡ ਆਈਵਰ ਦਾ ਨੰਬਰ ਨੋਟ ਕਰ ਲਓ 905-793-3937 ਹੰਬਰ ਵੈਸਟ ਗੋਰਵੇ ਬਿਓਂਡ ਆਈਵਰ 905-793-3937 ਅਤੇ ਤੁਸੀਂ ਰੋਮੀ ਨੂੰ ਮਿਲੋ ਜਾ ਕੇ ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ ਤੁਹਾਡੀ ਬੋਲੀ ਬੋਲਦੇ ਸਾਰੇ ਦੇ ਸਾਰੇ ਡਾਕਟਰ ਨੇ ਅਤੇ ਹੈ ਬੜੇ ਵਧੀਆ ਯਾਰ ਮੈਂ ਖੁਦ ਆਪ ਰੋਮੀ ਉਹਨਾਂ ਕੋਲ ਗਿਆ ਮੇਰੀ ਫੈਮਿਲੀ ਵੀ ਗਏ ਅਤੇ ਸਾਰੇ ਕਹਿੰਦੇ ਯਾਰ ਰੋਮੀ ਦੀ ਜਿਹੜੀ ਸਰਵਿਸ ਹੈ ਉਹਦੀ ਰੀਸ ਹੀ ਕੋਈ ਨਹੀਂ ਤੁਸੀਂ ਇੱਕ ਵਾਰ ਜਾਓਗੇ ਹਰੇਕ ਨੂੰ ਰੈਕਮੈਂਡ ਜ਼ਰੂਰ ਕਰੋਗੇ ਯਾਰ ਕਿ ਐਨਕ ਲੈਣੀ ਹੈ ਤਾਂ ਰੋਮੀ ਹੁਣਾਂ ਕੋਲ ਹੀ ਲਓ ਠੀਕ ਹੈ ਵਿਜ਼ਿਟ ਕਰੋ ਇੱਕ ਵਾਰ ਜ਼ਰੂਰ

0: patience and duty. For more information, visit rajdhanisweets.ca.
1: ਵਾਹ ਸੋ ਬੱਬੂ ਮਾਨ ਸਾਹਿਬ ਦਾ ਨਾਂ ਲਿਆ ਫਿਰ ਜਿਸ ਹਿਸਾਬ ਦਾ ਮੌਸਮ ਹੈ ਚੱਕ ਦੀਏ ਪੱਟੇ ਉਹ ਬੱਲੇ ਬੱਲੇ ਬੱਲੇ ਮਾਨ ਸਾਹਿਬ ਆ ਜਾਓ ਫਿਰ ਸੌਣ ਦੀ ਚਿੜੀ ਨਹੀਂ ਲੱਗੀ ਸੌਣ ਦੀ ਚਿੜੀ ਮੈਂ ਵੀ ਘੜਾ ਗੋਡੇ ਤੂੰ ਵੀ ਛੱਤ ਤੇ ਚਿੜੀ ਓਏ

ਹੈ ਯਾਰ, ਕਿਆ ਗੀਤ ਹੈ ਨਹੀਂ ਰੀਸਾ। ਬਾਕੀ ਹੁਣ ਜਿਹੜੇ ਬੱਬੂ ਮਾਨ ਸਾਹਿਬ ਦੇ ਫੈਨ ਨੇ ਉਹ ਕਹਿਣਗੇ ਇਹ ਸਭ ਤੋਂ ਟੌਪ ਦੇ ਆ, ਇਹਨਾਂ ਤੋਂ ਕੋਈ ਉੱਤੇ ਹੀ ਹੈ ਨਹੀਂ। ਸੋ ਠੀਕ ਹੈ ਬਾਈ ਜੀ ਦੀ ਗੱਲ ਯਾਰ ਕਿ ਹਰੇਕ ਦਾ ਟੇਸਟ ਵੱਖਰਾ ਵੱਖਰਾ, ਹਰੇਕ ਨੂੰ ਕੋਈ ਨਾ ਕੋਈ ਵੱਖਰਾ ਆਰਟਿਸਟ ਅੱਛਾ ਲੱਗਦਾ, ਅਤੇ ਡਿਪੈਂਡ ਕਰਦਾ ਤੁਸੀਂ ਕਿਹਦੇ ਫੈਨ ਹੋ। ਜ਼ਰੂਰੀ ਨਹੀਂ ਵੀ ਸਿਰਫ ਇੱਕੋ ਹੀ ਬੰਦਾ ਸਭ ਤੋਂ ਉੱਤੇ ਆ, ਹਰੇਕ ਦੇ ਆਪਦੇ ਫੈਨ ਨੇ ਅਤੇ ਹਰੇਕ ਆਪਣੀ ਮਿਹਨਤ ਕਰਦਾ। ਗੱਲ ਠੀਕ ਹੈ ਭਾਅ ਜੀ ਉਹਨਾਂ ਦੀ ਵੀ। ਸੋ ਐਜ਼ ਆ ਆਰਟਿਸਟ ਨਾ ਆਪਾਂ ਨੂੰ ਬੜਾ ਕੁਝ ਸੋਚ ਕੇ ਚੱਲਣਾ ਪੈਂਦਾ। ਜੇ ਨਿੱਕੀ ਮੋਟੀ ਵੀ ਕੋਈ ਗੱਲ ਤੁਸੀਂ ਗਲਤ ਕਹਿ ਦਿਓ, ਕਿਸ ਨੂੰ ਨਾ ਚੰਗੀ ਲੱਗੇ ਨਾ, ਫਿਰ ਦੇਖੋ ਇੱਕ ਕਿਸਮ ਦੀ ਬਦਨਾਮੀ ਵੀ ਹੁੰਦੀ ਹੈ ਅਤੇ ਹੋਰ

0: ਸੰਭਲ ਸੰਭਲ ਕੇ ਚੱਲਣਾ ਪੈਂਦਾ, ਨਹੀਂ ਤਾਂ ਕੁਛ ਵੀ ਹੋ ਸਕਦਾ। ਸੋ ਖੈਰ ਠੀਕ ਹੈ, ਕੋਈ ਨਾ, ਬੱਚੇ ਆ, ਬੱਚੇ ਲਰਨ ਕਰਦੇ ਆ ਮਿਸਟੇਕਸ ਤੋਂ। ਇੱਕ ਤੁਸੀਂ ਗਿੱਲ ਫਾਰਮ 'ਤੇ ਗੇੜਾ ਜ਼ਰੂਰ ਲਗਾਓ। ਗਿੱਲ ਫਾਰਮ 'ਤੇ ਫਾਰਮ ਦੇ ਫਰੈਸ਼ ਵੈਜੀਟੇਬਲ, ਫਰੈਸ਼ ਸਬਜ਼ੀਆਂ, ਇਸ ਲੌਂਗ ਵੀਕਐਂਡ ਜਾਓ, ਫਰੈਸ਼ ਸਾਗ, ਕੱਦੂ, ਟਮਾਟਰ, ਖੀਰੇ, ਭੇਠਾ, ਹਰੀਆਂ ਮਿਰਚਾਂ ਅਤੇ ਹੋਰ ਬਹੁਤ ਸਬਜ਼ੀਆਂ ਨੇ। 14085 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ, 10 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਦੇ ਆ ਗਿੱਲ ਫਾਰਮ। ਹਾਂਜੀ ਬਾਈ ਜੀ, 8248 ਜੀ।
1: ਨਵੀਂ ਬਾਈ ਇੱਕ ਗੱਲ ਯਾਦ ਆ ਗਈ ਮੈਨੂੰ ਪੁਰਾਣੀ।
0: ਤੁਸੀਂ ਮੈਨੂੰ ਬਾਈ ਜੀ ਪਹਿਲਾਂ ਇੱਕ ਗੱਲ ਦੱਸੋ, ਤੁਸੀਂ ਤੁਹਾਨੂੰ ਸਿੰਗਰਾਂ ਨਾਲ ਇੰਨੀ ਸ਼ਿਕਾਇਤ ਕੀ ਹੈ?
1: ਸ਼ਿਕਾਇਤ ਨਹੀਂ,
0: ਪਿਆਰ ਬਹੁਤ ਆ ਜੀ ਮੈਨੂੰ ਸਿੰਗਰਾਂ ਨਾਲ। ਅੱਛਾ, ਪਿਆਰ ਆ, ਬਟ ਜੇ ਤੁਹਾਨੂੰ ਇੰਨਾ ਪਿਆਰ ਆ ਫਿਰ ਤੁਸੀਂ ਇੱਦਾਂ ਦੇ ਬੋਲ ਥੋੜੋ ਬੋਲਾਂਗੇ ਸਿੰਗਰਾਂ ਬਾਰੇ? ਅੱਛਾ ਠੀਕ ਹੈ, ਸੋ 25-30 ਕਲਾਕਾਰ ਇਕੱਠੇ ਹੋਏ। ਅੱਛਾ,
1: ਸਾਡਾ ਵੱਡ ਵਡੇਰਾ ਤੁਹਾਡੇ ਘਰੇ ਖੈਰ ਪਾ ਗਿਆ ਤਾਂ ਜੋ ਤੁਸੀਂ ਗਾਉਣ ਲੱਗ ਗਏ,
0: ਤਾਂ
1: ਜੋ ਤੁਸੀਂ ਇਹ ਪ੍ਰੋਫੈਸ਼ਨ ਮੀਡੀਆ ਵਗੈਰਾ ਹੈ ਨੀ ਸੀ ਉਦੋਂ।
0: ਬਹੁਤ ਸ਼ੁਕਰੀਆ ਤੁਹਾਡਾ। ਸੋ ਕੋਈ ਨਾ, ਸਾਡੇ ਕੋਲ ਸਿਸਟਮ ਤਕੜੇ ਹੈਗੇ ਆ ਵੀ ਤੁਹਾਡੀ ਜਿਹੜੀ ਕੋਈ ਗੱਲ ਐਸੀ ਹੈਗੀ ਅਸੀਂ ਨਹੀਂ ਬਾਹਰ ਜਾਣ ਦਿੰਦੇ, ਠੀਕ ਹੈ, ਮੈਂ ਜਦੀ ਫੜਦੀ ਜਦੀ ਕੱਟਤੀ, ਇਹ ਤਾਂ ਫਿਰ ਟੈਕਨੋਲੋਜੀ ਦਾ ਫਾਇਦਾ। ਓਕੇ, ਅੱਜ ਬੜੇ ਟੈਂਟ ਯਾਰ ਖਰਾਬ ਹੋਏ, ਅਸੀਂ ਕਹਿੰਦੇ ਹੁੰਦੇ ਹਾਂ ਇੱਕ ਭਰੋਸੇਮੰਦ ਟੈਂਟ ਕੰਪਨੀ ਤੋਂ ਟੈਂਟ ਲਵਾਇਆ ਹੋਵੇ, ਟੈਂਟ ਤੁਹਾਡਾ ਕਿਤੇ ਨਹੀਂ ਜਾਂਦਾ। ਤੁਸੀਂ ਮੱਲੀ ਟੈਂਟ ਵਾਲਿਆਂ ਨੂੰ ਕਾਲ ਕਰੋ, ਵਾਟਰਪਰੂਫ ਟੈਂਟ, ਚਾਹੇ ਜਿੰਨੀ ਮਰਜ਼ੀ ਹਵਾ ਆਵੇ ਤਾਂ ਮੱਲੀ ਟੈਂਟ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਟੈਂਟ ਮਾੜਾ ਮੋਟਾ ਵੀ ਹਿੱਲੇ ਨਾ। ਸੋ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਝ ਹੈ। ਸੋ ਮੱਲੀ ਮੱਲੀ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, 647, ਯਾਨੀ ਕਿ 647-999-2569, ਮੱਲੀ ਟੈਂਟ ਸਰਵਿਸਿਜ਼ ਨਾਲ ਸੰਪਰਕ ਕਰ ਲਓ ਅਤੇ ਆਪਣੇ ਮਨਪਸੰਦ ਦੇ ਟੈਂਟ ਤੁਸੀਂ ਜ਼ਰੂਰ ਲਵਾਓ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
0: ਕਿਆ ਬਾਤ ਹੈ, 99-151-54-548 ਤੇ ਕਾਲ ਤੁਸੀਂ ਜ਼ਰੂਰ ਕਰੋ ਤੇ ਆਸ ਦੀ ਕਿਰਨ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ, ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਐਂਡ ਵੈਰੀ ਗੁੱਡ ਨੰਬਰ ਹੈ ਇੱਕ ਵਾਰ ਫਿਰ ਸਟੂਡੀਓ ਦਾ ਆਪਣਾ, 6474988486। ਗਾਣਾ ਮੈਂ ਲਾਸਨ ਤੁਹਾਡੇ ਲਈ, ਇੰਨਾ ਵਧੀਆ ਲੱਗਿਆ ਨਾ ਮੈਨੂੰ ਇਹ ਗੀਤ। ਦੁੱਲਾ ਜਿਹੜਾ ਸਿੰਗਰ ਹੈ, ਦੁੱਲੇ ਦੀ ਯਾਰ ਕਲਮ ਬੜੀ ਵਧੀਆ, ਮੁੰਡਾ ਗਾਉਂਦਾ ਵੀ ਸੋਹਣਾ, ਬੜੇ ਗਾਣਾ ਆਇਆ ਵਾਹ ਯਾਰ ਯਾਰਾਂ ਵਾਲਾ, ਪਤਾ ਨਹੀਂ ਮੈਂ ਕੱਲ੍ਹ ਆਇਆ ਸੀਗਾ ਇਹ ਨਹੀਂ, ਚਲੋ ਕੋਈ ਗੱਲ ਨਹੀਂ, ਗਾਣਾ ਵਧੀਆ, ਜਿਹੜਾ ਗਾਣਾ ਵਧੀਆ ਹੁੰਦਾ ਨਾ ਉਹ ਭਾਵੇਂ 5-7 ਵਾਰ ਵੀ ਲੱਗ ਜਾਵੇ ਕੋਈ ਚੱਕਰ ਹੀ ਨਹੀਂ। ਇੱਕ ਤੁਸੀਂ ਫੈਸ਼ਨ IQ 'ਤੇ ਜਾਣਾ, ਲੇਡੀਜ਼ ਐਂਡ ਆਫ ਸਮਰ ਸੇਲ ਹੈ ਫੈਸ਼ਨ IQ 'ਤੇ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰੋ। ਲੇਡੀਜ਼ ਦੇ ਸੂਟ ਇੱਕ ਲਓ ਦੂਜਾ ਅੱਧੀ ਪ੍ਰਾਈਸ 'ਚ, ਜੂਲਰੀ ਦਾ ਸੈੱਟ ਇੱਕ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਚ, ਅਤੇ ਤੁਹਾਨੂੰ ਟੈਚੀ ਚਾਹੀਦੇ ਆ, 3 ਪੀਸ ਲਗੇਜ ਦਾ ਟੈਚੀਆਂ ਦਾ ਸੈੱਟ 149 ਦੇ ਵਿੱਚ, ਫੈਸ਼ਨ IQ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ, ਮੇਫੀਲਡ ਅਤੇ ਕਿਚਨਰ, 9054532225 ਜੀ, 8500। ਹੈਲੋ,
3: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਜੀ, ਕਿੱਦਾਂ?
3: ਵਧੀਆ ਵਧੀਆ ਭਾਜੀ, ਅੱਜ

0: ਤਬਾਹੀ ਕਰਾਈ ਪਈ ਆ, ਰੋਡ ਸਾਰੀਆਂ ਫਲੱਡਡ, ਕਦੇ ਦਰਖਤ ਡਿੱਗੇ ਪਏ ਆ, ਟ੍ਰੈਫਿਕ ਲਾਈਟਾਂ ਖਰਾਬ।
1: ਅੱਜ ਤਾਂ ਯਾਰ ਵਾਕਈ, ਤੁਸੀਂ ਕਿਹੜੀ ਜਗ੍ਹਾ ਹੋ, ਕਿਹੜੇ ਕਿਸ ਏਰੀਏ ਚ?
0: ਭਾਈ ਟੋਰਾਂਟੋ ਸੀਗਾ ਮੈਂ, ਆਪਣੇ ਡੌਨ ਮਿਊਜ਼ਿਕ ਦੇ ਕੋਲੇ।
1: ਡੌਨ ਮਿਊਜ਼ਿਕ ਮੈਂ ਦੇਖਿਆ ਯਾਰ, ਕਾਫੀ ਥਾਵਾਂ ਤੇ ਕੁਝ ਇੱਕ ਅੰਡਰਪਾਸ ਨੇ ਤੇ ਉੱਥੇ ਗੱਡੀਆਂ ਸਟਕ ਨੇ ਫਲੱਡ ਕਰਕੇ।
0: ਹਾਂਜੀ ਭਾਜੀ, ਜਾ ਹੀ ਨਹੀਂ ਰਹੇ ਅਗਲੇ, ਹੁਣ ਉਹ ਅੱਧੀਆਂ ਅੱਧੀਆਂ ਡੁੱਬ ਜਾਂਦੀਆਂ ਵਿੱਚ।
1: ਹਾਂ ਚਲੋ,
0: ਵਿਚਾਰੇ ਕਿੱਦਾਂ, ਟ੍ਰੈਫਿਕ ਜਾਮ ਹੋ ਗਿਆ, ਦਰਖਤ ਬਹੁਤ ਜਗ੍ਹਾ ਡਿੱਗੇ ਹੋਏ ਆ।
1: ਚਲੋ ਯਾਰ ਬਚ ਕੇ ਰਹੋ, ਪਤਾ ਨੀ ਕਿੰਨੇ ਲੋਕਾਂ ਦੀ ਬਿਜਲੀ ਗਈ ਹੋਈ ਹੈ।
0: ਹਾਂਜੀ ਹਾਂਜੀ ਭਾਜੀ, ਬਿਲਕੁਲ ਗਈ ਹੋਈ ਹੈ, ਮੈਂ ਵੇਖਦਾ ਕਈ ਜਗ੍ਹਾ, ਕਈ ਜਗ੍ਹਾ ਚੱਲਦੀ ਪਈ ਲਾਈਟ ਹੈ, ਕਈ ਜਗ੍ਹਾ ਜਮਾ ਹੀ ਨੇਰਾ।
1: ਕਹਿੰਦੇ ਕਹਿੰਦੇ ਨੇ ਕਿ ਤਕਰੀਬਨ 65,000 ਬੰਦਾ ਜਿਹੜਾ ਬਿਨਾਂ ਪਾਵਰ ਤੋਂ ਹੈ।
0: ਹਾਂਜੀ ਭਾਜੀ, ਨਹੀਂ ਤਾਂ ਮੈਂ ਸੀਗਾ ਵੈਨ ਚ ਬੈਠਾ, ਹੇਅਰ ਸਟੋਰਮ ਬੜੀ ਜ਼ੋਰ ਦੀ ਆਇਆ।
1: ਹਾਂ ਚਲੋ, ਬੀ ਕੇਅਰਫੁਲ, ਖਿਆਲ ਰੱਖੋ ਆਪਣਾ ਤੇ ਹੌਲੀ ਹੌਲੀ ਚੱਲੋ। ਕੋਈ ਨਾ ਕੋਈ ਹੁਕਮ ਹੈ ਤਾਂ ਦੱਸ ਦੋ।
0: ਨਹੀਂ ਵੀਰੇ, ਹੁਕਮ ਤਾਂ ਉਸ ਗਾਣੇ ਗੁਣੇ ਤੁਸੀਂ ਲਾਈ ਜਾਂਦੇ ਵਧੀਆ।
1: ਤੁਸੀਂ ਸੁਣਿਆ ਇਹ ਮੁੰਡਾ ਦੁੱਲਾ?
0: ਹਾਂਜੀ ਭਾਜੀ ਸੁਣਿਆ, ਬਹੁਤ ਵਧੀਆ ਗਾਉਂਦਾ, ਲਿਖਦਾ ਵੀ ਆਪ ਹੀ ਆ।
1: ਇਹਦਾ ਨਵਾਂ ਗਾਣਾ, ਨਵੀਂ ਐਲਬਮ ਆਈ ਆ, ਸੁਣੀ ਆ?
0: ਅਪੋਲੋ, ਹਾਂਜੀ ਸੁਣੀ ਆ ਭਾਜੀ, ਵਧੀਆ ਲੱਗੀ।
1: ਤੁਸੀਂ ਯਾਰ ਇੰਨੀ ਛੇਤੀ ਕਿੱਥੋਂ ਸੁਣ ਲੈਂਦੇ ਹੋ?
0: ਯੂਟਿਊਬ ਤੇ ਭਾਜੀ ਆ ਜਾਂਦੀ ਝੱਟ ਹੀ।
1: ਇੰਨਾ ਟਾਈਮ ਹੁੰਦਾ ਯਾਰ ਐਲਬਮਾਂ ਸੁਣਨ ਦਾ? ਤੁਸੀਂ ਤਾਂ ਮਿੰਟ ਲਾਇਆ
0: ਭਾਈ, ਬ੍ਰੈਂਪਟਨ ਤੋਂ ਸ਼ਿਕਾਗੋ ਜਾਣਾ ਹੁੰਦਾ, ਸਵਾ ਘੰਟਾ ਲੱਗਦਾ ਟ੍ਰੈਵਲ। ਸਾਰੀ ਐਲਬਮ ਸੁਣੀ ਜਾਂਦੀ, ਰਿਪੀਟ ਵੀ ਸੁਣੀ ਜਾਂਦੀ ਇਹ ਵੇਲੇ।
1: ਅੱਛਾ ਚਲੋ, ਇੱਕ ਮੈਂ ਗਾਣਾ ਲਾਉਣਾ ਅਪੋਲੋ ਐਲਬਮ ਦਾ, ਆਪਣਾ ਕੀ ਹੈ ਫੈਮ, ਸੁਣਿਆ ਉਹ ਤੁਸੀਂ? ਬੜਾ ਵਧੀਆ ਯਾਰ, ਮੈਂ ਬੜਾ ਲਾਈਕ ਕੀਤਾ, ਯਾਰਾਂ ਦੋਸਤਾਂ ਵਾਲਾ ਜਿਹੜਾ ਗੀਤ ਹੈ
0: ਭਾਈ, ਸੁਣਿਆ ਤਾਂ ਹੋਣਾ ਪਰ ਟਾਈਟਲ ਨਹੀਂ ਚੇਤਾ ਰਿਹਾ।
1: ਚਲੋ ਸੁਣੋ ਫਿਰ, ਮੈਂ ਆਪਣੇ ਦੋ ਚਾਰ ਯਾਰਾਂ ਨੂੰ ਭੇਜਿਆ, ਕਹਿੰਦੇ ਨਵੀਂ ਯਾਰ ਤੁਸੀਂ ਤਾਂ ਮੇਲਾ ਲੁੱਟ ਲਿਆ, ਗਾਣਾ ਭੇਜ ਕੇ ਸੁਣਦੇ ਆ। ਥੈਂਕ ਯੂ ਵੀਰੇ, ਬਹੁਤ ਪਿਆਰ, ਬਹੁਤ ਸਤਿਕਾਰ, ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ। ਪ੍ਰੋਗਰਾਮ ਪੰਜਾਬੀ ਲਹਿਰਾ, ਆ ਜਾਓ ਫਿਰ ਸੁਣਦੇ ਹਾਂ ਯਾਰਾਂ ਦੋਸਤਾਂ ਲਈ ਗੀਤ ਹੈ ਤੇ ਮਿਸਟਰ ਸਿੰਘ ਪੀਜ਼ਾ, 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ੇ ਵੱਲੋਂ ਇਹ ਗੀਤ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। 2 ਲਾਰਜ ਪੀਜ਼ੇ, 4 ਟੋਪਿੰਗ, 4 ਫਰੀ ਡਿਪ, 2 ਲੀਟਰ ਕੋਕ ਫਰੀ, $40 ਚ, ਸਿਰਫ 40 ਚ ਸਾਰੀ ਡੀਲ, 100% ਪਿਓਰ ਵੈਜੀਟੇਰੀਅਨ ਮਿਸਟਰ ਸਿੰਘ ਪੀਜ਼ਾ। 30 ਲੋਕੇਸ਼ਨਾਂ ਨੇ, ਨੰਬਰ ਹੈ 905-504-4000, 905-500-4000, ਆਪਣੇ ਯਾਰਾਂ ਨੂੰ ਭੇਜੋ ਇਹ ਗੀਤ।

ਵਾਹ ਯਾਰ, ਦੇਖਿਆ ਹੈ ਨਾ ਵਧੀਆ ਗੀਤ, ਕਿਆ ਲਿਖਿਆ ਯਾਰ। ਕਈ ਨਾ ਲੋਕਾਂ ਦੀ ਜਾਂ ਆਰਟਿਸਟ ਦੀ ਕਲਮ ਹੀ ਇੰਨੀ ਵਧੀਆ ਹੁੰਦੀ ਆ। ਵਾਹ ਯਾਰ, ਫੈਮ, ਗਾਣੇ ਦਾ ਨਾਮ ਹੈ ਫੈਮ, ਮੁੰਡਾ ਦੁੱਲਾ, ਤੇ ਆਪਣਾ ਕੀ ਕਹਿੰਦੇ ਹੁੰਦੇ ਆ, ਐਲਬਮ ਹੈ ਅਪੋਲੋ। ਸਾਰੀ ਐਲਬਮ ਵਧੀਆ ਯਾਰ, ਇਸ ਤੋਂ ਅਗਲਾ ਵੀ ਗੀਤ ਇੱਕ ਹੌਟ ਹੀ ਗਾਣਾ, ਉਹ ਵੀ ਬੜਾ ਵਧੀਆ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 6474988486, ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਇੱਕ ਤੁਸੀਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਯਾਦ ਰੱਖੋ, ਘਰ ਦੀ ਕੋਈ ਵੀ ਰੈਨੋਵੇਸ਼ਨ ਹੈ ਤਾਂ ਪ੍ਰਸ਼ਾਂਤ ਤੋਂ ਕਰਾਓ ਰੈਨੋਵੇਸ਼ਨ ਯਾਰ। ਤੁਸੀਂ ਅਗਰ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਤਾਂ ਵੀ ਪ੍ਰਸ਼ਾਂਤ ਨੂੰ ਯਾਦ ਰੱਖੋ। ਤੁਸੀਂ ਅਗਰ ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਕਰਾਉਣੀ ਹੈ, ਕੋਈ ਮੇਨਟੇਨੈਂਸ ਦਾ ਕੰਮ ਹੈ ਤਾਂ ਵੀ ਪ੍ਰਸ਼ਾਂਤ, ਫਲੋਰਿੰਗ ਪਵਾਉਣੀ ਹੈ ਤਾਂ ਵੀ ਪ੍ਰਸ਼ਾਂਤ, ਜਾਂ ਕੋਈ ਫਰੇਮਿੰਗ ਡਰਾਈਵ ਵਾਲਾ ਹੈ, ਗੱਲ ਕੀ ਘਰ ਦਾ ਕੋਈ ਵੀ ਕੰਮ ਤਾਂ ਪ੍ਰਸ਼ਾਂਤ। 4373180400, 4373180400, 4373180400, 437-318-0400, 400 ਦੇ ਉੱਤੇ ਤੁਸੀਂ ਪ੍ਰਸ਼ਾਂਤ ਨੂੰ PNJ ਰੈਨੋਵੇਸ਼ਨ ਤੋਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਮੈਂ ਅੱਜ ਤੁਹਾਨੂੰ ਅਖੀਰਲਾ ਮੌਕਾ ਦੇ ਰਿਹਾ, ਕਿਉਂਕਿ ਅਸੀਂ ਕੱਲ੍ਹ ਨੂੰ ਜਿਹੜਾ ਵਿਨਰ ਹੈ ਅਨਾਊਂਸ ਕਰ ਦੇਣਾ। ਸੋ ਇਸ ਆਉਣ ਵਾਲੇ ਫਰਾਈਡੇ ਯਾਨੀ ਕਿ ਪਰਸੋਂ ਨੂੰ CNE ਤੇ ਰੈਫ ਸਪੇਰਾ ਪਰਫੋਰਮ ਕਰ ਰਿਹਾ, ਰੈਫ ਸਪੇਰੇ ਦਾ ਸ਼ੋਅ ਹੈ। ਅਸੀਂ ਤੁਹਾਨੂੰ 2 VIP ਟਿਕਟਾਂ ਦੇ ਰਹੇ ਹਾਂ ਉਸ ਸ਼ੋਅ ਦੇ ਲਈ। ਤੁਸੀਂ ਜੇ ਟਿਕਟ ਜਿੱਤਣੀ ਆ, ਇੱਕ ਕੰਮ ਕਰਨਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਉਹਦੇ 'ਤੇ ਇੱਕ ਵੀਡੀਓ ਪਾਈ ਸੀ ਮੈਂ ਪਰਸੋਂ, ਜਿਹੜੀ ਹੁਣ ਪਾਈ ਹੈ ਉਹ ਨਹੀਂ, ਜਿੱਤੇ ਲਿਖਿਆ ਵੀ 2 VIP ਟਿਕਟਾਂ ਜਿੱਤੋ। ਉਹਦੇ 'ਤੇ ਜਾ ਕੇ ਤੁਸੀਂ ਕਮੈਂਟ ਕਰਨਾ, ਜੇ ਜਿੱਤਦੇ ਹੋ ਕਿਹਨੂੰ ਲੈ ਕੇ ਜਾਓਗੇ, ਟੈਗ ਕਰ ਦਿਓ ਉਸ ਬੰਦੇ ਨੂੰ, ਅਤੇ 2 VIP ਟਿਕਟਾਂ ਸ਼ੋਅ ਦੇ ਲਈ ਜਿੱਤਣ ਦਾ ਮੌਕਾ ਤੁਹਾਡੇ ਕੋਲ ਹੈ। ਅਤੇ ਅਖੀਰਲਾ ਮੌਕਾ ਕੱਲ੍ਹ ਨੂੰ ਵਿਨਰ ਅਨਾਊਂਸ ਕਰ ਦੇਣਾ, ਪਰਸੋਂ ਨੂੰ ਤਾਂ ਸ਼ੋਅ ਯਾਰ, ਅਸੀਂ ਤਾਂ ਆਲਰੇਡੀ ਥੋੜ੍ਹੇ ਜਿਹੇ ਲੇਟ ਹਾਂ। ਸੋ ਮਿੰਟ ਲਾਓ ਅਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਆਪਣਾ ਕੀ ਕਹਿੰਦੇ ਹੁੰਦੇ ਆ ਕਮੈਂਟ ਕਰ ਦਿਓ ਕਿ ਜਿੱਤ ਕੇ ਤਾਂ ਕਿਹਨੂੰ ਲੈ ਕੇ ਜਾਓਗੇ। ਸੋ ਪ੍ਰੋਗਰਾਮ ਪੰਜਾਬੀ ਦਾ ਵਿਲ ਬੀ ਰਾਈਟ ਬੈਕ, ਅਤੇ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058285800, 9058285800।

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਓ ਵਾਹ ਕਿਆ ਬਾਤ ਹੈ ਵੈਰੀ ਗੁੱਡ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸੋ ਕਿਆ ਬਾਤ ਹੈ ਵੀ ਜੱਟਾ ਕਿਆ ਬਾਤ ਹੈ ਕੱਲ ਦੱਸੀ ਕਿਹਦੇ ਨਾਲ ਬਤਾਈ ਰਾਤ ਹੈ ਜਿਹਨੇ ਰਾਤ ਹੀ ਬਤਾ ਲਈ ਉਹਨਾਂ ਨੇ ਦੱਸਣਾ ਕੀ ਹੈ ਹੈ ਉਹਨੇ ਹੁਣ ਦੱਸ ਕੇ ਥੋੜ੍ਹਾ ਰਾਤ ਬਤਾਉਣੀ ਹੈ ਉਹ ਤਾਂ ਬਤਾਇਆ ਆ ਹੁਣ ਹੋ ਗਈ ਗੱਲ ਹੁਣ ਕਿਸੇ ਹੋਰ ਨੂੰ ਲੱਭ ਲਓ ਉਹਨੂੰ ਕਹੋ ਕਿ ਤੂੰ ਤਾਂ ਬਈ ਧੋਖਾ ਦੇ ਤਾ ਅਤੇ ਗਾਣਾ ਚਲੋ ਫਿਰ ਵੀ ਹੁੰਦਾ ਕਈ ਵਾਰ ਐਂ ਜੇ ਕਿਸੇ ਨਾਲ ਕੋਈ ਧੋਖਾ ਧੁੱਖਾ ਹੁੰਦਾ ਉਹ ਕਹਿੰਦਾ ਕਿਹਦੇ ਨਾਲ ਸੀ ਰਾਤ ਹੈ ਵੀ ਫੋਨ ਨਹੀਂ ਚੱਕਿਆ ਘਰੇ ਨਹੀਂ ਆਇਆ ਕਿੱਥੇ ਸੀ ਅਗਲਾ ਕਹਿੰਦਾ ਮੈਂ ਤਾਂ ਕੰਮ 'ਤੇ ਸੀ ਅਗਲੀ ਕਹਿੰਦੀ ਹੈ ਮੇਰੇ ਕੋਲ ਤਾਂ ਤੇਰੀ ਲੋਕੇਸ਼ਨ ਹੈ ਮੈਨੂੰ ਪਤਾ ਤੂੰ ਕਿੱਥੇ ਸੀ ਸੋ ਕੀ ਕਰ ਸਕਦੇ ਯਾਰ ਲੋਕ ਜਦੋਂ ਧੋਖੇ ਦੇ ਰਹੇ ਆ ਹੁਣ ਨਾ ਕਿਸੇ ਨੂੰ ਰੋਕ ਸਕਦੇ ਹਾਂ ਜਿਹਨੇ ਦੇਣਾ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਦੇ ਹੀ ਦੇਣਾ ਧੋਖਾ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ 'ਤੇ ਸੇਲ ਚੱਲ ਰਹੀ ਆ ਅਗਲੇ 3-4 ਦਿਨ ਇੰਡੀਅਨ ਫਰੂਟਲੈਂਡ ਦੀਆਂ ਇੱਕ ਤਾਂ 7 ਲੋਕੇਸ਼ਨਾਂ ਨੇ ਮੇਫੀਅਲ ਕ੍ਰੈਡਿਟ ਵਿਊ ਮਕਵੀਨ ਐਂਡ ਕੈਸਲਮੋਰ ਬਵੇਡ ਐਂਡ ਸ਼ਿੰਕਿਊਜ਼ੀ ਕੁਈਨ ਐਂਡ ਸ਼ਿੰਕਿਊਜ਼ੀ ਸੈਂਡਲਵੁੱਡ ਹਰਿੰਟੇਰੀਓ ਨਾਲੇ ਗੋਲਫ ਨਾਲੇ ਕਿਚਨ ਆਪਣੇ ਕੇਂਬਰਿਜ ਸੋ ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 11.99 ਦਾ ਇੰਡੀਅਨ ਡੈਲੀ ਬਾਈਟਸ ਦਾ ਰਾਈਸ 20 ਪਾਉਂਡ ਦਾ ਬੈਗ 11.99 ਦਾ ਇੰਡੀਅਨ ਡੈਲੀ ਬਾਈਟਸ ਇਡਲੀ ਰਾਈਸ 20 ਪਾਉਂਡ ਦਾ ਬੈਗ 11.99 ਦਾ ਅਤੇ ਬਰਾਊਨ ਸ਼ੂਗਰ 8 ਪਾਉਂਡ ਦਾ ਬੈਗ 6.99 ਦਾ ਤੁਸੀਂ ਇੰਡੀਅਨ ਫਰੂਟਲੈਂਡ ਦੀ ਕਿਸੇ ਵੀ ਲੋਕੇਸ਼ਨ 'ਤੇ ਜਾਓ ਐਂਡ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਡੀਲਾਂ ਦਾ ਫਾਇਦਾ ਲਓ ਰੱਖੜੀ ਸੇਲ ਹੈ ਜਿਹੜੀ ਕਿ ਇਸ ਪੂਰਾ ਵੀਕ ਚੱਲ ਰਹੀ ਹੈ ਸੋ ਤੁਸੀਂ ਫਾਇਦਾ ਲਓ ਡੀਲਾਂ ਲਓ ਅਤੇ ਵਧੀਆ ਯਾਰ ਤੁਹਾਨੂੰ ਆਫਰਸ ਮਿਲ ਰਹੇ ਹੋਰ ਕੀ ਚਾਹੀਦਾ ਹੁੰਦਾ ਇੱਕ ਅਸੀਂ ਅਕਸਰ ਹੀ ਜਾਣਕਾਰੀ ਦਿੰਦੇ ਹੁੰਦੇ ਹਾਂ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਆਪਣੇ ਇੱਕ ਤਾਂ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ ਅੱਜ ਦਾ ਰੇਟ ਲੌਕ ਹੋ ਰਿਹਾ ਫਿਊਨਰਲ ਤਾਂ ਹੋਣਾ ਹੀ ਆ ਤੁਹਾਡਾ ਵੀ ਹੋਣਾ ਮੇਰਾ ਵੀ ਹੋਣਾ ਜਿਹੜਾ ਵੀ ਇਨਸਾਨ ਦੁਨੀਆਂ 'ਤੇ ਆ ਰਿਹਾ ਹਰੇਕ ਦਾ ਹੋਣਾ ਸੋ ਕਰਨਾ ਕੀ ਹੈ ਤੁਸੀਂ ਪ੍ਰੀ ਪਲੈਨਿੰਗ ਕਰੋ ਫਿਊਨਰਲ ਦੀ ਅੱਜ ਦਾ ਰੇਟ ਲੌਕ ਹੋ ਜਾਏਗਾ ਅਤੇ ਨੰਬਰ ਹੈ 905-458-2222 ਇਸ ਨਾ ਸਪਤੰਬਰ ਦੀ 20 ਤਾਰੀਖ ਨੂੰ ਸੰਡੇ ਵਾਲਾ ਦਿਨ ਹੈ ਐਮਬੈਸੀ ਗ੍ਰੈਂਡ ਯੈਸ ਐਮਬੈਸੀ ਗ੍ਰੈਂਡ ਬੈਂਕੁਟ ਹਾਲ ਹੈ ਉੱਥੇ ਇੱਕ ਬਹੁਤ ਹੀ ਕਮਾਲ ਦਾ ਕਮਿਊਨਿਟੀ ਕਾਰਨਵਲ ਹੋ ਰਿਹਾ ਹੋਪ ਕਲੈਕਟਿਵ ਵੱਲੋਂ ਕਰਵਾਇਆ ਜਾ ਰਿਹਾ ਇਸ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਲਈ ਪੈਸੇ ਇਕੱਠੇ ਹੋ ਰਹੇ ਆ ਇਹਨਾਂ ਨੇ ਪਿਛਲੇ ਸਾਲ 1,16,000 ਇਕੱਠਾ ਕੀਤਾ ਇੱਕ ਇਹਨਾਂ ਨੇ ਹਾਇਰ ਕੀਤਾ ਗਰੀਫ ਕਾਉਂਸਲਰ ਜਦੋਂ ਨਾ ਆਪਣੇ ਪਰਿਵਾਰਾਂ 'ਚ ਕੋਈ ਤੁਰ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਯਾਰ ਮੈਂ ਕਿਹਦੇ ਨਾਲ ਗੱਲ ਕਰਾਂ ਕਿਹਦੇ ਨਾਲ ਆਪਣੇ ਜਜ਼ਬਾਤ ਸਾਂਝੇ ਕਰਾਂ ਸੋ ਉਹਦੇ ਲਈ ਇੱਕ ਗਰੀਫ ਕਾਉਂਸਲਰ ਫੁੱਲ ਟਾਈਮ ਹਾਇਰ ਕੀਤਾ ਗਿਆ ਬਿਲਕੁਲ ਮੁਫਤ ਜਾ ਕੇ ਤੁਸੀਂ ਆਪਣੇ ਯੂ ਨੋ ਇਮੋਸ਼ਨਸ ਬਾਰੇ ਗੱਲਬਾਤ ਕਰੋ ਇੱਕ ਤਾਂ ਉਹਦੇ ਲਈ ਪੈਸੇ ਦੂਜਾ ਸੇਵਾ ਫੂਡ ਬੈਂਕ ਨੂੰ ਪੈਸੇ ਇਕੱਠੇ ਹੋ ਰਹੇ ਆ ਅਤੇ ਤੁਸੀਂ ਨਾ ਬੱਚਿਆਂ ਨੂੰ ਲੈ ਕੇ ਆਓਗੇ ਤੁਸੀਂ ਆਪ ਕਹੋਗੇ ਨਵੀਅਰ ਇੰਨੀ ਕਮਾਲ ਦੀ ਇੱਕ ਯੂ ਨੋ ਇੱਕ ਦੁਪਹਿਰ ਸੀ ਕਿ ਸਾਡੇ ਬੱਚੇ ਯਾਦ ਰੱਖਣਗੇ। ਇੱਥੇ ਫੇਸ ਪੇਂਟਿੰਗ, ਬਲੂਨ ਆਰਟਿਸਟ, ਬਬਲ ਸ਼ੋ, ਬੱਚਿਆਂ ਲਈ ਪੈਟਿੰਗ ਜ਼ੂ ਫਾਰਮ ਐਨੀਮਲਸ ਦੇ ਨਾਲ, ਅਤੇ ਕੇਟਰਿੰਗ ਹੋਊਗੀ। ਇੱਕ ਤਾਂ ਨਿਸਾਰ ਕੇਟਰਿੰਗ ਵਾਲੇ, ਫੈਟ ਬੋਏ ਗ੍ਰਿਲ, ਡੋ ਬੋਇਸ ਪੀਜ਼ਾ, ਆਈਸਕ੍ਰੀਮ ਟਰੱਕ, ਗੋਲ ਗੱਪਿਆਂ ਦੇ ਸਟਾਲ, ਬੱਚਿਆਂ ਲਈ ਬਾਉਂਸੀ ਕੈਸਲ। ਸੋ 20 ਸਪਤੰਬਰ ਨੋਟ ਕਰ ਲਓ, ਐਮਬਸੀ ਗ੍ਰੈਂਡ, ਮੈਂ ਵੀ ਆ ਰਿਹਾ, ਤੁਸੀਂ ਆਓ, ਇਕੱਠੇ ਮਿਲਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਅਤੇ ਨਾਲੇ ਇੱਕ ਵਧੀਆ ਕੌਜ਼ ਦੇ ਲਈ ਆਪਾਂ ਪੈਸੇ ਇਕੱਠੇ ਕਰਦੇ ਹਾਂ। ਸੋ ਜ਼ਰੂਰ ਸਭ ਨੇ ਗੇੜਾ ਲਗਾਉਣਾ, ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਹਾਜ਼ਰ ਹੈ। ਸੋ ਤੁਹਾਡੇ ਲਈ ਵਧੀਆ ਇੱਕ ਹੋਰ ਗੀਤ ਜ਼ਰੂਰ ਪੇਸ਼ ਕਰਦੇ ਹਾਂ, ਅਤੇ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਸਾਡੇ ਨਾਲ, ਅਤੇ ਅਸੀਂ ਤੁਹਾਡੇ ਨਾਲ। ਜਸਟ ਗਿਵ ਮੀ ਕੁਇਕ ਸੈਕਿੰਡ, ਅਤੇ ਸੁੱਖ ਭਾਅ ਜੀ ਨੂੰ ਵੀ ਵੈਲਕਮ ਕਰਦੀ ਹੈ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਫਰਾਈਡੇ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਅਤੇ ਸੁੱਖ ਜੀ ਵਧੀਆ ਡੀਲਾਂ ਕੁਝ ਦੇ ਰਹੇ ਨੇ। ਸੁੱਖ ਜੀ ਕਿਵੇਂ ਹੋ?
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਨਾਲ ਦੀ ਨਾਲ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਾ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ, ਤੁਸੀਂ ਆਪਣੇ ਘਰ ਦੇ ਲਈ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਬਾਇੰਗ ਕਰਨੀ ਆ, ਚਾਹੇ ਤੁਸੀਂ ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਵੀ ਦੇਖਣੇ ਆ, ਪਹਿਲੀ ਜਦੋਂ ਤੁਸੀਂ ਯੂਨਿਟ ਦੇ ਵਿੱਚ ਐਂਟਰ ਹੋਣਾ ਦੇਖਣਾ 20-25 ਬੈਡਰੂਮ ਸੈੱਟ ਜਿਹੜੇ ਨਿਊ ਅਰਾਈਵਲ ਲੱਗੇ ਹੋਏ ਨੇ, ਪਰ ਪ੍ਰਾਈਜ਼ ਆ ਸਭ ਤੋਂ ਲੋਐਸਟ ਤੁਹਾਨੂੰ ਮਿਲਣੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਪਰਿਵਾਰਾਂ ਨੇ ਆਪਣੇ ਘਰ ਲੈ ਕੇ ਜਾਣੇ ਆ। ਸੋ ਇਸ ਵੀਕਐਂਡ ਨੂੰ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਾਲ ਦੀ ਨਾਲ ਨਵੀ ਬਾਈ ਜੀ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ, ਨਿਊ ਅਰਾਈਵਲ ਨਿਊ ਕਲੈਕਸ਼ਨ ਫੈਬਰਿਕ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਲੈ ਕੇ ਆਏ ਆ, 3-ਸੀਟਰ ਸੋਫਾ, 2-ਸੀਟਰ ਲੈਫਟ ਸਾਈਡ, 4 ਰਿਕਲਾਈਨਰਾਂ ਦੇ ਨਾਲ, ਫੁੱਲੀ ਲੋਡਡ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 999 ਦਾ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ ਮਿਲੂਗਾ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਣਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਮਿਲਣੇ ਆ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਨਵੀ ਬਾਜੀ।
3: ਕਿਆ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਚੱਕ ਤੇ ਫਟੇ ਸਰ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਨੰਬਰ ਆਪਣਾ 6474988486, 6474988486 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਤੁਹਾਡੀ ਹੋ ਰਹੀ ਹੈ, ਤੇ ਲੱਗੀਆਂ ਨੇ ਰੌਣਕਾਂ, ਤੇ ਕਣੀਆਂ ਕਿਵੇਂ ਯਾਰ ਬਾਹਰ ਪੈ ਰਹੀਆਂ ਨੇ, ਸੌਣ ਦੇ ਛਰਾਟਿਆਂ ਚ ਭਿੱਜ ਗਈ, ਮੈਨੂੰ ਕੁੱਟ ਕੇ ਸੀਨੇ ਦੇ ਨਾਲ ਲਾ ਲੈ, ਉਹ ਵੀ ਗਾਣਾ ਲਾਵਾਂਗੇ ਯਾਰ, ਮੈਨੂੰ ਬੜੇ ਗਾਣੇ ਚੇਤੇ ਆ ਜਾਂਦੇ ਜਦੋਂ ਮੌਸਮ ਐਸਾ ਹੋਵੇ। ਪਹਿਲਾਂ ਮੇਰਾ ਬੜਾ ਹੀ ਪਸੰਦੀਦਾ ਗੀਤ ਯਾਰ, ਸਾਬਰਕੋਟੀ ਵੀ ਇੱਕ ਐਸੀ ਆਵਾਜ਼, ਬੱਲੇ ਬੱਲੇ ਬੱਲੇ ਬੱਲੇ, ਜਦੋਂ ਸਾਬਰਕੋਟੀ ਜੀ ਲਾਉਂਦੇ ਆ ਨਾ ਸੁਰਾਂ ਨੂੰ, ਫਿਰ ਬੰਦਾ ਕਹਿੰਦਾ ਯਾਰ ਇਹ ਪਤਾ ਨਹੀਂ ਏਡੀ ਕਮਾਲ ਦੀ ਆਵਾਜ਼ ਕਿਸੇ ਕੋਲ, ਕਈ ਵਾਰ ਨਾ ਕਿਸੇ ਕੋਲ ਏਡਾ ਗੁਣ ਹੈ ਕਿ ਤੁਸੀਂ ਸੋਚਦੇ ਹੋ ਇੰਨਾ ਗੁਣ ਕਿਸੇ ਕੋਲ ਕਿਵੇਂ ਹੋ ਸਕਦਾ, ਉਹੀ ਗੱਲ ਹੈ ਸਾਬਰਕੋਟੀ ਸਾਹਿਬ ਦੀ। ਇੱਕ ਤੁਸੀਂ ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਟੌਪ ਦੀਆਂ ਗੱਡੀਆਂ ਤੇ 10 ਸਾਲ ਦੀ ਵਾਰੰਟੀ, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਨੂੰ ਕਾਲ ਕਰ ਲਓ 6476782754 ਕੈਲੇਡਨ ਮਿਤਸੂਬਿਸ਼ੀ 10 ਸਾਲ ਦੀ ਵਾਰੰਟੀ, ਡਬਲ ਵਾਰੰਟੀ ਹੈ ਗੱਡੀਆਂ ਤੇ। ਸਾਬਰਕੋਟੀ ਸਾਹਿਬ ਤੁਹਾਡੀ ਸੇਵਾ 'ਚ ਹਾਜ਼ਰ ਨੇ।

ਵਾਕਈ ਯਾਰ ਗੱਲ ਠੀਕ ਹੈ ਕਿ ਇਦਾਂ ਦਾ ਨਜ਼ਾਰਾ ਕਦੇ ਕਦੇ ਹੀ ਮਿਲਦਾ। ਸੋ ਸਾਬਰਕੋਟੀ ਸਾਹਿਬ, ਤੁਹਾਡੀ ਆਵਾਜ਼ ਹਮੇਸ਼ਾ ਦੇਖੋ ਸਾਡੇ ਦਿਲਾਂ ਦੇ ਵਿੱਚ ਆਲਰੇਡੀ ਤੁਹਾਡੀ ਆਵਾਜ਼ ਨੇ ਘਰ ਕੀਤਾ ਹੋਇਆ ਅਤੇ ਸਾਰੀ ਉਮਰ ਇੱਦਾਂ ਰਹੂਗਾ, ਕਿਉਂਕਿ ਇਹ ਜਿਹੜੀਆਂ ਆਵਾਜ਼ਾਂ ਨੇ ਆਪਾਂ ਕਦੇ ਨਾ ਭੁੱਲਦੇ ਹਾਂ, ਨਾ ਭੁੱਲ ਸਕਦੇ ਹਾਂ। ਅਤੇ ਜਦੋਂ ਸੁਰਾਂ ਦੀ ਗੱਲ ਹੁੰਦੀ ਹੈ, ਜਦੋਂ ਗਾਇਕੀ ਦੀ ਗੱਲ ਹੁੰਦੀ ਹੈ, ਜਦੋਂ ਇੱਕ ਨਾ ਵਾਕੀ ਇੱਕ ਫਨਕਾਰ, ਇੱਕ ਕਲਾਕਾਰ, ਇੱਕ ਲੈਜੈਂਡ ਦੀ ਗੱਲ ਹੁੰਦੀ ਹੈ ਤਾਂ ਸਾਬਰਕੋਟੀ ਸਾਹਿਬ ਦਾ ਨਾਮ ਪੱਕਾ ਆਉਂਦਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਕਰਨੀ ਹੋਵੇ ਆਪਣੇ ਮਨਪਸੰਦ ਦੀ ਗਰੋਸਰੀ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ 'ਤੇ ਵਿਜ਼ਿਟ ਕਰੋ ਅਤੇ ਆਪਣੇ ਮਨਪਸੰਦ ਦੀ ਤੁਸੀਂ ਗਰੋਸਰੀ ਜ਼ਰੂਰ ਕਰੋ। ਕੈਲਡਿਨ ਦਾ ਲੀਡਿੰਗ ਗਰੋਸਰੀ ਸਟੋਰ ਹੈ, ਇੱਕੋ ਇੱਕ ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ। ਉਸ ਤੋਂ ਇਲਾਵਾ ਇੱਕ ਤੁਸੀਂ ਹਮੇਸ਼ਾ ਪੁੱਛਦੇ ਹੁੰਦੇ ਹੋ ਕਿ ਨਵੀਂ ਯਾਰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦਾ ਦੱਸੋ ਕੀ ਕਰੀਏ, ਕਿਵੇਂ ਲੋ ਕਰੀਏ, ਕਰੋ ਕੋਈ ਸਾਡੀ ਮਦਦ। ਸੋ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਹੋਵੇ, ਤੁਸੀਂ ਹਮੇਸ਼ਾ ਹਮੇਸ਼ਾ ਹਮੇਸ਼ਾ ਯਾਦ ਰੱਖੋ ਇੱਕੋ ਇੱਕ ਟੀਮ, ਮਨਪ੍ਰੀਤ ਢੀਂਟ ਸਾ ਉਹਨਾਂ ਨੂੰ। ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਦੇ ਵਿੱਚ ਵੱਡੇ ਵੱਡੇ ਡਿਸਕਾਊਂਟ ਲੈ ਕੇ ਦਿੱਤੇ ਨੇ ਆਲਰੇਡੀ ਮਨਪ੍ਰੀਤ ਥੋੜ੍ਹਾ ਨੇ। ਮਨਪ੍ਰੀਤ ਢੀਂਟ ਸਾ 416-500-1818, 416-500-1818, 416-500-1818, ਮਨਪ੍ਰੀਤ ਢੀਂਟ ਸਾ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਤੁਹਾਡੇ ਲਈ ਮਨਪ੍ਰੀਤ ਹੁਣੇ ਬਿਲਕੁਲ ਹਾਜ਼ਰ ਨੇ। ਐਂਡ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਅ ਜੀ ਹੁਣੇ, ਯਾਰ ਇਹਨਾਂ ਦੀਆਂ ਜਿਹੜੀਆਂ ਕਿਚਨਸ ਨੇ ਤੁਸੀਂ ਦੇਖ ਲਈਆਂ ਨਾ ਕਿਰਾ, ਤੁਸੀਂ ਕਹੋਗੇ ਕਿ ਜੇ ਕਿਚਨ ਰੈਡੀ ਕਰਾਉਣੀ ਆ ਤਾਂ ਸਿਰਫ ਅਤੇ ਸਿਰਫ ਅਸੀਂ ਰੈਡੀ ਕਰਾਉਣੀ ਆ ਜਸਪਾਲ ਜੀ ਕੋਲੋਂ। ਸੋ ਜਸਪਾਲ ਰਾਏ, ਨਿਊ ਹਾਈਟਸ ਕਿਚਨ, ਬਹੁਤ ਹੀ ਸ਼ਾਨਦਾਰ ਕਿਚਨ ਆ, ਤੁਹਾਡੇ ਲਈ ਰੈਡੀ ਕਰਦੇ ਨੇ। ਜਸਪਾਲ ਰਾਏ ਜੀ ਦਾ ਤੁਸੀਂ ਨੰਬਰ ਨੋਟ ਕਰ ਲਓ, 416-859-1920। ਕਹਿੰਦੇ ਨਹੀਂ ਹੁੰਦੇ ਕਿ ਡਰੀਮ ਕਿਚਨ, ਸੋ ਡਰੀਮ ਕਿਚਨ ਰੈਡੀ ਕਰਾਉਣੀ ਆ, 416-859-1920, 416-859-1920 'ਤੇ ਤੁਸੀਂ ਜ਼ਰੂਰ ਜ਼ਰੂਰ ਸੰਪਰਕ ਕਰੋ। ਐਂਡ ਨਿਊ ਹਾਈਟਸ ਕਿਚਨ ਤੋਂ ਜਸਪਾਲ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪ੍ਰੋਗਰਾਮ ਹੈ ਪੰਜਾਬੀ ਦਾ, ਐਂਡ ਵੀ ਵਿਲ ਬੀ ਰਾਈਟ ਬੈਕ।

0: And opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡਾਟ ਵਾਟਰ ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ।

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ